0: ਫ੍ਰੀ ਟੇਫ ਨਾਲ ਆਪਣੇ ਸ਼ੌਂਕ ਨੂੰ ਆਪਣੀ ਨੌਕਰੀ ਵਿੱਚ ਬਦਲੋ। ਹਸਪਿਟੈਲਿਟੀ ਤੋਂ ਲੈ ਕੇ ਸਾਈਬਰ ਸੁਰੱਖਿਆ ਤੱਕ ਬਿਨਾਂ ਕਿਸੇ ਟਿਊਸ਼ਨ ਫੀਸ ਦੇ 80 ਤੋਂ ਵੱਧ ਭਾਰੀ ਮੰਗ ਵਾਲੀ ਯੋਗਤਾਵਾਂ ਅਤੇ ਛੋਟੇ ਕੋਰਸਾਂ ਵਿੱਚੋਂ ਚੁਣੋ। ਉਸ ਨੌਕਰੀ ਲਈ ਹੁਨਰ ਹਾਸਲ ਕਰੋ ਜੋ ਤੁਸੀਂ ਕਰਨੀ ਚਾਹੁੰਦੇ ਹੋ। ਫ੍ਰੀ ਟੇਫ ਸੁਪਨੇ ਨੂੰ ਹਕੀਕਤ ਬਣਾਉਂਦਾ ਹੈ। ਟੇਫ ਵਿਕਟੋਰੀਆ ਨਾਲ ਆਪਣੇ ਸੁਪਨੇ ਨੂੰ ਹਕੀਕਤ ਬਣਾਓ। ਫ੍ਰੀ ਟੇਫ ਲਿਖ ਕੇ ਖੋਜੋ।
1: Authorized by the Victorian Government, Melbourne.
2: Ready, set, go! Chadston Ford. Dandenong Road de tuhanu udik rahe hai. Ford Ranger, Ranger Super Duty. Everest de Sadabahar Mustang. Brand new demo de quality pre-owned vehicles. Trade-in ate finance options be available. Aao te apni navi Ford da test drive karo. Business fleet lai gal karo. Vehicle experts, Tim Forbes ya Kori naal. Radio Hanji de hawale naal pao. 3 saal de free service. Chadston Ford. Ready, set, Ford.
3: Baljeet, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ।
4: ਯਾਰ ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
3: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
5: ਇੱਕ ਅਜਿਹੀ ਦੁਨੀਆ ਜਿੱਥੇ ਜਿਰਾਫ ਹੁਣ ਸਭ ਤੋਂ ਉੱਚੇ ਜਾਨਵਰ ਨਹੀਂ ਹਨ। ਜ਼ੂਜ਼ ਵਿਕਟੋਰੀਆ ਮਾਨ ਨਾਲ ਚਿੜੀਆ ਘਰ ਵਿੱਚ ਡਾਇਨਾਸੌਰਸ ਨੂੰ ਪੇਸ਼ ਕਰਦਾ ਹੈ ਆਪਣੇ ਸਾਰੇ ਮਨਪਸੰਦ ਜਾਨਵਰਾਂ ਦੇ ਵਿੱਚ। 3 ਚਿੜੀਆ ਘਰਾਂ ਵਿੱਚ 60 ਤੋਂ ਵੱਧ ਅਸਲੀ ਆਕਾਰ ਤੇ ਡਾਇਨਾਸੌਰਸ ਦੇ ਨਾਲ ਇੱਕ ਪੁਰਾਤਨ ਇਤਿਹਾਸਿਕ ਮੁਹਿੰਮ ਲਈ ਤਿਆਰ ਹੋਵੋ। ਮੈਲਬਨ ਚਿੜੀਆ ਘਰ, ਵੈਰੀਬੀ ਓਪਨ ਰੇਂਜ ਚਿੜੀਆ ਘਰ ਅਤੇ ਹਿਲਜ਼ਵਿਲ ਸੈਂਚੁਰੀ ਦੇ ਵਿਲੱਖਣ ਬਾਹਰੀ ਵਾਤਾਵਰਣ ਵਿੱਚ ਐਨੀਮੇਟ੍ਰੋਨਿਕ ਜੀਵਾਂ ਨੂੰ ਜਿਉਂਦੇ ਜਾਗਦੇ ਵੇਖੋ। ਚਿੜੀਆਘਰ ਵਿਖੇ ਡਾਇਨਾਸੌਰਸ ਸਿਰਫ ਸੀਮਿਤ ਸਮੇਂ ਲਈ ਹਨ। ਅੱਜ ਹੀ ਆਪਣੀ ਮੁਹਿੰਮ ਦੀ ਯੋਜਨਾ ਬਣਾਓ।

ਰੇਡੀਓ ਹਾਂਜੀ 1674 ਐਮ ਆਸ ਕਰਦੇ ਹਾਂ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਏਗਾ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅਤੇ ਗਾਣੇ ਤੁਸੀਂ ਇੰਜੋਏ ਕਰ ਰਹੇ ਹੋਵੋਗੇ। ਗਾਣਾ ਤੁਸੀਂ ਸੁਣ ਰਹੇ ਸੀ ਫਿਲਮ ਆਸ਼ਕੀ ਦੇ ਵਿੱਚੋਂ ਬਸ ਇੱਕ ਸਨਮ ਚਾਹੀਏ, ਅਤੇ ਆਸ ਕਰਦੇ ਹਾਂ ਕਿ ਵਧੀਆ ਸੋਹਣਾ ਅੱਜ ਦਾ ਦਿਨ ਤੁਹਾਡਾ ਜਾ ਰਿਹਾ ਹੋਵੇਗਾ ਅਤੇ ਹਫ਼ਤੇ ਦੀ ਸ਼ੁਰੂਆਤ ਸੋਹਣੀ ਹੋ ਚੁੱਕੀ ਹੋਵੇਗੀ। ਅਤੇ ਬਿਲਕੁਲ ਅੱਜ ਇਸੇ ਤਰ੍ਹਾਂ ਦੇ ਗਾਣਿਆਂ ਦੀ ਫਰਮਾਇਸ਼ ਤੁਸੀਂ ਕਰ ਸਕਦੇ ਹੋ ਜੇ ਅੱਗੇ ਚੱਲ ਕੇ ਸਪੇਸ ਬਣੀ ਅਤੇ ਜਿੱਥੇ ਜਿੱਥੇ ਵੀ ਬਣੀ ਉੱਥੇ ਉੱਥੇ ਆਪਾਂ ਜ਼ਰੂਰ ਪਲੇ ਕਰਾਂਗੇ। ਅਤੇ ਆਓ ਵੱਧਦੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅੱਗੇ। ਹਾਂਜੀ ਮੈਲਬਨ ਦੇ ਵਿੱਚ ਅੱਗੇ, ਅੱਜ ਦਿਨ ਸੋਮਵਾਰ ਦਾ, ਸੋ ਅੱਜ ਦੇ ਦਿਨ ਕੁਛ ਬਦਲਵੇਂ ਰੂਪ ਦੇ ਵਿੱਚ ਤੁਹਾਡੇ ਨਾਲ ਪ੍ਰੋਗਰਾਮ ਲੈ ਕੇ ਹਾਜ਼ਰੀ ਲਵਾਉਣ ਜਾ ਰਹੇ ਹਾਂ। ਅੱਜ ਦੇ ਦਿਨ ਤੁਸੀਂ ਆਪਣੇ ਰਿਸ਼ਤੇ ਭੇਜ ਸਕਦੇ ਹੋ ਸਾਨੂੰ, ਸੋ ਪ੍ਰੋਗਰਾਮ ਦੇ ਵਿੱਚ ਆਪਾਂ ਤੁਹਾਡੇ ਰਿਸ਼ਤੇ ਅਨਾਊਂਸ ਵੀ ਆਪਾਂ ਕਰਾਂਗੇ। ਅਤੇ ਬੇਨਤੀ ਇੱਕ ਵਾਰੀ ਫਿਰ ਉਹੀ ਕਿ ਜਿਹੜੇ ਨਵੇਂ ਜੁੜੇ ਨੇ ਉਹਨਾਂ ਨੂੰ ਦੱਸ ਦਈਏ ਕਿ ਅਸੀਂ ਕੋਈ ਮੈਚ ਮੇਕਿੰਗ ਨਹੀਂ ਕਰਦੇ, ਆਪਾਂ ਸਿਰਫ ਅਤੇ ਸਿਰਫ ਅਨਾਊਂਸਮੈਂਟ ਕਰਾਂਗੇ। ਅਤੇ ਉਸ ਅਨਾਊਂਸਮੈਂਟ ਨੂੰ ਸੁਣ ਕੇ ਜੇਕਰ ਕਿਸੇ ਨੇ ਤੁਹਾਡਾ ਨੰਬਰ ਮੰਗਿਆ ਤਾਂ ਆਪਾਂ ਤੁਹਾਡਾ ਨੰਬਰ ਉਹਨਾਂ ਦੇ ਨਾਲ ਸ਼ੇਅਰ ਕਰ ਦੇਣਾ, ਅਤੇ ਬਾਕੀ ਸਾਰੀਆਂ ਗੱਲਾਂ ਬਾਤਾਂ ਤੁਸੀਂ ਆਪੇ ਆਪਸ ਦੇ ਵਿੱਚ ਤੁਸੀਂ ਕਰਨੀਆਂ ਨੇ। ਉਸ ਤੋਂ ਬਾਅਦ ਅੱਗੇ ਦੀ ਜ਼ਿੰਮੇਵਾਰੀ ਜਿਹੜੀ ਆ ਤੁਹਾਡੀ ਆਪਣੀ ਆਪਸ ਦੇ ਵਿੱਚ ਦੀ, ਅਤੇ ਤੁਸੀਂ ਜਾਣਕਾਰੀਆਂ ਜਿਹੜੀਆਂ ਅੱਧੀਆਂ ਅਧੂਰੀਆਂ ਨਾ ਭੇਜੋ, ਕੋਸ਼ਿਸ਼ ਕਰਿਓ ਵੱਧ ਤੋਂ ਵੱਧ ਜਾਣਕਾਰੀਆਂ ਭੇਜ ਦਿਓ ਜਿਹੜੀਆਂ ਜਿਹੜੀਆਂ ਵੀ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ, ਅਤੇ ਜਿਹੜੀਆਂ ਜਿਹੜੀਆਂ ਤੁਸੀਂ ਲੁਕਾ ਕੇ ਰੱਖਣਾ ਚਾਹੁੰਦੇ ਹੋ ਉਹ ਵਾਲੀਆਂ ਜਾਣਕਾਰੀਆਂ ਤੁਸੀਂ ਸਾਨੂੰ ਨਾ ਭੇਜੋ, ਕਿਉਂਕਿ ਜੋ ਤੁਸੀਂ ਮੈਨੂੰ ਭੇਜਿਆ ਉਹ ਮੈਂ ਸਾਹਮਣੇ ਸਾਹਮਣੇ ਝਟਪਟ ਅਨਾਊਂਸ ਅਤੇ ਪੜ੍ਹ ਦੇਣਾ ਮੈਂ ਜਾਂਦੇ ਜਾਂਦੇ। ਸੋ ਉਹਦੇ ਵਿੱਚ ਮੇਰੀ ਥੋੜ੍ਹੀ ਜਿਹੀ ਮਦਦ ਕਰ ਦਿਓ ਕਿ ਮੈਨੂੰ ਤੁਸੀਂ ਉਹੀ ਭੇਜੋ ਜੋ ਤੁਸੀਂ ਅਨਾਊਂਸ ਕਰਵਾਉਣਾ, ਅਤੇ ਮੈਨੂੰ ਭੇਜ ਕੇ ਨਾਲ ਇਹ ਨਾ ਲਿਖਿਓ ਵੀ ਆਹ ਬੋਲ ਦਿਓ ਅਤੇ ਆਹ ਰਹਿਣ ਦਿਓ, ਕਿਉਂਕਿ ਜਦੋਂ ਪਟੇ 'ਤੇ ਚੜ੍ਹੀ ਹੁੰਦੀ ਹੈ ਗੱਲ ਕਈ ਵਾਰੀ ਜਿਹੜੀ ਆਹ ਤੁਹਾਡੀ ਗੱਲ ਆ ਕਿ ਆਹ ਨਾ ਬੋਲਿਓ, ਉਹ ਬੰਦਾ ਬਾਅਦ ਵਿੱਚ ਪੜ੍ਹਦਾ ਪੜ੍ਹ ਪਹਿਲਾਂ ਜਾਂਦਾ। ਸੋ ਆਸ ਕਰਦਾ ਕਿ ਮੈਂ ਸ਼ਾਇਦ ਆਪਣਾ ਮੈਸੇਜ ਤੁਹਾਡੇ ਤੱਕ ਪਹੁੰਚਾਉਣ 'ਚ ਕਾਮਯਾਬ ਹੋਇਆ ਹੋਊਂਗਾ, ਜੇਕਰ ਨਹੀਂ ਤਾਂ ਦੁਬਾਰਾ ਇੱਕ ਵਾਰੀ ਜ਼ਰੂਰ ਤੁਸੀਂ ਮੈਸੇਜ ਕਰਕੇ ਪੁੱਛ ਸਕਦੇ ਹੋ। ਬੇਨਤੀ ਸਿਰਫ ਇੰਨੀ ਕਿ ਰਲ ਮਿਲ ਕੇ ਆਪਾਂ ਇਹ ਪ੍ਰੋਗਰਾਮ ਕਰਨਾ, ਸੋ ਮੈਂ ਇਕੱਲੇ ਨੇ ਨਹੀਂ ਕਰਨਾ, ਆਪਾਂ ਸਾਰਿਆਂ ਨੇ ਰਲ ਮਿਲ ਕੇ ਕਰਨਾ, ਅਤੇ ਇਸ ਰਲ ਮਿਲ ਦੇ ਵਿੱਚ ਤੁਸੀਂ ਵੀ ਮੇਰੀ ਮਦਦ ਕਰਨੀ ਆ, ਅਤੇ ਰਿਸ਼ਤਿਆਂ ਵਾਲਿਆਂ ਦੇ ਕੋਲੋਂ ਮਦਦ ਇੰਨੀ ਕਰਕੇ ਤੁਸੀਂ ਮੈਨੂੰ ਜਾਣਕਾਰੀਆਂ ਜਿਹੜੀਆਂ ਨੇ ਉਹ ਓਕੇ ਰਿਪੋਰਟ ਜਾਂ ਟੂ ਡੀ ਪੁਆਇੰਟ ਜਿਹੜੀਆਂ ਮੈਂ ਸਿੱਧੀਆਂ ਸਿੱਧੀਆਂ ਜਾਂਦੇ ਜਾਂਦੇ ਪੜ੍ਹ ਦੇਵਾਂ ਉਹ ਵਾਲੀਆਂ ਤੁਸੀਂ ਸਾਡੇ ਨਾਲ ਸਾਂਝੀਆਂ ਕਰਿਓ। ਸੋ ਅੱਜ ਦਾ ਪ੍ਰੋਗਰਾਮ, ਅੱਜ ਦੇ ਪ੍ਰੋਗਰਾਮ ਦੇ ਵਿੱਚ ਥੋੜ੍ਹੀ ਜਿਹੀ ਗਾਰਡਨਿੰਗ ਦੇ ਬਾਰੇ ਵੀ ਗੱਲਬਾਤ ਕਰਾਂਗੇ, ਬਾਗਬਾਨੀ ਦੇ ਗੱਲਬਾਤ ਕਰਾਂਗੇ। ਅੱਜ ਦਾ ਪ੍ਰੋਗਰਾਮ ਜਿਹਦੇ ਵਿੱਚ ਆਪਾਂ ਹਿਸਟਰੀ ਦੇ ਉੱਤੇ ਵੀ ਗੱਲਬਾਤ ਕਰਾਂਗੇ, ਅੱਜ ਦੇ ਦਿਨ ਕੀ ਹੋਇਆ ਵਾਪਰਿਆ ਸੀ ਉਹਦੇ ਉੱਤੇ ਵੀ ਕੁਛ ਇੰਟਰਸਟਿੰਗ ਚੀਜ਼ਾਂ ਸਾਡੇ ਕੋਲ ਨੇ ਅੱਜ ਦੇ ਦਿਨ, ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਜਿਵੇਂ ਕਿ ਫੋਰ ਐਗਜ਼ਾਮਪਲ ਸ਼ੁਰੂਆਤ ਆਪਾਂ ਕਰਦੇ ਹਾਂ ਵੈਜੀਮੇ ਤੋਂ, ਅੱਜ ਦਿਨ ਸੋਮਵਾਰ ਦਾ, ਅਤੇ ਅੱਜ ਦੇ ਦਿਨ ਯਾਨੀ ਕਿ 22 ਜੂਨ ਨੂੰ ਸੁਪਰ ਮਾਰਕੀਟਾਂ ਦੇ ਵਿੱਚ ਇੱਕ ਨਵਾਂ ਪ੍ਰੋਡਕਟ ਅਵੇਲੇਬਲ ਹੋ ਜਾਣਾ ਜਿਹਦਾ ਨਾਂ ਆ ਵੈਜੀਮੇ। ਵੈਸੇ ਕੋਈ ਪੁਰਾਣੀ ਕੋਈ ਨਵਾਂ ਨਾਂ ਨਹੀਂ ਗਾ, ਕਾਫੀ ਪੁਰਾਣਾ ਨਾਂ ਆ ਅਤੇ ਆਸਟ੍ਰੇਲੀਆ ਦੇ ਵਿੱਚ ਕਾਫੀ ਮਸ਼ਹੂਰ ਆ, ਕਾਫੀ ਪਸੰਦ ਕੀਤਾ ਜਾਂਦਾ, ਪਰ ਇੱਕ ਸਮਾਂ ਸੀ ਜਦੋਂ ਕਹਿੰਦੇ ਕਿ ਇਹਨੂੰ ਨਹੀਂ ਸੀ ਪਸੰਦ ਕੀਤਾ ਜਾਂਦਾ। ਫਿਲਹਾਲ ਚਲੋ ਉਸ ਪਾਸੇ ਜਾਵਾਂਗੇ, ਪਰ ਅੱਜ ਦੇ ਇਸ ਦਿਨ ਵੱਲ ਨੂੰ ਜੇ ਝਾਤੀ ਮਾਰੀ, ਅੱਜ ਕਿਉਂ ਕਹਿ ਰਹੇ ਹਾਂ ਕਿ ਨਵਾਂ ਇਹ ਸੁਪਰ ਮਾਰਕੀਟ ਦੇ ਵਿੱਚ ਆ ਰਿਹਾ ਵਾ, ਕਹਿ ਰਹੇ ਨੇ ਕਿ ਬੱਚਿਆਂ ਦੇ ਲਈ ਇੱਕ ਨਵਾਂ ਵੈਜੀਮੇ ਹੁਣ ਸੁਪਰ ਮਾਰਕੀਟਸ ਦੇ ਵਿੱਚ ਅੱਜ ਦੇ ਦਿਨ ਤੋਂ ਅਵੇਲੇਬਲ ਹੋਣ ਜਾ ਰਿਹਾ ਵਾ, ਵੈਜੀਮਾਏ ਫੋਰ ਕਿਡਸ। ਸੋ ਵੈਜੀਮੇ ਕਿਡਸ ਨਾਂ ਆ ਇਹਦਾ, ਕੋਈ ਇਹਨੂੰ ਵੈਜੀਮਾਈਟ ਕਹਿ ਦਿੰਦਾ, ਕੋਈ ਵੈਜੀਮੇ ਕਹਿ ਦਿੰਦਾ, ਅਤੇ ਤੁਸੀਂ ਜੋ ਵੀ ਕਹਿੰਦੇ ਹੋ ਉਸ ਹਿਸਾਬ ਦੇ ਨਾਲ ਲਾ ਲਿਓ। ਹੋ ਸਕਦਾ ਤੁਹਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਇਹ ਪਸੰਦੀਦਾ ਕੋਈ ਆਈਟਮ ਨਾ ਹੋਵੇ, ਪਰ ਫਿਰ ਵੀ ਆਸਟ੍ਰੇਲੀਆ ਦੇ ਵਿੱਚ ਇਹ ਸਭ ਤੋਂ ਵਧੇਰੇ ਪਸੰਦ ਕੀਤੇ ਜਾਣ ਵਾਲੀ ਆਈਟਮ ਹੈ, ਕਿਉਂ ਅਤੇ ਕਿੱਦਾਂ ਉਸ ਪਾਸੇ ਨੂੰ ਵੀ ਆਉਂਦੇ ਹਾਂ। ਫਿਲਹਾਲ ਬ੍ਰੇਕਫਾਸਟ ਦੇ ਵਿੱਚ ਜੇਕਰ ਇੱਥੋਂ ਦੇ ਕਿਸੇ ਤੁਸੀਂ ਘਰ ਦੇ ਵਿੱਚ ਗਏ ਹੋ ਅਤੇ ਉੱਥੇ ਉਹਨੇ ਆਸਟ੍ਰੇਲੀਅਨ ਰੰਗਤ ਆਪਣੀ ਸ਼ੋਅ ਕਰਨੀ ਆ, ਅਤੇ ਫਿਰ ਉਹ ਜ਼ਰੂਰ ਵੈਜੀਮੈਟ ਜ਼ਰੂਰ ਰੱਖੂਗਾ ਤੁਹਾਡੇ ਨਾਲ ਬ੍ਰੇਕਫਾਸਟ ਦੇ ਟੇਬਲ ਦੇ ਉੱਤੇ, ਜਿਹੜਾ ਕਿ ਸਿੱਧਾ ਤੁਸੀਂ ਜਿਹੜੇ ਬਾਹਰੋਂ ਸੁਣ ਰਹੇ ਨੇ, ਜਿੱਦਾਂ ਆਪਾਂ ਬ੍ਰੈਡ ਅਤੇ ਬ੍ਰੈਡ ਟੋਸਟ ਅਤੇ ਟੋਸਟ ਦੇ ਉੱਤੇ ਆਪਾਂ ਬਟਰ, ਅਤੇ ਬਟਰ ਦੇ ਉੱਤੇ ਇਹ ਜਿਹੜੀ ਇੱਕ ਪਰਤ ਲਾ ਦਿੱਤੀ ਜਾਂਦੀ ਆ ਬਿਲਕੁਲ ਹਲਕੀ ਜਿਹੀ, ਕਿਉਂਕਿ ਇਹਦੇ ਵਿੱਚ ਲੂਣ ਬਹੁਤ ਜ਼ਿਆਦਾ ਹੁੰਦਾ, ਸੋ ਇਸੇ ਲੂਣ ਨੂੰ ਘਟਾ ਕੇ ਹੁਣ ਬੱਚਿਆਂ ਦੇ ਲਈ ਲੈ ਕੇ ਆਉਂਦਾ ਗਿਆ, ਕਿਉਂਕਿ ਜਿਹੜੀਆਂ ਬਾਹਰੋਂ ਆਏ ਲੋਕ ਨੇ ਜਿਹੜੇ ਮਾਈਗ੍ਰੈਂਟ ਨੇ ਉਹਨਾਂ ਦੇ ਬੱਚੇ ਜਾਂ ਫਿਰ ਉਹ ਜਾਂ ਫਿਰ ਆਪਾਂ ਜਿੱਦਾਂ ਭਾਰਤੀ ਹਾਂ ਅਤੇ ਆਪਾਂ ਬਹੁਤ ਜ਼ਿਆਦਾ ਇਹਨੂੰ ਪਸੰਦ ਨਹੀਂ ਕਰਦੇ, ਆਪਾਂ ਸਾਰਿਆਂ ਨੇ ਇੱਕ ਨਾ ਇੱਕ ਵਾਰੀ ਟਰਾਈ ਜ਼ਰੂਰ ਕੀਤਾ ਹੋਊਗਾ।
ਬਹੁਤ ਘੱਟ ਨੇ ਜਿਨ੍ਹਾਂ ਨੇ ਇਸ ਨੂੰ ਅੱਗੇ ਤੋਰਿਆ ਹੋਊਗਾ, ਪਰ ਬਹੁਤਿਆਂ ਨੇ ਟਰਾਈ ਕਰਕੇ ਤਾਂ ਉੱਥੇ ਦਾ ਉੱਥੇ ਛੱਡ ਦਿੱਤਾ ਹੋਊਗਾ, ਕਿਉਂਕਿ ਸਾਨੂੰ ਇਹ ਬਕਬਕਾ ਜਿਹਾ ਲੱਗਦਾ, ਲੂਣ ਸਾਨੂੰ ਇਹਦੇ ਵਿੱਚ ਬਹੁਤ ਜ਼ਿਆਦਾ ਲੱਗਦਾ, ਸੋ ਇਸ ਕਰਕੇ ਬਹੁਤਿਆਂ ਨੇ ਉੱਥੋਂ ਅੱਗੇ ਨਹੀਂ ਤੋਰਿਆ। ਸੋ ਖਾਸ ਤੌਰ ਦੇ ਉੱਤੇ ਹੁਣ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹਾਂ ਕਿ ਜਿਹੜੇ ਨਹੀਂ ਸੀ ਖਾਂਦੇ ਜਾਂ ਜਿਹੜੇ ਨਵੇਂ ਬੱਚੇ ਨੇ ਹੁਣ ਇੱਥੇ ਬਾਹਰੋਂ ਅੰਦਰੋਂ ਆਏ ਜਾਂ ਫਿਰ ਜਿਹੜੇ ਇੱਥੋਂ ਦੇ ਵੀ ਬੱਚੇ ਨੇ ਉਹ ਵੀ ਕਹਿੰਦੇ ਨੇ ਕਿ ਹੌਲੀ ਹੌਲੀ ਹੁਣ ਹੱਥ ਖੜੇ ਕਰ ਰਹੇ ਕਿ ਨਹੀਂ ਆਪਾਂ ਆਹ ਨਹੀਂ ਖਾਣਾ, ਉਹਨਾਂ ਨੂੰ ਮਿੱਠੀਆਂ ਮਿੱਠੀਆਂ ਜਿਹੀਆਂ ਚੀਜ਼ਾਂ ਜ਼ਿਆਦਾ ਵਧੀਆ ਲੱਗਦੀਆਂ ਨੇ ਜਿਨ੍ਹਾਂ ਦੇ ਵਿੱਚ ਕਿ ਉਹ ਥੋੜ੍ਹਾ ਜਿਹਾ ਸਵਾਦ ਜ਼ਿਆਦਾ ਭਾਲਦੇ। ਹੁਣ ਕਹਿੰਦੇ ਨੇ ਕਿ ਇਹਦੇ ਵਿੱਚ ਕੌੜਾਪਨ ਜਿਹੜਾ ਉਹਨੂੰ ਘੱਟ ਕੀਤਾ ਗਿਆ ਅਤੇ ਸਵਾਦ ਜਿਹੜਾ ਥੋੜ੍ਹਾ ਜਿਹਾ ਹੋਰ ਬਿਹਤਰ ਕੀਤਾ ਗਿਆ। ਖੈਰ ਅੱਜ ਦੇ ਦਿਨ ਤੋਂ ਮਾਰਕੀਟ 'ਚ ਅਵੇਲੇਬਲ ਹੋ ਜੂਗਾ ਅਤੇ ਤੁਸੀਂ ਵੇਖ ਕੇ ਸਵਾਦ ਵੇਖ ਕੇ ਤਾਂ ਦੱਸ ਸਕਦੇ ਵੀ ਕੀ ਕੀਤਾ ਗਿਆ। ਖੈਰ ਜੋ ਕੰਪਨੀ ਕਹਿ ਰਹੀ ਆ ਉਹਦੇ ਉੱਤੇ ਝਾਤੀ ਮਾਰ ਲੈਂਦੇ ਹਾਂ। ਜੋ ਅਸਲੀ ਵੈਜੀਮਾਈਟ ਸੀ ਉਹਦੇ ਮੁਕਾਬਲੇ 50% ਘੱਟ ਇਹਦੇ ਵਿੱਚ ਲੂਣ ਪਾਇਆ ਗਿਆ, ਕਿਉਂਕਿ ਸਾਨੂੰ ਸ਼ਿਕਾਇਤ ਇਹੋ ਰਹਿੰਦੀ ਸੀ ਕਿ ਇਹਦੇ ਵਿੱਚ ਲੂਣ ਬਹੁਤ ਜ਼ਿਆਦਾ। ਇਸ ਤੋਂ ਇਲਾਵਾ ਵਿਟਾਮਿਨ ਕਹਿੰਦੇ ਨੇ ਕਿ ਵਧਾਏ ਗਏ ਨੇ ਜਿਹਦੇ ਨਾਲ ਇਮਿਊਨਿਟੀ ਨੂੰ ਸਟਰੋਂਗ ਕੀਤਾ ਜਾ ਸਕੇ ਬੱਚਿਆਂ ਦੇ ਲਈ ਆ, ਸੋ ਇਸ ਕਰਕੇ B6 ਅਤੇ B12 ਕਹਿੰਦੇ ਨੇ ਇਹਦੇ ਵਿੱਚ ਅਸੀਂ ਸ਼ਾਮਿਲ ਕਰਤਾ, ਇਹ ਕਹਿ ਰਹੀ ਆ ਕੰਪਨੀ। ਸਵਾਦ ਦੇ ਪੱਖੋਂ ਇਹ ਕਹਿ ਰਹੇ ਨੇ ਕਿ ਇਹਦਾ ਪਹਿਲਾਂ ਦੇ ਨਾਲੋਂ ਰੰਗ ਥੋੜ੍ਹਾ ਜਿਹਾ ਹਲਕਾ ਕਰ ਦਿੱਤਾ ਗਿਆ, ਜ਼ਿਆਦਾ ਕ੍ਰੀਮੀ ਜ਼ਿਆਦਾ ਸਮੂਦ ਹੋਊਗਾ, ਜ਼ਿਆਦਾ ਜਿੱਦਾਂ ਕੈਰਮਿਲ ਟਾਈਪ ਇਹਦਾ ਜਿਹੜੀ ਹੋਊਗੀ ਇਹਦਾ ਟੈਕਸਚਰ। ਸਵਾਦ ਥੋੜ੍ਹਾ ਜਿਹਾ ਮਿੱਠਾ ਆ, ਪਹਿਲਾਂ ਦੇ ਨਾਲੋਂ ਹਲਕਾ ਆ। ਹਾਲਾਂਕਿ ਕੰਪਨੀ ਦੇ ਵੱਲੋਂ ਇਹ ਪੁੱਛੇ ਜਾਣ ਦੇ ਉੱਤੇ ਦੱਸਿਆ ਗਿਆ ਵਾ ਕਿ ਖੰਡ ਨਹੀਂ ਪਾਏਗੀ ਇਹਦੇ ਵਿੱਚ, ਕਿਉਂਕਿ ਇਹ ਸਵਾਲ ਸੀ ਕਿ ਜੇਕਰ ਇਹਦਾ ਮਿੱਠਾ ਸਵਾਦ ਹੈ ਤਾਂ ਇਹਦਾ ਮਤਲਬ ਕਿ ਤੁਸੀਂ ਖੰਡ ਪਾਈ ਹੈ, ਅਤੇ ਉਹ ਕਹਿੰਦੇ ਕਿ ਨਹੀਂ ਖੰਡ ਆਪਾਂ ਇਹਦੇ ਵਿੱਚ ਨਹੀਂ ਪਾਈ। ਇਸ ਦੇ ਵਿੱਚ ਪ੍ਰਤੀ 5 ਗ੍ਰਾਮ ਜਿਹੜੇ ਸਰਵਿੰਗ ਦੇ ਵਿੱਚ 1 ਗ੍ਰਾਮ ਤੋਂ ਵੀ ਘੱਟ ਖੰਡ ਆ, ਯਾਨੀ ਕਿ ਖੰਡ ਦੀ ਮਾਤਰਾ ਬਹੁਤ ਘੱਟ ਆ। ਖੈਰ ਕਿੱਦਾਂ ਇਹ ਕੰਮ ਕਰੂਗਾ, ਇਹਨੂੰ ਵੈਸੇ ਤਿਆਰ ਕਰਨ ਦੇ ਲਈ ਇਹ ਫਾਰਮੂਲਾ ਤਿਆਰ ਕਰਨ ਲਈ ਕਹਿੰਦੇ ਨੇ ਕਿ 18 ਮਹੀਨੇ ਲੱਗੇ ਆ, 1.5 ਸਾਲ ਪਹਿਲਾਂ ਕਹਿੰਦੇ ਨੇ ਕਿ ਆਪਾਂ ਇਸ ਕੰਮ ਦੇ ਉੱਤੇ ਲੱਗ ਗਏ ਸਾਂ। ਬੈਗਾ ਗਰੁੱਪ ਦੀ ਜਿਹੜੀ ਫੂਡ ਟੈਕਨੋਲੋਜੀ ਹੈ ਅਤੇ ਹੋਰ ਜਿਹੜੀਆਂ ਕੁਛ ਨਿਊਟ੍ਰੀਸ਼ਨ ਦੇ ਨਾਲ ਸੰਬੰਧਿਤ ਜਿਹੜੀਆਂ ਕੰਪਨੀਆਂ ਇਹਨਾਂ ਦੇ ਨਾਲ ਕੰਮ ਕਰਦੀਆਂ ਉਹਨਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਹੈ ਮੀਡੀਆ ਨੇ ਤਾਂ ਉਹਨਾਂ ਦਾ ਇਹ ਕਹਿਣਾ ਸੀ ਕਿ ਨਵੀਂ ਇਹ ਜਿਹੜੀ ਪ੍ਰੋਡਕਟ ਆ ਇਹਦੇ ਵਿੱਚ ਬੱਚਿਆਂ ਦੇ ਲਈ ਇੱਕ ਐਂਟਰੀ ਪੁਆਇੰਟ ਦੇ ਵਜੋਂ ਇਹਨੂੰ ਵਰਤਿਆ ਜਾਊਗਾ। ਮਕਸਦ ਇਹ ਆ ਕਿ ਬੱਚੇ ਹਲਕੇ ਸਵਾਦ ਤੋਂ ਸ਼ੁਰੂਆਤ ਕਰਨ ਅਤੇ ਫਿਰ ਵੱਡੇ ਹੋ ਕੇ ਕੁਦਰਤੀ ਤੌਰ ਦੇ ਉੱਤੇ ਜਿਹੜਾ ਅਸਲੀ ਵੈਜੀਮਾਈਟ ਆ ਉਹਨੂੰ ਖਾਣਾ ਉਹ ਸ਼ੁਰੂ ਕਰ ਦੇਣ। ਫੂਡ ਐਡੀਟਰ ਕਾਰਾ ਮੋਨਸਿਨ ਦਾ ਇਹ ਕਹਿਣਾ ਕਿ ਖਾਣ ਤੋਂ ਬਾਅਦ ਇੰਨਾ ਕਿਹਾ ਜਾ ਸਕਦਾ ਕਿ ਇਹ ਇੰਨਾ ਹਲਕਾ ਵਾ ਕਿ ਇਹਨੂੰ ਸਿੱਧਾ ਚਮਚੇ ਨਾਲ ਵੀ ਤੁਸੀਂ ਖਾ ਸਕਦੇ ਹੋ, ਜਦਕਿ ਜਿਹੜਾ ਅਸਲੀ ਵੈਜੀਮਾਈਟ ਹੈ ਉਹਦਾ ਸਾਨੂੰ ਪਤਾ ਹੀ ਆ ਕਿ ਉਹ ਚਮਚੇ ਦੇ ਨਾਲ ਅਤੇ ਕੀ ਖਾਣਾ ਉਹ ਤਾਂ ਕਈ ਵਾਰੀ ਉਂਗਲ 'ਤੇ ਲਾ ਕੇ ਵੀ ਖਾਣ ਦੇ ਵਿੱਚ ਜ਼ਿਆਦਾ ਸਾਨੂੰ ਖਰਾਬ ਕਰ ਜਾਂਦਾ। ਖੈਰ ਜੇ ਆਪਾਂ ਪਿਛਲੇ ਇੰਨੀ ਆਸਟ੍ਰੇਲੀਆ ਭਰ ਦੇ ਵਿੱਚ ਵੈਜੀਮੇ ਹੁੰਦੀ ਕਿਉਂ ਹੈ, ਵੈਸੇ ਇੱਕ ਦਿਨ ਵਿਸ਼ਾਲ ਵਿਜੇ ਸਿੰਘ ਖਹਿਰਾ ਨੇ ਤੁਹਾਡੇ ਨਾਲ ਜਾਣਕਾਰੀ ਇਹ ਸਾਂਝੀ ਕੀਤੀ ਸੀ, ਫਿਰ ਕਰ ਕੁਇੱਕ ਜਿਹੀ ਜਾਣਕਾਰੀ ਸਾਂਝੀ ਕਰ ਲੈਂਦੇ ਹਾਂ ਜਿਹੜੇ ਖਾਸ ਤੌਰ ਦੇ ਉੱਤੇ ਬਾਹਰੋਂ ਅੰਦਰੋਂ ਸੁਣਦੇ ਨੇ ਜਿਨ੍ਹਾਂ ਨੂੰ ਨਹੀਂ ਪਤਾ ਵੀ ਇਹ ਕੀ ਹੈ ਕੀ ਸ਼ੈ, ਸੋ ਉਹਨਾਂ ਦੇ ਲਈ ਇੱਕ ਵਾਰੀ ਹਿਸਟਰੀ ਦੇ ਉੱਤੇ ਝਾਤੀ ਮਾਰ ਲੈਂਦੇ। ਵੈਸੇ ਇਹਦਾ ਸਫ਼ਰ ਕਹਿੰਦੇ ਨੇ ਕਿ ਬਹੁਤਾ ਕੋਈ ਆਸਾਨ ਨਹੀਂ ਰਿਹਾ, ਆਸਟ੍ਰੇਲੀਆ ਦੇ ਵਿੱਚ ਲੰਮਾ ਸਮਾਂ ਇਹਨੇ ਸਟਰਗਲ ਕੀਤਾ। 1922 ਤੋਂ ਸ਼ੁਰੂਆਤ ਹੋਈ ਆ ਵੈਜੀਮੇ ਦੀ, 1922 ਦੇ ਵਿੱਚ ਡਾਕਟਰ ਸਿਰਿਲ ਪੀ ਕਲਿਸਟਰ ਉਹਦੇ ਦੁਆਰਾ ਇੱਕ ਫਰੈਂਡ ਵਾਕਰ ਕੰਪਨੀ ਸ਼ੁਰੂ ਕੀਤੀ ਗਈ, ਉਸੇ ਦਾ ਹੀ ਨਾਂ ਬਾਅਦ ਵਿੱਚ ਬਦਲ ਕੇ ਜਿਹੜੀ ਕਿ ਹੁਣ ਆਪਾਂ ਕ੍ਰਾਫਟ ਦੇ ਵਜੋਂ ਜਾਣਦੇ ਹਾਂ ਉਸੇ ਕੰਪਨੀ ਦਾ ਨਾਂ ਬਦਲ ਕੇ ਕ੍ਰਾਫਟ ਕੀਤਾ ਗਿਆ ਸੀ। ਬੇਸਿਕਲੀ ਇੱਕ ਬੀਅਰ ਬਣਾਉਣ ਵਾਲੀ ਕੰਪਨੀ ਸੀ, ਸੋ ਉਹਨਾਂ ਨੇ ਕੀ ਕੀਤਾ ਕਿ ਜਿਹੜੇ ਬਚਿਆ ਉਹਦਾ ਜਿਹੜਾ ਯੀਸਟ ਬਚਦਾ ਸੀ ਜਿਹੜਾ ਬੀਅਰ ਤੋਂ ਉਹਦੇ ਤੋਂ ਇਹਨੂੰ ਤਿਆਰ ਕੀਤਾ ਹੈ। ਸ਼ੁਰੂਆਤ ਦੇ ਸਮੇਂ ਦੇ ਵਿੱਚ ਵੈਸੇ ਲੋਕਾਂ ਨੂੰ ਇਹ ਉਦੋਂ ਵੀ ਨਹੀਂ ਜਚਿਆ, ਕਿਸੇ ਨੇ ਕੋਈ ਮੂੰਹ ਨਹੀਂ ਲਾਇਆ ਇਹਨੂੰ, ਅਤੇ ਬਿਲਕੁਲ ਫਲੋਪ ਸ਼ੋ ਸਾਬਤ ਹੋਇਆ ਸੀ। ਅਸਲ ਦੇ ਵਿੱਚ ਇਹ ਚਾਹੁੰਦੇ ਸੀ ਕਿ ਉਸ ਸਮੇਂ ਬ੍ਰਿਟਿਸ਼ ਲੋਕ ਜਿਹੜੇ ਆ ਕੇ ਰਹਿੰਦੇ ਸੀ ਇੱਥੇ ਵੱਡੀ ਮਾਤਰਾ ਦੇ ਵਿੱਚ ਉਹਨਾਂ ਦੇ ਪ੍ਰੋਡਕਟ ਚੱਲਦੇ ਸੀ, ਸੋ ਉਹਨਾਂ ਦੇ ਵੱਲੋਂ ਮਾਰਮਾਈਟ ਜਿਹੜਾ ਇੱਥੇ ਵੇਚਿਆ ਜਾਂਦਾ ਸੀ। ਇਹਨਾਂ ਨੇ ਵਿਕਰੀ ਵਧਾਉਣ ਦੇ ਲਈ ਉਹਦੇ ਪੈਰਲਰ ਇਹ ਲੈ ਕੇ ਆਉਂਦਾ ਸੀ ਕਿ ਇਹਨੂੰ ਲੋਕ ਪਸੰਦ ਕਰਨਗੇ। 1928 ਦੇ ਵਿੱਚ ਇਹਦਾ ਨਾਂ ਬਦਲ ਕੇ ਇਹਨਾਂ ਨੇ ਪਾਰਵਿਲ ਵੀ ਰੱਖਿਆ ਅਤੇ ਕਈ ਤਰ੍ਹਾਂ ਦੀਆਂ ਐਡਾਂ ਵੀ ਚਲਾਈਆਂ। ਇੱਕ ਕਹਿੰਦੇ ਨੇ ਬੜੀ ਫੈਨੀ ਜੀ ਐਡ ਵੀ ਉਹਨਾਂ ਸਮਿਆਂ ਦੀ ਆ, ਇਫ ਮਰਮਾਈਟ ਦੈਨ ਪਾਰਵਿਲ, ਪਰ ਉਹਨੂੰ ਵੀ ਕੋਈ ਬਹੁਤਾ ਕਿਸੇ ਨੇ ਸੀਰੀਅਸਲੀ ਨਹੀਂ ਲਿਆ ਅਤੇ 14 ਸਾਲਾਂ ਦੇ ਬਾਅਦ ਕੰਪਨੀ ਨੇ ਵਾਪਸ ਇਹਦਾ ਨਾਂ ਜਿਹੜਾ ਫਿਰ ਵੈਜੀਮਾਈ ਰੱਖ ਦਿੱਤਾ।
ਹੁਣ ਇਹ ਸ਼ੁਰੂ ਸ਼ੁਰੂ ਦੇ ਵਿੱਚ ਲੰਮਾ ਸਮਾਂ ਇਹਨੇ ਸਟਰਗਲ ਕੀਤਾ, ਨਹੀਂ ਚੱਲਿਆ, ਬੁਰੇ ਹਾਲ। ਫਿਰ ਉਸ ਤੋਂ ਬਾਅਦ ਜਦੋਂ ਕਹਿੰਦੇ ਨੇ ਕਿ ਦੂਸਰਾ ਵਿਸ਼ਵ ਯੁੱਧ ਹੋਇਆ ਅਤੇ ਇੰਗਲੈਂਡ ਤੋਂ ਬੜੀਆਂ ਸਾਰੀਆਂ ਵਸਤਾਂ ਇੱਥੇ ਨਹੀਂ ਪਹੁੰਚ ਸਕੀਆਂ, ਸੋ ਉਸੇ ਹੀ ਸਮੇਂ ਦੇ ਦਰਮਿਆਨ ਇੱਦਾਂ ਵੀ ਹੋਇਆ ਕਿ ਜਿਹੜੀਆਂ ਚੀਜ਼ਾਂ ਦੇ ਉੱਤੇ ਲੋਕ ਲੱਗੇ ਸੀ, ਜਿਨ੍ਹਾਂ ਦੇ ਵਿੱਚ ਕਿ ਮਾਰਮਾਈਟ ਸਭ ਤੋਂ ਵੱਡੀ ਚੀਜ਼ ਸੀ ਇਹਦੇ ਕੰਪੀਟੀਸ਼ਨ ਦੇ ਵਿੱਚ, ਅਤੇ ਉਹ ਇੱਥੇ ਇੱਥੋਂ ਦੀ ਮਾਰਕੀਟ ਦੇ ਵਿੱਚ ਨਹੀਂ ਪਹੁੰਚ ਪਾਈ। ਨਾਲੇ ਫਿਰ ਜਿਹੜੇ ਬਾਹਰਲੇ ਬਾਹਰ ਜਾ ਰਹੇ ਲੜਨ ਦੇ ਲਈ ਉਹਨਾਂ ਫੌਜੀਆਂ ਨੂੰ ਵਿਟਾਮਿਨ ਬੀ ਦੀ ਕਮੀ ਨਾ ਹੋਵੇ, ਇਸ ਕਰਕੇ ਇਹਦੇ ਵਿੱਚ ਵਿਟਾਮਿਨ ਬੀ ਕਾਫੀ ਵੱਡੀ ਮਾਤਰਾ ਦੇ ਵਿੱਚ ਸੀ, ਪਹਿਲਾਂ ਤੋਂ ਹੀ ਇਹਦੇ ਉੱਤੇ ਪ੍ਰਚਾਰ ਕੀਤਾ ਗਿਆ ਸੀ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ, ਕਿਉਂਕਿ ਉਦੋਂ ਕਿੱਲਤ ਵੀ ਆ ਗਈ, ਫਿਰ ਲੋੜ ਕਹਿੰਦੇ ਕਾਢ ਦੀ ਮਾਂ ਹੁੰਦੀ ਹੈ, ਅਤੇ ਉਸ ਸਮੇਂ ਫਿਰ ਇਹਨੂੰ ਹੌਲੀ ਹੌਲੀ ਵਰਤਣਾ ਜਾਣਾ ਸ਼ੁਰੂ ਹੋਇਆ, ਅਤੇ ਫਿਰ ਹੌਲੀ ਹੌਲੀ ਜਿਹੜੇ ਆਸਟ੍ਰੇਲੀਆਈ ਫੌਜੀ ਸੀ ਉਹਨਾਂ ਦੇ ਰਾਸ਼ਨ ਦੇ ਵਿੱਚ ਇਹਨੂੰ ਸ਼ਾਮਲ ਕਰ ਲਿਆ ਗਿਆ। ਸੋ ਆਸਟ੍ਰੇਲੀਆ ਦੇ ਵਿੱਚ ਇਹ ਘਰ ਘਰ ਦੀ ਫਿਰ ਪਛਾਣ ਬਣ ਗਿਆ। ਕਈ ਲੋਕ ਇਹ ਵੀ ਦੱਸਦੇ ਨੇ ਕਿ ਜਦੋਂ ਫਿਰ ਉਸ ਸਮੇਂ ਦੇ ਦਰਮਿਆਨ ਇਹਨੂੰ ਵਰਤਿਆ ਗਿਆ ਅਤੇ ਫਿਰ ਲੋਕ ਛੱਡ ਹੀ ਨਹੀਂ ਪਾਏ, ਉਹਨਾਂ ਨੂੰ ਇਹ ਲੱਗਦਾ ਸੀ ਕਿ ਉਸ ਸਮੇਂ ਸਾਡੇ ਫੌਜੀਆਂ ਦਾ ਇਹਨੇ ਸਾਥ ਦਿੱਤਾ ਵਾ, ਉਹਨਾਂ ਦੇ ਜਿਹੜੇ ਕਹਿ ਲਓ ਖਾਣੇ ਦਾ ਇੱਕ ਹਿੱਸਾ ਬਣਿਆ ਵਾ, ਅਤੇ ਇਸ ਕਰਕੇ ਆਪਾਂ ਹੁਣ ਇਹਨੂੰ ਹਮੇਸ਼ਾ ਦੇ ਲਈ ਆਪਣੇ ਘਰਾਂ ਦਾ ਸ਼ਿੰਗਾਰ ਬਣਾ ਕੇ ਰੱਖਾਂਗੇ। ਫਿਰ ਉਹ ਹਮੇਸ਼ਾ ਦੇ ਲਈ ਆਸਟ੍ਰੇਲੀਆ ਦੇ ਘਰਾਂ ਦੇ ਵਿੱਚ ਇਹ ਪ੍ਰੋਡਕਟ ਇਸੇ ਤਰ੍ਹਾਂ ਦੇ ਨਾਲ ਬਣ ਕੇ ਰਹਿ ਗਿਆ। ਸੋ ਕਈ ਤਰ੍ਹਾਂ ਦੇ ਜਿਹੜੇ ਵਾਦ ਵਿਵਾਦ ਵੀ ਹੋਏ, ਕਈ ਤਰ੍ਹਾਂ ਦੀਆਂ ਜਿਹੜੀਆਂ ਨੇ ਕਮੀਆਂ ਪੇਸ਼ੀਆਂ ਵੀ ਰਹੀਆਂ, ਕਈ ਤਰ੍ਹਾਂ ਦੇ ਰੌਲੇ ਰੱਪੇ ਵੀ ਪਏ ਪਿਛਲੇ ਸਮੇਂ ਦੇ ਵਿੱਚ। ਹੁਣ ਫਿਰ ਦੁਬਾਰਾ ਜਿਹੜਾ ਇਸ ਤੋਂ ਬਾਅਦ ਇੱਕ ਇਨ ਬਿਟਵੀਨ ਇੱਕ ਹੋਰ ਵੀ ਜਿਹੜਾ ਸਿਲਸਿਲਾ ਹੋਇਆ ਕਿ ਇਹਨੂੰ ਕੰਪਨੀ ਨੂੰ ਜਿਹੜਾ ਵਾ ਅਮੈਰੀਕਨ ਕੰਪਨੀ ਨੇ ਖਰੀਦ ਲਿਆ ਸੀ। ਯਾਦ ਹੋਊਗਾ ਸਾਡੇ ਸਰੋਤਿਆਂ ਨੂੰ ਕਿ 2017 ਕੁ ਦੇ ਇਰਦ ਗਿਰਦ ਫਿਰ ਰੌਲਾ ਪਿਆ ਸੀ ਕਿ ਫਿਰ ਵਾਪਸ ਜਿਹੜਾ ਵਾ ਆਸਟ੍ਰੇਲੀਆ ਦੀ ਕੰਪਨੀ ਨੇ ਇਹਨੂੰ ਖਰੀਦ ਲਿਆ। ਕਰਾਫਟ ਨਾਂ ਦੀ ਜਿਹੜੀ ਕੰਪਨੀ ਆ 2017 ਤੱਕ ਇਹਨੇ ਆਪਣੇ ਅੰਡਰ ਰੱਖਿਆ, ਅਤੇ ਉਸ ਤੋਂ ਬਾਅਦ ਫਿਰ ਆਸਟ੍ਰੇਲੀਆ ਦੀ ਜਿਹੜੀ ਬੈਗਾ ਚੀਜ਼ ਡੇਅਰੀ ਕੰਪਨੀ ਆ ਉਹਨੇ ਫਿਰ ਦੁਬਾਰਾ ਤੋਂ ਇਹਨੂੰ ਖਰੀਦ ਲਿਆ। ਹੁਣ ਵੈਜੀਮਾਈਟ ਜਿਹੜਾ ਫਿਰ ਦੁਬਾਰਾ ਤੋਂ 100% ਆਸਟ੍ਰੇਲੀਅਨ ਬਣ ਗਿਆ, ਅਤੇ ਆਸਟ੍ਰੇਲੀਅਨ ਇਹਦੇ ਉੱਤੇ ਭਾਈ ਮਾਣ ਕਰਦੇ ਆ। ਅਤੇ ਹੁਣ ਅੱਜ ਦੇ ਦਿਨ ਤੁਹਾਡੇ ਨਾਲ ਸਾਂਝ ਇਸ ਕਰਕੇ ਪਾ ਰਿਹਾ ਕਿ ਅੱਜ ਦੇ ਦਿਨ ਤੋਂ ਬੱਚਿਆਂ ਦੇ ਲਈ ਵੈਜੀਮਾਈ ਕਿਡਜ਼ ਮਾਰਕੀਟ ਦੇ ਵਿੱਚ ਸ਼ੁਰੂ ਹੋ ਜਾਣਾ। ਅੱਜ ਜੇ ਤੁਸੀਂ ਸ਼ੋਪਿੰਗ ਦੇ ਲਈ ਜਾ ਰਹੇ ਹੋ ਤਾਂ ਹੋ ਸਕਦਾ ਤੁਹਾਨੂੰ ਸ਼ੈਲਫ ਦੇ ਉੱਤੇ ਦਿਸੇ, ਹੋ ਸਕਦਾ ਕਿਸੇ ਕਿਸਮ ਦੀ ਤੁਹਾਨੂੰ ਇਹਦੇ ਉੱਤੇ ਐਕਸਟਰਾ ਪੁਆਇੰਟ ਵੀ ਦਿਖ ਸਕਣ, ਹੋ ਸਕਦਾ ਤੁਹਾਨੂੰ ਇਹਦੇ ਉੱਤੇ ਕੋਈ ਲੱਗਾ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਅੱਜ ਦੇ ਦਿਨ ਤੋਂ ਕੋਈ ਨਾ ਕੋਈ ਸਪੈਸ਼ਲ ਔਫਰ ਵੀ ਦਿਖੇ, ਅਤੇ ਇੱਕ ਵਾਰੀ ਟਰਾਈ ਕਰਕੇ ਵੇਖਿਆ ਜਾ ਸਕਦਾ ਹੈ ਕਿ ਇਹਦੇ ਵਿੱਚ। ਫਿਲਹਾਲ ਆਪਾਂ ਵੱਧਦੇ ਹਾਂ ਪ੍ਰੋਗਰਾਮ ਦੇ ਵਿੱਚ ਅੱਗੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਨੂੰ ਆਪਣੇ ਗਾਣੇ ਭੇਜ ਸਕਦੇ ਹੋ ਪਸੰਦੀਦਾ, ਜਿਹਦਾ ਜਿਹਦਾ ਵੀ ਬਣਿਆ ਉਹਦਾ ਉਹਦਾ ਆਪਾਂ ਜ਼ਰੂਰ ਵਿੱਚ ਚਲਾਵਾਂਗੇ, ਉਹਦੇ ਦਰਮਿਆਨ ਮੈਨੂੰ ਵੀ ਸਾਹ ਮਿਲਦਾ ਜਾਊਗਾ। ਅਤੇ ਹਰ ਇੱਕ ਦਾ ਤਾਂ ਨਹੀਂ ਮੈਂ ਪਲੇ ਕਰ ਸਕੂੰਗਾ, ਕਾਫੀ ਸਾਰੇ ਗਾਣੇ ਤੁਹਾਡੇ ਆ ਗਏ ਨੇ, ਪਰ ਜਿਹਦਾ ਜਿਹਦਾ ਵੀ ਗਾਣਾ ਬਣਿਆ ਪ੍ਰੋਗਰਾਮ ਦੇ ਵਿੱਚ ਸਪੇਸ ਬਣੀ ਉਹਦਾ ਉਹਦਾ ਗਾਣਾ ਆਪਾਂ ਜ਼ਰੂਰ ਪਲੇ ਕਰਾਂਗੇ। ਸੋ ਅੱਜ ਦੇ ਦਿਨ ਆਪਾਂ ਮਾਰਾਡੋਨਾ ਦਾ ਵੀ ਗੋਲ ਯਾਦ ਕਰਾਂਗੇ, ਕਿਉਂਕਿ ਅੱਜ ਦਾ ਹੀ ਦਿਨ ਸੀ ਜਦੋਂ ਮਾਰਾਡੋਨਾ ਨੇ ਹੱਥ ਦੇ ਨਾਲ ਗੋਲ ਕੀਤਾ ਸੀ, ਅਤੇ ਕਾਫੀ ਜ਼ਿਆਦਾ ਰੌਲਾ ਹਾਲੇ ਤੱਕ ਵੀ ਪੈਂਦਾ ਵੀ ਇਹ ਗੋਲ ਗਲਤ ਕੀਤਾ ਗਿਆ, ਦੁਨੀਆ ਦੇ ਮਹਾਨ ਪਲੇਅਰ ਦੇ ਵੱਲੋਂ ਇਹ ਗਲਤ ਗੋਲ ਕਿਉਂ ਕੀਤਾ ਗਿਆ, ਕਿੱਦਾਂ ਹੋ ਗਿਆ, ਇਹਦੇ ਉੱਤੇ ਝਾਤੀ ਮਾਰਾਂਗੇ। ਅੱਜ ਦਾ ਹੀ ਦਿਨ ਹੈ 22 ਜੂਨ ਜਦੋਂ ਗਲੀਲੀਓ ਨੂੰ ਯਾਦ ਕੀਤਾ ਜਾਂਦਾ। ਸੋ ਇਤਿਹਾਸ ਦੇ ਵਿੱਚ ਕੀ ਹੈ ਗਲੀਲੀਓ ਦਾ ਨਾਂ, ਕਿਉਂ ਵੱਡਾ ਟਕਰਾਅ ਪੈਦਾ ਹੋਇਆ ਵਿਗਿਆਨ ਅਤੇ ਧਰਮ ਦੇ ਦਰਮਿਆਨ। ਸੋ ਅੱਜ ਦਾ ਹੀ ਉਹ ਦਿਨ ਸੀ, ਸੋ ਉਸ ਦੇ ਉੱਤੇ ਵੀ ਇੱਕ ਝਾਤ ਮਾਰਾਂਗੇ, ਅਤੇ ਹੋਰ ਵੀ ਬਹੁਤ ਸਾਰਾ ਕੁਛ ਜਿਹਦੇ ਵਿੱਚੋਂ ਇੱਕ ਚੀਜ਼ ਦੇ ਉੱਤੇ ਜਾਂਦੇ ਜਾਂਦੇ ਜ਼ਰੂਰ ਝਾਤੀ ਮਾਰ ਜਾਂਦੇ ਬ੍ਰੇਕ ਤੋਂ ਪਹਿਲਾਂ ਪਹਿਲਾਂ, ਉਹ ਆ ਕਿ 1 ਜੁਲਾਈ ਤੋਂ ਜਿਹੜੇ ਸਾਡੇ SMS ਨੇ ਉਹ ਹੁਣ ਬਦਲਣ ਜਾ ਰਹੇ ਨੇ। ਸੋ ਬੇਸਿਕਲੀ ਜਿਹੜੇ ਸਕੈਮ ਹੁੰਦੇ ਨੇ ਤਰ੍ਹਾਂ ਤਰ੍ਹਾਂ ਦੇ, ਉਹਨਾਂ ਸਕੈਮਸ ਨੂੰ ਰੋਕਣ ਦੇ ਲਈ, ਧੋਖਾਧੜੀਆਂ ਨੂੰ ਰੋਕਣ ਦੇ ਲਈ 1 ਜੁਲਾਈ 2026 ਤੋਂ SMS ਦੇ ਨਿਯਮ ਬਦਲਣ ਜਾ ਰਹੇ ਨੇ, ਚਾਹੇ ਤੁਸੀਂ ਕਿਸੇ ਵੀ ਕੰਪਨੀ ਦੇ ਨਾਲ ਹੋ। ਸੋ ਕਿਸੇ ਵੀ ਆਸਟ੍ਰੇਲੀਆ ਦੇ ਵਿੱਚ ਤੁਸੀਂ ਟੈਲਕਾਮ ਕੰਪਨੀ ਦੇ ਨਾਲ ਹੋ, ਤੁਹਾਡੀਆਂ ਜਿਹੜੀਆਂ ਤੁਹਾਨੂੰ ਮੈਸੇਜ ਆ ਚੁੱਕਾ ਹੋਊਗਾ, ਜੇ ਨਹੀਂ ਆਇਆ ਤਾਂ ਆ ਜੂਗਾ। ਸੋ ਆਮ ਲੋਕਾਂ ਦੇ ਲਈ ਇਹ ਵੱਡੀ ਰਾਹਤ ਦੀ ਖਬਰ ਹੋ ਸਕਦੀ ਹੈ, ਕਿਉਂਕਿ ਸਾਨੂੰ ਅਕਸਰ ਹੀ ਬੈਂਕਾਂ ਦੇ ਨਾਂ ਦੇ ਉੱਤੇ, ATO ਦੇ ਨਾਂ ਦੇ ਉੱਤੇ, ਪੋਸਟ ਆਫਿਸਾਂ ਦੇ ਨਾਂ ਦੇ ਉੱਤੇ ਝੂਠੇ ਸਕੈਮ ਦੇ ਮੈਸੇਜ ਆਉਂਦੇ ਨੇ। ਕਈ ਲੋਕ ਜਿਹੜੇ ਨੇ ਉਹ ਇਹਨਾਂ ਦੇ ਉੱਤੇ ਕਲਿੱਕ ਕਰ ਬਹਿੰਦੇ ਨੇ, ਅਤੇ ਉਸ ਤੋਂ ਬਾਅਦ ਫਿਰ ਕਈ ਲੋਕਾਂ ਦੇ ਪੈਸੇ ਚੋਰੀ ਹੋ ਜਾਂਦੇ ਨੇ। ਇਸੇ ਧੋਖਾਧੜੀ ਨੂੰ ਰੋਕਣ ਦੇ ਲਈ ਹੁਣ ਆਸਟ੍ਰੇਲੀਆਈ ਸਰਕਾਰ ਨੇ 1 ਜੁਲਾਈ 2026 ਤੋਂ ਨਵੇਂ ਨਿਯਮ ਲਾਗੂ ਕਰਨ ਦੀ ਸੋਚੀ ਹੈ। ਸੋ ਆਪਾਂ ਸੌਖੇ ਜਿਹੇ ਤਰੀਕੇ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਵੀ ਇਹ ਨਵੇਂ ਨਿਯਮ ਹੈ ਕੀ ਨੇ। ਫਿਲਹਾਲ ਇਹ ਦਾਅਵਾ ਕੀਤਾ ਜਾ ਰਿਹਾ ਕਿ ਇਹਨਾਂ ਦੇ ਨਾਲ
ਜਿਹੜੀ ਨਕਲੀ ਸਕੈਮ ਮੈਸੇਜ ਨੇ ਉਹ ਬੰਦ ਹੋ ਜਾਣਗੇ। ਕੋਈ ਵੀ ਜੇਕਰ ਸਕੈਮਰ ਅਸਲੀ ਕੰਪਨੀ ਜਾਂ ਸਰਕਾਰੀ ਮਹਿਕਮੇ ਜਿਵੇਂ ਕਿ ਮਾਈ ਗੋਵ ਜਾਂ ਫਿਰ ਕਿਸੇ ਬੈਂਕ ਦੇ ਨਾਂ ਤੋਂ ਜਾਂ ਏਟੀਏ ਦੇ ਨਾਂ ਤੋਂ ਵਰਤ ਕੇ ਤੁਹਾਨੂੰ ਮੈਸੇਜ ਜਿਹੜਾ ਭੇਜਦਾ ਸੀ ਪਹਿਲਾਂ ਤੇ ਉਹ ਹੁਣ ਨਹੀਂ ਭੇਜ ਪਾਊਗਾ 1 ਜੁਲਾਈ ਤੋਂ। ਹਰ ਅਸਲੀ ਕੰਪਨੀ ਨੂੰ ਹੁਣ ਸਰਕਾਰ ਦੇ ਇੱਕ ਨਵੇਂ ਜਿਹੜੇ ਰਜਿਸਟਰ ਦੇ ਵਿੱਚ ਆਪਣਾ ਨਾਂ ਦਰਜ ਕਰਵਾਉਣਾ ਪਊਗਾ ਪਹਿਲਾਂ, ਅਤੇ ਇਹ ਦੱਸਣਾ ਪਊਗਾ ਕਿ ਹਾਂ ਉਹ ਅਸਲੀ ਨੇ, ਉਹਨਾਂ ਨੂੰ ਅਪਰੂਵਲ ਮਿਲੂਗੀ ਅਤੇ ਫਿਰ ਹੀ ਉਹ ਆਪਣੇ ਨਾਂ ਦੇ ਹੇਠੋਂ ਮੈਸੇਜ ਭੇਜ ਸਕਣਗੇ, ਜਿਹਦੇ ਨਾਲ ਕਿ ਆਪਾਂ ਸਕੈਮ ਤੋਂ ਬਚ ਜਾਵਾਂਗੇ। ਜੇ ਕੋਈ ਕੰਪਨੀ ਆਪਣਾ ਨਾਮ ਦਰਜ ਨਹੀਂ ਕਰਵਾਉਂਦੀ ਤਾਂ ਫੋਨ ਕੰਪਨੀਆਂ ਜਿਵੇਂ ਕਿ ਟੈਸਟਾ ਹੋ ਗਈ, ਓਪਟਸ ਹੋ ਗਈ, ਵੋਡਾਫੋਨ ਜਾਂ ਕੋਈ ਵੀ ਤੁਸੀਂ ਵਰਤਦੇ ਹੋ, ਉਹਦੇ ਮੈਸੇਜ ਨੂੰ ਤੁਹਾਡੇ ਫੋਨ ਤੱਕ ਆਉਣ ਹੀ ਨਹੀਂ ਦਿੱਤਾ ਜਾਊਗਾ ਇਸ ਨਵੇਂ ਕਾਨੂੰਨ ਦੇ ਤਹਿਤ। ਸੋ ਉਹ ਰਾਹ ਦੇ ਵਿੱਚ ਹੀ ਬਲੌਕ ਕਰ ਦਿੱਤਾ ਜਾਊਗਾ ਜੇਕਰ ਉਹਨੇ ਖਾਸ ਉਹ ਪਰਮਿਸ਼ਨ ਨਹੀਂ ਲਈ। ਸੋ ਇਸ ਪੱਖੋਂ ਸਾਨੂੰ ਜਿਹੜਾ ਹੁਣ ਨਿਸ਼ਚਿੰਤ ਹੋ ਜਾਣਾ ਚਾਹੀਦਾ। ਜੇਕਰ ਕੋਈ ਅਜਿਹੀ ਕੰਪਨੀ ਤੁਹਾਨੂੰ ਮੈਸੇਜ ਭੇਜਦੀ ਆ ਜਿਹਦਾ ਨਾਮ ਸਰਕਾਰੀ ਲਿਸਟ ਦੇ ਵਿੱਚ ਰਜਿਸਟਰਡ ਨਹੀਂ ਆ, ਤਾਂ ਤੁਹਾਡੇ ਫੋਨ ਦੇ ਉੱਤੇ ਉਹ ਮੈਸੇਜ ਦੇ ਨਾਲ ਨਾਲ ਇਹ ਲਿਖਿਆ ਆਜੂਗਾ ਕਿ ਇਹ ਅਨਵੈਰੀਫਾਈਡ ਹੈ, ਯਾਨੀ ਕਿ ਇਹ ਮੈਸੇਜ ਦੀ ਆਪਾਂ ਪੁਸ਼ਟੀ ਨਹੀਂ ਕਰਦੇ। ਅਤੇ ਜੇਕਰ ਉਹਦੀ ਪੁਸ਼ਟੀ ਨਹੀਂ ਹੋਈ ਤਾਂ ਉਹਦੇ ਉੱਤੇ ਤੁਹਾਨੂੰ ਕਲਿੱਕ ਕਰਨ ਦੀ ਲੋੜ ਨਹੀਂ ਆ, ਇਹਦਾ ਮਤਲਬ ਕਿ ਉਹ ਵੈਰੀਫਾਈਡ ਨਹੀਂ ਆ। ਮੈਸੇਜ ਤੁਹਾਡੇ ਆਮ ਇਨਬੋਕਸ ਦੇ ਵਿੱਚ ਆਉਣ ਦੀ ਬਜਾਏ ਉਹ ਸਿੱਧਾ ਸਪੈਮ ਦੇ ਵਿੱਚ ਵੀ ਜਾ ਸਕਦਾ। ਕਈ ਤਰ੍ਹਾਂ ਦੇ ਹੋਰ ਵੀ ਇਹਦੇ ਉੱਤੇ ਬਲੌਕ ਲਾਏ ਗਏ ਨੇ, ਸ਼ੱਕੀ ਮੈਸੇਜ ਵਾਲਾ ਜਿਹੜੇ ਤੁਹਾਡਾ ਕੋਈ ਫੋਲਡਰ ਇੱਦਾਂ ਦਾ ਕੋਈ ਹੈਗਾ ਵਾ ਸਪੈਮ ਵਾਲਾ, ਅਤੇ ਉਸ ਫੋਲਡਰ ਦੇ ਵਿੱਚ ਤੁਹਾਡਾ ਚਲਿਆ ਜਾਊਗਾ। ਇੱਦਾਂ ਦੇ ਫੋਨ ਵੀ ਕਈ ਸੁੱਖ ਸਹੂਲਤਾਂ ਹੁਣ ਦੇਣੀਆਂ ਸ਼ੁਰੂ ਕਰ ਗਏ ਨੇ। ਸੋ ਇਹਦੇ ਨਾਲ ਮੋਬਾਈਲ ਦੇ ਆਉਣ ਵਾਲੇ ਜਿਹੜੇ ਠੱਗੀ ਵਾਲੇ ਲਿੰਕ ਨੇ ਉਹਨਾਂ ਨੂੰ ਲਗਾਮ ਲੱਗਣ ਦੇ ਪੂਰੇ ਪੂਰੇ ਚਾਂਸਿਸ ਨੇ। ਪਛਾਣ ਕਰਨਾ ਹੁਣ ਬਹੁਤ ਸੌਖਾ ਹੋ ਜਾਊਗਾ ਕਿ ਕਿਹੜਾ ਮੈਸੇਜ ਅਸਲੀ ਆ, ਕਿਹੜਾ ਮੈਸੇਜ ਨਕਲੀ ਆ, ਕਿਹੜਾ ਕਿਸੇ ਠੱਗ ਦਾ ਆ, ਕਿਹੜਾ ਕਿਸੇ ਅਸਲੀ ਬੰਦੇ ਦਾ ਵਾ, ਨਕਲੀ ਬੰਦੇ ਦਾ ਵਾ। ਕੋਈ ਪੈਸੇ ਦੀ ਕੋਈ ਨਿੱਜੀ ਜਾਣਕਾਰੀ ਜਿਹੜੀ ਆ ਉਹ ਤੁਹਾਡੀ ਕਿੰਨੀ ਕੁ ਸੁਰੱਖਿਅਤ ਰਹਿ ਸਕਦੀ ਆ, ਇਹ ਹੁਣ ਇਹ ਮੈਸੇਜ ਵੀ ਕਾਫੀ ਹੱਦ ਤੱਕ ਤੈਅ ਕਰਨਗੇ। ਸੋ ਇਹ ਸਨ ਕੁਛ ਇੱਕ ਜਾਣਕਾਰੀਆਂ ਜਿਹੜੀਆਂ ਕਿ ਫਰਜ਼ੀ ਮੈਸੇਜਾਂ ਨੂੰ ਜਾਂ ਫਿਰ ਧੋਖਾਧੜੀ ਵਾਲੇ ਜਿਹੜੇ ਮੈਸੇਜ ਨੇ ਉਹਨਾਂ ਨੂੰ ਰੋਕਣ ਦੇ ਲਈ ਹੁਣ ਆਸਟ੍ਰੇਲੀਆ ਦੇ ਵਿੱਚ ਲੈ ਕੇ ਆਉਂਦੀਆਂ ਗਈਆਂ ਨੇ, ਅਤੇ ਆਸ ਕਰਦੇ ਹਾਂ ਕਿ ਇਹਨਾਂ ਦੇ ਨਾਲ ਹੁਣ ਧੋਖਾਧੜੀਆਂ ਪਹਿਲਾਂ ਦੇ ਨਾਲੋਂ ਕਾਫੀ ਜ਼ਿਆਦਾ ਘੱਟ ਜਾਣਗੀਆਂ। ਸੋ ਇਹ ਕੁਛ ਕੁ ਜਾਣਕਾਰੀਆਂ, ਅਤੇ ਆਪਾਂ ਬ੍ਰੇਕ ਤੋਂ ਬਾਅਦ ਆ ਕੇ ਤੁਹਾਡੇ ਨਾਲ ਹੁਣ ਗੱਲਬਾਤ ਕਰਦੇ ਹਾਂ। ਅਤੇ ਇੱਕ ਆਪਾਂ ਇਸੇ ਦੇ ਦਰਮਿਆਨ ਗਾਣਾ ਸੁਣ ਲੈਂਦੇ ਉਨੀ ਦੇਰ ਤੱਕ, ਚਲੋ ਤੁਹਾਡੇ ਮੈਸੇਜ ਪੜ੍ਹ ਜਾਂਦੇ। ਕਰਮ ਜੀ ਕਹਿੰਦੇ ਕਿ ਭਾਅ ਜੀ ਘਰ ਦੀ ਖੇਤੀ ਬੀਟਰੂਟ ਬੜੇ ਵਧੀਆ ਹੋ ਰਹੇ ਨੇ, ਅਤੇ ਬੀਟਰੂਟ ਮੈਨੂੰ ਇਹ ਬੀਟਰੂਟ ਦੇ ਨਾਲੋਂ ਵੱਧ ਭੈਣਾ ਬੀਟਰੂਟ ਨਹੀਂ, ਮੈਨੂੰ ਇਹ ਲੱਗ ਰਹੇ ਨੇ ਟਰਨਿਪ। ਇੱਕ ਵਾਰੀ ਮੇਕ ਸ਼ੋਰ ਕਰਿਓ, ਕਿਉਂਕਿ ਬੀਟਰੂਟ ਵਾਲਾ ਇਹ ਰੰਗ ਹੈ ਨਹੀਂ ਆ, ਪਰ ਜੇ ਹੈ ਤਾਂ ਫਿਰ ਬੜੇ ਫਿੱਕੇ ਫਿੱਕੇ ਨੇ। ਸੋ ਮੇਰੇ ਕਹਿਣ ਦਾ ਮਤਲਬ ਕਿ ਬੀਟਰੂਟ ਯਾਨੀ ਕਿ ਚਕੰਦਰ, ਨਾ ਤਾਂ ਪੱਤੇ ਚਕੰਦਰ ਦੇ ਨੇ ਅਤੇ ਨਾ ਇਹ ਰੰਗ ਚਕੰਦਰ ਦਾ ਵਾ, ਇਹ ਗੋਂਗਲੂ ਵਾਲਾ ਰੰਗ ਮੈਨੂੰ ਲੱਗ ਰਿਹਾ ਵਾ। ਇਹ ਉਹ ਗੋਂਗਲੂ ਨੇ ਜਿਹੜੇ ਇੱਥੇ ਆਸਟ੍ਰੇਲੀਆ ਦੇ ਵਿੱਚ ਸਲਾਦ ਦੇ ਵਿੱਚ ਖਾਧੇ ਜਾਣ ਵਾਲੇ ਗੋਂਗਲੂ ਹੁੰਦੇ ਆ, ਸਬਜ਼ੀ ਵਾਲੇ ਆਪਾਂ ਜਿਹੜੇ ਉਹ ਦੂਸਰੇ ਵਰਤਦੇ ਹਾਂ, ਗੋਂਗਲੂ ਯਾਨੀ ਕਿ ਸ਼ਲਗਮ। ਸੋ ਇੱਕ ਵਾਰੀ ਮੇਕ ਸ਼ੋਰ ਕਰਿਓ ਉਹ ਨਾ ਹੋਵੇ ਕਿਤੇ ਆਪਾਂ ਸ਼ਕਰ ਆਪਾਂ ਜਿਹੜੀ ਆ ਉਹ ਚਕੰਦਰ ਸਮਝ ਕੇ ਖਾਈ ਜਾਈਏ ਅਤੇ ਸਾਡਾ ਆਇਰਨ ਵਧੇ ਨਾ। ਤਾਂ ਚਲੋ ਕੁਛ ਨਾ ਕੁਛ ਤਾਂ ਵਧੂਗਾ ਹੀ, ਚੀਜ਼ ਤਾਂ ਵੈਸੇ ਚੰਗੀ ਆ, ਪਰ ਇੱਕ ਵਾਰੀ ਤੁਸੀਂ ਮੇਕ ਸ਼ੋਰ ਕਰ ਰਹੇ ਹੋ। ਰਿਚਰਡ ਜੀ ਧੰਨਵਾਦ। ਰਿਚਰਡ ਜੀ ਕਹਿੰਦੇ ਨੇ ਕਿ ਆਹ ਗਾਣਾ ਪਲੇ ਕਰ ਦਿਓ। ਹਾਂਜੀ ਜ਼ਰੂਰ ਜੀ, ਕਾਫੀ ਸਾਰੇ ਗਾਣਿਆਂ ਦੇ ਜਿੱਥੇ ਮੈਸੇਜ ਨੇ ਉੱਥੇ ਵੀ ਤੁਹਾਡਾ ਮੈਂ ਆਲੋ ਸਾਈਡ ਦੇ ਉੱਤੇ ਕਰਕੇ ਰੱਖ ਲਿਆ, ਅਤੇ ਜਿਹਦੀ ਜਿਹਦੀ ਵੀ ਬਣੀ ਗਾਣੇ ਦੀ ਸਪੇਸ ਆਪਾਂ ਜ਼ਰੂਰ ਪਲੇ ਕਰਦੇ ਹਾਂ। ਸਤਿ ਸ਼੍ਰੀ ਅਕਾਲ ਵੀਰ ਜੀ ਕਹਿੰਦੇ ਨੇ ਕਿ ਪਲੀਜ਼ ਮੈਂ ਨਿਕਲਾ ਵੀ ਪਲੇ ਕਰ ਦਿਓ। ਹਾਂਜੀ ਮੈਂ ਭੈਣ ਜੀ ਜਿਹੜੇ ਜਿੱਦਾਂ ਜਿਹੜੇ ਵੀ ਪਹਿਲਾਂ ਆਏ ਨੇ ਉਹ ਗਾਣੇ ਜ਼ਰੂਰ ਪਲੇ ਕਰ ਦਿਆਂਗੇ, ਬਹੁਤ ਮਿਹਰਬਾਨੀ ਤੁਹਾਡੀ। ਅਤੇ ਜੋ ਵੀ ਚਲਾਵਾਂਗੇ ਬਹੁਤ ਵਧੀਆ ਚਲਾਵਾਂਗੇ, ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਪਸੰਦ ਦੀ ਹੋਣ। ਸੋ ਜਿੱਦਾਂ ਜਿੱਦਾਂ ਆਏ ਅਤੇ ਆਪਾਂ ਪਗਾਟਾ ਕਰ ਲੈਣਾ ਅਤੇ ਉੱਦਾਂ ਉੱਦਾਂ ਆਪਾਂ ਪਲੇ ਕਰ ਦੇਣੇ। ਪਰਮਿੰਦਰ ਸੈਣੀ ਜੀ ਕਹਿੰਦੇ ਨੇ ਕਿ ਫੁੱਟਬਾਲ ਕੱਪ ਦੇ ਵਿੱਚ ਕੇਪ ਵਰਦੇ ਟੀਮ ਨੇ ਫੱਟੇ ਚੱਕੇ ਪਏ ਨੇ, ਜਸਟ ਵਾਚ ਮੈਚ ਗ੍ਰੇਟ ਡਿਫੈਂਡਰ। ਹਾਂ ਇਹਨਾਂ ਦਾ ਜਿਹੜਾ ਕੀਪਰ ਆ ਭਾਈ, ਮਤਲਬ ਕਿਆ ਕਮਾਲ ਦਾ ਇਹਨਾਂ ਦਾ ਗੋਲ ਕੀਪਰ ਆ। ਕਹਿੰਦੇ ਨੇ ਕਿ 40 ਸਾਲਾਂ ਦੀ ਉਮਰ ਜਦੋਂ ਕਿ ਰਿਟਾਇਰ ਹੋ ਜਾਂਦੇ ਨੇ ਲੋਕ, ਉਦੋਂ ਇਹ ਖੇਡਣ ਦੇ ਲਈ ਆਇਆ, ਪਹਿਲਾ ਵਰਲਡ ਕੱਪ ਮੈਚ ਇਹਨੂੰ ਖੇਡਣ ਦੇ ਲਈ ਮਿਲਿਆ, ਅਤੇ ਮਤਲਬ ਕਿਆ ਕਮਾਲ ਦਾ ਪਿਛਲੇ ਮੈਚ ਦੇ ਵਿੱਚ ਵੀ ਕਿਆ ਕਮਾਲ ਦੀ ਇਹਨੇ ਮੈਚ ਨੂੰ ਜਿਤਾਇਆ ਸੀ। ਮੇਰੇ ਖਿਆਲ ਨਾਲ 8 ਸਿੱਧੇ ਗੋਲ, ਜੇ ਕਹਿੰਦੇ ਕਿ ਹੋਰ ਕੋਈ ਕੀਪਰ ਹੁੰਦਾ ਤਾਂ ਪੱਕੇ ਗੋਲ ਹੀ ਜਿਹੜੇ ਤਰੀਕੇ ਦੇ ਨਾਲ ਇਹਨੇ ਬਚਾਏ ਆ, ਅਤੇ ਉਸੇ ਬਚਾਉਣ ਦੇ ਕਰਕੇ ਹੀ ਇਹ ਪਿਛਲਾ ਮੈਚ ਵੀ ਜਿਹੜਾ ਬਰਾਬਰੀ ਦੇ ਉੱਤੇ ਛਡਾ ਗਏ ਸੀ, ਅਤੇ ਕਮਾਲ ਇਸ ਮੈਚ ਦੇ ਵਿੱਚ ਵੀ। ਤੋ ਵਾਕਈ ਜਿਹੜੇ ਜਿਹੜੇ ਵੀ ਵੇਖ ਰਹੇ ਨੇ ਇਸ ਟਾਈਮ ਦੇ ਉੱਤੇ ਵਰਲਡ ਕੱਪ ਇੰਜੋਏ ਕਰ ਰਹੇ ਨੇ, ਉਹ
ਇਸ ਬੰਦੇ ਨੂੰ ਬਹੁਤ ਇੰਜੋਏ ਕਰ ਰਹੇ ਨੇ। ਮੈਨੂੰ ਹੁਣ ਅੰਕੜੇ ਤਾਂ ਨਹੀਂ ਯਾਦ, ਮੈਂ ਇੱਕ ਵਾਰੀ ਕੱਢ ਕੇ ਮੈਂ ਵੇਖੂੰਗਾ, ਪਰ ਇਹਦੇ ਜੇਕਰ ਅੰਕੜੇ ਆਪਾਂ ਵੇਖੀਏ ਤਾਂ ਅੱਜ ਕੱਲ੍ਹ ਕਿਉਂਕਿ ਆਪਾਂ ਜਿਹੜੀ ਪ੍ਰਸਿੱਧੀ ਆ ਜਿਹੜੀ ਕਿਸੇ ਬੰਦੇ ਦੀ ਉਹ ਆ ਮਤਲਬ ਚੜ੍ਹਾਈ ਉਹ ਆਪਾਂ ਮਾਪਦੇ ਹਾਂ ਵੀ ਉਹਦੇ ਲਾਈਕ ਸ਼ੇਅਰ ਕਿੰਨੇ ਵਧੇ ਨੇ। ਪਹਿਲੇ ਮੈਚ ਤੋਂ ਬਾਅਦ ਦੀ ਜਿਹੜੀ ਇਹਦੀ ਸੀਗੀ ਕੇਪ ਵਰਦੇ ਦੀ ਜਿਹੜੀ ਸਪੇਨ ਦੇ ਨਾਲ ਮੈਚ ਸੀ, ਇਹਦੇ ਵਿੱਚ ਕਿਉਂਕਿ ਇਹ ਮੰਨਿਆ ਜਾ ਰਿਹਾ ਸੀ ਕਿ ਇਹਨਾਂ ਨੇ ਤਾਂ ਪੱਕਾ ਹਾਰਨਾ ਹੀ ਹਾਰਨਾ, ਪਰ ਹਾਰਨਾ ਕਾਹਦਾ, ਮਤਲਬ ਉਸ ਮੈਚ ਦੇ ਵਿੱਚ 1 ਮਿਲੀਅਨ ਦੀ ਕਹਿੰਦੇ ਕਿਸੇ ਨੇ ਬੈਟ ਲਾ ਦਿੱਤੀ, ਕਿਉਂਕਿ ਸਪੇਨ ਦੀ ਟੀਮ ਬੜੀ ਤਗੜੀ ਆ ਅਤੇ ਬਾਕੀ ਵੀ ਚਲੋ ਲਾਈਆਂ ਹੋਣਗੀਆਂ ਕਿਸੇ ਨੇ, ਪਰ 1 ਮਿਲੀਅਨ ਵਾਲੀ ਜਿਹੜੀ ਆ ਉਹ ਸਭ ਤੋਂ ਟੌਪ ਦੇ ਉੱਤੇ ਸੀ, ਪਰ ਇਹ ਬਰਾਬਰੀ ਦੇ ਉੱਤੇ ਛਡਾ ਗਏ ਮੈਚ। ਸੋ 1 ਮਿਲੀਅਨ ਪਾਈ ਜਾਂਦਾ ਰਿਹਾ ਕਿਸੇ ਦਾ, ਐਵੇਂ ਕਿਸੇ ਨੂੰ ਹਲਕੇ 'ਚ ਨਹੀਂ ਲੈਣਾ ਚਾਹੀਦਾ। ਵਰਲਡ ਕੱਪ ਦੇ ਵਿੱਚ ਇਸ ਵਾਰੀ ਪਹਿਲੀ ਵਾਰ ਇਹਨਾਂ ਦੀ ਐਂਟਰੀ ਆ, ਜੇ ਕਿਸੇ ਨੂੰ ਨਹੀਂ ਪਤਾ ਤਾਂ ਜਿੱਦਾਂ ਆਪਾਂ ਗੱਲ ਕਰ ਰਹੇ ਹਾਂ 40 ਸਾਲਾਂ ਦਾ ਇਹਨਾਂ ਦਾ ਜਿਹੜਾ ਕੀਪਰ ਆ ਵਰਜੀਨੀਆ ਨਾਂ ਆ ਇਹਦਾ, ਜਦੋਂ ਸ਼ੁਰੂ ਹੋਇਆ ਸੀ ਵਰਲਡ ਕੱਪ ਤਾਂ ਉਦੋਂ 48,000 ਇਹਦੇ ਫੋਲੋਅਰ ਸੀ। ਜਦੋਂ ਇਹ ਮੈਚ ਚੱਲ ਰਿਹਾ ਸੀ ਇਹਨਾਂ ਦਾ ਸਪੇਨ ਦੇ ਨਾਲ, ਅਤੇ ਮੈਚ ਦੇ ਚੱਲਦੇ ਚੱਲਦੇ ਨੋਟ ਕਰਨਾ ਸ਼ੁਰੂ ਕੀਤਾ ਸੀ, ਅਤੇ ਮੈਚ ਤੋਂ ਖਤਮ ਹੁੰਦਿਆਂ ਹੁੰਦਿਆਂ 48,000 ਤੋਂ 2.5 ਮਿਲੀਅਨ ਤੱਕ ਇਹਦੇ ਫੋਲੋਅਰ ਪਹੁੰਚ ਚੁੱਕੇ ਸੀ। ਜਦੋਂ ਮੈਂ ਪਹਿਲਾਂ ਗੱਲ ਕੀਤੀ ਕਿ ਅੱਜ ਕੱਲ੍ਹ ਜਿਹੜੀ ਪ੍ਰਸਿੱਧੀ ਆ, ਅੱਜ ਕੱਲ੍ਹ ਜਿਹੜੀ ਕਾਮਯਾਬੀ ਆ, ਉਹ ਫੋਲੋਅਰਾਂ ਦੇ ਹਿਸਾਬ ਦੇ ਨਾਲ ਮਾਪੀ ਜਾਂਦੀ ਆ। 2 ਘੰਟੇ ਬਾਅਦ ਇਹ 2.5 ਮਿਲੀਅਨ ਦੇ ਉੱਤੇ ਪਹੁੰਚ ਚੁੱਕੇ ਸੀ, 48,000 ਤੋਂ ਸਫ਼ਰ ਸ਼ੁਰੂ ਹੋਇਆ ਸੀ। ਜਦੋਂ 1 ਦਿਨ ਬਾਅਦ ਵੇਖਿਆ ਗਿਆ ਤਾਂ ਇਹ 11 ਮਿਲੀਅਨ ਦੇ ਆਸ ਪਾਸ ਪਹੁੰਚ ਚੁੱਕੇ ਸੀ। ਇੰਨੀ ਤੇਜ਼ੀ ਦੇ ਨਾਲ ਇਸ ਬੰਦੇ ਦੀ ਫੋਲੋਇੰਗ ਵਧੀ। ਸੋ ਪਹਿਲੀ ਵਾਰ ਵਰਲਡ ਕੱਪ ਖੇਡ ਰਿਹਾ ਬੰਦਾ, ਉਹ ਟੀਮ ਸਪੇਨ ਦੀ ਜਿਹਨੇ 75% ਪੁਜੈਸ਼ਨ ਆਪਣੇ ਕੋਲ ਰੱਖੀ ਸੀ, ਜਿਹਨੂੰ 27 ਮੌਕੇ ਮਿਲੇ ਸ਼ੋਟ ਕਰਨ ਦੇ, ਉਸ ਤੋਂ ਬਾਅਦ ਗੋਲ ਦੇ ਚਾਂਸਿਸ ਜਿਹੜੇ ਨੇ ਉਹ ਜਿਹੜੇ ਬਣੇ ਵੀ ਉਹ ਵੀ ਇਸ ਬੰਦੇ ਨੇ ਤਹਿਸ ਨਹਿਸ ਕਰਕੇ ਰੱਖ ਦਿੱਤੇ, ਅਤੇ 4 ਛਫੇਰੇ ਇਸ ਬੰਦੇ ਦੇ ਚਰਚੇ ਨੇ। ਅਤੇ ਹੁਣ ਵੇਖਣ ਵਾਲੀ ਚੀਜ਼ ਇਹ ਆ ਕਿ ਮੈਂ ਹੁਣ ਰੀਸੈਂਟ ਨਹੀਂ ਹਲੇ ਮੇਰੇ ਮੈਂ ਵੇਖ ਪਾਇਆ ਵੀ ਕਿੰਨੇ ਆ, ਮੈਨੂੰ ਲੱਗਦਾ ਵਾ ਵੀ ਇਹ 2-3 ਹੋ ਚੁੱਕੇ ਹੋਣਗੇ ਹੁਣ ਵੀ ਇਹਦੇ, ਪਰ ਕਿਆ ਕਮਾਲ ਦੀ ਟੀਮ ਡਿਫੈਂਡ ਕਰ ਰਹੀ ਆ, ਕਿਆ ਕਮਾਲ ਦੀ ਲੜਾਈ ਲੜ ਰਹੀ ਆ। ਸੋ ਇਸ ਕਰਕੇ ਕਹਿੰਦੇ ਨੇ ਵੀ ਕਦੀ ਵੀ ਕਿਸੇ ਨੂੰ ਹਲਕੇ ਹੱਥੀਂ ਨਹੀਂ ਲੈਣਾ ਚਾਹੀਦਾ। ਇੱਕ ਬ੍ਰੇਕ ਲੈ ਕੇ ਅਤੇ ਫਿਰ ਆਪਾਂ ਹੁਣ ਵਾਪਸੀ ਕਰਦੇ ਹਾਂ, ਅਤੇ ਆ ਕੇ ਅਤੇ ਆਪਾਂ ਗਲੀਲੀਓ ਦੇ ਬਾਰੇ ਵੀ ਜਾਣਾਂਗੇ, ਆਪਾਂ ਅੱਜ ਦਾ ਦਿਨ ਗਲੀਲੀਓ ਦੇ ਨਾਲ ਕਿੱਦਾਂ ਜਾ ਕੇ ਜੁੜਦਾ।

0: ਜਾਣਦੇ ਹੋ ਕਿ ਬੱਚੇ ਦਾ ਲਗਭਗ 90% ਦਿਮਾਗ ਉਹਨਾਂ ਦੇ 5 ਸਾਲ ਦੇ ਹੋਣ ਤੋਂ ਪਹਿਲਾਂ ਹੀ ਵਿਕਸਿਤ ਹੋ ਜਾਂਦਾ ਹੈ? ਮੁਫਤ ਕਿੰਡਰ 3 ਅਤੇ 4 ਸਾਲ ਦੇ ਬੱਚਿਆਂ ਨੂੰ ਪ੍ਰਾਇਮਰੀ ਸਕੂਲ ਸ਼ੁਰੂ ਕਰਨ ਤੋਂ ਪਹਿਲਾਂ 2 ਸਾਲ ਲਈ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਦਾ ਹੈ ਅਤੇ ਪਰਿਵਾਰਾਂ ਲਈ ਪੈਸਿਆਂ ਦੀ ਬਚਤ ਕਰਦਾ ਹੈ। ਕਿੰਡਰ ਵਿੱਚ ਬੱਚੇ ਖੇਡ ਰਾਹੀਂ ਸਿੱਖਦੇ ਹਨ, ਜਿਸ ਨਾਲ ਉਹ ਮਹੱਤਵਪੂਰਨ ਸਮਾਜਿਕ, ਭਾਵਾਤਮਕ ਅਤੇ ਬੌਧਿਕ ਹੁਨਰ ਵਿਕਸਿਤ ਕਰਦੇ ਹਨ ਅਤੇ ਨਵੇਂ ਦੋਸਤ ਵੀ ਬਣਾਉਂਦੇ ਹਨ। ਵਧੇਰੇ ਜਾਣਕਾਰੀ ਲਈ vic.gov.au/kinder ਤੇ ਜਾਓ।
1: ਭੈਣ ਜੀ, ਕੀ ਹਾਲ ਹੈ ਪਿੱਠ ਦਰਦ ਦਾ?
2: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
3: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
4: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।
5: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
6: Opit Homes ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ Opit Homes ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ Opit Homes ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
7: Are you ready to start something? Do what you love? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you. At Kangan Institute, call 13 TAFE to apply now or visit kangan.edu.au. Eligibility criteria applies. Some or all of this training is delivered with Victorian and Commonwealth Government funding. RTO 3077.

0: ਜੀ ਤੁਹਾਡੀ ਨਜ਼ਰ ਹੈ ਭੋਲਾ
1: ਓਏ ਭੋਲੀ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ
2: ਭੋਲੇ ਨੇ ਕਸੂਤੇ ਫਸਾਤੇ
1: ਓਏ ਭੋਲੇ ਓਏ 2 ਕਾਮੇਡੀ ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ ਓਏ ਭੋਲੇ ਓਏ 2
3: ਫ੍ਰੀ ਟੇਫ ਨਾਲ ਆਪਣੇ ਸ਼ੌਂਕ ਨੂੰ ਆਪਣੀ ਨੌਕਰੀ ਵਿੱਚ ਬਦਲੋ ਹਸਪਿਟੈਲਿਟੀ ਤੋਂ ਲੈ ਕੇ ਸਾਈਬਰ ਸੁਰੱਖਿਆ ਤੱਕ ਬਿਨਾਂ ਕਿਸੇ ਟਿਊਸ਼ਨ ਫੀਸ ਦੇ 80 ਤੋਂ ਵੱਧ ਭਾਰੀ ਮੰਗ ਵਾਲੀ ਯੋਗਤਾਵਾਂ ਅਤੇ ਛੋਟੇ ਕੋਰਸਾਂ ਵਿੱਚੋਂ ਚੁਣੋ ਉਸ ਨੌਕਰੀ ਲਈ ਹੁਨਰ ਹਾਸਲ ਕਰੋ ਜੋ ਤੁਸੀਂ ਕਰਨੀ ਚਾਹੁੰਦੇ ਹੋ ਫ੍ਰੀ ਟੇਫ ਸੁਪਨੇ ਨੂੰ ਹਕੀਕਤ ਬਣਾਉਂਦਾ ਹੈ ਟੇਫ ਵਿਕਟੋਰੀਆ ਨਾਲ ਆਪਣੇ ਸੁਪਨੇ ਨੂੰ ਹਕੀਕਤ ਬਣਾਓ ਫ੍ਰੀ ਟੇਫ ਲਿਖ ਕੇ ਖੋਜੋ
4: Authorized by the Victorian Government, Melbourne.
1: Ready, set, go! Chadston Ford. Dandenong Road te tuhanu udik reha hai. Ford Ranger, Ranger Super Duty. Everest te Sadabahar Mustang. Brand new demo te quality pre-owned vehicles. Trade-in ate finance options we available. Aho te apni navi Ford da test drive karo. Business fleet lai gal karo. Vehicle experts, Tim Forbes ya Kori naal. Radio Hanji reha wale naal pao. 3 saal di free service. Chadston Ford. Ready, set, Ford.
5: Baljeet, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ
6: ਯਾਰ ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
5: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰਸ 99 Main Road ਵੈਸਟ ਸੈਂਟ ਐਲਬਨਸ ਅਤੇ 341 Lonsdale Street ਡੈਂਡੀਨੋਂਗ ਫੋਰ ਮੋਰ ਇਨਫੋ ਕਾਲ 0499-2535-45 ਤੇ
7: ਇੱਕ ਅਜਿਹੀ ਦੁਨੀਆ ਜਿੱਥੇ ਜਿਰਾਫ ਹੁਣ ਸਭ ਤੋਂ ਉੱਚੇ ਜਾਨਵਰ ਨਹੀਂ ਹਨ ਜ਼ੂਜ਼ ਵਿਕਟੋਰੀਆ ਮਾਨ ਨਾਲ ਚਿੜੀਆ ਘਰ ਵਿੱਚ ਡਾਇਨਾਸੌਰਸ ਨੂੰ ਪੇਸ਼ ਕਰਦਾ ਹੈ ਆਪਣੇ ਸਾਰੇ ਮਨਪਸੰਦ ਜਾਨਵਰਾਂ ਦੇ ਵਿੱਚ 3 ਚਿੜੀਆਘਰਾਂ ਵਿੱਚ 60 ਤੋਂ ਵੱਧ ਅਸਲੀ ਆਕਾਰ ਤੇ ਡਾਇਨਾਸੌਰਸ ਦੇ ਨਾਲ ਇੱਕ ਪੁਰਾਤਨ ਇਤਿਹਾਸਿਕ ਮੁਹਿੰਮ ਲਈ ਤਿਆਰ ਹੋਵੋ ਮੈਲਬਨ ਚਿੜੀਆਘਰ ਵੈਰੀਬੀ ਓਪਨ ਰੇਂਜ ਚਿੜੀਆਘਰ ਅਤੇ ਹਿਲਜ਼ਵਿਲ ਸੈਂਚੁਰੀ ਦੇ ਵਿਲੱਖਣ ਬਾਹਰੀ ਵਾਤਾਵਰਣ ਵਿੱਚ ਐਨੀਮੇਟ੍ਰੋਨਿਕ ਜੀਵਾਂ ਨੂੰ ਜਿਉਂਦੇ ਜਾਗਦੇ ਵੇਖੋ ਚਿੜੀਆਘਰ ਵਿਖੇ ਡਾਇਨਾਸੌਰਸ ਸਿਰਫ ਸੀਮਤ ਸਮੇਂ ਲਈ ਹਨ ਅੱਜ ਹੀ ਆਪਣੀ ਮੁਹਿੰਮ ਦੀ ਯੋਜਨਾ ਬਣਾਓ

ਰੇਡੀਓ ਹਾਂਜੀ 1674 ਮੈਂ ਆਸ ਕਰਦੇ ਹਾਂ ਕਿ ਵਧੀਆ ਤੁਹਾਡਾ ਦਿਨ ਜਾ ਰਿਹਾ ਹੋਊਗਾ ਅਤੇ ਗਾਣੇ ਤੁਸੀਂ ਇੰਜੋਏ ਕਰ ਰਹੇ ਹੋਗੇ ਨਾਲ ਦੀ ਨਾਲ ਦੱਸੀ ਜਾਇਓ ਅੱਜ ਗੱਲਾਂ ਬਾਤਾਂ ਸੁਣਨ ਵਾਲੀਆਂ ਅਤੇ ਨਾਲ ਗਾਣੇ ਇੰਜੋਏ ਕਰਨ ਵਾਲੇ ਜੇ ਕਿਤੇ ਤੁਹਾਡੇ ਕਰਨ ਵਾਲੀ ਕੋਈ ਗੱਲ ਵਿੱਚ ਦਿਖੀ ਤਾਂ ਫਿਰ ਤੁਸੀਂ ਕੌਲ ਲਾ ਲਿਓ ਨਹੀਂ ਤਾਂ ਫਿਰ ਅੱਜ ਦੀ ਇਨਫੋਰਮੇਸ਼ਨ ਤੁਸੀਂ ਇੰਜੋਏ ਕਰਿਓ ਅਤੇ ਨਾਲ ਤੁਸੀਂ ਦੱਸੀ ਜਾਇਓ ਵੀ ਤੁਹਾਨੂੰ ਕਿੱਦਾਂ ਦੀ ਲੱਗ ਰਹੀ ਹੈ। ਧੰਨਵਾਦ ਦੇਸ਼ਬੰਧੂ ਭਾਰਦਵਾਜ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਅੱਜ ਗਾਣੇ ਦੀ ਚੋਇਸ ਕਹਿੰਦੇ ਕਿ ਬਹੁਤ ਵਧੀਆ ਸੀ ਅਤੇ ਮਜ਼ਾ ਆ ਗਿਆ। ਧੰਨਵਾਦ, ਬਹੁਤ ਮਿਹਰਬਾਨੀ ਜੀ, ਚੋਇਸ ਕੁਛ ਤੁਹਾਡੀ ਕੁਛ ਸਾਡੀ, ਬਹੁਤ ਬਹੁਤ ਮਿਹਰਬਾਨੀ ਸੋਹਣੇ ਸੋਹਣੇ ਗਾਣੇ ਸਜਾਉਣ ਦੇ ਲਈ ਅਤੇ ਇੰਜੋਏ ਕਰਨ ਦੇ ਲਈ। ਅਤੇ ਪ੍ਰੋਗਰਾਮ ਨੂੰ ਹੁਣ ਆਪਾਂ ਅੱਗੇ ਤੋਰਦੇ ਹਾਂ। ਬ੍ਰੇਕ 'ਚ ਜਾਣ ਤੋਂ ਪਹਿਲਾਂ ਸੈਣੀ ਸਾਹਿਬ ਨੇ ਗੱਲ ਛੇੜੀ ਸੀ ਫੀਫਾ ਵਰਲਡ ਕੱਪ ਦੀ, ਸੋਕੇ ਪਰਦੇ ਦੀ ਗੱਲ ਛੇੜੀ ਸੀ ਅਤੇ ਹੁਣ ਇਸ ਟਾਈਮ ਦੇ ਉੱਤੇ ਆਪਾਂ ਵੇਖ ਰਹੇ ਹਾਂ ਕਿ ਇਹ ਦੂਸਰਾ ਮੈਚ ਵੀ ਜਿਹੜਾ ਵਾ 2-2 ਦੇ ਨਾਲ ਬਰਾਬਰੀ ਦੇ ਉੱਤੇ ਛਡਾ ਗਏ ਨੇ। ਸੋ ਉਰਗਵੇ ਦੇ ਨਾਲ ਇਹਨਾਂ ਦਾ ਮੈਚ ਸੀ, ਸੋ ਇਸ ਲਿਹਾਜ਼ ਦੇ ਨਾਲ ਹੁਣੇ 2 ਪੁਆਇੰਟ ਇਹਨਾਂ ਨੇ ਹਾਸਿਲ ਕੀਤੇ। ਸਪੇਨ ਚਲੋ ਕਿ ਬੜੀ ਤਗੜੀ ਟੀਮ ਹੈ, ਉਹਦੇ ਕੋਲ 4 ਜ਼ਰੂਰ ਨੇ, ਪਰ ਇਹਨਾਂ ਨੇ ਵੀ ਉਮੀਦਾਂ ਆਪਣੀਆਂ ਬਰਕਰਾਰ ਰੱਖੀਆਂ। ਵੱਡੀ ਹੈਰਾਨੀ ਵਾਲੀ ਗੱਲ ਇਹ ਵੀ ਦੱਸੀ ਜਾਂਦੀ ਆ ਕਿ ਇਹਨਾਂ ਦਾ ਪਿਛਲੇ ਸਾਲ ਜਦੋਂ ਪਿਛਲੀ ਵਾਰ ਮਾਫੀ ਚਾਹੁੰਦਾ ਵਰਲਡ ਕੱਪ ਜਦੋਂ ਹੋਣਾ ਸੀ ਤਾਂ ਉਸ ਸਮੇਂ ਵੀ ਕਾਫੀ ਇਹਨਾਂ ਦੇ ਦਿਲ ਟੁੱਟੇ ਸੀ। ਲਗਭਗ ਕਹਿੰਦੇ ਕਿ 6 ਲੱਖ ਦੀ ਆਬਾਦੀ ਤੋਂ ਵੀ ਘੱਟ ਇਹਨਾਂ ਦਾ ਇੱਕ ਟਾਪੂ ਦੇਸ਼ ਹੈ ਜਿੱਥੋਂ ਇਹ ਆਏ ਨੇ, ਅਤੇ ਜ਼ਿਆਦਾਤਰ ਲੋਕ ਜਿਹੜੇ ਨੇ ਇੱਧਰੋਂ ਉੱਧਰੋਂ ਮਾਈਗ੍ਰੈਂਟ ਨੇ ਇੱਥੇ। ਸੋ ਇਸ ਟਾਈਮ ਦੇ ਉੱਤੇ ਵੱਡਾ ਇੱਕ ਉਲਟ ਫੇਰ ਕੀਤਾ। ਸੋ ਉਲਟ ਫੇਰ ਇਹਨਾਂ ਦੇ ਨਾਲ 2014 ਦੇ ਵਿੱਚ ਹੋਇਆ ਸੀ। ਅਸਲ ਦੇ ਵਿੱਚ ਇਹਨਾਂ ਦੇ ਬਾਰੇ ਵੀ ਕਿਹਾ ਜਾ ਰਿਹਾ ਕਿ 2014 ਦੇ ਵਿੱਚ ਜਦੋਂ ਇਹ ਕੁਆਲੀਫਾਈ ਕਰ ਗਏ ਸੀ ਲਗਭਗ, ਅਤੇ ਉਦੋਂ ਐਨ ਆਖਰੀ ਮੌਕੇ ਦੇ ਉੱਤੇ ਜਾ ਕੇ ਇਹਨਾਂ ਦਾ ਦਿਲ ਟੁੱਟਾ। ਅਫਰੀਕੀ ਕੁਆਲੀਫਾਇਰ ਮੈਚ ਜਦੋਂ ਚੱਲ ਰਹੇ ਸੀ ਅਤੇ ਕੇਪ ਵਰਡੇ ਦੇ ਵੱਲੋਂ ਜਿਹੜਾ ਟਿਊਨੇਸ਼ੀਆ ਦੇ ਨਾਲ ਮੈਚ ਸੀ 2-0 ਦੇ ਨਾਲ ਇਹਨਾਂ ਨੇ ਜਿੱਤ ਲਿਆ, ਪਰ ਉਸ ਤੋਂ ਬਾਅਦ ਰੌਲਾ ਰੱਪਾ ਉਦੋਂ ਵੀ ਬੜਾ ਪਿਆ, ਪਰ ਉਸ ਤੋਂ ਬਾਅਦ ਇਹ ਪਤਾ ਲੱਗਾ ਫੀਫਾ ਦੇ ਜਿਹੜੇ ਰੂਲ ਰੈਗੂਲੇਸ਼ਨ ਸੀ ਉਹਨਾਂ ਦੇ ਮੁਤਾਬਕ ਇੱਕ ਖਿਡਾਰੀ ਕਹਿੰਦੇ ਨੇ ਇਹਨਾਂ ਨੇ ਐਸਾ ਖਿਡਾਇਆ ਸੀ ਜਿਹਦੇ ਉੱਤੇ ਬੈਨ ਲੱਗਾ ਸੀ, ਜਿਹੜਾ ਨਹੀਂ ਸੀ 4 ਮੈਚ ਖੇਡ ਸਕਦਾ। ਸੋ ਅਜਿਹੇ ਦੇ ਵਿੱਚ ਇਹਨਾਂ ਨੂੰ ਹਾਰਿਆ ਕਰਾਰ ਦੇ ਦਿੱਤਾ ਅਤੇ ਟਿਊਨੇਸ਼ੀਆ ਨੂੰ ਜਿਹੜਾ 3-0 ਦੇ ਨਾਲ ਜੇਤੂ ਐਲਾਨ ਦਿੱਤਾ ਅਤੇ ਉਹਨਾਂ ਨੂੰ ਅੱਗੇ ਘੱਲਤਾ, ਇਹਨਾਂ ਨੂੰ ਵਿਚਾਰਿਆਂ ਨੂੰ ਪਿੱਛੇ ਫਿਰ ਬਾਹਰ ਕਰ ਦਿੱਤਾ। ਸੋ ਉਸ ਇੱਕ ਗਲਤੀ ਦੇ ਕਰਕੇ ਬਾਹਰ ਹੋਈ ਟੀਮ ਉਦੋਂ ਦੀ ਭਰੀ ਪਿੱਤੀ ਬੈਠੀ, ਇਸ ਵਾਰੀ ਬਹੁਤ ਵਧੀਆ ਖੇਡ ਰਹੀ ਹੈ। ਸੋ ਜੇਕਰ ਇਸ ਵਾਰੀ ਅਗਲੇ ਪੜਾਅ ਦੇ ਵਿੱਚ ਚਲੇ ਜਾਂਦੇ ਨੇ, ਪਿਛਲੇ ਇੱਕ ਦਹਾਕੇ ਦੇ ਵਿੱਚ ਅਫਰੀਕੀ ਫੁੱਟਬਾਲ ਦੇ ਵਿੱਚ ਇਹ ਕਾਫੀ ਮਜ਼ਬੂਤ ਟੀਮ ਬਣ ਕੇ ਸਾਹਮਣੇ ਆਈ ਆ। ਸੋ ਫੀਫਾ ਕੱਪ ਦੇ ਜੇਕਰ ਫਾਈਨਲ ਟੂਰਨਾਮੈਂਟ ਦੇ ਵਿੱਚ ਕੁਆਲੀਫਾਈ ਜੇਕਰ ਕਰ ਗਈ ਤਾਂ ਫਿਰ ਇੱਕ ਵੱਡੀ ਚੀਜ਼ ਸਾਹਮਣੇ ਆਊਗੀ, ਫਿਰ ਕਾਫੀ ਸਾਰੀਆਂ ਚੀਜ਼ਾਂ ਹੋਰ ਵੀ ਇਸ ਟੀਮ ਦੇ ਬਾਰੇ ਜਾਣਨ ਕਰਨ ਨੂੰ ਮਿਲਣਗੀਆਂ। ਸੋ ਫਿਲਹਾਲ ਕਾਫੀ ਸੋਹਣਾ ਐਂਟਰਟੇਨ ਕਰ ਰਹੇ ਨੇ, ਆਪਾਂ ਇੱਥੋਂ ਤੱਕ ਰੱਖਦੇ ਹਾਂ ਅਤੇ ਅੱਗੇ ਵੱਧਦੇ ਹਾਂ ਪ੍ਰੋਗਰਾਮ। ਹਾਂਜੀ ਮੈਲਬਨ, ਅਤੇ ਹਾਂਜੀ ਮੈਲਬਨ ਦੇ ਵਿੱਚ ਜਿੱਦਾਂ ਆਪਾਂ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਗੱਲ ਕੀਤੀ ਸੀ ਕਿ ਅੱਜ ਦੇ ਦਿਨ ਗੱਲਬਾਤ ਜਿਹੜੀ ਆਪਾਂ ਕਰਾਂਗੇ ਇਤਿਹਾਸ ਦੇ ਬਾਰੇ, ਅੱਜ ਦੇ ਦਿਨ ਕੀ ਹੋਇਆ ਅਤੇ ਕੀ ਵਾਪਰਿਆ। ਸੋ ਖੈਰ ਅੱਜ ਦੇ ਦਿਨ ਬੜਾ ਕੁਛ ਹੋਇਆ ਵਾਪਰਿਆ ਦੱਸਿਆ ਜਾਂਦਾ ਵਾ। ਸੋ ਅੱਜ ਦਾ ਦਿਨ 22 ਤਰੀਕ ਅਤੇ ਜੂਨ ਦਾ ਮਹੀਨਾ। ਸੋ ਇਸੇ ਹੀ ਸੈਗਮੈਂਟ ਦੇ ਵਿੱਚ ਤੁਹਾਡੇ ਨਾਲ ਸਾਂਝਾ ਪਾਵਾਂਗੇ। ਸੋ ਅਗਲੇ ਹਿੱਸੇ ਦੇ ਵਿੱਚ ਆਪਾਂ ਜਾਣਦੇ ਹਾਂ, ਚਲੋ ਆਪਾਂ ਇੱਦਾਂ ਕਰਦੇ ਹਾਂ ਕਿ ਪਹਿਲਾਂ ਫੁੱਟਬਾਲ ਦੀ ਹੁਣ ਗੱਲ ਚੱਲੀ ਆ ਅਤੇ ਫੁੱਟਬਾਲ ਦੇ ਨਾਲ ਹੀ ਆਪਾਂ ਅੱਗੇ ਵੱਧਦੇ ਹਾਂ। ਫਿਲਹਾਲ ਫੀਫਾ ਦੇ ਵਿੱਚ ਜੋ ਚੱਲ ਰਿਹਾ ਉਹਦੇ ਨਾਲ ਤਾਂ ਤੁਹਾਡੀਆਂ ਸਾਂਝਾਂ ਜ਼ਰੂਰ ਪੈ ਰਹੀਆਂ ਹੋਣਗੀਆਂ, ਪਰ ਇੱਕ ਇਤਿਹਾਸ ਦੇ ਵਿੱਚ ਐਸੀ ਗਲਤੀ ਜਿਹੜੀ ਫੁੱਟਬਾਲ ਦੀ ਹਿਸਟਰੀ ਦੇ ਵਿੱਚ ਹੋਈ ਜਿਹਨੂੰ ਅੱਜ ਵੀ ਯਾਦ ਕੀਤਾ ਜਾਂਦਾ, ਜਿਹਦੀ ਅੱਜ ਵੀ ਰੈਫਰੈਂਸ ਦਿੱਤੀ ਜਾਂਦੀ ਹੈ, ਜਿਹਦੀ ਅੱਜ ਵੀ ਤੁਸੀਂ ਵੀਡੀਓ ਵੇਖਦੇ ਹੋਵੋਗੇ ਅਤੇ ਜਿਹੜੇ ਥੋੜ੍ਹਾ ਥੋੜ੍ਹਾ ਵੀ ਫੁੱਟਬਾਲ ਦੇ ਨਾਲ ਪ੍ਰੇਮ ਕਰਦੇ ਨੇ ਉਹ ਇਸ ਚੀਜ਼ ਬਾਰੇ ਜਾਂ ਇਸ ਘਟਨਾ ਬਾਰੇ ਤੁਸੀਂ ਜ਼ਰੂਰ ਜਾਣਦੇ ਹੋਵੋਗੇ। ਹੋਇਆ ਕੀ ਸੀ ਕਿ ਇੱਕ ਫੁੱਟਬਾਲ ਦੇ ਵਿੱਚ ਗਲਤੀ ਜਿਹਦੇ ਨਾਲ ਕਿ ਦੁਨੀਆ ਦੇ ਇੱਕ ਮਹਾਨ ਪਲੇਅਰ
ਜਿਹਨੇ ਕਿ ਹੱਥ ਦੇ ਨਾਲ ਗੋਲ ਕਰ ਦਿੱਤਾ ਅਤੇ ਵੱਡੀ ਗੱਲ ਹੈਰਾਨੀ ਦੀ ਕਿ ਉਹ ਗੋਲ ਮੰਨ ਵੀ ਲਿਆ ਗਿਆ। ਇਹਨੂੰ ਇੱਕ ਮਸ਼ਹੂਰ ਗਲਤੀ ਕਈ ਕਹਿੰਦੇ ਨੇ, ਕਈ ਇਹਨੂੰ ਇੱਕ ਚਲਾਕ ਗਲਤੀ ਕਹਿੰਦੇ ਨੇ, ਕਈ ਇਹਨੂੰ ਰੈਫਰੀਆਂ ਦੀ ਗਲਤੀ ਕਹਿੰਦੇ ਨੇ, ਅਤੇ ਕਈ ਇਸ ਸਾਰੇ ਕੁਛ ਦਾ ਭਾਂਡਾ ਜਿਹੜਾ ਵਾ ਉਹ ਕਈ ਵਾਰੀ ਰਿਸ਼ਵਤਖੋਰੀ ਦੇ ਨਾਲ ਵੀ ਬੰਨਦੇ ਨੇ, ਅਤੇ ਕਈ ਮੈਰਾਡੋਨਾ ਦਾ ਜਿਹੜਾ ਐਡਾ ਵੱਡਾ ਨਾਂ ਆ ਸੌਕਰ ਦੀ ਦੁਨੀਆ ਦੇ ਵਿੱਚ, ਉਹਦੇ ਉੱਤੇ ਵੀ ਇੱਕ ਕਾਲਾ ਧੱਬਾ ਦੱਸਦੇ ਨੇ। ਅਰਜਨਟੀਨਾ ਦਾ ਮਸ਼ਹੂਰ ਖਿਡਾਰੀ ਆ ਡੀਏਗੋ ਮਾਰਾਡੋਨਾ, ਸੋ ਕੱਦ ਛੋਟਾ ਜਿਹਾ ਵਾ, ਛੋਟੇ ਕੱਦ ਦੇ ਬਾਵਜੂਦ ਵੀ ਦੁਨੀਆ ਨੂੰ ਭੜਥੂ ਪਾ ਛੱਡਿਆ ਇਸ ਬੰਦੇ ਨੇ। ਸੋ ਉਸ ਸਾਰੀ ਆਪਣੀ ਖੇਡ ਦੇ ਜਾਦੂ ਦੇ ਬਾਵਜੂਦ ਇਹਦੇ ਕੈਰੀਅਰ ਦੇ ਵਿੱਚ ਇੱਕ ਐਸਾ ਗੋਲ ਆ ਜਿਹਨੂੰ ਲੈ ਕੇ ਅੱਜ ਤੱਕ ਵੀ ਚਰਚਾਵਾਂ ਛਿੜਦੀਆਂ ਨੇ। ਅੱਜ ਦੇ ਦਿਨ ਤੁਹਾਡੇ ਨਾਲ ਤਾਂ ਸਾਂਝੀ ਕਰ ਰਹੇ ਹਾਂ ਕਿਉਂਕਿ ਅੱਜ 22 ਜੂਨ 1986 ਨੂੰ ਅਰਜਨਟੀਨਾ ਅਤੇ ਇੰਗਲੈਂਡ ਦੇ ਵਿਚਕਾਰ ਮੈਚ ਖੇਡਿਆ ਜਾ ਰਿਹਾ ਹੈ, ਇਹੋ ਹੀ ਯਾਨੀ ਕਿ ਵਰਲਡ ਕੱਪ ਯਾਨੀ ਕਿ ਵਿਸ਼ਵ ਕੱਪ ਚੱਲ ਰਿਹਾ ਹੈ। ਇੰਗਲੈਂਡ ਦੇ ਇੱਕ ਖਿਡਾਰੀ ਦੇ ਕੋਲੋਂ ਗਲਤੀ ਦੇ ਨਾਲ ਗੇਂਦ ਜਦੋਂ ਉੱਪਰ ਨੂੰ ਉਛਾਲੇ ਗਈ, ਅਤੇ ਗਲਤੀ ਇਸ ਕਰਕੇ ਵੀ ਹੋਰ ਵੱਡੀ ਸੀ ਕਿਉਂਕਿ ਉਹ ਪੈਨਲਟੀ ਸੈਕਸ਼ਨ ਦੇ ਵਿੱਚ ਯਾਨੀ ਕਿ ਗੋਲਾਂ ਦੇ ਲਾਗੇ ਉਹ ਬੋਲ ਸ਼ਾਇਦ ਉਹਨੇ ਉਛਾਲੀ ਸੀ। ਮਾਰਾਡੋਨਾ ਨੂੰ ਇਹ ਪਤਾ ਸੀ ਵੀ ਉਹਦਾ ਕੱਦ ਛੋਟਾ ਵਾ, ਜਿਹੜਾ ਇੰਗਲੈਂਡ ਦਾ ਗੋਲਕੀਪਰ ਸੀ ਉਸ ਸਮੇਂ ਪੀਟਰ ਸ਼ਿਲਟਨ, ਉਹਦਾ ਕੱਦ ਉਹਦੇ ਨਾਲੋਂ ਕਾਫੀ ਲੰਮਾ ਸੀ, 6 ਫੁੱਟ ਸਮਥਿੰਗ, ਅਤੇ ਉਸ ਵਜ੍ਹਾ ਕਰਕੇ ਹੁਣ ਇਹ ਛਾਲ ਮਾਰ ਕੇ ਅਤੇ ਉਹਨੂੰ ਹੈੱਡ 'ਤੇ ਲਾ ਨਹੀਂ ਸਕਦਾ। ਸੋ ਇਹ ਚੀਜ਼ ਮੈਰਾਡੋਨਾ ਨੂੰ ਵੀ ਪਤਾ ਸੀ, ਲੰਮੇ ਗੋਲਕੀਪਰ ਦੇ ਸਾਹਮਣੇ ਉਹਨੇ ਸਿਰ ਦੇ ਨਾਲ ਨਾਲ ਬੜੀ ਚਲਾਕੀ ਦੇ ਨਾਲ ਹੱਥ ਜਿਹੜਾ ਉਹ ਤਾਂ ਕੀਤਾ ਅਤੇ ਘਸੁੰਨ ਮਾਰ ਕੇ ਅਤੇ ਗੋਲ ਦੇ ਵਿੱਚ ਬੋਲ ਦਾਗ ਦਿੱਤੀ। ਸੋ ਇਹਨੂੰ ਕਿਹਾ ਜਾਂਦਾ ਵੀ ਬੜੀ ਚਲਾਕੀ ਦੇ ਨਾਲ ਇਹਨੇ ਗੋਲ ਕਰ ਦਿੱਤਾ, ਪਰ ਵੱਡੀ ਗੱਲ ਇਹ ਕਿ ਜਦੋਂ ਰੈਫਰੀਆਂ ਨੇ ਮੈਨੂੰ ਸੱਚ ਮੰਨ ਲਿਆ। ਕਹਿੰਦੇ ਨੇ ਕਿ ਜਿਹੜਾ ਮੇਨ ਰੈਫਰੀ ਆ ਉਸ ਸਮੇਂ ਉਹ ਕਾਫੀ ਪਿੱਛੇ ਹੀ ਖਿਡਾਰੀਆਂ ਦੇ ਪਿੱਛੇ ਰਹਿ ਗਿਆ, ਇਸ ਕਰਕੇ ਉਹਨੂੰ ਕਲੀਅਰ ਵਿਜ਼ਨ ਦਿਖਾਈ ਨਹੀਂ ਦਿੱਤਾ, ਉਹਨੂੰ ਇਹ ਨਹੀਂ ਪਤਾ ਲੱਗਾ ਕਿ ਮੈਰਾਡੋਨਾ ਨੇ ਕੀ ਵਾਕਈ ਹੱਥ ਮਾਰਿਆ। ਪਰ ਜਿਹੜਾ ਦੂਸਰਾ ਰੈਫਰੀ ਹੁੰਦਾ, ਜੇ ਆਪਾਂ ਕ੍ਰਿਕਟ ਵਾਲੇ ਜਿਹੜੇ ਸਮਝਦੇ ਹੋਣਗੇ ਉਹਨਾਂ ਦੀ ਭਾਸ਼ਾ ਦੇ ਵਿੱਚ ਕਹੀਏ ਤਾਂ ਜਿਹੜਾ ਲੈਗ ਅੰਪਾਇਰ ਖਲੋਤਾ ਹੁੰਦਾ, ਅਤੇ ਫੁੱਟਬਾਲ ਦੇ ਵਿੱਚ ਉਹਨੂੰ ਕਹਿੰਦੇ ਨੇ ਲਾਈਨ ਮੈਨ, ਉਹ ਇਸ ਕਰਕੇ ਹੁੰਦਾ ਵਾ ਕਿ ਜਿਹੜਾ ਮੁੱਖ ਰੈਫਰੀ ਆ ਉਹਦੀ ਉਹ ਮਦਦ ਕਰ ਸਕੇ। ਸੋ ਜਿਹੜਾ ਮੇਨ ਕੋਚ ਮੇਨ ਰੈਫਰੀ ਸੀ ਉਹਨੇ ਮਦਦ ਦੇ ਲਈ ਜਦੋਂ ਬਾਹਰ ਖੜ੍ਹੇ ਲਾਈਨਮੈਨ ਵੱਲ ਵੇਖਿਆ, ਉਹਦੇ ਕੋਲ ਮਦਦ ਇੱਕ ਤਰ੍ਹਾਂ ਦੇ ਨਾਲ ਮੰਗਣ ਦੀ ਕੋਸ਼ਿਸ਼ ਕੀਤੀ, ਤਾਂ ਉਹਨੇ ਝੰਡਾ ਤਾਂ ਨਹੀਂ ਚੁੱਕਿਆ। ਜੇ ਉਹ ਝੰਡਾ ਤਾਂ ਚੁੱਕਦਾ ਤਾਂ ਇਹਦਾ ਮਤਲਬ ਇਹ ਸੀ ਕਿ ਹਾਂ ਕੋਈ ਨਾ ਕੋਈ ਉਹਦੇ ਲਈ ਇਸ਼ਾਰਾ ਯਾਨੀ ਕਿ ਗਲਤੀ ਕੋਈ ਨਾ ਕੋਈ ਹੋਈ ਆ, ਕਿਉਂਕਿ ਇੰਗਲੈਂਡ ਦੇ ਖਿਡਾਰੀ ਜਿਹੜੇ ਉਸੇ ਵੇਲੇ ਹੀ ਮੰਗ ਕਰਨੀ ਸ਼ੁਰੂ ਕਰ ਗਏ ਸੀ। ਅਤੇ ਇੱਥੋਂ ਤੱਕ ਵੀ ਕਿਹਾ ਜਾਂਦਾ ਕਿ ਜਿਹੜੇ ਅਰਜਨਟੀਨਾ ਦੇ ਖਿਡਾਰੀ ਵੀ ਸੀ ਉਹਨਾਂ ਦੀ ਬੋਡੀ ਲੈਂਗੁਏਜ ਵੀ ਕੁਛ ਇਸ ਤਰੀਕੇ ਦੀ ਨਹੀਂ ਸੀ ਕਿ ਗੋਲ ਹੋਏ ਵਾਲੀ। ਬਾਅਦ ਵਿੱਚ ਕਿਉਂਕਿ ਮੈਰਾਡੋਨਾ ਕਹਿੰਦੇ ਨੇ ਕਿ ਉਹਨਾਂ ਦੇ ਕੋਲ ਜਾ ਕੇ ਉਹਨਾਂ ਨੂੰ ਕਹਿੰਦਾ ਵੀ ਮੈਨੂੰ ਇਸ ਤਰੀਕੇ ਦੇ ਨਾਲ ਇਸ ਚੀਜ਼ ਨੂੰ ਜਸ਼ਨ ਦਾ ਰੂਪ ਦਿੱਤਾ ਜਾਵੇ ਕਿ ਜਿਹੜਾ ਰੈਫਰੀ ਆ ਉਹ ਕਨਵਿੰਸ ਹੋਵੇ। ਖੈਰ ਇਹ ਸਾਰੀਆਂ ਚੀਜ਼ਾਂ ਪੈਰਲਰ ਚੱਲਦੀਆਂ ਰਹਿੰਦੀਆਂ ਨੇ, ਪਰ ਹੋਇਆ ਕੁਛ ਇਸ ਤਰ੍ਹਾਂ ਕਿ ਜਿਹੜਾ ਲਾਈਨਮੈਨ ਸੀ ਉਹਨੇ ਗੋਲ ਵੱਲ ਨੂੰ ਇਸ਼ਾਰਾ ਕਰ ਦਿੱਤਾ, ਯਾਨੀ ਕਿ ਉਹਨੇ ਇਹ ਗੋਲ ਵਾਜਬ ਮੰਨਿਆ। ਸੋ ਨਿਯਮਾਂ ਦੇ ਮੁਤਾਬਿਕ ਜਿਹੜਾ ਮੇਨ ਰੈਫਰੀ ਹੁੰਦਾ ਵਾ ਉਹਨੂੰ ਉਹਦੀ ਗੱਲ ਮੰਨਣੀ ਪੈਣੀ ਸੀ ਕਿਉਂਕਿ ਉਹਦਾ ਕਲੀਅਰ ਵਿਜ਼ਨ ਨਹੀਂ ਸੀ। ਸੋ ਕੈਮਰੇ ਨਹੀਂ ਸੀ ਉਹਨਾਂ ਦਿਨਾਂ ਦੇ ਕਰਕੇ, ਅੱਜ ਵਾਂਗ ਉਨੀ ਜ਼ਿਆਦਾ ਸੁਵਿਧਾ ਨਹੀਂ ਸੀ, ਇਸ ਵਜ੍ਹਾ ਕਰਕੇ ਰੀਪਲੇ ਨਾ ਵੇਖਣ ਕਰਕੇ, ਇਹ ਸਹੂਲਤ ਨਾ ਹੋਣ ਦੇ ਕਰਕੇ ਰੈਫਰੀ ਸਿਰਫ ਆਪਣੀਆਂ ਅੱਖਾਂ 'ਤੇ ਹੀ ਭਰੋਸਾ ਕਰ ਸਕਦੇ ਸੀ ਜਾਂ ਫਿਰ ਇੱਕ ਦੂਸਰੇ ਦੇ ਉੱਤੇ ਜੋ ਕਿ ਉਹਨਾਂ ਨੇ ਕੀਤਾ, ਅਤੇ ਇਸ ਗਲਤ ਹੋਏ ਗੋਲ ਨੂੰ ਗੋਲ ਕਰਾਰ ਦੇ ਦਿੱਤਾ। ਉਸ ਤੋਂ ਬਾਅਦ ਇੰਗਲੈਂਡ ਦੀ ਜਿਹੜੇ ਖਿਡਾਰੀ ਨੇ ਉਹਨਾਂ ਨੂੰ ਸਾਫ਼ ਉਹਨਾਂ ਨੂੰ ਇਸ ਚੀਜ਼ 'ਤੇ ਪਤਾ ਲੱਗਾ ਸੀ ਕਿ ਇਹਨੇ ਹੱਥ ਲਾਇਆ ਵਾ, ਉਹਨਾਂ ਨੇ ਜਾ ਰੈਫਰੀ ਨੂੰ ਘੇਰਿਆ, ਰੌਲਾ ਰੱਪਾ ਪੈਣਾ ਸ਼ੁਰੂ ਹੋ ਗਿਆ। ਮੈਰਾਡੋਨਾ ਨੂੰ ਪਤਾ ਸੀ ਕਿ ਉਹਨੇ ਜੋ ਕੀਤਾ ਵਾ, ਪਰ ਜਿਹੜੇ ਸਾਥੀ ਖਿਡਾਰੀ ਸੀ ਉਹ ਵੀ ਹੈਰਾਨ ਸੀ ਕਿ ਹੁਣ ਆਪਾਂ ਕਰੀਏ ਅਤੇ ਕੀ ਕਰੀਏ। ਸੋ ਫਿਰ ਉਹਨਾਂ ਨੇ ਉਹੀ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਜਸ਼ਨ ਮਨਾਏ, ਇੱਕ ਦੂਸਰੇ ਨੂੰ ਗਲੇ ਲਾਉਣਾ ਸ਼ੁਰੂ ਕੀਤਾ, ਰੈਫਰੀ ਗੋਲ ਦੇ ਲਈ ਕਨਵਿੰਸ ਹੋ ਗਿਆ। ਇੱਥੋਂ ਤੱਕ ਵੀ ਮੰਨਿਆ ਜਾਂਦਾ ਕਿ ਇਹ ਜਿਹੜੇ ਦੋਵੇਂ ਰੈਫਰੀ ਨੇ ਲਾਈਨਮੈਨ ਅਤੇ ਮੇਨ ਰੈਫਰੀ ਹਾਲੇ ਤੱਕ ਵੀ, ਜਾਂ ਫਿਰ ਉਹ ਪਤਾ ਨਹੀਂ ਹਾਲੇ ਤੱਕ ਦੇ ਨੇ, ਪਰ ਲੰਮਾ ਸਮਾਂ ਕਹਿੰਦੇ ਨੇ ਕਿ ਆਪਸ ਦੇ ਵਿੱਚ ਇਸੇ ਵਜ੍ਹਾ ਕਰਕੇ ਹੀ ਨਹੀਂ ਬੋਲੇ ਕਿਉਂਕਿ ਇਹ ਕੋਈ ਛੋਟੀ ਮੋਟੀ ਗਲਤੀ ਨਹੀਂ ਸੀ। ਮੈਚ ਤੋਂ ਬਾਅਦ ਜਦੋਂ ਪੱਤਰਕਾਰਾਂ ਨੇ ਮੈਰਾਡੋਨਾ ਨੂੰ ਇਸ ਸਵਾਲ ਦੇ ਬਾਰੇ ਪੁੱਛਿਆ, ਇਸ ਗੋਲ ਦੇ ਬਾਰੇ ਪੁੱਛਿਆ, ਤਾਂ ਉਹਨੇ ਬੜਾ ਜਿਹੜਾ ਜਵਾਬ ਦਿੱਤਾ ਸੀ ਉਹ ਬਾਅਦ ਵਿੱਚ ਬਹੁਤ ਮਸ਼ਹੂਰ ਹੋਇਆ, ਉਹ ਵੀ ਅੱਜ ਕੱਲ੍ਹ ਕਲਿੱਪਾਂ ਦੇ ਰੂਪ ਦੇ ਵਿੱਚ ਤੁਸੀਂ ਵੇਖ ਸਕਦੇ ਹੋ। ਇਹ ਗੋਲ ਜਿਹੜਾ ਵਾ ਉਹਦਾ ਕਹਿਣਾ ਸੀ ਕਿ ਥੋੜ੍ਹਾ ਮੈਰਾਡੋਨਾ ਦੇ ਸਿਰ ਦੇ ਨਾਲ ਹੋਇਆ ਸੀ ਅਤੇ ਥੋੜ੍ਹਾ ਜਿਹੜਾ ਵਾ ਉਹ ਹੈਂਡ ਆਫ ਗੋਡ ਯਾਨੀ ਕਿ
ਗੋਲ ਮੋਲ ਆਪਣਾ ਇਹਨੇ ਜਵਾਬ ਦਿੱਤਾ ਕਿ ਮੈਰਾਡੋਨਾ ਦੇ ਸਿਰ ਦੇ ਨਾਲ ਹੀ ਹੋਇਆ ਗੋਲ, ਪਰ ਥੋੜ੍ਹਾ ਜਿਹਾ ਜਿਹੜਾ ਰੱਬ ਦਾ ਹੱਥ ਵੀ ਲੱਗਾ ਇਹਦੇ ਨਾਲ। ਸੋ ਇਹਨੂੰ ਹੁਣ ਤੁਸੀਂ ਕੀ ਸਮਝਣਾ ਇਹ ਪਤਾ ਨਹੀਂ, ਪਰ ਜੋ ਹੈਗਾ ਸੀ ਉਹ ਹੈਗਾ ਸੀ। ਸੋ ਇਸੇ ਘਟਨਾ ਦੇ ਕਰਕੇ ਇੱਕ ਦੁਨੀਆ ਭਰ ਦੇ ਵਿੱਚ, ਵੈਸੇ ਇੱਕ ਪਹਿਲੀ ਘਟਨਾ ਨਹੀਂ, ਇੱਦਾਂ ਦੀਆਂ ਬੜੀਆਂ ਘਟਨਾਵਾਂ ਜਿਹੜੀਆਂ ਜਿਨ੍ਹਾਂ ਦੇ ਚਰਚੇ ਦੁਨੀਆ ਭਰ ਦੇ ਵਿੱਚ ਹੁੰਦੇ ਨੇ, ਜਿਹਦੇ ਵਿੱਚ ਇੱਕ ਆਈ ਥਿੰਕ ਵੀਤਨਾਮ ਦੀ ਟੀਮ ਦੀ ਵੀ ਇੱਕ ਇੱਦਾਂ ਦੀ ਇੱਕ ਘਟਨਾ ਦੱਸੀ ਜਾਂਦੀ ਹੈ ਜਿਹਦੇ ਵਿੱਚ ਉਹਨਾਂ ਨੇ ਸ਼ਰੇਆਮ ਹੀ ਗਲਤ ਗੋਲ ਜਿਹੜਾ ਦੇ ਦਿੱਤਾ ਸੀ ਰੈਫਰੀ ਨੇ, ਅਤੇ ਉਸ ਤੋਂ ਬਾਅਦ ਫਿਰ ਟੀਮ ਜਿਹੜੀ ਆ ਉਹ ਬਿਲਕੁਲ ਹੀ ਖੇਡਣਾ ਛੱਡ ਗਈ ਸੀ। ਬਿਲਕੁਲ ਹੀ ਉਹਨਾਂ ਨੇ ਸੱਜੇ ਖੱਬੇ ਵਾਕ ਵੂਕ ਜੀ ਕਰਨੀ ਸ਼ੁਰੂ ਕਰ ਦਿੱਤੀ, ਅੱਗੇ ਬਿਲਕੁਲ ਹੀ ਟੈਕਲ ਕਰਨਾ ਹੀ ਬੰਦ ਕਰ ਦਿੱਤਾ। ਸੋ ਉਹ ਉਹਨਾਂ ਦੀ ਇੱਕ ਤਰ੍ਹਾਂ ਦੇ ਨਾਲ ਇੱਕ ਬਗਾਵਤ ਸੀ ਵੀ ਜਾਓ ਫਿਰ ਜੇ ਇੱਦਾਂ ਹੀ ਗੋਲ ਕਰਨੇ ਆ ਤਾਂ ਫਿਰ ਕਰੀ ਜਾਓ। ਉਹ ਵੀ ਕਾਫੀ ਵੀਤਨਾਮ ਦੀ ਜਿਹੜਾ ਸੌਕਰ ਟੀਮ ਦੇ ਵਿੱਚ ਕਾਫੀ ਮਸ਼ਹੂਰ ਕਹਿੰਦੇ ਮੰਨਿਆ ਜਾਂਦਾ। ਸਭ ਤੋਂ ਖਾਸ ਗੱਲ ਇਹ ਵੀ

ਪ੍ਰਸਿੱਧ ਹਿਸਟਰੀ ਦੇ ਵਿੱਚ ਉਹ ਵੀ ਕਹਿੰਦੇ ਕਿ ਉਹਦੇ ਕਮਾਲ ਦੇ ਗੋਲਾਂ ਦੇ ਵਿੱਚ ਦਰਜ ਹੈ। ਸੋ ਉਸ ਗੋਲ ਤੋਂ ਬਾਅਦ ਜਿੱਥੇ ਇਸੇ ਹੀ ਮੈਚ ਦੇ ਵਿੱਚ ਹੈਂਡ ਆਫ ਗੋਡ ਦੇ ਚਰਚੇ ਨੇ, ਉਸੇ ਹੀ ਮੈਚ ਦੇ ਵਿੱਚ ਗੋਲ ਆਫ ਦਾ ਸੈਂਚਰੀ ਦੇ ਵੀ ਚਰਚੇ ਨੇ, ਯਾਨੀ ਕਿ ਇਹ ਜਿਹੜਾ ਉਹ ਤੋਂ ਬਾਅਦ ਗੋਲ ਕੀਤਾ ਇਹਨੂੰ ਗੋਲ ਆਫ ਸੈਂਚਰੀ ਕਿਹਾ ਜਾਂਦਾ। ਸੋ ਅਰਜਨਟੀਨਾ ਨੇ ਇਹ ਮੈਚ ਜਿਹੜਾ 2-1 ਦੇ ਨਾਲ ਜਿੱਤਿਆ। ਇਹ ਮੰਨਿਆ ਜਾਂਦਾ ਕਿ ਜੇ ਉਹ ਨਕਲੀ ਗੋ ਯਾਨੀ ਕਿ ਹੈਂਡ ਆਫ ਗੋਡ ਵਾਲਾ ਜਿਹੜਾ ਗੋਲ ਆ ਉਹ ਨਾ ਹੁੰਦਾ ਤਾਂ ਫਿਰ ਇਹ 1-1 ਦੀ ਸ਼ਾਇਦ ਬਰਾਬਰੀ ਦੇ ਉੱਤੇ ਮੈਚ ਛੁੱਟਦਾ, ਪਰ ਅਰਜਨਟੀਨਾ ਇਹ ਮੈਚ ਜਿੱਤ ਸੁੱਕਾ ਸੀ। ਜਿੱਤਣਾ ਵੀ ਸੀ ਕਿਉਂਕਿ ਜਦੋਂ ਰੈਫਰੀ ਨੇ ਦੇ ਦਿੱਤਾ, ਕਿਉਂਕਿ ਇੱਕ ਸਮਾਂ ਸੀ ਜਦੋਂ ਇਹਨਾਂ ਖੇਡਾਂ ਦੇ ਵਿੱਚ ਚਾਹੇ ਆਪਾਂ ਕ੍ਰਿਕਟ ਵੇਖੀਏ ਚਾਹੇ ਆਪਾਂ ਸੋਕਰ ਵੇਖੀਏ, ਉਹਦੇ ਵਿੱਚ ਰੈਫਰੀ ਹੀ ਸਾਰਾ ਕੁਛ ਮੰਨਿਆ ਜਾਂਦਾ ਸੀ। ਸੋ ਇਹ ਅੱਜ ਦੇ ਦਿਨ ਦੇ ਨਾਲ ਗੱਲ ਜਾ ਕੇ ਜੁੜਦੀ ਹੈ। ਸੋ ਇਸ ਕਰਕੇ ਅੱਜ ਦੇ ਦਿਨ ਹੀ ਤੁਹਾਡੇ ਨਾਲ ਆਪਾਂ ਸਾਂਝੀ ਕਰ ਦਿੱਤੀ। ਸੋ ਫਿਲਹਾਲ 22 ਜੂਨ 1986 ਨੂੰ ਇਹ ਘਟਨਾ ਵਾਪਰੀ ਸੀ, ਜਿਹੜੀ ਕਿ ਅੱਜ ਦੇ ਹੀ ਦਿਨ ਅਤੇ ਇਹਨਾਂ ਦਿਨਾਂ ਦੇ ਵਿੱਚ ਵੀ ਜਿਹੜਾ ਆਪਾਂ ਵੇਖ ਰਹੇ ਹਾਂ ਕਿ ਫੀਫਾ ਵਰਲਡ ਕੱਪ ਚੱਲ ਰਿਹਾ, ਅਤੇ ਆਸ ਕਰਦੇ ਹਾਂ ਕਿ ਤੁਸੀਂ ਇੰਜੋਏ ਕਰ ਰਹੇ ਹੋਵੋਗੇ। ਇਸ ਟਾਈਮ ਦੇ ਉੱਤੇ ਕਿਹੜੀ ਤੁਹਾਡੀ ਫੇਵਰੇਟ ਟੀਮ ਆ, ਕਿਹਨੂੰ ਤੁਸੀਂ ਸਪੋਰਟ ਕਰ ਰਹੇ ਹੋ, ਸੋ ਉਹ ਵੀ ਤੁਸੀਂ ਦੱਸ ਸਕਦੇ ਹੋ। ਨਾਲ ਦੀ ਨਾਲ ਸਾਂਝਾਂ ਜਿਹੜੀਆਂ ਨੇ ਉਹ ਇਸ ਵਿਸ਼ੇ ਦੇ ਉੱਤੇ ਵੀ ਤੁਸੀਂ ਪਾ ਸਕਦੇ ਹੋ, ਕੁਛ ਕੁ ਮੈਸੇਜ ਤੁਹਾਡੇ ਨਾਲ ਨਾਲ ਲਈ ਜਾਂਦੇ ਹਾਂ। ਅਤੇ ਨਾਲ ਦੀ ਨਾਲ ਆਪਾਂ ਪ੍ਰੋਗਰਾਮ ਨੂੰ ਅੱਗੇ ਜਾਰੀ ਉਸਾਰੀ ਰੱਖਦੇ ਹਾਂ। ਥੈਂਕ ਯੂ ਕਹਿੰਦੇ ਨੇ ਕਿ ਗਾਣੇ ਬਹੁਤ ਵਧੀਆ ਅਤੇ ਅੱਜ ਦਾ ਸ਼ੋਅ ਬਹੁਤ ਵਧੀਆ ਅਤੇ ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਕੋਠੇ ਉੱਤੇ ਚੀਨੇ ਨੇ ਕਹਿੰਦੇ ਕਿ ਆਹ ਵੀ ਗਾਣਾ ਚਲਾ ਦਿਓ। ਹਾਂਜੀ ਜ਼ਰੂਰ ਜੀ, ਮੈਨੂੰ ਲੱਗਦਾ ਹੁਣ ਗਾਣੇ ਕੁਛ ਹੋਰ ਹਿਸਾਬ ਦੇ ਚੱਲ ਰਹੇ ਨੇ, ਅਤੇ ਜੇ ਆਪਾਂ ਇਹਦੇ ਵਿੱਚ ਪੰਜਾਬੀ ਗਾਣੇ ਜਾਂ ਚੀਨੇ ਵਾਲੇ ਤਾਂ ਫਿਰ ਮੂਡ ਥੋੜ੍ਹਾ ਜਿਹਾ ਪ੍ਰੋਗਰਾਮ ਦਾ ਚੇਂਜ ਹੋ ਜਾਣਾ। ਸੋ ਇਸ ਕਰਕੇ ਮੈਨੂੰ ਲੱਗਦਾ ਵੀ ਆਪਾਂ ਇਸੇ ਮੋਡ 'ਚ ਹੀ ਜੇ ਰੱਖੀਏ, ਬਾਕੀ ਜਿੱਦਾਂ ਤੁਹਾਡੀ ਮਰਜ਼ੀ ਹੋਵੇ। ਸਤਿ ਸ਼੍ਰੀ ਅਕਾਲ ਅਤੇ ਕਰਮ ਜੀ, ਹਾਂਜੀ ਧੰਨਵਾਦ, ਮੈਨੂੰ ਵੀ ਉਹੀ ਲੱਗਾ ਸੀ, ਮੈਂ ਇਸੇ ਕਰਕੇ ਤੁਹਾਨੂੰ ਮੈਸੇਜ ਕੀਤਾ ਸੀ। ਧੰਨਵਾਦ ਪਰਮਿੰਦਰ ਜੀ, ਸਤਿ ਸ਼੍ਰੀ ਅਕਾਲ। ਕੁਲਵੀਰ ਜੀ ਸਤਿ ਸ਼੍ਰੀ ਅਕਾਲ, ਸਾਡੇ ਵੱਲੋਂ ਵੀ ਰਜਿੰਦਰ ਬਾਬਾ ਜੀ ਕਹਿੰਦੇ ਕਿ ਸੋਮਵਾਰ ਦਿਨ ਦੇ ਦਿਨ ਦੀਆਂ ਸ਼ੁਭਕਾਮਨਾਵਾਂ, ਸਭ ਖੁਸ਼ ਰਹਿਣ, ਤੰਦਰੁਸਤ ਰਹਿਣ, ਚੜ੍ਹਦੀ ਕਲਾ ਦੀ ਜ਼ਿੰਦਗੀ ਜਿਉਣ। ਧੰਨਵਾਦ, ਬਹੁਤ ਬਹੁਤ ਮਿਹਰਬਾਨੀ। ਅੱਜ ਦੇ ਦਿਨ ਦੀ ਹਿਸਟਰੀ ਦੇ ਉੱਤੇ ਗੱਲ ਕਰ ਰਹੇ ਹਾਂ, ਅਤੇ ਅੱਜ ਦੇ ਦਿਨ ਦੀ ਹਿਸਟਰੀ ਦੇ ਉੱਤੇ ਗੱਲ ਫਿਰ ਆਪਾਂ ਨੂੰ ਕਰਨੀ ਪਊਗੀ ਗਲੀਲੀਓ ਦੇ ਬਾਰੇ ਵੀ, ਕਿਉਂਕਿ ਅੱਜ ਦਾ ਦਿਨ ਉਸ ਪਾਸਿਓਂ ਵੀ ਕਾਫੀ ਮਹੱਤਵਪੂਰਨ ਮੰਨਿਆ ਜਾਂਦਾ ਵਾ। ਸੋ ਆਓ ਉਹਦੇ ਉੱਤੇ ਵੀ ਇੱਕ ਝਾਤੀ ਮਾਰ ਲੈਂਦੇ ਹਾਂ। ਕਾਫੀ ਲੰਮਾ ਸਮਾਂ ਗਲੀਲੀਓ ਨੂੰ ਆਪਣੇ ਘਰ ਦੇ ਵਿੱਚ ਕੈਦ ਵੀ ਰੱਖਿਆ ਗਿਆ, ਅਤੇ ਉਹ ਇੱਕ ਮਹਾਨ ਬੰਦਾ ਜਿਹਨੇ ਕਿ ਆਪਣੀ ਜ਼ਿੰਦਗੀ ਦੇ ਵਿੱਚ ਜਾਂਦੇ ਜਾਂਦੇ ਵੀ ਆਖਰੀ ਸਾਲਾਂ ਦੇ ਵਿੱਚ ਵੀ ਬੜੀਆਂ ਸਾਰੀਆਂ ਖੋਜਾਂ ਕਰ ਮਾਰੀਆਂ। ਅੱਜ ਦਾ ਦਿਨ ਯਾਨੀ ਕਿ 22 ਜੂਨ 1633 ਇਹ ਉਹ ਦਿਨ ਸੀ ਜਦੋਂ ਸਾਇੰਸ ਅਤੇ ਧਰਮ ਦੇ ਦਰਮਿਆਨ ਇੱਕ ਵੱਡਾ ਟਕਰਾਅ ਪੈਦਾ ਹੋ ਗਿਆ, ਜਦੋਂ ਇਸ ਬੰਦੇ ਨੇ ਕੁਛ ਐਸੀ ਗੱਲ ਕਹਿ ਦਿੱਤੀ ਜਿਹੜੀ ਕਿ ਧਰਮ ਨੂੰ ਰਾਸ ਨਹੀਂ ਹੁੰਦੀ, ਯਾਨੀ ਕਿ ਈਸਾਈ ਧਰਮ ਦੇ ਖਿਲਾਫ ਜਾਂਦੀ ਸੀ, ਜੋ ਈਸਾਈ ਧਰਮ ਦੇ ਗ੍ਰੰਥਾਂ ਦੇ ਵਿੱਚ ਲਿਖਿਆ ਸੀ, ਬਾਈਬਲ ਦੇ ਵਿੱਚ ਲਿਖਿਆ ਸੀ, ਜੋ ਸ਼ੁਰੂ ਤੋਂ ਚੱਲਦਾ ਆ ਰਿਹਾ ਸੀ। ਇਹਦਾ ਜਿਹੜਾ ਸਿਧਾਂਤ ਸੀ ਯਾਨੀ ਕਿ ਸਾਇੰਸ ਸੀ, ਵਿਗਿਆਨ ਸੀ, ਉਹਦੇ ਤੋਂ ਉਲਟ ਜਾਂਦਾ ਸੀ। ਇਸ ਵਜ੍ਹਾ ਦੇ ਕਰਕੇ ਇਹਨੂੰ ਵੱਡੀ ਸਜ਼ਾ ਵੀ ਭੁਗਤਣੀ ਪਈ। ਖੈਰ ਉਸ ਤੋਂ ਬਾਅਦ ਫਿਰ ਇਹ ਕਦੋਂ ਜਾ ਕੇ ਚੀਜ਼ਾਂ ਲਗਭਗ 350 ਸਾਲ ਬਾਅਦ ਇਹ ਚੀਜ਼ਾਂ ਜਾ ਕੇ ਪ੍ਰੂਵ ਹੋਈਆਂ, ਅਤੇ ਫਿਰ ਜਾ ਕੇ ਇਹ ਪਤਾ ਲੱਗਾ ਵੀ ਨਹੀਂ, ਸਾਇੰਸ ਠੀਕ ਸੀ, ਇਹ ਬੰਦਾ ਠੀਕ ਕਹਿ ਰਿਹਾ ਸੀ। ਮਸ਼ਹੂਰ ਵਿਗਿਆਨੀਆਂ ਦੁਨੀਆ ਦਾ ਅੱਜ ਤਾਂ ਆਪਾਂ ਸਾਰੇ ਨਾਂ ਜਾਣਦੇ ਹਾਂ, ਗਲੀਲੀਓ ਗੈਲੀਲੀ, ਲਗਭਗ ਉਸ ਸਮੇਂ 69 ਸਾਲ ਇਹਦੀ ਉਮਰ ਸੀ। ਚਰਚ ਦੀ ਅਦਾਲਤ ਚੱਲ ਰਹੀ ਅਤੇ ਸਾਹਮਣੇ ਗਲੀਲੀਓ ਗੋਡੇ ਟੇਕਣ ਦੇ ਲਈ ਮਜਬੂਰ ਹੋ ਗਿਆ। ਲੰਮਾ ਸਮਾਂ ਕਹਿੰਦੇ ਨੇ ਕਿ ਇਹ ਅੜਿਆ ਰਿਹਾ, ਇਹ ਆਪਣੇ ਤਰਕ ਦਿੰਦਾ ਰਿਹਾ, ਆਪਣੀ ਗੱਲ ਨੂੰ ਸਹੀ ਦੱਸਣ ਦੇ ਲਈ ਤਰ੍ਹਾਂ ਤਰ੍ਹਾਂ ਦੇ ਇਹਨੇ ਤਰਕ ਦਿੱਤੇ, ਪਰ ਆਖਿਰਕਾਰ ਜਦੋਂ ਇਹਨੇ ਵੇਖਿਆ ਕਿ ਧਰਮ ਦੇ ਨਾਂ ਦੇ ਉੱਤੇ ਜਿਹੜੇ ਲੋਕ ਅੰਨੇ ਨੇ ਉਹ ਇਹਦੀ ਗੱਲ ਨਹੀਂ ਮੰਨਣ ਵਾਲੇ, ਉਹਨਾਂ ਨੇ ਉਹ ਨਹੀਂ ਮੰਨਣਾ, ਉਹ ਨਹੀਂ ਵੇਖਣਾ ਜੋ ਗਲੀਲੀਓ ਨੇ ਦੂਰਬੀਨ ਦੇ ਰਾਹੀਂ ਵੇਖਿਆ ਵਾ, ਜੋ ਉਹਨੇ ਤਾਰਿਆਂ ਦੀ ਗ੍ਰਹਿਆਂ ਦੀ ਦਸ਼ਾ ਵੇਖੀ ਆ, ਉਹ ਸਾਰਾ ਕੁਛ ਉਹਦੀਆਂ ਅੱਖਾਂ ਦੇ ਉੱਤੇ ਉਹ ਯਕੀਨ ਨਹੀਂ ਕਰ ਸਕਦਾ, ਉਹਨੂੰ ਸਾਰਾ ਮੰਨਣਾ ਪੈਣਾ ਕਿ ਉਹਨੇ ਉਹਦੀਆਂ ਅੱਖਾਂ ਨੇ ਝੂਠ ਵੇਖਿਆ, ਉਹਨੂੰ ਮੰਨਣਾ ਪਿਆ ਕਿ ਇਹ ਸਾਰਾ ਕੁਛ ਜੋ ਉਹ ਕਹਿ ਰਿਹਾ ਵਾ ਉਹ ਝੂਠ ਸੀ, ਆਖਿਰਕਾਰ ਧਰਮ ਜਿੱਤ ਗਿਆ। ਸੋ ਇੱਥੋਂ ਆਪਾਂ ਇਹ ਵੀ ਵੇਖ ਸਕਦੇ ਹਾਂ ਕਿ ਧਰਮ ਕਿੰਨੀ ਪਾਵਰਫੁੱਲ ਚੀਜ਼ ਆ, ਜਦੋਂ ਕੋਈ ਧਾਰਮਿਕ ਬੰਦਾ ਤੁਹਾਡੇ ਸਾਹਮਣੇ ਖਲੋ ਜਾਵੇ ਅਤੇ ਬਾਕੀ ਸਾਰੇ ਜਿਹੜੇ ਨੇ ਕਿਹੜੇ ਤਰੀਕੇ ਦੇ ਨਾਲ ਧਰਮ ਨੂੰ ਮੰਨਦੇ ਨੇ, ਜਿਹੜੀ ਆਸਥਾ ਵਾ ਉਹ ਕਿੰਨੀ ਸਟਰੋਂਗ ਹੁੰਦੀ ਆ ਕਿ ਕਿਸੇ ਦੀ ਕਿਸੇ ਵੀ ਤਰ੍ਹਾਂ ਦੀ ਦਲੀਲ ਨੂੰ ਇੱਕ ਪਾਸੇ ਕਰਕੇ ਰੱਖ ਦਿੰਦੀ ਹੈ।

ਸੋ ਇਹ ਮੁਕੱਦਮਾ ਜਿਹੜਾ ਵਾ ਉਹ ਗਲੀਲੀਓ ਦੀ ਇੱਕ ਕਿਤਾਬ ਛਪੀ ਸੀ 1632 ਦੇ ਵਿੱਚ। ਇਸ ਕਿਤਾਬ ਦੇ ਵਿੱਚ ਉਹਨੇ ਵਿਗਿਆਨਿਕ ਤਰੀਕੇ ਦੇ ਨਾਲ ਇਹ ਚੀਜ਼ ਦੱਸਣ ਦੀ ਕੋਸ਼ਿਸ਼ ਕੀਤੀ ਸੀ ਕਿ ਧਰਤੀ ਸੂਰਜ ਦੇ ਦੁਆਲੇ ਘੁੰਮਦੀ ਹੈ, ਜੋ ਕਿ ਅੱਜ ਆਪਾਂ ਮੰਨਦੇ ਹਾਂ, ਜੋ ਕਿ ਅੱਜ ਪ੍ਰੂਵਨ ਆ, ਜੋ ਕਿ ਅੱਜ ਬੱਚਿਆਂ ਨੂੰ ਪੜ੍ਹਾਇਆ ਜਾਂਦਾ। ਪਰ ਉਸ ਸਮੇਂ ਚਰਚ ਦਾ ਇਹ ਪੱਕਾ ਮੰਨਣਾ ਸੀ ਕਿ ਧਰਤੀ ਬਿਲਕੁਲ ਨਹੀਂ ਹਿਲਦੀ, ਧਰਤੀ ਅਡੋਲ ਆ, ਧਰਤੀ ਸਥਿਰ ਆ, ਧਰਤੀ ਦੇ ਦੁਆਲੇ ਸਾਰੇ ਦਾ ਸਾਰਾ ਬ੍ਰਹਿਮੰਡ ਘੁੰਮਦਾ ਵਾ, ਇਹ ਸੂਰਜ, ਇਹ ਚੰਨ, ਤਾਰੇ, ਜੋ ਵੀ ਇਹ ਧਰਤੀ ਦੇ ਦੁਆਲੇ ਦੁਆਲੇ ਘੁੰਮਦੇ ਨੇ, ਧਰਤੀ ਨਹੀਂ ਹਿੱਲ ਸਕਦੀ, ਧਰਤੀ ਆਪਣੀ ਜਗ੍ਹਾ ਦੇ ਉੱਤੇ ਖੜ੍ਹੀ ਹੈ। ਇਹ ਚੀਜ਼ ਜੇਕਰ ਮੰਨ ਲਈ ਜਾਂਦੀ ਤਾਂ ਫਿਰ ਚਰਚ ਦੇ ਜੋ ਮੰਨਣਾ ਸੀ, ਜੋ ਮਾਨਤਾ ਸੀ ਧਰਮ ਦੀ, ਉਹਦੇ ਉੱਤੇ ਠੇਸ ਪਹੁੰਚਣੀ ਸੀ। ਲੋਕ ਕੀ ਕਹਿੰਦੇ, ਬਸ ਇਸੇ ਚੀਜ਼ ਦੇ ਉੱਤੇ ਖੜ੍ਹੇ ਰਹਿਣ ਦੇ ਕਰਕੇ, ਇਹਨੂੰ ਸੱਚਾ ਸਾਬਤ ਕਰਨ ਦੇ ਕਰਕੇ, ਗਲੀਲੀਓ ਨੂੰ ਝੂਠਾ ਸਾਬਤ ਕਰਨ ਦੇ ਲਈ ਤਰ੍ਹਾਂ ਤਰ੍ਹਾਂ ਦੇ ਯਤਨ ਕੀਤੇ ਗਏ। ਹਾਲਾਂਕਿ ਇਹ ਕਹਿੰਦੇ ਨੇ ਕਿ ਉਸ ਸਮੇਂ ਦੇ ਜਿਹੜੇ ਮੁੱਖ ਪੌਪ ਸੀ ਉਹ ਵੀ ਇੱਕ ਸਮੇਂ ਤੱਕ ਗਲੀਲੀਓ ਦੇ ਨਾਲ ਸੀ ਸ਼ੁਰੂ ਦੇ ਵਿੱਚ, ਪਰ ਉਸ ਤੋਂ ਬਾਅਦ ਲੋਕਾਂ ਦਾ ਜਿਹੜਾ ਜਾਂ ਫਿਰ ਬਾਕੀ ਆਸ ਪਾਸ ਦੇ ਲੋਕਾਂ ਦਾ ਜੋ ਵਿਰੋਧ ਵੇਖਣ ਦੇ ਵਿੱਚ ਮਿਲਿਆ, ਉਸ ਚੀਜ਼ ਤੋਂ ਬਾਅਦ ਫਿਰ ਉਹਨਾਂ ਨੇ ਵੀ ਗਲੀਲੀਓ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਚਰਚ ਦੇ ਵੱਲੋਂ ਉਹਨਾਂ ਦੇ ਉੱਤੇ ਪਾਬੰਦੀ ਲਾ ਦਿੱਤੀ ਗਈ। ਗੁੱਸਾ ਇੰਨਾ ਕੁ ਜ਼ਿਆਦਾ ਸੀ ਕਿ ਜੇਕਰ ਕਹਿੰਦੇ ਨੇ ਕਿ ਗਲੀਲੀਓ ਦੀ ਉਮਰ ਦਾ ਲਿਹਾਜ਼ ਨਾ ਹੁੰਦਾ ਜਾਂ ਪਹਿਲਾ ਟਰੈਕ ਰਿਕਾਰਡ ਜਾਂ ਪਹਿਲੀ ਸਾਂਝ ਇੰਨੀ ਮਜ਼ਬੂਤ ਨਾ ਹੁੰਦੀ ਤਾਂ ਫਿਰ ਪਤਾ ਨਹੀਂ ਹੋਰ ਕੀ ਸਜ਼ਾ ਗਲੀਲੀਓ ਨੂੰ ਦਿੱਤੀ ਜਾਂਦੀ। ਸੋ ਹਾਲਾਂਕਿ ਗਲੀਲੀਓ ਨੇ ਕਹਿੰਦੇ ਨੇ ਕਿ ਬੜੇ ਇੱਕ ਵਾਜਬ ਜਿਹੇ ਤਰੀਕੇ ਦੇ ਨਾਲ, ਸਰਲ ਜਿਹੇ ਤਰੀਕੇ ਦੇ ਨਾਲ ਇਸ ਕਿਤਾਬ ਦੇ ਵਿੱਚ ਇੱਕ ਕਹਾਣੀ ਵਾਂਗੂ ਇਸ ਸਭ ਕੁਛ ਨੂੰ ਲਿਖਿਆ। ਤਿੰਨ ਲੋਕ ਜਿਹੜੇ ਨੇ ਆਪਸ ਦੇ ਵਿੱਚ ਬਹਿਸ ਕਰਦੇ ਗਲੀਲੀਓ ਨੇ ਵਿਖਾਏ। ਪਹਿਲਾ ਆਦਮੀ ਉਹ ਆਦਮੀ ਬਣਾਇਆ ਜਿਹੜਾ ਕਿ ਸਮਝਦਾਰ ਸੀ, ਜਿਹੜਾ ਕਿ ਵਿਗਿਆਨਿਕ ਦਲੀਲਾਂ ਦਿੰਦਾ ਸੀ, ਯਾਨੀ ਕਿ ਗਲੀਲੀਓ ਆਪ ਕਹਿ ਲਓ, ਜਿਹੜਾ ਇਹ ਕਹਿੰਦਾ ਸੀ ਕਿ ਧਰਤੀ ਸੂਰਜ ਦੇ ਦੁਆਲੇ ਘੁੰਮਦੀ ਆ। ਦੂਸਰਾ ਆਦਮੀ ਗਲੀਲੀਓ ਨੇ ਉਹ ਬਣਾਇਆ ਕਿਤਾਬ ਦੇ ਕਰੈਕਟਰ ਦੇ ਮੁਤਾਬਿਕ, ਜਿਹੜਾ ਕਿ ਆਮ ਇਨਸਾਨ ਆ, ਜਿਹੜਾ ਕਿ ਦੋਵਾਂ ਦੀਆਂ ਗੱਲਾਂ ਬਹਿ ਕੇ ਸੁਣ ਰਿਹਾ। ਅਤੇ ਤੀਸਰਾ ਉਹ ਬਣਾਇਆ ਜਿਹੜਾ ਕਿ ਜਿਹਨੂੰ ਕਿ ਮੂਰਖ ਕਿਹਾ ਗਿਆ, ਕਿਤਾਬ ਦੇ ਵਿੱਚ ਉਹਦਾ ਨਾਮ ਹੀ ਉਹੀ ਰੱਖਿਆ ਗਿਆ, ਸਿਪਲੀਸੀਓ ਨਾਂ ਰੱਖਿਆ ਗਿਆ, ਜਿਹਦਾ ਕਿ ਮਤਲਬ ਵੀ ਮੂਰਖ ਹੁੰਦਾ ਵਾ। ਸੋ ਇਹ ਆਦਮੀ ਜਿਹੜਾ ਵਾ ਇਹ ਚਰਚ ਦੇ ਵੱਲੋਂ ਗੱਲ ਕਰਦਾ, ਸਭ ਕੁਛ ਇਹ ਕਹਿੰਦਾ ਕਿ ਧਰਤੀ ਦੇ ਆਲੇ ਦੁਆਲੇ ਘੁੰਮਦਾ ਵਾ, ਧਰਤੀ ਸਥਿਰ ਆ। ਸੋ ਦੋ ਜਣਿਆਂ ਦੀ ਬਹਿਸ ਅਤੇ ਤੀਸਰਾ ਵਿੱਚ ਸੁਣਨ ਵਾਲਾ। ਗਲੀਲੀਓ ਨੇ ਜਾਣ ਬੁੱਝ ਕੇ ਚਰਚ ਅਤੇ ਪੌਪ ਜਿਹੜੇ ਕਿ ਧਾਰਮਿਕ ਆਗੂ ਸੀ ਉਸ ਟਾਈਮ 'ਤੇ, ਉਹਨਾਂ ਦੀਆਂ ਗੱਲਾਂ ਨੂੰ ਇੱਕ ਕਹਿੰਦੇ ਨੇ ਕਿ ਇੱਕ ਐਸੇ ਵਿਅਕਤੀ ਦੇ ਰਾਹੀਂ ਅਖਵਾਇਆ ਜਿਹਦਾ ਕਿ ਨਾਮ ਹੀ ਮੂਰਖ ਰੱਖਿਆ ਗਿਆ। ਸੋ ਇਹਦੇ ਨਾਲ ਵੀ ਜਿਹੜਾ ਵਾ ਇੱਕ ਠੇਸ ਪਹੁੰਚਾਉਣ ਦੀ ਕੋਸ਼ਿਸ਼ ਦੱਸਿਆ ਗਿਆ ਇਹਨੂੰ, ਇਹਦੇ ਉੱਤੇ ਵੀ ਬੜੀ ਨਾਰਾਜ਼ਗੀ ਜਤਾਏਗੀ, ਇਹਨੂੰ ਵੀ ਧਰਮ ਦਾ ਅਪਮਾਨ ਦੱਸਿਆ ਗਿਆ। ਜਿਸ ਤੋਂ ਬਾਅਦ ਹੋਰ ਜਿਹੜੀ ਪੁੱਛਗਿੱਛ, ਹੋਰ ਗੱਲਾਂ ਬਾਤਾਂ ਜਿਹੜੀਆਂ ਨੇ ਜ਼ਿਆਦਾ ਤੱਤੀਆਂ ਹੋ ਗਈਆਂ। ਗਲੀਲੀਓ ਨੂੰ ਆਖਿਰਕਾਰ ਰੋਮ ਬੁਲਾਇਆ ਗਿਆ। ਚਰਚ ਦੇ ਅਧਿਕਾਰੀਆਂ ਨੇ ਉਸਦੇ ਕੋਲੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ। ਕਾਫ਼ੀ ਸਮੇਂ ਤੱਕ ਜਿੱਥੇ ਗਲੀਲੀਓ ਅੜਿਆ ਰਿਹਾ, ਸਹੀ ਸਾਬਤ ਕਰਨ ਦੀ ਆਪਣੇ ਆਪ ਨੂੰ ਕੋਸ਼ਿਸ਼ ਕੀਤੀ, ਬਚਣ ਦੀ ਕੋਸ਼ਿਸ਼ ਕਰਦਾ ਰਿਹਾ, ਪਰ ਉਸ ਤੋਂ ਬਾਅਦ ਉਹਨੂੰ ਜਿਹੜਾ ਆਖਿਰਕਾਰ ਝੁਕਣਾ ਪਿਆ। ਚਰਚ ਨੇ ਉਹਨੂੰ ਸਰੀਰਕ ਤਸੀਹੇ ਕੁੱਟਮਾਰ ਦੇਣ ਦੀਆਂ ਧਮਕੀਆਂ ਵੀ ਦਿੱਤੀਆਂ। ਸੋ ਉਸ ਉਮਰ ਦੇ ਵਿੱਚ ਸ਼ਾਇਦ ਇਹ ਵੀ ਕਈ ਕਹਿਣ ਵਾਲੇ ਕਹਿੰਦੇ ਨੇ ਕਿ ਜੇ ਉਹ ਠੀਕ ਉਮਰ ਦੇ ਵਿੱਚ ਹੁੰਦਾ ਤਾਂ ਸ਼ਾਇਦ ਇੱਦਾਂ ਦੇ ਡਰਾਵੇ ਝੱਲ ਵੀ ਜਾਂਦਾ, ਪਰ ਨਹੀਂ, ਅਸਲ ਦੇ ਵਿੱਚ ਸਰੀਰ ਡਰਾਵੇ ਝੱਲਣ ਜਾਂ ਨਾ ਝੱਲਣ ਵਾਲਾ ਜਾਂ ਉਮਰ ਡਰਾਵੇ ਝੱਲਣ ਜਾਂ ਨਾ ਝੱਲਣ ਵਾਲੀ ਨਹੀਂ ਹੁੰਦੀ। ਅਸਲ ਦੇ ਵਿੱਚ ਤੁਹਾਡਾ ਥੋਟ ਹੁੰਦਾ ਵਾ, ਧਰਮ ਚੀਜ਼ ਹੀ ਇੱਦਾਂ ਦੀ ਆ। ਆਪਾਂ ਵੇਖੀਏ ਕਿ ਇਹ ਨਹੀਂ ਕਿ ਅੱਜ ਦੇ ਸਮੇਂ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਨੇ ਉਹ ਬੜੀਆਂ ਲੋਕਾਂ ਨੂੰ ਸਮਝ ਆ ਗਈਆਂ ਨੇ। ਅੱਜ ਵੀ ਆਪਾਂ ਵੇਖੀਏ ਅਲੱਗ ਅਲੱਗ ਮੁੱਦਿਆਂ ਦੇ ਉੱਤੇ ਧਰਮ ਅੱਜ ਵੀ ਸਟਰੋਂਗ ਆ, ਚਾਹੇ ਉਹ ਕੋਈ ਵੀ ਧਰਮ ਆ, ਆਪਾਂ ਸਿਰਫ ਇੱਕ ਧਰਮ ਦੀ ਗੱਲ ਨਹੀਂ ਕਰ ਸਕਦੇ। ਹਰ ਇੱਕ ਧਰਮ ਦੇ ਵਿੱਚ ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ ਕਿਸੇ ਨਾ ਕਿਸੇ ਤਰ੍ਹਾਂ ਦਾ ਵਿਰੋਧ ਵਿਗਿਆਨਿਕ ਪੱਧਰ ਦੇ ਉੱਤੇ ਵੀ ਚੱਲਦਾ ਰਹਿੰਦਾ, ਪਰ ਹੈਰਾਨੀ ਦੀ ਗੱਲ ਇਹ ਕਿ ਧਾਰਮਿਕ ਲੋਕ ਉਸ ਵਿਗਿਆਨਿਕ ਪੱਧਰ ਦੇ ਉੱਤੇ ਵੀ ਬਹਿਸ ਕਰਨ ਦੇ ਲਈ ਬਿਲਕੁਲ ਤਿਆਰ ਨਹੀਂ, ਉਹਨੂੰ ਵੀ ਮੂਰਖਤਾ ਹੀ ਦੱਸਿਆ ਜਾਂਦਾ। ਆਖਿਰਕਾਰ ਹਮੇਸ਼ਾ ਚਾਹੇ ਵਿਗਿਆਨ ਹੋਵੇ ਚਾਹੇ ਉੱਦਾਂ ਕਿਸੇ ਦੀ ਸਿਆਣਪ, ਧਰਮ ਦੇ ਸਾਹਮਣੇ ਹਾਰ ਹੀ ਮੰਨਣੀ ਪੈਂਦੀ ਹੈ। ਉਸ ਤੋਂ ਬਾਅਦ 22 ਜੂਨ 1633 ਨੂੰ ਗਲੀਲੀਓ ਨੂੰ ਧਰਮ ਦੇ ਖਿਲਾਫ ਜਾਣ ਦਾ ਦੋਸ਼ੀ ਮੰਨਿਆ ਗਿਆ, ਯਾਨੀ ਕਿ ਅੱਜ ਦੇ ਦਿਨ ਸਾਰਿਆਂ ਦੇ ਸਾਹਮਣੇ ਜ਼ਬਰਦਸਤੀ ਉਹਨੂੰ ਉਹਦੇ ਕੋਲੋਂ ਬਿਆਨ ਪੜਵਾਇਆ ਗਿਆ। ਉਹ ਬਿਆਨ ਕੁਛ ਇਸ ਤਰ੍ਹਾਂ ਸੀ, ਮੈਂ ਆਪਣਾ ਇਹ ਝੂਠ ਵਿਚਾਰ ਬਿਲਕੁਲ ਛੱਡਦਾ, ਸਿਰੇ ਤੋਂ ਨਕਾਰਦਾ। ਮੈਂ ਵਿਚਾਰ ਕੀ ਸੀ ਕਿ ਸੂਰਜ ਵਿਚਕਾਰ ਆ, ਧਰਤੀ ਉਸ ਦੇ ਦੁਆਲੇ ਦੁਆਲੇ ਘੁੰਮਦੀ ਆ। ਮੈਂ ਆਪਣੀ ਇਸ ਗਲਤੀ ਨੂੰ ਮੰਨਦਾ ਹਾਂ ਕਿ ਮੈਂ ਜੋ ਕਹਿ ਰਿਹਾ ਸੀ ਮੈਂ ਗਲਤ ਕਹਿ ਰਿਹਾ ਵਾਂ। ਮੈਂ ਮੰਨਦਾ ਹਾਂ ਕਿ ਧਰਤੀ ਸਥਿਰ ਆ, ਬਾਕੀ ਸਾਰਾ ਬ੍ਰਹਿਮੰਡ ਉਹਦੇ ਆਲੇ ਦੁਆਲੇ ਘੁੰਮਦਾ ਵਾ, ਧਰਤੀ ਆਪਣੀ ਜਗ੍ਹਾ ਦੇ ਉੱਤੇ ਅਡੋਲ ਆ।
तीन मुख इस सज़ा दे विच तीन मुख चीज़ां रखियां गईयां। एक तो उम्र भर की कैद दी गई, वो अपने घर दे विच ही नज़रबंद रहूगा, बाहर नहीं जा सकता, वो उत्थे अपने घर दे विच रह के जो भी करूगा वो करूगा, पर इस मुद्दे दे उत्ते फिर दोबारा तो ना कदी रिसर्च करूगा ते ना कदी कुछ लिखूगा। किताब जिहड़ी छपी सी उहदे उत्ते तुरंत बैन ला दिता गया ते धार्मिक सज़ा दे वल्लों उहनां नूं जिहड़ा तीन सालां तक हर हफ्ते उहनां नूं एक प्रार्थना करन दा हुक्म दिता गया जो कि धार्मिक मानतावां दे मुताबिक सन। गलीलियो ने अपनी जिंदगी दे आखिरी 9 साल जिहड़े ने घर दे विच कैद रह के बिताए। ये भी कहण वाले कहिंदे ने कि जेकर इदां दीआं ना बंदिशां हुंदीआं तां शायद गलीलियो होर भी ज़्यादा समय तक जिउंदा रह सकदा, होर भी वड्डियां वड्डियां खोजां गलीलियो कर सकदा। बुढ़ापे दे कारण इस व्यक्ति दा अंत हो गया, आखिरी दिनां दे विच ये अन्ना भी हो गया, पर फिर भी उन्हें हार नहीं मनी। जिहड़ियां कुछ चीज़ां इहदी जिंदगी दे विचों वेखण वालियां ने उह इह ने कि फिर भी उन्हें विज्ञान का पल्ला नहीं छड्डिया। उन्हें इस पासे नूं तां नहीं, जिहड़े पासिओं रोकिया गया सी उस पासे नूं नहीं, पर अपनी जिहड़ी खोज सी उहदा उन्हें रुख मोड़ लिया। उन्हें किताबां दे उत्ते काम करना जारी रखिया, अपनी खोज अपनी विज्ञानिक सोच उन्हें उस तरह के नाल बरकरार रखी ते कुछ नवीं किताबां नूं लिखना जिहड़ा जारी रखिया। हालांकि वह किताबां छपा नहीं सी सकदा, उन्हें लिखदे जरूर रहा। दिलचस्प गल यह रही कि कैथोलिक चर्च नूं अपनी गलती मनण दे लई 350 साल तो वध दा समां लग गया। आखिरकार साल सी 1992 का जदों पॉप जॉन पॉल दूजे ने जिहड़ा रस्मी तौर दे उत्ते माफ़ी भी मंगी ते स्वीकार भी किया कि गलीलियो ठीक सी, धर्म उस समय गलत सी, चर्च नूं इन्नी वड्डी सज़ा गलीलियो नूं नहीं सी देनी चाहीदी, यानी कि गलीलियो बेकरू बेकसूर सी। जिहड़ी चीज़ कि अज्ज आपां ओपनली मनदे हां, साडे बच्चे पढ़दे ने, उस समय वह चीज़ नहीं मन्नेगी। सो अज दा दिन इस वजह दे करके भी याद किया जाता। खैर जेकर आपां गलीलियो दियां कुछ होर जिहड़ियां पिछली उम्र दियां काढ़ां ने उहदे उत्ते जे आपां गल करिए ते काफ़ी सारियां जिहड़ियां काढ़ां ने उह गलीलियो दे नां जांदियां ने। 1637 दे विच बिल्कुल जदों अन्ने हो चुके सी, गलीलियो ने अपनी आखिरी जिहड़ी खोज की जिहदे विच उहदा इह कहना सी कि चन्न असमान दे विच थोड़ा जिहा हिलदा जां झूलदा जापदा वा, इस झूलन के कारण अज धरती चंद तो लगभग 50% नहीं बल्कि लगभग 59% जिहड़ा हिस्सा आपां इत्थों देख सकते हैं। इस तों इलावा घड़ी जिहड़ी पेंडलम वाली घड़ी उहदी जिहड़ी बुनियादी खोज आ उह भी गलीलियो दे नां दे उत्ते जांदी है। 1641 दे विच अपनी जिंदगी दे लगभग आखिरी सालों के जदों कि वह पूरी तरह के नाल अन्ना हो चुका सी, उस समय उन्हें अपने पुत्र नूं पेंडलम घड़ी दे जिहड़ा फार्मूला वा वह भी उन्हें बोल के लिखवाया, क्योंकि उदों तक वह लिख भी नहीं सकता, पर यह बोल के डिजाइन तो लिखवा दिता, पर उदों तक कुछ एक चीज़ा हले अधूरियां सी। उन्हूं घड़ी दियां गरारियां दे नाल किवें जोड़ना वा वह हले बाकी सी। उन्हूं यह तो पता लग गया सी, वह यह तो जानता सी कि झूलदा होया जिहड़ा पेंडलम है वह बिल्कुल सही समां दस दिंदा वा, पर उन्हूं यह नहीं सी हले तक समझ लगी जां इहदे नाल नहीं वह जोड़ पाया कि घड़ी दियां गरारियां दे नाल उन्हूं किवें जोड़िया जा सके जो कि घड़ी पेंडलम दे नाल उन्हूं रुकण ना दवे ते लगातार चलदी रहे, जो कि बाद विच खोज जिहड़ी आ अगे चल के अगे वधी। तो इस तरीके दे नाल आपां वेखीए कि एक बंदा जिन्हें हिम्मत नहीं छड्डी अपनी जिंदगी दे आखिरी समय दे विच, ते जदों उहनूं नहीं सी भी दिखदा उहनां समयां दे विच भी जिहड़े बंदे ने अपनियां उस तरह दे नाल खोजां बरकरार रखियां। इस तों इलावा भी होर कई तरह दियां खोजां जिहड़ियां ने उह इस इंसान दे नां जा जुड़दियां ने। फिलहाल आपां अज इत्थों तक ही सीमित रहिंदे हां, क्योंकि अज दा दिन उह दिन सी जदों इस व्यक्ति नूं सज़ा दी गई सी। आस करते हैं कि जानकारी तुसी पसंद कर रहे हो गे, तो जे पसंद कर दे हो तो फिर तुसी मैसेज करके भी जरूर दसी जाओ। तो हुण आपां एक ब्रेक लैने, तो ब्रेक लैके तो फिर आपां वापसी करते हैं। आके अगले हिस्से दे विच सांझ पऊगी रेडियो हांजी 1674 AM। गाना तुसी करो इंजॉय, तेरी उम्मीद तेरा इंतज़ार करते हैं।

ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਮੈਂ ਰਣਜੋਤ ਸਿੰਘ ਏਕਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਅੱਜ 22 ਤਰੀਕ ਜੂਨ ਦਾ ਮਹੀਨਾ ਅੱਜ ਸੋਮਵਾਰ ਦਾ ਦਿਨ ਹੈ ਅਤੇ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਆਪਾਂ ਗਾਣੇ ਇੰਜੋਏ ਕਰ ਰਹੇ ਹਾਂ ਅਤੇ ਨਾਲ ਅੱਜ ਦੇ ਦਿਨ ਦੇ ਨਾਲ ਸੰਬੰਧਿਤ ਕੁਛ ਗੱਲਾਂ ਬਾਤਾਂ ਇੰਜੋਏ ਕਰ ਰਹੇ ਹਾਂ ਧੰਨਵਾਦ ਬਹੁਤ ਮਿਹਰਬਾਨੀ ਸ਼ੁਕਰੀਆ ਤੁਹਾਡਾ ਰਾਧੇ ਰਾਧੇ ਕਹਿੰਦੇ ਨੇ ਕਿ ਅੱਜ ਕਾ ਦਿਨ ਸਭ ਕੇ ਲਈ ਮੰਗਲਮਈ ਹੋ ਜਤਿੰਦਰ ਚੱਡਾ ਜੀ ਵੋਲਟ ਤੋਂ ਮੈਸੇਜ ਕਰਦੇ ਨੇ ਕਹਿੰਦੇ ਥੈਂਕ ਯੂ ਫੋਰ ਨਾਈਸ ਇਨਫੋਰਮੇਸ਼ਨ ਇਟ ਵਾਜ਼ ਪ੍ਰਜੈਂਟਿਡ ਇਨ ਅ ਕਲੀਅਰ ਐਂਡ ਵੰਡਰਫੁੱਲ ਵੇ ਬਹੁਤ ਧੰਨਵਾਦ ਜੀ ਤੁਹਾਡਾ ਐਪਰੀਸ਼ੀਏਟ ਕਰਨ ਦੇ ਲਈ ਮਿਹਰਬਾਨੀ ਕਲਾਕਾਰਾਂ ਦੇ ਲਈ ਤਾੜੀਆਂ ਹੀ ਖੁਰਾਕ ਹੁੰਦੀਆਂ ਨੇ ਹਾਲਾਸ਼ੇਰੀ ਫੀਡਬੈਕ ਹੀ ਖੁਰਾਕ ਹੁੰਦੀ ਆ ਆਈ ਨੋ ਬਹੁਤ ਗਾਣੇ ਨੇ ਪਰ ਕਹਿੰਦੇ ਵੇਖ ਲੈਣਾ ਇਫ ਪੋਸੀਬਲ ਵਾਹ ਜੀ ਵਾਹ ਕਿਆ ਯਹੀ ਪਿਆਰ ਹੈ ਮੂਵੀ ਰੋਕੀ ਹਾਂ ਗਾਣਾ ਤਾਂ ਬਹੁਤ ਵਧੀਆ ਜੀ ਬੜਾ ਪਿਆਰਾ ਧੰਨਵਾਦ ਤੁਹਾਡਾ ਅਤੇ ਸੋਹਣੇ ਗਾਣੇ ਅੱਜ ਦੇ ਜਸਵਾਲ ਸਾਹਿਬ ਧੰਨਵਾਦ ਤੁਹਾਡਾ ਮਿਹਰਬਾਨੀ ਅਤੇ ਅੰਮ੍ਰਿਤ ਭੈਣ ਜੀ ਤੁਸੀਂ ਵੀ ਕਿਆ ਭੇਜਦੇ ਹੋ ਓਕੇ ਮੈਂ ਵੀ ਚੈੱਕ ਕਰਦਾ ਹਾਂ ਸੁਖਿੰਦਰ ਜੀ ਧੰਨਵਾਦ ਕਹਿੰਦੇ ਕਿ ਪੀਜ ਸ਼ੇਅਰ ਮੀ ਪੰਜਾਬੀ ਸੌਂਗ ਪਲੇਡ ਟੂਡੇ ਸਟਰਗਲਿੰਗ ਲਾਈਫ ਇਨ ਅਬਰੋਡ ਅੱਛਾ ਕਿਹੜਾ ਜੀ ਮੈਨੂੰ ਥੋੜ੍ਹਾ ਜਿਹਾ ਇਹਦੇ ਉੱਤੇ ਅੱਜ ਪੰਜਾਬੀ ਗਾਣਾ ਕਿਹੜਾ ਚਲਾਇਆ ਹੈ ਥੋੜ੍ਹਾ ਜਿਹਾ ਸੋਚਣਾ ਪੈਣਾ ਥੋੜ੍ਹੀ ਵਰਡਿੰਗ ਵੂਡਿੰਗ ਜੀ ਕੋਈ ਦੱਸਿਓ ਮੇਰੀ ਯਾਦਾਸ਼ਤ ਅਤੇ ਚਲਦੇ ਚਲਦੇ ਝੁੰਬੇਲਿਆਂ ਦੇ ਵਿੱਚ ਪੁੱਛ ਗਿੱਛ ਕਈ ਵਾਰੀ ਔਖਾ ਹੋ ਜਾਂਦਾ ਵੈਸੇ ਮੈਂ ਕੋਸ਼ਿਸ਼ ਕਰਦਾ ਚਲੋ ਅਤੇ ਧੰਨਵਾਦ ਕਹਿੰਦੇ ਨੇ ਕਿ ਮਿਹਰਬਾਨੀ ਧੰਨਵਾਦ ਸੈਣੀ ਸਾਹਿਬ ਕਹਿੰਦੇ ਲਗਤਾ ਅਜਰ ਲਾਓਗੇ ਅੱਛਾ ਜਿਹੜੇ ਬਾਕੀ ਦੇ ਤੁਹਾਨੂੰ ਮਤਲਬ ਰੋਮੈਂਟਿਕ ਸੁਣਾਏ ਆ ਉਹਦੇ ਨਾਲ ਨਹੀਂ ਤੁਹਾਨੂੰ ਕੋਈ ਫਰਕ ਪਿਆ ਅਤੇ ਰੋਣ ਵਾਲੇ ਦੇ ਨਾਲ ਬੜਾ ਤੁਹਾਨੂੰ ਫਰਕ ਪੈ ਗਿਆ ਬੱਲੇ ਤੁਹਾਡੇ ਸੈਣੀ ਸਾਹਿਬ ਬੜੇ ਸਤਾਨ ਹੋ ਤੁਸੀਂ ਦੇਸ਼ ਬੰਧੂ ਭਾਰਦਵਾਜ ਜੀ ਕਹਿੰਦੇ ਕਿ ਪਲੀਜ਼ ਪਲੇ ਅੱਛਾ ਕਹਿ ਦਿਉ ਕਿ ਤੁਮ ਹੋ ਮੇਰੀ ਵਰਨਾ ਜੀਣਾ ਨਹੀਂ ਮੁਝੇ ਹੈ ਮਰਨਾ ਧੰਨਵਾਦ ਮਿਹਰਬਾਨੀ ਸ਼ੁਕਰੀਆ ਅਤੇ ਇਹਦਾ ਮਤਲਬ ਕਿ ਉਸ ਜੂਨ ਦੇ ਵਿੱਚ ਹੁਣ ਆਪਾਂ ਚਲੇ ਗਏ ਹਾਂ ਚਲੋ ਖੈਰ ਆਪਾਂ ਕੁਛ ਕੁ ਜਾਣਕਾਰੀਆਂ ਪ੍ਰੋਗਰਾਮ ਦੇ ਵਿੱਚ ਤਾਂ ਫਿਰ ਆਪਾਂ ਗਾਣਿਆਂ ਵੱਲ ਨੂੰ ਆਉਂਦੇ ਆਪਾਂ ਫਿਰ ਲਾਸਟ ਦੇ ਵਿੱਚ ਆਪਾਂ ਗਾਣੋ ਗਾਣੀ ਵੀ ਹੋ ਲੈਂਦੇ ਹਾਂ ਇੱਕ ਅੱਜ ਦੇ ਦਿਨ ਦੀਆਂ ਜਿੱਥੇ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰ ਰਹੇ ਹਾਂ ਅਤੇ ਇੱਕ ਅਮਰੀਕਾ ਦੇ ਇੱਕ ਬੜੇ ਮਸ਼ਹੂਰ ਬਿੱਲ ਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਲੈਂਦੇ ਹਾਂ 1944 ਦੀ ਗੱਲ ਅਤੇ ਬਿੱਲ ਆ ਜੀ ਆਈ ਬਿੱਲ ਜੀ ਇਹ ਬਿੱਲ ਹੈ ਕਿ ਅਮਰੀਕਾ ਦੇ ਇਤਿਹਾਸ ਦੇ ਵਿੱਚ ਕਹਿੰਦੇ ਨੇ ਕਿ ਇਹਨੇ ਬੜਾ ਖਾਸ ਰੋਲ ਅਦਾ ਕੀਤਾ ਸੀ ਅਤੇ 1944 ਦੇ ਵਿੱਚ ਅੱਜ ਦੇ ਦਿਨ ਬਣਾਇਆ ਗਿਆ ਸੀ ਦੂਸਰੇ ਵਿਸ਼ਵ ਯੁੱਧ ਤੋਂ ਪਹਿਲਾਂ ਕਹਿੰਦੇ ਨੇ ਕਿ ਸਿਰਫ ਅਮੀਰ ਲੋਕ ਹੀ ਕਾਲਜਾਂ ਦੇ ਵਿੱਚ ਜਾ ਸਕਦੇ ਸੀ ਅਤੇ ਘਰ ਖਰੀਦ ਸਕਦੇ ਸੀ ਯਾਨੀ ਕਿ ਪੜ੍ਹਨ ਦੇ ਲਈ ਅਤੇ ਘਰ ਖਰੀਦਣ ਦੇ ਲਈ ਸਿਰਫ ਅਮੀਰਾਂ ਨੂੰ ਹੀ ਅਧਿਕਾਰ ਸੀ ਪਰ ਇਸ ਕਾਨੂੰਨ ਨੇ ਜਿਹੜਾ ਜਦੋਂ ਵਿਸ਼ਵ ਯੁੱਧ ਖਤਮ ਹੋਇਆ ਅਤੇ ਉਸ ਤੋਂ ਬਾਅਦ ਜਿਹੜੇ ਫੌਜੀ ਵਾਪਸ ਪਰਤ ਕੇ ਆਏ ਉਹਨਾਂ ਨੂੰ ਵੱਡੀਆਂ ਸਹੂਲਤਾਂ ਦਿੱਤੀਆਂ ਸੀ ਪਰ ਆਖਿਰਕਾਰ ਫਿਰ ਇਹਦੇ 'ਚ ਖਾਮੀਆਂ ਕੀ ਰਹਿ ਗਈਆਂ ਆਮ ਲੋਕ ਯਾਨੀ ਕਿ ਮਿਡਲ ਕਲਾਸ ਜਿਨ੍ਹਾਂ ਦੀ ਕਿ ਜ਼ਿੰਦਗੀ ਪੂਰੀ ਤਰ੍ਹਾਂ ਦੇ ਨਾਲ ਜੀ ਆਈ ਬਿੱਲ ਨੇ ਬਦਲ ਕੇ ਰੱਖ ਦਿੱਤੀ ਹੁਣ ਇਹ ਵੇਖਦੇ ਹਾਂ ਕਿ ਬਿੱਲ ਹੈ ਕੀ ਸੀ ਇਹ ਬਿੱਲ ਜਿਹਦੇ ਲਈ ਜਿਹਦੇ ਤਹਿਤ ਕਾਲਜ ਖੋਲ੍ਹੇ ਗਏ ਮੋਟੇ ਜਿਹੇ ਸ਼ਬਦਾਂ 'ਚ ਕਹੀਏ ਅਤੇ ਇਸ ਬਿੱਲ ਦੇ ਕਰਕੇ ਫੌਜੀਆਂ ਨੂੰ ਜਿਹੜਾ ਕਾਲਜ ਦੀ ਫੀਸ ਦੇ ਲਈ ਹਰ ਸਾਲ $500 ਅਮਰੀਕੀ ਡੋਲਰ ਜਿਹੜੇ ਦਿੱਤੇ ਜਾਂਦੇ ਸੀ ਹੁਣ $500 ਅੱਜ ਭਾਵੇਂ ਸਾਨੂੰ ਕਿੱਦਾਂ ਲੱਗੇ ਪਰ ਮੈਂ ਖੋਜ ਕਰਕੇ ਵੇਖ ਰਿਹਾ ਸੀ ਤੋ ਕਹਿੰਦੇ ਨੇ ਕਿ ਉਸ ਸਮੇਂ ਦੇ ਹਿਸਾਬ ਦੇ ਨਾਲ ਜਿਹੜਾ ਹਾਰਵਰਡ ਵਰਗਾ ਮਹਿੰਗਾ ਕਾਲਜ ਸੀ ਉੱਥੇ ਵੀ ਇਹ ਮੋਰ ਦੈਨ ਐਨਫ ਸੀ ਯਾਨੀ ਕਿ ਉੱਥੋਂ ਦੀ ਫੀਸ ਦੇ ਨਾਲੋਂ ਵੀ ਇਹ ਵੱਧ ਪੈਸੇ ਸੀ $500 ਅਤੇ ਨਾਲ ਹੀ ਰਹਿਣ ਸਹਿਣ ਦਾ ਵੀ ਸਾਰਾ ਖਰਚਾ ਦਿੱਤਾ ਜਾਂਦਾ ਸੀ ਗਰੀਬ ਜਿਹੜੇ ਫੌਜੀ ਉਹਨਾਂ ਦੀ ਪੜ੍ਹਾਈ ਨੂੰ ਹੋਰ ਵੀ ਜ਼ਿਆਦਾ ਸੌਖਾ ਕਰ ਦਿੱਤਾ ਗਿਆ ਕਾਲਜਾਂ ਦੇ ਵਿੱਚ ਇਸ ਤੋਂ ਬਾਅਦ ਫਿਰ ਭੀੜ ਲੱਗ ਗਈ 1947 ਤੱਕ ਕਾਲਜਾਂ ਦੇ ਵਿੱਚ ਪੜ੍ਹਨ ਵਾਲੇ ਅੱਧੇ ਬੱਚੇ ਜਿਹੜੇ ਨੇ ਉਹ ਫੌਜੀਆਂ ਦੇ ਹੀ ਸੀ ਬਾਕੀ ਚਲੋ ਅਮੀਰਾਂ ਦੇ ਤਾਂ ਪਹਿਲਾਂ ਹੀ ਆ ਰਹੇ ਸੀ 1940 ਤੋਂ 1950 ਦੇ ਵਿਚਕਾਰ ਅਮਰੀਕਾ ਦੇ ਵਿੱਚ ਡਿਗਰੀਆਂ ਵਾਲੇ ਜਿਹੜੇ ਲੋਕ ਸੀ ਉਹਨਾਂ ਦੀ ਦਿਗਣੀ ਪਹਿਲਾਂ ਦੇ ਨਾਲੋਂ ਗਿਣਤੀ ਦੁੱਗਣੀ ਹੋ ਚੁੱਕੀ ਸੀ ਇਸ ਬਿੱਲ ਦੇ ਕਰਕੇ ਦੇਸ਼ ਨੂੰ ਇਹਦੇ ਕਾਨੂੰਨ ਦੇ ਕਰਕੇ ਲੱਖਾਂ ਨਵੇਂ ਇੰਜੀਨੀਅਰ ਮਿਲ ਚੁੱਕੇ ਸੀ ਵਿਗਿਆਨੀ ਮਿਲ ਚੁੱਕੇ ਸੀ ਅਧਿਆਪਕ ਮਿਲ ਚੁੱਕੇ ਸੀ ਅਤੇ ਦੇਸ਼ ਦੇ ਨਾਲ ਬਹੁਤ ਜ਼ਿਆਦਾ ਤਰੱਕੀ ਜੁੜ ਚੁੱਕੀ ਸੀ ਜਿੱਦਾਂ ਆਪਾਂ ਅੱਜ ਕੱਲ੍ਹ ਚੀਨ ਦੇ ਬਾਰੇ ਬਹੁਤ ਕੁਛ ਪੜ੍ਹਦੇ ਹਾਂ ਨਾ ਕਿ ਚੀਨ ਨੇ ਕਿਹੜੇ ਤਰੀਕੇ ਦੇ ਨਾਲ ਵੱਡਾ ਖਰਚਾ ਜਿਹੜਾ ਵਾ ਉਹ ਇੱਕ ਸਮੇਂ ਆਪਣੀ ਪੜ੍ਹਾਈਆਂ ਦੇ ਉੱਤੇ ਕੀਤਾ ਆਪਣੀਆਂ ਯੂਨੀਵਰਸਿਟੀਆਂ ਦੇ ਉੱਤੇ ਕੀਤਾ ਆਪਣੀ ਆਬਾਦੀ ਨੂੰ ਕਿੱਦਾਂ ਐਜੂਕੇਟ ਕੀਤਾ ਅਤੇ ਫਿਰ ਅੱਜ ਆਪਾਂ ਅਜੋਕੇ ਚੀਨ ਨੂੰ ਵੇਖਦੇ ਹਾਂ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਅਮਰੀਕਾ ਨੇ ਵੀ ਕੁਛ ਕੀਤਾ ਸੀ ਉਹਨਾਂ ਦੇ ਵਿੱਚੋਂ ਇੱਕ ਬਿੱਲ ਇਸ ਕਰਕੇ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿੱਥੇ ਪੈਰਲਰ
ਆਪਾਂ ਫਿਰ ਲਾਸਟ ਵਿੱਚ ਇਹ ਵੀ ਅਨੈਲਿਸਿਸ ਕਰਨ 'ਚ ਕਾਮਯਾਬ ਹੋ ਜਾਵਾਂਗੇ ਕਿ ਪੜ੍ਹਾਈ ਲਿਖਾਈ ਕਿੰਨੀ ਕਿੱਥੋਂ ਕੁ ਤੱਕ ਅਹਿਮੀਅਤ ਰੱਖਦੀ ਹੈ। ਆਪਾਂ ਕਹਿਣ ਨੂੰ ਇਹ ਕਹਿ ਸਕਦੇ ਹਾਂ ਕਿ ਭਾਰਤ ਵਿੱਚ ਵੀ ਬੜੀ ਪੜ੍ਹਾਈ ਨੂੰ ਅਹਿਮੀਅਤ ਦਿੱਤੀ ਜਾਂਦੀ ਹੈ, ਹੋਰ ਥਾਵਾਂ 'ਤੇ ਵੀ, ਪਰ ਉਹ ਕਿਹੜੇ ਰੂਪ ਦੇ ਵਿੱਚ ਦਿੱਤੀ ਜਾਂਦੀ ਆ ਇਹ ਸ਼ਾਇਦ ਸਾਨੂੰ ਪਤਾ। ਅਜੋਕੇ ਸਮੇਂ ਦੇ ਵਿੱਚ ਜੋ ਆਪਾਂ ਪੜ੍ਹਾਈ ਲਿਖਾਈ ਨੂੰ ਲੈ ਕੇ, ਸਕੂਲਿੰਗ ਨੂੰ ਲੈ ਕੇ ਖਬਰਾਂ ਸੁਣ ਰਹੇ ਹਾਂ ਇਸ ਟਾਈਮ ਦੇ ਉੱਤੇ, ਜੋ ਧਾਂਦਲੀਆਂ ਆਪਾਂ ਟੈਸਟਾਂ ਦੇ ਵਿੱਚ ਸੁਣ ਰਹੇ ਹਾਂ, ਇਸ ਤੋਂ ਬਾਅਦ ਆਪਾਂ ਭਵਿੱਖ ਆਪਣਾ ਕਿਹੜੇ ਤਰੀਕੇ ਦੇ ਨਾਲ ਵੇਖਾਂਗੇ, ਸ਼ਾਇਦ ਉਹਦੇ ਨਾਲ ਵੀ ਜੋੜ ਕੇ ਤੁਸੀਂ ਇਸ ਕਾਨੂੰਨ ਨੂੰ ਵੇਖ ਸਕੋਗੇ, ਨਾਲ ਪੈਰਲਰ ਤੁਸੀਂ ਚਾਈਨਾ ਨੂੰ ਰੱਖ ਲਿਓ। ਇਸ ਤੋਂ ਬਾਅਦ ਫਿਰ ਨਵੇਂ ਸ਼ਹਿਰਾਂ ਅਤੇ ਘਰਾਂ ਦੀ ਵੀ ਉਸਾਰੀ ਹੋਈ, ਕਿਉਂਕਿ ਵੱਡੇ ਵੱਡੇ ਇੰਜੀਨੀਅਰ ਪੈਦਾ ਹੋ ਚੁੱਕੇ ਸੀ, ਵਿਗਿਆਨੀ ਪੈਦਾ ਹੋ ਚੁੱਕੇ ਸੀ, ਅਤੇ ਨਾਲੇ ਇੱਕ ਵੈਸੇ ਅਮੈਰੀਕਾ ਦਾ ਕਹਿੰਦੇ ਨੇ ਕਿ ਉਦੋਂ ਬੜਾ ਇੱਕ ਸੁਲਝਿਆ ਜਿਹਾ ਕਦਮ ਸੀ ਇਹ ਬਿੱਲ, ਕਿਉਂਕਿ ਜੰਗ ਤੋਂ ਬਾਅਦ ਜਦੋਂ ਲੱਖਾਂ ਫੌਜੀ ਵਾਪਸ ਆਏ ਅਤੇ ਉਹਨਾਂ ਨੂੰ ਰਹਿਣ ਦੇ ਲਈ ਘਰ ਵੀ ਚਾਹੀਦੇ ਸੀ, ਪਹਿਲਾਂ ਤਾਂ ਉਹ ਜੰਗ ਦੇ ਵਿੱਚ ਕਿੰਨੇ ਸਾਲ ਉੱਥੇ ਹੀ ਮਸਰੂਫ ਰਹੇ, ਸਰਕਾਰ ਤੋਂ ਬਿਨਾਂ ਕਿਸੇ ਵੀ ਜਿਹੜੀ ਆ ਐਡਵਾਂਸ ਪੇਮੈਂਟ ਯਾਨੀ ਕਿ ਜਿਹੜੀ ਡਾਊਨ ਪੇਮੈਂਟ ਉਹਨੂੰ ਜ਼ੀਰੋ ਕਰ ਦਿੱਤਾ ਗਿਆ, ਅਤੇ ਬਹੁਤ ਘੱਟ ਵਿਆਜ ਦਰਾਂ ਦੇ ਉੱਤੇ ਹੋਮ ਲੋਨ ਉਸ ਸਮੇਂ ਦਿੱਤੇ ਗਏ, ਖਾਸ ਤੌਰ ਦੇ ਉੱਤੇ ਜੰਗ ਤੋਂ ਪਰਤੇ ਫੌਜੀਆਂ ਨੂੰ, ਅਤੇ ਵੇਖਿਆ ਜਾਵੇ ਤਾਂ ਜ਼ਿਆਦਾ ਹੈਗੇ ਹੀ ਉਹੀ ਹੀ ਵੱਡੀ ਆਬਾਦੀ ਜਿਹੜੀ ਆ ਉਹ ਜੰਗ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਚਲੇ ਗਈ ਸੀ, ਐਵੇਂ ਥੋੜ੍ਹੀ ਵਿਸ਼ਵ ਯੁੱਧ ਕਹਿੰਦੇ ਆ। 1955 ਤੱਕ 43 ਲੱਖ ਫੌਜੀਆਂ ਨੂੰ ਹੋਮ ਲੋਨ ਦਿੱਤੇ ਗਏ ਅਮਰੀਕਾ ਦੇ ਵਿੱਚ, ਇਸ ਦੇ ਨਾਲ ਅਮਰੀਕਾ ਨੂੰ ਕਿਰਾਏਦਾਰਾਂ ਦੀ ਬਜਾਏ ਹੁਣ ਮਕਾਨ ਮਾਲਕਾਂ ਦਾ ਦੇਸ਼ ਜਿਹੜਾ ਕਿਹਾ ਜਾਣ ਲੱਗ ਪਿਆ, ਉਸ ਤੋਂ ਪਹਿਲਾਂ ਇਹ ਕੋਈ ਬਹੁਤ ਵੱਡੀ ਮਾਤਰਾ ਦੇ ਵਿੱਚ ਨਹੀਂ ਸੀ। ਲੋਕਾਂ ਨੇ ਆਪਣੀ ਜਾਇਦਾਦ ਵੀ ਬਣਾਈ, ਉਹਨਾਂ ਨੇ ਅੱਗੇ ਆਪਣੇ ਬੱਚਿਆਂ ਨੂੰ ਵੀ ਇਹ ਜਾਇਦਾਦ ਦੇ ਸਕਦੇ ਸੀ, ਇਹ ਵੀ ਪ੍ਰਾਵਧਾਨ ਰੱਖਿਆ ਗਿਆ। ਇਸ ਮੰਗ ਨੂੰ ਪੂਰਾ ਕਰਨ ਦੇ ਲਈ ਸ਼ਹਿਰਾਂ ਦੇ ਬਾਹਰ ਨਵੇਂ ਅਤੇ ਸਸਤੇ ਘਰਾਂ ਦੀਆਂ ਵੱਡੀਆਂ ਕਲੋਨੀਆਂ ਵੀ ਬਣਾਈਆਂ ਗਈਆਂ। ਸੋ ਹੁਣ ਆਪਾਂ ਇਹ ਵੇਖ ਸਕਦੇ ਹਾਂ ਕਿ ਕਿਹੜੇ ਤਰੀਕੇ ਦੇ ਨਾਲ ਉਦੋਂ ਸੰਸਾਰ ਯੁੱਗ ਜਿਹੜਾ ਦੂਸਰਾ ਸੰਸਾਰ ਯੁੱਧ ਸੀ ਉਸ ਤੋਂ ਬਾਅਦ ਅਮਰੀਕਾ ਦਾ ਮੂੰਹ ਮਾਂਦਰਾ ਫਿਰ ਕਿੱਦਾਂ ਬਦਲਿਆ, ਕਿਉਂਕਿ ਇੱਕ ਚੀਜ਼ ਜਿਹੜੇ ਅੱਜ ਸਟੈਪ ਲਏ ਜਾਂਦੇ ਆ ਉਹ ਆਉਂਦੇ ਦਹਾਕੇ ਦੇ ਵਿੱਚ ਕਹਿੰਦੇ ਨੇ ਕਿ ਗਲਤ ਆ ਜਾਂ ਸਹੀ ਆ, ਉਹਦੇ ਰੂਪ ਤੁਹਾਨੂੰ ਦਿਖਣੇ ਸ਼ੁਰੂ ਹੋ ਜਾਂਦੇ ਆ, ਅਤੇ ਜੇਕਰ ਕੋਈ ਅੱਜ ਗਲਤ ਚੀਜ਼ ਚੱਲ ਰਹੀ ਆ ਉਹਦਾ ਖਮਿਆਜ਼ਾ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਭੁਗਤਣਾ ਪਊਗਾ, ਜਿੱਦਾਂ ਕਿ ਕਿਸੇ ਚੰਗੀ ਕੀਤੀ ਗੱਲ ਦਾ ਚੰਗੇ ਲਿਆਂਦੇ ਕਾਨੂੰਨ ਦਾ ਸਾਨੂੰ ਸਵਾਦ ਕੁਛ ਚਿਰ ਬਾਅਦ ਆਉਂਦਾ। ਯੁੱਧ ਖਤਮ ਹੋ ਗਿਆ ਅਤੇ ਉਸ ਸਮੇਂ ਕਹਿੰਦੇ ਨੇ ਕਿ ਮਾਹਰਾਂ ਨੂੰ ਡਰ ਸੀ ਕਿ ਉਸ ਤੋਂ ਬਾਅਦ ਫਿਰ ਜਿਹੜੇ ਵਾਪਸ ਪਰਤਣਗੇ ਫੌਜੀ ਉਹ ਕਰਨਗੇ ਕੀ। ਮੋਟਾ ਜਿਹਾ ਜੇ ਅੰਦਾਜ਼ਾ ਲਈਏ ਤਾਂ 1.5 ਕਰੋੜ ਫੌਜੀ ਸੀ, ਸੋ ਇਹ ਕੋਈ ਛੋਟੀ ਮੋਟੀ ਗਿਣਤੀ ਨਹੀਂ ਸੀ। ਇੱਕੋ ਸਮੇਂ ਇਹਨਾਂ ਦਾ ਵਾਪਸ ਦੇਸ਼ ਦੇ ਵਿੱਚ ਆ ਜਾਣਾ, ਜੇ ਇੰਨੇ ਲੋਕ ਅਮਰੀਕਾ ਦੇ ਵਿੱਚ ਆ ਜਾਂਦੇ ਅਤੇ ਉਹਨਾਂ ਬਾਰੇ ਕੋਈ ਖਾਸ ਰਣਨੀਤੀ ਤਿਆਰ ਨਾ ਕੀਤੀ ਗਈ ਹੁੰਦੀ ਤਾਂ ਫਿਰ ਤੁਸੀਂ ਸੋਚੋ ਕਿ ਜਿਹੜੇ ਬਾਹਰੋਂ ਲੜ ਕੇ ਆਏ, ਫਰਸਟ੍ਰੇਸ਼ਨ ਜਿਨ੍ਹਾਂ ਦੇ ਅੰਦਰ ਭਰੀ ਆ, ਜਿਨ੍ਹਾਂ ਦੇ ਅੰਦਰ ਲੜਨ ਦਾ ਜਜ਼ਬਾ ਭਰਿਆ ਵਾ, ਆਪਣੇ ਦੇਸ਼ ਦੇ ਲਈ ਜਿਹੜੇ ਲੜ ਕੇ ਆਏ ਨੇ, ਉਹਨਾਂ ਨੂੰ ਇਹ ਆ ਕਿ ਆਪਾਂ ਆਪਣੇ ਦੇਸ਼ ਵਾਪਸ ਜਾਵਾਂਗੇ, ਸਾਨੂੰ ਮਾਣ ਸਨਮਾਨ ਮਿਲੂਗਾ, ਅਤੇ ਜੇਕਰ ਉਹਨਾਂ ਨੂੰ ਵਾਪਸ ਆਇਆਂ ਨੂੰ ਰਹਿਣ ਨੂੰ ਘਰ ਵੀ ਨਾ ਮਿਲੇ, ਉਹਨਾਂ ਦੇ ਬੱਚਿਆਂ ਨੂੰ ਪੜ੍ਹਨ ਦੇ ਲਈ ਸਕੂਲ ਵੀ ਸਸਤਾ ਨਾ ਮਿਲੇ, ਤਾਂ ਤੁਸੀਂ ਸੋਚੋ ਬਣਨਾ ਕੀ ਹੈ। ਨੌਕਰੀਆਂ ਦੀ ਘਾਟ, 1.5 ਕਰੋੜ ਬੰਦੇ ਦੀ ਨੌਕਰੀ ਰਾਤੋਂ ਰਾਤ ਕਿੱਥੋਂ ਆਉਣੀ ਸੀ। ਵਾਜਬ ਸੀ ਕਿ ਦੇਸ਼ ਦੇ ਵਿੱਚ ਗਰੀਬੀ ਛਾ ਜਾਣੀ ਸੀ, ਅਤੇ ਸ਼ਾਇਦ ਅਮਰੀਕਾ ਇੱਦਾਂ ਦਾ ਨਹੀਂ ਹੋਣਾ ਜਿੱਦਾਂ ਦਾ ਆਪਾਂ ਅੱਜ ਵੇਖਦੇ ਹਾਂ। ਸਰਕਾਰ ਨੇ ਉਹਨਾਂ ਨੂੰ ਪੜ੍ਹਾਇਆ, ਉਹਨਾਂ ਨੂੰ ਟ੍ਰੇਨਿੰਗ ਲਵਾਈ, ਉਹਨਾਂ ਨੂੰ ਹੌਲੀ ਹੌਲੀ ਕੰਮ ਦੇ ਉੱਤੇ ਜਾਣ ਦੇ ਲਈ ਕਿਹਾ। ਇਸ ਤੋਂ ਇਲਾਵਾ ਨਵੇਂ ਘਰ ਜਿੱਥੋਂ ਬਣਾਉਣੇ ਸ਼ੁਰੂ ਕੀਤੇ ਅਤੇ ਉਹਦੇ ਵਿੱਚ ਵੀ ਬੜੇ ਜਿਹੜੇ ਫੌਜੀ ਇਨਵੋਲਵ ਕੀਤੇ, ਮਜ਼ਦੂਰੀ ਦੇ ਕੰਮਕਾਰ, ਦੁਕਾਨਾਂ ਨਵੀਆਂ ਖੁੱਲ੍ਹੀਆਂ, ਫੈਕਟਰੀਆਂ ਦੇ ਵਿੱਚ ਲੱਖਾਂ ਲੋਕਾਂ ਨੂੰ ਨੌਕਰੀ ਮਿਲ ਗਈ, ਕਿਉਂਕਿ ਫੈਕਟਰੀਆਂ ਕਾਰਖਾਨੇ ਲੱਗੇ ਜਦੋਂ ਘਰ ਬਣਾਏਗੇ, ਅਤੇ ਉਹਦੇ ਨਾਲ ਰਿਲੇਟਿਡ ਹੋਰ ਵੀ ਬੜਾ ਮਟੀਰੀਅਲ ਚਾਹੀਦਾ ਸੀ। ਸਰਕਾਰ ਦੇ ਵੱਲੋਂ ਇਸ ਬਿੱਲ ਦੇ ਉੱਤੇ ਲਾਏ ਗਏ ਹਰ ਇੱਕ ਡੋਲਰ ਦੇ ਬਦਲੇ ਦੇਸ਼ ਨੂੰ $7 ਦਾ ਔਸਤਨ ਫਾਇਦਾ ਹੋਇਆ। ਸੋ ਇਹ ਇੱਕ ਵੱਡਾ ਫਾਇਦੇ ਵਾਲਾ ਬਿੱਲ ਸਾਬਤ ਹੋ ਕੇ ਨਿਬੜਿਆ। ਹੁਣ ਇਹਦੇ ਵਿੱਚ ਕਈ ਲੋਕ ਨੇ ਜਿਹੜੇ ਇਸ ਬਿੱਲ ਦੇ ਉੱਤੇ ਟੀਕਾ ਟਿੱਪਣੀ ਵੀ ਕਰਦੇ ਨੇ, ਕਈ ਲੋਕ ਨੇ ਜਿਹੜੇ ਇਸ ਬਿੱਲ ਨੂੰ ਕਾਲਾ ਬਿੱਲ ਵੀ ਦੱਸਦੇ ਨੇ, ਕਈ ਲੋਕ ਜਿਹੜੇ ਇਸ ਬਿੱਲ ਨੂੰ ਵੱਡੇ ਵਿਤਕਰੇ ਵਾਲਾ ਵੀ ਦੱਸਦੇ ਨੇ। ਹੁਣ ਤੁਸੀਂ ਸੋਚੋਗੇ ਕਿ ਇੰਨੀਆਂ ਸਾਰੀਆਂ ਚੀਜ਼ਾਂ ਜਿੱਥੇ ਇੰਨਾ ਭਲਾ ਕਰਤਾ ਇਸ ਬਿੱਲ ਨੇ, ਉੱਥੇ ਮਾੜਾ ਕੀ ਕੀਤਾ? ਅਸਲ ਦੇ ਵਿੱਚ ਮਾੜਾ ਕੀਤਾ ਉੱਥੋਂ ਦੇ ਕਾਲੇ ਲੋਕਾਂ ਦੇ ਨਾਲ, ਉਹ ਲੋਕ ਜਿਹੜੇ ਰੰਗ ਦੇ ਕਾਲੇ ਸੀ ਉਹਨਾਂ ਦੇ ਨਾਲ ਵੱਡਾ ਵਿਤਕਰਾ ਕੀਤਾ ਗਿਆ। ਹਾਲਾਂਕਿ ਇਸ ਬਿੱਲ ਦੇ ਵਿੱਚ ਗੋਰੇ ਲੋਕ ਜਿਹੜੇ ਨੇ ਹੋਰ ਵੀ ਜ਼ਿਆਦਾ ਅਮੀਰ ਬਣ ਗਏ, ਅਤੇ ਜਾਂ ਫਿਰ ਇਸ ਬਿੱਲ ਨੂੰ ਬਣਾਉਣ ਦੇ ਸਮੇਂ ਸ਼ਾਇਦ ਇਹ ਚੀਜ਼ਾਂ ਧਿਆਨ 'ਚ ਰੱਖੀਆਂ ਗਈਆਂ ਕਿ ਜਿਹੜੇ ਗੋਰੇ ਨੇ ਉਹਨਾਂ ਨੂੰ ਹੋਰ ਜ਼ਿਆਦਾ ਕਿੱਦਾਂ ਸੁੱਖ ਸੁਵਿਧਾਵਾਂ ਦਿੱਤੀਆਂ ਜਾਣ, ਉਹਨਾਂ ਨੂੰ ਕਿਵੇਂ ਸੁਪੀਰੀਅਰ ਬਣਾਇਆ ਜਾਵੇ, ਪਰ ਜਿਹੜੇ ਉੱਥੋਂ ਦੇ ਕਾਲੇ ਸੀ, ਕਾਲੇ ਅਮਰੀਕੀਆਂ ਨੂੰ ਇਹਦਾ ਕੋਈ ਖਾਸ ਫਾਇਦਾ ਹੋਣ ਦੀ ਬਜਾਏ ਉਲਟਾ ਨੁਕਸਾਨ ਹੋਇਆ। ਬੈਂਕ ਲੋਨ ਜਦੋਂ ਦੇਣੇ ਸੀ ਅਤੇ ਕਾਲੇ ਲੋਕਾਂ ਦੇ ਨਾਲ ਉਦੋਂ ਵੀ ਵਿਤਕਰਾ ਕੀਤਾ ਗਿਆ, ਬਹੁਤ ਘੱਟ ਲੋਕਾਂ ਨੂੰ, ਅੱਗੇ ਜਿਹੜੇ ਬੈਠੇ ਸੀ ਉਹ ਚਿੱਟੇ ਚਮੜੀ ਵਾਲੇ ਲੋਕ, ਉਹਨਾਂ ਨੇ ਕਾਲੇ ਲੋਕਾਂ ਨੂੰ ਬਹੁਤ ਘੱਟ
ਲੋਨ ਅਪਰੂਵ ਕੀਤੇ, ਘਰਾਂ ਦੇ ਲੋਨ ਦੇ ਵਿੱਚ ਵਿਤਕਰਾ ਇਸ ਤਰੀਕੇ ਦੇ ਨਾਲ ਕੀਤਾ ਗਿਆ ਕਿ ਕਿਸੇ ਨਾ ਕਿਸੇ ਵੀ ਆਨੇ ਬਹਾਨੇ ਉਹਨਾਂ ਨੂੰ ਟਾਲਿਆ ਗਿਆ, ਯਾਨੀ ਕਿ ਉਹਨਾਂ ਨੂੰ ਮਨ੍ਹਾ ਕੀਤਾ ਗਿਆ। ਨਵੇਂ ਅਤੇ ਵਧੀਆ ਇਲਾਕਿਆਂ ਦੇ ਵਿੱਚ ਜੇ ਦੇਣੇ ਵੀ ਤਾਂ ਉਹਨਾਂ ਨੂੰ ਵਧੀਆ ਇਲਾਕਿਆਂ ਦੇ ਵਿੱਚ ਘਰ ਨਹੀਂ ਦੇਣੇ, ਉਹਨਾਂ ਨੂੰ ਐਵੇਂ ਇੱਧਰ ਉੱਧਰ ਕਿਸੇ ਮਾੜੇ ਇਲਾਕੇ ਦੇ ਵਿੱਚ ਘਰ ਦੇ ਦੇਣੇ, ਉੱਥੋਂ ਉਹਨਾਂ ਨੂੰ ਲੋਨ ਜੇਕਰ ਹੁੰਦਾ ਤਾਂ ਉਹ ਅਪਰੂਵ ਕਰ ਦੇਣਾ। ਚੰਗੇ ਇਲਾਕਿਆਂ ਦੇ ਵਿੱਚ ਜੇ ਕੋ ਲੈ ਕੇ ਆਉਂਦੇ ਉਹ ਕਾਗਜ਼ ਪੱਤਰ ਅਤੇ ਉਹਨਾਂ ਨੂੰ ਸਾਫ਼ ਮਨ੍ਹਾ ਕਰ ਦਿੱਤਾ ਗਿਆ ਦਿੱਤਾ ਜਾਂਦਾ। ਮਜਬੂਰਨ ਉਹਨਾਂ ਨੂੰ ਪਿਛੜੇ ਇਲਾਕਿਆਂ ਦੇ ਵਿੱਚ ਰੱਖਿਆ ਗਿਆ ਜਾਂ ਉਹਨਾਂ ਨੂੰ ਰਹਿਣਾ ਪਿਆ। ਘਰਾਂ ਦੀਆਂ ਕੀਮਤਾਂ ਜਿੱਥੇ ਕਦੀ ਵਧੀਆ ਹੀ ਨਹੀਂ, ਜਿੱਥੇ ਦੂਸਰੇ ਜਿਹੜੇ ਹੀ ਆਉਂਦੇ ਦਹਾਕੇ ਦੇ ਵਿੱਚ ਜਾਂ 5 ਸਾਲਾਂ ਦੇ ਵਿੱਚ ਜਿੱਥੇ ਹੋਰ ਅਮੀਰ ਤੋਂ ਅਮੀਰ ਹੋ ਗਏ। ਇਹ ਉਹ ਖਿੱਤਾ ਸੀ ਜਿਹੜਾ ਉਹਨਾਂ ਇਲਾਕਿਆਂ ਦੇ ਵਿੱਚ ਗਿਆ ਜਿੱਥੇ ਘਰਾਂ ਦੀਆਂ ਕੀਮਤਾਂ ਹੋਰ ਡਿੱਗ ਪਈਆਂ, ਹੋਰ ਜ਼ਿਆਦਾ ਜਿੱਥੇ ਕ੍ਰਾਈਮ ਜਿਹੜਾ ਵੱਧ ਗਿਆ ਅਤੇ ਇਹਨਾਂ ਦੀਆਂ ਕੀਮਤਾਂ ਹੋਰ ਜ਼ਿਆਦਾ ਹੇਠਾਂ ਡਿੱਗ ਪਈਆਂ। ਸ਼ਾਇਦ ਇਹ ਗੁੱਸਾ ਅੱਜ ਤੱਕ ਇਸ ਭਾਈਚਾਰੇ ਦੇ ਮਨਾਂ ਦੇ ਵਿੱਚ ਅੱਜ ਤੱਕ ਵੀ ਇਹ ਖੁੱਲ੍ਹ ਕੇ ਸਾਹਮਣੇ ਆ ਜਾਂਦਾ। ਅੱਜ ਤੱਕ ਦੀਆਂ ਵੀ ਜਿਹੜੀਆਂ ਕਈ ਸਪੀਚਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਇਹਦਾ ਜ਼ਿਕਰ ਅੱਜ ਮਿਲ ਜਾਂਦਾ। ਜਿਹੜੇ ਕਾਲੇ ਫੌਜੀ ਸੀ ਗੋਰਿਆਂ ਦੇ ਮੁਕਾਬਲੇ ਉਹਨਾਂ ਨੂੰ ਕਾਲਜਾਂ ਦੇ ਵਿੱਚ ਵੀ ਦਾਖਲਾ ਨਹੀਂ ਦਿੱਤਾ ਗਿਆ, ਉਹਨਾਂ ਨੂੰ ਮਾੜੇ ਕਾਲਜਾਂ ਦੇ ਵਿੱਚ ਦਾਖਲਾ ਦਿੱਤਾ ਗਿਆ। ਉਹਨਾਂ ਨੂੰ ਇਸ ਦੇ ਤਹਿਤ ਜਿਹੜਾ ਉਹ ਗੱਲ 'ਤੇ ਲਾਇਆ ਗਿਆ, ਪਰ ਗੱਲ ਇਸ ਤਰੀਕੇ ਦੇ ਨਾਲ ਲਾਇਆ ਗਿਆ ਕਿ ਫੋਰਮੈਲਿਟੀ ਦੇ ਲਈ ਸਿੱਧਾ ਸਿੱਧਾ ਅਤੇ ਵਿਤਕਰਾ ਨਹੀਂ ਸੀ ਕੀਤਾ ਜਾ ਸਕਦਾ, ਪਰ ਉਹਨਾਂ ਨੂੰ ਜੇ ਕਾਲਜਾਂ ਦੇ ਵਿੱਚ ਪੜ੍ਹਨ ਦੇ ਲਈ ਭੇਜਿਆ ਵੀ ਗਿਆ ਅਤੇ ਉਹਨਾਂ ਕਾਲਜਾਂ ਦੇ ਵਿੱਚ ਜਿੱਥੇ ਉਹਨਾਂ ਨੂੰ ਕੁਛ ਖਾਸ ਨਹੀਂ ਸੀ ਪੜ੍ਹਾਇਆ ਜਾਂਦਾ, ਜਿੱਥੇ ਇਮਾਰਤਾਂ ਨਹੀਂ ਸੀ, ਜਿੱਥੇ ਸੁੱਖ ਸੁਵਿਧਾਵਾਂ ਨਹੀਂ ਸੀ, ਜਿੱਥੇ ਪੜ੍ਹਾਉਣ ਵਾਲੇ ਟੀਚਰ ਚੰਗੇ ਨਹੀਂ ਸੀ, ਨਤੀਜਾ ਇਹ ਨਿਕਲਿਆ ਕਿ ਗੋਰੇ ਫੌਜੀਆਂ ਦੀ ਆਮਦਨ ਅਤੇ ਜਾਇਦਾਦ ਦਿਨੋਂ ਦਿਨ ਵਧਣ ਲੱਗੀ, ਕਾਲੇ ਫੌਜੀਆਂ ਦਾ ਜਿਹੜਾ ਨੁਕਸਾਨ ਆ ਉਹ ਦਿਨੋਂ ਦਿਨ ਵੱਧਦਾ ਗਿਆ। ਅਮਰੀਕਾ ਦੇ ਵਿੱਚ ਅੱਜ ਵੀ ਜੇ ਵੇਖੀਏ ਤਾਂ ਗੋਰੇ ਅਤੇ ਕਾਲੇ ਦਾ ਜੋ ਅਮੀਰੀ ਅਤੇ ਗਰੀਬੀ ਦਾ ਵੱਡਾ ਅੰਤਰ ਆ ਉਹਦੀ ਸ਼ਾਇਦ ਇੱਕ ਵੱਡੀ ਵਜ੍ਹਾ ਇਹੋ ਹੀ ਬਿੱਲ ਆ। ਹੁਣ ਜਦੋਂ ਆਪਾਂ ਇਹ ਬਿੱਲ ਪੜ੍ਹਨਾ ਸ਼ੁਰੂ ਕੀਤਾ ਹੈ ਅਤੇ ਉਸ ਸਮੇਂ ਤੁਹਾਨੂੰ ਲੱਗ ਰਿਹਾ ਹੋਊਗਾ ਕਿ ਕਿੰਨਾ ਵਧੀਆ, ਕਿੰਨਾ ਸੋਹਣਾ, ਕਿੰਨੀ ਸਿਆਣਫਾਲਾ, ਕਿੰਨਾ ਅਮਰੀਕਾ ਨੂੰ ਅੱਗੇ ਲੈ ਕੇ ਗਿਆ, ਪਰ ਅਖੀਰ ਤੱਕ ਪਹੁੰਚਦਿਆਂ ਸ਼ਾਇਦ ਤੁਹਾਨੂੰ ਇਸ ਬਿੱਲ ਦੇ ਕਾਲੇ ਸੱਚ ਦੀ ਵੀ ਸਮਝ ਲੱਗ ਗਈ ਹੋਊਗੀ। ਉਸ ਸਮੇਂ ਵੀ ਇਸ ਖਾਸ ਜਿਹੜੀ ਵਿਉਂਤਬੰਦੀ ਦੇ ਤਹਿਤ ਕਿਹੜੇ ਤਰੀਕੇ ਦੇ ਨਾਲ ਇੱਕ ਖਾਸ ਤਬਕੇ ਦੇ ਨਾਲ ਧੱਕਾ ਕੀਤਾ ਗਿਆ, ਉਹ ਧੱਕਾ ਅੱਜ ਵੀ ਉਹਨਾਂ ਦੀਆਂ ਪੀੜ੍ਹੀਆਂ ਉਸੇ ਤਰ੍ਹਾਂ ਦੇ ਨਾਲ ਮਹਿਸੂਸ ਕਰਦੀਆਂ ਨੇ। ਅੱਜ ਵੀ ਉਹ ਵਿਤਕਰਾ ਉਸੇ ਤਰ੍ਹਾਂ ਦੇ ਨਾਲ ਮਹਿਸੂਸ ਕਰਦੀਆਂ। ਜਗ੍ਹਾ ਜਗ੍ਹਾ ਦੇ ਉੱਤੇ ਸਮੇਂ ਦਰ ਸਮੇਂ ਉਹ ਜਿਹੜੇ ਧੱਬੇ ਆ ਧੋਣ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾਂਦੀ ਹੈ, ਪਰ ਫਿਰ ਵੀ ਵੇਖਿਆ ਜਾਵੇ ਤਾਂ ਜਿਹੜੀ ਇੱਕ ਵਾਰੀ ਕਹਿੰਦੇ ਨੇ ਕਿ ਕਿਸੇ ਦੀਆਂ ਜੜ੍ਹਾਂ ਲੱਗ ਜਾਂਦੀਆਂ ਜਾਂ ਫਿਰ ਨਹੀਂ ਲੱਗਦੀਆਂ, ਉਹ ਲੰਮਾ ਸਮਾਂ ਉਸੇ ਤਰ੍ਹਾਂ ਦੇ ਨਾਲ ਹੀ ਸਾਨੂੰ ਦਿਖਦੀਆਂ ਰਹਿੰਦੀਆਂ, ਉਹ ਕਮੀਆਂ ਪੇਸ਼ੀਆਂ ਕਦੀ ਵੀ ਪੂਰੀਆਂ ਨਹੀਂ ਹੋ ਪਾਉਂਦੀਆਂ। ਸੋ ਇਹ ਸਰਕਾਰਾਂ ਦੇ ਫੈਸਲੇ, ਇਹ ਵੱਡੇ ਲੋਕਾਂ ਦੇ ਬਿਊਰੋਕਰੈਟਾਂ ਦੇ ਫੈਸਲੇ ਜਿਹੜੇ ਕਿ ਲੰਮੇ ਸਮੇਂ ਤੱਕ ਸਹੀ ਜਾਂ ਗਲਤ ਪ੍ਰਜਾ ਨੂੰ ਭੁਗਤਣੇ ਪੈਂਦੇ ਨੇ। ਜੇਕਰ ਕੋਈ ਵਿਤਕਰੇ ਵਾਲਾ ਬੰਦਾ ਬੈਠਾ ਹੋਵੇ ਤਾਂ ਕਿਹੜੇ ਤਰੀਕੇ ਦੇ ਨਾਲ ਉਹ ਵਿਤਕਰਾ ਧੱਕ ਕੇ ਪਿੱਛੇ ਲੈ ਜਾਂਦਾ। ਹਾਲਾਂਕਿ ਵੇਖਿਆ ਜਾਵੇ ਤਾਂ ਇਸ ਜੰਗ ਦੇ ਵਿੱਚ ਜਾਂ ਫਿਰ ਫੌਜੀਆਂ ਦੇ ਰੂਪ ਦੇ ਵਿੱਚ ਵੱਡੇ ਬਲਿਦਾਨ ਜਿਹੜੇ ਨੇ ਉਹ ਇਸ ਭਾਈਚਾਰੇ ਦੇ ਵੀ ਸੀ, ਪਰ ਜਦੋਂ ਆਈ ਗੱਲ ਉਹਨਾਂ ਨੂੰ ਕੁਛ ਵੰਡਣ ਦੀ, ਉਹਨਾਂ ਨੂੰ ਤੋਹਫੇ ਦੇਣ ਦੀ, ਉਹਨਾਂ ਨੂੰ ਉਹਨਾਂ ਦਾ ਬਣਦਾ ਹੱਕ ਦੇਣ ਦੀ, ਤਾਂ ਉਦੋਂ ਇਹਨਾਂ ਨੂੰ ਫਿਰ ਪਿੱਛੇ ਰੱਖ ਲਿਆ ਗਿਆ। ਸ਼ਾਇਦ ਇਹ ਚੀਜ਼ ਅੱਜ ਵੀ ਛੋਟੇ ਜਾਂ ਵੱਡੇ ਪੱਧਰ ਦੇ ਉੱਤੇ ਆਪਾਂ ਵੇਖ ਸਕਦੇ ਹਾਂ। ਸੋ ਇਹ ਗੱਲ ਕਰ ਰਹੇ ਸਾਂ ਤੁਹਾਡੇ ਨਾਲ ਅਮਰੀਕਾ ਦੇ ਵਿੱਚ ਜੀ ਆਈ ਬਿੱਲ ਦੀ, ਅਤੇ ਜਿਹੜੀ ਵਿੱਚ ਆਪਾਂ ਇੱਕ ਸਾਂਝ ਪਾ ਰਹੇ ਹਾਂ ਕਿੱਦਾਂ ਵੇਖਦੇ ਹਾਂ ਆਪਾਂ ਕਿ ਜਿਹੜੀ ਐਜੂਕੇਸ਼ਨ ਹੈ ਕਿਹੜੇ ਤਰੀਕੇ ਦੇ ਨਾਲ ਦੇਸ਼ ਨੂੰ ਨਿਖਾਰਦੀ ਹੈ, ਅਤੇ ਜੇ ਉਹਦੇ ਵਿੱਚ ਇਹ ਵੀ ਖਾਮੀ ਜੇਕਰ ਪੂਰੀ ਕਰ ਲਈ ਜਾਂਦੀ ਤਾਂ ਸ਼ਾਇਦ ਫਿਰ ਅਮਰੀਕਾ ਅੱਜ ਹੋਰ ਵੀ ਜ਼ਿਆਦਾ ਬਿਹਤਰ ਹੁੰਦਾ। ਸ਼ਾਇਦ ਅੰਦਰੋਂ ਹੀ ਕਈ ਤਰੀਕੇ ਦੀਆਂ ਜਿਹੜੀਆਂ ਮੁਖਾਲਫਤਾਂ ਸਾਹਮਣੀਆਂ ਕਰਨੀਆਂ ਪੈਂਦੀਆਂ ਨੇ, ਜਾਂ ਫਿਰ ਉੱਥੇ ਜਿਹੜਾ ਇੱਕ ਵਿਤਕਰਾ ਅਤੇ ਵਿਤਕਰੇ ਦੇ ਕਰਕੇ ਆਏ ਦਿਨ ਹੁੰਦੀਆਂ ਲੜਾਈਆਂ ਨੇ, ਇੱਕ ਦੂਸਰੇ ਨੂੰ ਕੋਸਣਾ ਵਾ, ਇੱਕ ਕਹਿ ਲਓ ਕਿ ਇੱਕ ਉਹ ਖਿੱਤਾ ਜਿਹਨੂੰ ਹਮੇਸ਼ਾ ਹੀ ਬਦਨਾਮ ਸਮਝਿਆ ਜਾਂਦਾ। ਸ਼ਾਇਦ ਇਹ ਨਾ ਹੁੰਦਾ, ਸ਼ਾਇਦ ਇਕਵੈਲਿਟੀ ਹੁੰਦੀ ਤਾਂ ਇਹ ਦੇਸ਼ ਹੋਰ ਵੀ ਜ਼ਿਆਦਾ ਤਰੱਕੀਆਂ ਵੱਲ ਹੁੰਦਾ। ਉੱਤੋਂ ਜੇ ਆਪਾਂ ਇਹਨੂੰ ਚਾਈਨਾ ਦੇ ਨਾਲ ਰਿਲੇਟ ਕਰਕੇ ਵੇਖੀਏ ਤਾਂ ਚਾਈਨਾ ਨੇ ਸ਼ਾਇਦ ਹੋ ਸਕਦਾ ਕੁਛ ਕੀਤਾ ਵੀ ਹੋ, ਪਰ ਇੱਦਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਚਾਈਨਾ ਤੋਂ ਘੱਟ ਹੀ ਬਾਹਰ ਆਉਂਦੀਆਂ ਨੇ, ਪਰ ਜੋ ਉਹਦੇ ਨਤੀਜੇ ਨੇ ਉਹ ਆਪਾਂ ਵੇਖ ਸਕਦੇ ਹਾਂ ਕਿੱਦਾਂ ਨੂੰ ਦੇਣਾ, ਕਿੱਦਾਂ ਚਾਈਨਾ ਤਰੱਕੀ ਵੱਲ ਨੂੰ ਜਾ ਰਿਹਾ, ਕਿਉਂਕਿ ਉਹਨਾਂ ਨੇ ਆਪਣੀ ਪੜ੍ਹਾਈ ਦੇ ਉੱਤੇ ਜ਼ੋਰ ਦਿੱਤਾ ਅਤੇ ਆਪਾਂ ਵੀ ਪੜ੍ਹਾਈ ਦੇ ਉੱਤੇ ਜ਼ੋਰ ਦਿੱਤਾ। ਆਪਾਂ ਵੀ ਬਹੁਤ ਪੜ੍ਹਾਈ ਕੀਤੀ, ਪਰ ਆਪਾਂ ਸ਼ਾਇਦ ਅੱਧ ਵਰਿੱਤੀ ਪੜ੍ਹਾਈ ਕੀਤੀ। ਆਪਾਂ ਸਿਰਫ ਪੜ੍ਹਾਈ ਪੜ੍ਹਾਈ ਪੜ੍ਹਾਈ, ਪਰ ਉਸ ਪੜ੍ਹਾਈ ਦੇ ਨਾਲ ਕਿੰਨੀਆਂ ਨਕਲਾਂ ਚੱਲਦੀਆਂ ਰਹੀਆਂ, ਕਿੰਨੇ ਪੇਪਰ ਚੋਰੀ ਹੁੰਦੇ ਰਹੇ, ਕਿੰਨੇ ਕੁ ਵਾਜਬ ਟੀਚਰ ਸਾਨੂੰ ਪੜ੍ਹਾਉਣ ਵਾਲੇ ਮਿਲਦੇ ਰਹੇ, ਕਿੰਨਾ ਕੁ ਆਪਾਂ ਵੇਖੀਏ ਤਾਂ ਸਮੇਂ ਦੇ ਹਾਣੀ ਹੋ ਕੇ ਆਪਾਂ ਪੜ੍ਹੇ ਹਾਂ। ਹਾਂ, ਹੋ ਸਕਦੇ ਨੇ ਕੁਛ ਜਿਹੜੇ ਪ੍ਰਾਈਵੇਟ ਸਕੂਲ ਆ ਉਹਨਾਂ ਦੇ ਵਿੱਚ, ਪ੍ਰਾਈਵੇਟ ਕਾਲਜਾਂ ਦੇ ਵਿੱਚ, ਪ੍ਰਾਈਵੇਟ ਯੂਨੀਵਰਸਿਟੀਆਂ ਦੇ ਵਿੱਚ ਹੋ ਸਕਦਾ ਕਿ ਵੱਡੀਆਂ ਵੱਡੀਆਂ ਸੁੱਖ ਸੁਵਿਧਾਵਾਂ ਮਿਲ ਜਾਂਦੀਆਂ ਹੋਣ, ਪਰ ਜ਼ਿਆਦਾਤਰ
ਜਾਂ ਫਿਰ ਵੱਡੀ ਆਬਾਦੀ ਨੂੰ ਕਿਹੜੇ ਤਰੀਕੇ ਦੇ ਨਾਲ ਵਾਂਝਿਆ ਰੱਖਿਆ ਜਾਂਦਾ ਅਤੇ ਉਹਨਾਂ ਦੀ ਜਿਹੜੀ ਪੜ੍ਹਾਈ ਲਿਖਾਈ ਵਾਂਝੀ ਹੋਣ ਦੇ ਕਰਕੇ ਕਿਹੜੇ ਤਰੀਕੇ ਦੇ ਨਾਲ ਫਿਰ ਉਹਨਾਂ ਦੀ ਸੋਚ ਸਿਰਫ ਅਤੇ ਸਿਰਫ ਮਜ਼ਦੂਰੀ ਵੱਲ ਨੂੰ ਰਹਿ ਜਾਂਦੀ ਹੈ। ਕਿਉਂ ਆਪਾਂ ਬਹੁਤ ਸਾਰੇ ਸਿਰਫ ਉੱਦਾਂ ਦੀਆਂ ਨੌਕਰੀਆਂ ਕਰਨ ਨੂੰ ਤਰਜੀਹ ਦਿੰਦੇ ਹਾਂ ਜਿਹਦੇ ਵਿੱਚ ਕੋਈ ਬਹੁਤੀ ਪੜ੍ਹਾਈ ਲਿਖਾਈ ਦੀ ਸ਼ਮੂਲੀਅਤ ਨਾ ਹੋਵੇ? ਕਿਉਂ ਸਾਨੂੰ ਸਿਰਫ ਇੱਥੋਂ ਕੁ ਤੱਕ ਹੀ ਸੀਮਿਤ ਰੱਖਣੀ ਪੈਂਦੀ ਹੈ ਸੋਚ ਕੇ ਆਪਾਂ ਵੱਧ ਤੋਂ ਵੱਧ ਸਿਰਫ ਪੈਸੇ ਕਮਾਉਣੇ ਆ, ਕੰਮ ਕੋਈ ਵੀ ਹੋਵੇ, ਪਰ ਉਸ ਚੀਜ਼ ਦਾ ਕੀ ਅਸਰ ਪੈਂਦਾ ਵਾ ਇੱਕ ਸਮਾਜ ਦੇ ਉੱਤੇ, ਇੱਕ ਖਿੱਤੇ ਦੇ ਉੱਤੇ, ਇੱਕ ਦੇਸ਼ ਦੇ ਲੋਕਾਂ ਦੇ ਉੱਤੇ? ਇਹ ਸ਼ਾਇਦ ਇੱਦਾਂ ਦੇ ਬਿੱਲ ਸਾਨੂੰ ਦੱਸਣਗੇ ਜਿਨ੍ਹਾਂ ਦਾ ਕਿ ਲੰਮੇ ਸਮੇਂ ਬਾਅਦ ਸਾਨੂੰ ਫਾਇਦਾ ਜਾਂ ਨੁਕਸਾਨ ਵੇਖਣ ਦੇ ਵਿੱਚ ਆਉਂਦਾ। ਸੋ ਫਿਲਹਾਲ ਇਹ ਸੀ ਅੱਜ ਦੀਆਂ ਕੁਛ ਜਾਣਕਾਰੀਆਂ ਅਤੇ ਦਿਆ ਜੀ ਦਾ ਮੈਸੇਜ ਪੜ੍ਹਦੇ ਹਾਂ। ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਕਹਿੰਦੇ ਬਹੁਤ ਵਧੀਆ ਜਾਣਕਾਰੀ ਪ੍ਰੋਗਰਾਮ ਚੱਲ ਰਿਹਾ ਜੀ। ਧਰਮ ਅਤੇ ਸਾਇੰਸ ਦਾ ਬਖੇੜਾ ਵੀ ਬਸ ਕਹਿੰਦੇ ਕਿ ਮਨੁੱਖ ਨੇ ਹੀ ਬਣਾ ਛੱਡਿਆ। ਉਂਝ ਜੋ ਧਰਮ ਕਈ ਸਦੀਆਂ ਪਹਿਲਾਂ ਕਹਿ ਗਿਆ, ਸਾਇੰਸ ਬਸ ਹੌਲੀ ਹੌਲੀ ਉਸਨੂੰ ਸਹੀ ਸਾਬਤ ਹੀ ਕਰ ਰਹੀ ਆ। ਅਤੇ ਬਾਕੀ ਜੇ ਸਮਾਂ ਮਿਲੇ ਤਾਂ ਜਾਂ ਤਾਂ ਸਰਤਾਜ ਸਾਹਿਬ ਦਾ ਗਾਣਾ ਲਾ ਦਿਓ, ਮਿਹਨਤ ਛੱਡਣੀ ਨਹੀਂ ਚਲਾ ਦਿਓ, ਅਤੇ ਜਾਂ ਫਿਰ ਬੜਾ ਪੁਰਾਣਾ ਪਰ ਰੋਜ਼ ਸਕੂਨ 'ਚ ਗਾਇਆ ਜਾਣ ਵਾਲਾ ਐ ਮਾਲਿਕ ਤੇਰੇ ਬੰਦੇ ਹਮ। ਬਹੁਤ ਧੰਨਵਾਦ, ਬਹੁਤ ਧੰਨਵਾਦ ਦਿਆ ਜੀ, ਬਹੁਤ ਮਿਹਰਬਾਨੀ ਜੀ। ਅਤੇ ਰਿਚਰਡ ਜੀ, ਅੱਛਾ ਰਿਚਰਡ ਜੀ ਇੱਕ ਹੋਰ ਗਾਣਾ ਲੈ ਆਇਓ ਤੁਸੀਂ, ਵਾਹ ਧੰਨਵਾਦ, ਤੁਹਾਡਾ ਇੱਕ ਧੇਲੇ ਥਾਂ ਨਹੀਂ ਲੱਭਾ, ਤੁਸੀਂ ਹੋਰ ਲਿਆਇਓ, ਧੰਨਵਾਦ, ਮਿਹਰਬਾਨੀ। ਹਾਂਜੀ ਜੀ, ਪਰਿਵਾਰ ਨੂੰ ਕਹਿੰਦੇ ਕਿ ਸ਼ੁਭਕਾਮਨਾਵਾਂ, ਮੇਰੇ ਘਰ ਪਰਮਾਤਮਾ ਨੇ ਪੁੱਤਰ ਦੀ ਦਾਤ ਬਖਸ਼ੀ ਹੈ। ਹਰਵਿੰਦਰ ਸੋਢੀ ਜੀ, ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਸਾਡੇ ਸਾਰਿਆਂ ਵੱਲੋਂ, ਸਾਡੇ ਸਾਰੇ ਪਰਿਵਾਰ ਵੱਲੋਂ, ਸੁਣਨ ਵਾਲਿਆਂ ਦੇ ਵੱਲੋਂ ਢੇਰ ਸਾਰੀਆਂ ਤੁਹਾਨੂੰ ਮੁਬਾਰਕਾਂ। ਆਈ ਰੂਹ ਨੇਕ ਹੋਵੇ, ਮਾਂ ਪਿਓ ਦੀ ਆਗਿਆਕਾਰ ਹੋਵੇ, ਤੰਦਰੁਸਤੀ ਦੇਵੇ ਰੱਬ, ਜੇ ਖੁਸ਼ੀਆਂ ਦਿੱਤੀਆਂ ਨੇ ਤਾਂ ਖੁਸ਼ੀਆਂ ਮਾਨਣੀਆਂ ਵੀ ਦੇਵੇ, ਚੜ੍ਹਦੀ ਕਲਾ ਦੇ ਵਿੱਚ ਰੱਖੇ ਰੱਬ। ਬਹੁਤ ਬਹੁਤ ਵਧਾਈਆਂ ਤੁਹਾਨੂੰ, ਘਰ ਦੇ ਵਿੱਚ ਖੁਸ਼ੀ ਆਈ ਹੈ ਅਤੇ ਇਸ ਖੁਸ਼ੀ ਦੇ ਵਿੱਚ ਚਾਰ ਚੰਨ ਲਾਉਂਦੀ ਆ ਤੁਹਾਡੀ ਇਹ ਚੀਜ਼ ਜਦੋਂ ਤੁਸੀਂ ਸਾਡੇ ਨਾਲ ਵੀ ਸਾਂਝੀ ਕਰ ਦਿੰਦੇ ਹੋ। ਬਹੁਤ ਬਹੁਤ ਵਧਾਈਆਂ ਤੁਹਾਨੂੰ। ਸਹਿਮੀ ਸਾਹਿਬ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਦਹਾਕੇ ਦੇ ਗਾਣਿਆਂ ਦੇ ਵਿੱਚ ਬਾਕੀ ਜਾਣਕਾਰੀ ਸੁਣ ਕੇ ਇੰਝ ਲੱਗਦਾ ਜਿਵੇਂ ਗੌਤਮ ਜੀ ਦੀ ਪੱਗ ਬੰਨ੍ਹ ਕੇ ਆਏ ਹੋਣ। ਧੰਨਵਾਦ, ਮਿਹਰਬਾਨੀ ਸਹਿਮੀ ਸਾਹਿਬ, ਬਹੁਤ ਸ਼ੁਕਰੀਆ ਤੁਹਾਡਾ, ਤੁਹਾਡਾ ਫੀਡਬੈਕ ਦੇਣ ਦਾ ਸਟਾਈਲ ਵਧੀਆ ਲੱਗਾ। ਸ਼ੀਸ਼ਾ ਹੋ ਜਾਂ ਦਿਲ ਹੋ ਆਖਿਰ ਟੂਟ ਜਾਤਾ ਹੈ। ਅੱਛਾ, ਇਹ ਵੀ ਪਲੇ ਕਰਦੇ ਹੁਣ, ਇੰਨੇ ਤਾਂ ਪਲੇ ਹੋਣੇ ਨਹੀਂ ਗਏ, ਪਰ ਹਾਂ ਚਲੋ ਜਾਂਦੇ ਜਾਂਦੇ ਕੋਈ ਇੱਕ ਦੇ ਉੱਤੇ ਪਗਾਟਾ ਆਪਾਂ ਜ਼ਰੂਰ ਕਰ ਲਾਂਗੇ। ਅਤੇ ਮਿਹਰਬਾਨੀ ਜੀ, ਅਤੇ ਹਾਂ ਜਾਂਦੇ ਜਾਂਦੇ ਹਾਲੇ ਆਪਾਂ ਸਬਜ਼ੀਆਂ ਭਾਜੀਆਂ ਵਾਲੀ ਵੀ ਗੱਲਬਾਤ ਕਰਨੀ ਸੀ, ਅਤੇ ਇੱਕ ਦੋ ਤੁਹਾਡੇ ਮੈਸੇਜ ਇਸ ਪਾਸੇ ਨੂੰ ਵੀ ਆਏ ਸੀ, ਸਬਜ਼ੀਆਂ ਭਾਜੀਆਂ ਵਾਲੇ ਪਾਸੇ ਨੂੰ ਵੀ, ਅਤੇ ਚਲੋ ਆਓ ਫਿਰ ਉੱਧਰਲੇ ਪਾਸੇ ਨੂੰ ਵੀ ਹਲਕਾ ਜਿਹਾ ਆਪਾਂ ਹੋ ਲੈਂਦੇ ਹਾਂ। ਅਤੇ ਫਿਲਹਾਲ ਇਹਨਾਂ ਦਿਨਾਂ ਦੇ ਵਿੱਚ ਕਹਿੰਦੇ ਸੀ ਕਿ ਫੁੱਲ ਕਿਹੜੇ ਲਾ ਸਕਦੇ ਹਾਂ? ਫੁੱਲ ਵੇਖੋ ਜੀ, ਮੈਨੂੰ ਮੈਂ ਬਹੁਤਾ ਤਾਂ ਪਤਾ ਨਹੀਂ, ਮੈਂ ਸਿੱਧਾ ਸਿੱਧਾ ਜਿਹਾ ਰਲਾਈ ਵੈਸੇ ਕਰਦਾ ਹੁੰਦਾ ਵੀ ਜੋ ਬਨਿੰਗ ਦੇ ਵਿੱਚ ਚੱਲ ਜਾਈਦਾ ਵਾ, ਉੱਥੇ ਜਿਹੜੇ ਫੁੱਲ ਪਏ ਹੋਣ ਅਤੇ ਨਾਲ ਉਹਨਾਂ ਨੂੰ ਪੁੱਛ ਲਈਦਾ ਵਾ ਵੀ ਕਿੱਥੇ ਕਿੱਥੇ ਬਾਹਰ ਲੱਗਣੇ ਆ, ਅੰਦਰ ਲੱਗਣੇ ਆ, ਕਿੱਦਾਂ ਲੱਗਣੇ ਆ। ਸੋ ਉੱਥੇ ਤੁਸੀਂ ਜਾ ਕੇ ਜਿਹੜਾ ਕਰ ਸਕਦੇ ਹੋ, ਅਤੇ ਜੇ ਮੈਂ ਮਤਲਬ ਉੱਦਾਂ ਵੀ ਤੁਹਾਨੂੰ ਸਮਝਾਵਾਂ ਤਾਂ ਮੈਂ ਉਂਗਲ ਲਾ ਕੇ ਦੱਸ ਸਕਦਾ ਵੀ ਆਹ ਵਾਲਾ ਫੁੱਲ ਹੁੰਦਾ ਜੇ ਇਹਨਾਂ ਦਿਨਾਂ ਦੇ ਵਿੱਚ ਨਾ, ਅਤੇ ਮੈਨੂੰ ਨਾਂ ਨੂੰ ਤਾਂ ਉੱਦਾਂ ਵੀ ਮੈਨੂੰ ਭੁੱਲ ਜਾਂਦੇ। ਸੋ ਇਸ ਕਰਕੇ ਮੈਂ ਇਹਦੇ ਪਾਸੋਂ ਮਾਫ਼ੀ ਚਾਹੂੰਗਾ। ਜੇ ਕੋਈ ਹੋਰ ਮਦਦ ਕਰ ਸਕਦਾ ਤਾਂ ਪਲੀਜ਼ ਜ਼ਰੂਰ ਇਹਨਾਂ ਦੀ ਮਦਦ ਕਰ ਦਿਓ, ਤੁਸੀਂ ਭੇਜ ਦਿਓ ਮੈਸੇਜ ਅਤੇ ਮੈਂ ਇਹਨਾਂ ਤੱਕ ਭੇਜ ਦੂੰਗਾ। ਅਤੇ ਆਪਣੇ ਪੰਜਾਬੀਆਂ ਦੇ ਪਸੰਦੀਦਾ ਫੁੱਲ ਜਿਹੜੇ ਨੇ ਉਹ ਜ਼ਰੂਰ ਸਿਆਲ ਦੇ ਵਿੱਚ ਲੱਗ ਜਾਂਦੇ ਨੇ, ਕਿਉਂਕਿ ਜਦੋਂ ਕਿਜੇ ਸਾਗ ਲੱਗਦਾ, ਜਦੋਂ ਕਿਜੇ ਕਣਕ ਲੱਗਦੀ ਹੈ, ਉਦੋਂ ਕਿਜੇ ਇਹ ਪਸੰਦੀਦਾ ਫੁੱਲ ਵੀ ਲੱਗ ਜਾਂਦੇ। ਜੇ ਤੁਸੀਂ ਸਿਰਫ ਫੁੱਲਾਂ ਤੱਕ ਹੀ ਸੀਮਿਤ ਰਹੋ ਤਾਂ ਬਾਕੀ ਤੁਹਾਡੀ ਮਰਜ਼ੀ ਆ ਭਾਈ। ਅਤੇ ਇੱਕ ਹੋਰ ਹੁੰਦੇ ਨੇ ਫੁੱਲ ਜਿਹੜੇ ਪਹਿਲਾਂ ਤਾਂ ਪੀਲੇ ਪੀਲੇ ਜ਼ਿਆਦਾ ਹੁੰਦੇ ਆ, ਪਰ ਉਹਦੇ ਵਿੱਚ ਕਈ ਹੋਰ ਵੀ ਰੰਗ ਆਉਂਦੇ ਆ, ਜਿੱਦਾਂ ਜਾਮਨੀ, ਪੀਲੇ, ਹੋਰ ਕਈ ਤਰ੍ਹਾਂ ਦੇ, ਅਤੇ ਉਹ ਛੋਟੇ ਛੋਟੇ ਜਿਹੇ ਰਹਿੰਦੇ ਆ ਥੱਲੇ ਥੱਲੇ ਜੇ, ਮਤਲਬ ਗਰਾਊਂਡ ਲੈਵਲ ਦੇ ਉੱਤੇ, ਅਤੇ ਉਸ ਤਰੀਕੇ ਦੇ ਉਹ ਜਿਹੜੇ ਫੁੱਲ ਆ ਉਹਨੂੰ ਕੁਛ ਕਹਿੰਦੇ ਆ, ਉਹ ਮੈਨੂੰ ਯਾਦ ਨਹੀਂ ਆ, ਪਰ ਉਹ ਇਹਨਾਂ ਦਿਨਾਂ ਦੇ ਵਿੱਚ ਬੜੇ ਵਧੀਆ ਹੋ ਜਾਂਦੇ ਹੁੰਦੇ ਆ। ਉਹ ਤੁਸੀਂ ਜਿਹੜਾ ਉਹ ਟਰਾਈ ਕਰਕੇ ਅਤੇ ਵੇਖ ਲਿਓ ਤੁਸੀਂ। ਧੰਨਵਾਦ, ਮਿਹਰਬਾਨੀ। ਅਤੇ ਹੋਰ ਤੁਹਾਡਾ ਕੋਈ ਸਵਾਲ ਹੋਵੇ ਤਾਂ ਉਹ ਤੁਸੀਂ ਜ਼ਰੂਰ ਸਾਡੇ ਤੱਕ ਭੇਜ ਸਕਦੇ ਹੋ। ਅਤੇ ਹਾਂਜੀ, ਆਹ ਜਿਹੜੇ ਪੱਤਿਆਂ ਦੀ ਤੁਸੀਂ ਫੋਟੋ ਭੇਜ ਰਹੇ ਹੋ, ਇਹਦੇ ਵਿੱਚ ਆਪਾਂ ਪਿਛਲੇ ਹਫ਼ਤੇ ਵੀ ਗੱਲ ਕੀਤੀ ਸੀ ਕਿ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਵੇਖੋ ਜੇ ਤਾਂ ਤੁਸੀਂ ਆਪਣੀ ਜਿਹੜੀ ਆ ਕੀ ਨਿੰਮ ਦਾ ਤੇਲ ਜੇ ਤੁਸੀਂ ਛਿੜਕਾ ਕਰਕੇ ਵੇਖ ਲਿਆ, ਨਹੀਂ ਗੱਲ ਬਣੀ, ਅਤੇ ਇਹਨਾਂ ਦਿਨਾਂ ਦੇ ਵਿੱਚ ਨਾ ਸਬਜ਼ੀ ਦੇ ਉੱਤੇ ਵਾਈਟ ਆਇਲ ਦੀ ਜਿਹੜੀ ਆ ਜ਼ਰੂਰ ਸਪਰੇ ਕਰ ਦਿਆ ਕਰੋ। ਅਤੇ ਜਾਂ ਫਿਰ ਜਿਹੜੀ ਆਪਣੀ ਗੋਭੀ ਆ ਜਾਂ ਬਰੋਕਲੀ ਆ ਉਹ ਮੰਗਦੀ ਆ ਉਹ ਡਸਟਿੰਗ। ਸੋ ਜਿੱਦਣ ਕਿਤੇ
ਲੱਗੀ ਹੋਊਗੀ ਨਾ ਧੁੱਪ ਜੀ ਉੱਦਣ, ਡਸਟਿੰਗ ਵੀ ਜ਼ਰੂਰ ਕਰਦਾ ਕਰੋ। ਡਸਟਿੰਗ ਪਾਊਡਰ ਮਿਲਦਾ ਵਾ, ਉਹ ਤੁਸੀਂ ਲਿਆ ਕੇ ਅਤੇ ਉਹ ਜ਼ਰੂਰ ਸਬਜ਼ੀ ਦੇ ਉੱਤੇ ਮਾਰ ਦਿਓ। ਅਤੇ ਉਹਦੇ ਇਹ ਦੋ ਕੁ ਚੀਜ਼ਾਂ ਜਿਹੜੀਆਂ ਕਾਫੀ ਜ਼ਰੂਰੀ ਹੁੰਦੀਆਂ ਨੇ, ਖਾਸ ਤੌਰ ਦੇ ਉੱਤੇ ਜਿਹੜੀਆਂ ਪੱਤੇਦਾਰ ਜਿੰਨੀਆਂ ਵੀ ਅੱਜ ਕੱਲ੍ਹ ਆਪਾਂ ਚੀਜ਼ਾਂ ਲਾਉਂਦੇ ਹਾਂ ਉਹਨਾਂ ਦੇ ਲਈ। ਅਤੇ ਜਿਹੜਾ ਤੁਹਾਡਾ ਘੁੱਗਿਆਂ ਵਾਲਾ ਮਸਲਾ ਵਾ, ਘੁੱਗਿਆਂ ਵਾਲੇ ਮਸਲੇ ਦੇ ਵਿੱਚ ਆਪਾਂ ਕਿੰਨੀ ਵਾਰੀ ਵੈਸੇ ਗੱਲ ਕੀਤੀ ਆ, ਪਰ ਇਹਨਾਂ ਦਿਨਾਂ ਦੇ ਵਿੱਚ ਜਿੱਦਾਂ ਸੇਲ ਹੁੰਦੀ ਆ ਅਤੇ ਇਹ ਹੋਰ ਵੀ ਜ਼ਿਆਦਾ ਵੱਧ ਜਾਂਦੇ ਨੇ, ਜਿਹੜਾ ਨਿੱਕਾ ਨਿੱਕਾ ਜਿਹਾ ਮੀਂਹ ਪੈਂਦਾ ਰਹਿੰਦਾ, ਅਤੇ ਉਹਦੇ ਵਿੱਚ ਫਿਰ ਤੁਸੀਂ ਇੱਕ ਹੋਰ ਤਰੀਕਾ ਲਾ ਸਕਦੇ ਹੋ। ਇੱਕ ਤਾਂ ਆਪਾਂ ਇਹ ਡਿਸਕਸ ਕੀਤਾ ਸੀ ਵੀ ਤੁਸੀਂ ਇੱਕ ਉਹ ਮਿਲਦੇ ਨੇ ਪੈਲੇਟਸ, ਸਨੇਲ ਪੈਲੇਟਸ ਹੈ ਨਾ, ਉਹ ਤੁਸੀਂ ਲਿਆ ਕੇ ਦੁਆਲੇ ਦੁਆਲੇ ਪਾ ਦਿਉ। ਅਤੇ ਕਈ ਜਣੇ ਕਹਿੰਦੇ ਨੇ ਕਿ ਉਹ ਥੋੜ੍ਹਾ ਜਿਹਾ ਨੁਕਸਾਨ ਵੀ ਕਰਦੇ ਨੇ, ਜੇ ਤੁਹਾਡੇ ਘਰ ਦੇ ਵਿੱਚ ਕੋਈ ਮੰਨ ਲਓ ਕੁੱਤਾ ਬਿੱਲੀ ਆ ਜਾਂ ਫਿਰ ਕੁੱਕੜ ਆ, ਅਤੇ ਉਹਨਾਂ ਦੇ ਲਈ ਨੁਕਸਾਨਦੇਹ ਹੁੰਦਾ ਵਾ ਜੇ ਉਹ ਚੁਗ ਲੈਣ। ਅਤੇ ਤੁਸੀਂ ਫਿਰ ਇੱਦਾਂ ਕਰ ਸਕਦੇ ਹੋ, ਇੱਕ ਹੋਰ ਤਰੀਕਾ ਮੈਂ ਵੇਖ ਰਿਹਾ ਹਾਂ ਅੱਜ ਨੈੱਟ ਤੋਂ ਹੀ, ਅਤੇ ਉਹਦੇ ਵਿੱਚ ਉਹ ਕੀ ਕਰਦੇ ਆ ਵੀ ਨੈੱਟ ਪਾ ਦਿੱਤਾ ਜਾਂਦਾ ਉੱਨੀ ਕੁ ਸਬਜ਼ੀ ਦੇ ਆਲੇ ਦੁਆਲੇ, ਨੈੱਟ ਦੇ ਵਿੱਚੋਂ ਦੀ ਨੈੱਟ ਇੰਨਾ ਕੁ ਬਰੀਕ ਹੋਵੇ ਵੀ ਸਨੇਲ ਉਹਦੇ ਵਿੱਚੋਂ ਦੀ ਫਿਰ ਨਾ ਨਿਕਲ ਸਕੇ। ਅਤੇ ਜਾਂ ਫਿਰ ਤੁਹਾਡਾ ਜਿਹੜਾ ਗ੍ਰੀਨ ਜਿਹੜਾ ਰੂਮ ਬਣਾ ਦਿੱਤਾ ਜਾਂਦਾ ਗ੍ਰੀਨ ਹਾਊਸ, ਉਹਦੇ ਵਿੱਚ ਫਿਰ ਇਹ ਆ ਵੀ ਧੁੱਪ ਵੀ ਮੇਨਟੇਨ ਰਹਿੰਦੀ ਆ, ਉਹਦੇ ਵਿੱਚ ਤੁਸੀਂ ਜੇ ਬਲਬ ਲਾ ਦਿਉ ਅਤੇ ਸੇਕ ਸੂਕ ਵੀ ਮੇਨਟੇਨ ਰਹਿੰਦਾ, ਅਤੇ ਫਿਰ ਤਾਂ ਜੋ ਮਰਜ਼ੀ ਤੁਸੀਂ ਲਾਈ ਜਾਓ, ਡਿਪੈਂਡ ਔਨ। ਕਈ ਵਾਰੀ ਜ਼ਰੂਰੀ ਨਹੀਂ ਵੀ ਤੁਸੀਂ ਬਹੁਤ ਵੱਡਾ ਖਰਚਾ ਕਰਨਾ, ਨਿੱਕੇ ਨਿੱਕੇ ਜੇ ਸ਼ੈੱਡ ਵੀ ਮਿਲਦੇ ਆ ਜਿਹਦੇ ਵਿੱਚ ਮੰਨ ਲਓ ਦੋ ਤਿੰਨ ਗਮਲਿਆਂ ਜਿਹਾਂ ਦੀ ਥਾਂ ਬਣ ਜਾਂਦੀ ਆ, ਅਤੇ ਇੰਨਾ ਕੀ ਸਾਨੂੰ ਚਾਹੀਦਾ ਹੁੰਦਾ ਨਿੱਕਾ ਨਿੱਕਾ ਜਿਹਾ, ਨਿੱਕੇ ਨਿੱਕੇ ਜੇ ਤਾਂ ਪਰਿਵਾਰ ਨੇ, ਅਤੇ ਇੰਨਾ ਕੁ ਵੀ ਜੇ ਤੁਸੀਂ ਆਪਣਾ ਸਾਂਭ ਕੇ ਉਹਦੇ ਵਿੱਚ ਵਿੱਚ ਜੇ ਤੁਸੀਂ ਸਾਰਾ ਜਿਹੜਾ ਕਰ ਲਓ ਇੰਤਜ਼ਾਮ, ਅਤੇ ਉਹਦੇ ਨਾਲ ਵੀ ਹੋ ਜਾਂਦਾ ਆ ਮਸਲਾ ਹੱਲ, ਕੋਈ ਐਡੀ ਕੋਈ ਗੱਲ ਨਹੀਂ ਆ। ਸੋ ਜੀ ਬਿਲਕੁਲ, ਬਾਕੀ ਜੇ ਸੁਝਾਅ ਇਹ ਨੇ ਕਿ ਇਹਨਾਂ ਦਿਨਾਂ ਦੇ ਵਿੱਚ ਜੇ ਤੁਸੀਂ ਗੁਲਾਬ ਲਾਇਆ ਵਾ, ਅਤੇ ਗੁਲਾਬ ਦੀ ਜਿਹੜੀ ਆ ਤੁਸੀਂ ਪ੍ਰੂਨਿੰਗ ਜ਼ਰੂਰ ਕਰ ਲਿਓ। ਸੋ ਜੂਨ ਜੁਲਾਈ ਦਾ ਜਿਹੜਾ ਮਹੀਨਾ ਵਾ, ਕੱਲ੍ਹ ਮੈਂ ਵੇਖ ਰਿਹਾ ਹਾਂ ਕਿ ਸਾਡੇ ਗੁਆਂਢੀ ਉਹ ਵੀ ਗੁਲਾਬ ਦੀਆਂ ਬੂਟੀਆਂ ਕੱਟ ਰਹੇ ਸੀ। ਇਸ ਤੋਂ ਇਲਾਵਾ ਜੇ ਤੁਸੀਂ ਸੇਬ ਲਾਇਆ ਵਾ ਜਾਂ ਤੁਸੀਂ ਹੋਰ ਕੋਈ ਜਿਹੜੇ ਵੀ ਫਲਦਾਰ ਜਿਨ੍ਹਾਂ ਤੋਂ ਫਲ ਤੁਸੀਂ ਲੈ ਚੁੱਕੇ ਹੋ, ਉਹਨਾਂ ਰੁੱਖਾਂ ਦੀ ਛਾਂਟੀ ਤੁਸੀਂ ਇਹਨਾਂ ਦਿਨਾਂ ਦੇ ਵਿੱਚ, ਕਟਾਈ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਕਰ ਸਕਦੇ ਹੋ। ਅਤੇ ਉਹਦਾ ਸਿੱਧਾ ਸਿੱਧਾ ਜਿਹਾ ਫਾਰਮੂਲਾ ਇਹ ਆ ਵੀ 45 ਕੁ ਡਿਗਰੀ ਦੇ ਐਂਗਲ ਦੇ ਉੱਤੇ ਰੱਖ ਕੇ ਅਤੇ ਤੁਸੀਂ ਉਹਨੂੰ ਕੱਟਣਾ ਵਾ, ਅਤੇ ਉਹਦੇ ਨਾਲ ਇਹ ਆ ਵੀ ਜ਼ਿਆਦਾ ਫਾਇਦੇਮੰਦ ਬਾਅਦ 'ਚ ਜਦੋਂ ਪੰਗਾਰਾ ਹੁੰਦਾ ਵਾ ਅਤੇ ਉਹ ਫਿਰ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਤੁਹਾਨੂੰ ਫਲ ਦਿੰਦਾ ਵਾ, ਰੁੱਖ ਵੀ ਜਿਹੜਾ ਉਹ ਹਰਿਆ ਭਰਿਆ ਜਿਹਾ ਲੱਗਦਾ ਵਾ ਬਾਅਦ 'ਚੋਂ, ਅਤੇ ਵਧੀਆ ਲੱਗਦਾ ਵਾ ਬਜਾਏ ਇਸ ਦੇ ਕਿ ਸਿੱਧਾ ਸਿੱਧਾ ਉੱਤੋਂ ਸਿੱਧਾ ਹੀ ਧਰਕੇ ਕੱਟ ਦੇਣਾ। ਸੋ ਬਾਹਰ ਵੱਲ ਜਿਹੜੀ ਆ ਨਿਕਲੀ ਆਖਿਆ ਉਹ ਛੱਡ ਕੇ ਜਿਹੜੀ ਕਿ ਬਾਹਰ ਨੂੰ ਵਧੇ, ਉਹਦੇ ਨਾਲ ਫਿਰ ਕਹਿੰਦੇ ਨੇ ਕਿ ਜ਼ਿਆਦਾ ਫਾਇਦਾ ਹੁੰਦਾ ਵਾ। ਬਾਕੀ ਹੋਰ ਵਧੇਰੇ ਤੁਸੀਂ ਬਰੀਕੀ ਦੇ ਵਿੱਚ ਜਾਣਾ ਅਤੇ ਕੋਈ ਵੀਡੀਓ ਤੁਸੀਂ ਵੇਖ ਲਿਓ ਅਤੇ ਉਹਦੇ ਵਿੱਚ ਤੁਹਾਨੂੰ ਪ੍ਰੂਨਿੰਗ ਦੇ ਤਰੀਕੇ ਬੜੇ ਵਧੀਆ ਤੁਹਾਨੂੰ ਦੱਸ ਦਿੰਦੇ। ਮੈਂ ਤਾਂ ਕੱਲ੍ਹ ਵੇਖਿਆ ਸਾਡਾ ਇੱਕ ਚਾਈਨੀਜ਼ ਗਵਾਂਢੀ ਆ ਅਤੇ ਉਹ ਬੜੇ ਵਧੀਆ ਇਸ ਤਰੀਕੇ ਦੇ ਨਾਲ ਕੱਟ ਰਿਹਾ ਸੀ, ਅਤੇ ਜਿੰਨੀ ਕੁ ਮੈਨੂੰ ਉਹਦੀ ਸਮਝ ਲੱਗੀ ਉਸ ਲਿਹਾਜ਼ ਦੇ ਨਾਲ ਇਹ ਚੀਜ਼ ਫਾਇਦੇਮੰਦ ਆ। ਵੈਸੇ ਓਨੈਸਟਲੀ ਦੱਸਾਂ ਤਾਂ ਮੈਂ ਗੁਲਾਬ ਲਾਏ ਨਹੀਂ ਕਦੀ, ਪਰ ਹਾਂ ਜਿਹੜੀ ਚੀਜ਼ ਆਸ ਪਾਸ ਵੇਖੀ ਦੀ ਆ ਉੱਥੋਂ ਜ਼ਰੂਰ ਉਹ ਚੀਜ਼ਾਂ ਜ਼ਰੂਰ ਨੋਟ ਕਰ ਲਈ ਦੀਆਂ, ਅਤੇ ਜੇ ਕਿਤੇ ਦੱਸਣੀਆਂ ਪੈਣ ਤਾਂ ਫਿਰ ਇੱਦਾਂ ਤੁਹਾਨੂੰ ਦੱਸ ਦੀ ਦੀਆਂ। ਧੰਨਵਾਦ। ਅਤੇ ਬਾਕੀ ਜਿਨ੍ਹਾਂ ਜਿਨ੍ਹਾਂ ਨੇ ਲਾਈ ਆ ਸਬਜ਼ੀ ਭਾਜੀ, ਜਿਨ੍ਹਾਂ ਨੂੰ ਹੈਗਾ ਐਕਸਪੀਰੀਅੰਸ, ਉਹ ਵੀ ਤੁਸੀਂ ਦੱਸਦਿਆ ਕਰੋ। ਸੋ ਇਹਨਾਂ ਦਿਨਾਂ ਦੇ ਵਿੱਚ ਖਾਸ ਤੌਰ ਦੇ 'ਤੇ ਆ ਜਿੱਦਾਂ ਹੁਣ ਠੰਡ ਹੈ, ਅਤੇ ਇਹਨਾਂ ਦਿਨਾਂ ਦੇ ਵਿੱਚ ਕੁਛ ਇੱਕ ਚੀਜ਼ਾਂ ਤੁਸੀਂ ਹੁਣ ਕਰ ਸਕਦੇ ਹੋ ਜਿਨ੍ਹਾਂ ਦੇ ਵਿੱਚ ਤੁਸੀਂ ਜਿੱਦਾਂ ਬਰੋਕਲੀ, ਗੋਭੀ, ਕੇਲ, ਸਲਾਦ, ਰੋਕਟ, ਸਿਲਵਰ ਬੀਟ, ਪਾਲਕ, ਇਹਨਾਂ ਦੀ ਪਨੀਰੀ ਜਿਹੜੀ ਆ ਇਹ ਵੀ ਤੁਸੀਂ ਬੀਜ ਸਕਦੇ ਹੋ, ਕਿਉਂਕਿ ਵੈਸੇ ਤਾਂ ਹੁਣ ਸਮਾਂ ਲੰਘ ਗਿਆ ਵਾ, ਅਤੇ ਪਰ ਇਹਨਾਂ ਦੀ ਜਿਹੜੀ ਪਨੀਰੀ ਲਾਉਣ ਦਾ ਵੀ ਵਧੀਆ ਸਮਾਂ ਮੰਨਿਆ ਜਾਂਦਾ, ਅਤੇ ਯਾਨੀ ਕਿ ਬਚ ਬਚਾ ਕੇ ਜਾਂ ਤਾਂ ਤੁਸੀਂ ਜਿਹੜਾ ਆਪਣਾ ਗ੍ਰੀਨ ਹਾਊਸ ਦੇ ਵਿੱਚ ਲਾਉਣੀ ਆ ਤਾਂ ਫਿਰ ਤਾਂ ਜਦੋਂ ਮਰਜ਼ੀ ਲਾ ਲਓ, ਅਤੇ ਪਰ ਵੈਸੇ ਜੇਕਰ ਤੁਸੀਂ ਲਾਉਣੇ ਹੋਵੇ ਤੁਸੀਂ ਪ੍ਰੀ ਮੰਨ ਲਓ ਵੀ ਸਮੇਂ ਤੋਂ ਪਹਿਲਾਂ ਵਾਲੀ ਤਿਆਰੀ ਜੇ ਤੁਸੀਂ ਕਰਨੀ ਹੋਵੇ ਤਾਂ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਜਿਹੜੇ ਛੋਟੇ ਛੋਟੇ ਜਿਹੇ ਗਮਲਿਆਂ ਦੇ ਵਿੱਚ ਸ਼ੈੱਡ ਦੇ ਅੰਦਰ ਹੀ ਰੱਖ ਕੇ ਤੁਸੀਂ ਖੀਰਾ, ਕੱਦੂ, ਟਮਾਟਰ, ਜਕੀਨੀ ਅਤੇ ਇੱਦਾਂ ਦੇ ਬੀਜ ਕਹਿੰਦੇ ਨੇ ਕਿ ਤੁਸੀਂ ਲਾ ਕੇ ਅਤੇ ਅੰਦਰ ਰੱਖ ਸਕਦੇ, ਉਹਨਾਂ ਨੂੰ ਸਮਾਂ ਤਾਂ ਜ਼ਰੂਰ ਲੱਗੂਗਾ ਪੁੰਗਰਦਿਆਂ, ਪਰ ਉਹਨੂੰ ਬਾਹਰ ਤਰੇਲ ਦੇ ਵਿੱਚ ਠੰਡ ਦੇ ਵਿੱਚ ਨਾ ਰੱਖਿਓ। ਪਰ ਜਿੰਨੇ ਚਿਰ ਨੂੰ ਤੁਹਾਡੇ ਕਹਿੰਦੇ ਨੇ ਅਗਸਤ ਸਤੰਬਰ ਆਉਣੀ ਆ, ਜਿੰਨੇ ਚਿਰ ਨੂੰ ਮੌਸਮ ਠੀਕ ਹੋਣਾ ਉੰਨੇ ਚਿਰ ਨੂੰ ਇਹਨਾਂ ਨੇ ਪੁੰਗਰ ਪੈਣਾ, ਅਤੇ ਫਿਰ ਤੁਸੀਂ ਸਮੇਂ ਤੋਂ ਥੋੜ੍ਹਾ ਜਿਹਾ ਗਾਂ ਚੱਲ ਸਕਦੇ ਹੋ, ਬਾਕੀ ਲੋਕਾਂ ਤੋਂ ਥੋੜ੍ਹਾ ਜਿਹਾ ਪਹਿਲਾਂ ਤੁਸੀਂ ਫਲ ਲੈ ਸਕਦੇ ਹੋ। ਇਹ ਆ ਥੋੜ੍ਹੀਆਂ ਜਿਹੀਆਂ ਉਹ ਚੀਜ਼ਾਂ ਜਿਹੜੀਆਂ ਤੁਸੀਂ ਸਮੇਂ ਤੋਂ ਪਹਿਲਾਂ ਜ਼ਿਕਰ ਕਰਨੀਆਂ ਚਾਹੋ ਅਤੇ ਉਹ ਤੁਸੀਂ ਕਰ ਸਕਦੇ ਹੋ। ਸੋ ਫਿਲਹਾਲ ਇਹ ਆ ਜੀ ਅੱਜ ਦੀ ਜਾਣਕਾਰੀ, ਅਤੇ ਇਹਨਾਂ ਜਾਣਕਾਰੀਆਂ ਦੇ ਨਾਲ
ਤੁਹਾਡੇ ਕੋਲੋਂ ਇਜਾਜ਼ਤ ਲਵਾਂਗੇ। ਕੁਛ ਇੱਕ ਗੱਲਾਂ ਜਿਹੜੀਆਂ ਨੇ ਉਹ ਹੋਰ ਤੁਹਾਡੇ ਨਾਲ ਸਾਂਝੀਆਂ ਕਰਨ ਵਾਲੀਆਂ, ਪਰ ਮੈਨੂੰ ਹੁਣ ਜਿਹੜੀਆਂ ਲੱਭਣੀ ਪਊਗੀ ਕਿਹੜੀ ਕਿਹੜੀ ਗੱਲਬਾਤ, ਉਨੀ ਦੇਰ ਤੱਕ ਆਪਾਂ ਮੈਸੇਜ ਵੱਲ ਨੂੰ ਚੱਲਦੇ ਹਾਂ। ਇੱਕ ਗੱਲ ਤਾਂ ਇਹ ਸੀ ਕਿ ਟੋਏ ਸਟੋਰੀ 5 ਰਿਲੀਜ਼ ਹੋ ਗਈ, ਜੇ ਤੁਸੀਂ ਬੱਚਿਆਂ ਨੂੰ ਵਿਖਾਉਣੀ ਆ ਤਾਂ ਜਾ ਕੇ ਤੁਸੀਂ ਵਿਖਾ ਸਕਦੇ ਹੋ। ਵੈਸੇ ਤਾਂ ਇਸ ਵੀਕਐਂਡ ਦੇ ਉੱਤੇ ਰਿਲੀਜ਼ ਹੋ ਚੁੱਕੀ ਹੈ, ਸੋ ਜਿਹੜੇ ਜਿਹੜੇ ਬੱਚੇ ਵੀ ਇਸ ਉਮਰ ਦੇ ਵਿੱਚ ਨੇ ਉਹਨਾਂ ਨੂੰ ਜਾ ਕੇ ਤੁਸੀਂ ਵਿਖਾ ਸਕਦੇ ਹੋ। ਇਸ ਤੋਂ ਇਲਾਵਾ ਜੇਲਰ 2 ਇਹ ਵੀ ਆ ਰਹੀ ਹੈ, ਰਜਨੀਕਾਂਤ, ਸੋ ਰਜਨੀਕਾਂਤ ਅਤੇ ਉਹਨਾਂ ਦੇ ਨਾਲ, ਇਸ ਕਰਕੇ ਤੁਹਾਨੂੰ ਮੈਂ ਦੱਸ ਰਿਹਾ ਕਿਉਂਕਿ ਨਾਲ ਵਿਦਿਆ ਬਾਲਨ, ਅਤੇ ਤੁਸੀਂ ਮਤਲਬ ਵੇਖ ਸਕਦੇ ਹੋ ਵੀ ਹਾਲੇ ਤੱਕ ਰਜਨੀਕਾਂਤ ਸਾਹਿਬ ਬੁੱਢੇ ਨਹੀਂ ਹੋ ਰਹੇ, ਅਤੇ ਮਤਲਬ ਜਿਹੜੇ ਇਹਨਾਂ ਨੂੰ ਚਾਹੁਣ ਵਾਲੇ ਨੇ ਉਹ ਕਹਿ ਰਹੇ ਨੇ ਕਿ ਇਹ ਬੁੱਢੇ ਨਹੀਂ ਹੋ ਰਹੇ, ਹੋਰ ਬਿਹਤਰ ਹੋ ਕੇ ਆ ਰਹੇ ਨੇ। ਚਲੋ ਖੈਰ, ਇਹ ਆ ਕਿ ਜੇ ਤੁਸੀਂ ਇਹਨਾਂ ਦੇ ਸ਼ੌਕੀਨ ਹੋ ਤਾਂ ਇਹਨਾਂ ਦੀ ਫਿਲਮ ਜਾ ਕੇ ਤੁਸੀਂ ਵੇਖ ਸਕਦੇ ਹੋ। ਇਸ ਤੋਂ ਇਲਾਵਾ ਵੈਲਕਮ ਟੂ ਦਾ ਜੰਗਲ, ਅਕਸ਼ੈ ਕੁਮਾਰ, ਸੁਨੀਲ ਸ਼ੈਟੀ, ਸੰਜੇ ਦੱਤ, ਰਵੀਨਾ ਟੰਡਨ, ਸੋ ਇਹਨਾਂ ਦੀ ਜਾ ਕੇ ਅਤੇ ਇਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਇੰਜੋਏ ਕਰ ਸਕਦੇ ਹੋ। ਇਸ ਟਾਈਮ ਦੇ ਉੱਤੇ ਜਿਹੜੀਆਂ ਫਿਲਮਾਂ ਤੁਸੀਂ ਇੰਜੋਏ ਕਰ ਸਕਦੇ ਹੋ ਉਹਨਾਂ ਦੇ ਵਿੱਚ ਮੈਂ ਵਾਪਸ ਆਊਂਗਾ, ਦਲਜੀਤ ਦੁਸਾਂਝ, ਏ ਆਰ ਰਹਿਮਾਨ ਦਾ ਮਿਊਜ਼ਿਕ, ਇਮਤਿਆਜ਼ ਅਲੀ ਦੀ ਡਾਇਰੈਕਸ਼ਨ, ਸੋ ਇਸ ਫਿਲਮ ਦਾ ਆਨੰਦ ਤੁਸੀਂ ਮਾਣ ਸਕਦੇ ਹੋ। ਅਤੇ ਫਿਲਮ ਰਿਲੀਜ਼ ਹੋ ਚੁੱਕੀ ਆ 40 ਦਿਨ, ਸੋ ਇਸ ਫਿਲਮ ਦਾ ਵੀ ਆਨੰਦ ਤੁਸੀਂ ਆਪਣੇ ਲਾਗਲੇ ਸਿਨੇਮੇ ਘਰਾਂ ਦੇ ਵਿੱਚ ਮਾਣ ਸਕਦੇ ਹੋ। ਓਏ ਭੋਲੇ ਓਏ 2 ਇਹ ਫਿਲਮ ਵੀ ਹਾਲੇ ਤੱਕ ਸਿਨੇਮਾ ਦਾ ਸ਼ਿੰਗਾਰ ਬਣੀ ਆ, ਆਪਣੇ ਲਾਗਲੇ ਸਿਨੇਮੇ ਘਰਾਂ ਦੇ ਵਿੱਚ ਜਾ ਕੇ ਅਤੇ ਤੁਸੀਂ ਇਹ ਵੀ ਫਿਲਮ ਵੇਖ ਸਕਦੇ ਹੋ। ਧੰਨਵਾਦ, ਮਿਹਰਬਾਨੀ, ਅਤੇ ਇੱਕ ਜਾਂਦੇ ਜਾਂਦੇ ਜਾਣਕਾਰੀ ਤੁਹਾਡੇ ਨਾਲ ਹੋਰ ਸਾਂਝੀ ਕਰ ਦਈਏ ਜਿਹੜੀ ਕਿ ਸ਼ਾਇਦ ਤੁਹਾਡੇ ਲਈ ਹੀ ਹੈਰਾਨੀ ਵਾਲੀ ਹੋਵੇ ਜਾਂ ਫਿਰ ਤੁਸੀਂ ਪਹਿਲਾਂ ਵੀ ਸੁਣ ਲਈ ਹੋਊਗੀ। AI ਟੀਕਾ ਵੀ ਆ ਗਿਆ ਜੀ, ਹੁਣ ਜਿੱਥੇ AI ਆਪਾਂ ਬਹੁਤ ਸਾਰਾ ਕੁਛ ਹੋਰ ਵੇਖਦੇ ਕਰਦੇ ਹਾਂ, ਉੱਥੇ AI ਟੀਕਾ ਵੀ ਆ ਗਿਆ। AI ਟੀਕਾ ਉਹ ਆ ਜਿਹੜਾ ਸੂਈ ਵੀ ਨਹੀਂ ਲੱਗਣੀ, ਜਿਹੜਾ ਦੂਰੋਂ ਹੀ ਹਵਾ ਦੇ ਵਿੱਚ ਹੀ ਇਹੋ ਜਿਹੀ ਤਕਨੀਕ ਜਮਾਈ ਗਈ ਆ ਕਿ ਜਿਹੜਾ ਹਵਾ ਦੇ ਵਿੱਚ ਹੀ ਟੀਕਾ ਲੱਗ ਜੂਗਾ ਭਾਈ, ਤਾਂ ਮਤਲਬ ਸਿੱਧਾ ਹੀ ਤੁਸੀਂ ਮਤਲਬ ਸੋਚੋਗੇ ਵੀ ਇਹ ਵੀ ਟਾਈਮ ਆਉਣਾ ਹੀ। ਸੋ COVID-19 ਦੀ ਜਿੱਥੋਂ ਆਪਾਂ ਮਾਰ ਚੱਲੀ ਹੈ ਤਾਂ ਉਦੋਂ ਕਹਿੰਦੇ ਨੇ ਕਿ ਫਿਰ ਇਹ ਸੋਚ ਵਿਚਾਰ ਸ਼ੁਰੂ ਹੋ ਗਏ ਸੀ ਮੈਡੀਸਿਨ ਦੀ ਦੁਨੀਆ ਦੇ ਵਿੱਚ, ਵਿਗਿਆਨੀਆਂ ਦੇ ਵੱਲੋਂ ਇੱਕ ਐਸਾ ਟੀਕਾ ਤਿਆਰ ਕਰ ਲਿਆ ਗਿਆ ਵਾ ਜਿਹੜੇ ਤਰੀਕੇ ਦੇ ਨਾਲ, ਕਹਿੰਦੇ ਕਿ ਮਸਲਾ ਇਹ ਕਿ ਜਦੋਂ ਵਾਇਰਸ ਦਾ ਜਿੰਨੇ ਚਿਰ ਨੂੰ ਟੀਕਾ ਤਿਆਰ ਹੁੰਦਾ ਸੀ, ਜਿੰਨੇ ਚਿਰ ਨੂੰ ਵੈਕਸੀਨ ਤਿਆਰ ਹੁੰਦੀ ਸੀ, ਤਾਂ ਉਹ ਆਪਣਾ ਰੂਪ ਬਦਲ ਲੈਂਦਾ ਸੀ। ਉਸ ਤੋਂ ਬਾਅਦ ਫਿਰ ਯੂਨੀਵਰਸਿਟੀ ਆਫ ਕੈਂਬਰਿਜ ਦੇ ਵੱਲੋਂ ਜਿਹੜਾ ਵਾ ਉਹਨਾਂ ਦੀ ਇੱਕ ਕੰਪਨੀ ਆ, ਉਹਨਾਂ ਦੇ ਵੱਲੋਂ ਇੱਕ ਅਜਿਹਾ ਟੀਕਾ ਤਿਆਰ ਕੀਤਾ ਗਿਆ ਵਾ ਜਿਹੜਾ ਕਿ ਇੱਕ ਵਾਇਰਸ ਦੇ ਉੱਤੇ ਨਹੀਂ ਬਲਕਿ ਕਰੋਨਾ ਵਾਇਰਸ ਪਰਿਵਾਰ ਦੇ ਨਾਲ ਜਿੰਨੇ ਵੀ ਸੰਬੰਧਿਤ ਨੇ, ਜਿਨ੍ਹਾਂ ਦੇ ਵਿੱਚ ਸਾਰਸ ਆ ਜਾਂਦਾ ਵਾ, ਕੋਵਿਡ ਆ ਜਾਂਦਾ ਵਾ, COVID-2 ਆ ਜਾਂਦਾ, ਅਤੇ ਹੋਰ ਜਿਹੜੀ ਜਿਹੜੇ ਪਿੱਛੇ ਜੇ ਰੌਲਾ ਪਿਆ ਸੀ ਕਿ ਚਮਗਿੱਦੜਾਂ ਤੋਂ ਆਉਣ ਵਾਲੇ ਜਿਹੜੇ ਕਈ ਤਰ੍ਹਾਂ ਦੇ ਵਾਇਰਸ ਨੇ, ਸੋ ਇਹ ਸਾਰੇ ਦਾ ਸਾਰਾ ਹੀ ਜਿਹੜਾ ਪਰਿਵਾਰ ਆ ਇਸ ਸਾਰੇ ਪਰਿਵਾਰ ਦੇ ਉੱਤੇ ਇਹ AI ਟੀਕਾ ਕਾਫੀ ਹੱਦ ਤੱਕ ਕਾਰਗਰ ਆ। ਸੋ ਹੁਣ ਇਹਦੇ ਟ੍ਰਾਇਲ ਹੋ ਚੁੱਕੇ ਨੇ, ਕਰੋਨਾ ਵਾਇਰਸ ਦੇ ਜਿਹੜੇ ਪੀੜਤ ਸੀ ਉਹਨਾਂ ਦੇ ਉੱਤੇ ਇੰਜੈਕਟ ਕਰਕੇ ਵੇਖਿਆ ਗਿਆ ਵਾ, ਅਤੇ ਉਹ ਸਾਰੀਆਂ ਵਿਸ਼ੇਸ਼ਤਾਵਾਂ ਜਿਹੜੀਆਂ ਨੇ ਇਹਦੇ ਵਿੱਚ ਰੱਖੀਆਂ ਗਈਆਂ ਨੇ ਜਿਹਦੇ ਕਰਕੇ ਇਹਨੂੰ ਹੁਣ ਸੁਪਰ ਐਂਟੀਜਨ ਜਿਹੜਾ ਉਹ ਕਿਹਾ ਜਾ ਰਿਹਾ ਵਾ, ਯਾਨੀ ਕਿ ਇਹ ਉਹ ਟੀਕਾ ਵਾ ਜਿਹੜਾ ਕਿ ਰੂਪ ਬਦਲ ਲੂਗਾ ਜੇਕਰ ਵਾਇਰਸ, ਅਤੇ ਇਹ ਉਸੇ ਤਰੀਕੇ ਦੇ ਨਾਲ ਹੀ ਕੰਮ ਕਰੂਗਾ। ਸੋ ਅਜਿਹੇ ਦੇ ਵਿੱਚ ਹੁਣ ਕਿੰਨਾ ਕੁ ਇਹ ਫਾਇਦੇਮੰਦ ਆ, ਕਿੱਦਾਂ ਇਹ ਸਾਡੀ ਮਦਦ ਕਰਦਾ, AI ਇਸ ਖੇਤਰ ਦੇ ਵਿੱਚ ਵੀ ਜੇ ਮਦਦ ਕਰਦਾ ਫਿਰ ਤਾਂ ਇਹ ਆ ਵੀ ਨਾਲ ਦੇ ਨਾਲ ਆਪਾਂ ਕਹਾਂਗੇ ਵੀ ਵਾਹ AI ਮਤਲਬ ਇੱਧਰ ਵੀ ਤੁਸੀਂ ਕਮਾਲ ਕਰ ਛੱਡੀ ਆ। ਅਤੇ ਫਿਲਹਾਲ ਆਪਾਂ ਵੇਖਾਂਗੇ ਵੀ ਸੂਈ ਤੋਂ ਬਗੈਰ ਹੁਣ ਇਹ ਟੀਕਾ ਲੱਗਦਾ ਕਿੱਦਾਂ ਵਾ। ਕਹਿੰਦੇ ਨੇ ਕਿ ਹਵਾ ਦੇ ਵਿੱਚ ਜਿਹੜਾ ਟੀਕਾ ਇਹ ਲਾਇਆ ਜਾਂਦਾ ਅਤੇ ਸਿੱਧਾ ਚਮੜੀ ਦੇ ਵਿੱਚ ਦਾਖਲ ਹੋ ਜਾਂਦਾ। ਸੋ ਇਹ ਮੇਰੀ ਵੀ ਹਾਲੇ ਤੱਕ ਉਹੀ ਆ ਕੁਐਸਚਨ ਮਾਰਕ ਹੀ ਆ ਵੀ ਕਿੱਦਾਂ ਇਹ ਕੰਮ ਕਰੂਗਾ, ਵੀ ਦੂਰੋਂ ਖਲੋਤਿਆਂ ਕੋਈ ਟੀਕਾ ਮਾਰੂਗਾ ਅਤੇ ਉਹ ਸਾਡੀ ਚਮੜੀ 'ਚ ਵੜ ਜੂਗਾ, ਕਿੱਦਾਂ ਹੋਊਗਾ ਇਹ। ਵੈਸੇ ਖੈਰ 39 ਦੇ ਕਰੀਬ ਵਲੰਟੀਅਰਜ਼ ਲਏ ਸੀ ਉਹਦੇ ਉੱਤੇ ਟੀਕਾ, ਇਹਨਾਂ ਨੇ ਯੂਨੀਵਰਸਿਟੀ ਵਾਲਿਆਂ ਨੇ ਜਿਹੜਾ ਚੈੱਕ ਕੀਤਾ ਵਾ, ਅਤੇ ਕਹਿੰਦੇ ਨੇ ਕਿ ਕੋਈ ਮਾੜਾ ਪ੍ਰਭਾਵ ਨਹੀਂ ਆਇਆ ਕੋਵਿਡ ਦੇ ਉੱਤੇ, ਸਾਹਸ ਦੇ ਖਿਲਾਫ ਮਤਲਬ ਹਰ ਇੱਕ ਤਰ੍ਹਾਂ ਦੇ ਜਿਹੜੇ ਜਿਹੜੇ ਵਾਇਰਸ ਨੇ ਅਤੇ ਉਹਨਾਂ ਦੇ ਉੱਤੇ ਬੜੇ ਸੋਹਣੇ ਤਰੀਕੇ ਦੇ ਨਾਲ ਇਹਨੇ ਇਫੈਕਟ ਕੀਤਾ। ਸੋ ਹੁਣ ਵੇਖਣ ਵਾਲੀ ਚੀਜ਼ ਹੈ ਕਿ ਜਦੋਂ ਇਹ ਆਮ ਆਉਂਦਾ ਵਾ ਇਹ ਮਾਰਕੀਟ ਦੇ ਵਿੱਚ ਤਾਂ ਕਿੱਦਾਂ ਕਿਹੜੇ ਤਰੀਕੇ ਦੇ ਨਾਲ ਸਾਡੀ
ਮਦਦ ਕਰਦਾ ਵਾ। ਸੋ ਇਹੋ ਹੀ ਤਰੀਕਾ ਜਿਹੜਾ ਵਾ ਇਬੋਲਾ ਵਰਗੇ ਹੋਰ ਕਈ ਖਤਰਨਾਕ ਵਾਇਰਸ ਹੈ ਉਹਨਾਂ ਦੇ ਖਿਲਾਫ਼ ਵੀ ਜਿਹੜਾ ਵਰਤੇ ਜਾਣ ਦੀ ਫਿਲਹਾਲ ਗੱਲ ਕਹੀ ਗਈ ਹੈ, ਪਰ ਉਹਨਾਂ ਉੱਤੇ ਹਲੇ ਚੈੱਕ ਕੀਤਾ ਜਾ ਰਿਹਾ ਵਾ। ਸੋ ਹੁਣ ਜੇਕਰ ਇਸ ਵਾਰੀ ਕੋਈ ਮਹਾਂਮਾਰੀ ਆਈ ਤਾਂ ਜਿੱਥੇ ਇਹ ਟੀਕੇ ਸਾਡੀ ਮਦਦ ਕਰਨਗੇ, ਉੱਥੇ ਨਾਲ ਹੀ ਇੱਕ ਛੋਟਾ ਜਿਹਾ ਆਰਟੀਕਲ ਥੱਲੇ ਇਸ ਚੀਜ਼ ਦਾ ਵੀ ਲੱਗਾ ਸੀ ਕਿ ਜਿਹੜੇ ਤਰੀਕੇ ਦੇ ਨਾਲ ਹੁਣ ਟੀਕੇ ਜਾਂ ਵਿਗਿਆਨ ਜਾਂ ਸਾਇੰਸ ਆਪਣਾ ਰੂਪ ਅਖਤਿਆਰ ਕਰ ਰਹੀ ਆ, ਬਦਲ ਰਹੀ ਆ, ਮੈਡੀਸਿਨ ਜਿੱਥੇ AI ਹੋਈ ਆ, ਅਤੇ ਜਿਹੜੇ ਤਰੀਕੇ ਦੇ ਨਾਲ ਆਪਾਂ ਪਹਿਲਾਂ ਵੇਖਿਆ ਕਿ ਇਹ ਜਿਹੜੇ ਆ ਵਾਇਰਸ ਨੇ ਆਪਣਾ ਰੂਪ ਬਦਲ ਲੈਂਦੇ ਨੇ, ਇਹਨਾਂ ਦੀ ਜਿਹੜੀ ਕਹਿ ਲਓ ਵੀ ਚਮੜੀ ਹੋਰ ਸਖਤ ਹੋ ਜਾਂਦੀ ਆ, ਇਹ ਹੋਰ ਖਤਰਨਾਕ ਬਣ ਕੇ ਆਉਂਦੇ ਨੇ, ਕਿ ਉਸੇ ਤਰ੍ਹਾਂ ਦੇ ਨਾਲ ਜੇ ਇਹ ਵੀ ਹੋਰ ਖਤਰਨਾਕ ਬਣ ਕੇ ਆਉਂਦੇ ਗਏ ਤਾਂ ਫਿਰ ਹੋਰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸੋਚ ਵਿਚਾਰ ਕਰਨੇ ਪੈਣਗੇ। ਸੋ ਖੈਰ ਫਿਲਹਾਲ ਆਪਾਂ ਅੱਜ ਦੇ ਇਸ ਪ੍ਰੋਗਰਾਮ ਨੂੰ ਇਸੇ ਮੋੜ ਦੇ ਉੱਤੇ ਛੱਡਦੇ ਹਾਂ ਕਿ ਜਿੱਥੇ ਜਿੱਥੇ ਜ਼ਿੰਦਗੀ ਹੋਰ ਖਿੱਤਿਆਂ ਦੇ ਵਿੱਚ ਤਰੱਕੀ ਕਰ ਰਹੀ ਆ, ਉੱਥੇ AI ਵੀ ਤਰੱਕੀ ਕਰ ਰਹੀ ਆ, ਜਿੱਥੇ ਬਿਮਾਰੀਆਂ ਤਰੱਕੀ ਕਰ ਰਹੀਆਂ ਨੇ ਉੱਥੇ ਇਲਾਜ ਵੀ ਤਰੱਕੀ ਕਰ ਰਹੇ ਨੇ। ਸੋ ਇਸ ਤਰੱਕੀ ਦੇ ਯੁੱਗ ਦੇ ਵਿੱਚ ਆਪਣੇ ਆਪ ਦੇ ਲਈ ਥੋੜ੍ਹਾ ਆਰਾਮ ਦਾ ਸਮਾਂ ਲੱਭ ਕੇ ਰੱਖਿਓ, ਆਪਣੇ ਆਪ ਦੇ ਲਈ ਥੋੜ੍ਹਾ ਸਹਿਜ ਦਾ ਸਮਾਂ ਲੱਭ ਕੇ ਰੱਖਿਓ, ਸਕੂਨ ਦਾ ਸਮਾਂ ਲੱਭ ਕੇ ਰੱਖਿਓ, ਆਪਣੇ ਆਪ ਦੇ ਲਈ ਖਾਣ ਪੀਣ ਦਾ ਸਮਾਂ ਥੋੜ੍ਹਾ ਲੱਭ ਕੇ ਰੱਖਿਓ। ਨਹੀਂ ਤਾਂ ਫਿਰ ਇਹ ਆਪਾਂ ਵੇਖਿਆ ਕਿ ਸਾਨੂੰ ਉਦੋਂ ਹੀ ਜ਼ਿਆਦਾ ਤੰਗ ਪਰੇਸ਼ਾਨ ਕਰਦੇ ਨੇ ਜਦੋਂ ਇਮਿਊਨਿਟੀ ਵੀਕ ਹੁੰਦੀ ਹੈ, ਅਤੇ ਇਮਿਊਨਿਟੀ ਕਿਉਂ ਵੀਕ ਹੁੰਦੀ ਹੈ? ਕਿਉਂਕਿ ਆਪਾਂ ਆਪਣੇ ਆਪ ਦੇ ਲਈ ਸਮਾਂ ਨਹੀਂ ਕੱਢ ਪਾਉਂਦੇ। ਸੋ ਕੋਸ਼ਿਸ਼ ਕਰਿਓ ਆਪਣੇ ਆਪ ਦੇ ਲਈ ਸਮਾਂ ਤੁਸੀਂ ਜ਼ਰੂਰ ਕੱਢ ਕੇ ਰੱਖਿਓ। ਕੁਛ ਇੱਕ ਮੈਸੇਜ ਅਤੇ ਫਿਰ ਆਪਾਂ ਇਜਾਜ਼ਤ ਲਵਾਂਗੇ ਤੁਹਾਡੇ ਕੋਲ। ਅਮੇਜ਼ਿੰਗ ਮਿਕਸ ਐਂਡ ਮੈਚ ਟੂਡੇ ਵੀਰ ਜੀ ਕਹਿੰਦੇ ਇੰਜੋਏ ਕਰ ਰਹੇ ਹਾਂ ਪ੍ਰੋਗਰਾਮ, ਥੈਂਕ ਯੂ ਭੈਣ ਜੀ ਤੁਹਾਡਾ ਐਪਰੀਸ਼ੀਏਸ਼ਨ ਦੇ ਲਈ। ਓਸਕਰ ਵਿਨਿੰਗ ਐਕਟ ਬਾਏ ਨਸੀਰੂਦੀਨ ਸ਼ਾਹ ਇਨ ਮੈਂ ਵਾਪਸ ਆਊਂਗਾ, ਧੰਨਵਾਦ ਜੀ ਤੁਹਾਡਾ ਫੀਡਬੈਕ ਦੇ ਲਈ। ਬਿਲਕੁਲ ਤੁਹਾਡੀ ਗੱਲ ਸਹੀ ਹੈ ਸੈਮ ਜੀ, ਬਹੁਤ ਸੋਹਣੀ ਤੁਸੀਂ ਗੱਲ ਕਹੀ, ਤਾਂ ਮਤਲਬ ਕਿ ਤੁਸੀਂ ਫਿਲਮ ਸ਼ਾਇਦ ਵੇਖ ਆਏ ਹੋਗੇ, ਵਾਕਈ ਬੜੀ ਸੋਹਣੀ ਬੜੀ ਕਮਾਲ ਦੀ ਫਿਲਮ ਹੈ। ਅਤੇ ਹੁਣ ਸਮਾਂ ਆ ਗਿਆ ਕਿ ਆਪਾਂ ਤੁਹਾਡੇ ਕੋਲੋਂ ਇਜਾਜ਼ਤ ਲਈਏ, ਅਤੇ ਇਜਾਜ਼ਤ ਲੈਣ ਤੋਂ ਪਹਿਲਾਂ ਪਹਿਲਾਂ ਫਿਰ ਇੱਕ ਆਪਾਂ ਗਾਣਾ ਸੁਣਦੇ ਹਾਂ ਜੀ, ਅਤੇ ਇਸ ਗਾਣੇ ਦੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚੋਂ ਇਜਾਜ਼ਤ ਲੈਣੇ, ਅਹਿਸਾਸ ਦੇ ਨਾਲ ਕਿ ਤੁਸੀਂ ਅੱਜ ਦਾ ਪ੍ਰੋਗਰਾਮ ਇੰਜੋਏ ਕੀਤਾ ਹੋਊਗਾ, ਅੱਜ ਦਾ ਪ੍ਰੋਗਰਾਮ ਤੁਸੀਂ ਪਸੰਦ ਕੀਤਾ ਹੋਊਗਾ। ਤੁਹਾਡੀ ਇੱਕ ਸਿਰਫ ਅਤੇ ਸਿਰਫ ਫੀਡਬੈਕ ਹੈ ਜਿਹਦੇ ਜ਼ਰੀਏ ਸਾਨੂੰ ਇਹ ਪਤਾ ਲੱਗਦਾ ਕਿ ਤੁਸੀਂ ਪ੍ਰੋਗਰਾਮ ਕਿਵੇਂ ਦਾ ਲੱਗਾ, ਤੁਹਾਨੂੰ ਤੁਸੀਂ ਪਸੰਦ ਕੀਤਾ ਕਿਹੜੇ ਤਰੀਕੇ ਦਾ, ਤੁਸੀਂ ਪਸੰਦ ਕਰਦੇ ਹੋ, ਉਹ ਸਾਰੇ ਤੁਹਾਡੀ ਫੀਡਬੈਕ ਦੇ ਉੱਤੇ ਹੀ ਡਿਪੈਂਡ ਕਰਦਾ। ਸੋ ਆਪਣੀ ਫੀਡਬੈਕ ਜ਼ਰੂਰ ਸਾਡੇ ਤੱਕ ਪਹੁੰਚਾਉਂਦੇ ਰਿਹਾ ਕਰੋ। ਫਿਲਹਾਲ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ, ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM। ਅਤੇ ਮੈਂ ਮਾਫ਼ੀ ਚਾਹੁੰਦਾ ਯਾਰ, ਮੈਂ ਭੁੱਲ ਗਿਆ ਰਿਸ਼ਤੇ, ਹਾਂਜੀ ਸਾਡੇ ਕੋਲ ਦੋ ਰਿਸ਼ਤੇ ਵੀ ਸੀ, ਉਸ ਤੋਂ ਬਾਅਦ ਫਿਰ ਇਜਾਜ਼ਤ ਲੈਂਦੇ ਹਾਂ। ਲੁਕਿੰਗ ਫੋਰ ਮੇਲ ਅੰਡਰ 43, ਸੋ 43 ਸਾਲਾਂ ਤੋਂ ਥੱਲੇ ਥੱਲੇ ਦੇ ਇੱਕ ਮੇਲ ਦੀ ਭਾਲ ਹੈ। ਜੱਟ ਸਿੱਖ ਕੈਨੇਡੀਅਨ ਔਰ ਆਸਟ੍ਰੇਲੀਅਨ PR ਹੋਵੇ, ਅਤੇ 38 ਸਾਲ ਦੀ ਇਹਨਾਂ ਦੀ ਉਮਰ ਹੈ, 5'3" ਹਾਈਟ ਆ ਇਹਨਾਂ ਦੀ, ਅਤੇ ਇਹਨਾਂ ਨੇ ਕਹਿੰਦੇ ਨੇ ਗ੍ਰੇਡ 12 ਅਤੇ PSW ਕੈਨੇਡੀਅਨ ਸਿਟੀਜ਼ਨ, ਅਤੇ ਡਿਵੋਰਸ ਹੋਇਆ ਵਾ ਇਹਨਾਂ ਦਾ, ਦੋ ਬੱਚੇ ਨੇ ਜਿਹੜੇ ਇਹਨਾਂ ਦੇ ਨਾਲ ਰਹਿ ਲਏ ਨੇ, ਡਾਟਰ ਕਹਿੰਦੇ ਨੇ ਕਿ ਵਿਦ ਡੈਡ, ਅਤੇ ਬੋਏ ਜਿਹੜੇ ਦੋ ਬੱਚੇ ਜਿਹੜੇ ਇੱਕ ਬੱਚਾ ਇਹਨਾਂ ਦੇ ਨਾਲ ਰਹਿ ਰਿਹਾ, ਅਤੇ ਜਿਹੜਾ ਥੋੜ੍ਹੀ ਜਿਹੀ ਕਲੈਰਿਟੀ ਕਰ ਦਿਆ ਕਰੋ ਜੀ, ਚਲੋ ਬਾਕੀ ਜਦੋਂ ਤੁਸੀਂ ਆਪਸ ਵਿੱਚ ਗੱਲ ਕਰੋਗੇ ਫਿਰ ਤੁਸੀਂ ਥੋੜ੍ਹੀ ਹੋਰ ਕਰ ਲਿਓ। ਅਤੇ ਓਨਟੋਰੀਓ ਕੈਨੇਡਾ ਦੇ ਵਿੱਚ ਰਹਿ ਰਹੇ ਨੇ, ਪਿੱਛੋਂ ਜਲੰਧਰ ਤੋਂ ਨੇ, ਅਤੇ ਨੰਬਰ ਇਹਨਾਂ ਦਾ ਆ ਗਿਆ ਸਾਡੇ ਕੋਲ, ਅਤੇ ਇਹ ਤੁਸੀਂ ਬਾਕੀ ਆਪਸ ਦੇ ਵਿੱਚ ਜਾਣਕਾਰੀ ਸਾਂਝੀ ਕਰ ਦਿਓ। ਨੰਬਰ 1 ਕਹਿ ਕੇ ਰਿਸ਼ਤਾ, ਇਹ ਡਿਟੇਲ ਤੁਸੀਂ ਸਾਡੇ ਕੋਲ ਲੈ ਸਕਦੇ ਹੋ। 2 ਨੰਬਰ ਰਿਸ਼ਤਾ ਹੈ, ਲੜਕੀ ਦੀ ਭਾਲ ਦੇ ਵਿੱਚ ਨੇ, 84 ਪੌਂਡ, 5'10" ਹਾਈਟ, ਅਤੇ BTECH ਇਨ ਮਕੈਨੀਕਲ ਇੰਜੀਨੀਅਰਿੰਗ, ਅਤੇ ਆਸਟ੍ਰੇਲੀਅਨ ਸਿਟੀਜ਼ਨ ਨੇ, ਡਿਵੋਰਸ ਹੋਇਆ ਵਾ ਇਹਨਾਂ ਦਾ, ਅਤੇ 10 ਸਾਲ ਦਾ ਬੱਚਾ ਵਾ ਜਿਹੜਾ ਕਿ ਸ਼ੇਅਰ 50-50 ਸ਼ੇਅਰ ਕਸਟਡੀ ਦੇ ਵਿੱਚ, ਵਿਕਟੋਰੀਆ ਦੇ ਵਿੱਚ ਰਹਿ ਰਹੇ ਨੇ, ਜੱਟ ਸਿੱਖ ਪਰਿਵਾਰ ਨਾਲ ਸੰਬੰਧਿਤ, ਪਿੱਛੋਂ ਲੁਧਿਆਣੇ ਤੋਂ ਨੇ, ਅਤੇ ਕਹਿੰਦੇ ਨੇ ਕਾਇਮ ਆਸਟ੍ਰੇਲੀਅਨ ਸਿਟੀਜ਼ਨ। BTECH ਇਹਨਾਂ ਨੇ ਕੀਤੀ ਹੈ ਮਕੈਨੀਕਲ ਇੰਜੀਨੀਅਰਿੰਗ ਦੇ ਵਿੱਚ, ਅਤੇ 1 ਲੱਖ ਦਾ ਪੈਕੇਜ ਆ, ਆਸਟ੍ਰੇਲੀਆ ਜਾਂ ਫਿਰ ਨਿਊਜ਼ੀਲੈਂਡ ਤੋਂ ਕਿਸੇ ਵੀ ਵੀਜ਼ੇ ਦੇ ਉੱਤੇ ਪਾਰਟਨਰ ਹੋਵੇ, ਅਤੇ ਬਿਲੋਂਗ ਟੂ ਵੈਲ ਰੈਪਟਿਡ ਫੈਮਲੀ, ਅਤੇ ਕਹਿੰਦੇ ਨੇ ਕਿ ਇੱਥੇ ਵੀ ਆਪਣਾ ਘਰ ਹੈ, ਅਤੇ ਇੰਡੀਆ ਦੇ ਵਿੱਚ ਵੀ ਆਪਣੀ ਐਗਰੀਕਲਚਰ ਪ੍ਰੋਪਰਟੀ ਹੈਗੀ ਆ। ਸੋ ਇਹ ਸੀ ਰਿਸ਼ਤਾ ਨੰਬਰ 2। ਸੋ ਜੇਕਰ ਤੁਹਾਨੂੰ ਇਹਨਾਂ ਦੀਆਂ ਡਿਟੇਲਸ ਚਾਹੀਦੀਆਂ ਹੋਣ ਤਾਂ ਤੁਸੀਂ ਸਾਡੇ ਕੋਲ ਮੈਸੇਜ ਕਰਕੇ ਅਤੇ ਲੈ ਸਕਦੇ ਹੋ। ਧੰਨਵਾਦ, ਮਿਹਰਬਾਨੀ, ਅਤੇ ਇਸ ਗਾਣੇ ਦੇ ਨਾਲ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਧੰਨਵਾਦ।

0: ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ solutions.com.au ਤੇ ਜਾਓ।
1: ਰੇਵਨਹਾਲ
2: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀ ਜੇ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮਿਲਟਨ।
0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ solutions.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ
3: ਨੌਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ। ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
2: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ। ਰੈਡੀ ਸੈਟ ਗੋ ਚੈਟਸਟਨ ਫੋਰਡ, ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ-ਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ, ਬਿਜ਼ਨਸ ਪਲੇਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਟਸਟਨ ਫੋਰਡ, ਰੈਡੀ ਸੈਟ ਫੋਰਡ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ 'ਤੇ ਚਰਚਾ ਕਰਨ ਦਾ। ਸਾਡੇ ਨਾਲ ਇਸ ਟਾਈਮ ਪ੍ਰੀਤਮ ਰੁਪਾਲ ਜੀ ਨੇ ਫੋਨ ਲਾਈਨ ਦਿੱਤੇ। ਅੱਜ 22 ਤਰੀਕ ਹੈ, ਜੂਨ ਦਾ ਮਹੀਨਾ, ਉਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ 'ਤੇ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਖਾਸ ਖਬਰਾਂ 'ਚ ਸਭ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਨਿਯੁਕਤੀ ਹੁਣ ਛੇਤੀ ਹੋਣ ਦੀ ਸੰਭਾਵਨਾ। ਕੱਲ ਰਾਹੁਲ ਗਾਂਧੀ ਨੇ ਨਵੀਂ ਦਿੱਲੀ 'ਚ ਸੂਬੇ ਦੇ 5 ਸੀਨੀਅਰ ਨੇਤਾਵਾਂ ਨਾਲ ਮੀਟਿੰਗ ਕੀਤੀ ਹੈ, ਤੇ ਇਕੱਠੇ ਵੀ ਕੀਤੀ ਹੈ ਤੇ ਇਕੱਲੇ ਇਕੱਲੇ ਮੈਂਬਰ ਨੂੰ ਜਿਹੜਾ ਬੁਲਾ ਕੇ ਉਹਨਾਂ ਨਾਲ ਵੀ ਕੀਤੀ ਹੈ। ਇੱਥੋਂ ਲੱਗਦਾ ਕਿ ਜਿਹੜਾ ਹੈ ਛੇਤੀ ਜਿਹੜਾ ਹੈ ਰਾਜਾ ਵੜਿੰਗ ਨੂੰ ਬਦਲ ਦਿੱਤਾ ਜਾਏਗਾ। ਉੱਧਰ ਦੂਜੀ ਖਬਰ, ਜਿਹੜਾ ਪੰਜਾਬ ਸਰਕਾਰ ਦੀ ਇੱਕ ਸਕੀਮ ਹੈ ਮਾਵਾਂ ਧੀਆਂ ਸਤਿਕਾਰ ਯੋਜਨਾ, ਜਿਹਦੇ 'ਚ ਸਾਰੀਆਂ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਹਰ ਮਹੀਨੇ 1000 ਰੁਪਇਆ ਤੇ ਐਸ ਸੀ ਔਰਤਾਂ ਨੂੰ 1500 ਰੁਪਇਆ ਦਿੱਤਾ ਜਾਣਾ ਤੇ ਸਤਿਕਾਰ ਦੇ ਰੂਪ 'ਚ, ਉਹਦੀ ਪਹਿਲੀ ਕਿਸ਼ਤ ਹੁਣ ਕਹਿੰਦੇ ਜੁਲਾਈ ਦੇ ਵਿੱਚ ਜਾਰੀ ਕੀਤੀ ਜਾਏਗੀ। ਮੁੱਖ ਮੰਤਰੀ ਨੇ ਚਨਾਰਥਲ 'ਚ ਜਿਹੜਾ ਲੋਕ ਮਿਲਣੀ ਪ੍ਰੋਗਰਾਮ ਦੇ ਮੌਕੇ ਤੇ ਇਸ ਗੱਲ ਦਾ ਖੁਲਾਸਾ ਕੀਤਾ ਹੈ। ਉੱਧਰ ਬੀਜੇਪੀ ਦੇ ਪ੍ਰਧਾਨ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਪੰਜਾਬ 'ਚ ਪੂਰੀ ਤਿਆਰੀ ਨਾਲ ਮੈਦਾਨ 'ਚ ਉਤਰੇਗੀ, ਤੇ ਨਿਤਿਨ ਨਵੀਨ ਨੇ ਕੱਲ ਜਲੰਧਰ ਤੇ ਲੁਧਿਆਣਾ 'ਚ ਪਾਰਟੀ ਵਰਕਰਾਂ ਨੂੰ ਸੰਬੋਧਨ ਕੀਤਾ ਤੇ ਜਲੰਧਰ ਦੇ ਵਿੱਚ ਕੌਮਾਂਤਰੀ ਯੋਗ ਦਿਵਸ ਦੇ ਮੌਕੇ ਤੇ ਜਿਹੜਾ ਹੈ ਲਵਲੀ ਯੂਨੀਵਰਸਿਟੀ ਦੇ ਵਿੱਚ ਯੋਗ ਵੀ ਕਰਵਾਇਆ। ਤੇ ਉੱਧਰ ਉੱਤਰਾਖੰਡ 'ਚ ਨਿਹੰਗਾਂ ਤੇ ਸਥਾਨਕ ਲੋਕਾਂ ਦੀ ਲੜਾਈ ਦਾ ਮਾਮਲਾ ਹੋਰ ਗੰਭੀਰ ਹੋ ਗਿਆ। ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਨੇ ਜਿਹੜਾ ਹੈ ਉੱਤਰਾਖੰਡ ਦੇ ਡੀ ਜੀ ਪੀ ਨਾਲ ਜਿਹੜਾ ਹੈ ਦੇਹਰਾਦੂਨ 'ਚ ਮੀਟਿੰਗ ਕੀਤੀ ਹੈ, ਤੇ ਇਹਦੇ ਨਾਲ ਹੀ ਨਿਹੰਗਾਂ ਦੇ ਇੱਕ ਹੋਰ ਗਰੁੱਪ ਨੇ ਰੁਦਰਪ੍ਰਯਾਗ ਗੁਰਦੁਆਰੇ ਤੇ ਕੱਲ ਕਬਜ਼ਾ ਕਰ ਲਿਆ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਇੱਧਰ ਜੇ ਆਪਾਂ ਪੰਜਾਬ ਕਾਂਗਰਸ ਦੀ ਗੱਲ ਕਰੀਏ, ਨਵੇਂ ਪ੍ਰਧਾਨ ਦੀ ਨਿਯੁਕਤੀ ਬਾਰੇ ਗੱਲਾਂ ਬਾਤਾਂ ਛਿੜੀਆਂ, ਤੇ ਕਿਹਦਾ ਫਿਰ ਲੱਗਦਾ ਚਾਂਸ ਇਸ ਵਾਰੀ, ਤੇ ਕੀ ਵੱਖਰਾ ਕੁਛ ਕਾਂਗਰਸ ਕਰ ਪਾਊਗੀ? ਉਹ ਜਿਹੜੀਆਂ ਚੀਜ਼ਾਂ ਆਪਸ ਦੇ ਵਿੱਚ ਅੰਦਰੋਂ ਅੰਦਰੀ ਪਾਟੋ ਧਾੜ ਇੱਕ ਦੂਸਰੇ ਨਾਲ ਬਣਨੀ ਨਾ, ਸੋ ਉਹਨਾਂ ਚੀਜ਼ਾਂ ਦੇ ਉੱਤੇ ਵੀ ਬਿਲਕੁਲ ਵਿਚਾਰ ਜ਼ਰੂਰ ਚੱਲ ਰਿਹਾ ਹੋਊਗਾ। ਐਸਾ ਕਿਹੜਾ ਕਿਹੜਾ ਚਿਹਰਾ ਲੱਗਦਾ ਵਾ ਜਿਹਦੇ ਉੱਤੇ ਕੋਈ ਬਹੁਤੇ ਵਿਵਾਦ ਨਾ ਹੋਣ?
1: ਨਹੀਂ ਦੇਖੋ, ਇਹਦੇ ਚ ਜਿਹੜੀਆਂ ਰਣਜੋਤ ਜੀ, ਦੋ ਤਿੰਨ ਗੱਲਾਂ। ਪੰਜਾਬ ਕਾਂਗਰਸ, ਪਹਿਲੀ ਗੱਲ ਤਾਂ ਇਹ ਵੀ ਪੰਜਾਬ ਦਾ ਕਾਂਗਰਸ ਨਾਲ ਬੜਾ ਪੁਰਾਣਾ ਨਾਤਾ ਹੈ, ਤੇ ਨਾ ਹੀ ਕਾਂਗਰਸ ਲਈ ਪੰਜਾਬ ਨਵਾਂ, ਨਾ ਹੀ ਪੰਜਾਬ ਲਈ ਕਾਂਗਰਸ ਪਾਰਟੀ ਨਵੀਂ ਹੈ। ਸ਼ੁਰੂ ਚੋਂ 1947 ਤੋਂ ਬਾਅਦ, ਜਦੋਂ 1952 ਦੇ ਵਿੱਚ ਜਿਹੜਾ ਹੈ ਇਹ ਇਲੈਕਸ਼ਨ ਵਾਲਾ ਕੰਮ ਸ਼ੁਰੂ ਹੋਇਆ, ਚੁਣੀਆਂ ਹੋਈਆਂ ਸਰਕਾਰਾਂ ਆਉਣ ਲੱਗੀਆਂ ਨੇ, ਤੇ ਲੰਬਾ ਸਮਾਂ ਇੱਥੇ ਕਾਂਗਰਸ ਦੀ ਜਿਹੜੀ ਆ ਉਹ ਸਰਕਾਰ ਰਹੀ ਹੈ। ਇਸ ਕਰਕੇ ਪਾਰਟੀ ਪੁਰਾਣੀ ਪਾਰਟੀ ਹੈ, ਤੇ ਇਹ ਵੀ ਪਿਛਲੇ ਸਮੇਂ ਤੋਂ, ਖਾਸ ਕਰਕੇ ਜਦੋਂ ਤੋਂ ਪਿੱਛੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਕਾਂਗਰਸ ਦੀ ਸਰਕਾਰ ਰਹੀ, ਜਦੋਂ ਜਿਹੜੀਆਂ 2017 ਦੀਆਂ ਚੋਣਾਂ ਜਿੱਤ ਕੇ ਸਰਕਾਰ ਬਣੀ, ਤੇ ਉਦੋਂ ਤੋਂ ਜਿਹੜਾ ਇਹਦੇ ਚ ਸਮੱਸਿਆਵਾਂ ਵੱਡੀਆਂ ਆਉਣੀਆਂ ਸ਼ੁਰੂ ਹੋਈਆਂ। ਤੇ ਇੱਕ ਤਾਂ ਵੀ ਕੈਪਟਨ ਅਮਰਿੰਦਰ ਸਿੰਘ ਜਿਹੜੇ ਏਜੰਡੇ ਨੂੰ ਲੈ ਕੇ ਆਏ ਸੀ ਉਹ ਸੰਭਾਲ ਨਹੀਂ ਸਕੇ, ਉਹ ਲਾਗੂ ਨਹੀਂ ਕਰ ਸਕੇ, ਕਿਤੇ ਕੁਛ ਵੀ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਵੀ ਨਹੀਂ ਕਿਤੇ ਪੂਰੇ ਕਰ ਸਕੇ, ਤੇ ਫਿਰ ਅਖੀਰ 'ਚ ਜਾ ਕੇ ਜਿਹੜਾ ਹੈਗਾ ਉਹ ਕੇਂਦਰ ਦੇ ਵਿੱਚ ਬੀਜੇਪੀ ਪ੍ਰਤੀ ਹੇਜਾ ਰੱਖਣਾ ਸ਼ੁਰੂ ਕਰਤਾ ਉਹਨਾਂ ਨੇ, ਤੇ ਜਾਂ ਇਹ ਕਹਿ ਲਓ ਕਿ ਬੀਜੇਪੀ ਨੇ ਜਾਂ ਕੇਂਦਰ ਦੀ ਸਰਕਾਰ ਨੇ ਉਹਨਾਂ ਨੂੰ ਕਿਸੇ ਗੱਲੋਂ ਡਰਾ ਲਿਆ, ਤੇ ਉਹ ਬੀਜੇਪੀ ਦੀ ਬੋਲਣੀ ਬੋਲਣ ਲੱਗ ਗਏ। ਤੇ ਇਹ ਗੱਲ ਜਦੋਂ ਭਾਂਪ ਲਈ ਕਾਂਗਰਸ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਜਾਂ ਹਾਈਕਮਾਨ ਹੈ, ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਬਦਲਤਾ ਤੇ ਚੰਨੀ ਨੂੰ ਲਾਤਾ ਜਿਹੜਾ ਹੈ ਉਹ ਮੁੱਖ ਮੰਤਰੀ ਸੂਬੇ ਦਾ। ਤੇ ਨਾਲ ਹੀ ਇਸ ਸਮੇਂ ਦੇ ਦੌਰਾਨ ਦੋ ਤਿੰਨ ਕਾਂਗਰਸ ਨੂੰ ਪ੍ਰਧਾਨ ਆਪਣੇ ਬਦਲਣੇ ਪਏ, ਤੇ ਉਸ ਵੇਲੇ ਤੋਂ ਲੈ ਕੇ ਕਾਂਗਰਸ ਦੇ ਜਿਹੜੇ ਹੈਗੇ ਕਿਤੇ ਉਹ ਪੈਰ ਕਿਸੇ ਰੂਪ 'ਚ ਜਿਹੜੇ ਆ ਉਹ ਲੱਗੇ ਨਹੀਂ। ਤੇ ਹਾਲਾਂਕਿ ਜਿਹੜੀ ਇਹ ਕਮਾਲ ਦੀ ਗੱਲ ਇਹ ਹੈ ਕਿ ਜੇ ਲੋਕਾਂ ਦੇ ਰਿਸਪੋਂਸ ਨੂੰ ਦੇਖੀਏ ਕਿ ਜਦੋਂ 2000 ਜਿਹੜੀਆਂ 24 ਦੀਆਂ ਚੋਣਾਂ ਹੁੰਦੀਆਂ, ਕਿਉਂਕਿ 2022 ਦੇ ਵਿੱਚ ਬਹੁਤ ਵੱਡੀ ਮੈਜੋਰਿਟੀ ਦੇ ਨਾਲ ਆਮ ਆਦਮੀ ਪਾਰਟੀ ਇੱਥੇ ਆਉਂਦੀ ਹੈ, ਸੂਬੇ ਦੇ ਵਿੱਚ ਸਰਕਾਰ ਬਣਾਉਂਦੀ ਹੈ, ਤੇ 97 ਚੋਂ 92 MLA ਜਿੱਤਦੇ ਹੈ, ਤੇ ਪਰ ਇਹ ਵੀ 2 ਬਾਅਦ ਹੀ ਕਾਂਗਰਸ ਦੀ ਮਜ਼ਬੂਤੀ ਇਸ ਗੱਲ ਤੋਂ ਸਾਹਮਣੇ ਆਉਂਦੀ ਹੈ ਕਿ ਜਿਹੜੇ ਪੰਜਾਬ ਤੋਂ ਜਿਹੜੇ ਇਹਨਾਂ ਦੇ 7 MP ਜਿੱਤਦੇ ਹੈ, ਤੇ ਇਹ ਬਹੁਤ ਵੱਡੀ ਗੱਲ ਹੈ ਕਿ ਇੱਦਾਂ ਜਿਹੜਾ ਹੈਗਾ ਥੋੜਾ 2 ਸਾਲ ਪਹਿਲਾਂ ਹੀ ਇੱਕ ਵੱਡੀ ਜਿਹੜੀ ਹੈ ਮੈਜੋਰਿਟੀ ਸੂਬੇ ਚ ਮਿਲੀ ਹੋਵੇ ਇੱਕ ਪਾਰਟੀ ਨੂੰ, ਤੇ ਉਹਦੇ ਮੁਕਾਬਲੇ ਕਾਂਗਰਸ ਦੀ ਪਰਫਾਰਮੈਂਸ ਇੰਨੀ ਵਧੀਆ ਜਿਹੜੀ ਆ ਉਹ ਰਹੀ ਹੋਵੇ। ਤੇ ਪਰ ਹੁਣ ਮਸਲਾ ਇਹ ਹੈ ਕਿ ਜਥੇਬੰਦਕ ਤੌਰ ਤੇ ਜਿਹੜਾ ਹੈ ਉਹ ਮਾੜਾ ਹਾਲ ਹੋ ਗਿਆ ਦਿਨ ਬ ਦਿਨ। ਤੇ ਹਾਲਾਂਕਿ ਜਿਹੜੇ ਕਾਂਗਰਸ ਦੇ ਹੁਣ ਪ੍ਰਧਾਨ ਨੇ ਉਹ ਵੀ MP ਨੇ, ਤੇ ਜੋ ਲੁਧਿਆਣਾ ਤੋਂ ਜਿੱਤੇ ਨੇ ਮਿਸਟਰ ਰਾਜਾ ਵੜਿੰਗ, ਤੇ ਚਰਨਜੀਤ ਚੰਨੀ ਜੋ ਮੁੱਖ ਮੰਤਰੀ ਰਹੇ ਨੇ ਉਹ ਵੀ MP ਨੇ, ਤੇ ਸੁਖਜਿੰਦਰ ਰੰਧਾਵਾ ਜੋ ਦਾਅਵੇਦਾਰ ਪਹਿਲਾਂ ਡਿਪਟੀ CM ਵੀ ਰਹੇ ਹੁਣ ਪ੍ਰਧਾਨਗੀ ਦੇ ਦਾਅਵੇਦਾਰ ਵੀ ਨੇ ਉਹ ਵੀ MP ਨੇ। ਤੇ ਜੇ ਦੇਖਿਆ ਜਾਵੇ ਕਿ ਕੁੱਲ ਮਿਲਾ ਕੇ ਪੋਲੀਟੀਕਲੀ ਜਾਂ ਇਹ ਵੀ ਲੋਕਾਂ ਤੋਂ ਵੋਟਾਂ ਲੈਣ ਦੇ ਮਾਮਲੇ ਚ ਤੇ ਉਦੋਂ ਇਹ 24 ਚ ਜਿਹੜੀ ਹੈ ਉਹ ਕਾਮਯਾਬ ਰਹੀ, ਤੇ ਪਰ ਹੌਲੀ ਹੌਲੀ ਹੌਲੀ ਹੌਲੀ ਗ੍ਰਾਫ ਇਹਦਾ ਬਹੁਤ ਥੱਲੇ ਆ ਗਿਆ ਜਥੇਬੰਦਕ ਤੌਰ ਤੇ ਇਹ ਠਾਉਣ ਕਰਕੇ। ਤੇ ਫਿਰ ਉਸ ਤੋਂ ਬਾਅਦ ਪੰਚਾਇਤ ਇਲੈਕਸ਼ਨ ਹੋਈ ਆ, ਸਥਾਨਕ ਸਰਕਾਰਾਂ ਦੀਆਂ ਜਿਹੜੀਆਂ ਇਲੈਕਸ਼ਨ ਆਈਆਂ, ਤੇ ਠੀਕ ਹੈ ਦੂਜੇ ਨੰਬਰ ਤੇ ਰਹੀ, ਪਰ ਕੋਈ ਬਹੁਤੀ ਅੱਛੀ ਕਾਰਗੁਜ਼ਾਰੀ ਜਿਹੜੀ ਆ ਉਹ ਕਾਂਗਰਸ ਨਹੀਂ ਵਿਖਾ ਸਕੀ ਆਪਣੇ ਇਹਦੇ ਵਿੱਚ। ਤੇ ਫਿਰ ਇਹਦੇ ਵਿੱਚ ਲਗਾਤਾਰ ਇਹ ਚੱਲਦਾ ਰਿਹਾ ਕਿ ਪ੍ਰਧਾਨ ਕਿਹਨੂੰ ਲਾਇਆ ਜਾਵੇ, ਪ੍ਰਧਾਨ ਕਾਮਯਾਬ ਨਹੀਂ, ਇਹ ਇੱਦਾਂ ਦੀਆਂ, ਤੇ ਇਹ ਇੱਕ ਦੂਜੇ ਦੀਆਂ ਜਿਹੜੀਆਂ ਲੱਤਾਂ ਖਿੱਚਣ ਵਾਲੀ ਜਿਹੜੀ ਉਹ ਗੱਲ ਉਹ ਵੀ ਨਾਲ ਨਾਲ ਜਿਹੜੀ ਚੱਲਦੀ ਰਹੀ। ਤੇ ਹੁਣ ਜਦੋਂ ਕਿਉਂਕਿ BJP ਨੇ ਇੱਕ ਪੱਗ ਵਾਲੇ ਬੰਦੇ ਨੂੰ ਇੱਥੇ ਜੱਟ ਸਿੱਖ ਨੂੰ ਪ੍ਰਧਾਨ ਲਾ ਦਿੱਤਾ, ਹੁਣ ਕਾਂਗਰਸ ਵੀ ਸੋਚਣਾ ਸ਼ੁਰੂ ਕੀਤਾ ਕਿ ਉਹ ਵੀ ਪ੍ਰਧਾਨ ਬਦਲਣ, ਕਿਉਂਕਿ ਚੋਣਾਂ ਬਹੁਤ ਨੇੜੇ ਆ ਰਹੀਆਂ ਨੇ 2027 ਦੇ ਵਿੱਚ ਵਿਧਾਨ ਸਭਾ ਦੀਆਂ, ਤੇ ਕਾਂਗਰਸ ਆਪਣੇ ਆਪ ਨੂੰ ਵੱਡੀ ਸਟੇਕ ਹੋਲਡਰ ਵੀ ਸਮਝਦੀ ਹੈ ਇਹਦੇ ਚ ਕਿ ਇਸ ਤੋਂ ਬਾਅਦ ਅਸੀਂ ਜਿੱਤਣਾ ਜਿੱਤਣਾ ਸਰਕਾਰ ਬਣਾਉਣੀ ਹੈ, ਇਹ ਦਾਅਵੇ ਲਗਾਤਾਰ ਕੀਤੇ ਜਾ ਰਹੇ ਨੇ। ਤੇ ਫਿਰ ਇਸ ਮੌਕੇ ਜਥੇਬੰਦੀ ਮਜ਼ਬੂਤ ਕਰਨਾ ਜ਼ਰੂਰੀ ਹੋ ਜਾਂਦਾ ਜਿਹੜੀ ਖਿੰਡੀ ਪੁੰਡੀ ਪਈ ਹੈ, ਤੇ ਹੁਣ ਇਹ ਪਹਿਲਾਂ ਵੀ ਐਕਸਰਸਾਈਜ਼ ਚੱਲੀ ਸੀ। ਤੇ ਹੁਣ ਜਿੱਦਾਂ ਤੁਸੀਂ ਜਿਹੜਾ ਤੁਹਾਡਾ ਸਵਾਲ ਸੀ ਕਿ ਕਿਹੜਾ ਬੰਦਾ ਹੈ ਜਿਹਦੇ ਤੇ ਸਾਰੇ ਕਾਂਗਰਸੀ ਇਕੱਠੇ ਹੋ ਸਕਦੇ ਨੇ ਜਾਂ ਜੋ ਸਾਰੇ ਕਾਂਗਰਸੀਆਂ ਨੂੰ ਜੋੜ ਸਕਦੇ ਨੇ, ਤੇ ਜਾਂ ਜੋ ਸਭ ਤੋਂ ਵੱਧ ਜਿਹੜੇ ਆ ਉਹ ਘੱਟ ਵਿਵਾਦ ਪੂਰਨ ਨੇ ਜਿਹਨਾਂ ਦੇ ਉੱਤੇ ਕੋਈ ਉਂਗਲ ਨਹੀਂ ਚੁੱਕ ਸਕਦਾ। ਹੁਣ ਜਿਹੜੀ ਸਮੱਸਿਆ ਹੈ ਵੀ 4-5 ਬੰਦੇ ਜਿਹੜੇ ਆ ਇਸ ਦੌੜ ਦੇ ਵਿੱਚ ਲੱਗੇ ਹੋਏ ਨੇ, ਉਹਨਾਂ ਨਾਲ ਹੀ ਜਿਹੜੀ ਹੈ ਕਾਂਗਰਸ ਨੇ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਤੇ ਉਹਨਾਂ ਨੇ ਮੀਟਿੰਗ ਕੀਤੀ ਹੈ, ਖਾਸ ਕਰਕੇ ਰਾਹੁਲ ਗਾਂਧੀ ਨੇ, ਤੇ ਜਿਹਦੇ ਚ ਜਿਹੜੇ ਵਿਰੋਧੀ ਧਿਰ ਦੇ ਆਗੂ ਨੇ ਤੇ ਪ੍ਰਤਾਪ ਸਿੰਘ ਬਾਜਵਾ, ਤੇ ਉਧਰ ਜਿਹੜੇ MP ਨੇ ਪਹਿਲਾਂ ਡਿਪਟੀ CM ਰਹੇ ਨੇ ਸੁਖਜਿੰਦਰ ਸਿੰਘ ਰੰਧਾਵਾ, ਤੇ ਇਹਦੇ ਨਾਲ ਹੀ ਵਿਜੇਂਦਰ ਸਿੰਗਲਾ ਜਿਹਨਾਂ ਦਾ ਨਾਂ ਪਹਿਲਾਂ ਕਾਫੀ ਜਿਹੜਾ ਇਹ ਚੱਲਦਾ ਰਿਹਾ, ਤੇ ਫਿਰ ਰਾਜਾ ਵੜਿੰਗ ਤੇ ਚਰਨਜੀਤ ਚੰਨੀ ਜੋ ਪਹਿਲਾਂ ਮੁੱਖ ਮੰਤਰੀ ਰਹਿ ਚੁੱਕੇ ਨੇ ਹੁਣ ਉਹ ਵੀ MP ਨੇ ਜਲੰਧਰ ਤੋਂ, ਇਹਨਾਂ ਨੇ ਪੰਜਾਂ ਨਾਲ ਮੀਟਿੰਗ ਕੀਤੀ ਹੈ ਤੇ ਇਹਨਾਂ ਨਾਲ ਇਕੱਠਿਆਂ ਨਾਲ ਵੀ ਕੀਤੀ ਤੇ ਇਕੱਲੇ ਇਕੱਲੇ ਨੂੰ ਬੁਲਾ ਕੇ ਵੀ ਜਿਹੜੀ ਉਹ ਗੱਲ ਕੀਤੀ ਹੈ। ਤੇ ਹੁਣ ਇਹ ਕਿਹਾ ਸਮਝਿਆ ਜਾ ਰਿਹਾ ਕਿ ਪ੍ਰਧਾਨ ਹੈ ਜਿਹੜਾ ਉਹਦਾ ਜਿਹੜਾ ਫੈਸਲਾ ਹੁਣ ਹਾਈਕਮਾਨ ਕਰੂਗੀ, ਜਿਹਦੇ ਚ ਖਾਸ ਕਰਕੇ ਰਾਹੁਲ ਗਾਂਧੀ ਜਾਂ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਨੈਸ਼ਨਲ ਮਲਕਰਜਨ ਖੜਗੇ ਇਹ ਹੁਣ ਫੈਸਲਾ ਕਰਨਗੇ, ਤੇ ਇਹ ਵੀ ਲੱਗਦਾ ਕਿ ਛੇਤੀ ਜਿਹੜਾ ਇਹਦਾ ਕੋਈ ਨਾ ਕੋਈ ਐਲਾਨ ਹੋਜੂਗਾ, ਕਿਉਂਕਿ ਪਿਛਲੇ ਹਫ਼ਤੇ ਜਦੋਂ ਇਹ ਗੱਲ ਚੱਲੀ ਸੀ ਬਦਲਣ ਵਾਲੀ ਤੇ ਉਦੋਂ ਪਹਿਲਾਂ ਵੀ ਜਦੋਂ ਕੇਵਲ ਢਿੱਲੋਂ ਨੂੰ BJP ਨੇ ਆਪਣਾ ਪ੍ਰਧਾਨ ਥਾਪਿਆ ਉਹ ਕਾਫੀ ਇਹ ਗੱਲ ਜ਼ੋਰ ਫੜ ਗਈ ਸੀ, ਤੇ ਉਦੋਂ ਵਿਜੇਂਦਰ ਸਿੰਗਲਾ ਦਾ ਨਾਂ ਵੀ ਉਸ ਤੋਂ ਪਹਿਲਾਂ ਜਿਹੜਾ ਸੀ ਉਹ ਚੱਲ ਪਿਆ ਸੀ, ਤੇ ਪਰ ਉਸ ਵੇਲੇ ਜੋ ਪੰਜਾਬ ਦੇ ਇੰਚਾਰਜ ਨੇ ਮਿਸਟਰ ਭੁਪੇਸ਼ ਬਘੇਲ ਉਹਨਾਂ ਨੇ ਕਿਹਾ ਕਿ ਕੋਈ ਤਬਦੀਲੀ ਨਹੀਂ ਹੈ ਲੀਡਰਸ਼ਿਪ ਦੇ ਵਿੱਚ, ਆਊਟਰਾਈਟਲੀ ਰੱਦ ਕਰਤਾ ਸੀ ਸਾਰੀ ਸਰਗਰਮੀ ਨੂੰ, ਤੇ ਫਿਰ ਇਸ ਕਰਕੇ ਇਹ ਲੱਗਦਾ ਸੀ ਕਿ ਸ਼ਾਇਦ ਅਜੇ ਕਾਂਗਰਸ ਦੇਖ ਰਹੀ ਹੈ ਪਰ ਤੋਲ ਰਹੀ ਹੈ ਆਪਣੇ, ਜਾਂ ਜਿਵੇਂ ਸਾਡਾ ਇੱਕ ਪੰਜਾਬੀ ਦਾ ਮੁਹਾਵਰਾ ਹੈ ਕਿ ਤੇਲ ਦੇਖ ਤੇਲ ਦੀ ਧਾਰ ਦੇਖ, ਕੋਈ ਇਸ ਤਰ੍ਹਾਂ ਦਾ ਜਿਹੜਾ ਉਹ ਦੇਖ ਰਹੀ ਹੈ, ਪਰ ਹੁਣ ਇਹ ਲੱਗਦਾ ਜਦੋਂ BJP ਸਰਗਰਮ ਹੋ ਗਈ ਹੈ ਕਿ ਛੇਤੀ ਜਿਹੜਾ ਹੈ ਕੋਈ ਨਵਾਂ ਪ੍ਰਧਾਨ ਲਾਇਆ ਜਾਵੇ ਜਿਹੜਾ ਲਾਂਭਣ ਦੀ ਸ਼ੁਰੂ ਕਰੇ, ਕਿਉਂਕਿ ਕਾਂਗਰਸ ਉਦਾਂ ਕਿਤੇ ਐਗਜਿਸਟ ਕਰਦੀ ਦਿਸ ਨਹੀਂ ਰਹੀ, ਤੇ ਪਰ ਜਿਹੜਾ ਹੈਗਾ ਇੱਥੇ ਵਿਧਾਨ ਸਭਾ ਦੇ ਸੈਸ਼ਨ ਚ ਕੋਈ ਲੀਡਰ ਉਹਨਾਂ ਦਾ ਬੋਲ ਲਿਆ, ਕਿੰਨਾ ਬੋਲ ਲਿਆ, ਥੋੜਾ ਬੋਲ ਲਿਆ, ਬਹੁਤਾ ਬੋਲ ਲਿਆ, ਤੇ ਪਰ ਕਿਤੇ ਕੋਈ ਵੀ ਜਿਹੜੀ ਹੈਗੀ ਹੈ ਲੋਕਾਂ ਚ ਐਕਟੀਵਿਟੀ ਨਹੀਂ, ਤੇ ਜਿਹੜੀ ਕੋਈ ਐਕਟੀਵਿਟੀ ਸਾਹਮਣੇ ਆਵੇ ਕਿ ਹਾਂ ਕਾਂਗਰਸ ਇੱਕ ਜਥੇਬੰਦੀ ਦੇ ਤੌਰ ਤੇ ਜਿਹੜਾ ਇਹ ਕੁਛ ਕਰ ਰਹੀ ਹੈ। ਤੇ ਸੋ ਹੁਣ ਇਹ ਜਿਹੜੇ 5 ਜਣੇ ਆ ਜਿਹਨਾਂ ਦਾ ਮੈਂ ਨਾਂ ਲਿਆ ਇਹਨਾਂ ਚੋਂ ਹੀ ਪ੍ਰਧਾਨਤਾ ਜਿਹੜਾ ਹੈ ਕਿਸੇ ਨੂੰ ਲਾਏ ਜਾਣ ਦੀ ਸੰਭਾਵਨਾ ਹੈ। ਤੇ ਕੱਲ ਬੜਾ ਇੱਕ ਅਫਵਾਹ ਫੈਲ ਗਈ ਸੀ ਜਿਹਨੂੰ ਬਾਅਦ ਦੇ ਵਿੱਚ ਸੁਖਜਿੰਦਰ ਰੰਧਾਵਾ ਨੇ ਅਫਵਾਹ ਦੱਸਿਆ, ਤੇ ਇਹ ਵੀ ਕਿਹਾ ਕਿ ਜਿਹੜਾ ਹੈਗਾ ਜਿਹੜਾ ਇਹ ਪੱਤਰ ਜਿਹੜਾ ਹੈਗਾ ਫਰਜ਼ੀ ਹੈ, ਕੋਈ ਚਿੱਠੀ ਸੋਸ਼ਲ ਮੀਡੀਆ ਤੇ ਚੱਲ ਪਈ ਜਿਹਦੇ ਚ ਉਹਦੀ ਉਹਨਾਂ ਦੀ ਨਿਯੁਕਤੀ ਦੀ ਗੱਲ ਕੀਤੀ ਗਈ ਕਿ ਸੁਖਜਿੰਦਰ ਰੰਧਾਵਾ ਨੂੰ ਜਿਹੜਾ ਹੈਗਾ ਉਹ ਪ੍ਰਧਾਨ ਨਿਯੁਕਤ ਕੀਤਾ ਜਾਂਦਾ। ਸੁਖਜਿੰਦਰ ਨਾਲ ਇਸ ਕਰਕੇ ਵੀ ਆਪਣੇ ਆਪ ਨੂੰ ਦਾਅਵੇਦਾਰ ਸਮਝਦੇ, ਪਹਿਲਾਂ ਉਹਨਾਂ ਦੇ ਪਿਤਾ ਜਿਹੜੇ ਸੰਤੋਖ ਸਿੰਘ ਰੰਧਾਵਾ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ ਨੇ, ਤੇ ਉਹ ਉਂਝ ਵੀ ਇਹ ਸਮਝਦੇ ਕਿ ਇੱਕ ਉਹਨਾਂ ਦੇ ਪਿੱਛੇ ਇੱਕ ਲਿਗੇਸੀ ਹੈ, ਇੱਕ ਪੂਰੇ ਦਾ ਪੂਰਾ ਇੱਕ ਵਿਰਾਸਤ ਹੈ ਕਾਂਗਰਸ ਦੀ, ਇਸ ਕਰਕੇ ਉਹ ਹੱਕਦਾਰ ਨੇ। ਤੇ ਹੁਣ ਨਾਲ ਕਿਉਂਕਿ ਮਾਝੇ ਦੇ ਵਿੱਚ ਖਾਸ ਕਰਕੇ ਪ੍ਰਤਾਪ ਬਾਜਵਾ, ਸੁਖਜਿੰਦਰ ਰੰਧਾਵਾ, ਤ੍ਰਿਪਤ ਰਜਿੰਦਰ ਬਾਜਵਾ, ਇਹਨਾਂ ਦੀ ਆਪਸ ਦੇ ਵਿੱਚ ਕਾਫੀ ਇਹ ਰਹਿੰਦੀ ਹੈ ਕਸ਼ਮਕਸ਼, ਪਾਰਟੀ ਦੇ ਵਿੱਚ ਖਾਸ ਕਰਕੇ, ਤੇ ਹਾਲਾਂਕਿ ਤਿੰਨੇ ਹੀ ਜਿਹੜੇ ਆ ਉਹ ਵੱਡੇ ਲੀਡਰ ਨੇਗੇ। ਤੇ ਪਰ ਇਹ ਕਿ ਹੁਣ ਪ੍ਰਧਾਨਗੀ ਕਿਹਨੂੰ ਦਿੱਤੀ ਜਾਵੇ, ਤੇ ਜੇ ਇਹ ਪਾਰਟੀ ਇਹ ਵੀ ਸੋਚਦੀ ਹੈ ਕਿ ਜੇ ਇਸ ਹਿਸਾਬ ਨਾਲ ਤਾਂ ਜਿਹੜਾ ਜੇ ਮਾਝੇ ਨੂੰ ਜਿਹੜੇ ਹੈਗੇ ਆ ਉਹ ਤਰਜੀਹ ਦਿੱਤੀ ਜਾਂਦੀ ਹੈ ਤੇ ਫਿਰ ਪੂਰਾ ਮਾਲਵਾ ਤੇ ਦੁਆਬਾ ਜਿਹੜੇ ਹੈਗੇ ਆ ਉਹ ਇੱਕ ਪਾਸੇ ਰਹਿ ਜਾਂਦੇ, ਹਾਲਾਂਕਿ ਕਿਉਂਕਿ ਵਿਧਾਨ ਸਭਾ ਚ ਵੀ ਲੋਕ ਸਭਾ ਚ ਵੀ ਜਿਹੜੀਆਂ ਸਭ ਤੋਂ ਵੱਧ ਸੀਟਾਂ ਨੇ ਉਹ ਤਾਂ ਮਾਲਵੇ ਚ ਨੇ, ਜਿਹੜਾ ਰੀਜਨ ਆ ਜਿਹੜਾ ਵੱਡਾ ਤੇ ਉਹ ਤਾਂ ਹੁਣ ਇਸ ਵੇਲੇ ਮਾਲਵਾ ਹੈ, ਤੇ ਇਸ ਕਰਕੇ ਉਹ ਇਹਨੂੰ ਵੀ ਨੀ ਇਗਨੋਰ ਕਰ ਸਕਦੇ, ਕਿਉਂਕਿ ਹੁਣ ਜਿਹੜੇ ਆਪਣਾ ਪ੍ਰਧਾਨ ਨੇ ਮਿਸਟਰ ਅਮਰਿੰਦਰ ਰਾਜਾ ਵੜਿੰਗ, ਤੇ ਉਹ ਮਲੋਟ ਗਿੱਦੜਵਾਹਾ ਏਰੀਏ ਨੂੰ ਬਿਲੋਂਗ ਕਰਦੇ, ਜਿਹੜਾ ਬਿਲਕੁਲ ਉਹੀ ਇਲਾਕਾ ਜਿੱਥੇ ਨੂੰ ਜਿਹੜਾ ਹੈਗਾ ਬਾਦਲ ਪਰਿਵਾਰ ਬਿਲੋਂਗ ਕਰਦਾ ਹੈਗਾ। ਤੇ ਸੋ ਇਹ ਵੀ ਜਿਹੜਾ ਹੁਣ ਸਾਹਮਣੇ ਹੈ ਕਿ ਕਿਹੜਾ ਲੀਡਰ ਜਾਂ ਕਿਸ ਤਰ੍ਹਾਂ ਦਾ ਲੀਡਰ ਜਿਹੜਾ ਹੈਗਾ ਉਹ ਸਹੀ ਅਗਵਾਈ ਦੇ ਸਕਦਾ। ਵਿਜੇਂਦਰ ਸਿੰਗਲਾ ਦੀ ਕਾਫੀ ਪਹਿਲਾਂ ਗੱਲ ਸਰਗਰਮੀ ਨਾਲ ਇਹ ਚੱਲੀ ਸੀ, ਤੇ ਸ਼ਾਇਦ ਇਹ ਵੀ ਉਦੋਂ ਦਿਮਾਗ ਦੇ ਵਿੱਚ ਸੀ ਕਿ ਜੇ ਵਿਰੋਧੀ ਧਿਰ ਦੇ ਨੇਤਾ ਇੱਥੇ ਜੱਟ ਸਿੱਖ ਨੇਗੇ ਮਿਸਟਰ ਪ੍ਰਤਾਪ ਬਾਜਵਾ, ਤਾਂ ਪ੍ਰਧਾਨ ਕਿਸੇ ਜਿਹੜਾ ਹੈਗਾ ਹਿੰਦੂ ਜੈਂਟਲਮੈਨ ਨੂੰ ਬਣਾਇਆ ਜਾ ਸਕਦਾ, ਤੇ ਪਹਿਲਾਂ ਵੀ ਇੱਦਾਂ ਰਿਹਾ ਹੈ, ਇੱਥੇ ਪ੍ਰਧਾਨ ਰਹੇ ਨੇ। ਤੇ ਬਾਕੀ ਇਹ ਕਿ ਵਿਜੇਂਦਰ ਸਿੰਗਲਾ ਦੇ ਪਿੱਛੇ ਵੀ ਇੱਕ ਲਿਗੇਸੀ ਹੈ ਕਾਂਗਰਸ ਦਾ ਜਿਹੜਾ ਹੈਗਾ ਸੰਤ ਰਾਮ ਸਿੰਗਲਾ, ਉਹਦੇ ਪਿਤਾ ਜਿਹੜੇ ਹੈਗੇ ਆ ਉਹ ਵੱਡੇ ਲੀਡਰ ਆਗੂ ਰਹੇ ਨੇ, MP ਵੀ ਰਹੇ ਨੇ, ਤੇ ਉਂਝ ਵੀ ਉਹਨਾਂ ਦਾ ਜਿਹੜਾ ਹੈਗਾ ਆਪਣਾ ਪ੍ਰਭਾਵ ਹੈ। ਤੇ ਉਧਰੋਂ ਜਿਹੜਾ ਚਰਨਜੀਤ ਚੰਨੀ ਨੇ, ਤੇ ਉਹਨਾਂ ਨੂੰ ਇੱਕ ਪੋਲੀਟੀਕਲੀ ਸਟਰੋਂਗ ਆਗੂ ਮੰਨਿਆ ਜਾਂਦਾ ਉਹ, ਇਸ ਕਰਕੇ ਕਿ ਪਿਛਲੀਆਂ ਖੁਰਤਾ, ਚਲੋ ਖੈਰ ਉਹ ਜਲੰਧਰ ਤੋਂ, ਹਾਲਾਂਕਿ ਜਲੰਧਰ ਉਹਨਾਂ ਦਾ ਇਲਾਕਾ ਨਹੀਂ ਹੈ, ਤੇ ਉਹ ਖੁਦ ਤਾਂ ਜਲੰਧਰ ਤੋਂ ਉਹ ਜਿਹੜਾ ਉਹ MP ਬਣੇ ਹੀ ਬਣੇ, ਤੇ ਪਰ ਇਹ ਵੀ ਜਿਹੜਾ ਉਹਨਾਂ ਦਾ ਆਪਣਾ ਇਲਾਕਾ ਹੈ ਮੋਰਿੰਡੇ ਵਾਲਾ ਤੇ ਚਮਕੌਰ ਸਾਹਿਬ ਵਾਲਾ, ਇੱਥੋਂ ਵੀ ਜਿਹੜੀ ਹੈ ਸਥਾਨਕ ਸਰਕਾਰ ਜਿਹੜੀਆਂ ਚੋਣਾਂ 'ਚ ਸਭ ਤੋਂ ਜੇ ਵਧੀਆ ਕਾਰਗੁਜ਼ਾਰੀ ਰਹੀ ਹੈ ਤਾਂ ਉਹ ਚੰਨੀ ਦੀ ਮੰਨੀ ਜਾ ਰਹੀ ਹੈ। ਤੇ ਅਦਰਵਾਈਜ਼ ਵੀ ਜਦੋਂ ਪੰਜਾਬ ਦੇ ਵਿੱਚ ਕਿਤੇ ਜਾਂ ਗੱਲ ਚੱਲਦੀ ਹੈ ਆਮ, ਤਾਂ ਉੱਥੇ ਚਰਨਜੀਤ ਚੰਨੀ ਦਾ ਜਿਹੜਾ ਹੈਗਾ ਜ਼ਿਕਰ, ਉਹ ਨਾਂ ਦਾ ਜਿਹੜਾ ਉਹ ਜ਼ਰੂਰ ਆਉਂਦਾ। ਹਾਲਾਂਕਿ ਜਦੋਂ ਉਹ ਮੁੱਖ ਮੰਤਰੀ ਸੀ ਉਸ ਨੂੰ ਲੈ ਕੇ ਕਾਫੀ ਮੀਮ ਵਗੈਰਾ ਸੋਸ਼ਲ ਮੀਡੀਆ ਤੇ ਵੀ ਚੱਲੇ ਬਣਾਏ ਗਏ ਕਿ ਉਹ ਕਿਤੇ ਬੱਕਰੀ ਦਾ ਜਿਹੜੀ ਹੈਗੀ ਆ ਧਾਰ ਕੱਢਦੇ ਵਿਖਾਏ, ਕਿਤੇ ਕੁਛ ਜਾਂ ਉਹਨਾਂ ਦੇ ਬਿਆਨਾਂ ਨੂੰ ਲੈ ਕੇ ਕਿ ਉਹ ਮੰਜੇ ਵੀ ਬੁਣ ਲੈਂਦੇ ਨੇ, ਟੈਂਟ ਵੀ ਲਾ ਲੈਂਦੇ ਨੇ, ਇਦਾਂ ਦੀਆਂ ਗੱਲਾਂ ਕਰਕੇ ਕੀਤੀਆਂ ਗਈਆਂ। ਪਰ ਲੋਕਾਂ 'ਚ ਇਹਦਾ ਕੋਈ ਨੈਗੇਟਿਵ ਜਾਂ ਇੱਦਾਂ ਕੋਈ ਮਜ਼ਾਕ ਵਾਲਾ ਗੱਲ ਉਵੇਂ ਗਈ ਨਹੀਂ ਲੋਕਾਂ 'ਚ, ਅਜੇ ਵੀ ਲੱਗਦੀ ਹੈ। ਇੱਕ ਉਹਦਾ ਕਾਰਨ ਰਣਜੋਤ ਜੀ ਵੀ ਲੱਗਦਾ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿਹੜੀ ਫੇਰੀ ਸੀਗੀ ਤੇ ਪੰਜਾਬ ਦੀ ਕਿਸਾਨ ਅੰਦੋਲਨ ਤੋਂ ਬਾਅਦ, ਜਦੋਂ ਉਹਨਾਂ ਨੇ ਆਪਣਾ ਫਿਰੋਜ਼ਪੁਰ ਵੱਡਾ ਇਕੱਠ ਰੱਖਿਆ ਸੀਗਾ, ਤੇ ਉੱਥੇ ਜਦੋਂ ਕਿਸਾਨ ਉਦੋਂ ਜਿਹੜੇ ਚੰਨੀ ਸੀਗੇ ਉਹ ਪੰਜਾਬ ਦੇ ਮੁੱਖ ਮੰਤਰੀ ਸੀ ਉਸ ਵੇਲੇ, ਤੇ ਉਧਰੋਂ ਇਲੈਕਸ਼ਨ 2022 ਦੀ ਹੋਣ ਵਾਲੀ ਸੀ, ਤੇ ਸ਼ਾਇਦ ਉਸੇ ਦੇ ਸੰਬੰਧ 'ਚ ਹੀ ਉਸ ਨੂੰ ਧਿਆਨ 'ਚ ਰੱਖ ਕੇ ਤੇ ਉਹ ਉੱਥੇ ਪ੍ਰਧਾਨ ਮੰਤਰੀ ਦੀ ਫੇਰੀ ਰੱਖੀ ਗਈ ਸੀ। ਜਦੋਂ ਉੱਥੇ ਕੋਈ ਬਹੁਤਾ ਇਕੱਠ ਨਹੀਂ ਸੀ ਕਰ ਸਕੀ BJP ਉਦੋਂ, ਕਿਸਾਨਾਂ ਦੇ ਵਿਰੋਧ ਕਾਰਨ ਕਹਿ ਲਓ ਜਾਂ ਕੁਛ ਵੀ, ਤੇ ਪ੍ਰਧਾਨ ਮੰਤਰੀ ਨੇ ਵੀ ਕਿਹਾ ਕਿ ਮੌਸਮ ਖਰਾਬ ਹੋਣ ਕਰਕੇ ਉਹ ਚੋਪਰ ਤੇ ਨਹੀਂ ਜਾ ਰਹੇ, ਉਹ 22 ਰੋਡ ਬਠਿੰਡਾ ਤੋਂ ਜਾ ਰਹੇ ਸੀ, ਰਸਤੇ 'ਚ ਕਿਸਾਨਾਂ ਨੇ ਕਿਤੇ ਧਰਨਾ ਦਿੱਤਾ ਹੋਇਆ ਸੀ। ਤੇ ਉਹ ਜਿਹੜਾ ਸੀ ਉਹ ਸਾਰਾ ਹੀ, ਕਿਉਂਕਿ ਉਦੋਂ ਚੰਨੀ CM ਸੀਗੇ ਤੇ BJP ਦਾ ਪ੍ਰਧਾਨ ਮੰਤਰੀ ਦਾ ਗੁੱਸਾ ਉਹ CM ਨਾਲ ਸੀ, ਜਾਂ ਨਾ ਲੈ ਕੇ ਉਹਨਾਂ ਨੇ ਕਿਹਾ ਕਿ ਆਪਣੇ ਮੁੱਖ ਮੰਤਰੀ ਨੂੰ ਕਹਿ ਦਿਓ ਮੈਂ ਸੁਰੱਖਿਅਤ ਵਾਪਸ ਜਾ ਰਿਹਾ, ਇੱਦਾਂ ਦੀ ਗੱਲ, ਤੇ ਉਹਦਾ ਲੋਕਾਂ 'ਚ ਹੋਰ ਇੱਕ ਤਰੀਕੇ ਦਾ ਇੱਕ ਰਿਐਕਸ਼ਨ ਗਿਆ ਜਾਂ ਅਸਰ ਗਿਆ, ਕਿਉਂਕਿ ਜਦੋਂ BJP ਨੇ ਇਹ ਗੱਲ ਜ਼ੋਰਦਾਰ ਤਰੀਕੇ ਨਾਲ ਕਹੀ ਕਿ ਪ੍ਰਧਾਨ ਮੰਤਰੀ ਦਾ ਰਾਹ ਕਿਵੇਂ ਰੋਕਿਆ ਗਿਆ, ਥੋੜੇ ਜਿਹੇ ਬੰਦੇ ਸੀ ਉੱਥੇ ਕਿਸਾਨ, ਉਹਨਾਂ ਨੂੰ ਖਦੇੜਿਆ ਜਾ ਸਕਦਾ ਸੀ, ਉਹਨਾਂ ਦੇ ਲਾਠੀ ਚਾਰਜ ਕੀਤਾ ਜਾ ਸਕਦਾ ਸੀ, ਤੇ ਚੰਨੀ ਦਾ ਵੀ ਇਹ ਬਿਆਨ ਉਹਨਾਂ ਦਿਨਾਂ 'ਚ ਵਾਇਰਲ ਹੋਇਆ ਕਿ ਉਹ ਭਾਵੇਂ ਪ੍ਰਧਾਨ ਮੰਤਰੀ ਹੁਣ ਕੋਈ ਵੀ ਉਹਨੂੰ ਆਪਣੇ ਲੋਕਾਂ 'ਤੇ ਲਾਠੀ ਚਾਰਜ ਨਹੀਂ ਕਰ ਸਕਦੇ। ਇਹ ਇੱਕ ਪੋਜ਼ਿਟਿਵ ਜਿਹੜਾ ਇੱਕ ਉਹ ਗਿਆ, ਉਹਦਾ ਕਿਤੇ ਨਾ ਕਿਤੇ ਅਸਰ ਜਿਹੜਾ ਹੈ ਉਹ ਜਾ ਰਿਹਾ, ਸੋ ਉਹਦਾ ਇਸ ਕਿਸਮ ਦਾ। ਤੇ ਸੋ ਜਿਹੜੇ ਇਹ ਖਾਸ ਕਰਕੇ ਹੁਣ ਰਾਜਾ ਵੜਿੰਗ ਨੂੰ ਤਾਂ ਆਪਾਂ ਬਾਹਰ ਹੀ ਕੱਢ ਕੇ ਰੱਖੀਏ, ਕਿਉਂਕਿ ਰਾਜਾ ਵੜਿੰਗ ਨੂੰ ਤਾਂ ਬਦਲਣ ਦੀ ਗੱਲ ਜਿਹੜੀ ਚੱਲ ਰਹੀ ਹੈ। ਸੋ ਇਹ ਆਪਣੇ ਆਪਣੀ ਥਾਂ ਤੇ ਜਿਹੜੇ ਚਾਰੋ ਬਾਕੀ ਲੀਡਰ ਨੇਗੇ ਤੇ ਉਹ ਪੂਰੇ ਆਪਣੇ ਆਪ ਨੂੰ ਜਿਹੜਾ ਹੈਗਾ ਦਾਅਵੇਦਾਰ ਘਾ ਰਹੇ ਹੈ। ਪ੍ਰਤਾਪ ਸਿੰਘ ਬਾਜਵਾ ਦਾ ਇਹ ਹੈ ਕਿਉਂਕਿ ਉਹ ਵਿਰੋਧੀ ਧਿਰ ਦੇ ਨੇਤਾ ਨੇ, ਸ਼ਾਇਦ ਉਹਨਾਂ ਨੂੰ ਇਸ ਕਰਕੇ ਜਿਹੜਾ ਹੈ ਲਾਂਭੇ ਰੱਖਿਆ ਜਾ ਸਕੇ ਕਿ ਠੀਕ ਹੈ ਉਹ ਵਿਰੋਧੀ ਧਿਰ ਦੇ ਨੇਤਾ ਜਿਹੜੇ ਹੈਗੇ ਬਣੇ ਹੋਏ ਆ, ਉਹਨਾਂ ਦਾ ਵੀ ਇੱਕ ਵਿਰੋਧੀ ਧਿਰ ਦੇ ਨੇਤਾ ਦਾ ਰੁਤਬਾ ਹੁੰਦਾ ਪਾਰਟੀ ਦੇ ਵਿੱਚ। ਸੋ ਇਸ ਕਿਸਮ ਦੀ ਜਿਹੜੀ ਹੈ ਉਹ ਇਹ ਗੱਲਬਾਤ ਚੱਲ ਰਹੀ ਹੈ। ਤੇ ਹੁਣ ਫੈਸਲਾ ਤਾਂ ਖੈਰ ਹਾਈਕਮਾਨ ਦੇ ਹੱਥ 'ਚ ਹੀ ਅਸਲ 'ਚ ਕਿ ਉਹਨਾਂ ਨੇ ਕੀ ਕਰਨਾ। ਤੇ ਪਰ ਇਹ ਵੀ ਮੈਨੂੰ ਲੱਗਦਾ ਕਿ ਕੱਲ ਜਿਹੜਾ ਸੁਖਜਿੰਦਰ ਸਿੰਘ ਰੰਧਾਵਾ ਵਾਲੀ ਜਿਹੜੀ ਚਿੱਠੀ ਵਾਇਰਲ ਹੋਈ ਜਿਹਨੂੰ ਉਹਨਾਂ ਨੇ ਬਾਅਦ ਚ ਫਰਜ਼ੀ ਦੱਸਿਆ, ਤੇ ਇਹ ਵੀ ਕਿਤੇ ਨਾ ਕਿਤੇ ਇਹ ਗੱਲ ਜਿਹੜੀ ਜ਼ਰੂਰ ਹੋ ਰਹੀ ਹੋਣੀ ਹੈ ਕਿ ਕਿਤੋਂ ਜਾਂ ਤਾਂ ਇਹ ਕੰਸੋਲ ਮਿਲ ਗਈ ਕਿ ਰੰਧਾਵਾ ਨੂੰ ਲਾਇਆ ਜਾ ਰਿਹਾ, ਤੇ ਜਾਂ ਕਈ ਵਾਰੀ ਇਹ ਹੁੰਦਾ ਕਿਸੇ ਨੂੰ ਰੋਕਣ ਵਾਸਤੇ ਵੀ ਇਹ ਗੱਲ ਏਦਾਂ ਦੇ ਅਫਵਾਹ ਫੈਲਾ ਦਿੱਤੀਆਂ ਜਾਂਦੀਆਂ ਪਹਿਲੇ ਇਹਨੂੰ ਲਾਇਆ ਜਾ ਰਿਹਾ, ਜੇ ਉਹਦਾ ਚਰਚਾ ਬਹੁਤਾ ਚੱਲ ਪੈਂਦੇ ਫਿਰ ਕਈ ਵਾਰੀ ਸੋਚਦੇ ਆ ਕਿ ਇਹ ਨਾ ਇਹਦਾ ਪਹਿਲਾਂ ਹੀ ਕੀਤਾ ਜਾਂ ਉਹਨਾਂ ਨੇ, ਕਈ ਵਾਰੀ ਇਹਦੀ ਨੈਗੇਟਿਵ ਗੱਲ ਇਸ ਕਰਕੇ ਵੀ ਜਾਂਦੀ ਹੈ ਹਾਈ ਕਮਾਨ ਜਾਂ ਉਹ ਸੋਚਦਾ ਕਿ ਉਹਨਾਂ ਨੇ ਖੁਦ ਹੀ ਇਹ ਹੋ ਸਕਦਾ ਪ੍ਰਚਾਰ ਕਰਾਇਆ ਹੋਵੇ। ਹਾਲਾਂਕਿ ਸੁਖਜਿੰਦਰ ਸਿੰਘ ਰੰਧਾਵਾ ਨੇ ਖੁਦ ਕਹਿ ਕੇ ਇਹਦੀ ਜਾਂਚ ਕੀਤੀ ਜਾਵੇ, ਮੰਗ ਕੀਤੀ ਹੈ ਕਿ ਇਹ ਜਾਅਲੀ ਚਿੱਠੀ ਕਿਉਂ ਜਾਰੀ ਕੀਤੀ ਗਈ। ਤੇ ਸੋ ਇਸ ਤਰ੍ਹਾਂ ਦਾ ਜਿਹੜਾ ਹੈਗਾ ਕਾਂਗਰਸ ਦੇ ਵਿੱਚ ਫਿਲਹਾਲ ਮਾਹੌਲ ਹੈ, ਤੇ ਪਰ ਹੁਣ ਕਲੀਅਰ ਹੋ ਜਾਣਾ ਛੇਤੀ।
0: ਬਿਲਕੁਲ ਜੀ, ਵੇਖਦੇ ਹਾਂ ਕਿਹਦਾ ਨਾਂ ਕਲੀਅਰ ਹੁੰਦਾ, ਪਰ ਇੱਧਰ ਜੇ ਆਪਾਂ ਬੀਜੇਪੀ ਵਾਲੇ ਪਾਸੇ ਆਈਏ ਤਾਂ ਬੀਜੇਪੀ ਦੇ ਵੱਲੋਂ ਫਿਰ ਇੱਕ ਵਾਰੀ ਕਲੀਅਰ ਕੀਤਾ ਗਿਆ ਕਿ ਉਹ ਆਪ ਹੀ ਇਲੈਕਸ਼ਨ ਲੜਨ ਜਾ ਰਹੇ ਨੇ। ਇਸ ਗੱਲ ਦੇ ਉੱਤੇ ਜਿਹੜਾ ਵਾਰ ਵਾਰ ਜ਼ੋਰ ਦਿੱਤਾ ਜਾ ਰਿਹਾ ਵਾ, ਇਹ ਹੁਣ ਕੋਈ ਨਵੀਂ ਗੱਲ ਨਹੀਂ, ਲੰਮਾ ਸਮਾਂ ਹੋ ਗਿਆ ਇਸੇ ਚੀਜ਼ ਦੇ ਉੱਤੇ ਹੀ। ਹਾਂਜੀ, ਰਲ ਰਹੇ ਨੇ, ਅੱਜ ਰਲ ਜਾਣਗੇ, ਕੱਲ੍ਹ ਰਲ ਜਾਣਗੇ, ਇਕੱਠੇ ਹੀ ਚੋਣ ਲੜਨੀ ਆ, ਉਹ ਸੰਕੇਤ ਇਸ ਕਰਕੇ ਵੀ ਲੱਗਦੇ ਰਹਿੰਦੇ ਆ ਕਿਉਂਕਿ ਇੱਕ ਦੂਸਰੇ ਦੇ ਖਿਲਾਫ ਖਾਸ ਤੌਰ ਦੇ ਉੱਤੇ ਅਕਾਲੀ ਦਲ ਕਦੀ ਕਿਸੇ ਚੀਜ਼ ਦੇ ਵਿੱਚ ਕੋਈ ਬੋਲਿਆ ਨਹੀਂ, ਅੰਦਰ ਖਾਤੇ ਉਹਨਾਂ ਦੇ ਲੀਡਰ ਜਿਹੜੇ ਆ ਉਹ ਅਨਅਫੀਸ਼ੀਅਲੀ ਕਹਿ ਵੀ ਜਾਂਦੇ ਆ ਕਿ ਹਾਂ ਬਸ ਰਲੇਵਾਂ ਹੋਣ ਹੀ ਲੱਗਾ, ਪਰ ਫਿਰ ਉੱਧਰੋਂ ਬੀਜੇਪੀ ਦੇ ਵੱਲੋਂ ਬਿਆਨ ਆ ਜਾਂਦਾ ਵੀ ਨਹੀਂ ਕੋਈ ਇਹੋ ਜਿਹਾ ਰਲੇਵਾਂ ਆਪਾਂ ਨਹੀਂ ਕਰਨ ਲੱਗੇ। ਇਹ ਚੱਲ ਕੀ ਰਿਹਾ ਵਾ, ਮਤਲਬ ਕਿੱਥੇ ਕਿ ਜੇ ਜਾ ਕੇ ਨਿਬੜਨਾ ਵਾ, ਜਾਂ ਹਾਲੇ ਤੱਕ ਵੀ ਇਹ ਜਿਹੜੀ ਪੋਲੀਟੀਕਲ ਗੇਮ ਹੈ ਖਤਮ ਹੋ ਨਹੀਂ ਰਹੀ, ਇਹਦੇ ਵਿੱਚ ਫਾਇਦਾ ਕਿਹਦਾ ਨੁਕਸਾਨ ਕਿਹਦਾ?
1: ਨਹੀਂ ਦੇਖੋ, ਇੱਕ ਜਿਹੜੀ ਗੱਲ ਰਣਜੋਤ ਜੀ ਉਹ ਬੜੀ ਦੇਖਣ ਵਾਲੀ ਹੈ, ਜਿਹੜਾ ਪੋਲੀਟੀਕਲ ਪੂਰਾ ਪੰਜਾਬ ਦਾ ਸਨੈਰੀਓ ਹੈ ਨਾ, ਇਹਦੇ ਚ ਮੈਨੂੰ ਇਹ ਲੱਗਦਾ ਕਿ ਜੇ ਅਕਾਲੀ ਦਲ ਖਾਸ ਕਰਕੇ ਇਹ ਬਾਦਲ ਦਲ ਦਾ ਜਿਹੜਾ ਗ੍ਰਾਫ ਥੱਲੇ ਆਉਣ ਦਾ ਜੇ ਕੋਈ ਸਭ ਤੋਂ ਵੱਧ ਇਸ ਗੱਲ ਨੂੰ ਐਕਸਪਲੋਇਟ ਕਰ ਸਕਦਾ ਤਾਂ ਉਹ ਬੀਜੇਪੀ ਕਰ ਸਕਦੀ ਹੈ। ਉਹਦਾ ਕਾਰਨ ਇਹ ਹੈ ਕਿ ਕਿਉਂਕਿ ਇਹ ਤਾਂ ਅੰਦਰ ਖਾਤੇ ਗੱਲਾਂ ਚੱਲ ਹੀ ਰਹੀਆਂ ਨੇ, ਬੀਜੇਪੀ ਦੇ ਲੀਡਰ ਵੀ ਕਹਿੰਦੇ ਆ, ਪੰਜਾਬ ਦੇ ਬੀਜੇਪੀ ਦੇ ਲੀਡਰ ਵੀ ਕਈ ਵਾਰੀ ਕਹਿੰਦੇ ਆ ਵੀ ਨਹੀਂ ਗੱਠਜੋੜ ਨਾਲ ਹੀ ਗੱਲ ਬਣਨੀ ਹੈ, ਇਕੱਲਿਆਂ ਤੋਂ ਔਖੀ ਹੈ ਜਿੱਤਣੀ, ਪਿੰਡਾਂ ਦੇ ਵਿੱਚੋਂ ਵੋਟ ਲੈਣੀ ਔਖੀ ਹੈ, ਇਹ ਸਾਰੀਆਂ ਗੱਲਾਂ। ਪਰ ਹੁਣ ਇਹਦੇ ਚ ਇਹ ਲੱਗਦਾ ਕਿ ਬੀਜੇਪੀ ਦਾ ਹੱਥ ਥੋੜਾ ਜਿਹਾ ਇਸ ਕਰਕੇ ਉੱਪਰ ਹੈ, ਜੇ ਗੱਠਜੋੜ ਕੱਲ ਨੂੰ ਹੁੰਦਾ ਵੀ ਹੈ ਤਾਂ ਫਿਰ ਉਹ 22-23 ਸੀਟਾਂ ਤੇ ਜਿਹੜਾ ਹੈ ਉਹ ਸਬਰ ਨਹੀਂ ਕਰਨਗੇ, ਤੇ ਉਹ ਕਹਿਣਗੇ ਵੀ ਸਾਨੂੰ ਘੱਟ ਤੋਂ ਘੱਟ ਅੱਧੀਆਂ ਸੀਟਾਂ ਜਿਹੜੀਆਂ ਉਹ ਛੱਡੋ 117 ਦੇ ਵਿੱਚੋਂ, ਤੇ ਉਹ ਹੁਣ ਜਿਹੜਾ 50 ਤੋਂ ਉੱਪਰ ਉਹਨਾਂ ਦਾ ਗ੍ਰਾਫ ਜਿਹੜਾ ਹੈ ਉਹ ਜਾ ਸਕਦਾ। ਤੇ ਜਦੋਂ ਮੈਨੂੰ ਕਈ ਵਾਰੀ ਯਾਦ ਆਉਂਦਾ ਕਿਉਂਕਿ ਜਦੋਂ ਪਰਸੈਂਟੇਜ ਦੀ ਗੱਲ ਚੱਲਦੀ ਹੈ ਨਾ ਬੀਜੇਪੀ ਦੀ, ਕਈ ਵਾਰੀ ਸਾਡੇ ਪੱਤਰਕਾਰ ਜਾਂ ਜਿਹੜੇ ਪੋਲੀਟੀਕਲ ਵਿਸ਼ਲੇਸ਼ਕ ਨੇ ਉਹ ਇਹ ਦੇਖਦੇ ਆ ਕਿ ਹੁਣ ਦੇਖੋ ਜੀ 6% ਸੀ ਹੁਣ 9% ਹੋ ਗਿਆ। ਮੈਨੂੰ ਯਾਦ ਹੈ 1992 ਦੇ ਵਿੱਚ ਜਦੋਂ ਬੇਅੰਤ ਸਿੰਘ ਦੀ ਸਰਕਾਰ ਬਣੀ ਆ, ਉਦੋਂ ਤਾਂ ਖੈਰ ਮੈਂ ਸਰਗਰਮ ਸੀ ਬਹੁਤ ਪੱਤਰਕਾਰੀ ਚ, ਤੇ ਹਾਲਾਂਕਿ ਜਿਹੜੀਆਂ ਨੇ ਪੰਜਾਬ ਦੇ ਵਿੱਚ ਉਦਾਂ ਵੋਟ ਪਰਸੈਂਟੇਜ ਟੋਟਲ ਬਹੁਤ ਘੱਟ ਵੋਟਾਂ ਪਈਆਂ ਸੀ ਉਦੋਂ, ਕਿਉਂਕਿ ਅਕਾਲੀ ਦਲ ਨੇ ਬਾਈਕਾਟ ਕੀਤਾ ਹੋਇਆ ਸੀ। ਉਦੋਂ ਵੀ ਬੀਜੇਪੀ ਨੇ 66 ਸੀਟਾਂ ਤੇ ਇਲੈਕਸ਼ਨ ਲੜੀ ਸੀ ਉਸ ਵੇਲੇ, ਤੇ ਇਹ ਇੱਥੋਂ ਇਹ ਗੱਲ ਸਪਸ਼ਟ ਹੈ ਕਿ ਉਸ ਵੇਲੇ ਵੀ ਬੀਜੇਪੀ ਆਪਣਾ ਸਟੇਕ ਰੱਖਦੀ ਸੀ ਪੰਜਾਬ ਦੇ ਉੱਤੇ, ਜਿਹੜਾ ਹੁਣ ਇਹ ਕਿਤੇ ਲੱਗਦਾ ਕਿ ਮਾਲਵੇ ਦੇ ਵਿੱਚ ਉਹਨਾਂ ਦੇ ਕੋਈ ਕਿਤੇ ਹੈ ਨਹੀਂ ਐਗਜਿਸਟੈਂਸ ਜਾਂ ਇੱਦਾਂ ਦੀ ਗੱਲ, ਤੇ ਉਸ ਵੇਲੇ ਮਾਲਵੇ ਦੀਆਂ ਕਾਫੀ ਸੀਟਾਂ ਤੇ ਜਿਹੜੀ ਉਹਨਾਂ ਨੇ ਜਿਹੜੀ ਸੀ ਚੋਣ ਬੀਜੇਪੀ ਨੇ ਲੜੀ ਸੀ, ਤੇ ਬੀਜੇਪੀ ਨੇ ਉਸ ਵੇਲੇ 6 ਸੀਟਾਂ ਸੀ ਜਿਹੜੀਆਂ ਖਾਸ ਕਰਕੇ ਕੁਛ ਜਲੰਧਰ ਦੀਆਂ ਜਾਂ ਗੁਰਦਾਸਪੁਰ ਸਾਈਡ ਤਾਂ ਲਗਭਗ ਕਾਫੀ ਸੀਟਾਂ ਉਹ ਉਧਰੋਂ ਲੈ ਗਏ, ਵਿਧਾਨ ਸਭਾ ਚ ਉਹਨਾਂ ਨੇ 6 ਸੀਟਾਂ ਉਦੋਂ ਜਿੱਤ ਲਈਆਂ ਸੀ, ਜਦਕਿ ਕਾਂਗਰਸ ਦਾ ਜਿਹੜਾ ਹੈ ਉਹ ਪੂਰਾ ਉਦੋਂ ਜ਼ੋਰ ਸੀ, ਕਿਉਂਕਿ ਉਦੋਂ ਬੇਅੰਤ ਸਿੰਘ ਦੀ ਹਵਾ ਚੱਲੀ ਹੋਈ ਸੀ ਤੇ ਅਕਾਲੀਆਂ ਨੇ ਬਾਈਕਾਟ ਕੀਤਾ ਸੀ, ਤੇ ਉਧਰੋਂ ਕੁਛ ਹੋਰ ਧਿਰਾਂ ਨੇ ਵੀ ਬਾਈਕਾਟ ਦਾ ਚੋਣਾਂ ਦਾ ਸੱਦਾ ਦਿੱਤਾ ਹੋਇਆ ਸੀ, ਖਾਸ ਕਰਕੇ ਖਾੜਕੂ ਧਿਰਾਂ ਨੇ, ਤੇ ਉਦੋਂ ਵੀ 66 ਕੈਂਡੀਡੇਟ ਮੈਦਾਨ ਚ ਉਤਾਰਨਾ ਤੇ 6 ਸੀਟਾਂ ਤੇ ਜਿੱਤ ਹਾਸਲ ਕਰ ਲੈਣੀ, ਤੇ ਉੱਥੋਂ ਵੀ ਜਿਹੜਾ ਹੈ ਆਪਾਂ ਇਹ ਦੇਖਦੇ ਹਾਂ ਕਿ ਜਿਹੜਾ ਹੈਗਾ ਇੱਕ ਤਰੀਕੇ ਦਾ ਉਦੋਂ ਵੀ ਬੀਜੇਪੀ ਇਹ ਸਮਝਦੀ ਕਿ ਪੰਜਾਬ ਦੇ ਵਿੱਚ ਸਾਡੀ ਕਿਤੇ ਜਿਹੜੀ ਇਹ ਗੱਲ ਉਹ ਹੈਗੀ ਹੈ। ਸੋ ਜਦੋਂ ਆਪਾਂ ਉਹ ਸਾਰਾ ਦੇਖਦੇ ਹਾਂ ਪਿਛੋਕੜ ਕੇ ਇਹ ਹੁਣ ਸਾਰਾ ਦੇਖਦੇ ਹਾਂ ਕਿ ਬੀਜੇਪੀ ਨੂੰ ਇਹ ਲੱਗਦਾ ਕਿ ਨਹੀਂ ਉਹ ਉਹਨਾਂ ਕੋਲ ਹੈਗੇ ਆ ਵਰਕਰ ਹੈਗੇ ਆ, ਇਹਦੇ ਚ ਕੋਈ ਸ਼ੱਕ ਨਹੀਂ, ਉਹਨਾਂ ਦਾ ਕੇਡਰ ਤਾਂ ਕਿਤੇ ਨਾ ਕਿਤੇ ਹੈ, ਭਾਵੇਂ ਕਿਤੇ ਘੱਟ ਹੈ ਕਿਤੇ ਵੱਧ ਹੈ, ਵੱਖਰੀ ਗੱਲ ਹੈ ਕਿ ਪਿੰਡਾਂ ਦੇ ਵਿੱਚ ਨਹੀਂ ਹੈਗਾ ਅਜੇ ਤੱਕ, ਪਿੰਡਾਂ ਚ ਕੋਈ ਅਜੇ ਉਹ ਐਂਟਰੀ ਕਰਨ ਚ ਕਿਤੇ ਕਾਮਯਾਬ ਜਿਹੜੀ ਉਹ ਨਹੀਂ ਹੋਈ। ਤੇ ਹੁਣ ਉਸ ਵੇਲੇ ਬੀਜੇਪੀ ਜਿਹੜਾ ਹੈ 16% ਵੋਟਾਂ ਲੈ ਗਈ ਸੀ, ਤੇ ਹੁਣ ਆਪਾਂ ਇੱਥੋਂ ਜਿਹੜਾ ਹੈਗਾ ਜੇ ਮੋਟਾ ਜਿਹਾ ਹਿਸਾਬ ਲਾਈਏ ਕਿ ਉਹ ਵੀ ਕੁਛ ਉਹਦੇ ਕਰਕੇ ਵੀ ਕੁਛ ਕੋਨਫੀਡੈਂਟ ਹੈ ਜਿਹੜੀ ਹੈ ਉਹ ਬੀਜੇਪੀ। ਹਾਲਾਂਕਿ ਇੱਕ ਜਿਹੜਾ ਉਦੋਂ ਅਕਾਲੀ ਦਲ ਦਾ ਇੱਕ ਹੋਰ ਗਰੁੱਪ ਸੀ ਤੇ ਜਿਹੜਾ ਕਦੇ ਲੌਂਗੋਵਾਲ ਗਰੁੱਪ ਦੇ ਨਾਂ ਨਾਲ ਗਿਆ ਜਾਣਿਆ ਗਿਆ, ਕਦੇ ਸੁਰਜੀਤ ਸਿੰਘ ਬਰਨਾਲਾ ਗਰੁੱਪ ਦੇ ਨਾਂ ਨਾਲ ਜਾਣਿਆ ਗਿਆ, ਤੇ ਉਹਨਾਂ ਨੇ ਆਪਣੇ ਕੈਂਡੀਡੇਟ ਖੜੇ ਕੀਤੇ ਸੀ, ਜਦਕਿ ਉਹਨਾਂ ਦੇ ਕੈਂਡੀਡੇਟ ਇੱਕ ਕੈਪਟਨ ਅਮਰਿੰਦਰ ਸਿੰਘ ਜਿੱਤੇ ਸੀ ਤੇ ਦੋ ਕੈਂਡੀਡੇਟ ਉਦੋਂ ਹੋਰ ਜਿੱਤੇ ਸੀ, ਇਹ ਇੱਕ ਜਿਹੜੇ ਹੈਗੇ ਮਿਸਟਰ ਜੀਰਾ ਤੇ ਇੱਕ ਜਿਹੜੇ ਸੀਗੇ ਛਜਲ ਵੱਡੀ, ਇਹ ਤਿੰਨ ਕੈਂਡੀਡੇਟ ਹੀ ਉਦੋਂ ਅਕਾਲੀ ਦਲ ਦੇ ਸੀ ਜਿਹੜੇ ਉਹ ਜਿੱਤ ਸਕੇ ਸੀ। ਸੋ ਜਦੋਂ ਆਪਾਂ ਇਸ ਤਰੀਕੇ ਨਾਲ ਇਹਨੂੰ ਆਪਾਂ ਸਾਰੇ ਨੂੰ ਦੇਖਦੇ ਹਾਂ ਇੱਕ ਪੋਲੀਟੀਕਲ ਇੱਕ ਸੀਨ ਦੇ ਤੌਰ ਤੇ, ਤਾਂ ਉੱਥੋਂ ਇਹ ਲੱਗਦਾ ਕਿ ਉਹਨਾਂ ਦਾ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਇੱਥੇ ਜਥੇਬੰਦੀ ਦੀ ਜਿਹੜੀ ਉਹ ਗੱਲ ਤਾਂ ਹੈਗੀ ਹੈ, ਠੀਕ ਹੈ, ਇਹ ਵੱਖਰੀ ਗੱਲ ਹੈ ਕਿ ਬੀਜੇਪੀ ਜਿਹੜਾ ਹੈ ਜਾਂ ਜਿਹੜੇ ਇਹਨਾਂ ਦੇ ਉੱਪਰਲੇ ਸੀਨੀਅਰ ਲੀਡਰਸ਼ਿਪ ਹੈ ਜਾਂ ਇਹਨਾਂ ਦੇ ਸਲਾਹਕਾਰ ਨੇ ਜਿਹੜੇ ਜਾਂ ਜਿਹਨੂੰ ਆਪਾਂ ਥਿੰਕ ਟੈਂਕ ਕਹਿੰਦੇ, ਉਹ ਇਹ ਕਿ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਕੋਸ਼ਿਸ਼ ਜਿਹੜੇ ਹੈ ਸਿੱਖਾਂ ਦੇ ਵਿੱਚ ਲਿਜਾਣ ਦੀ ਕੋਸ਼ਿਸ਼ ਕੀਤੀ ਜਾਵੇ, ਤੇ ਪਰ ਇਹਦੇ ਨਾਲ ਇਹ ਵੀ ਉਹ ਆਪਣਾ ਜਿਹੜਾ ਅਸਲੀ ਜਿੱਥੇ ਉਹਨਾਂ ਦਾ ਕੇਡਰ ਬੈਠਾ ਜਿਹੜਾ ਅਸਲੀ ਉਹਨਾਂ ਦੀ ਕੰਸਟੀਟਿਊਸੀ ਹੈ ਜਿਹੜਾ ਸਟੇਕ ਹੈ ਉਹਨੂੰ ਉਹ ਛੱਡ ਰਹੇ ਨੇ, ਤੇ ਉੱਥੇ ਹੁਣ ਕਾਂਗਰਸ ਆਪਣੇ ਪੈਰ ਪਸਾਰ ਰਹੀ ਹੈ ਜਾਂ ਆਮ ਆਦਮੀ ਪਾਰਟੀ ਆਪਣੇ ਪੈਰ ਪਸਾਰ ਰਹੀ ਹੈ, ਤੇ ਉਹ ਜਿਹੜੀ ਗੱਲ ਹੈ ਉਹ ਭਾਵੇਂ ਇਕੱਲਿਆਂ ਚੋਣ ਲੜਨ ਉਹ ਇਹਨੂੰ ਪੁੱਠੀ ਪੈ ਸਕਦੀ ਹੈ, ਕਿਉਂਕਿ ਜੇ ਉਹ ਇਹ ਚਾਹੁੰਦੇ ਆ ਕਿ ਅਸੀਂ ਪਿੰਡਾਂ ਦੇ ਵਿੱਚ ਜਾਂ ਪੇਂਡੂ ਹਲਕਿਆਂ ਚ ਆਪਣੇ ਉਮੀਦਵਾਰ ਜਿਤਾ ਲਾਂਗੇ, ਉਹ ਉਹਨਾਂ ਲਈ ਜਿਹੜਾ ਹੈ ਮੁਸ਼ਕਲ ਹੈ, ਕਿਉਂਕਿ ਆਹ ਹੁਣ ਹੁਣੇ ਜਿਹੜੀਆਂ ਲੋਕਲ ਬੋਡੀਜ਼ ਦੀ ਜਿਹੜੀ ਹੋਈ ਹੈ ਇਲੈਕਸ਼ਨ ਉਦੋਂ ਇਹ ਗੱਲ ਜਿਹੜੀ ਕਲੀਅਰ ਹੋ ਗਈ ਹੈ, ਉਹਨਾਂ ਨੇ ਕਾਫੀ ਥਾਵਾਂ ਤੇ ਇੱਦਾਂ ਕੀਤਾ ਜਿਹੜੇ ਜਿਹੜੇ ਪੇਂਡੂ ਨਗਰ ਪੰਚਾਇਤਾਂ ਨੇ ਜਾਂ ਨਗਰ ਕੌਂਸਲਾਂ ਨੇ, ਤੇ ਉੱਥੇ ਉਹਨਾਂ ਨੂੰ ਕੋਈ ਬਹੁਤਾ ਕੁਝ ਹਾਸਲ ਨਹੀਂ ਹੋਇਆ, ਕਿਤੇ 2 ਸੀਟਾਂ ਆ ਗਈਆਂ, ਕਿਤੇ 1 ਸੀਟ ਆ ਗਈ, ਕਿਤੇ ਹੈਗੀਆਂ ਨੀ, ਤੇ ਸੋ ਹੁਣ ਉਹ ਇਹਨੂੰ ਦੇਖਣਾ ਪਏਗਾ। ਮੈਨੂੰ ਜਿੱਥੋਂ ਤੱਕ ਇਹ ਗੱਲ ਜਿਹੜੀ ਲੱਗਦੀ ਹੈ ਰਣਜੋਤ ਜੀ ਕਿ ਵੱਡਾ ਜਿਹੜੇ ਉਹਨਾਂ ਦਾ ਗੱਲ ਹੈ ਵਾਰ ਵਾਰ ਇਹ ਕਹਿਣਾ ਉਹ ਅਕਾਲੀ ਦਲ ਬਾਦਲ ਨੂੰ ਉਹ ਅਕਾਲੀ ਦਲ ਮੰਨਦੇ ਆ ਖਰ, ਤੇ ਉਹ ਉਹਦੇ ਤੇ ਇੱਕ ਪ੍ਰੈਸ਼ਰ ਜਿਹੜਾ ਬਿਲਟ ਕਰ ਰਿਹਾ ਵੀ ਜੇ ਕਿਤੇ ਕੱਲ ਨੂੰ ਇਹ ਗੱਲ ਚੱਲਦੀ ਹੈ ਤੇ ਤਾਂ ਉਹ ਘੱਟੋ ਘੱਟ ਜਿਹੜੀਆਂ ਹੈਗੀਆਂ ਉਹ ਅੱਧੀਆਂ ਸੀਟਾਂ ਜਿਹੜੀਆਂ ਮੰਗਣ, ਇਹ ਹੁਣ ਕਿੰਨਾ ਕੁ ਵਾਰਾ ਖਾਂਦਾ ਅਕਾਲੀ ਦਲ ਨੂੰ, ਇਹ ਹੁਣ ਉਹਦੇ ਤੇ ਇਹ ਨਿਰਭਰ ਕਰੂਗਾ ਜਾਂ ਸੁਖਬੀਰ ਬਾਦਲ ਤੇ ਕੀ ਪ੍ਰੈਸ਼ਰ ਹੋਊਗਾ, ਕਿਉਂਕਿ ਅਕਾਲੀ ਦਲ ਦੇ ਅੰਦਰ ਵੀ ਇਹ ਗੱਲ ਵਾਰ ਵਾਰ ਚੱਲਦੀ ਹੈ ਨਾ ਕਿ ਨਹੀਂ ਗੱਠਜੋੜ ਕਰਕੇ ਠੀਕ ਹੈ ਫੇਰ ਹੀ ਆਪਾਂ ਕਾਮਯਾਬ ਹੋ ਸਕਦੇ ਹਾਂ, ਸ਼ਹਿਰੀ ਵੋਟ ਆਪਾਂ ਨੂੰ ਤਾਂ ਮਿਲ ਸਕਦੀ ਹੈ, ਇੱਦਾਂ ਦੀ ਗੱਲ ਉੱਥੇ ਵੀ ਅੰਦਰ ਖਾਤੇ ਜਿਹੜੀ ਹੈ ਇਹ ਚੱਲਦੀ ਹੈ। ਤੇ ਦੂਜਾ ਇਹ ਹੈ ਕਿ ਖਾਸ ਕਰਕੇ ਜਿਹੜਾ ਬਾਦਲ ਪਰਿਵਾਰ ਹੈ ਤੇ ਭਾਵੇਂ ਉਹ ਸੁਖਬੀਰ ਬਾਦਲ ਨੇ ਤੇ ਭਾਵੇਂ ਉਹਨਾਂ ਦੀ ਧਰਮ ਪਤਨੀ ਹੈ ਬੀਬਾ ਹਰਸਿਮਰਤ ਕੌਰ ਬਾਦਲ ਜਾਂ ਮਜੀਠੀਆ ਸਾਹਿਬ ਨੇ, ਤੇ ਉਹਨਾਂ ਨੂੰ ਇਹ ਲੱਗਦਾ ਕਿ ਪੰਜਾਬ ਦੇ ਵਿੱਚ ਅਕਾਲੀਆਂ ਨੂੰ ਕੁਛ ਲੱਭੇ ਨਾ ਲੱਭੇ, ਤੇ ਪਰ ਕਿਉਂਕਿ ਸੈਂਟਰ ਦੇ ਵਿੱਚ ਕਿਤੇ ਨਾ ਕਿਤੇ ਜਿਵੇਂ ਇੱਕ ਲੰਬਾ ਸਮਾਂ ਉਹਨਾਂ ਨੇ ਜਿਹੜਾ ਹੈਗਾ ਸੈਂਟਰ ਦੇ ਵਿੱਚ ਸੱਤਾ ਭੋਗੀ ਹੈ ਬੀਜੇਪੀ ਨਾਲ ਰਲ ਕੇ, ਵੀ ਉੱਥੇ ਕੋਈ ਨਾ ਕੋਈ ਹਿੱਸਾ ਮਿਲ ਸਕਦਾ ਜੇ ਸਾਡੀ ਸਾਂਝ ਪੈਂਦੀ ਹੈ। ਤੇ ਸੋ ਹੁਣ ਫਿਲਹਾਲ ਤਾਂ ਜਿਹੜਾ ਹੈਗਾ ਇਹ ਜਿੱਦਾਂ ਨਿਤਿਨ ਨਵੀਨ ਦੇ ਬਿਆਨ ਆਏ ਨੇ ਤੇ ਜਾਂ ਉਹ ਕੁਛ ਹੋਰ ਜਿਹੜੇ ਉਹ ਐਂਗਲ ਤੋਂ ਜਿਹੜੇ ਉਹ ਗੱਲ ਕਰਦੇ ਆ, ਤੇ ਉਹ ਭਾਵੇਂ ਜਿਹੜਾ ਖਾਸ ਕਰਕੇ ਜਿੱਦਾਂ ਉਹ ਸਿੱਖਾਂ ਬਾਰੇ ਗੁਰੂ ਸਾਹਿਬਾਨ ਬਾਰੇ ਜਾਂ ਇੱਦਾਂ ਦੀਆਂ ਉਹ ਗੱਲਾਂ ਉਹ ਤਾਂ ਨਹੀਂ ਖੈਰ ਬਹੁਤੀਆਂ ਜਚਣਗੀਆਂ, ਕਿਉਂਕਿ ਬਹੁਤ ਕੁਛ ਬੀਜੇਪੀ ਕਰ ਚੁੱਕੀ ਹੈ ਜਿਹੜਾ ਐਂਟੀ ਪੰਜਾਬ ਉਹ ਲੋਕਾਂ ਦੇ ਪਿਆ ਕਿਤੇ ਨਾ ਕਿਤੇ, ਉਹ ਖਾਸ ਕਰਕੇ ਕਿਸਾਨ ਅੰਦੋਲਨ ਵਾਲੀ ਗੱਲ, ਤੇ ਪਰ ਇਹ ਵੀ ਜੇ ਇਹ ਰਲ ਕੇ ਕਿਤੇ ਆਪਣੀ ਉਹ ਪਹਿਲੀ ਜਿਹੜੀ ਕੰਸਟੀਟਿਊਂਸੀ ਨੂੰ ਉਹ ਬਹਾਲ ਕਰਦੇ ਆ ਤੇ ਫਿਰ ਜਿਹੜਾ ਹੈਗਾ ਕੁਛ ਨਾ ਕੁਛ ਪੋਲੀਟੀਕਲੀ ਇਹ ਗੇਨ ਕਰ ਸਕਦੇ ਆ, ਤੇ ਪਰ ਫਿਲਹਾਲ ਮੇਰਾ ਖਿਆਲ ਹੈ ਜਿਹੜੀ ਇਹ ਵਾਰ ਵਾਰ ਜਿਹੜਾ ਇਹ ਨੈਰੇਟਿਵ ਚਲਾਇਆ ਜਾ ਰਿਹਾ ਕਿ ਇਕੱਲੇ ਲੜਾਂਗੇ, ਤੇ ਨਾਲ ਕਿਉਂਕਿ ਜਿਹੜੇ ਕੁਛ ਬੀਜੇਪੀ ਦੇ ਜਿਹੜੇ ਹਮਾਇਤੀ ਵੀ ਭਾਵੇਂ ਬੁੱਧੀਜੀਵੀਆਂ ਚ ਨੇ ਭਾਵੇਂ ਆਰ ਐਸ ਐਸ ਵਾਲੇ ਬੰਦੇ ਨੇ ਪੁਰਾਣੇ, ਉਹ ਪੱਛਮੀ ਬੰਗਾਲ ਦੀ, ਆਸਾਮ ਦੀ, ਹੋਰਨਾਂ ਥਾਵਾਂ ਦੀ ਉਹ ਲਗਾਤਾਰ ਉਦਾਹਰਣ ਦਿੰਦੇ ਆ ਮਹਾਰਾਸ਼ਟਰ ਚ ਕਿ ਉੱਥੇ ਵੀ ਕਰ ਲਿਆ, ਉੱਥੇ ਵੀ ਲੋਕ ਬੀਜੇਪੀ ਨਾਲ ਜੁੜੇ, ਪੰਜਾਬ ਦੇ ਲੋਕ ਵੀ ਚਾਹੁੰਦੇ ਨੇ। ਤੇ ਇੱਕ ਨਾਲ ਇਹ ਵੀ ਨੈਰੇਟਿਵ ਚੱਲਦਾ ਕਿ ਦੇਖੋ ਜੇ ਉਹੀ ਗਵਰਨਮੈਂਟ ਸੈਂਟਰ ਚ ਹੋਏਗੀ, ਉਹੀ ਸੂਬੇ ਚ ਹੋਏਗੀ ਤਾਂ ਸੂਬੇ ਦਾ ਵਿਕਾਸ ਵੱਧ ਹੋਏਗਾ, ਇੱਦਾਂ ਦੀਆਂ ਨਾਲ ਨਾਲ ਜਿਹੜੀਆਂ ਹੈਗੀਆਂ ਇਹ ਨੈਰੇਟਿਵ ਦੀ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
0: ਜੀ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
1: ਹਾਂ ਜੀ, ਧੰਨਵਾਦ
0: ਜੀ। ਦੋਸਤੋ, ਇਸ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674।

0: ਜੀ ਬਹੁਤ ਜਲਦ ਤੁਹਾਡੇ ਲਈ ਪ੍ਰੋਗਰਾਮ ਕਲਾਈਮੇਟ ਕੰਟਰੋਲ ਲੈ ਕੇ ਹਾਜ਼ਰੀ ਲਵਾਵਾਂਗੇ। ਥੋੜ੍ਹੀ ਦੇਰ ਦੇ ਵਿੱਚ ਗੱਲਾਂ ਬਾਤਾਂ ਸਾਡੀਆਂ ਹੋਣਗੀਆਂ ਰਵਿੰਦਰ ਢਿੱਲੋਂ ਜੀ ਦੇ ਨਾਲ, ਕੈਨੇਡਾ ਤੋਂ ਸਾਡੇ ਨਾਲ ਜੁੜਦੇ ਨੇ ਅਤੇ ਜੁੜ ਕੇ ਅਤੇ ਫਿਰ ਗੱਲਾਂ ਬਾਤਾਂ ਇਸ ਵਿਸ਼ੇ ਦੇ ਉੱਤੇ ਹੁੰਦੀਆਂ ਨੇ, ਉਸੇ ਨੂੰ ਅੱਜ ਆਪਾਂ ਕੰਟੀਨਿਊ ਕਰਾਂਗੇ ਕਿ ਬੈਡ ਇਫੈਕਟ ਇਸ ਟਾਈਮ ਦੇ ਉੱਤੇ ਪੈ ਰਹੇ ਨੇ ਕਲਾਈਮੇਟ ਕੰਟਰੋਲ ਦੇ, ਕਿਹੜੀਆਂ ਕਿਹੜੀਆਂ ਚੀਜ਼ਾਂ ਪਹਿਲਾਂ ਨਾਲੋਂ ਬਦਲ ਗਈਆਂ ਨੇ, ਖਾਸ ਤੌਰ ਉੱਤੇ ਪੰਜਾਬ ਨੂੰ ਆਧਾਰ ਬਣਾ ਕੇ ਚੈੱਕ ਕਰੀਦਾ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਪਹਿਲਾਂ ਦੇ ਨਾਲੋਂ ਬਦਲੀਆਂ ਨੇ ਅਤੇ ਉਹਨਾਂ ਦੇ ਪਿੱਛੇ ਕਾਰਨ ਕੀ ਨੇ। ਸੋ ਆਓ ਆਪਾਂ ਇੱਕ ਬ੍ਰੇਕ ਤੋਂ ਬਾਅਦ ਮਿਲਦੇ ਹਾਂ। ਰੇਡੀਓ ਹਾਂਜੀ 1674 AM।
1: Start something, do what you love. With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you. At Kangan Institute, call 13 TAFE to apply now or visit kangan.edu.au. Eligibility criteria applies. Some or all of this training is delivered with Victorian and Commonwealth Government funding. RTO 3077.
2: ਲਓ ਜੀ ਤੁਹਾਡੀ ਨਜ਼ਰ ਹੈ ਭੋਲਾ।
3: ਓਏ ਭੋਲੀ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ।
4: ਭੋਲੇ ਨੇ ਕਸੂਤੇ ਫਸਾਤੇ।
3: ਓਏ ਭੋਲੇ ਓਏ 2 ਕਾਮੇਡੀ ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ। ਓਏ ਭੋਲੇ ਓਏ 2 ਸੋਨਾ ਚਾਹੀਦਾ,
5: ਭਰੋਸਾ ਚਾਹੀਦਾ,
3: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493-536-042।
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
7: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
7: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

ਹਾਂਜੀ ਦੋਸਤੋ, ਮਾਫ਼ੀ ਚਾਹੁੰਦੇ ਇੱਕ ਵਾਰੀ ਛੋਟੀ ਜਿਹੀ ਬ੍ਰੇਕ ਤੁਹਾਡੇ ਕੋਲ ਲੈ ਰਹੇ ਹਾਂ। ਹੋ ਸਕਦਾ ਤੁਹਾਨੂੰ ਐਪਲੀਕੇਸ਼ਨ ਸੁਣਨ ਦੇ ਵਿੱਚ, ਫ੍ਰੀਕੁਐਂਸੀ ਸੁਣਨ ਦੇ ਵਿੱਚ ਥੋੜ੍ਹੀ ਜਿਹੀ ਸਮੱਸਿਆ ਆਵੇ, ਸੋ ਦੋ ਤਿੰਨ ਕੁ ਮਿੰਟ ਦੇ ਸਮੇਂ ਦੇ ਵਿੱਚ ਫਿਰ ਦੁਬਾਰਾ ਤੁਹਾਡੇ ਨਾਲ ਸਾਂਝ ਪਾਉਂਦੇ ਇੱਕ ਛੋਟੇ ਜਿਹੇ ਅਪਡੇਟ ਸਿਸਟਮ ਦੇ ਵਿੱਚ, ਅਤੇ ਉਸ ਤੋਂ ਬਾਅਦ ਫਿਰ ਵਾਪਸੀ ਰੇਡੀਓ ਹਾਂਜੀ 1674 ਐਮ, ਅਤੇ ਉਸ ਤੋਂ ਬਾਅਦ ਕਲਾਈਮੇਟ ਕੰਟਰੋਲ ਪ੍ਰੋਗਰਾਮ ਲੈ ਕੇ ਤੁਹਾਡੇ ਨਾਲ ਸਾਂਝ ਪਾਉਣ ਜਾ ਰਿਹਾ ਇੱਕ ਨਿੱਕੀ ਜਿਹੀ ਬ੍ਰੇਕ ਤੋਂ ਬਾਅਦ।

0: ਰੇਡੀਓ ਹਾਂਜੀ 1674 ਹੈ ਮੈਂ ਦੋਸਤੋ, ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਇਸ ਟਾਈਮ ਸਾਡੇ ਨਾਲ ਹਰਮਿੰਦਰ ਢਿੱਲੋਂ ਜੀ ਨੇ ਟੋਰੋਂਟੋ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਅਤੇ ਆਪਾਂ ਹਰ ਹਫ਼ਤੇ ਗੱਲ ਤੁਹਾਡੇ ਨਾਲ ਕਰਦੇ ਹਾਂ ਕਲਾਈਮੇਟ ਕੰਟਰੋਲ ਦੀ। ਸੋ ਅੱਜ ਦੇ ਦਿਨ ਵੀ ਉਹੀ ਸਿਲਸਿਲਾ ਉੱਥੋਂ ਹੀ ਅੱਗੇ ਆਪਾਂ ਕੰਟੀਨਿਊ ਰੱਖਾਂਗੇ। ਅਸਲ ਦੇ ਵਿੱਚ ਕਲਾਈਮੇਟ ਕੰਟਰੋਲ ਆਪਾਂ ਜਾਣ ਲਿਆ ਕਿ ਇਹਦੇ ਖਮਿਆਜੇ ਨੇ ਕੀ ਆਪਾਂ ਭੁਗਤ ਰਹੇ ਹਾਂ, ਉਹ ਸ਼ਾਇਦ ਆਪਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਪਤਾ ਨਹੀਂ ਹੈ। ਸੋ ਉਹ ਆਪਾਂ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਅੱਜ ਦੇ ਐਪੀਸੋਡ 'ਚ ਵੀ, ਉਹੀ ਕੰਟੀਨਿਊ ਰਹਿਣਗੇ। ਆਓ ਜਾਣਦੇ ਹਾਂ ਕਿ ਇਹਦੇ ਨੁਕਸਾਨ ਨੇ ਸਾਨੂੰ। ਭਾਈ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ 'ਤੇ।
1: ਸਤਿ ਸ਼੍ਰੀ ਅਕਾਲ ਬਾਈ ਜੀ, ਅਤੇ ਤੁਹਾਡੀ ਟੀਮ ਨੂੰ, ਤੁਹਾਨੂੰ ਅਤੇ ਤੁਹਾਡੇ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਆਦਾਬ
0: ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਥੈਂਕ ਯੂ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਂਝ ਪਾਉਣ ਦੇ ਲਈ। ਅਤੇ ਆਪਾਂ ਕਲਾਈਮੇਟ ਕੰਟਰੋਲ ਦੇ ਉੱਤੇ ਗੱਲਬਾਤ ਕਰ ਰਹੇ ਸਨ, ਜਿੱਦਾਂ ਤੁਸੀਂ ਦੱਸ ਰਹੇ ਸੀ ਕਿ ਆਪਣੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਫਰਕ ਪੈ ਚੁੱਕਾ ਵਾ, ਖੇਤੀਬਾੜੀ ਦਾ ਬਹੁਤ ਨੁਕਸਾਨ ਹੋ ਰਿਹਾ, ਲੋਕਾਂ ਦੀ ਸਿਹਤ ਦਾ ਬਹੁਤ ਨੁਕਸਾਨ ਹੋ ਰਿਹਾ, ਸਾਡੀ ਜ਼ਮੀਨ ਦਾ, ਪਾਣੀਆਂ ਦਾ ਬਹੁਤ ਨੁਕਸਾਨ ਹੋ ਰਿਹਾ। ਹਾਲੇ ਉਸ ਢੰਗ ਦੇ ਨਾਲ ਸ਼ਾਇਦ ਲੋਕਾਂ ਤੱਕ ਗੱਲ ਪਹੁੰਚ ਨਹੀਂ ਰਹੀ ਜਾਂ ਫਿਰ ਓਹਲੇ ਆ, ਕਿਉਂਕਿ ਮੀਡੀਆ ਵੀ ਉਸ ਤਰੀਕੇ ਦੇ ਨਾਲ ਇਹਨਾਂ ਚੀਜ਼ਾਂ ਨੂੰ ਕਵਰ ਨਹੀਂ ਕਰ ਰਿਹਾ। ਜੇ ਆਪਾਂ ਸ਼ੁਰੂਆਤ ਕਰੀਏ ਤਾਂ ਇਸ ਟਾਈਮ ਦੇ ਉੱਤੇ ਕੀ ਆਪਾਂ ਨੋਟਿਸ ਕਰਦੇ ਹਾਂ, ਜਿਹੜੀਆਂ ਚੀਜ਼ਾਂ ਤੁਸੀਂ ਉੱਥੇ ਜ਼ਮੀਨੀ ਹਕੀਕਤ ਤੁਸੀਂ ਜਾਣ ਕੇ ਆਏ ਜਾਂ ਲਗਾਤਾਰ ਤੁਹਾਡੀ ਟੀਮ ਜਾਣ ਰਹੀ ਆ, ਕੀ ਐਸੇ ਖਮਿਆਜੇ ਨੇ ਜਿਹੜੇ ਆਪਾਂ ਭੁਗਤ ਰਹੇ ਹਾਂ?
1: ਹਾਂਜੀ ਬਿਲਕੁਲ ਬਾਈ ਜੀ, ਕਿਉਂਕਿ ਜਿਹੜਾ ਇਹ ਥੋੜਾ ਜਿਹੜਾ ਜਲਵਾਯੂ ਤਬਦੀਲੀ ਦਾ ਆ, ਕਈ ਵਾਰੀ ਮਨੁੱਖੀ ਮਨ ਨੂੰ ਸਮਝ ਨਹੀਂ ਪੈਂਦਾ, ਕਿਉਂਕਿ ਅਸੀਂ ਆਦੀ ਹਾਂ। ਜਦੋਂ ਅਸੀਂ ਸੰਕਟ ਦੀ ਗੱਲ ਕਰਦੇ ਹਾਂ, ਸਾਡੇ ਮਨ 'ਚ ਹੁੰਦਾ ਵੀ ਫਲਾਨੇ ਥਾਂ 'ਤੇ ਐਕਸੀਡੈਂਟ ਹੋਇਆ, 40 ਬੰਦੇ ਮਰ ਗਏ, ਸਾਨੂੰ ਸਮਝ ਆ ਜਾਂਦਾ ਫਲਾਨੇ ਥਾਂ 'ਤੇ ਭੂਚਾਲ ਆਇਆ, ਉੱਥੇ 10,000 ਬੰਦਾ ਮਰ ਗਿਆ। ਅਤੇ ਉਹ ਕਿਉਂਕਿ ਇੱਕ ਦਿਨ 'ਚ ਵਾਪਰਦੀਆਂ, ਉਹਦੀਆਂ ਤਸਵੀਰਾਂ ਆ ਜਾਂਦੀਆਂ ਨੇ, ਸਭ ਨੂੰ ਪਤਾ ਹੈ ਇੱਦਾਂ ਦੀਆਂ, ਅਸੀਂ ਆਪਣੀ ਜ਼ਿੰਦਗੀ 'ਚ ਸੁਣਦੇ ਆਏ ਹਾਂ, ਤਾਂ ਸਾਨੂੰ ਉਹਦਾ ਪੂਰਾ ਸਾਡੇ ਦਿਮਾਗ ਨੂੰ ਪਤਾ। ਫਿਰ ਜਲਵਾਯੂ ਤਬਦੀਲੀ ਆ, ਇਹਦੇ ਬਾਰੇ ਕਿਉਂਕਿ ਇੱਕ ਨਵੀਂ ਚੀਜ਼ ਹੈ, ਨਵਾਂ ਸੰਕਟ ਹੈ, ਅਤੇ ਨਾਲੇ ਅਸੀਂ ਇਹਨੂੰ ਦੇਖ ਨਹੀਂ ਸਕਦੇ, ਹੱਥ ਨਹੀਂ ਲਾ ਸਕਦੇ, ਇਹਦੀ ਫੋਟੋ ਨਹੀਂ ਖਿੱਚ ਸਕਦੇ, ਅਤੇ ਇਹ ਇੱਕੋ ਟਾਈਮ 'ਤੇ ਹਰ ਥਾਂ 'ਤੇ ਵੀ ਹੈ ਅਤੇ ਕਿਤੇ ਵੀ ਨਹੀਂ, ਕਿਉਂਕਿ ਆਪਾਂ ਕਿਤੇ ਵੀ ਇਹਨੂੰ ਹੱਥ ਨਹੀਂ ਲਾ ਸਕਦੇ, ਫੋਟੋ ਨਹੀਂ ਖਿੱਚ ਸਕਦੇ, ਪਰ ਉਹਦਾ ਜਿਹੜਾ ਖਮਿਆਜਾ, ਜਿਹੜਾ ਉਹਦਾ ਨੁਕਸਾਨ ਹੋ ਰਿਹਾ, ਹਰ ਤਾਂ ਹੋ ਰਿਹਾ। ਸੋ ਪੰਜਾਬ ਜਿਹਦੇ ਨਾਲ ਆਪਣਾ ਸੰਬੰਧ ਹੈ, ਹੁਣ ਆਮ ਤੌਰ 'ਤੇ ਕਿ ਜਿਹੜੇ ਲੋਕ ਖਾਸ ਕਰਕੇ ਸ਼ਹਿਰਾਂ 'ਚ ਰਹਿੰਦੇ ਨੇ, ਖਾਸ ਕਰਕੇ ਉਹ ਲੋਕ ਜਿਨ੍ਹਾਂ ਦਾ ਪਿੰਡਾਂ ਨਾਲ ਸੰਬੰਧ ਨਹੀਂ ਜਾਂ ਖੇਤੀ ਨਾਲ ਸੰਬੰਧ ਨਹੀਂ, ਉਹਨਾਂ ਦੇ ਮਨ

0: ਨਾ ਸਾਡੇ ਕੋਲ ਘਰ ਵੱਡਾ ਆ, ਅਸੀਂ ਛੋਟਾ ਲੈ ਲਾਂਗੇ। ਜੇ ਕੋਈ ਛੋਟਾ ਘਰ ਵੀ ਢਹਿ ਜਾਵੇ ਤੁਹਾਡਾ, ਤੁਸੀਂ ਭੁਚਾਲ ਦੇ ਵਿੱਚ ਤੁਸੀਂ ਤੰਬੂ ਲਾ ਲਓਗੇ, ਹਾਂ ਤੁਹਾਡੇ ਕੋਲ ਕੱਪੜੇ ਘੱਟ ਨੇ, ਤੁਸੀਂ ਕੱਪੜੇ ਘੱਟ ਨਾਲ ਜੀ ਲਓਗੇ। ਪਰ ਇੱਕ ਚੀਜ਼ ਜੇ ਤੋਂ ਬਿਨਾਂ ਅਸੀਂ ਨਹੀਂ ਜੀ ਸਕਦੇ, ਉਹ ਹੈਗਾ ਆ ਸਾਡਾ ਜਿਹੜਾ ਖੁਰਾਕ, ਖਾਣਾ, ਅੰਨ ਜਿਹਨੂੰ ਕਹਿੰਦੇ ਆ।
1: ਜੀ
0: ਸੋ ਜਿਹੜਾ ਜਲਵਾਯੂ ਤਬਦੀਲੀ ਹੈ, ਇਹਦਾ ਸਾਡੀ ਜਿਹੜੀ ਖੁਰਾਕ ਹੈ, ਫੂਡ ਚੇਨ ਹੈ, ਉਹਦੇ ਨਾਲ ਸਭ ਤੋਂ ਸਿੱਧਾ ਤੇ ਸਭ ਤੋਂ ਮਾਰੂ ਰਿਸ਼ਤਾ ਹੈ।
1: ਜੀ
0: ਤੇ ਹੁਣ ਪਿਛਲੇ ਮਹੀਨਿਆਂ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਗਰਮੀ ਪਈ, 1.5 ਮਹੀਨਾ ਪਈ, ਤੇ ਜਿਹੜਾ ਇੱਕ ਬੰਦਾ ਸ਼ਹਿਰੀ ਹੈ ਜਾਂ ਈਵਨ ਜਿਹੜਾ ਕੋਈ ਪਿੰਡ ਦਾ ਬੰਦਾ ਵੀ ਹੈ, ਉਹਦਾ ਖੇਤੀ ਨਾਲ ਵਾਹ ਨਹੀਂ ਹੈ, ਉਹਦਾ ਇੰਨਾ ਕਿ ਰਿਸ਼ਤਾ ਵੀ ਉਹ ਆਪਣੇ ਘਰ ਗਿਆ, ਮੁੜ ਕੇ ਆ ਗਿਆ, ਕੰਮ ਤੇ ਚਲਾ ਗਿਆ। ਹੁਣ ਮੈਂ ਉੱਥੇ ਮੁਕਤਸਰ ਦੇ ਏਰੀਏ ਦੇ ਵਿੱਚ ਫੋਨ ਤੇ ਗੱਲ ਕਰ ਰਿਹਾ ਸੀ, ਉਹ ਕਹਿੰਦੇ ਵੀ ਇੰਨੀ ਗਰਮੀ ਪਈ ਵੀ ਇੱਕ ਜਾਣ ਵਾਲਾ ਸੀ, ਮੈਨੂੰ ਕੋਈ ਪਛਾਣ ਵਾਲਾ, ਉਹਨਾਂ ਨੇ 25 ਖੇਤ ਮੂੰਗੀ ਦੇ ਬੀਜੇ, ਤੇ ਉਹ ਮੂੰਗੀ ਜਦੋਂ ਪੁੰਗਰ ਰਹੀ ਸੀ ਤੇ ਉਧਰੋਂ ਗਰਮੀ ਪੈ ਗਈ, ਤੇ ਸਾਰੀ ਦੀ ਸਾਰੀ ਮੂੰਗੀ ਸੜ ਗਈ।
1: ਅੱਛਾ ਜੀ,
0: ਤੇ ਹੁਣ ਤੁਸੀਂ ਵੇਖੋ ਵੀ ਜੇ ਮੂੰਗੀ ਦਾ ਸੀਜ਼ਨ ਸੀ, ਉਹਨੇ ਲਗਾਏ, ਕਿੰਨੀਆਂ ਹਵਾਰਾਂ ਲੋਕਾਂ ਨੇ ਹੋਰ ਲਗਾਈ ਹੋਊਗੀ, ਕਿਤੇ ਹੋਊਗੀ, ਉਹ ਸੜ ਗਈ। ਜੇ ਮੂੰਗੀ ਸੜ ਗਈ ਤਾਂ ਨੈਚੁਰਲੀ ਉਹਦਾ ਨੁਕਸਾਨ ਹੋ ਗਿਆ, ਜੇ ਨੁਕਸਾਨ ਹੈ ਉਹਦੀ ਆਮਦਨ ਘੱਟ ਗਈ, ਆਮਦਨ ਘੱਟ ਗਈ ਤਾਂ ਹੁਣ ਬੈਂਕਰਪਟ ਵੀ ਹੋ ਸਕਦੇ ਨੇ ਲੋਕ। ਜੇ ਮੂੰਗੀ ਦੀ ਉਹ ਫਸਲ ਨਹੀਂ ਬਾਜ਼ਾਰ 'ਚ ਆਏਗੀ, ਮੂੰਗੀ ਦੀ ਘਾਟ ਹੋਏਗੀ, ਮੂੰਗੀ ਦੀ ਕੀਮਤ ਵਧੇਗੀ। ਸੋ ਜਿਹੜਾ ਇਹ ਗਰਮੀ ਹੈ ਨਾ, ਅਸੀਂ ਇਹਨੂੰ ਉੱਥੇ ਹੀ ਸਾਡਾ ਮਨ, ਕਿਉਂਕਿ ਅਸੀਂ ਆਦੀ ਹਾਂ ਵੀ ਹੜ ਆਇਆ ਬੰਦੇ ਮਰ ਗਏ ਗੱਲ ਖਤਮ ਹੋ ਗਈ। ਪਰ ਇਹ ਜਿਹੜੀ ਗਰਮੀ ਪਈ ਹੈ, ਇਹ ਗਰਮੀ ਉਦਨ ਪੈਣ ਤੋਂ ਬਾਅਦ ਜਦੋਂ ਦੂਜੇ ਦਿਨ ਮੀਂਹ ਪੈ ਗਿਆ, ਉਹਦੇ ਨਾਲ ਇਹਦਾ ਕੰਮ ਖਤਮ ਨਹੀਂ ਹੋਇਆ। ਉਹ ਸਾਡੀਆਂ ਅੱਖਾਂ ਨੂੰ ਜੇ ਨਹੀਂ ਵੀ ਦਿਖਦਾ, ਪਿੰਡ ਵਾਲਿਆਂ ਨੂੰ ਦਿਖਦਾ, ਜਿਹੜਾ ਕਿਸਾਨ ਉਹਨੂੰ ਦਿਖਦਾ, ਪਰ ਜਿਹੜਾ ਸਾਡਾ ਸ਼ਹਿਰੀ, ਕਿਉਂਕਿ ਸਾਡੇ ਸਾਰੇ ਲੀਡਰ ਸ਼ਹਿਰਾਂ 'ਚ ਰਹਿੰਦੇ ਨੇ, ਸਾਰਾ ਸਾਰਾ ਪੰਜਾਬ ਦੇ ਲੀਡਰ 'ਚ, ਜਿਹੜਾ ਬੰਦਾ ਜੀ ਅਬੋਹਰ ਫਾਜ਼ਿਲਕਾ ਤੋਂ ਵੀ ਚੋਣ ਲੜਦਾ, ਉਹ ਵੀ ਚੰਡੀਗੜ੍ਹ ਰਹਿੰਦਾ ਨਾ। ਸੋ ਉਹਨਾਂ ਨੂੰ ਕੋਈ ਪਤਾ ਹੀ ਨਹੀਂ ਹੈ ਪੰਜਾਬ 'ਚ ਕਿਹੜੇ ਭਾਅ ਵਿਕ ਰਹੀ ਆ।
1: ਬਿਲਕੁਲ
0: ਸੋ ਉਹ ਦੱਸ ਰਹੇ ਸੀਗੇ ਵੀ ਮੂੰਗੀ ਦੀ ਫਸਲ ਸਾਰੀ ਸੜ ਗਈ, ਉਹਨਾਂ ਨੇ ਖੱਖੜੀਆਂ ਲਗਾਈਆਂ ਉਹ ਵੀ ਸਭ ਸੜ ਗਈਆਂ, ਹਦਵਾਣੇ ਲਗਾਏ ਹੋਏ ਸੀ ਉਹ ਪਹਿਲਾਂ ਗਰਮੀ ਪੈ ਗਈ, ਫਿਰ ਮੁੜ ਕੇ ਮੀਂਹ ਪੈ ਗਿਆ, ਉਹ ਉਂਝ ਹੀ ਗਲ ਗਏ। ਤੇ ਮੋਗੇ ਦੇ ਆਸੇ ਪਾਸੇ ਇੰਨੀ ਜ਼ਿਆਦਾ ਆਪਣੇ ਗੜੇ ਪਏ ਵੀ ਉਹਨਾਂ ਨੇ ਮੱਕੀ ਜਿਹੜੀ ਸੀ ਇੰਝ ਤੋੜ ਦਿੱਤੀ, ਤੁਸੀਂ ਫੋਟੋ ਵੇਖੋ ਤੁਹਾਨੂੰ ਲੱਗਦਾ ਜਿਵੇਂ ਕਿਸੇ ਕੰਬਾਈਨ ਨਾਲ ਲੈ ਕੇ ਉਹਨੂੰ 2-2 ਫੁੱਟ ਤੋਂ ਵੱਢਿਆ ਹੋਇਆ ਹੋਵੇ। ਤੇ ਆਪਣੇ ਜਲੰਧਰ ਦੇ ਏਰੀਏ ਦੇ ਵਿੱਚ, ਸੁਲਤਾਨਪੁਰ ਦੇ ਏਰੀਏ 'ਚ ਜਿੱਥੇ ਗੜੇ ਨਹੀਂ ਪਏ, ਜਿੱਥੇ ਮੱਕੀ ਪੱਕੀ ਹੋਈ ਆ, ਉੱਥੇ ਹਰ 2 ਦਿਨ ਬਾਅਦ ਮੀਂਹ ਪੈ ਜਾਂਦਾ, ਉਹਨਾਂ ਨੂੰ ਪੱਕੀ ਮੱਕੀ ਖੜੀ ਹੋਈ ਨੂੰ ਕੱਟਣ ਦਾ ਟਾਈਮ ਨਹੀਂ ਮਿਲ ਰਿਹਾ। 4 ਹਫ਼ਤੇ ਹੋ ਗਏ, ਉਹ ਕਹਿੰਦਾ ਜੀ ਸਾਡੀ ਮੱਕੀ ਤਿਆਰ ਹੈ, ਤੇ ਉਹ ਨਮੀ ਕਰਕੇ ਜੇ ਉਹਨੂੰ ਗਰਮੀ ਧੁੱਪਾਂ ਨਾ ਪਈਆਂ ਤੇ ਉਹਦੇ ਵਿੱਚ ਉਹ ਉੱਲੀ ਲੱਗ ਜਾਣੀ ਹੈ, ਤੇ ਉਹਨਾਂ ਦੀ ਸਾਰੀ ਉਹ ਫਸਲ ਮਰ ਜਾਣੀ।
1: ਜੀ
0: ਸੋ ਸੋ ਬਾਈ ਜੀ, ਇਹ ਜਿਹੜਾ ਲਿੰਕ ਹੈ ਨਾ, ਮੈਂ ਇਹ ਜਿਹੜਾ ਜਿਹੜਾ ਅਸੀਂ ਤੁਸੀਂ ਮੈਂ ਅਸੀਂ ਚਾਹ ਰਹੇ ਲੋਕਾਂ ਤੱਕ ਲਿਜਾਣ ਦਾ ਕਿ ਇਹ ਜਿਹੜੀ ਗਰਮੀ ਦੀ ਰੁੱਤ ਹੈ, ਜਦੋਂ ਗਰਮੀ ਇਹ ਆਉਂਦੀ ਹੈ, ਇਹ ਰੁੱਤ ਨਹੀਂ ਹੈ ਗਰਮੀ ਦੀ, ਇਹ ਮੌਸਮ ਦੀ ਖਬਰ ਨਹੀਂ ਹੈ। ਜਦੋਂ ਮੀਂਹ ਪੈਂਦਾ ਇਹ ਮੀਂਹ ਦੀ ਖਬਰ ਨਹੀਂ ਹੈ, ਇਹ ਜਲਵਾਯੂ ਤਬਦੀਲੀ ਦੀ ਖਬਰ ਹੈ। ਤੇ ਇਹ ਕਿੰਨੀ ਘਾਤਕ ਹੈ, ਕਿੰਨੀ ਵਿਨਾਸ਼ ਹੈ, ਉਹਦਾ ਇਹ ਜਿਹੜਾ ਤਾਂਡਵ ਨਾਚ ਹੈ ਉਹ ਹੁਣ ਪੰਜਾਬ ਦੇ ਵਿੱਚ ਚੱਲ ਰਿਹਾ ਇਹਨਾਂ ਦਿਨਾਂ 'ਚ। ਤੁਸੀਂ ਜਿਹੜੇ ਮਰਜ਼ੀ ਇਲਾਕੇ ਨਾਲ ਤੁਹਾਡਾ ਸੰਬੰਧ ਹੋਵੇ, ਤੁਸੀਂ ਫੋਨ ਕਰਕੇ ਪੁੱਛ ਲਓ। ਫਿਰ ਇੰਨੀ ਜ਼ਿਆਦਾ ਗਰਮੀ ਪਈ ਕਿ ਜਿਹੜੇ ਲੋਕਾਂ ਨੇ ਗਾਈਆਂ ਰੱਖੀਆਂ ਹੋਈਆਂ ਨੇ, ਉਹ ਗਾਈਆਂ ਗਰਮੀ ਦੇ ਨਾਲ ਬਿਮਾਰ ਨੇ, ਉਹਨਾਂ ਨੂੰ ਬੁਖਾਰ ਚੜਿਆ ਹੋਇਆ, ਤੇ ਵੈਟਨਰੀ ਡਾਕਟਰ ਕਹਿੰਦੇ ਜੀ ਸਾਨੂੰ ਕੁਛ ਨਹੀਂ ਪਤਾ ਕੀ ਹੈ, ਉਹ ਗਾਂ ਬਿਮਾਰ ਰਹਿੰਦੀ ਹੈ, ਉਹ 2 ਹਫ਼ਤੇ ਤੜਫਦੀ ਆ ਫਿਰ ਮਰ ਜਾਂਦੀ ਹੈ। ਮਤਲਬ ਮੈਨੂੰ ਖੁਦ ਜਾਣਦੇ ਨੇ ਲੋਕ ਜਿਹਨਾਂ ਦੀਆਂ ਗਾਵਾਂ ਕਈ ਕਈ ਦਿਨ ਤੜਫ ਕੇ ਮਰ ਗਈਆਂ,
1: ਜੀ
0: ਕੋਈ ਬਿਮਾਰੀ ਨਹੀਂ ਹੈ ਉਹਨਾਂ ਨੂੰ, ਕਿਉਂਕਿ ਗਰਮੀ ਗਾਵਾਂ ਨੇ ਕਦੀ ਇੰਨੀ ਸਹੀ ਨਹੀਂ, ਭਾਵੇਂ ਉਹਨੂੰ ਉੰਨੀ ਪੱਖੇ ਵੀ ਲਗਾਉਂਦੇ ਨੇ ਉਹ।
1: ਜੀ
0: ਸੋ ਇਵੇਂ ਹੀ ਜਦੋਂ ਝੋਨਾ ਲਗਾਉਣ ਰਹੇ ਸੀ, ਉਹ ਅਬੋਹਰ ਵੱਲੋਂ ਮੈਨੂੰ ਫੋਨ ਆਇਆ ਉਹਨਾਂ ਦਾ, ਉਹ ਕਹਿੰਦੇ ਜੀ ਝੋਨੇ ਦੀ ਪਨੀਰੀ, ਝੋਨਾ ਜਿਹੜਾ ਗਰਮੀ ਦੀ ਫਸਲ ਹੈ ਨਾ, ਵੱਧ ਤੋਂ ਵੱਧ ਗਰਮੀ ਚਾਹੀਦੀ ਝੋਨੇ ਨੂੰ,
1: ਜੀ
0: ਪਰ ਝੋਨੇ ਦੀ ਪਨੀਰੀ ਗਰਮੀ ਦੇ ਨਾਲ ਸੜ ਗਈ।
1: ਜੀ
0: ਤੇ ਇਵੇਂ ਹੀ ਜਦੋਂ ਪਹਿਲਾਂ ਆਲੂ ਲੱਗੇ ਸੀਗੇ, ਜਲੰਧਰ ਦੇ ਏਰੀਏ 'ਚ ਆਲੂ ਬਹੁਤ ਲੱਗਦਾ ਹੈ,
1: ਜੀ
0: ਤੇ ਜਦੋਂ ਉਹਨਾਂ ਨੇ ਆਲੂ ਲਗਾਏ, ਆਲੂ ਉਹ ਤੋਂ 2-3 ਦਿਨ ਬਾਅਦ ਗਰਮੀ ਇੰਨੀ ਪਈ ਤੇ ਉਹਨਾਂ ਦੇ ਆਲੂ ਸੜ ਗਏ, ਉਹਨਾਂ ਨੂੰ ਦੁਬਾਰਾ ਲਾਉਣੇ ਪਏ।
1: ਓਕੇ
0: ਤੇ ਜਦੋਂ ਮੁੜ ਕੇ ਉਹਨਾਂ ਨੇ ਆਲੂ ਪੱਟੇ, ਆਲੂ ਪੱਟਣ ਤੋਂ ਬਾਅਦ ਇਸ ਵਾਰੀ ਆਲੂਆਂ ਦਾ ਬਹੁਤ ਮਾੜਾ ਰੇਟ ਹੈ, ਵਿਕ ਨਹੀਂ ਰਹੇ ਆਲੂ, ਬਿਲਕੁਲ ਹੀ ਨਹੀਂ ਵਿਕ ਰਹੇ, ਤੇ ਲੋਕਾਂ ਨੇ ਆਲੂਆਂ ਦੀਆਂ ਢੇਰੀਆਂ ਲਗਾਈਆਂ ਹੋਈਆਂ ਸੀਗੀਆਂ ਖੇਤਾਂ 'ਚ, ਤੇ ਉਹ ਗਰਮੀ ਇੰਨੀ ਪਈ ਉਹ ਢੇਰੀ ਦੇ ਵਿੱਚ ਆਲੂ ਗਰਮੀ ਦੇ ਨਾਲ ਜੜ ਗਏ।
1: ਓ ਮਤਲਬ ਕਿਸੇ
0: ਸੋ
1: ਪਾਸੇ
0: ਆ
1: ਵੀ
0: ਜਿੰਨੀਆਂ ਆਪਾਂ ਗੱਲਾਂ ਕੀਤੀਆਂ, हाँ

0: ਆਹ ਗੱਲਾਂ ਸਿਰਫ ਆਪਾਂ ਇੱਕੋ ਹੀ ਮੌਸਮ ਦੀਆਂ ਕੀਤੀਆਂ ਹਾਲੇ ਪਿਛਲੇ 3 ਮਹੀਨਿਆਂ 4 ਮਹੀਨਿਆਂ ਦੀਆਂ।
1: ਸੋ ਬਾਕੀ ਹਲੇ ਸਿਆਲਾਂ ਦੇ ਵਿੱਚ ਕੀ ਹੁੰਦਾ ਵਾ ਉਹ ਵੱਖਰਾ, ਅਤੇ ਜਿਹੜਾ ਹੋਰ ਇੱਧਰ ਉੱਧਰ ਇਲਾਕਿਆਂ ਦੇ ਵਿੱਚ ਹੋ ਰਿਹਾ ਵਾ ਜਿਹੜਾ ਸਾਡੇ ਤੱਕ ਨਹੀਂ ਪਹੁੰਚ ਪਾਉਂਦਾ, ਲੋਕਾਂ ਨੂੰ ਸਮਝ ਹੀ ਨਹੀਂ ਆ ਰਹੀ ਹਲੇ ਪਿੰਡਾਂ ਦੇ ਵਿੱਚ, ਉਹ ਵੱਖਰਾ। ਕਿਉਂਕਿ ਜਿੰਨਾ ਚਿਰ ਤੱਕ ਉੱਥੇ ਕੋਈ ਦੱਸੂਗਾ ਨਹੀਂ, ਪਤਾ ਨਹੀਂ ਲੱਗੂਗਾ ਕਿ ਇਹ ਕਿਹੜੀ ਵਜ੍ਹਾ ਦੇ ਕਰਕੇ ਹੋ ਰਿਹਾ, ਉਨੀ ਦੇਰ ਤੱਕ ਤਾਂ ਲੋਕ ਇਹੋ ਸੋਚਣਗੇ ਵੀ ਚਲੋ ਕਿਸਮਤ ਮਾੜੀ। ਆਪਣੇ ਉੱਥੇ ਇੱਕ ਕਿਸਮਤ ਨੂੰ ਬੜੀ ਛੇਤੀ ਵਿੱਚ ਲੈ ਆਉਂਦੇ ਆ ਵੀ ਚਲੋ ਕਿਸਮਤ ਮਾੜੀ ਹੀ ਨਹੀਂ ਹੋਇਆ ਇਸ ਵਾਰੀ, ਨਹੀਂ ਹੀ ਕਰਮਾਂ ਦੇ ਵਿੱਚ ਨਹੀਂ ਹੋਇਆ, ਕਿਸੇ ਨੇ ਧਿਆਨ ਨਹੀਂ ਦਿੱਤਾ ਤਾਂ ਕਰਕੇ ਨਹੀਂ ਹੋਇਆ। ਪਰ ਇਸ ਪਾਸੇ ਨੂੰ ਧਿਆਨ ਤਾਂ ਸ਼ਾਇਦ ਕਿਸੇ ਦਾ ਵੀ ਨਹੀਂ ਹੋਊਗਾ ਕਿ ਮੌਸਮ ਦੀ ਤਬਦੀਲੀ ਕਰਕੇ ਸਾਰਾ ਕੁਝ ਹੋ ਰਿਹਾ।
0: ਹਾਂਜੀ ਬਿਲਕੁਲ, ਸਾਡੇ ਆਦਤ ਹੈ ਸਾਨੂੰ ਇਹ, ਅਸੀਂ ਅਸੀਂ ਯੁੱਗਾਂ ਯੁੱਗਾਂ ਤੋਂ ਇਵੇਂ ਰਹਿ ਰਹੇ ਹਾਂ ਵੀ ਅੱਜ ਗਰਮੀ ਪੈ ਗਈ ਤੇ ਚਲੋ ਖਤਮ ਹੋ ਗਈ, ਰਾਤ ਪੈ ਗਈ ਅਸੀਂ ਦਿਨ ਟਪਾ ਲਿਆ, ਕੱਲ ਨੂੰ ਮੀਂਹ ਪੈ ਗਿਆ ਚਲੋ ਜੀ ਆਈ ਚਲੀ ਹੋ ਗਈ ਤੁਹਾਡੇ ਦਿਮਾਗ ਚੋਂ ਨਿਕਲ ਗਈ। ਪਰ ਇੱਕ ਤਾਂ ਇਹ ਗਰਮੀ 1 ਦਿਨ 2 ਦਿਨ ਨਹੀਂ ਪੈ ਰਹੀ, ਇਹ ਇਸ ਵਾਰੀ ਪੂਰਾ ਮਹੀਨਾ 1.5 ਮਹੀਨਾ ਪਈ ਜਿਹੜਾ ਪਹਿਲਾਂ ਕਦੇ ਨਹੀਂ ਸੀ ਵਾਪਰਿਆ। ਤੇ ਦੂਸਰਾ ਇਹ ਗਰਮੀ ਜਿਹੜੀ ਆ ਇਹ ਇੰਨੀ ਜ਼ਿਆਦਾ ਪਈ ਹੈ ਕਿ ਵੀ ਇਹ ਦੂਜੇ ਦਿਨ ਤੀਜੇ ਦਿਨ ਮੀਂਹ ਪੈਣ ਤੋਂ ਬਾਅਦ ਵੀ ਜਿਹੜੀ ਇਹਦਾ ਮਾਰੂਪਨ ਹੈ, ਜਿਹੜਾ ਇਹਦਾ ਵਿਨਾਸ਼ ਹੈ, ਉਹਦਾ ਅੰਦਾਜ਼ਾ ਨਹੀਂ ਅਸੀਂ ਲਗਾ ਰਹੇ। ਆ ਜਿੰਨੀਆਂ ਵੀ ਮੈਂ ਤੈਨੂੰ ਗੱਲਾਂ ਕਹੀਆਂ ਇਹਨਾਂ ਕੋਲ ਕਿਸੇ ਗੱਲ ਦੀ ਕਿਤੇ ਵੀ ਅਖਬਾਰਾਂ 'ਚ ਤੈਨੂੰ ਖਬਰ ਨਹੀਂ ਮਿਲੇਗੀ।
1: ਨਹੀਂ ਹੈ ਨਹੀਂ ਹੈ ਜੀ, ਬਿਲਕੁਲ ਮੈਂ ਵੀ ਵੇਖ ਰਿਹਾ ਸੀ, ਕਿਤੇ ਕੋਈ ਖਬਰ
0: ਬਸ
1: ਨਹੀਂ
0: ਇਹ ਇਹ ਇਹੀ ਸਾਡਾ ਦੁਖਾਂਤ ਹੈ, ਇਹੀ ਸਾਡਾ ਦੁਖਾਂਤ ਹੈ ਕਿ ਸਾਡਾ ਮੀਡੀਆ ਜਿਹੜਾ ਉਹ ਇੰਨਾ ਅਨਪੜ੍ਹਾਂ ਦੇ ਹੱਥ ਵਿੱਚ ਹੈ, ਸਾਡੀ ਪੋਲੀਟੀਕਲ ਲੀਡਰਸ਼ਿਪ ਇੰਨੀ ਗੰਵਾਰ ਤੇ ਇੰਨੇ ਬੇਕਾਰ ਲੋਕਾਂ ਦੇ ਹੱਥ ਵਿੱਚ ਹੈ ਕਿ ਪੰਜਾਬ ਫੂਈ ਫੂਈ ਮਰ ਰਿਹਾ। ਪੰਜਾਬ ਦਾ ਮਤਲਬ ਜਿੱਥੇ ਵੀ ਕਿਸਾਨੀ ਹੈ, ਜਿੱਥੇ ਵੀ ਕਿਸਾਨ ਨੇ, ਚੜ੍ਹਦੇ ਪੰਜਾਬ 'ਚ ਵੀ ਲੈਂਦੇ ਪੰਜਾਬ ਦੇ ਵਿੱਚ ਵੀ। ਸੋ ਜਿਹੜੀ ਜੇ ਜੇ ਦੇਖੋ ਜਦੋਂ ਤੁਸੀਂ ਫਸਲ ਬੀਜਦੇ ਹੋ, ਜੇ ਤੁਸੀਂ ਉਹ ਇੱਕ ਫਸਲ ਜਿਹੜੀ ਉਹ 1 ਲੱਖ ਰੁਪਏ ਦੀ ਵੇਚੀ ਤੇ ਤੁਹਾਡਾ ਮੁਨਾਫਾ 1 ਲੱਖ ਨਹੀਂ ਹੁੰਦਾ, ਉਹ ਤਾਂ ਤੁਹਾਡੀ ਟੋਟਲ ਰੈਵਨਿਊ ਹੈ। ਤੁਹਾਡਾ ਮੁਨਾਫਾ ਤਾਂ ਉਹ 'ਚੋਂ ਖਰਚ ਕੱਢਣ ਤੋਂ ਬਾਅਦ 10,000, 20,000, 30,000 ਹੋਏਗਾ। ਤੇ ਜੇ ਤੁਹਾਡਾ ਉਹਦੇ ਨਾਲ ਝਾੜ ਘੱਟ ਗਈ, 30% ਘੱਟ ਗਿਆ, ਤੇ ਉਹਦੇ ਨਾਲ ਖਰਚਾ ਤਾਂ ਤੁਹਾਡਾ ਉਨਾ ਹੀ ਰਿਹਾ। ਕਈ ਵਾਰੀ ਖਰਚਾ ਵੱਧ ਜਾਂਦਾ, ਜਿਵੇਂ ਲੋਕਾਂ ਨੂੰ ਆਲੂ 2 ਵਾਰ ਲਾਉਣੇ ਪਏ ਕਿਉਂਕਿ ਪਹਿਲੀ ਵਾਰ ਲਾਇਆ ਆਲੂ ਫੜ ਗਏ, ਤੇ ਫਿਰ ਤੁਹਾਡੀ ਉਹ ਜਿਹੜਾ ਜਿਹੜਾ ਪ੍ਰੋਫਿਟ ਹੈ, ਮੁਨਾਫਾ ਆ, ਉਹ ਘਟਦਾ ਨਹੀਂ, ਉਹ 0 ਤੇ ਆ ਜਾਂਦਾ ਤੇ ਜਾਂ ਫਿਰ ਨੈਗੇਟਿਵ 'ਚ ਚਲੇ ਜਾਂਦਾ
1: ਜੀ।
0: ਸੋ ਸਾਡੀ ਝਾੜ ਦੀ ਸਾਡੇ ਫਸਲਾਂ ਦੇ ਝਾੜ ਨੂੰ 0 ਤੇ ਨਹੀਂ ਆਉਣ ਦੀ ਲੋੜ, ਵੀ ਪੂਰੀ ਫਸਲ ਮਰ ਗਈ ਤਾਂ ਹੀ ਜੱਟ ਜਿਹੜਾ ਬਰਬਾਦ ਹੋਏਗਾ, ਕਿਸਾਨੀ ਤਾਂ ਬਰਬਾਦ ਹੋਏਗੀ। ਉਹ ਤਾਂ ਸਿਰਫ 10-15% ਉਹਦੀ ਪ੍ਰੋਡਕਸ਼ਨ ਘਟਣ ਨਾਲ ਹੀ ਉਹਦਾ ਕੰਮ ਹੋ ਜਾਣਾ, ਕਿਉਂਕਿ ਉਹਦੇ ਖਰਚੇ ਥੋੜੇ ਘਟਣੇ ਨੇ।
1: ਜੀ
0: ਸੋ ਇਹ ਜਿਹੜਾ ਉਹਦਾ ਜਿਹੜੀ ਜਦੋਂ ਆਪਾਂ ਗੱਲ ਕਰਦੇ ਹਾਂ ਤੁਹਾਡੇ ਪ੍ਰੋਗਰਾਮ 'ਚ ਵੀ ਜਲਵਾਯੂ ਤਬਦੀਲੀ ਦੇ ਨਾਲ 100 ਤੋਂ ਲੈ ਕੇ 500 ਕਰੋੜ ਮੌਤਾਂ ਹੋਣਗੀਆਂ, ਉਹ ਕਿਵੇਂ ਹੋਣਗੀਆਂ, ਇਹ ਉਹ ਤਰੀਕਾ ਹੈ ਕਿਵੇਂ ਹੋਣਗੀ। ਜੇ ਉੱਥੇ ਸਾਡੀਆਂ ਫਸਲਾਂ ਫੇਲ ਹੋ ਗਈਆਂ ਤੇ ਖਾਣ ਨੂੰ ਕਿੱਥੋਂ ਮਿਲੇਗਾ, ਤੇ ਗਰਮੀ ਦੇ ਨਾਲ ਜੇ ਗਾਈਆਂ ਮਰ ਰਹੀਆਂ, ਜਿਹੜੇ ਜਾਨਵਰ ਨੇ ਉਹਨਾਂ ਦਾ ਤੁਸੀਂ ਇਹ ਕਹਿ ਲਓ ਸਹਿਣ ਸ਼ਕਤੀ ਸਾਡੇ ਤੋਂ ਜ਼ਿਆਦਾ ਹੈ, ਬੰਦੇ ਤੋਂ ਜ਼ਿਆਦਾ ਹੈ। ਤੇ ਜੇ ਪਸ਼ੂ ਮਰ ਰਹੇ ਨੇ ਪੰਜਾਬ ਦੇ ਵਿੱਚ, ਮੈਂ ਘੱਟੋ ਘੱਟ 4-5 ਪਰਿਵਾਰਾਂ ਨੂੰ ਜਾਣਦਾ ਜਿਹਨਾਂ ਦੀਆਂ ਪਰਿਵਾਰਾਂ ਦੀਆਂ ਉਹਨਾਂ ਨੇ ਗਾਈਆਂ ਰੱਖੀਆਂ ਸੀ, ਤੇ ਉਹ ਮੈਂ ਜਿੰਨੀਆਂ ਵੀ ਤੁਹਾਨੂੰ ਗੱਲਾਂ ਦੱਸੀਆਂ ਇਹ ਸੁਣੀਆਂ ਸੁਣਾਈਆਂ ਨੀ, ਉਹਨਾਂ ਬੰਦਿਆਂ ਨੂੰ ਮੈਂ ਜਾਣਦਾ ਜਿਹੜੇ ਨੂੰ ਮੇਰੇ ਜਿਹੜੇ ਮੇਰੇ ਨਾਲ ਫੋਨ ਤੇ ਲਿੰਕ ਨੇ, ਜਿਹਨਾਂ ਦੀਆਂ ਇਹ ਫਸਲਾਂ ਮਰੀਆਂ, ਚਾਹੇ ਉਹ ਮੋਗੇ 'ਚ ਹੋਣ, ਚਾਹੇ ਉਹ ਸੁਲਤਾਨਪੁਰ 'ਚ ਨੇ, ਚਾਹੇ ਉਹ ਮੁਕਤਸਰ ਨੇ, ਚਾਹੇ ਉਹ ਅਬੋਹਰ ਨੇ। ਸੋ ਤੁਸੀਂ ਜਿੱਥੇ ਵੀ ਹਿੱਸੇ ਦਾ ਜਿਹੜੀ ਪੰਜਾਬ ਦੇ ਹਿੱਸੇ ਨਾਲ ਤੁਹਾਡਾ ਸੰਬੰਧ ਹੈ, ਤੁਸੀਂ ਦੇ ਆਲੇ ਚੁਆਲੇ 10 ਬੰਦੇ ਨੂੰ ਪੁੱਛੋਗੇ ਤੁਹਾਨੂੰ ਪਤਾ ਚੱਲ ਜਾਏਗਾ ਦਿਸ ਇਜ਼ ਇਹ ਜਿਹੜਾ ਸਾਰਾ ਕੁਛ ਹੈ ਇਹ ਸਾਰੇ ਪੰਜਾਬ 'ਚ ਇੰਝ ਵਾਪਰਿਆ।
1: ਸੋ ਇਹ ਸਾਡੇ ਆਸ ਪਾਸ ਸਾਡੇ ਕਹਿ ਲਓ ਕਿ ਘਰਾਂ ਦੇ ਵਿੱਚ ਵਾਪਰ ਰਿਹਾ, ਪਰ ਉੱਥੇ ਬੈਠੇ ਲੋਕਾਂ ਨੂੰ ਇਸ ਢੰਗ ਦੇ ਨਾਲ ਨਹੀਂ ਪਤਾ ਕਿ ਇਹ ਚੀਜ਼ਾਂ ਕਿਉਂ ਹੋ ਰਹੀਆਂ ਨੇ, ਇਹ ਚੀਜ਼ਾਂ ਕਿੱਦਾਂ ਆਪਾਂ ਰੋਕ ਸਕਦੇ ਹਾਂ, ਜਾਂ ਫਿਰ ਇਹ ਵੀ ਵੱਡਾ ਰੋਲ ਅਦਾ ਕਰ ਰਹੀ ਹੈ, ਇਹ ਬਦਲਦਾ ਜਿਹੜਾ ਮੌਸਮ ਇਹ ਵੀ ਵੱਡਾ ਰੋਲ ਅਦਾ ਕਰ ਰਿਹਾ ਸਾਡੀਆਂ ਫਸਲਾਂ ਨੂੰ ਮਾਰਨ ਦੇ ਵਿੱਚ, ਸਾਡੇ ਮਵੇਸ਼ੀਆਂ ਨੂੰ ਮਾਰਨ ਦੇ ਵਿੱਚ, ਅਤੇ ਆਉਣ ਵਾਲਾ ਜਿਹੜਾ ਸਮਾਂ ਹੈ ਉਹ ਇਸ ਤੋਂ ਵੀ ਭਿਆਨਕ ਹੋ ਸਕਦਾ, ਜੇਕਰ ਹਾਲੇ ਤੱਕ ਵੀ ਕਿਸੇ ਨੂੰ ਕੋਈ ਇਸ ਚੀਜ਼ ਦਾ ਅੰਦਾਜ਼ਾ ਨਹੀਂ ਹੈ ਤਾਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਊਗਾ। ਸੋ ਅੱਗੇ ਕੀ ਆਪਾਂ ਵੇਖ ਰਹੇ ਹਾਂ, ਜਿਹੜੇ ਤਰੀਕੇ ਦੇ ਨਾਲ ਤੁਹਾਡੀਆਂ ਟੀਮਾਂ ਉੱਥੇ ਪੰਜਾਬ ਦੇ ਵਿੱਚ ਮੌਜੂਦ ਨੇ, ਜਦੋਂ ਆਮ ਲੋਕਾਂ ਦੇ ਨਾਲ ਗੱਲਾਂ ਕਰਦੇ ਹਾਂ ਤਾਂ ਉਹਨਾਂ ਦਾ ਕੀ ਰਵੱਈਆ, ਉਹਨਾਂ ਨੂੰ ਸਮਝ ਪੈਂਦੀ ਹੈ ਗੱਲ ਇਸ ਚੀਜ਼?
0: ਦੇਖੋ ਜਿਹੜਾ ਬੰਦਾ ਪਿੰਡ 'ਚ ਰਹਿੰਦਾ ਉਹਨੂੰ ਭਾਵੇਂ ਜਲਵਾਯੂ ਤਬਦੀਲੀ ਦਾ ਸ਼ਬਦ ਚੇਤੇ ਨਾ ਹੋਵੇ, ਚਾਹੇ ਉਹਨੂੰ ਤੁਸੀਂ ਕਾਰਬਨ ਡਾਈਆਕਸਾਈਡ ਮਿਸ਼ਨ 'ਚ ਪਤਾ ਲੱਗੇ ਜਾਂ ਨਾ ਲੱਗੇ, ਪਰ ਉਹਦੇ ਬਰਬਾਦੀ ਸਾਹਮਣੇ ਆ, ਉਹ ਤੋਂ ਮੁਨਕਰ ਨਹੀਂ ਹੋ ਸਕਦਾ, ਉਹ ਤੋਂ ਇਨਕਾਰ ਨਹੀਂ ਕਰ ਸਕਦਾ। ਉਹਨੂੰ ਇਹ ਵੀ ਪਤਾ ਕਿ ਪਹਿਲਾਂ ਕਦੇ ਨਹੀਂ ਹੋਇਆ। ਪਿਛਲੇ ਅਪ੍ਰੈਲ ਦੇ ਵਿੱਚ ਦੀ ਗੱਲ ਹੈ, ਅਪ੍ਰੈਲ ਦੇ ਪਹਿਲੇ ਹਫ਼ਤੇ ਦੀ, ਬਈ ਮੁਕਤਸਰ ਦੇ ਏਰੀਏ ਦੇ ਵਿੱਚ ਆਲਮੋਸਟ ਇੱਕ ਇੱਕ ਡੇਢ ਇੰਚ ਜਦੋਂ ਗੜੇ ਪੈ ਗਏ, ਤੇ ਉੱਥੇ ਬਜ਼ੁਰਗ ਸੀ, ਉਹ ਕਹਿੰਦੇ ਜੀ ਮੈਂ 80 ਸਾਲ 85 ਸਾਲ ਮੇਰੀ ਉਮਰ ਹੈ, ਮੈਂ ਆਪਣੀ ਇਸ ਉਮਰ 'ਚ ਕਦੀ ਇਸ ਮੌਸਮ 'ਚ ਇੰਨੇ ਗੜੇ ਪੈਂਦੇ ਨਹੀਂ ਸੀ ਦੇਖੇ। ਸੋ ਜਦੋਂ ਸਾਨੂੰ ਜਿਹੜੀ ਇਹ ਇਸ ਇਹ ਨਾਲੇ ਇਹ ਜਿਹੜਾ ਵਿਸ਼ਾ ਜਿਹੜਾ ਸੰਕਟ ਹੈ ਇੰਨਾ ਜ਼ਿਆਦਾ ਗੰਭੀਰ ਹੈ ਅਤੇ ਇਹਦੀ ਮਾਰ ਜਿਹੜੀ ਹੈ ਇੰਨੀ ਜ਼ਿਆਦਾ ਵਿਸ਼ਾਲ ਹੈ, ਅਸੀਂ ਇਹ ਕੰਮ ਆਪਣੇ ਲੀਡਰਾਂ 'ਤੇ ਨਹੀਂ ਛੱਡ ਸਕਦੇ ਵੀ ਉਹ ਜਦੋਂ ਕਹਿਣਗੇ ਅਸੀਂ ਉਦੋਂ ਕਰਾਂਗੇ, ਉਹ ਕੁਝ ਪੋਲਿਸੀਆਂ ਬਣਾਉਣਗੇ ਤਾਂ ਅਸੀਂ ਕਰਾਂਗੇ। ਸਾਨੂੰ ਆਪਣੇ ਆਪ 'ਤੇ ਲੈਣ ਦੀ ਲੋੜ ਹੈ ਬਈ ਅਸੀਂ ਕੀ ਕਰ ਸਕਦੇ ਹਾਂ। ਇੱਕ ਤਾਂ ਇਮੀਡੀਏਟ ਹੈ ਵੀ ਜੋ ਉੱਥੇ ਫਸੇ ਹੋਏ ਨੇ ਲੋਕ ਉਹਨਾਂ ਦਾ ਕੀ ਹੈ, ਬੜਾ ਕੁਛ। ਜੇ ਹੁਣ ਮੂੰਗੀ ਦੀ ਫਸਲ ਮਰ ਗਈ ਤੁਸੀਂ ਕੀ ਕਰੋਗੇ? ਮੂੰਗੀ ਦੇ ਖੇਤਾਂ ਦੇ ਉੱਤੇ ਤੁਸੀਂ ਏਸੀ ਥੋੜ੍ਹਾ ਲਗਾਓਗੇ, ਤੁਸੀਂ ਉਹਨਾਂ ਨੂੰ ਢਕੋਗੇ ਥੋੜ੍ਹਾ ਪੱਲੀਆਂ ਜਾਂ ਚਾਦਰਾਂ ਲੈ ਕੇ? ਜੇ ਝੋਨੇ ਦੀ ਫਸਲ ਮਰ ਗਈ ਉਹਨੂੰ ਕਿਵੇਂ ਕਰ ਲਓਗੇ? ਸਾਡਾ ਮਨੁੱਖੀ ਮਨ ਹੈ ਨਾ, ਅਸੀਂ ਜਿਹੜੀ ਆਪਾਂ ਪਹਿਲੇ ਪ੍ਰੋਗਰਾਮਾਂ 'ਚ ਇੱਦਾਂ ਗੱਲ ਕੀਤੀ ਸੀ ਹਿਮਾਚਲ ਦੇ, ਕਿਵੇਂ ਜਿਹੜੇ ਸੇਬ ਨੇ ਉਹਨਾਂ ਦਾ ਘੱਟ ਗਿਆ। ਸੋ ਹੁਣ ਜਿੰਨੀਆਂ ਆਪਾਂ ਫਸਲਾਂ ਅਤੇ ਫਲਾਂ ਦਾ ਜ਼ਿਕਰ ਕੀਤਾ, ਇਹਨੂੰ ਕੁੱਲ ਮਿਲਾ ਕੇ ਤੁਸੀਂ ਅੰਦਾਜ਼ਾ ਲਗਾ ਲਓ ਬਈ ਬਾਕੀ ਇਹਦਾ ਕੀ ਹੋਏਗਾ। ਇਹ ਤਾਂ ਸਾਨੂੰ ਜਾਣ ਪਛਾਣ ਵਾਲਿਆਂ ਦੇ ਮਿਲਦੀ ਨੇ ਨਾ। ਸੋ ਜਿਹੜੀ ਜਲਵਾਯੂ ਤਬਦੀਲੀ ਦੀ ਜਿਹੜੀ ਭਿਅੰਕਰਤਾ ਹੈ, ਜਿਹੜੀ ਇਹਦੀ ਮਾਰੂ ਸ਼ਕਤੀ ਆ, ਉਹ ਸਾਨੂੰ ਆਮ ਬੰਦੇ ਨੂੰ ਕਈ ਵਾਰੀ ਸਮਝ ਨਹੀਂ ਆਉਂਦੀ। ਅਤੇ ਅੱਜ ਕੱਲ੍ਹ ਇੰਟਰਨੈਟ ਹੈ, ਤੁਸੀਂ ਜਿਹੜਾ ਮਰਜ਼ੀ ਕਿ ਵੀ ਇਹ ਜਲਵਾਯੂ ਤਬਦੀਲੀ ਕੀ ਹੈ, ਇਹ ਕਿਉਂ ਹੁੰਦੀ ਆ, ਗਲੋਬਲ ਵਾਰਮਿੰਗ ਕੀ ਆ, ਆਲਮੀ ਤਪਸ਼ ਕੀ ਹੈ, ਸਾਡੇ ਗ੍ਰੀਨ ਹਾਊਸ ਗੈਸਿਸ ਕੀ ਨੇ, ਗ੍ਰੀਨ ਹਾਊਸ ਗੈਸ ਇਫੈਕਟ ਕੀ ਹੈ, ਉਹ ਭਾਵੇਂ ਟੈਕਨੀਕਲ ਨੇ ਪਰ ਉਹਨਾਂ ਦੇ ਵਿੱਚੋਂ ਨਿਕਲਿਆ ਹੋਇਆ ਜਿਹੜਾ ਉਹਨਾਂ ਦਾ ਨਤੀਜੇ ਨੇ ਉਹ ਟੈਕਨੀਕਲ ਕੋਈ ਨਹੀਂ, ਉਹ ਤਾਂ ਬੜੇ ਸਿੰਪਲ ਨੇ। ਬੰਦੇ ਮਰਨਗੇ, ਜਾਨਵਰ ਮਰਨਗੇ, ਪੰਛੀ ਮਰਨਗੇ, ਫਸਲਾਂ ਸਾਡੀਆਂ ਬਰਬਾਦ ਹੋਣਗੀਆਂ। ਇਹਦੇ ਵਿੱਚ ਸਮਝਣ 'ਚ ਸਾਨੂੰ ਕੋਈ ਮੁਸ਼ਕਲ ਨਹੀਂ ਆਉਣੀ ਚਾਹੀਦੀ।
1: ਜੀ ਸੋ ਬਿਲਕੁਲ, ਬਹੁਤ ਧੰਨਵਾਦ ਤੁਹਾਡਾ ਇਹਨੇ ਆਸਾਨ ਸ਼ਬਦਾਂ ਦੇ ਵਿੱਚ ਇਹ ਸਾਰੀਆਂ ਗੱਲਾਂ ਸਾਨੂੰ ਸਮਝਾਉਣ ਦੱਸਣ ਦੇ ਲਈ। ਅਤੇ ਆਸ ਕਰਦੇ ਹਾਂ ਦੋਸਤੋ ਇਹ ਜਾਣਕਾਰੀ ਤੁਹਾਡੇ ਲਈ ਲਾਹੇਵੰਦ ਹੋਊਗੀ, ਅਤੇ ਇਹ ਜਾਣਕਾਰੀ ਅੱਗੇ ਵੀ ਜ਼ਰੂਰ ਪਹੁੰਚਾ ਦਿਆ ਕਰੋ। ਆਪਣੇ ਘਰ ਪਿੱਛੇ ਕੋਈ ਰਹਿੰਦਾ ਵਾ ਤਾਂ ਉਹਨਾਂ ਦੇ ਤੱਕ ਵੀ ਜ਼ਰੂਰ ਪਹੁੰਚਾ ਦਿਆ ਕਰੋ। ਅੱਗੇ ਅੱਗੇ ਚੱਲ ਕੇ ਹੋਰ ਵੀ ਬਹੁਤ ਸਾਰਾ ਕੁਛ ਕੀ ਤੁਸੀਂ ਕਰ ਸਕਦੇ ਹੋ, ਕਿੱਦਾਂ ਛੋਟੇ ਛੋਟੇ ਸਟੈਪ ਤੁਹਾਡੇ ਇਹਦੇ ਵਿੱਚ ਮਦਦਗਾਰ ਸਾਬਤ ਹੋ ਸਕਦੇ ਨੇ, ਉਸ ਪਾਸੇ ਨੂੰ ਵੀ ਹੌਲੀ ਹੌਲੀ ਆਪਾਂ ਆਵਾਂਗੇ। ਫਿਲਹਾਲ ਤੁਸੀਂ ਇਸ ਪ੍ਰੋਗਰਾਮ ਦੇ ਨਾਲ ਜੁੜਤੇ ਇਸੇ ਤਰ੍ਹਾਂ ਦੇ ਨਾਲ ਬਣਾਈ ਰੱਖੋ ਭਾਈ, ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
0: ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸੁਣਨ ਵਾਲਿਆਂ ਦਾ ਵੀ, ਅਤੇ ਅਸੀਂ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਇਹੀ ਕਰਾਂਗੇ ਬਈ ਜੇ ਆਪਾਂ ਇਹੀ ਗੱਲ ਕਰਾਂਗੇ ਵੀ ਬਹੁਤ ਮਾਰੂ ਉਹਦਾ ਕੋਈ ਫਰਕ ਨਹੀਂ ਪੈਂਦਾ। ਗੱਲ ਅਸਲ 'ਚ ਸਾਨੂੰ ਡਰਨ ਦੀ ਨਹੀਂ, ਗੱਲ ਸਾਨੂੰ ਇਹਨੂੰ ਸਮਝ ਕੇ ਇਹਦੇ ਸਟੈਪ ਲੈਣ ਦੀ ਲੋੜ ਹੈ, ਅਤੇ ਅਸੀਂ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਹੌਲੀ ਹੌਲੀ ਛੋਟੇ ਅਤੇ ਵੱਡੇ ਸਟੈਪ ਕਿਹੜੇ ਲੈ ਸਕਦੇ ਹੋ ਤੁਸੀਂ ਜਿਹਨਾਂ 'ਤੇ ਤੁਹਾਡਾ ਕੋਈ ਖਰਚਾ ਨਹੀਂ ਆਉਂਦਾ, ਤਾਂ ਕਿ ਅਸੀਂ ਆਪਣੀ ਧਰਤੀ ਨੂੰ ਬਚਾ ਸਕੀਏ। ਬਹੁਤ ਬਹੁਤ ਧੰਨਵਾਦ।
1: ਧੰਨਵਾਦ ਜੀ, ਬਹੁਤ ਸ਼ੁਕਰੀਆ ਦੋਸਤੋ। ਆਸ ਕਰਦੇ ਹਾਂ ਕਿ ਤੁਸੀਂ ਇਹ ਪ੍ਰੋਗਰਾਮ ਪਸੰਦ ਕਰ ਰਹੇ ਹੋਗੇ, ਅਤੇ ਇਸ ਪ੍ਰੋਗਰਾਮ ਦੇ ਸੰਬੰਧ ਦੇ ਵਿੱਚ ਤੁਹਾਡੇ ਕੋਈ ਵੀ ਸਵਾਲ, ਤੁਹਾਡੀ ਕੋਈ ਵੀ ਫੀਡਬੈਕ, ਅਤੇ ਉਹ ਤੁਸੀਂ ਸਾਡੇ ਤੱਕ ਜ਼ਰੂਰ ਭੇਜਦੇ ਰਿਹਾ ਕਰੋ। ਫਿਲਹਾਲ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ। ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ, ਤੰਦਰੁਸਤ ਰਹੋ, ਆਪਣੇ ਵਾਤਾਵਰਨ ਪ੍ਰਤੀ ਸੁਚੇਤ ਰਹੋ, ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM। ਅਗਲੇ ਸਿੱਧ ਵਿੱਚ ਦੋਸਤੋ ਪ੍ਰੋਗਰਾਮ ਪਰਦਾ ਬੇਪਰਦਾ ਲੈ ਕੇ ਅਤੇ ਤੁਹਾਡੇ ਨਾਲ ਹਾਜ਼ਰੀ ਲਵਾਉਣ ਜਾ ਰਹੇ ਹਾਂ ਬਹੁਤ ਜਲਦ। ਰੇਡੀਓ ਹਾਂਜੀ 1674 AM।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਹਾਂਜੀ ਰੇਡੀਓ, ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ 12 ਜੂਨ ਤੇ ਸ਼ੁੱਕਰਵਾਰ ਦਾ ਦਿਨ ਹੈ ਤੇ ਆਪਾਂ ਹੁਣ ਰੇਡੀਓ ਹਾਂਜੀ ਦੇ ਸਿਡਨੀ ਸਟੇਸ਼ਨ ਤੋਂ ਲਾਈਵ ਸ਼ੋਜ਼ ਇੱਕ ਵਾਰ ਫਿਰ ਤੋਂ ਲੈ ਕੇ ਹੋ ਗਏ ਹਾਜ਼ਰ। ਲੰਬੇ ਬ੍ਰੇਕ ਤੋਂ ਬਾਅਦ, ਇੱਕ ਬਹੁਤ ਲੰਬੇ ਅੰਤਰਾਲ ਕੇ ਬਾਅਦ ਤੇ ਪ੍ਰੋਗਰਾਮ ਅਗਲੇ ਹਫ਼ਤੇ ਤੋਂ ਬਾਕਾਇਦਾ ਸ਼ੁਰੂ ਕਰਾਂਗੇ। ਜਿਹੜੇ ਜਿਹੜੇ ਦਿਨ ਦੇ ਜਿਹੜੇ ਜਿਹੜੇ ਪ੍ਰੋਗਰਾਮ ਹੁੰਦੇ ਸੀ ਤੇ ਕੁਛ ਨਵੇਂ ਵੀ, ਪਰ ਅੱਜ ਸ਼ੁੱਕਰਵਾਰ ਦੇ ਦਿਨ ਤੁਹਾਨੂੰ ਦੱਸ ਦਈਏ ਕਿ ਅੱਜ ਪ੍ਰਧਾਨ ਇਲਾਕਾ ਕਿਹੜਾ ਨਹੀਂ ਹੋਣਾ, ਕਿਉਂਕਿ ਹਰਸੀਨ ਜੀ ਅੱਜ ਹਾਜ਼ਰ ਨਹੀਂ ਹੈਗੇ। ਸੋ ਮੈਂ ਤੁਹਾਡੇ ਨਾਲ ਅੱਜ ਫਿਲਮਾਂ ਦੀਆਂ ਹੀ ਗੱਲਾਂ ਕਰਨੀਆਂ ਨੇ। ਪ੍ਰੋਗਰਾਮ ਪਰਦਾ ਬੇਪਰਦਾ ਥੋੜ੍ਹਾ ਲੰਬਾ ਚੱਲੇਗਾ, ਉਹ ਤੋਂ ਬਾਅਦ ਇੱਕ ਇੰਟਰਵਿਊ ਵੀ ਹੈਗੀ ਹੈ ਇਮਤਿਆਜ਼ ਅਲੀ ਹੋਣਾ ਦੀ, ਉਹ ਵੀ ਤੁਹਾਨੂੰ ਸੁਣਾਵਾਂਗੇ ਪਰ ਉਹ ਪ੍ਰੋਗਰਾਮ ਦੇ ਅਖੀਰ ਦੇ ਵਿੱਚ। ਪਰ ਫਿਲਹਾਲ ਕੁਛ ਨਵੇਂ ਗਾਣੇ ਲੈ ਕੇ ਆਵਾਂਗੇ, ਪਰਦਾ ਬੇਪਰਦਾ ਇਸ ਬ੍ਰੇਕ ਤੋਂ ਬਾਅਦ ਸ਼ੁਰੂ ਕਰਦੇ ਹਾਂ। ਜੀ ਖਾਨ ਦਾ ਗਾਣਾ ਸੁਣ ਲਓ।

0: ਮੈਂ
1: ਹਾਂਜੀ ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਅੱਜ 12 ਜੂਨ ਤੇ ਸ਼ੁੱਕਰਵਾਰ ਦਾ ਦਿਨ ਹੈ ਤੇ ਆਪਾਂ ਹੁਣ ਰੇਡੀਓ ਹਾਂਜੀ ਦੇ ਸਿਡਨੀ ਸਟੇਸ਼ਨ ਤੋਂ ਲਾਈਵ ਸ਼ੋਅਜ਼ ਇੱਕ ਵਾਰ ਫਿਰ ਤੋਂ ਲੈ ਕੇ ਹੋ ਗਏ ਹਾਜ਼ਰ ਲੰਬੇ ਬ੍ਰੇਕ ਤੋਂ ਬਾਅਦ ਇੱਕ ਬਹੁਤ ਲੰਬੇ ਅੰਤਰਾਲ ਕੇ ਬਾਅਦ ਤੇ ਪ੍ਰੋਗਰਾਮ ਅਗਲੇ ਹਫ਼ਤੇ ਤੋਂ ਬਾਕਾਇਦਾ ਸ਼ੁਰੂ ਕਰਾਂਗੇ ਜਿਹੜੇ ਜਿਹੜੇ ਦਿਨ ਦੇ ਜਿਹੜੇ ਜਿਹੜੇ ਪ੍ਰੋਗਰਾਮ ਹੁੰਦੇ ਸੀ ਤੇ ਕੁਛ ਨਵੇਂ ਵੀ ਪਰ ਅੱਜ ਸ਼ੁੱਕਰਵਾਰ ਦੇ ਦਿਨ ਤੁਹਾਨੂੰ ਦੱਸ ਦਈਏ ਕਿ ਅੱਜ ਪ੍ਰਧਾਨ ਇਲਾਕਾ ਕਿਹੜਾ ਨਹੀਂ ਹੋਣਾ ਕਿਉਂਕਿ ਹਰਸੀਨ ਜੀ ਅੱਜ ਹਾਜ਼ਰ ਨਹੀਂ ਹੈਗੇ ਸੋ ਮੈਂ ਤੁਹਾਡੇ ਨਾਲ ਅੱਜ ਫਿਲਮਾਂ ਦੀਆਂ ਹੀ ਗੱਲਾਂ ਕਰਨੀਆਂ ਨੇ ਪ੍ਰੋਗਰਾਮ ਪੜਦਾ ਬੇਪੜਦਾ ਥੋੜ੍ਹਾ ਲੰਬਾ ਚੱਲੇਗਾ ਉਹ ਤੋਂ ਬਾਅਦ ਇੱਕ ਇੰਟਰਵਿਊ ਵੀ ਹੈਗੀ ਹੈ ਇਮਤਿਹਾਜ਼ ਅਲੀ ਹੋਣਾ ਦੀ ਉਹ ਵੀ ਤੁਹਾਨੂੰ ਸੁਣਾਵਾਂਗੇ ਪਰ ਉਹ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਪਰ ਫਿਲਹਾਲ ਕੁਛ ਨਵੇਂ ਗਾਣੇ ਲੈ ਕੇ ਆਵਾਂਗੇ ਪੜਦਾ ਬੇਪੜਦਾ ਇਸ ਬ੍ਰੇਕ ਤੋਂ ਬਾਅਦ ਸ਼ੁਰੂ ਕਰਦੇ ਹਾਂ ਜੀ ਖਾਨ ਦਾ ਗਾਣਾ ਸੁਣ ਲਓ

0: ਤੇ ਸਾਡੇ ਪ੍ਰੋਗਰਾਮ ਦੇ ਵਿੱਚ ਗੱਲ ਨਾ ਹੋਵੇ, ਕਿਵੇਂ ਹੋ ਸਕਦਾ? ਹੌਲੀ ਹੌਲੀ ਉਹ ਕਰੀਏ, ਪਰ ਕਰਾਂਗੇ ਜ਼ਰੂਰ ਗੱਲ ਚਾਹੇ। ਔਰ ਸਾਡੇ ਨਾਲ ਅੱਜ ਦੇ ਇਸ ਪ੍ਰੋਗਰਾਮ ਪ੍ਰਧਾਨ ਇਲਾਕਾ ਕਿਹੜਾ ਆਪਣਾ ਦੇ ਵਿੱਚ ਸਾਡੇ ਮਤਲਬ ਮੇਰੇ ਤੇ ਹਰਸਿੰਘ ਜੀ ਦੇ ਨਾਲ ਤੁਸੀਂ ਵੀ ਹੋਵੋਗੇ, ਤੇ ਹਰਸਿੰਘ ਜੀ ਵੈਲਕਮ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ,
0: ਕੈਸੇ ਹੋ? ਹੈਪੀ ਹੋਲੀ ਸੱਚ ਤੁਹਾਨੂੰ।
1: ਹੈਪੀ ਹੋਲੀ,
0: ਹੈਪੀ ਤੇਜ਼ ਹੋਲੀ,
1: ਤੇਜ਼ ਹੋਲੀ। ਮੈਨੂੰ ਤਾਂ ਲੱਗਦਾ ਹੁਣ ਹੌਲੀ ਹੋ ਚੁੱਕੀ ਜਿੱਦਾਂ ਤੁਸੀਂ ਕਹਿੰਦੇ ਹੌਲੀ ਹੌਲੀ। ਐਗਜੈਕਟਲੀ ਕੱਲ ਸੀ ਵੈਸੇ? ਛੋਟੀ ਵੱਡੀ ਹੋਲੀ ਵੀ ਹੁੰਦੀ ਹੈ ਨਾ, ਫਿਰ ਉਹ ਜਿੱਦਾਂ
0: ਹੋਲੀ, ਦੀਵਾਲੀ ਦੀ ਤਰ੍ਹਾਂ ਹੋਲੀਆਂ ਵੀ ਛੋਟੀਆਂ ਵੱਡੀਆਂ
1: ਇੱਦਾਂ ਕਹਿੰਦੇ ਆ। ਹਾਂ, ਫਿਰ ਜਿੱਦਾਂ
0: ਮੀਡੀਅਮ ਹੋਲੀ ਨਹੀਂ ਹੁੰਦੀ, ਮੀਡੀਅਮ ਦੀਵਾਲੀ, ਮੀਡੀਅਮ ਹੋਲੀ।
1: ਕਿਉਂਕਿ ਅਸੀਂ ਪੰਜਾਬੀ ਆ, ਜਾਂ ਤਾਂ ਕੋਈ ਕੰਮ ਕਰਦੇ ਆ ਸਟ੍ਰੀਮ ਕਰਦੇ ਆ, ਜਾਂ ਫਿਰ ਨਹੀਂ ਕਰਦੇ, ਉਹ ਕੰਮ ਹੁੰਦਾ ਵਿੱਚ, ਵਿਚਾਲੇ ਵਾਲਾ ਨਹੀਂ ਹੁੰਦਾ ਸਾਡੇ ਤੋਂ।
0: ਨਹੀਂ, ਮੀਡੀਅਮ ਵੀ ਹੁੰਦੀ ਹੈ, ਵਿੱਚ ਵਿਚਾਲੇ ਵਾਲੀ। ਹਾਂਜੀ, ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ 12 ਜੂਨ ਤੇ ਸ਼ੁੱਕਰਵਾਰ ਦਾ ਦਿਨ ਹੈ, ਤੇ ਆਪਾਂ ਹੁਣ ਰੇਡੀਓ ਹਾਂਜੀ ਦੇ ਸਿਡਨੀ ਸਟੇਸ਼ਨ ਤੋਂ ਲਾਈਵ ਸ਼ੋਅਜ਼ ਇੱਕ ਵਾਰ ਫਿਰ ਤੋਂ ਲੈ ਕੇ ਹੋ ਗਏ ਹਾਜ਼ਰ। ਲੰਬੇ ਬ੍ਰੇਕ ਤੋਂ ਬਾਅਦ, ਇੱਕ ਬਹੁਤ ਲੰਬੇ ਅੰਤਰਾਲ ਕੇ ਬਾਅਦ, ਤੇ ਪ੍ਰੋਗਰਾਮ ਅਗਲੇ ਹਫ਼ਤੇ ਤੋਂ ਬਕਾਇਦਾ ਸ਼ੁਰੂ ਕਰਾਂਗੇ, ਜਿਹੜੇ ਜਿਹੜੇ ਦਿਨ ਦੇ ਜਿਹੜੇ ਜਿਹੜੇ ਪ੍ਰੋਗਰਾਮ ਹੁੰਦੇ ਸੀ, ਤੇ ਕੁਛ ਨਵੇਂ ਵੀ। ਪਰ ਅੱਜ ਸ਼ੁੱਕਰਵਾਰ ਦੇ ਦਿਨ ਤੁਹਾਨੂੰ ਦੱਸ ਦਈਏ ਕਿ ਅੱਜ ਪ੍ਰਧਾਨ ਇਲਾਕਾ ਕਿਹੜਾ ਨਹੀਂ ਹੋਣਾ, ਕਿਉਂਕਿ ਹਰਸਿੰਘ ਜੀ ਅੱਜ ਹਾਜ਼ਰ ਨਹੀਂ ਹੈਗੇ। ਸੋ ਮੈਂ ਤੁਹਾਡੇ ਨਾਲ ਅੱਜ ਫਿਲਮਾਂ ਦੀਆਂ ਹੀ ਗੱਲਾਂ ਕਰਨੀਆਂ ਨੇ। ਪ੍ਰੋਗਰਾਮ ਪਰਦਾ ਬੇਪਰਦਾ ਥੋੜ੍ਹਾ ਲੰਬਾ ਚੱਲੇਗਾ, ਉਹ ਤੋਂ ਬਾਅਦ ਇੱਕ ਇੰਟਰਵਿਊ ਵੀ ਹੈਗੀ ਹੈ ਇਮਤਿਆਜ਼ ਅਲੀ ਹੋਣਾ ਦੀ, ਉਹ ਵੀ ਤੁਹਾਨੂੰ ਸੁਣਾਵਾਂਗੇ ਪਰ ਉਹ ਪ੍ਰੋਗਰਾਮ ਦੇ ਅਖੀਰ ਦੇ ਵਿੱਚ। ਪਰ ਫਿਲਹਾਲ ਕੁਛ ਨਵੇਂ ਗਾਣੇ ਲੈ ਕੇ ਆਵਾਂਗੇ, ਪਰਦਾ ਬੇਪਰਦਾ ਇਸ ਬ੍ਰੇਕ ਤੋਂ ਬਾਅਦ ਸ਼ੁਰੂ ਕਰਦੇ ਹਾਂ। ਜੀ ਖਾਨ ਦਾ ਗਾਣਾ ਸੁਣ ਲਓ।

ਮੈਨੂੰ ਲੱਗਿਆ ਸੀ ਤੇਰੇ ਭਾਖੜਾ ਦੇ ਨੈਣ ਜਿਵੇਂ ਡੈਮ ਨੀ ਲੋ ਜੀ ਅੱਜ ਦੇ ਪ੍ਰੋਗਰਾਮ ਦੀ ਫਿਰ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਪੜਦਾ ਪੇ ਪੜਦਾ ਇਸ ਬ੍ਰੇਕ ਤੋਂ ਬਾਅਦ

ਵੈਸੇ ਇਹ ਗਾਣਾ ਤਾਂ ਪੁਰਾਣਾ ਹੈਗਾ, ਤੁਹਾਨੂੰ ਪਤਾ ਹੀ ਹੈ, ਪਰ ਅੱਜ ਕੱਲ ਫਿਲਮਾਂ ਦੇ ਵਿੱਚ ਹੁਣ ਰੀਮੇਕ ਕਰ ਕਰਕੇ ਗਾਣੇ ਆਉਂਦੇ ਨੇ ਤੇ ਸਾਨੂੰ ਵੀ ਚਲਾਉਣੇ ਪੈਂਦੇ ਨੇ ਤੇ ਤੁਸੀਂ ਵੀ ਸੁਣ ਲੈਂਦੇ ਹੋ, ਇੰਜੋਏ ਕਰਦੇ ਹੋ। ਪ੍ਰੋਗਰਾਮ ਪੜਦਾ ਬੇਪੜਦਾ ਦੇ ਵਿੱਚ ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ, ਮੈਂ ਗੌਤਮ ਕਪਿਲ। ਪਹਿਲਾ ਹੀ ਗਾਣਾ ਪਤੀ ਪਤਨੀ ਔਰ ਵੋ ਦੋ ਫਿਲਮ ਦੇ ਵਿੱਚੋਂ, ਜਿਹਦੇ 'ਚ ਆਯੁਸ਼ਮਾਨ ਖੁਰਾਨਾ ਦੇ ਨਾਲ ਸਾਰਾ ਅਲੀ ਖਾਨ ਸੀ, ਰਕੁਲ ਪ੍ਰੀਤ ਸੀ, ਵਾਮਿਕਾ ਸੀ, ਫਿਲਮ ਚੱਲੀ ਨਹੀਂ ਇਸ ਕਰਕੇ ਸਾਰੇ ਸੀ ਹੁਣ ਵੀ ਸੀ ਅਤੇ ਇਹ ਗਾਣਾ ਹੁਣ, ਕਿਉਂਕਿ ਇਹ ਤੁਸੀਂ ਸਮਝ ਜਿਆ ਕਰੋ, ਹੁਣ ਤਾਂ ਇੰਨੀ ਵਾਰ ਆਪਣੀ ਗੱਲ ਹੋ ਚੁੱਕੀ ਹੈ ਕਿ ਕੋਈ ਵੀ ਪੁਰਾਣੇ ਗਾਣੇ ਨੂੰ ਰੀਮੇਕ ਕਰਕੇ ਲੈ ਕੇ ਆਉਣਾ ਕੰਮ ਤਨਿਸ਼ਕ ਬਾਗਚੀ ਦਾ ਹੁੰਦਾ। ਇਹਨਾਂ ਨੇ ਇਹ ਡੋਰ ਸੰਭਾਲੀ ਹੋਈ ਹੈ, ਮਿਊਜ਼ਿਕ ਦੇ ਵਿੱਚ ਕੋਈ ਜ਼ਿਆਦਾ ਕਰਨਾ ਨਹੀਂ ਹੁੰਦਾ। ਇੰਦਵੀਰ ਉਹਨਾਂ ਦਾ ਇਹ ਗਾਣਾ ਪੁਰਾਣਾ ਲਿਖਿਆ ਹੋਇਆ ਸੀ, ਗਾਣਾ ਉਹੀ ਹੈ, ਸੇਮ ਹੀ ਹੈ, ਬਸ ਉਹਦੇ 'ਚ ਰੀਅਰੇਂਜ ਕੀਤਾ, ਡਿਡਮ ਡਿਡਮ ਡਿਡਮ ਇਹ ਸਾਰਾ ਕੰਮ ਕੀਤਾ ਹੈਗਾ ਉਹਨਾਂ ਨੇ, ਮਿਕਸਿੰਗ ਮਾਸਟਰਿੰਗ। ਅਤੇ ਇਸ ਵਾਰ ਗਾਇਆ ਗਾਣਾ ਜਿਹੜਾ ਹੈਗਾ ਉਹ ਕੀ ਨਾਮ ਹੈ, ਗੁਰੂ ਰੰਧਾਵਾ ਤੋਂ। ਗੁਰੂ ਰੰਧਾਵਾ ਦੇ ਜਿਹੜਾ ਉਹਨਾਂ ਦਾ ਦਿੱਲੀ ਦੇ ਵਿੱਚ ਇੱਕ ਉਹ ਹੈ, ਪੱਛਮ ਬਿਹਾਰ ਦੇ ਵਿੱਚ ਉਹਨਾਂ ਦਾ ਜਿੰਮ ਹੈ, ਮਤਲਬ ਚਲਾਉਂਦੇ ਨੇ ਉਹ ਆਪਣਾ ਜਿੰਮ, ਉੱਥੇ ਫਾਇਰਿੰਗ ਹੋਈ ਹੈ ਅਤੇ ਉਹ ਫਾਇਰਿੰਗ 24 HS ਫਿਟਨੈਸ ਕਰਕੇ ਉਹਦਾ ਨਾਮ ਹੈਗਾ, ਅਤੇ ਉਹ ਫਾਇਰਿੰਗ ਇਸ ਕਰਕੇ ਹੋਈ ਹੈ ਕਿ ਬਿਸ਼ਨੋਈ ਗੈਂਗ ਨੇ ਇਹਦੀ ਜ਼ਿੰਮੇਦਾਰੀ ਲੈ ਕੇ ਕਿਹਾ ਕਿ ਸਲਮਾਨ ਖਾਨ ਦੇ ਨਾਲ ਇਹਨਾਂ ਦੀ ਨੇੜਤਾ ਵੱਧ ਰਹੀ ਸੀਗੀ, ਇਸ ਕਰਕੇ ਇਹਨਾਂ ਨੂੰ ਇਹ ਵਾਰਨਿੰਗ ਦਿੱਤੀ ਹੈਗੀ। ਹੁਣ ਸਲਮਾਨ ਖਾਨ ਵਾਲਾ ਤਾਂ ਰੌਲਾ ਤੁਹਾਨੂੰ ਪਤਾ ਹੀ ਹੈ, 1998 'ਚ ਸਲਮਾਨ ਖਾਨ ਕਿਤੇ ਰਾਜਸਥਾਨ ਗਏ ਸੀ, ਉੱਥੇ ਉਹ ਕਾਲੇ ਹਿਰਨ ਦਾ ਉਹਨਾਂ ਨੇ ਸ਼ਿਕਾਰ ਕਰਤਾ ਸੀ, ਉਦੋਂ ਤੋਂ ਹੀ ਬਿਸ਼ਨੋਈ ਗੈਂਗ ਸਲਮਾਨ ਖਾਨ ਦੇ, ਉਦੋਂ ਤੋਂ ਨਹੀਂ ਆਹ ਹੁਣ ਕਮਜੇ ਮਗਰ ਪਿਆ, ਉਦੋਂ ਤਾਂ ਜੰਮੇ ਵੀ ਨਹੀਂ ਹੋਣੇ ਇਹ, ਅਤੇ ਹੁਣ ਇਹਨਾਂ ਦੇ ਮਗਰ ਪਏ ਨੇ। ਉਦੋਂ ਫਿਲਮ ਹਮ ਸਾਥ ਸਾਥ ਹੈ ਦੀ ਸ਼ੂਟਿੰਗ ਦੇ ਉੱਤੇ ਗਏ ਹੋਏ ਸੀ, ਜਿਹੜੀ ਸੈਫ ਅਲੀ ਖਾਨ ਤੱਬੂ ਸੋਨਾਲੀ ਬੇਂਦਰੇ ਵਾਲੀ ਫਿਲਮ ਸੀਗੀ, ਅਤੇ ਹੁਣ ਉਹ ਕਹਿ ਰਹੇ ਨੇ ਕਿ ਕਾਲਾ ਹਿਰਨ ਦੀ ਤਾਂ ਅਸੀਂ ਪੂਜਾ ਕਰਦੇ ਹੈਗੇ ਹਾਂ ਜੀ, ਅਤੇ ਤੁਸੀਂ ਉਹਨਾਂ ਨੂੰ ਕਿਵੇਂ ਮਾਰਤਾ ਉਦੋਂ, ਇੰਨੇ ਸਾਲ ਪੁਰਾਣਾ ਮਾਮਲਾ ਹੁਣ ਕੱਢ ਕੇ ਉਹ ਲਿਆਉਂਦਾ ਹੈਗਾ। ਖੈਰ, ਜਦੋਂ ਪੁਰਾਣੇ ਗਾਣਿਆਂ ਨੂੰ ਕੱਢ ਕੱਢ ਕੇ ਦੁਬਾਰਾ ਚਲਾਇਆ ਜਾ ਸਕਦਾ, ਪੁਰਾਣੇ ਮਾਮਲਿਆਂ ਨੂੰ ਕਿਉਂ ਨਹੀਂ ਕੱਢਿਆ ਜਾ ਸਕਦਾ, ਅਨਟਿਲ ਕਿਸੇ ਦਾ ਕੋਈ ਨੁਕਸਾਨ ਨਾ ਹੋ ਰਿਹਾ ਹੋਵੇ ਕੁਛ ਕੁ ਪੁਰਾਣੇ ਗਾਣਿਆਂ ਦੇ ਨਾਲ, ਹਾਲਾਂਕਿ ਉਹ ਨਵੇਂ ਆ ਰਹੇ ਨੇ, ਜਿਵੇਂ ਹੁਣ 26 June ਨੂੰ ਫਿਲਮ ਰਿਲੀਜ਼ ਹੋ ਰਹੀ ਹੈਗੀ ਹੈ, ਵੈਲਕਮ ਟੂ ਜੰਗਲ। ਮੈਂ ਇਹਦਾ ਕਿਤੇ ਟੀਜ਼ਰ ਸੀ ਜਾਂ ਟ੍ਰੇਲਰ ਸੀ ਜੋ ਵੀ ਸੀ ਉਹ ਦੇਖ ਬੈਠੇ, ਤੁਸੀਂ ਵੀ ਦੇਖ ਲਿਆ ਹੋਣਾ, ਅਤੇ ਜਿਹੜੇ ਟ੍ਰੇਲਰ ਦੇਖ ਕੇ ਹੀ ਨਹੀਂ ਸੌਂ ਪੈਂਦੀ ਹੁੰਦੀ ਹੈਗੀ ਵੀ ਨਹੀਂ ਇਹ ਫਿਲਮ ਤਾਂ ਦੇਖਣੀ ਨਹੀਂ ਹੈਗੀ, ਇਹ ਉਹ ਫਿਲਮਾਂ 'ਚੋਂ ਹੈ ਜਿਹਦਾ ਟ੍ਰੇਲਰ ਦੇਖ ਕੇ ਹੀ ਸੌਂ ਚੁੱਕ ਲਈ ਸੀਗੀ ਵੀ ਇੰਨਾ ਥੀਏਟਰ 'ਚ ਜਾ ਕੇ ਨਹੀਂ ਇਹ ਫਿਲਮ ਦੇਖਣੀ ਹੈਗੀ, ਐਵੇਂ ਪੈਸੇ ਬਰਬਾਦ ਕਰਨੇ, OTT 'ਤੇ ਵੀ ਨਹੀਂ ਦੇਖਣੀ ਅਤੇ ਉਹਦੇ 'ਤੇ ਵੀ ਨਹੀਂ ਦੇਖਣੀ, ਆਪਣਾ ਟਾਈਮ ਵੇਸਟ ਕਾਹਨੂੰ ਕਰਨਾ ਇਸ ਫਿਲਮ ਦੇ ਉੱਤੇ। ਪਰ ਇਹ ਫਿਲਮਾਂ ਦੀਆਂ ਗੱਲਾਂ ਤੁਹਾਡੇ ਨਾਲ ਜ਼ਰੂਰ ਕਰਦੇ ਰਹਾਂਗੇ, ਵੈਲਕਮ ਟੂ ਜੰਗਲ ਦੀ ਵੀ ਗੱਲ ਕਰਾਂਗੇ, ਇਸ ਜੰਗਲ ਮੈਂ ਆਪਕਾ ਸਵਾਗਤ ਹੈ, ਕਿਉਂਕਿ ਇਹ ਜੰਗਲ ਹੈਗਾ ਫਿਲਮੀ ਜੰਗਲ। ਪੜਦਾ ਬੇਪੜਦਾ ਪ੍ਰੋਗਰਾਮ ਦੇ ਵਿੱਚ ਨਵੇਂ ਨਵੇਂ ਗਾਣੇ ਅਤੇ ਫਿਲਮਾਂ ਦੀਆਂ ਜਾਣਕਾਰੀਆਂ, ਕੈਲੰਡਰ, ਬਿਜ਼ਨਸ, ਬਹੁਤ ਕੁਛ, ਉੱਚਾ ਲੰਮਾ ਕੱਦ ਦਾ ਰੀਮੇਕ। ਗੁੱਡ ਥਿੰਗ ਇਹ ਹੈ ਕਿ ਤਨਿਸ਼ਕ ਬਾਗਚੀ ਨੇ ਇਸ ਨੂੰ ਰੀਅਰੇਂਜ ਨਹੀਂ ਕੀਤਾ,

ਬਸ ਜਿਹੜੀ ਇੱਕ ਵਾਰ ਚੀਜ਼ ਹੋ ਜਾਵੇ ਉਹ ਫਿਰ ਦੁਬਾਰੇ ਮਤਲਬ ਵਧੀਆ ਜੇ ਚੀਜ਼ ਹੋਈ ਹੋਵੇ ਫਿਰ ਨਹੀਂ ਦੁਬਾਰਾ, ਕਿਉਂਕਿ ਉਹ ਕੰਪੈਰੀਜ਼ਨ ਹੋਣ ਲੱਗ ਜਾਂਦਾ ਹੈਗਾ। ਜੇ ਇਹ ਪਹਿਲੀ ਵਾਰ ਆਇਆ ਹੁੰਦਾ ਗਾਣਾ ਤਾਂ ਆਈ ਐਮ ਸ਼ੋਰ ਕਿ ਇਹ ਬੜਾ ਵਧੀਆ ਇੰਜੋਏ ਲੋਕਾਂ ਨੇ ਕਰਨਾ ਸੀ, ਪਰ ਸਿਮਿਲਰ ਟ੍ਰੀਟਮੈਂਟ ਤੁਸੀਂ ਸੁਣ ਚੁੱਕੇ ਹੋ ਅਤੇ ਫਿਰ ਦੈਨ ਤੁਸੀਂ ਦੇਖਣ ਦੇ ਲਈ ਵੀ ਕੰਪੈਰੀਜ਼ਨ ਕਰ ਰਹੇ ਹੋ ਕਿ ਕਟਰੀਨਾ ਕੈਫ ਨੇ ਵਧੀਆ ਕੀਤਾ ਸੀ, ਦਿਸ਼ਾ ਪਾਟਨੀ ਨੇ ਨਹੀਂ ਕੀਤਾ, ਜਾਂ ਅਕਸ਼ੇ ਕੁਮਾਰ ਹੁਣ ਜੱਚ ਨਹੀਂ ਰਹੇ, ਆ ਬਲਾ ਬਲਾ ਬਲਾ ਬਲਾ ਬਹੁਤ ਸਾਰੀਆਂ ਚੀਜ਼ਾਂ ਜੱਚ ਨਹੀਂ ਰਹੇ ਨਹੀਂ, ਬਟ ਉਹ ਇੱਕ ਸੋਸ਼ਲ ਮੀਡੀਆ 'ਤੇ ਗੱਲ ਤੁਰ ਪਈ ਹੈ ਨਾ ਕਿ ਉਮਰ ਦਾ ਤਕਾਜ਼ਾ ਦੇਖੋ ਕੁਮਾਰ ਸਾਹਿਬ ਕਿੱਥੇ ਦਿਸ਼ਾ ਪਾਟਨੀ ਦੀ ਉਮਰ ਅਤੇ ਕਿੱਥੇ ਤੁਹਾਡੀ। ਹਾਂ ਇਹੀ ਗਾਣਾ ਰਵੀਨਾ ਟੰਡਨ ਨਾਲ ਕਰ ਲੈਂਦੇ ਕਿਉਂਕਿ ਉਹ ਫਿਲਮ ਦੇ ਵਿੱਚ ਵੀ ਹੈਗੇ ਨੇ, ਜਾਂ ਕੋਈ ਮੋਹਰਾ ਦਾ ਹੀ ਗਾਣਾ ਦੁਬਾਰਾ ਆ ਜਾਂਦਾ ਜਿਹੜੀ ਕਿ ਦੋਹਾਂ ਦੀ ਸੁਪਰ ਹਿੱਟ ਫਿਲਮ ਸੀਗੀ, ਹੋਰ ਵੀ ਸੀਗੀਆਂ। ਐਨੀਵੇਜ਼ ਅੱਜ ਧਮਾਲ 4 ਦੇ ਜਿਹੜੇ ਮੇਕਰਸ ਨੇ ਉਹ ਮੁੰਬਈ ਦੇ ਵਿੱਚ ਬਹੁਤ ਵੱਡੀ ਇੱਕ ਇਮੇਜ ਲਾਂਚ ਕਰ ਰਹੇ ਹੈਗੇ ਨੇ, ਧਮਾਲ 4 ਹਾਂਜੀ ਆ ਰਹੀ ਹੈਗੀ ਹੈ ਅਤੇ ਉਮੀਦ ਪੂਰੀ ਹੈਗੀ ਹੈ ਕਿ ਧਮਾਲ 4 ਘੱਟੋ ਘੱਟ ਐਕਸਪੈਕਟੇਸ਼ਨਸ ਦੇ ਉੱਤੇ ਉਤਰ ਸਕੇ, ਕਿਉਂਕਿ ਜਿਹੜਾ ਵੈਲਕਮ ਫਿਲਮ ਸੀਗੀ ਨਾ ਜਿਹੜਾ ਪਹਿਲਾ ਪਾਰਟ ਸੀ ਉਹਦੇ ਵਰਗੀ ਉਹ ਗੱਲ, ਔਰ ਇਸ ਇਨਫੈਕਟ ਇਹਦੇ ਟੀਜ਼ਰ ਦੇ ਵਿੱਚ ਇੱਕ ਚੀਜ਼ ਜਿਹੜੀ ਮਿਸ ਵੀ ਕੀਤੀ ਹੈ ਉਹ ਹੈਗੀ ਹੈ ਨਾਨਾ ਪਾਟੇਕਰ ਅਤੇ ਅਨਿਲ ਕਪੂਰ, ਹੁਣ ਉਹਦਾ ਜਿਹੜਾ ਇੱਕ ਰਿਪਲੇਸਮੈਂਟ ਹੈ ਉਹ ਤੁਸੀਂ ਜਿਵੇਂ ਮਰਜ਼ੀ ਅਰਸ਼ਦ ਵਾਰਸੀ ਹੋਰਾਂ ਦੇ ਨਾਲ ਜਾਂ ਜਿਵੇਂ ਮਰਜ਼ੀ ਕਰਕੇ ਦੇਖੋ, ਪਰ ਉਹ ਰਿਪਲੇਸਮੈਂਟ ਬਣੀ ਨਹੀਂ ਹੈਗੀ, ਉਹ ਗੱਲ ਬਣੀ ਨਹੀਂ ਹੈਗੀ ਉੱਥੇ ਉਸ ਲੈਵਲ ਦੇ ਉੱਤੇ। ਸੁਨੀਲ ਸ਼ੈਟੀ ਬਹੁਤ ਜ਼ਿਆਦਾ ਹਲਕੇ ਲੈਵਲ ਦੀ ਕਾਮੇਡੀ ਕਰ ਰਹੇ ਨੇ ਟ੍ਰੇਲਰ ਦੇ ਵਿੱਚ, ਔਰ ਜੈਕਲਿਨ ਫਰਨਾਂਡੇਜ਼ ਨੂੰ ਸਿਰਫ ਸ਼ੋਅ ਆਫ ਦੇ ਲਈ ਰੱਖਿਆ ਜੋ ਕਿ ਉਹਨਾਂ ਦੇ ਉੱਤੇ ਡਾਇਲੋਗ ਵੀ ਹੈ ਅਤੇ ਹੋਰ ਬਾਕੀ ਇਹਨਾਂ ਦਾ ਕੁਛ ਪਤਾ ਨਹੀਂ ਹੈਗਾ, ਲਾਰਾ ਦੱਤਾ ਕਿਉਂ ਹੈਗੀ ਹੈ ਜਾਂ ਬਾਕੀ ਵੀ ਜਿਹੜੇ ਐਕਟਰ ਨੇ ਸ਼੍ਰੇਆਸ ਤਲਪੜੇ ਤੁਸ਼ਾਰ ਕਪੂਰ ਮਜ਼ਾਕ ਹੀ ਹਰ ਕੋਈ ਆਪਣਾ ਇੱਕ ਦੂਜੇ ਦਾ ਬਣਾ ਰਿਹਾ ਹੈਗਾ। ਐਨੀਵੇਜ਼ ਇਹ ਫਿਲਮ ਜਿਹੜੀ ਹੈ ਇਹ ਤੁਸੀਂ ਦੇਖ ਸਕਦੇ ਹੋ ਜੇ ਤੁਸੀਂ ਦੇਖਣੀ ਹੋਈ ਵੈਲਕਮ ਟੂ ਜੰਗਲ, ਪਰ ਧਮਾਲ 4 ਦੀ ਗੱਲ ਕਰੀਏ ਅਤੇ ਇਹਦੇ ਟ੍ਰੇਲਰ ਦੀ ਉਡੀਕ ਹੁਣ ਹੋ ਰਹੀ ਹੈ ਐਂਡ ਲੈਟਸ ਸੀ ਕਿ ਧਮਾਲ 4 ਜਿਹੜੀ ਫਰੈਂਚਾਈਜ਼ ਹੈਗੀ ਹੈ, ਇਨਫੈਕਟ ਧਮਾਲ 4 ਦੇ ਵਿੱਚ ਇੰਦਰ ਕੁਮਾਰ ਸਾਹਿਬ ਬਣਾਉਂਦੇ ਰਹੇ ਨੇ, ਅਜੇ ਦੇਵਗਨ, ਰਿਤੇਸ਼ ਦੇਸ਼ਮੁਖ, ਅਰਸ਼ਦ ਵਾਰਸੀ, ਸੰਜੇ ਮਿਸ਼ਰਾ ਸਾਹਿਬ ਅਤੇ ਜਾਵੇਦ ਜਾਫਰੀ ਉਹ ਸਾਰੇ ਵਾਪਸ ਆਉਣਗੇ ਅਤੇ ਏਸ਼ਾ ਗੁਪਤਾ, ਸੰਜੀਦਾ ਸ਼ੇਖ ਇਹਨਾਂ ਨੂੰ ਵੀ ਕੁੜੀਆਂ ਨੂੰ ਰੋਲ ਦਿੱਤਾ ਗਿਆ। ਰਵੀ ਕਿਸ਼ਨ ਇਸ ਵਾਰ ਇਸ ਦੇ ਵਿੱਚ ਐਡ ਕੀਤੇ ਗਏ ਨੇ ਅਤੇ ਫਿਲਮ ਉਵੇਂ ਟੀ ਸੀਰੀਜ਼ ਲੈ ਕੇ ਆਊਗੀ। ਹਾਲੇ ਕੁਛ ਪਤਾ ਨਹੀਂ ਹੈਗਾ ਕਿ ਕਦੋਂ, ਪਰ ਮੋਟਾ ਮੋਟਾ ਜਿਹਾ ਇਹਨਾਂ ਨੇ ਇਹ ਗੱਲ ਕਹੀ ਸੀਗੀ ਕਿ 10 ਜੁਲਾਈ ਨੂੰ ਇਹ ਫਿਲਮ ਰਿਲੀਜ਼ ਹੋ ਜਾਣੀ ਹੈ। ਸੋ ਜੇ ਅੱਜ ਇਹਨਾਂ ਨੇ ਇੱਕ ਤਰ੍ਹਾਂ ਦਾ ਟ੍ਰੇਲਰ ਲਾਂਚ ਕਰਤਾ ਅਤੇ 10 ਜੁਲਾਈ ਨੂੰ ਫਿਲਮ ਵੀ ਆ ਜਾ, ਟ੍ਰੇਲਰ ਨਹੀਂ ਟੀਜ਼ਰ ਅੱਜ ਆਏਗਾ। ਐਨੀਵੇਜ਼ ਲੈਟਸ ਸੀ, ਵੇਟ ਕਰਦੇ ਹਾਂ ਜੀ। ਇੱਕ ਹੋਰ ਖਿਚੜੀ ਬਣ ਗਈ, ਖਿਚੜੀ ਕਾਹਦੀ ਬਲਕਿ ਕੋਕਟੇਲ ਬਣ ਗਈ, ਕੋਕਟੇਲ ਵੀ ਕਾਹਦੀ ਬਣੀ ਬਲਕਿ ਬਣੀ ਨਹੀਂ ਹੈਗੀ। ਸੋ ਕੋਕਟੇਲ 2 ਦੀ ਵੀ ਜਿੰਨੀ ਫਜੀਹਤ ਕਰ ਲਈ ਉਨੀ ਘੱਟ ਹੈਗੀ ਹੈ। ਵੈਸੇ ਕੋਕਟੇਲ 2 ਦੇ ਵਿੱਚ ਐਂ ਲੱਗਿਆ ਹਲੇ ਆਉਣੀ ਹੈ, 19 ਜੂਨ ਨੂੰ ਆਉਣੀ ਹੈ ਫਿਲਮ, ਲੈਟਸ ਸੀ ਕੀ ਬਣਦਾ ਇਹਦਾ। ਕ੍ਰਿਤੀ, ਰਸ਼ਮਿਕਾ ਅਤੇ ਸ਼ਾਹਿਦ ਕਪੂਰ ਦੀ ਇਹ ਫਿਲਮ, ਇਹਦਾ ਵੀ ਇੱਕ ਗਾਣਾ ਤੁਸੀਂ ਸੁਣ ਲਓ ਵੱਲਾ ਪ੍ਰੋਗਰਾਮ ਪੜਦਾ ਬੇਪੜਦਾ 'ਚ ਨਵੇਂ ਨਵੇਂ ਗਾਣੇ। ਅੱਜ ਇੱਕ ਬਹੁਤ ਇੱਕ ਗਾਣੇ ਦੀ ਮੈਂ ਉਡੀਕ ਕਰ ਰਿਹਾ, ਮੈਂ ਹਾਲੇ ਤੱਕ ਸੁਣਿਆ ਨਹੀਂ ਹੈਗਾ, ਮੈਂ ਤੁਹਾਡੇ ਨਾਲ ਹੀ ਲਾਈਵ ਸੁਣੂੰਗਾ ਉਹ ਸੌਂਗ ਕਿਹੜਾ, ਉਹ ਪੰਜਾਬੀ ਦਾ, ਅੱਗੇ ਚੱਲ ਕੇ ਦੱਸਦਾ ਉਹ ਕਿਹੜਾ, ਉਹਦੀ ਮੈਂ ਉਡੀਕ ਕਰ ਰਿਹਾ, ਅੱਜ ਹੀ ਰਿਲੀਜ਼ ਹੋਇਆ, ਤੱਤਾ ਤੱਤਾ ਗਰਮ ਗਰਮ ਤੁਹਾਨੂੰ ਸੁਣਾਉਣਾ।

ਇੱਕ ਅੱਜ ਟੀਜ਼ਰ ਰਿਲੀਜ਼ ਹੋਇਆ, ਅੱਜ ਨਹੀਂ ਮੇਰੇ ਖਿਆਲ ਨਾਲ 2 ਦਿਨ ਪਹਿਲਾਂ ਹੋਇਆ, ਔਰ ਉਹ ਐਲਫਾ ਦਾ ਜਿਹਦੇ 'ਚ ਸ਼ਰਫਰੀ ਵਾਗ ਅਤੇ ਬੋਬੀ ਦਿਓਲ ਨੇ ਅਤੇ ਆਲੀਆ ਭੱਟ ਨੇ, ਹੁਣ ਆਲੀਆ ਭੱਟ ਉਹਦੇ 'ਚ ਐਲਫਾ ਹੈਗੇ ਨੇ ਅਤੇ ਉਹਦਾ ਕਾਫੀ ਪ੍ਰੋਮਿਸਿੰਗ ਲੱਗਿਆ ਹੈਗਾ। ਲੈਟਸ ਸੀ ਉਹ ਕਿਵੇਂ ਦੀ ਜਾਂਦੀ ਹੈਗੀ ਹੈ ਫਿਲਮ। ਅਤੇ ਇਸ ਸਾਲ ਜਿਹੜੀਆਂ ਫਿਲਮਾਂ ਰਿਲੀਜ਼ ਹੋਣੀਆਂ ਨੇ ਉਹਨਾਂ ਦੀ ਵੀ ਜ਼ਿਕਰ ਕਰਦੇ ਹੋਏ ਚੱਲੀਏ ਕਿ ਜਿਹੜੀਆਂ ਇਸ ਸਾਲ 2026 ਦੇ ਵਿੱਚ ਰਿਲੀਜ਼ ਹੋਣਗੀਆਂ। ਵੈਸੇ ਬਹੁਤ ਸਾਰੀਆਂ ਫਿਲਮਾਂ ਤੋਂ ਉਮੀਦ ਹੈਗੀ ਹੈ, ਕੋਕੇਨ ਤੋਂ, ਵਿਰਾਟ ਤੋਂ, ਰਨ ਤੋਂ, ਐਨੀਮਲ ਪਾਰਕ 2 ਤੋਂ, ਚੈਪਟਰ 2 ਤੋਂ, ਇੱਕ ਈਗਲ ਆਉਣੀ ਹੈ, ਇੱਕ ਬੇਧੜਕ ਆਉਣੀ ਹੈ ਜਿਹੜੇ ਕਿਲ ਫਿਲਮ ਵਾਲਾ ਸੀਗਾ, ਅਤੇ ਗੁਲਗੁੱਲੇ, ਬਕਵਾਲੀ, ਇਹ ਪਤਾ ਨਹੀਂ ਕਿਹੜੀ ਹੈ, ਇਹਦਾ ਮੇਰੇ ਕੋਲ ਪੋਸਟਰ ਆਇਆ ਸੀਗਾ, ਮੈਂ ਉਹ ਪੜ੍ਹ ਕੇ ਦੱਸਤਾ, ਅਤੇ ਇੱਕ ਹੀਰੋ ਹੀਰੋਇਨ, ਦਿਸ ਇਜ਼ ਸਮਥਿੰਗ ਆਈ ਵੁੱਡ ਲਵ ਟੂ ਸੀ। ਅਤੇ ਇਹ ਸਾਰੀਆਂ ਫਿਲਮਾਂ ਦਾ ਕੈਲੰਡਰ ਅੱਗੇ ਚੱਲ ਕੇ ਤੁਹਾਡੇ ਨਾਲ ਸ਼ੇਅਰ ਕਰਦੇ, ਪਰ ਇੱਕ ਡਿਸਪਿਊਟ ਜਿਹੜਾ ਚੱਲ ਰਿਹਾ ਸੀਗਾ ਇੰਡਸਟਰੀ ਦੇ ਵਿੱਚ, ਜਿਹਦੇ 'ਤੇ ਐਮੀ ਵਿਰਕ ਦੀਆਂ ਰੀਲਾਂ ਵੀ ਅੱਜ ਕੱਲ੍ਹ ਚੱਲ ਰਹੀਆਂ ਹੋਣਗੀਆਂ ਕਿ ਐਵੇਂ ਨਹੀਂ ਰਣਵੀਰ ਭਾਅ ਜੀ ਆਪਾਂ ਕੁਝ ਦੇਣਾ ਹੈਗਾ, ਧੇਲਾ ਨਹੀਂ ਦੇਣਾ ਇਹਨਾਂ ਨੂੰ। ਉਹ ਸੀਗਾ ਡੌਨ 3 ਦੇ ਵਿੱਚੋਂ ਰਣਵੀਰ ਸਿੰਘ ਦਾ ਐਗਜ਼ਿਟ, ਔਰ ਫਿਰ ਉਸ ਤੋਂ ਬਾਅਦ ਉਹਨਾਂ ਦਾ ਸਟੈਂਡ ਲੈਣਾ, ਅਤੇ ਫਿਰ ਬਾਅਦ ਦੇ ਵਿੱਚ ਫਰਹਾਨ ਅਖਤਰ ਦਾ ਇਹ ਕਹਿਣਾ ਕਿ ਐਵੇਂ ਕਿਵੇਂ ਫਿਲਮ ਛੱਡ ਸਕਦੇ ਹੈਗੇ ਨੇ ਵਿੱਚ ਹੀ, ਅਤੇ ਬਾਅਦ ਦੇ ਵਿੱਚ ਫਾਈਸ ਦਾ ਯਾਨੀ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲੋਈਜ਼, ਜਿਨ੍ਹਾਂ ਨੇ ਇਹ ਡਿਸੀਜਨ ਲੈ ਲਿਆ ਕਿ ਰਣਵੀਰ ਸਿੰਘ ਨੂੰ ਕਿਸੇ ਵੀ ਫਿਲਮ ਦੇ ਵਿੱਚ ਲੈਣਾ ਨਹੀਂ ਹੈਗਾ, ਅਸੀਂ ਕਾਸਟ ਨਹੀਂ ਕਰਨਾ, ਅਤੇ ਬਹੁਤ ਵੱਡਾ ਇੱਕ ਪੰਗਾ ਹੀ ਪੈ ਗਿਆ ਸੀਗਾ। ਹੁਣ ਫਵਾਈਸ ਦੇ ਜਿਹੜੇ ਚੀਫ ਐਡਵਾਈਜ਼ਰ ਹੈਗੇ ਨੇ ਅਸ਼ੋਕ ਪੰਡਿਤ, ਉਹਨਾਂ ਨੇ ਇਹ ਇਨਫੋਰਮੇਸ਼ਨ ਦਿੱਤੀ ਹੈ ਸੋਸ਼ਲ ਮੀਡੀਆ 'ਤੇ ਕਿ ਆਮਿਰ ਖਾਨ ਵਿੱਚ ਪਏ ਨੇ ਰਣਵੀਰ ਸਿੰਘ, ਅਤੇ ਜਿਹੜੇ ਫਿਲਮ ਦੇ ਪ੍ਰੋਡਿਊਸਰ ਸੀਗੇ, ਕੀ ਨਾਮ ਸੀ ਉਹਨਾਂ ਦਾ, ਫਰਹਾਨ ਅਖਤਰ, ਦੋਹਾਂ ਦੇ ਦਰਮਿਆਨ ਪਏ ਨੇ 45 ਕਰੋੜ ਰੁਪਏ ਦਾ ਡਿਸਪਿਊਟ ਸੀਗਾ। ਕਹਿੰਦੇ ਨੇ ਪ੍ਰੀ ਪ੍ਰੋਡਕਸ਼ਨ ਦੇ ਉੱਤੇ ਕੋਸਟ ਆ ਗਈ, ਹੋਰ ਖਰਚੇ ਖੁਰਚੇ ਆ ਗਏ, ਉਹ ਸਾਰੇ ਰਣਵੀਰ ਸਿੰਘ ਨੂੰ ਦੇਣੇ ਚਾਹੀਦੇ ਨੇ, ਅਤੇ ਫਿਲਮ ਦੀ ਪ੍ਰੈਪਰੇਸ਼ਨ ਦੇ ਉੱਤੇ ਇੰਨਾ ਖਰਚਾ ਆ ਗਿਆ, ਰਣਵੀਰ ਸਿੰਘ ਨੇ ਮਨਾ ਕਰਤਾ ਕਿ ਇੰਨਾ ਨਹੀਂ ਦੇਣਾ ਹੈਗਾ। ਸੋ ਹੁਣ ਆਮਿਰ ਖਾਨ ਵਿੱਚ ਪਏ ਨੇ, ਦੇਖੋ ਕਿ ਪੈਸੇ ਦੇ ਕੇ ਮਨਾਉਂਦੇ ਨੇ ਜਾਂ ਰਣਵੀਰ ਸਿੰਘ ਤੋਂ ਫਿਲਮ ਕਰਵਾਉਂਦੇ ਨੇ ਜਾਂ ਕੀ ਹੁੰਦਾ ਹੈਗਾ। ਅਸ਼ੋਕ ਪੰਡਿਤ ਨੇ ਇਹ ਗੱਲ ਵੀ ਕਹੀ ਹੈ ਕਿ ਹਾਲੇ ਹੋਰ ਕਿਸੇ ਵੀ ਜਿਹੜੇ ਕੋਈ ਚੌਥਾ ਕੋਈ ਬੰਦਾ ਉਹ ਇਸ ਕਨਵਰਸੇਸ਼ਨ ਦੇ ਵਿੱਚ ਨਾ ਐਡ ਕੀਤਾ ਨਾ ਆਏਗਾ। ਹੋ ਸਕਦਾ ਡਾਇਰੈਕਟ ਜਿਹੜੀ ਐਕਸਲ ਕੰਪਨੀ ਆ ਉਹਨਾਂ ਦੇ ਨਾਲ ਇਹ ਵਿਵਾਦ ਜਿਹੜਾ ਸੈਟਲ ਕਰ ਦਿੱਤਾ ਜਾਵੇ। ਆਹ ਗਾਣਾ ਮੈਂ ਨੋਟ ਕਰ ਰਿਹਾ, ਵੱਲਾ ਜਿਹੜਾ ਗਾਣਾ ਹੈਗਾ ਕੋਕਟੇਲ ਦਾ, ਇਹ ਹਾਰਡੀ ਸੰਧੂ ਨੇ ਗਾਇਆ ਹੈ ਨਾ। ਚਲੋ ਇੱਕ ਬ੍ਰੇਕ ਲੈਂਦੇ ਹਾਂ, ਆਪਾਂ ਬ੍ਰੇਕ ਤੋਂ ਬਾਅਦ ਆਵਾਂਗੇ ਅਤੇ ਪਰਦਾ ਬੇਪਰਦਾ ਦੇ ਵਿੱਚ ਪੰਜਾਬੀ ਫਿਲਮਾਂ ਦੀ ਵੀ ਗੱਲ ਕਰਨੀ ਹੈ, ਪੰਜਾਬੀ ਗਾਣੇ ਵੀ ਚਲਾਉਣੇ ਹੈ, ਅਤੇ ਹਾਲੀਵੁੱਡ ਦੀ ਵੀ ਗੱਲ ਕਰਨੀ ਹੈ, ਅਤੇ ਕੈਲੰਡਰ ਵੀ ਸਾਡੇ ਕੋਲ ਹਲੇ ਬਚਿਆ ਪਿਆ ਹੈਗਾ। ਆਹ ਗਾਣਾ ਸੁਣ ਜਾਓ ਤੁਸੀਂ, ਹਿਮੇਸ਼ ਰੇਸ਼ਮੀਆਂ ਦਾ ਪਿਛਲੇ ਦਿਨਾਂ ਦੇ ਵਿੱਚ ਰਿਲੀਜ਼ ਹੋਇਆ ਸੀਗਾ ਔਰ ਜਿਹਦੀ ਕਾਫੀ ਚਰਚਾ ਹੋਈ ਸੀ ਕਿਉਂਕਿ ਇਹਦੇ 'ਚ ਮਾਨੁਸ਼ੀ ਛਿੱਲੜ ਵੀ ਸੀ। ਬ੍ਰੇਕ ਤੋਂ ਬਾਅਦ ਫਿਰ ਆਉਂਦੇ ਹਾਂ।

0: ਹਾਂਜੀ 1674
1: ਲਓ ਜੀ ਤੁਹਾਡੀ ਨਜ਼ਰ ਹੈ ਭੋਲਾ
2: ਓਏ ਭੋਲੀ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ
3: ਭੋਲੇ ਨੇ ਕਸੂਤੇ ਬਸੂਤੇ
2: ਓਏ ਭੋਲੇ ਓਏ 2 ਕਾਮੇਡੀ ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ ਓਏ ਭੋਲੇ ਓਏ 2
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
5: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
5: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au
2: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ
6: ਉਹ ਜੋ ਹੁਕਮ ਮੇਰੀ ਸਰਕਾਰ
2: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
6: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
6: ਆਹੋ ਜੀ ਆਹੋ

ਇਹ ਫਿਲਮ ਨੂੰ ਦੇਖ ਕੇ ਨਹੀਂ ਕਹਿ ਹੋਇਆ ਵਾਓ ਹੈ ਜਵਾਨੀ ਤੋਂ ਇਸ਼ਕ ਹੋਣਾ ਹੈ। ਵੈਸੇ ਇਹਦੇ ਟ੍ਰੇਲਰ ਨੇ ਵਧੀਆ, ਮਤਲਬ ਬਾਕੀਆਂ ਦੇ ਨਾਲੋਂ ਤਾਂ ਠੀਕ ਹੀ ਲੱਗਿਆ ਇਹਦਾ ਟ੍ਰੇਲਰ। ਵਰੁਣ ਧਵਨ, ਮ੍ਰਿਣਾਲ ਠਾਕੁਰ, ਮ੍ਰਿਣਾਲ ਕਰਕੇ ਸ਼ਾਇਦ ਦੇਖ ਲਵਾਂ ਜੇ ਦੇਖਣੀ ਹੋ ਗਈ ਕਦੇ। ਪੂਜਾ ਹੈਗੜੇ ਇਸ ਫਿਲਮ ਦੇ ਵਿੱਚ ਹੈਗੇ ਨੇ। ਕਿਹੜੀਆਂ ਕਿਹੜੀਆਂ ਫਿਲਮਾਂ ਕਦੋਂ ਕਦੋਂ ਰਿਲੀਜ਼ ਹੋ ਰਹੀਆਂ ਨੇ ਆਓ ਕੈਲੰਡਰ ਦੇ ਉੱਤੇ ਝਾਤ ਮਾਰ ਲੈਂਦੇ। ਪ੍ਰੋਗਰਾਮ ਪੜਦਾ ਬੇ ਪੜਦਾ ਦੇ ਵਿੱਚ ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਤੋਂ ਸਵਾਗਤ ਹੈ ਜੀ ਰੇਡੀਓ ਹਾਂਜੀ 1674 ਐਮ ਦੇ ਉੱਤੇ। ਮੈਂ ਵਾਪਸ ਆਊਂਗਾ, ਨਹੀਂ ਮੈਂ ਆ ਗਿਆ ਪਰ ਫਿਲਮ ਮੈਂ ਵਾਪਸ ਆਊਂਗਾ ਅੱਜ ਆ ਰਹੀ ਹੈਗੀ ਹੈ। ਸੋ ਅੱਜ ਦੇ ਦਿਨ ਇਹ ਫਿਲਮ ਰਿਲੀਜ਼ ਹੋ ਰਹੀ ਹੈ ਜਿਹਦੇ 'ਚ ਦਿਲਜੀਤ ਦੋਸਾਂਝ ਨੇ, ਸ਼ਰਵਰੀ ਵਾਘ ਨੇ ਅਤੇ ਮੁੰਡਾ ਵੇਦਾਂਤ, ਬੜਾ ਵਧੀਆ ਕੰਮ ਕੀਤਾ ਹੈਗਾ ਇਹਨਾਂ ਨੇ। ਇੱਕ 95 ਸਾਲ ਦਾ ਬਿਰਧ ਵਿਅਕਤੀ ਜਿਹਦਾ ਕਿਰਦਾਰ ਨਸੀਰੂਦੀਨ ਸ਼ਾਹ ਨੇ ਨਿਭਾਇਆ ਹੈਗਾ ਅਤੇ ਉਹਦੀ ਕਿਸ ਤਰੀਕੇ ਦੇ ਨਾਲ ਉਹ ਆਪਣੀ ਕਹਾਣੀ ਦੱਸਦਾ, ਉਹਦੀ ਜੁੜਤ ਜਿਹੜੀ ਹੈਗੀ ਆ ਉਹ ਦੱਸਦਾ ਅਤੇ ਉਹਦਾ ਜਿਹੜਾ ਬੇਟਾ ਹੈਗਾ, ਬੇਟਾ ਨਹੀਂ ਪੋਤਾ, ਉਹਦੀ ਪੂਰੀ ਦੀ ਪੂਰੀ ਕਹਾਣੀ ਜਿਹੜੀ ਹੈ ਕਿਵੇਂ ਸੁਣਦਾ। ਹੁਣ ਤਾਂ ਉਹ ਚੰਡੀਗੜ੍ਹ ਦੇ ਵਿੱਚ ਰਹਿ ਰਿਹਾ ਪਰ ਇਹ ਇੱਕ ਮੋਟਾ ਮੋਟਾ ਜਿਹਾ ਸੈਨੋਪਸਿਸ ਹੈਗਾ ਇਸ ਫਿਲਮ ਦਾ ਅਤੇ ਮੈਂ ਵਾਪਸ ਆਊਂਗਾ ਫਿਲਮ ਦੇਖਿਓ, ਦੇਖ ਕੇ ਦੱਸਿਓ ਕਿਵੇਂ ਦੀ ਹੈਗੀ ਹੈ। ਅੱਜ ਹੀ ਰਿਲੀਜ਼ ਹੋ ਰਹੀ ਹੈ ਹੌਂਟਿਡ 3D ਐਕੋਜ਼ ਆਫ ਪਾਸਟ। ਵੈਸੇ ਤਾਂ ਮੈਂ ਜਿਹੜੀਆਂ ਇੰਗਲਿਸ਼ ਫਿਲਮਾਂ ਦਾ ਜ਼ਿਕਰ ਅੱਡ ਤੋਂ ਕਰੂੰਗਾ ਪਰ ਹੌਂਟਿਡ ਜਿਹੜੀ ਆ ਉਹ ਸੁਣ ਕੇ ਤੁਹਾਨੂੰ ਲੱਗੂਗਾ ਕਿ ਇੰਗਲਿਸ਼ ਫਿਲਮ ਹੈ, ਇੰਗਲਿਸ਼ ਨਹੀਂ ਹੈਗੀ, ਹਿੰਦੀ ਫਿਲਮ ਹੈਗੀ ਆ ਅਤੇ ਇੰਗਲਿਸ਼ ਫਿਲਮਾਂ ਦਾ ਵੀ ਜ਼ਿਕਰ ਅੱਗੇ ਚੱਲ ਕੇ ਸਪਾਈਡਰਮੈਨ ਦਾ ਦੱਸਦਾ। ਇੱਕ ਹੋਰ ਫਿਲਮ ਜਿਹਦੇ ਬਾਰੇ ਬਹੁਤ ਵਧੀਆ ਰਿਵਿਊਜ਼ ਆ ਰਹੇ ਨੇ ਉਹ ਹੈ ਗਵਰਨਰ। ਮਨੋਜ ਵਾਜਪੇਈ ਦੀ ਇਹ ਫਿਲਮ ਹੈਗੀ ਹੈ ਔਰ ਇਹਦੇ ਬੜਾ ਚਰਚਾ ਹੈਗਾ ਇਸ ਫਿਲਮ ਦਾ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਗਵਰਨਰ ਇੱਕ ਐਸੇ ਬੰਦੇ ਦੀ ਸਟੋਰੀ ਹੈ, 1990s ਦੀ ਸਟੋਰੀ ਹੈ, ਪੀਰੀਅਡ ਡਰਾਮਾ ਮੂਵੀ ਹੈਗੀ ਹੈ। ਰਮਨਨ ਨਾਮ ਦਾ ਉਹਨਾਂ ਦਾ ਇੱਕ IAS ਆਫਿਸਰ ਦਾ ਕਿਰਦਾਰ ਨਿਭਾ ਰਹੇ ਨੇ ਮਨੋਜ ਵਾਜਪੇਈ, ਜਿਹੜੇ ਸੈਂਟਰ ਗਵਰਨਮੈਂਟ ਦੇ ਲਈ ਕੰਮ ਕਰਦੇ ਨੇ ਅਤੇ ਸੈਂਟਰ ਗਵਰਨਮੈਂਟ ਉਹਨਾਂ ਨੂੰ ਇੱਕ ਵਾਰ ਸੰਮਨ ਕਰਦੀ ਹੈ ਇੰਦਰਾ ਗਾਂਧੀ, ਰਾਜੀਵ ਗਾਂਧੀ ਦੇ ਕਹੇ ਦੇ ਉੱਤੇ ਅਤੇ ਰਾਸ਼ਟਰ, ਵੈਸੇ ਰਿਜ਼ਰਵ ਬੈਂਕ ਆਫ ਇੰਡੀਆ ਬਟ ਇਹਦੇ 'ਚ ਉਹਨਾਂ ਨੇ ਰਾਸ਼ਟਰੀ ਬੈਂਕ ਆਫ ਇੰਡੀਆ ਕਰਤਾ ਅਤੇ RBI ਦੇ ਗਵਰਨਰ ਬਣਾ ਕੇ ਉਹਨਾਂ ਨੂੰ ਲਿਆਂਦਾ ਜਾਂਦਾ ਅਤੇ ਕਿਸ ਤਰੀਕੇ ਦੇ ਨਾਲ ਇੰਡੀਆ ਦਾ ਜਿਹੜਾ ਫਾਰੈਕਸ ਹੈ ਜਿਹਦੀ ਅੱਜ ਕੱਲ੍ਹ ਗੱਲ ਹੋ ਰਹੀ ਹੈ ਕਿ ਘੱਟ ਰਿਹਾ ਘੱਟ ਰਿਹਾ, ਤਾਂ ਉਹ ਬੰਦੇ ਨੇ ਕਿਸ ਤਰੀਕੇ ਦੇ ਨਾਲ ਫੋਰੈਕਸ, ਮੈਨੂੰ ਪੂਰੀ ਸਟੋਰੀ ਨਹੀਂ ਪਤਾ ਹੈਗੀ ਬਟ ਜਸਟ ਮੈਂ ਤੁਹਾਨੂੰ ਇੱਕ ਜਿਸਟ ਦੇ ਰਿਹਾ ਹੈਗਾ ਇਸ ਫਿਲਮ ਦੇ ਬਾਰੇ ਕਿ ਇਹ ਹੈਗੀ ਹੈ। ਪਰ ਐਕਟਿੰਗ ਅਤੇ ਜੋ ਉਸ ਦੇ ਵਿੱਚ ਡਿਟੇਲਿੰਗ ਯੂਜ਼ ਕੀਤੀ ਗਈ ਹੈ ਉਹਨੂੰ ਲੈ ਕੇ ਕਿਹਾ ਜਾ ਰਿਹਾ ਕਿ ਹਾਂ ਬੜੀ ਕਮਾਲ ਦੀ ਫਿਲਮ ਹੈਗੀ। ਅੱਜ ਇੱਕ ਹੋਰ ਫਿਲਮ ਵੀ ਹੈ ਜਿਹਦਾ ਜ਼ਿਕਰ ਪਹਿਲਾਂ ਹੋਇਆ ਵੀ ਸੀਗਾ ਪਰ ਹੁਣ ਅੱਜ ਕੱਲ੍ਹ ਉਹਦੀ ਕੋਈ ਗੱਲ ਕਰਦਾ ਨਹੀਂ ਹੈਗਾ, ਮੈਨੂੰ ਪਤਾ ਨਹੀਂ ਹੈ ਵਾਕਈ ਰਿਲੀਜ਼ ਹੋਊਗੀ ਵੀ ਕਿ ਨਹੀਂ ਹੋਊਗੀ, ਹੈਗੀ ਅੱਜ ਹੀ ਰਿਲੀਜ਼। ਉਹ ਹੈਗੀ ਹੈ ਕੰਗਨਾ ਰਨੌਤ ਦੀ ਭਾਰਤ ਭਾਗਿਆ ਵਿਦਾਤਾ। ਹੁਣ ਉਹਦੀ ਪਤਾ ਨਹੀਂ ਕਿਉਂ ਕੋਈ ਗੱਲ ਹੀ ਨਹੀਂ ਹੋ ਰਹੀ ਹੈਗੀ, ਖੁਦ ਕੰਗਨਾ ਨੇ ਵੀ ਨਹੀਂ ਕੋਈ ਰੌਲਾ ਪਾਇਆ ਹੈਗਾ। ਅਗਲੇ ਹਫ਼ਤੇ 19 June ਨੂੰ ਕੋਕਟੇਲ, ਜਿਹਦੇ ਬਾਰੇ ਪਹਿਲਾਂ ਆਪਾਂ ਗੱਲ ਕਰ ਚੁੱਕੇ ਹਾਂ, ਪਾਰਟ 2 ਇਹਦਾ ਰਿਲੀਜ਼ ਹੋਣਾ ਅਤੇ ਬੱਚਿਆਂ ਦੇ ਲਈ ਜਿਹੜੀ ਹੈ ਵੈਲਕਮ ਟੂ ਜੰਗਲ ਨਹੀਂ ਹੈਗੀ, ਉਹ ਤੋਂ ਅਗਲੇ ਹਫ਼ਤੇ 26 June ਨੂੰ। ਬੱਚਿਆਂ ਦੇ ਲਈ ਦੋ ਫਿਲਮਾਂ ਨੇ, ਇੱਕ ਤਾਂ ਟੋਆਏ ਸਟੋਰੀ ਪਾਰਟ 5 ਇਹਦਾ ਰਿਲੀਜ਼ ਹੋ ਰਿਹਾ, ਉਹ 19 June ਨੂੰ ਰਿਲੀਜ਼ ਹੋ ਰਿਹਾ ਅਤੇ ਦੂਜੀ ਜਿਹੜੀ ਭਾਰਤ ਦੇ ਵਿੱਚ ਰਿਲੀਜ਼ ਹੋ ਰਹੀ ਹੈ 30 July ਨੂੰ ਉਹ ਹੈ ਸਪਾਈਡਰਮੈਨ ਬ੍ਰੈਂਡ ਨਿਊ ਡੇ। ਆਸਟ੍ਰੇਲੀਆ ਦੇ ਵਿੱਚ ਵੀ ਹੋ ਜਾਣੀ ਹੈ ਵੈਸੇ, 31 July ਉਹਦੀ ਡੇਟ ਹੈਗੀ ਆਸਟ੍ਰੇਲੀਆ 'ਚ, ਇੰਡੀਆ 'ਚ ਪਹਿਲਾਂ ਪਤਾ ਨਹੀਂ ਕਿਉਂ ਰਿਲੀਜ਼ ਕਰ ਰਹੇ ਨੇ। ਸਪਾਈਡਰਮੈਨ ਸੀਰੀਜ਼ ਦੀ 4th ਫਿਲਮ ਹੈਗੀ ਹੈ ਅਤੇ 3D ਦੇ ਵਿੱਚ ਰਿਲੀਜ਼ ਹੋਣੀ ਹੈਗੀ ਹੈ। ਸੋ ਬੱਚਿਆਂ ਦੇ ਲਈ ਉਦੋਂ ਤੱਕ ਮੇਰੇ ਖਿਆਲ ਦੇ ਨਾਲ ਜੁਲਾਈ ਦੇ ਵਿੱਚ ਤਾਂ ਸਾਡੀਆਂ ਛੁੱਟੀਆਂ ਵੀ ਮੁੱਕ ਜਾਣੀਆਂ ਭਾਈ ਬੱਚਿਆਂ ਦੀਆਂ, ਉਦੋਂ ਕਾਹਤੇ ਉਹ ਲੈ ਕੇ ਆ ਰਹੇ ਹੈਗੇ ਨੇ। ਇਸ ਤੋਂ ਇਲਾਵਾ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ, ਜਿਹੜੇ 26 June ਨੂੰ ਵੈਲਕਮ ਟੂ ਜੰਗਲ ਅਤੇ ਫਿਰ ਉਸ ਤੋਂ ਬਾਅਦ ਜੁਲਾਈ ਦਾ ਮਹੀਨਾ, ਜੁਲਾਈ ਮਹੀਨੇ 'ਚ ਐਲਫਾ ਦਾ ਜ਼ਿਕਰ ਮੈਂ ਕਰ ਚੁੱਕੇ ਹਾਂ, 3 July ਨੂੰ ਉਹ ਰਿਲੀਜ਼ ਹੋਣੀ ਹੈ ਆਲੀਆ ਭੱਟ ਵਾਲੀ ਫਿਲਮ। ਅਤੇ ਉਸ ਹੀ ਹਫ਼ਤੇ ਦੇ ਵਿੱਚ ਕੋਈ ਹੋਰ ਵੱਡੀ ਫਿਲਮ ਹੈ ਨਹੀਂ, ਹਾਂ ਇੰਗਲਿਸ਼ ਦੀ ਈਵਲ ਡੈੱਡ ਜ਼ਰੂਰ ਆ ਰਹੀ ਹੈ। ਛੋਟੇ ਹੁੰਦੇ ਹੋਏ ਬਚਪਨ ਦੇ ਵਿੱਚ ਬੜੇ ਸਾਰਿਆਂ ਨੇ ਜਿਹੜੇ 80s ਦੇ 90s ਦੇ ਜੰਮੇ ਹੋਏ ਨੇ ਉਹਨਾਂ ਨੇ ਪਹਿਲੀ ਹੋਰਰ ਜੇ ਸ਼ਾਇਦ ਕੋਈ ਫਿਲਮ ਦੇਖੀ ਹੋਵੇ ਤਾਂ ਈਵਲ ਡੈੱਡ ਹੋਏਗੀ, ਇਹ ਉਹਦਾ ਹੀ ਪਾਰਟ ਹੈ ਅੱਗੇ ਚੱਲ ਕੇ। ਉਸ ਦੌਰ ਦੇ ਵਿੱਚ ਇਹ 90s ਦੇ ਦੌਰ ਦੇ ਵਿੱਚ ਈਵਲ ਡੈੱਡ ਬਲੋਕਬਸਟਰ ਫਿਲਮ ਹੋਈ ਸੀ ਹੋਰਰ ਫਿਲਮਾਂ ਦੇ ਵਿੱਚੋਂ ਔਰ ਕਮਾਲ ਦੀ ਡਰਾਵਨੀ ਫਿਲਮ ਸੀ, ਅੱਜ ਦੀ ਡੇਟ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ। ਹਾਂ ਟੈਕਨੋਲੋਜੀ ਨੂੰ ਮਾਫ਼ ਕਰ ਦਿਓ, ਕੁਛ ਕੁ ਚੀਜ਼ਾਂ ਨੂੰ, ਸਾਊਂਡ ਇਫੈਕਟ ਨੂੰ ਮਾਫ਼ ਕਰ ਦਿਓ, ਪਰ ਉਸ ਸਮੇਂ ਦੇ ਮੁਤਾਬਕ ਬੜੀ ਘੈਂਟ ਫਿਲਮ ਸੀਗੀ ਉਹ ਈਵਲ ਡੈੱਡ।
ਦਮਾਲ ਚਾਰ ਦਾ ਆਪਾਂ ਜ਼ਿਕਰ ਕੀਤਾ ਜਿਹੜੀ 10 July ਨੂੰ ਰਿਲੀਜ਼ ਹੋਣੀ ਆ ਉਹ ਵੀ ਤੁਹਾਡੇ ਯਾਦ ਹੋਊਗਾ ਤੇ ਇੱਕ ਮਹਾਪ੍ਰਭੂ ਜਗਨਨਾਥ ਇਹ ਵੀ ਫਿਲਮ ਰਿਲੀਜ਼ ਹੋਣੀ ਹੈ ਬਟ ਇਹ ਬੱਚਿਆਂ ਦੀ ਫਿਲਮ ਹੈ ਕਿਉਂਕਿ ਜੂਨ ਜੁਲਾਈ 'ਚ ਬੱਚਿਆਂ ਦੀਆਂ ਛੁੱਟੀਆਂ ਹੁੰਦੀਆਂ ਨੇ ਜੁਲਾਈ 'ਚ ਤਾਂ ਕਿੱਥੇ ਹੁੰਦੀਆਂ ਨੇ ਪਰ ਫਿਰ ਵੀ ਇਹ ਜੁਲਾਈ 'ਚ ਰਿਲੀਜ਼ ਕਰ ਰਹੇ ਨੇ ਮੈਨੂੰ ਲੱਗਦਾ ਕਿ ਪਹਿਲਾਂ ਕਰ ਦੇਣੀ ਚਾਹੀਦੀ ਸੀ ਐਨੀਮੇਟਿਡ ਫਿਲਮ ਹੈ ਧਾਰਮਿਕ ਐਨੀਮੇਟਿਡ ਫਿਲਮ ਤੇ ਜੇ ਐਨੀਮੇਟਿਡ ਦੀ ਗੱਲ ਕਰੀਏ ਇੰਗਲਿਸ਼ ਦੇ ਵਿੱਚ ਤਾਂ ਮੁਆਨਾ ਵੀ ਉਸੇ ਦਿਨ ਰਿਲੀਜ਼ ਹੋ ਰਹੀ ਹੈਗੀ ਹੈ ਤੇ ਉਸ ਤੋਂ ਇਲਾਵਾ ਸਪਾਈਡਰਮੈਨ 30 July ਨੂੰ ਹੋਗੀ ਤੇ ਉਸ ਤੋਂ ਇਲਾਵਾ ਫਿਰ ਹੋਰ ਤਾਂ ਕੋਈ ਹੈ ਨਹੀਂ ਹਾਂ ਫਿਰ ਤਾਂ ਜਾ ਕੇ ਅਗਸਤ ਦੇ ਵਿੱਚ ਰਿਲੀਜ਼ ਹੋਣਗੀਆਂ ਇੱਕ ਤਾਂ ਬੇੜੀਆ ਪਾਰਟ 2 ਆ ਰਹੀ ਹੈ ਇੱਕ ਅਵਾਰਾਪਨ ਪਾਰਟ 2 ਆ ਰਹੀ ਹੈ ਆਈ ਐਮ ਰੀਅਲੀ ਲੁਕਿੰਗ ਫਾਰਵਰਡ ਫਾਰ ਬੋਥ ਮੂਵੀਜ਼ ਕਿਉਂਕਿ ਬੇੜੀਆ ਦੇ ਵਿੱਚ ਇਸ ਵਾਰ ਇਸਤਰੀ ਦਾ ਵੀ ਮਿਲਨ ਹੋਣਾ ਇਸਤਰੀ ਵੀ ਆਏਗੀ ਇਸਤਰੀ 2 ਤੇ ਬੇੜੀਆ 2 ਇਕੱਠੇ ਹੋਣਗੇ ਤੇ ਅਵਾਰਾਪਨ ਹਾਊ ਕੈਨ ਵੀ ਨੋਟ ਟਾਕ ਅਬਾਊਟ ਇਮਰਾਨ ਹਾਸ਼ਮੀ ਕਿਵੇਂ ਉਹਨਾਂ ਦੀ ਫਿਲਮ ਨੂੰ ਅਲੱਗ ਰੱਖ ਸਕਦੇ ਹੈਗੇ ਸੋ ਡੈਫੀਨੇਟਲੀ ਉਹ ਫਿਲਮ ਖੋਸਲਾ ਕਾ ਘੋਸਲਾ ਵੀ ਪਾਰਟ 2 ਇਸੇ ਸਾਲ ਅਗਸਤ ਦੇ ਵਿੱਚ 28 August ਨੂੰ ਰਿਲੀਜ਼ ਹੋ ਜਾਣਾ ਇਹਦਾ ਵੀ ਦੂਸਰਾ ਪਾਰਟ ਇਹ ਹੈਗਾ ਹੋਰ ਪਾਰਟ ਵਾਲੀ ਕਿਹੜੀ ਹੈ ਮਿਰਜ਼ਾਪੁਰ ਵੀ ਕਹਿੰਦੇ ਰਿਲੀਜ਼ ਹੋਣੀ ਹੈ ਐਤਕੀ ਸਿਨੇਮੈਟਿਕ ਰਿਲੀਜ਼ ਹੈ ਕਿ ਨੈੱਟਫਲਿਕਸ ਹੈ ਉਹ ਵੀ ਉਹ ਅਕਤੂਬਰ ਮਹੀਨੇ ਦੇ ਵਿੱਚ ਰਿਲੀਜ਼ ਹੈ ਅਤੇ ਫਿਰ ਜਿਹੜੀਆਂ ਹੋਰ ਵੱਡੀਆਂ ਫਿਲਮਾਂ ਦੀ ਜੇ ਗੱਲ ਕਰੀਏ ਤਾਂ ਮੇਰੇ ਖਿਆਲ ਦੇ ਨਾਲ ਇੱਕ ਦ੍ਰਿਸ਼ਯਮ 3 ਹੈ 2 October ਨੂੰ ਰਿਲੀਜ਼ ਹੋਏਗੀ ਭੁੱਲਿਓ ਨਾ 2 October ਪਣਜੀ ਅਜੇ ਦੇਵਗਨ ਤੱਬੂ ਦ੍ਰਿਸ਼ਯਮ 3 ਅਤੇ ਇਸ ਸਾਲ ਦੀਆਂ ਹੋਰ ਵੱਡੀਆਂ ਮੂਵੀਜ਼ ਦੇ ਵਿੱਚੋਂ ਆਈ ਡੋਂਟ ਨੋ ਹਾਂ ਰਮਾਇਣ 8 November ਨੂੰ ਰਮਾਇਣ ਦਾ ਪਹਿਲਾ ਭਾਗ ਰਿਲੀਜ਼ ਹੋ ਰਿਹਾ ਹੈਗਾ ਜੀ ਮੈਨੂੰ ਤਾਂ ਲੱਗ ਰਿਹਾ ਕਿ ਬਹੁਤ ਵੱਡੀ ਜਾਏਗੀ ਫਿਲਮ ਬਾਕੀ ਮੈਨੂੰ ਪਤਾ ਨਹੀਂ ਹੈਗਾ ਤੁਸੀਂ ਦੇਖਣੀ ਚਾਹੁੰਦੇ ਹੋ ਕਿ ਨਹੀਂ ਪਰ ਬੱਚਿਆਂ ਦੇ ਨਾਲ ਜਾਓ ਇਹੋ ਜਿਹੀਆਂ ਫਿਲਮਾਂ ਥੀਏਟਰ ਦੇ ਵਿੱਚ ਦੇਖਣ ਵਾਲੀਆਂ ਹੁੰਦੀਆਂ ਨੇ ਦੱਸਣ ਵਾਲੀਆਂ ਹੁੰਦੀਆਂ ਨੇ ਐਂਡ ਮੇਕ ਇੰਡੀਅਨ ਫੀਲ ਪ੍ਰਾਊਡ ਕਿਉਂਕਿ ਇਹ ਗੋਰੇ ਵੀ ਦੇਖਣ ਜਾਣਗੇ ਇਹ ਫਿਲਮ ਨੂੰ ਤਾਂ ਅਤੇ ਉਸ ਤੋਂ ਇਲਾਵਾ ਜੇ ਅਵੈਂਜਰਸ ਦੇਖਣ ਜਾਓਗੇ ਤਾਂ ਫਿਰ ਰਮਾਇਣ ਵੀ ਦੇਖਣ ਜਾਓ ਅਵੈਂਜਰਸ ਦਸੰਬਰ 'ਚ ਆਉਣੀ ਹੈ ਇਹ ਆਉਣੀ ਹੈ ਅਤੇ ਨਵੰਬਰ ਦੇ ਵਿੱਚ ਹੀ ਜਿਹੜਾ ਉਹ ਹੈ ਦਿਵਾਲੀ ਹੈਗੀ ਹੈ ਅਤੇ ਫਿਰ ਅਗਲੇ ਸਾਲ ਦੀਆਂ ਫਿਲਮਾਂ ਦੀ ਗੱਲ ਆਪਾਂ ਸਾਲ ਦੇ ਅਖੀਰ 'ਤੇ ਕਰਾਂਗੇ ਫਿਲਹਾਲ ਇਹ ਹੁਣ ਉਸ ਗਾਣੇ ਦੀ ਗੱਲ ਜਿਹਦੇ ਬਾਰੇ ਮੈਂ ਉਡੀਕ ਰਿਹਾ ਸੀਗਾ ਅੱਜ ਹੀ ਰਿਲੀਜ਼ ਹੋਇਆ ਤੱਤਾ ਤੱਤਾ ਤਾਜ਼ਾ ਤਾਜ਼ਾ ਗਾਣਾ ਅਰਨਾਜ਼ ਗਿੱਲ ਅਤੇ ਅਰਮਾਨ ਗਿੱਲ ਦਾ ਬ੍ਰੈਥਲੈਸ ਬਿਨਾਂ ਰੋਕ ਟੋਕ ਤੋਂ ਇਹ ਪੂਰਾ ਗਾਣਾ ਸੁਣਦੇ ਹਾਂ ਆਪਾਂ ਪਹਿਲਾਂ

ਮੈਂ ਵੀਡੀਓ ਦੁਬਾਰਾ ਦੇਖੂੰਗਾ, ਮੈਨੂੰ ਵੀਡੀਓ ਨਹੀਂ ਸਮਝ ਆਈ ਕਿਉਂਕਿ ਇਹਦੇ 'ਚ ਕੈਮੀਓ ਵੀ ਹੈਗਾ ਅਮਰਿੰਦਰ ਗਿੱਲ ਸਾਹਿਬ ਦਾ, ਆਪਣੇ ਪੁੱਤਰਾਂ ਨੂੰ ਚੀਅਰਸ ਕਰ ਰਹੇ ਹੈਗੇ ਨੇ, ਅਤੇ ਵੀਡੀਓ ਨਹੀਂ ਮੈਨੂੰ ਸਮਝ ਆਈ, ਬਟ ਗਾਣਾ ਵਧੀਆ ਡੈਫੀਨੇਟਲੀ ਮੈਨੂੰ ਲੱਗਿਆ ਸੀਗਾ ਬ੍ਰੈਥਲੈਸ ਤੋਂ, ਜਿਵੇਂ ਸ਼ੰਕਰ ਮਹਾਦੇਵਨ ਦਾ ਇੱਕ ਭੁਲੇਖਾ, ਉਹਨਾਂ ਦਾ ਬ੍ਰੈਥਲੈਸ ਬੜਾ ਪਾਪੂਲਰ ਹੋਇਆ ਸੀ ਨਾ, ਕਿ ਇੱਕੋ ਹੀ ਸਾਹ ਦੇ ਵਿੱਚ ਹੋਊਗਾ, ਪਰ ਇਹਦੇ 'ਚ ਸਾਹਾਂ ਦੀ ਗੱਲ ਸੀ, ਬਟ ਅਦਰ ਦੈਨ ਦੈਟ ਵੀ ਇਹਦੇ 'ਚ ਮਿਊਜ਼ਿਕ ਦੇ ਲਈ ਗੈਪ ਨਹੀਂ ਦਿੱਤਾ ਇਹਨਾਂ ਨੇ, ਕੰਟੀਨਿਊ ਲਿਰਿਕਸ ਸੀਗੇ ਇਹ, ਕੰਟੀਨਿਊ ਉਹ ਦੋਨੋਂ ਮੁੰਡੇ ਗਾ ਰਹੇ ਹੈਗੇ ਨੇ, ਜਦੋਂ ਇੱਕ ਬੰਦੇ ਦਾ ਦੂਜਾ ਸਾਹ ਬਣ ਜਾਂਦਾ ਤਾਂ ਫਿਰ ਵਧੀਆ ਚੱਲਦਾ ਹੈਗਾ। ਖੈਰ ਬ੍ਰੈਥਲੈਸ ਗੁੱਡ ਹੈ ਭਾਈ, ਆਪਾਂ ਲੱਗ ਸਕਦੇ ਹਾਂ ਲੂਪ ਦੇ ਵਿੱਚ। ਪੰਜਾਬੀ ਫਿਲਮਾਂ ਦੀ ਗੱਲ ਕਰ ਲਈਏ, ਕੈਰੀ ਔਨ ਜੱਟਾ ਭਾਗ 4 ਆ ਰਿਹਾ ਹੈਗਾ, ਔਰ ਹੁਣ ਤੱਕ ਤਾਂ ਪੰਜਾਬੀ ਦੇ ਵਿੱਚ ਸਭ ਤੋਂ ਸਕਸੈਸਫੁਲ ਫਰੈਂਚਾਈਜ਼ ਇਹੀ ਮੰਨੀ ਜਾ ਸਕਦੀ ਹੈ, ਹਰ ਵਾਰ ਆਉਂਦੀ ਹੈ ਫਿਲਮ, ਪਹਿਲੇ ਪਾਰਟ ਜਿੰਨੀ ਨਹੀਂ ਘੈਂਟ ਹੁੰਦੀ ਹੈਗੀ, ਪਰ ਹਾਂ ਕਮਾਈ ਕਮੂਈ ਕਰਕੇ ਇਹ ਚਲੇ ਜਾਂਦੇ ਨੇ। ਗਿੱਪੀ ਗਰੇਵਾਲ, ਸਰਗੁਣ ਮਹਿਤਾ, ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਬਿੰਨੂ ਢਿੱਲੋਂ, ਬੀ ਐਨ ਸ਼ਰਮਾ, ਅਤੇ ਜਸਵਿੰਦਰ ਭੁੱਲਾ ਦਾ AI ਕਿਰਦਾਰ ਵੀ ਹੈਗਾ, ਅਤੇ ਉਹਨਾਂ ਦਾ ਬੇਟਾ ਪੁਖਰਾਜ ਵੀ ਹੈਗਾ, ਅਤੇ ਨਾਲ ਸਵਿਤਾਜ ਵੀ ਹੈਗੀ ਹੈ। ਸੋ ਇਹ ਸਾਰੀ ਜਿਹੜੀ ਫਿਲਮ ਹੈਗੀ ਹੈ ਇਹਦੇ 'ਚ ਡਿਫਰੈਂਟ ਲੱਗ ਰਹੀ ਹੈ ਹੁਣ ਤੱਕ ਦੀਆਂ ਫਿਲਮਾਂ ਦੇ ਨਾਲੋਂ, ਹੋਪਫੁਲੀ ਇਹ ਵਧੀਆ ਫਿਲਮ ਕਮਾਈ ਕਰਕੇ ਜਾਵੇ। ਔਰ ਆਉਣ ਵਾਲੇ ਦਿਨਾਂ 'ਚ ਆਸਟ੍ਰੇਲੀਆ ਦੇ ਵਿੱਚ ਵੀ ਇਹਨਾਂ ਦੀ ਟੀਮ ਆ ਰਹੀ ਹੈਗੀ ਹੈ, ਆਸਟ੍ਰੇਲੀਆ ਦੇ ਵਿੱਚ ਟੀਮ ਨੇ ਆ ਕੇ ਪ੍ਰਮੋਸ਼ਨ ਕਰਨੀ ਹੈ, ਦੇਖਦੇ ਹਾਂ ਜੇ ਮੌਕਾ ਲੱਗਦਾ ਤਾਂ ਮਿਲ ਕੇ ਗੱਲ ਕਰਾਂਗੇ। ਕੈਰੀ ਔਨ ਜੱਟਾ ਦਾ ਟਾਈਟਲ ਸੌਂਗ ਤੁਸੀਂ ਸੁਣ ਲਓ, ਫਿਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਹੋਰ ਵੀ ਗੱਲਾਂ ਨੇ, ਦੇਖਾਂ ਕਿੰਨਾ ਕੁ ਟਾਈਮ ਹੈਗਾ ਹੈਗਾ ਹਲੇ ਟਾਈਮ ਕਰ ਸਕਦੇ ਹਾਂ, ਇੱਕ ਇੰਟਰਵਿਊ ਵੀ ਚਲਾਉਣੀ ਹੈ ਨਾ ਫਿਰ ਤੁਹਾਡੇ ਤੱਕ।

ਨਹੀਂ ਕੱਲ ਹੀ ਸਵਿਤਾ ਚ ਕਹਿਤਾ ਮੈਂ ਇਹਦੇ ਚ ਉਹ ਕੁੜੀ ਵੀ ਹੈ ਜਿਹੜੀ ਯਾਰ ਜਾਲੀ ਡਿਗਰੀ ਫਰ ਸਮਥਿੰਗ ਸਮਥਿੰਗ ਇੱਕ ਉਹਦੇ ਤੋਂ ਪਾਪੂਲਰ ਹੋਈ ਸੀਗੀ ਜੈਸਮੀਨ ਜੈਸਮੀਨ ਬਾਜਵਾ ਉਹ ਵੀ ਹੈਗੀ ਹੈ ਅਤੇ ਗਾਣਾ ਦੇਖ ਕੇ ਪਤਾ ਲੱਗਦਾ ਵੀ ਕਿੱਡੀ ਅੱਛਾ ਗਿੱਪੀ ਗਰੇਵਾਲ ਦਾ ਫਰਜੰਦ ਵੀ ਹੈ ਅਤੇ ਹੁਣ ਕੁਛ ਕੁ ਪੰਜਾਬੀ ਗਾਣੇ ਜਿਹੜੇ ਲੇਟੈਸਟ ਆਏ ਹੈਗੇ ਨੇ ਉਹ ਵੀ ਤੁਹਾਨੂੰ ਛੱਡਦੇ ਹੋਏ ਚੱਲੀ ਹੈ ਜੀ ਅਤੇ ਫਿਰ ਤੁਹਾਨੂੰ ਇੱਕ ਇਮਤਿਆਜ਼ ਅਲੀ ਹੋਰਾਂ ਦੀ ਇੱਕ ਇੰਟਰਵਿਊ ਵੀ ਸੁਣਾਉਣੀ ਹੈਗੀ ਹੈ ਬੈਕ ਟੂ ਬੈਕ ਕੁਛ ਲੇਟੈਸਟ ਗਾਣੇ ਵੀ ਤੁਹਾਡੇ ਤੱਕ ਛੱਡ ਕੇ ਜਾਂਦੇ ਪਹਿਲਾਂ ਸੁਨੰਦਾ ਸ਼ਰਮਾ ਦਾ ਗਾਣਾ ਸੁਣ ਲਓ ਜੋਗੀ

ਇੱਕ ਦੋ ਗਾਣੇ ਹੋਰ ਆਏ ਨੇ, ਇੱਕ ਤਾਂ ਅਰਜਨ ਢਿੱਲੋਂ ਦਾ ਆਇਆ, ਪਹਿਲਾਂ ਉਹੀ ਤੁਹਾਨੂੰ ਲਾਈਨ ਅਪ ਕਰਦੇ ਆ, ਤੇ ਫੇਰ ਦੂਰ ਦੇਸ਼ ਕੋਈ ਕੁੜੀ ਕਾਕੇ ਦਾ ਉਹ ਗਾਣਾ ਵੀ ਹੈਗਾ, ਉਹ ਵੀ ਤੁਹਾਨੂੰ ਸੁਣਾਉਂਦੇ ਆ। ਪਹਿਲਾਂ ਅਰਜਨ ਢਿੱਲੋਂ ਤੇ ਜੈਜ਼ੀ ਬੀ ਦਾ ਮੈਚ ਹੋਇਆ, ਅਨਐਕਸਪੈਕਟਿਡ ਕੋਲੈਬੋਰੇਸ਼ਨ।

ਮੈਨੂੰ ਲੱਗਿਆ ਸੀ ਤੇਰੇ ਭਾਖੜਾ ਦੇ ਨੈਣ ਜਿਵੇਂ ਡੈਮ ਨੀ ਐਨੀਵੇਜ਼ ਲੋ ਜੀ ਅੱਜ ਦੇ ਪ੍ਰੋਗਰਾਮ ਦੀ ਫੇਰ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਪੜਦਾ ਪੇ ਪੜਦਾ ਇਸ ਬ੍ਰੇਕ ਤੋਂ ਬਾਅਦ

ਜੀ ਵੈਸੇ ਇਹ ਗਾਣਾ ਤਾਂ ਪੁਰਾਣਾ ਹੈਗਾ ਤੁਹਾਨੂੰ ਪਤਾ ਹੀ ਹੈ, ਪਰ ਅੱਜ ਕੱਲ੍ਹ ਫਿਲਮਾਂ ਦੇ ਵਿੱਚ ਹੁਣ ਰੀਮੇਕ ਕਰ ਕਰਕੇ ਗਾਣੇ ਆਉਂਦੇ ਨੇ ਅਤੇ ਸਾਨੂੰ ਵੀ ਚਲਾਉਣੇ ਪੈਂਦੇ ਨੇ ਅਤੇ ਤੁਸੀਂ ਵੀ ਸੁਣ ਲੈਂਦੇ ਹੋ, ਇੰਜੋਏ ਕਰਦੇ ਹੋ। ਪ੍ਰੋਗਰਾਮ ਪੜਦਾ ਬੇਪੜਦਾ ਦੇ ਵਿੱਚ ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ, ਮੈਂ ਗੌਤਮ ਕਪਿਲ। ਪਹਿਲਾ ਹੀ ਗਾਣਾ ਪਤੀ ਪਤਨੀ ਔਰ ਵੋ ਦੋ ਫਿਲਮ ਦੇ ਵਿੱਚੋਂ, ਜਿਹਦੇ 'ਚ ਆਯੁਸ਼ਮਾਨ ਖੁਰਾਨਾ ਦੇ ਨਾਲ ਸਾਰਾ ਅਲੀ ਖਾਨ ਸੀ, ਰਕੁਲ ਪ੍ਰੀਤ ਸੀ, ਵਾਮਿਕਾ ਸੀ। ਫਿਲਮ ਚੱਲੀ ਨਹੀਂ ਇਸ ਕਰਕੇ ਸਾਰੇ ਸੀ ਸੀ, ਹੁਣ ਵੀ ਸੀ ਸੀ। ਅਤੇ ਇਹ ਗਾਣਾ ਹੁਣ ਕਿਉਂਕਿ ਇਹ ਤੁਸੀਂ ਸਮਝ ਜਿਆ ਕਰੋ, ਹੁਣ ਤਾਂ ਇੰਨੀ ਵਾਰ ਆਪਣੀ ਗੱਲ ਹੋ ਚੁੱਕੀ ਹੈ ਕਿ ਕੋਈ ਵੀ ਪੁਰਾਣੇ ਗਾਣੇ ਨੂੰ ਰੀਮੇਕ ਕਰਕੇ ਲੈ ਕੇ ਆਉਣਾ ਕੰਮ ਤਨਿਸ਼ਕ ਬਾਗਚੀ ਦਾ ਹੁੰਦਾ। ਇਹਨਾਂ ਨੇ ਇਹ ਡੋਰ ਸੰਭਾਲੀ ਹੋਈ ਹੈ, ਮਿਊਜ਼ਿਕ ਦੇ ਵਿੱਚ ਕੋਈ ਜ਼ਿਆਦਾ ਕਰਨਾ ਨਹੀਂ ਹੁੰਦਾ। ਇੰਦਵੀਰ ਉਹਨਾਂ ਦਾ ਇਹ ਗਾਣਾ ਪੁਰਾਣਾ ਲਿਖਿਆ ਹੋਇਆ ਸੀ, ਗਾਣਾ ਉਹੀ ਹੈ, ਸੇਮ ਹੀ ਹੈ, ਬਸ ਉਹਦੇ 'ਚ ਰੀਅਰੇਂਜ ਕੀਤਾ, ਡਿਡਮ ਡਿਡਮ ਡਿਡਮ, ਇਹ ਸਾਰਾ ਕੰਮ ਕੀਤਾ ਹੈਗਾ ਉਹਨਾਂ ਨੇ, ਮਿਕਸਿੰਗ ਮਾਸਟਰਿੰਗ। ਅਤੇ ਇਸ ਵਾਰ ਗਾਇਆ ਗਾਣਾ ਜਿਹੜਾ ਹੈਗਾ ਉਹ ਕੀ ਨਾਮ ਹੈ, ਗੁਰੂ ਰੰਧਾਵਾ ਤੋਂ। ਗੁਰੂ ਰੰਧਾਵਾ ਦੇ ਜਿਹੜਾ ਉਹਨਾਂ ਦਾ ਦਿੱਲੀ ਦੇ ਵਿੱਚ ਇੱਕ ਉਹ ਹੈ, ਪੱਛਮ ਬਿਹਾਰ ਦੇ ਵਿੱਚ ਉਹਨਾਂ ਦਾ ਜਿੰਮ ਹੈ, ਮਤਲਬ ਚਲਾਉਂਦੇ ਨੇ ਉਹ ਆਪਣਾ ਜਿੰਮ, ਉੱਥੇ ਫਾਇਰਿੰਗ ਹੋਈ ਹੈ ਅਤੇ ਉਹ ਫਾਇਰਿੰਗ 24HS ਫਿਟਨੈਸ ਕਰਕੇ ਉਹਦਾ ਨਾਮ ਹੈਗਾ, ਅਤੇ ਉਹ ਫਾਇਰਿੰਗ ਇਸ ਕਰਕੇ ਹੋਈ ਹੈ ਕਿ ਬਿਸ਼ਨੋਈ ਗੈਂਗ ਨੇ ਇਹਦੀ ਜ਼ਿੰਮੇਦਾਰੀ ਲੈ ਕੇ ਕਿਹਾ ਕਿ ਸਲਮਾਨ ਖਾਨ ਦੇ ਨਾਲ ਇਹਨਾਂ ਦੀ ਨੇੜਤਾ ਵੱਧ ਰਹੀ ਸੀਗੀ, ਇਸ ਕਰਕੇ ਇਹਨਾਂ ਨੂੰ ਇਹ ਵਾਰਨਿੰਗ ਦਿੱਤੀ ਹੈਗੀ। ਹੁਣ ਸਲਮਾਨ ਖਾਨ ਵਾਲਾ ਤਾਂ ਰੌਲਾ ਤੁਹਾਨੂੰ ਪਤਾ ਹੀ ਹੈ, 1998 'ਚ ਸਲਮਾਨ ਖਾਨ ਕਿਤੇ ਰਾਜਸਥਾਨ ਗਏ ਸੀ, ਉੱਥੇ ਉਹ ਕਾਲੇ ਹਿਰਨ ਦਾ ਉਹਨਾਂ ਨੇ ਸ਼ਿਕਾਰ ਕਰਤਾ ਸੀ, ਉਦੋਂ ਤੋਂ ਹੀ ਬਿਸ਼ਨੋਈ ਗੈਂਗ ਸਲਮਾਨ ਖਾਨ ਦੇ, ਉਦੋਂ ਤੋਂ ਨਹੀਂ, ਆਹ ਹੁਣ ਕਮ ਜੇ ਮਗਰ ਪਿਆ, ਉਦੋਂ ਤਾਂ ਜੰਮੇ ਵੀ ਨਹੀਂ ਹੋਣੇ ਇਹ, ਅਤੇ ਹੁਣ ਇਹਨਾਂ ਦੇ ਮਗਰ ਪਏ ਨੇ। ਉਦੋਂ ਫਿਲਮ ਹਮ ਸਾਥ ਸਾਥ ਹੈ ਦੀ ਸ਼ੂਟਿੰਗ ਦੇ ਉੱਤੇ ਗਏ ਹੋਏ ਸੀ, ਜਿਹੜੀ ਸੈਫ ਅਲੀ ਖਾਨ ਤੱਬੂ ਸੋਨਾਲੀ ਬੇਂਦਰੇ ਵਾਲੀ ਫਿਲਮ ਸੀਗੀ, ਅਤੇ ਹੁਣ ਉਹ ਕਹਿ ਰਹੇ ਨੇ ਕਿ ਕਾਲਾ ਹਿਰਨ ਦੀ ਤਾਂ ਅਸੀਂ ਪੂਜਾ ਕਰਦੇ ਹੈਗੇ ਹਾਂ ਜੀ, ਅਤੇ ਤੁਸੀਂ ਉਹਨਾਂ ਨੂੰ ਕਿਵੇਂ ਮਾਰਤਾ ਉਦੋਂ, ਸੋ ਇੰਨੇ ਸਾਲ ਪੁਰਾਣਾ ਮਾਮਲਾ ਹੁਣ ਕੱਢ ਕੇ ਉਹ ਲਿਆਉਂਦਾ ਹੈਗਾ। ਖੈਰ, ਜਦੋਂ ਪੁਰਾਣੇ ਗਾਣਿਆਂ ਨੂੰ ਕੱਢ ਕੱਢ ਕੇ ਦੁਬਾਰਾ ਚਲਾਇਆ ਜਾ ਸਕਦਾ, ਪੁਰਾਣੇ ਮਾਮਲਿਆਂ ਨੂੰ ਕਿਉਂ ਨਹੀਂ ਕੱਢਿਆ ਜਾ ਸਕਦਾ, ਅਨਟਿਲ ਕਿਸੇ ਦਾ ਕੋਈ ਨੁਕਸਾਨ ਨਾ ਹੋ ਰਿਹਾ ਹੋਵੇ ਕੁਛ ਕੁ ਪੁਰਾਣੇ ਗਾਣਿਆਂ ਦੇ ਨਾਲ, ਹਾਲਾਂਕਿ ਉਹ ਨਵੇਂ ਆ ਰਹੇ ਨੇ। ਜਿਵੇਂ ਹੁਣ 26 June ਨੂੰ ਫਿਲਮ ਰਿਲੀਜ਼ ਹੋ ਰਹੀ ਹੈਗੀ ਹੈ, ਵੈਲਕਮ ਟੂ ਜੰਗਲ, ਮੈਂ ਇਹਦਾ ਕਿਤੇ ਟੀਜ਼ਰ ਸੀ ਜਾਂ ਟ੍ਰੇਲਰ ਸੀ ਜੋ ਵੀ ਸੀ ਉਹ ਦੇਖ ਬੈਠੇ ਹਾਂ, ਤੁਸੀਂ ਵੀ ਦੇਖ ਲਿਆ ਹੋਣਾ, ਅਤੇ ਜਿਹੜੇ ਟ੍ਰੇਲਰ ਦੇਖ ਕੇ ਹੀ ਨਹੀਂ ਸੌਂ ਪੈਂਦੀ ਹੁੰਦੀ ਹੈਗੀ ਵੀ ਨਹੀਂ ਇਹ ਫਿਲਮ ਤਾਂ ਦੇਖਣੀ ਨਹੀਂ ਹੈਗੀ, ਇਹ ਉਹ ਫਿਲਮਾਂ 'ਚੋਂ ਹੈ ਜਿਹਦਾ ਟ੍ਰੇਲਰ ਦੇਖ ਕੇ ਹੀ ਸੌਂ ਚੁੱਕ ਲਈ ਸੀਗੀ ਵੀ ਨਾ ਥੀਏਟਰ 'ਚ ਜਾ ਕੇ ਨਹੀਂ ਇਹ ਫਿਲਮ ਦੇਖਣੀ ਹੈਗੀ, ਐਵੇਂ ਪੈਸੇ ਬਰਬਾਦ ਕਰਨੇ, OTT 'ਤੇ ਵੀ ਨਹੀਂ ਦੇਖਣੀ ਅਤੇ ਉਹਦੇ 'ਤੇ ਵੀ ਨਹੀਂ ਦੇਖਣੀ, ਆਪਣਾ ਟਾਈਮ ਵੇਸਟ ਕਾਹਨੂੰ ਕਰਨਾ ਇਸ ਫਿਲਮ ਦੇ ਉੱਤੇ। ਪਰ ਇਹ ਫਿਲਮਾਂ ਦੀਆਂ ਗੱਲਾਂ ਤੁਹਾਡੇ ਨਾਲ ਜ਼ਰੂਰ ਕਰਦੇ ਰਹਾਂਗੇ, ਵੈਲਕਮ ਟੂ ਜੰਗਲ ਦੀ ਵੀ ਗੱਲ ਕਰਾਂਗੇ, ਇਸ ਜੰਗਲ ਮੈਂ ਆਪਕਾ ਸਵਾਗਤ ਹੈ, ਕਿਉਂਕਿ ਇਹ ਜੰਗਲ ਹੈਗਾ ਫਿਲਮੀ ਜੰਗਲ। ਪੜਦਾ ਬੇਪੜਦਾ ਪ੍ਰੋਗਰਾਮ ਦੇ ਵਿੱਚ ਨਵੇਂ ਨਵੇਂ ਗਾਣੇ ਅਤੇ ਫਿਲਮਾਂ ਦੀਆਂ ਜਾਣਕਾਰੀਆਂ, ਕੈਲੰਡਰ, ਬਿਜ਼ਨਸ, ਬਹੁਤ ਕੁਛ, ਉੱਚਾ ਲੰਮਾ ਕੱਦ ਦਾ ਰੀਮੇਕ। ਗੁੱਡ ਥਿੰਗ ਇਹ ਹੈ ਕਿ ਤਨਿਸ਼ਕ ਬਾਗਚੀ ਨੇ ਇਸ ਨੂੰ ਰੀਅਰੇਂਜ ਨਹੀਂ ਕੀਤਾ।

ਬਸ ਜਿਹੜੀ ਇੱਕ ਵਾਰ ਚੀਜ਼ ਹੋ ਜਾਵੇ ਉਹ ਫਿਰ ਦੁਬਾਰੇ ਮਤਲਬ ਵਧੀਆ ਜੇ ਚੀਜ਼ ਹੋਈ ਹੋਵੇ ਫਿਰ ਨਹੀਂ ਦੁਬਾਰਾ, ਕਿਉਂਕਿ ਉਹ ਕੰਪੈਰੀਜ਼ਨ ਹੋਣ ਲੱਗ ਜਾਂਦਾ ਹੈਗਾ। ਜੇ ਇਹ ਪਹਿਲੀ ਵਾਰ ਆਇਆ ਹੁੰਦਾ ਗਾਣਾ ਤਾਂ ਆਈ ਐਮ ਸ਼ੋਰ ਕਿ ਇਹ ਬੜਾ ਵਧੀਆ ਇੰਜੋਏ ਲੋਕਾਂ ਨੇ ਕਰਨਾ ਸੀ, ਪਰ ਸਿਮਿਲਰ ਟ੍ਰੀਟਮੈਂਟ ਤੁਸੀਂ ਸੁਣ ਚੁੱਕੇ ਹੋ ਅਤੇ ਫਿਰ ਦੈਨ ਤੁਸੀਂ ਦੇਖਣ ਦੇ ਲਈ ਵੀ ਕੰਪੈਰੀਜ਼ਨ ਕਰ ਰਹੇ ਹੋ ਕਿ ਕਟਰੀਨਾ ਕੈਫ ਨੇ ਵਧੀਆ ਕੀਤਾ ਸੀ, ਦਿਸ਼ਾ ਪਾਟਨੀ ਨੇ ਨਹੀਂ ਕੀਤਾ, ਜਾਂ ਅਕਸ਼ੇ ਕੁਮਾਰ ਹੁਣ ਜੱਚ ਨਹੀਂ ਰਹੇ, ਆ ਬਲਾ ਬਲਾ ਬਲਾ ਬਲਾ, ਬਹੁਤ ਸਾਰੀਆਂ ਚੀਜ਼ਾਂ ਜੱਚ ਨਹੀਂ ਰਹੇ ਨਹੀਂ, ਬਟ ਉਹ ਇੱਕ ਸੋਸ਼ਲ ਮੀਡੀਆ 'ਤੇ ਗੱਲ ਤੁਰ ਪਈ ਹੈ ਨਾ ਕਿ ਉਮਰ ਦਾ ਤਕਾਜ਼ਾ ਦੇਖੋ ਕੁਮਾਰ ਸਾਹਿਬ ਕਿੱਥੇ ਦਿਸ਼ਾ ਪਾਟਨੀ ਦੀ ਉਮਰ ਅਤੇ ਕਿੱਥੇ ਤੁਹਾਡੀ। ਹਾਂ ਇਹੀ ਗਾਣਾ ਰਵੀਨਾ ਟੰਡਨ ਨਾਲ ਕਰ ਲੈਂਦੇ ਕਿਉਂਕਿ ਉਹ ਫਿਲਮ ਦੇ ਵਿੱਚ ਵੀ ਹੈਗੇ ਨੇ, ਜਾਂ ਕੋਈ ਮੋਹਰਾ ਦਾ ਹੀ ਗਾਣਾ ਦੁਬਾਰਾ ਆ ਜਾਂਦਾ ਜਿਹੜੀ ਕਿ ਦੋਹਾਂ ਦੀ ਸੁਪਰ ਹਿੱਟ ਫਿਲਮ ਸੀਗੀ, ਹੋਰ ਵੀ ਸੀਗੀਆਂ। ਐਨੀਵੇਜ਼ ਅੱਜ ਧਮਾਲ 4 ਦੇ ਜਿਹੜੇ ਮੇਕਰਸ ਨੇ ਉਹ ਮੁੰਬਈ ਦੇ ਵਿੱਚ ਬਹੁਤ ਵੱਡੀ ਇੱਕ ਇਮੇਜ ਲਾਂਚ ਕਰ ਰਹੇ ਹੈਗੇ ਨੇ। ਧਮਾਲ 4 ਹਾਂਜੀ ਆ ਰਹੀ ਹੈਗੀ ਹੈ ਅਤੇ ਉਮੀਦ ਪੂਰੀ ਹੈਗੀ ਹੈ ਕਿ ਧਮਾਲ 4 ਘੱਟੋ ਘੱਟ ਐਕਸਪੈਕਟੇਸ਼ਨਸ ਦੇ ਉੱਤੇ ਉਤਰ ਸਕੇ, ਕਿਉਂਕਿ ਜਿਹੜਾ ਵੈਲਕਮ ਫਿਲਮ ਸੀਗੀ ਨਾ ਜਿਹੜਾ ਪਹਿਲਾ ਪਾਰਟ ਸੀ ਉਹਦੇ ਵਰਗੀ ਉਹ ਗੱਲ, ਔਰ ਇਸ ਇਨਫੈਕਟ ਇਹਦੇ ਟੀਜ਼ਰ ਦੇ ਵਿੱਚ ਇੱਕ ਚੀਜ਼ ਜਿਹੜੀ ਮਿਸ ਵੀ ਕੀਤੀ ਹੈ ਉਹ ਹੈਗੀ ਹੈ ਨਾਨਾ ਪਾਟੇਕਰ ਅਤੇ ਅਨਿਲ ਕਪੂਰ, ਹੁਣ ਉਹਦਾ ਜਿਹੜਾ ਇੱਕ ਰਿਪਲੇਸਮੈਂਟ ਹੈ ਉਹ ਤੁਸੀਂ ਜਿਵੇਂ ਮਰਜ਼ੀ ਅਰਸ਼ਦ ਵਾਰਸੀ ਹੋਰਾਂ ਦੇ ਨਾਲ ਜਾਂ ਜਿਵੇਂ ਮਰਜ਼ੀ ਕਰਕੇ ਦੇਖੋ, ਪਰ ਉਹ ਰਿਪਲੇਸਮੈਂਟ ਬਣੀ ਨਹੀਂ ਹੈਗੀ, ਉਹ ਗੱਲ ਬਣੀ ਨਹੀਂ ਹੈਗੀ ਉੱਥੇ ਉਸ ਲੈਵਲ ਦੇ ਉੱਤੇ। ਸੁਨੀਲ ਸ਼ੈਟੀ ਬਹੁਤ ਜ਼ਿਆਦਾ ਹਲਕੇ ਲੈਵਲ ਦੀ ਕਾਮੇਡੀ ਕਰ ਰਹੇ ਨੇ ਟ੍ਰੇਲਰ ਦੇ ਵਿੱਚ, ਔਰ ਜੈਕਲਿਨ ਫਰਨਾਂਡੇਜ਼ ਨੂੰ ਸਿਰਫ ਸ਼ੋਅ ਆਫ ਦੇ ਲਈ ਰੱਖਿਆ ਹੈ ਜੋ ਕਿ ਉਹਨਾਂ ਦੇ ਉੱਤੇ ਡਾਇਲੋਗ ਵੀ ਹੈ, ਅਤੇ ਹੋਰ ਬਾਕੀ ਇਹਨਾਂ ਦਾ ਕੁਛ ਪਤਾ ਨਹੀਂ ਹੈਗਾ। ਲਾਰਾ ਦੱਤਾ ਕਿਉਂ ਹੈਗੀ ਹੈ ਜਾਂ ਬਾਕੀ ਵੀ ਜਿਹੜੇ ਐਕਟਰ ਨੇ ਸ਼੍ਰੇਆਸ ਤਲਪੜੇ ਤੁਸ਼ਾਰ ਕਪੂਰ, ਮਜ਼ਾਕ ਹੀ ਹਰ ਕੋਈ ਆਪਣਾ ਇੱਕ ਦੂਜੇ ਦਾ ਬਣਾ ਰਿਹਾ ਹੈਗਾ। ਐਨੀਵੇਜ਼ ਇਹ ਫਿਲਮ ਜਿਹੜੀ ਹੈ ਇਹ ਤੁਸੀਂ ਦੇਖ ਸਕਦੇ ਹੋ ਜੇ ਤੁਸੀਂ ਦੇਖਣੀ ਵੈਲਕਮ ਟੂ ਜੰਗਲ, ਪਰ ਧਮਾਲ 4 ਦੀ ਗੱਲ ਕਰੀਏ ਅਤੇ ਇਹਦੇ ਟ੍ਰੇਲਰ ਦੀ ਉਡੀਕ ਹੁਣ ਹੋ ਰਹੀ ਹੈ, ਐਂਡ ਲੈਟਸ ਸੀ ਕਿ ਧਮਾਲ 4 ਜਿਹੜੀ ਫਰੈਂਚਾਈਜ਼ ਹੈਗੀ ਹੈ, ਇਨਫੈਕਟ ਧਮਾਲ 4 ਦੇ ਵਿੱਚ ਇੰਦਰ ਕੁਮਾਰ ਸਾਹਿਬ ਬਣਾਉਂਦੇ ਰਹੇ ਨੇ, ਅਜੇ ਦੇਵਗਨ, ਰਿਤੇਸ਼ ਦੇਸ਼ਮੁਖ, ਅਰਸ਼ਦ ਵਾਰਸੀ, ਸੰਜੇ ਮਿਸ਼ਰਾ ਸਾਹਿਬ ਅਤੇ ਜਾਵੇਦ ਜਾਫਰੀ ਉਹ ਸਾਰੇ ਵਾਪਸ ਆਉਣਗੇ, ਅਤੇ ਏਸ਼ਾ ਗੁਪਤਾ, ਸੰਜੀਦਾ ਸ਼ੇਖ ਇਹਨਾਂ ਨੂੰ ਵੀ ਕੁੜੀਆਂ ਨੂੰ ਰੋਲ ਦਿੱਤਾ ਗਿਆ। ਰਵੀ ਕਿਸ਼ਨ ਇਸ ਵਾਰ ਇਸ ਦੇ ਵਿੱਚ ਐਡ ਕੀਤੇ ਗਏ ਨੇ ਅਤੇ ਫਿਲਮ ਉਵੇਂ ਟੀ ਸੀਰੀਜ਼ ਲੈ ਕੇ ਆਊਗੀ। ਹਾਲੇ ਕੁਛ ਪਤਾ ਨਹੀਂ ਹੈਗਾ ਕਿ ਕਦੋਂ, ਪਰ ਮੋਟਾ ਮੋਟਾ ਜਿਹਾ ਇਹਨਾਂ ਨੇ ਇਹ ਗੱਲ ਕਹੀ ਸੀਗੀ ਕਿ 10 ਜੁਲਾਈ ਨੂੰ ਇਹ ਫਿਲਮ ਰਿਲੀਜ਼ ਹੋ ਜਾਣੀ ਹੈ। ਸੋ ਜੇ ਅੱਜ ਇਹਨਾਂ ਨੇ ਇੱਕ ਤਰ੍ਹਾਂ ਦਾ ਟ੍ਰੇਲਰ ਲਾਂਚ ਕਰਤਾ ਅਤੇ 10 ਜੁਲਾਈ ਨੂੰ ਫਿਲਮ ਵੀ ਆ ਜਾ, ਟ੍ਰੇਲਰ ਨਹੀਂ ਟੀਜ਼ਰ ਅੱਜ ਆਏਗਾ। ਐਨੀਵੇਜ਼ ਲੈਟਸ ਸੀ, ਵੇਟ ਕਰਦੇ ਹਾਂ ਜੀ। ਇੱਕ ਹੋਰ ਖਿਚੜੀ ਬਣ ਗਈ, ਖਿਚੜੀ ਕਾਹਦੀ ਬਲਕਿ ਕੋਕਟੇਲ ਬਣ ਗਈ, ਕੋਕਟੇਲ ਵੀ ਕਾਹਦੀ ਬਣੀ ਬਲਕਿ ਬਣੀ ਨਹੀਂ ਹੈਗੀ। ਸੋ ਕੋਕਟੇਲ 2 ਦੀ ਵੀ ਜਿੰਨੀ ਫਜੀਹਤ ਕਰ ਲਈ ਉਨੀ ਘੱਟ ਹੈਗੀ ਹੈ। ਵੈਸੇ ਕੋਕਟੇਲ 2 ਦੇ ਵਿੱਚ ਐਂ ਲੱਗਿਆ ਹਲੇ ਆਉਣੀ ਹੈ, 19 ਜੂਨ ਨੂੰ ਆਉਣੀ ਹੈ ਫਿਲਮ, ਲੈਟਸ ਸੀ ਕੀ ਬਣਦਾ ਇਹਦਾ। ਕ੍ਰਿਤੀ, ਰਸ਼ਮਿਕਾ ਅਤੇ ਸ਼ਾਹਿਦ ਕਪੂਰ ਦੀ ਇਹ ਫਿਲਮ, ਇਹਦਾ ਵੀ ਇੱਕ ਗਾਣਾ ਤੁਸੀਂ ਸੁਣ ਲਓ ਵੱਲਾ ਪ੍ਰੋਗਰਾਮ ਪਰਦਾ ਬੇਪਰਦਾ 'ਚ ਨਵੇਂ ਨਵੇਂ ਗਾਣੇ। ਅੱਜ ਇੱਕ ਬਹੁਤ ਇੱਕ ਗਾਣੇ ਦੀ ਮੈਂ ਉਡੀਕ ਕਰ ਰਿਹਾ, ਮੈਂ ਹਾਲੇ ਤੱਕ ਸੁਣਿਆ ਨਹੀਂ ਹੈਗਾ, ਮੈਂ ਤੁਹਾਡੇ ਨਾਲ ਹੀ ਲਾਈਵ ਸੁਣੂੰਗਾ ਉਹ ਸੌਂਗ ਕਿਹੜਾ, ਉਹ ਪੰਜਾਬੀ ਦਾ, ਅੱਗੇ ਚੱਲ ਕੇ ਦੱਸਦਾ ਉਹ ਕਿਹੜਾ, ਉਹਦੀ ਮੈਂ ਉਡੀਕ ਕਰ ਰਿਹਾ, ਅੱਜ ਹੀ ਰਿਲੀਜ਼ ਹੋਇਆ, ਤੱਤਾ ਤੱਤਾ ਗਰਮ ਗਰਮ ਤੁਹਾਨੂੰ ਸੁਣਾਉਣਾ।

ਇੱਕ ਅੱਜ ਟੀਜ਼ਰ ਰਿਲੀਜ਼ ਹੋਇਆ, ਅੱਜ ਨਹੀਂ ਮੇਰੇ ਖਿਆਲ ਨਾਲ 2 ਦਿਨ ਪਹਿਲਾਂ ਹੋਇਆ, ਔਰ ਉਹ ਐਲਫਾ ਦਾ ਜਿਹਦੇ 'ਚ ਸ਼ਰਫਰੀ ਵਾਗ ਅਤੇ ਬੋਬੀ ਦਿਓਲ ਨੇ ਅਤੇ ਆਲੀਆ ਭੱਟ ਨੇ, ਹੁਣ ਆਲੀਆ ਭੱਟ ਉਹਦੇ 'ਚ ਐਲਫਾ ਹੈਗੇ ਨੇ ਅਤੇ ਉਹਦਾ ਕਾਫੀ ਪ੍ਰੋਮਿਸਿੰਗ ਲੱਗਿਆ ਹੈਗਾ। ਲੈਟਸ ਸੀ ਉਹ ਕਿਵੇਂ ਦੀ ਜਾਂਦੀ ਹੈਗੀ ਹੈ ਫਿਲਮ। ਅਤੇ ਇਸ ਸਾਲ ਜਿਹੜੀਆਂ ਫਿਲਮਾਂ ਰਿਲੀਜ਼ ਹੋਣੀਆਂ ਨੇ ਉਹਨਾਂ ਦੀ ਵੀ ਜ਼ਿਕਰ ਕਰਦੇ ਹੋਏ ਚੱਲੀਏ ਕਿ ਜਿਹੜੀਆਂ ਇਸ ਸਾਲ 2026 ਦੇ ਵਿੱਚ ਰਿਲੀਜ਼ ਹੋਣਗੀਆਂ। ਵੈਸੇ ਬਹੁਤ ਸਾਰੀਆਂ ਫਿਲਮਾਂ ਤੋਂ ਉਮੀਦ ਹੈਗੀ ਹੈ, ਕੋਕੇਨ ਤੋਂ, ਵਿਰਾਟ ਤੋਂ, ਰਨ ਤੋਂ, ਐਨੀਮਲ ਪਾਰਕ 2 ਤੋਂ, ਚੈਪਟਰ 2 ਤੋਂ, ਇੱਕ ਈਗਲ ਆਉਣੀ ਹੈ, ਇੱਕ ਬੇਧੜਕ ਆਉਣੀ ਹੈ ਜਿਹੜੇ ਕਿਲ ਫਿਲਮ ਵਾਲਾ ਸੀਗਾ, ਅਤੇ ਗੁਲਗੁੱਲੇ, ਬਕਵਾਲੀ, ਇਹ ਪਤਾ ਨਹੀਂ ਕਿਹੜੀ ਹੈ, ਇਹਦਾ ਮੇਰੇ ਕੋਲ ਪੋਸਟਰ ਆਇਆ ਸੀਗਾ, ਮੈਂ ਉਹ ਪੜ੍ਹ ਕੇ ਦੱਸਤਾ, ਅਤੇ ਇੱਕ ਹੀਰੋ ਹੀਰੋਇਨ, ਦਿਸ ਇਜ਼ ਸਮਥਿੰਗ ਆਈ ਵੁੱਡ ਲਵ ਟੂ ਸੀ। ਅਤੇ ਇਹ ਸਾਰੀਆਂ ਫਿਲਮਾਂ ਦਾ ਕੈਲੰਡਰ ਅੱਗੇ ਚੱਲ ਕੇ ਤੁਹਾਡੇ ਨਾਲ ਸ਼ੇਅਰ ਕਰਦੇ, ਪਰ ਇੱਕ ਡਿਸਪਿਊਟ ਜਿਹੜਾ ਚੱਲ ਰਿਹਾ ਸੀਗਾ ਇੰਡਸਟਰੀ ਦੇ ਵਿੱਚ, ਜਿਹਦੇ 'ਤੇ ਐਮੀ ਵਿਰਕ ਦੀਆਂ ਰੀਲਾਂ ਵੀ ਅੱਜ ਕੱਲ੍ਹ ਚੱਲ ਰਹੀਆਂ ਹੋਣਗੀਆਂ ਕਿ ਐਵੇਂ ਨਹੀਂ ਰਣਵੀਰ ਭਾਅ ਜੀ ਆਪਾਂ ਕੁਝ ਦੇਣਾ ਹੈਗਾ, ਧੇਲਾ ਨਹੀਂ ਦੇਣਾ ਇਹਨਾਂ ਨੂੰ। ਉਹ ਸੀਗਾ ਡੌਨ 3 ਦੇ ਵਿੱਚੋਂ ਰਣਵੀਰ ਸਿੰਘ ਦਾ ਐਗਜ਼ਿਟ, ਔਰ ਫਿਰ ਉਸ ਤੋਂ ਬਾਅਦ ਉਹਨਾਂ ਦਾ ਸਟੈਂਡ ਲੈਣਾ, ਅਤੇ ਫਿਰ ਬਾਅਦ ਦੇ ਵਿੱਚ ਫਰਹਾਨ ਅਖਤਰ ਦਾ ਇਹ ਕਹਿਣਾ ਕਿ ਐਵੇਂ ਕਿਵੇਂ ਫਿਲਮ ਛੱਡ ਸਕਦੇ ਹੈਗੇ ਨੇ ਵਿੱਚ ਹੀ, ਅਤੇ ਬਾਅਦ ਦੇ ਵਿੱਚ ਫਾਈਸ ਦਾ ਯਾਨੀ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲੋਈਜ਼, ਜਿਨ੍ਹਾਂ ਨੇ ਇਹ ਡਿਸੀਜਨ ਲੈ ਲਿਆ ਕਿ ਰਣਵੀਰ ਸਿੰਘ ਨੂੰ ਕਿਸੇ ਵੀ ਫਿਲਮ ਦੇ ਵਿੱਚ ਲੈਣਾ ਨਹੀਂ ਹੈਗਾ, ਅਸੀਂ ਕਾਸਟ ਨਹੀਂ ਕਰਨਾ, ਅਤੇ ਬਹੁਤ ਵੱਡਾ ਇੱਕ ਪੰਗਾ ਹੀ ਪੈ ਗਿਆ ਸੀਗਾ। ਹੁਣ ਫਵਾਈਸ ਦੇ ਜਿਹੜੇ ਚੀਫ ਐਡਵਾਈਜ਼ਰ ਹੈਗੇ ਨੇ ਅਸ਼ੋਕ ਪੰਡਿਤ, ਉਹਨਾਂ ਨੇ ਇਹ ਇਨਫੋਰਮੇਸ਼ਨ ਦਿੱਤੀ ਹੈ ਸੋਸ਼ਲ ਮੀਡੀਆ 'ਤੇ ਕਿ ਆਮਿਰ ਖਾਨ ਵਿੱਚ ਪਏ ਨੇ ਰਣਵੀਰ ਸਿੰਘ, ਅਤੇ ਜਿਹੜੇ ਫਿਲਮ ਦੇ ਪ੍ਰੋਡਿਊਸਰ ਸੀਗੇ, ਕੀ ਨਾਮ ਸੀ ਉਹਨਾਂ ਦਾ, ਫਰਹਾਨ ਅਖਤਰ, ਦੋਹਾਂ ਦੇ ਦਰਮਿਆਨ ਪਏ ਨੇ 45 ਕਰੋੜ ਰੁਪਏ ਦਾ ਡਿਸਪਿਊਟ ਸੀਗਾ। ਕਹਿੰਦੇ ਨੇ ਪ੍ਰੀ ਪ੍ਰੋਡਕਸ਼ਨ ਦੇ ਉੱਤੇ ਕੋਸਟ ਆ ਗਈ, ਹੋਰ ਖਰਚੇ ਖੁਰਚੇ ਆ ਗਏ, ਉਹ ਸਾਰੇ ਰਣਵੀਰ ਸਿੰਘ ਨੂੰ ਦੇਣੇ ਚਾਹੀਦੇ ਨੇ, ਅਤੇ ਫਿਲਮ ਦੀ ਪ੍ਰੈਪਰੇਸ਼ਨ ਦੇ ਉੱਤੇ ਇੰਨਾ ਖਰਚਾ ਆ ਗਿਆ, ਰਣਵੀਰ ਸਿੰਘ ਨੇ ਮਨਾ ਕਰਤਾ ਕਿ ਇੰਨਾ ਨਹੀਂ ਦੇਣਾ ਹੈਗਾ। ਸੋ ਹੁਣ ਆਮਿਰ ਖਾਨ ਵਿੱਚ ਪਏ ਨੇ, ਦੇਖੋ ਕਿ ਪੈਸੇ ਦੇ ਕੇ ਮਨਾਉਂਦੇ ਨੇ ਜਾਂ ਰਣਵੀਰ ਸਿੰਘ ਤੋਂ ਫਿਲਮ ਕਰਵਾਉਂਦੇ ਨੇ ਜਾਂ ਕੀ ਹੁੰਦਾ ਹੈਗਾ। ਅਸ਼ੋਕ ਪੰਡਿਤ ਨੇ ਇਹ ਗੱਲ ਵੀ ਕਹੀ ਹੈ ਕਿ ਹਾਲੇ ਹੋਰ ਕਿਸੇ ਵੀ ਜਿਹੜੇ ਕੋਈ ਚੌਥਾ ਕੋਈ ਬੰਦਾ ਉਹ ਇਸ ਕਨਵਰਸੇਸ਼ਨ ਦੇ ਵਿੱਚ ਨਾ ਐਡ ਕੀਤਾ ਨਾ ਆਏਗਾ। ਹੋ ਸਕਦਾ ਡਾਇਰੈਕਟ ਜਿਹੜੀ ਐਕਸਲ ਕੰਪਨੀ ਆ ਉਹਨਾਂ ਦੇ ਨਾਲ ਇਹ ਵਿਵਾਦ ਜਿਹੜਾ ਸੈਟਲ ਕਰ ਦਿੱਤਾ ਜਾਵੇ। ਆਹ ਗਾਣਾ ਮੈਂ ਨੋਟ ਕਰ ਰਿਹਾ, ਵੱਲਾ ਜਿਹੜਾ ਗਾਣਾ ਹੈਗਾ ਕੋਕਟੇਲ ਦਾ, ਇਹ ਹਾਰਡੀ ਸੰਧੂ ਨੇ ਗਾਇਆ ਹੈ ਨਾ। ਚਲੋ ਇੱਕ ਬ੍ਰੇਕ ਲੈਂਦੇ ਹਾਂ, ਆਪਾਂ ਬ੍ਰੇਕ ਤੋਂ ਬਾਅਦ ਆਵਾਂਗੇ ਅਤੇ ਪਰਦਾ ਬੇਪਰਦਾ ਦੇ ਵਿੱਚ ਪੰਜਾਬੀ ਫਿਲਮਾਂ ਦੀ ਵੀ ਗੱਲ ਕਰਨੀ ਹੈ, ਪੰਜਾਬੀ ਗਾਣੇ ਵੀ ਚਲਾਉਣੇ ਹੈ, ਅਤੇ ਹਾਲੀਵੁੱਡ ਦੀ ਵੀ ਗੱਲ ਕਰਨੀ ਹੈ, ਅਤੇ ਕੈਲੰਡਰ ਵੀ ਸਾਡੇ ਕੋਲ ਹਲੇ ਬਚਿਆ ਪਿਆ ਹੈਗਾ। ਆਹ ਗਾਣਾ ਸੁਣ ਜਾਓ ਤੁਸੀਂ, ਹਿਮੇਸ਼ ਰੇਸ਼ਮੀਆਂ ਦਾ ਪਿਛਲੇ ਦਿਨਾਂ ਦੇ ਵਿੱਚ ਰਿਲੀਜ਼ ਹੋਇਆ ਸੀਗਾ ਔਰ ਜਿਹਦੀ ਕਾਫੀ ਚਰਚਾ ਹੋਈ ਸੀ ਕਿਉਂਕਿ ਇਹਦੇ 'ਚ ਮਾਨੁਸ਼ੀ ਛਿੱਲੜ ਵੀ ਸੀ। ਬ੍ਰੇਕ ਤੋਂ ਬਾਅਦ ਫਿਰ ਆਉਂਦੇ ਹਾਂ।

0: ਜੀ ਓ ਹਾਂ ਜੀ 1674
1: ਲਓ ਜੀ ਤੁਹਾਡੀ ਨਜ਼ਰ ਹੈ ਭੋਲਾ
2: ਓਏ ਭੋਲੀ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ
3: ਭੋਲੇ ਨੇ ਕਸੂਤੇ ਫਸਾਤੇ
2: ਓਏ ਭੋਲੇ ਓਏ 2 ਕਾਮੇਡੀ ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ ਓਏ ਭੋਲੇ ਓਏ 2
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
5: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
5: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au
2: ਸੁਣੋ ਜੀ ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ
6: ਉਹ ਜੋ ਹੁਕਮ ਮੇਰੀ ਸਰਕਾਰ
2: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
6: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
6: ਆਹੋ ਜੀ ਆਹੋ

ਇਹ ਫਿਲਮ ਨੂੰ ਦੇਖ ਕੇ ਨਹੀਂ ਕਹਿ ਹੋਇਆ ਵਾਓ ਹੈ ਜਵਾਨੀ ਤੋਂ ਇਸ਼ਕ ਹੋਣਾ ਹੈ। ਵੈਸੇ ਇਹਦੇ ਟ੍ਰੇਲਰ ਨੇ ਵਧੀਆ, ਮਤਲਬ ਬਾਕੀਆਂ ਦੇ ਨਾਲੋਂ ਤਾਂ ਠੀਕ ਹੀ ਲੱਗਿਆ ਇਹਦਾ ਟ੍ਰੇਲਰ। ਵਰੁਣ ਧਵਨ, ਮ੍ਰਿਣਾਲ ਠਾਕੁਰ, ਮ੍ਰਿਣਾਲ ਕਰਕੇ ਸ਼ਾਇਦ ਦੇਖ ਲਵਾਂ ਜੇ ਦੇਖਣੀ ਹੋ ਗਈ ਕਦੇ। ਪੂਜਾ ਹੈਗੜੇ ਇਸ ਫਿਲਮ ਦੇ ਵਿੱਚ ਹੈਗੇ ਨੇ। ਕਿਹੜੀਆਂ ਕਿਹੜੀਆਂ ਫਿਲਮਾਂ ਕਦੋਂ ਕਦੋਂ ਰਿਲੀਜ਼ ਹੋ ਰਹੀਆਂ ਨੇ ਆਓ ਕੈਲੰਡਰ ਦੇ ਉੱਤੇ ਝਾਤ ਮਾਰ ਲੈਂਦੇ। ਪ੍ਰੋਗਰਾਮ ਪੜਦਾ ਬੇ ਪੜਦਾ ਦੇ ਵਿੱਚ ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਤੋਂ ਸਵਾਗਤ ਹੈ ਜੀ ਰੇਡੀਓ ਹਾਂਜੀ 1674 AM ਦੇ ਉੱਤੇ। ਮੈਂ ਵਾਪਸ ਆਊਂਗਾ, ਨਹੀਂ ਮੈਂ ਆ ਗਿਆ ਪਰ ਫਿਲਮ ਮੈਂ ਵਾਪਸ ਆਊਂਗਾ ਅੱਜ ਆ ਰਹੀ ਹੈਗੀ ਹੈ। ਸੋ ਅੱਜ ਦੇ ਦਿਨ ਇਹ ਫਿਲਮ ਰਿਲੀਜ਼ ਹੋ ਰਹੀ ਹੈ ਜਿਹਦੇ 'ਚ ਦਿਲਜੀਤ ਦੋਸਾਂਝ ਨੇ, ਸ਼ਰਵਰੀ ਵਾਘ ਨੇ ਅਤੇ ਮੁੰਡਾ ਵੇਦਾਂਤ, ਬੜਾ ਵਧੀਆ ਕੰਮ ਕੀਤਾ ਹੈਗਾ ਇਹਨਾਂ ਨੇ। ਇੱਕ 95 ਸਾਲ ਦਾ ਬਿਰਧ ਵਿਅਕਤੀ ਜਿਹਦਾ ਕਿਰਦਾਰ ਨਸੀਰੂਦੀਨ ਸ਼ਾਹ ਨੇ ਨਿਭਾਇਆ ਹੈਗਾ ਅਤੇ ਉਹਦੀ ਕਿਸ ਤਰੀਕੇ ਦੇ ਨਾਲ ਉਹ ਆਪਣੀ ਕਹਾਣੀ ਦੱਸਦਾ, ਉਹਦੀ ਜੁੜਤ ਜਿਹੜੀ ਹੈਗੀ ਆ ਉਹ ਦੱਸਦਾ ਅਤੇ ਉਹਦਾ ਜਿਹੜਾ ਬੇਟਾ ਹੈਗਾ, ਬੇਟਾ ਨਹੀਂ ਪੋਤਾ, ਉਹਦੀ ਪੂਰੀ ਦੀ ਪੂਰੀ ਕਹਾਣੀ ਜਿਹੜੀ ਹੈ ਕਿਵੇਂ ਸੁਣਦਾ। ਹੁਣ ਤਾਂ ਉਹ ਚੰਡੀਗੜ੍ਹ ਦੇ ਵਿੱਚ ਰਹਿ ਰਿਹਾ ਪਰ ਇਹ ਇੱਕ ਮੋਟਾ ਮੋਟਾ ਜਿਹਾ ਸੈਨੋਪਸਿਸ ਹੈਗਾ ਇਸ ਫਿਲਮ ਦਾ ਅਤੇ ਮੈਂ ਵਾਪਸ ਆਊਂਗਾ ਫਿਲਮ ਦੇਖਿਓ, ਦੇਖ ਕੇ ਦੱਸਿਓ ਕਿਵੇਂ ਦੀ ਹੈਗੀ ਹੈ। ਅੱਜ ਹੀ ਰਿਲੀਜ਼ ਹੋ ਰਹੀ ਹੈ ਹੌਂਟਿਡ 3D ਐਕੋਜ਼ ਆਫ ਪਾਸਟ। ਵੈਸੇ ਤਾਂ ਮੈਂ ਜਿਹੜੀਆਂ ਇੰਗਲਿਸ਼ ਫਿਲਮਾਂ ਦਾ ਜ਼ਿਕਰ ਅੱਡ ਤੋਂ ਕਰੂੰਗਾ ਪਰ ਹੌਂਟਿਡ ਜਿਹੜੀ ਆ ਉਹ ਸੁਣ ਕੇ ਤੁਹਾਨੂੰ ਲੱਗੂਗਾ ਕਿ ਇੰਗਲਿਸ਼ ਫਿਲਮ ਹੈ, ਇੰਗਲਿਸ਼ ਨਹੀਂ ਹੈਗੀ, ਹਿੰਦੀ ਫਿਲਮ ਹੈਗੀ ਆ ਅਤੇ ਇੰਗਲਿਸ਼ ਫਿਲਮਾਂ ਦਾ ਵੀ ਜ਼ਿਕਰ ਅੱਗੇ ਚੱਲ ਕੇ ਸਪਾਈਡਰਮੈਨ ਦਾ ਦੱਸਦਾ। ਇੱਕ ਹੋਰ ਫਿਲਮ ਜਿਹਦੇ ਬਾਰੇ ਬਹੁਤ ਵਧੀਆ ਰਿਵਿਊਜ਼ ਆ ਰਹੇ ਨੇ ਉਹ ਹੈ ਗਵਰਨਰ। ਮਨੋਜ ਵਾਜਪੇਈ ਦੀ ਇਹ ਫਿਲਮ ਹੈਗੀ ਹੈ ਔਰ ਇਹਦੇ ਬੜਾ ਚਰਚਾ ਹੈਗਾ ਇਸ ਫਿਲਮ ਦਾ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਗਵਰਨਰ ਇੱਕ ਐਸੇ ਬੰਦੇ ਦੀ ਸਟੋਰੀ ਹੈ, 1990s ਦੀ ਸਟੋਰੀ ਹੈ, ਪੀਰੀਅਡ ਡਰਾਮਾ ਮੂਵੀ ਹੈਗੀ ਹੈ। ਰਮਨਨ ਨਾਮ ਦਾ ਉਹਨਾਂ ਦਾ ਇੱਕ IAS ਆਫਿਸਰ ਦਾ ਕਿਰਦਾਰ ਨਿਭਾ ਰਹੇ ਨੇ ਮਨੋਜ ਵਾਜਪੇਈ, ਜਿਹੜੇ ਸੈਂਟਰ ਗਵਰਨਮੈਂਟ ਦੇ ਲਈ ਕੰਮ ਕਰਦੇ ਨੇ ਅਤੇ ਸੈਂਟਰ ਗਵਰਨਮੈਂਟ ਉਹਨਾਂ ਨੂੰ ਇੱਕ ਵਾਰ ਸੰਮਨ ਕਰਦੀ ਹੈ ਇੰਦਰਾ ਗਾਂਧੀ, ਰਾਜੀਵ ਗਾਂਧੀ ਦੇ ਕਹੇ ਦੇ ਉੱਤੇ ਅਤੇ ਰਾਸ਼ਟਰ, ਵੈਸੇ ਰਿਜ਼ਰਵ ਬੈਂਕ ਆਫ ਇੰਡੀਆ ਬਟ ਇਹਦੇ 'ਚ ਉਹਨਾਂ ਨੇ ਰਾਸ਼ਟਰੀ ਬੈਂਕ ਆਫ ਇੰਡੀਆ ਕਰਤਾ ਅਤੇ RBI ਦੇ ਗਵਰਨਰ ਬਣਾ ਕੇ ਉਹਨਾਂ ਨੂੰ ਲਿਆਂਦਾ ਜਾਂਦਾ ਅਤੇ ਕਿਸ ਤਰੀਕੇ ਦੇ ਨਾਲ ਇੰਡੀਆ ਦਾ ਜਿਹੜਾ ਫਾਰੈਕਸ ਹੈ ਜਿਹਦੀ ਅੱਜ ਕੱਲ੍ਹ ਗੱਲ ਹੋ ਰਹੀ ਹੈ ਕਿ ਘੱਟ ਰਿਹਾ ਘੱਟ ਰਿਹਾ, ਤਾਂ ਉਹ ਬੰਦੇ ਨੇ ਕਿਸ ਤਰੀਕੇ ਦੇ ਨਾਲ ਫੋਰੈਕਸ, ਮੈਨੂੰ ਪੂਰੀ ਸਟੋਰੀ ਨਹੀਂ ਪਤਾ ਹੈਗੀ ਬਟ ਜਸਟ ਮੈਂ ਤੁਹਾਨੂੰ ਇੱਕ ਜਿਸਟ ਦੇ ਰਿਹਾ ਹੈਗਾ ਇਸ ਫਿਲਮ ਦੇ ਬਾਰੇ ਕਿ ਇਹ ਹੈਗੀ ਹੈ। ਪਰ ਐਕਟਿੰਗ ਅਤੇ ਜੋ ਉਸ ਦੇ ਵਿੱਚ ਡਿਟੇਲਿੰਗ ਯੂਜ਼ ਕੀਤੀ ਗਈ ਹੈ ਉਹਨੂੰ ਲੈ ਕੇ ਕਿਹਾ ਜਾ ਰਿਹਾ ਕਿ ਹਾਂ ਬੜੀ ਕਮਾਲ ਦੀ ਫਿਲਮ ਹੈਗੀ। ਅੱਜ ਇੱਕ ਹੋਰ ਫਿਲਮ ਵੀ ਹੈ ਜਿਹਦਾ ਜ਼ਿਕਰ ਪਹਿਲਾਂ ਹੋਇਆ ਵੀ ਸੀਗਾ ਪਰ ਹੁਣ ਅੱਜ ਕੱਲ੍ਹ ਉਹਦੀ ਕੋਈ ਗੱਲ ਕਰਦਾ ਨਹੀਂ ਹੈਗਾ, ਮੈਨੂੰ ਪਤਾ ਨਹੀਂ ਹੈ ਵਾਕਈ ਰਿਲੀਜ਼ ਹੋਊਗੀ ਵੀ ਕਿ ਨਹੀਂ ਹੋਊਗੀ, ਹੈਗੀ ਅੱਜ ਹੀ ਰਿਲੀਜ਼, ਉਹ ਹੈਗੀ ਹੈ ਕੰਗਨਾ ਰਨੌਤ ਦੀ ਭਾਰਤ ਭਾਗਿਆ ਵਿਦਾਤਾ। ਹੁਣ ਉਹਦੀ ਪਤਾ ਨਹੀਂ ਕਿਉਂ ਕੋਈ ਗੱਲ ਹੀ ਨਹੀਂ ਹੋ ਰਹੀ ਹੈਗੀ, ਖੁਦ ਕੰਗਨਾ ਨੇ ਵੀ ਨਹੀਂ ਕੋਈ ਰੌਲਾ ਪਾਇਆ ਹੈਗਾ। ਅਗਲੇ ਹਫ਼ਤੇ 19 June ਨੂੰ ਕੋਕਟੇਲ, ਜਿਹਦੇ ਬਾਰੇ ਪਹਿਲਾਂ ਆਪਾਂ ਗੱਲ ਕਰ ਚੁੱਕੇ ਹਾਂ, Part 2 ਇਹਦਾ ਰਿਲੀਜ਼ ਹੋਣਾ ਅਤੇ ਬੱਚਿਆਂ ਦੇ ਲਈ ਜਿਹੜੀ ਹੈ ਵੈਲਕਮ ਟੂ ਜੰਗਲ ਨਹੀਂ ਹੈਗੀ, ਉਹ ਤੋਂ ਅਗਲੇ ਹਫ਼ਤੇ 26 June ਨੂੰ। ਬੱਚਿਆਂ ਦੇ ਲਈ ਦੋ ਫਿਲਮਾਂ ਨੇ, ਇੱਕ ਤਾਂ ਟੋਆਏ ਸਟੋਰੀ Part 5 ਇਹਦਾ ਰਿਲੀਜ਼ ਹੋ ਰਿਹਾ, ਉਹ 19 June ਨੂੰ ਰਿਲੀਜ਼ ਹੋ ਰਿਹਾ ਅਤੇ ਦੂਜੀ ਜਿਹੜੀ ਭਾਰਤ ਦੇ ਵਿੱਚ ਰਿਲੀਜ਼ ਹੋ ਰਹੀ ਹੈ 30 July ਨੂੰ ਉਹ ਹੈ ਸਪਾਈਡਰਮੈਨ ਬ੍ਰੈਂਡ ਨਿਊ ਡੇ। ਆਸਟ੍ਰੇਲੀਆ ਦੇ ਵਿੱਚ ਵੀ ਹੋ ਜਾਣੀ ਹੈ ਵੈਸੇ, 31 July ਉਹਦੀ ਡੇਟ ਹੈਗੀ ਆਸਟ੍ਰੇਲੀਆ 'ਚ, ਇੰਡੀਆ 'ਚ ਪਹਿਲਾਂ ਪਤਾ ਨਹੀਂ ਕਿਉਂ ਰਿਲੀਜ਼ ਕਰ ਰਹੇ ਨੇ। ਸਪਾਈਡਰਮੈਨ ਸੀਰੀਜ਼ ਦੀ 4th ਫਿਲਮ ਹੈਗੀ ਹੈ ਅਤੇ 3D ਦੇ ਵਿੱਚ ਰਿਲੀਜ਼ ਹੋਣੀ ਹੈਗੀ ਹੈ। ਸੋ ਬੱਚਿਆਂ ਦੇ ਲਈ ਉਦੋਂ ਤੱਕ ਮੇਰੇ ਖਿਆਲ ਦੇ ਨਾਲ ਜੁਲਾਈ ਦੇ ਵਿੱਚ ਤਾਂ ਸਾਡੀਆਂ ਛੁੱਟੀਆਂ ਵੀ ਮੁੱਕ ਜਾਣੀਆਂ ਭਾਈ ਬੱਚਿਆਂ ਦੀਆਂ, ਉਦੋਂ ਕਾਹਤੇ ਉਹ ਲੈ ਕੇ ਆ ਰਹੇ ਹੈਗੇ ਨੇ। ਇਸ ਤੋਂ ਇਲਾਵਾ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ, ਜਿਹੜੇ 26 June ਨੂੰ ਵੈਲਕਮ ਟੂ ਜੰਗਲ ਅਤੇ ਫਿਰ ਉਸ ਤੋਂ ਬਾਅਦ ਜੁਲਾਈ ਦਾ ਮਹੀਨਾ, ਜੁਲਾਈ ਮਹੀਨੇ 'ਚ ਐਲਫਾ ਦਾ ਜ਼ਿਕਰ ਮੈਂ ਕਰ ਚੁੱਕੇ ਹਾਂ, 3 July ਨੂੰ ਉਹ ਰਿਲੀਜ਼ ਹੋਣੀ ਹੈ ਆਲੀਆ ਭੱਟ ਵਾਲੀ ਫਿਲਮ। ਅਤੇ ਉਸ ਹੀ ਹਫ਼ਤੇ ਦੇ ਵਿੱਚ ਕੋਈ ਹੋਰ ਵੱਡੀ ਫਿਲਮ ਹੈ ਨਹੀਂ, ਹਾਂ ਇੰਗਲਿਸ਼ ਦੀ ਈਵਲ ਡੈੱਡ ਜ਼ਰੂਰ ਆ ਰਹੀ ਹੈ। ਛੋਟੇ ਹੁੰਦੇ ਹੋਏ ਬਚਪਨ ਦੇ ਵਿੱਚ ਬੜੇ ਸਾਰਿਆਂ ਨੇ ਜਿਹੜੇ 80s ਦੇ 90s ਦੇ ਜੰਮੇ ਹੋਏ ਨੇ ਉਹਨਾਂ ਨੇ ਪਹਿਲੀ ਹੋਰਰ ਜੇ ਸ਼ਾਇਦ ਕੋਈ ਫਿਲਮ ਦੇਖੀ ਹੋਵੇ ਤਾਂ ਈਵਲ ਡੈੱਡ ਹੋਏਗੀ, ਇਹ ਉਹਦਾ ਹੀ ਪਾਰਟ ਹੈ ਅੱਗੇ ਚੱਲ ਕੇ। ਉਸ ਦੌਰ ਦੇ ਵਿੱਚ ਇਹ 90s ਦੇ ਦੌਰ ਦੇ ਵਿੱਚ ਈਵਲ ਡੈੱਡ ਬਲੋਕਬਸਟਰ ਫਿਲਮ ਹੋਈ ਸੀ ਹੋਰਰ ਫਿਲਮਾਂ ਦੇ ਵਿੱਚੋਂ ਔਰ ਕਮਾਲ ਦੀ ਡਰਾਵਨੀ ਫਿਲਮ ਸੀ, ਅੱਜ ਦੀ ਡੇਟ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ। ਹਾਂ ਟੈਕਨੋਲੋਜੀ ਨੂੰ ਮਾਫ਼ ਕਰ ਦਿਓ, ਕੁਛ ਕੁ ਚੀਜ਼ਾਂ ਨੂੰ, ਸਾਊਂਡ ਇਫੈਕਟ ਨੂੰ ਮਾਫ਼ ਕਰ ਦਿਓ, ਪਰ ਉਸ ਸਮੇਂ ਦੇ ਮੁਤਾਬਕ ਬੜੀ ਘੈਂਟ ਫਿਲਮ ਸੀਗੀ ਉਹ ਈਵਲ ਡੈੱਡ।
ਦਮਾਲ ਚਾਰ ਦਾ ਆਪਾਂ ਜ਼ਿਕਰ ਕੀਤਾ ਜਿਹੜੀ 10 July ਨੂੰ ਰਿਲੀਜ਼ ਹੋਣੀ ਆ ਉਹ ਵੀ ਤੁਹਾਡੇ ਯਾਦ ਹੋਊਗਾ ਤੇ ਇੱਕ ਮਹਾਪ੍ਰਭੂ ਜਗਨਨਾਥ ਇਹ ਵੀ ਫਿਲਮ ਰਿਲੀਜ਼ ਹੋਣੀ ਹੈ ਬਟ ਇਹ ਬੱਚਿਆਂ ਦੀ ਫਿਲਮ ਹੈ ਕਿਉਂਕਿ ਜੂਨ ਜੁਲਾਈ 'ਚ ਬੱਚਿਆਂ ਦੀਆਂ ਛੁੱਟੀਆਂ ਹੁੰਦੀਆਂ ਨੇ ਜੁਲਾਈ 'ਚ ਤਾਂ ਕਿੱਥੇ ਹੁੰਦੀਆਂ ਨੇ ਪਰ ਫਿਰ ਵੀ ਇਹ ਜੁਲਾਈ 'ਚ ਰਿਲੀਜ਼ ਕਰ ਰਹੇ ਨੇ ਮੈਨੂੰ ਲੱਗਦਾ ਕਿ ਪਹਿਲਾਂ ਕਰ ਦੇਣੀ ਚਾਹੀਦੀ ਸੀ ਐਨੀਮੇਟਿਡ ਫਿਲਮ ਹੈ ਧਾਰਮਿਕ ਐਨੀਮੇਟਿਡ ਫਿਲਮ ਤੇ ਜੇ ਐਨੀਮੇਟਿਡ ਦੀ ਗੱਲ ਕਰੀਏ ਇੰਗਲਿਸ਼ ਦੇ ਵਿੱਚ ਤਾਂ ਮੁਆਨਾ ਵੀ ਉਸੇ ਦਿਨ ਰਿਲੀਜ਼ ਹੋ ਰਹੀ ਹੈਗੀ ਹੈ ਤੇ ਉਸ ਤੋਂ ਇਲਾਵਾ ਸਪਾਈਡਰਮੈਨ 30 July ਨੂੰ ਹੋਗੀ ਤੇ ਉਸ ਤੋਂ ਇਲਾਵਾ ਫਿਰ ਹੋਰ ਤਾਂ ਕੋਈ ਹੈ ਨਹੀਂ ਹਾਂ ਫਿਰ ਤਾਂ ਜਾ ਕੇ ਅਗਸਤ ਦੇ ਵਿੱਚ ਰਿਲੀਜ਼ ਹੋਣਗੀਆਂ ਇੱਕ ਤਾਂ ਬੇੜੀਆ ਪਾਰਟ 2 ਆ ਰਹੀ ਹੈ ਇੱਕ ਅਵਾਰਾਪਨ ਪਾਰਟ 2 ਆ ਰਹੀ ਹੈ ਆਈ ਐਮ ਰੀਅਲੀ ਲੁਕਿੰਗ ਫਾਰਵਰਡ ਫਾਰ ਬੋਥ ਮੂਵੀਜ਼ ਕਿਉਂਕਿ ਬੇੜੀਆ ਦੇ ਵਿੱਚ ਇਸ ਵਾਰ ਇਸਤਰੀ ਦਾ ਵੀ ਮਿਲਨ ਹੋਣਾ ਇਸਤਰੀ ਵੀ ਆਏਗੀ ਇਸਤਰੀ 2 ਤੇ ਬੇੜੀਆ 2 ਇਕੱਠੇ ਹੋਣਗੇ ਤੇ ਅਵਾਰਾਪਨ ਹਾਊ ਕੈਨ ਵੀ ਨੋਟ ਟਾਕ ਅਬਾਊਟ ਇਮਰਾਨ ਹਾਸ਼ਮੀ ਕਿਵੇਂ ਉਹਨਾਂ ਦੀ ਫਿਲਮ ਨੂੰ ਅਲੱਗ ਰੱਖ ਸਕਦੇ ਹੈਗੇ ਸੋ ਡੈਫੀਨੇਟਲੀ ਉਹ ਫਿਲਮ ਖੋਸਲਾ ਕਾ ਘੋਸਲਾ ਵੀ ਪਾਰਟ 2 ਇਸੇ ਸਾਲ ਅਗਸਤ ਦੇ ਵਿੱਚ 28 August ਨੂੰ ਰਿਲੀਜ਼ ਹੋ ਜਾਣਾ ਇਹਦਾ ਵੀ ਦੂਸਰਾ ਪਾਰਟ ਇਹ ਹੈਗਾ ਹੋਰ ਪਾਰਟ ਵਾਲੀ ਕਿਹੜੀ ਹੈ ਮਿਰਜ਼ਾਪੁਰ ਵੀ ਕਹਿੰਦੇ ਰਿਲੀਜ਼ ਹੋਣੀ ਹੈ ਐਤਕੀ ਸਿਨੇਮੈਟਿਕ ਰਿਲੀਜ਼ ਹੈ ਕਿ ਨੈੱਟਫਲਿਕਸ ਹੈ ਉਹ ਵੀ ਉਹ ਅਕਤੂਬਰ ਮਹੀਨੇ ਦੇ ਵਿੱਚ ਰਿਲੀਜ਼ ਹੈ ਅਤੇ ਫਿਰ ਜਿਹੜੀਆਂ ਹੋਰ ਵੱਡੀਆਂ ਫਿਲਮਾਂ ਦੀ ਜੇ ਗੱਲ ਕਰੀਏ ਤਾਂ ਮੇਰੇ ਖਿਆਲ ਦੇ ਨਾਲ ਇੱਕ ਦ੍ਰਿਸ਼ਯਮ 3 ਹੈ 2 October ਨੂੰ ਰਿਲੀਜ਼ ਹੋਏਗੀ ਭੁੱਲਿਓ ਨਾ 2 October ਪਣਜੀ ਅਜੇ ਦੇਵਗਨ ਤੱਬੂ ਦ੍ਰਿਸ਼ਯਮ 3 ਅਤੇ ਇਸ ਸਾਲ ਦੀਆਂ ਹੋਰ ਵੱਡੀਆਂ ਮੂਵੀਜ਼ ਦੇ ਵਿੱਚੋਂ ਆਈ ਡੋਂਟ ਨੋ ਹਾਂ ਰਮਾਇਣ 8 November ਨੂੰ ਰਮਾਇਣ ਦਾ ਪਹਿਲਾ ਭਾਗ ਰਿਲੀਜ਼ ਹੋ ਰਿਹਾ ਹੈਗਾ ਜੀ ਮੈਨੂੰ ਤਾਂ ਲੱਗ ਰਿਹਾ ਕਿ ਬਹੁਤ ਵੱਡੀ ਜਾਏਗੀ ਫਿਲਮ ਬਾਕੀ ਮੈਨੂੰ ਪਤਾ ਨਹੀਂ ਹੈਗਾ ਤੁਸੀਂ ਦੇਖਣੀ ਚਾਹੁੰਦੇ ਹੋ ਕਿ ਨਹੀਂ ਪਰ ਬੱਚਿਆਂ ਦੇ ਨਾਲ ਜਾਓ ਇਹੋ ਜਿਹੀਆਂ ਫਿਲਮਾਂ ਥੀਏਟਰ ਦੇ ਵਿੱਚ ਦੇਖਣ ਵਾਲੀਆਂ ਹੁੰਦੀਆਂ ਨੇ ਦੱਸਣ ਵਾਲੀਆਂ ਹੁੰਦੀਆਂ ਨੇ ਐਂਡ ਮੇਕ ਇੰਡੀਅਨਸ ਫੀਲ ਪ੍ਰਾਊਡ ਕਿਉਂਕਿ ਇਹ ਗੋਰੇ ਵੀ ਦੇਖਣ ਜਾਣਗੇ ਇਹ ਫਿਲਮ ਨੂੰ ਤਾਂ ਅਤੇ ਉਸ ਤੋਂ ਇਲਾਵਾ ਜੇ ਅਵੈਂਜਰਸ ਦੇਖਣ ਜਾਓਗੇ ਤਾਂ ਫਿਰ ਰਮਾਇਣ ਵੀ ਦੇਖਣ ਜਾਓ ਅਵੈਂਜਰਸ ਦਸੰਬਰ 'ਚ ਆਉਣੀ ਹੈ ਇਹ ਆਉਣੀ ਹੈ ਅਤੇ ਨਵੰਬਰ ਦੇ ਵਿੱਚ ਹੀ ਜਿਹੜਾ ਉਹ ਹੈ ਦਿਵਾਲੀ ਹੈਗੀ ਹੈ ਅਤੇ ਫਿਰ ਅਗਲੇ ਸਾਲ ਦੀਆਂ ਫਿਲਮਾਂ ਦੀ ਗੱਲ ਆਪਾਂ ਸਾਲ ਦੇ ਅਖੀਰ 'ਤੇ ਕਰਾਂਗੇ ਫਿਲਹਾਲ ਇਹ ਹੁਣ ਉਸ ਗਾਣੇ ਦੀ ਗੱਲ ਜਿਹਦੇ ਬਾਰੇ ਮੈਂ ਉਡੀਕ ਰਿਹਾ ਸੀਗਾ ਅੱਜ ਹੀ ਰਿਲੀਜ਼ ਹੋਇਆ ਤੱਤਾ ਤੱਤਾ ਤਾਜ਼ਾ ਤਾਜ਼ਾ ਗਾਣਾ ਅਰਨਾਜ਼ ਗਿੱਲ ਅਤੇ ਅਰਮਾਨ ਗਿੱਲ ਦਾ ਬ੍ਰੈਥਲੈਸ ਬਿਨਾਂ ਰੋਕ ਟੋਕ ਤੋਂ ਇਹ ਪੂਰਾ ਗਾਣਾ ਸੁਣਦੇ ਹਾਂ ਆਪਾਂ ਪਹਿਲਾਂ

ਮੈਂ ਵੀਡੀਓ ਦੁਬਾਰਾ ਦੇਖੂੰਗਾ, ਮੈਨੂੰ ਵੀਡੀਓ ਨਹੀਂ ਸਮਝ ਆਈ, ਕਿਉਂਕਿ ਇਹਦੇ 'ਚ ਕੈਮੀਓ ਵੀ ਹੈਗਾ ਅਮਰਿੰਦਰ ਗਿੱਲ ਸਾਹਿਬ ਦਾ, ਆਪਣੇ ਪੁੱਤਰਾਂ ਨੂੰ ਚੀਅਰਸ ਕਰ ਰਹੇ ਹੈਗੇ ਨੇ, ਅਤੇ ਵੀਡੀਓ ਨਹੀਂ ਮੈਨੂੰ ਸਮਝ ਆਈ, ਬਟ ਗਾਣਾ ਵਧੀਆ ਡੈਫੀਨੇਟਲੀ ਮੈਨੂੰ ਲੱਗਿਆ ਸੀਗਾ ਬ੍ਰੈਥਲੈਸ ਤੋਂ, ਜਿਵੇਂ ਸ਼ੰਕਰ ਮਹਾਦੇਵਨ ਦਾ ਇੱਕ ਭੁਲੇਖਾ, ਉਹਨਾਂ ਦਾ ਬ੍ਰੈਥਲੈਸ ਬੜਾ ਪਾਪੂਲਰ ਹੋਇਆ ਸੀ ਨਾ, ਕਿ ਇੱਕੋ ਹੀ ਸਾਹ ਦੇ ਵਿੱਚ ਹੋਊਗਾ, ਪਰ ਇਹਦੇ 'ਚ ਸਾਹਾਂ ਦੀ ਗੱਲ ਸੀ, ਬਟ ਅਦਰ ਦੈਨ ਦੈਟ ਵੀ ਇਹਦੇ 'ਚ ਮਿਊਜ਼ਿਕ ਦੇ ਲਈ ਗੈਪ ਨਹੀਂ ਦਿੱਤਾ ਇਹਨਾਂ ਨੇ, ਕੰਟੀਨਿਊ ਲਿਰਿਕਸ ਸੀਗੇ, ਇਹ ਕੰਟੀਨਿਊ ਉਹ ਦੋਨੋਂ ਮੁੰਡੇ ਗਾ ਰਹੇ ਹੈਗੇ ਨੇ, ਜਦੋਂ ਇੱਕ ਬੰਦੇ ਦਾ ਦੂਜਾ ਸਾਹ ਬਣ ਜਾਂਦਾ ਤਾਂ ਫਿਰ ਵਧੀਆ ਚੱਲਦਾ ਹੈਗਾ। ਖੈਰ ਬ੍ਰੈਥਲੈਸ ਗੁੱਡ ਹੈ ਭਾਈ, ਆਪਾਂ ਲੱਗ ਸਕਦੇ ਹਾਂ ਲੂਪ ਦੇ ਵਿੱਚ। ਪੰਜਾਬੀ ਫਿਲਮਾਂ ਦੀ ਗੱਲ ਕਰ ਲਈਏ, ਕੈਰੀ ਔਨ ਜੱਟਾ ਭਾਗ 4 ਆ ਰਿਹਾ ਹੈਗਾ, ਔਰ ਹੁਣ ਤੱਕ ਤਾਂ ਪੰਜਾਬੀ ਦੇ ਵਿੱਚ ਸਭ ਤੋਂ ਸਕਸੈਸਫੁਲ ਫਰੈਂਚਾਈਜ਼ ਇਹੀ ਮੰਨੀ ਜਾ ਸਕਦੀ ਹੈ, ਹਰ ਵਾਰ ਆਉਂਦੀ ਹੈ ਫਿਲਮ, ਪਹਿਲੇ ਪਾਰਟ ਜਿੰਨੀ ਨਹੀਂ ਘੈਂਟ ਹੁੰਦੀ ਹੈਗੀ, ਪਰ ਹਾਂ ਕਮਾਈ ਕਮੂਈ ਕਰਕੇ ਇਹ ਚਲੇ ਜਾਂਦੇ ਨੇ। ਗਿੱਪੀ ਗਰੇਵਾਲ, ਸਰਗੁਣ ਮਹਿਤਾ, ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਬਿੰਨੂ ਢਿੱਲੋਂ, ਬੀ ਐਨ ਸ਼ਰਮਾ, ਅਤੇ ਜਸਵਿੰਦਰ ਭੁੱਲਾ ਦਾ ਏ ਆਈ ਕਿਰਦਾਰ ਵੀ ਹੈਗਾ, ਅਤੇ ਉਹਨਾਂ ਦਾ ਬੇਟਾ ਪੁਖਰਾਜ ਵੀ ਹੈਗਾ, ਅਤੇ ਨਾਲ ਸਵਿਤਾਜ ਵੀ ਹੈਗੀ ਹੈ। ਸੋ ਇਹ ਸਾਰੀ ਜਿਹੜੀ ਫਿਲਮ ਹੈਗੀ ਇਹਦੇ 'ਚ ਡਿਫਰੈਂਟ ਲੱਗ ਰਹੀ ਹੈ ਹੁਣ ਤੱਕ ਦੀਆਂ ਫਿਲਮਾਂ ਦੇ ਨਾਲੋਂ, ਹੋਪਫੁਲੀ ਇਹ ਵਧੀਆ ਫਿਲਮ ਕਮਾਈ ਕਰਕੇ ਜਾਵੇ। ਔਰ ਆਉਣ ਵਾਲੇ ਦਿਨਾਂ 'ਚ ਆਸਟ੍ਰੇਲੀਆ ਦੇ ਵਿੱਚ ਵੀ ਇਹਨਾਂ ਦੀ ਟੀਮ ਆ ਰਹੀ ਹੈਗੀ ਹੈ, ਆਸਟ੍ਰੇਲੀਆ ਦੇ ਵਿੱਚ ਟੀਮ ਨੇ ਆ ਕੇ ਪ੍ਰਮੋਸ਼ਨ ਕਰਨੀ ਹੈ, ਦੇਖਦੇ ਹਾਂ ਜੇ ਮੌਕਾ ਲੱਗਦਾ ਤਾਂ ਮਿਲ ਕੇ ਗੱਲ ਕਰਾਂਗੇ। ਕੈਰੀ ਔਨ ਜੱਟਾ ਦਾ ਟਾਈਟਲ ਸੌਂਗ ਤੁਸੀਂ ਸੁਣ ਲਓ, ਫਿਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਹੋਰ ਵੀ ਗੱਲਾਂ ਨੇ, ਦੇਖਾਂ ਕਿੰਨਾ ਕੁ ਟਾਈਮ ਹੈਗਾ, ਹੈਗਾ ਹਲੇ ਟਾਈਮ ਕਰ ਸਕਦੇ ਹਾਂ, ਇੱਕ ਇੰਟਰਵਿਊ ਵੀ ਚਲਾਉਣੀ ਹੈ ਨਾ ਫਿਰ ਤੁਹਾਡੇ ਤੱਕ।

ਨਹੀਂ ਕੱਲ ਹੀ ਸਵਿਤਾ ਚ ਕਹਿਤਾ ਮੈਂ ਇਹਦੇ ਚ ਉਹ ਕੁੜੀ ਵੀ ਹੈ ਜਿਹੜੀ ਯਾਰ ਜਾਲੀ ਡਿਗਰੀ ਫਰ ਸਮਥਿੰਗ ਸਮਥਿੰਗ ਇੱਕ ਉਹਦੇ ਤੋਂ ਪਾਪੂਲਰ ਹੋਈ ਸੀਗੀ ਜੈਸਮੀਨ ਜੈਸਮੀਨ ਬਾਜਵਾ ਉਹ ਵੀ ਹੈਗੀ ਹੈ ਅਤੇ ਗਾਣਾ ਦੇਖ ਕੇ ਪਤਾ ਲੱਗਦਾ ਵੀ ਕਿੱਡੀ ਅੱਛਾ ਗਿੱਪੀ ਗਰੇਵਾਲ ਦਾ ਫਰਜੰਦ ਵੀ ਹੈ ਅਤੇ ਹੁਣ ਕੁਛ ਕੁ ਪੰਜਾਬੀ ਗਾਣੇ ਜਿਹੜੇ ਲੇਟੈਸਟ ਆਏ ਹੈਗੇ ਨੇ ਉਹ ਵੀ ਤੁਹਾਨੂੰ ਛੱਡਦੇ ਹੋਏ ਚੱਲੀ ਹੈ ਜੀ ਅਤੇ ਫਿਰ ਤੁਹਾਨੂੰ ਇੱਕ ਇਮਤਿਆਜ਼ ਅਲੀ ਹੋਰਾਂ ਦੀ ਇੱਕ ਇੰਟਰਵਿਊ ਵੀ ਸੁਣਾਉਣੀ ਹੈਗੀ ਹੈ ਬੈਕ ਟੂ ਬੈਕ ਕੁਛ ਲੇਟੈਸਟ ਗਾਣੇ ਵੀ ਤੁਹਾਡੇ ਤੱਕ ਛੱਡ ਕੇ ਜਾਂਦੇ ਪਹਿਲਾਂ ਸੁਨੰਦਾ ਸ਼ਰਮਾ ਦਾ ਗਾਣਾ ਸੁਣ ਲਓ ਜੋਗੀ

ਇੱਕ ਦੋ ਗਾਣੇ ਹੋਰ ਆਏ ਨੇ, ਇੱਕ ਤਾਂ ਅਰਜਨ ਢਿੱਲੋਂ ਦਾ ਆਇਆ, ਪਹਿਲਾਂ ਉਹੀ ਤੁਹਾਨੂੰ ਲਾਈਨ ਅਪ ਕਰਦੇ ਆ, ਤੇ ਫੇਰ ਦੂਰ ਦੇਸ਼ ਕੋਈ ਕੁੜੀ ਕਾਕੇ ਦਾ ਉਹ ਗਾਣਾ ਵੀ ਹੈਗਾ, ਉਹ ਵੀ ਤੁਹਾਨੂੰ ਸੁਣਾਉਂਦੇ ਆ। ਪਹਿਲਾਂ ਅਰਜਨ ਢਿੱਲੋਂ ਤੇ ਜੈਜ਼ੀ ਬੀ ਦਾ ਮੈਚ ਹੋਇਆ, ਅਨਐਕਸਪੈਕਟਿਡ ਕੋਲੈਬੋਰੇਸ਼ਨ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤੀ ਮਾਰਨ ਦਾ। ਅੱਜ 22 ਤਰੀਕ ਹੈ ਜੂਨ ਦਾ ਮਹੀਨਾ 2026 ਸੋਮਵਾਰ ਦਾ ਦਿਨ। ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਸਾਡੇ ਨਾਲ ਇਸ ਟਾਈਮ ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ। ਗੌਤਮ ਜੀ ਤੁਸੀਂ ਆਨਰ ਹੋ, ਸਵਾਗਤ ਤੁਹਾਡਾ ਮੈਲਬਨ ਸਟੂਡੀਓ ਤੋਂ।
1: ਧੰਨਵਾਦ ਰੰਜੋ ਜੀ, ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰ ਸੋਮਵਾਰ ਖਬਰਨਾਮੇ ਦੇ ਵਿੱਚ ਵੈਸੇ ਤਾਂ ਪੂਰੇ ਹਫ਼ਤੇ ਦੀਆਂ ਖਬਰਾਂ ਦੀ ਵੀ ਸਾਂਝ ਪਾਵਾਂਗੇ ਇਸ ਵੀਕ ਲੰਘੇ ਹੋਏ ਵੀਕਐਂਡ ਦੀ ਵੀ, ਪਰ ਪਿਛਲੇ ਹਫ਼ਤੇ ਬੜਿਆਂ ਲੋਕਾਂ ਨੂੰ ਖਬਰਾਂ ਇਸੇ ਕਰਕੇ ਸੁਣ ਰਹੇ ਸੀ ਕਿ ਜਾਣ ਸਕਣ ਕਿ ਵਿਕਟੋਰੀਆ ਦੀ ਪ੍ਰੀਮੀਅਰ ਜੈਸਿੰਟਾ ਐਲਨ ਦੀ ਕੁਰਸੀ ਗਈ ਕਿ ਨਹੀਂ ਗਈ, ਜਾਂਦੇ ਜਾਂਦੇ ਰਹਿ ਗਈ। ਇਸ ਹਫ਼ਤੇ ਵੀ ਪੂਰੀ ਪੂਰੀ ਸੰਭਾਵਨਾ ਹੈ। ਸੋ ਬੜੇ ਲੋਕੀ ਤਾਂ ਇਸ ਗੱਲ ਦੇ ਉੱਤੇ ਹੀ ਟਿਕੇ ਹੋਏ ਨੇ, ਚਾਹੇ ਉਹ ਹੱਕ 'ਚ ਨੇ ਚਾਹੇ ਵਿਰੋਧ ਦੇ ਵਿੱਚ ਨੇ। ਪਰ ਕੁਰਸੀ ਦੀ ਇਹ ਖੇਡ ਜਿਹੜੀ ਇਹ ਅਕਸਰ ਸਭ ਨੂੰ ਆਕਰਸ਼ਿਤ ਕਰਦੀ ਹੈ। ਖੈਰ, ਇਸ ਤੋਂ ਇਲਾਵਾ ਆਸਟ੍ਰੇਲੀਆ ਦੇ ਵਿੱਚ ਪੈਟਰੋਲ ਦੀਆਂ ਕੀਮਤਾਂ 'ਚ ਹਾਲੇ ਥੋੜਾ ਜਿਹਾ ਇਜ਼ਾਫਾ ਹੋਏਗਾ, ਥੋੜੀ ਜਿਹੀ ਗਿਰਾਵਟ ਹੋਏਗੀ। ਕੀ ਉਹ ਖਬਰ ਅੱਗੇ ਚੱਲ ਕੇ ਦੱਸਦੇ ਹਾਂ। ਨਵੇਂ ਹਵਾਈ ਅੱਡੇ ਨੇ ਸਿਡਨੀ ਦੇ ਪੱਛਮੀ ਇਲਾਕਿਆਂ ਦੀਆਂ ਮੁਸੀਬਤਾਂ ਵਧਾ ਦਿੱਤੀਆਂ ਨੇ। ਰੈਂਟ $1500 ਹਫ਼ਤੇ ਤੋਂ ਵੀ ਉੱਪਰ ਜਾ ਚੁੱਕੇ ਨੇ। ਤੇ ਭਾਰਤ ਦੇ ਵਿੱਚ ਨੀਟ ਪੇਪਰ ਹੋਇਆ, ਪਰ ਜਿਹੜੀ ਪੇਪਰ ਕਰਵਾਉਣ ਵਾਲੀ ਸੰਸਥਾ ਉਸਨੇ ਇਸਨੂੰ ਏਦਾਂ ਜਚਾਇਆ ਜਿਵੇਂ ਅੱਜ ਤੱਕ ਕਦੇ ਭਾਰਤ ਦੇ ਵਿੱਚ ਨੀਟ ਪੇਪਰ ਹੋਇਆ ਹੀ ਨਹੀਂ। ਕਿਹਾ ਕਿ 37 ਦਿਨਾਂ ਦੇ ਰਿਕਾਰਡ ਸਮੇਂ ਦੇ ਵਿੱਚ ਇਹ ਐਗਜ਼ਾਮ ਕਰਵਾਇਆ। ਕੀ ਨੇ ਉਹ ਖ਼ਬਰਾਂ? ਕਾਂਗਰਸ ਜਨਤਾ ਪਾਰਟੀ ਦੇ ਅੰਦੋਲਨ ਰਾਤ ਭਰ ਵੀ ਜਾਰੀ ਰਹੇ ਨੇ। ਆਓ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਤੇ ਫਿਰ ਭਾਰਤ ਤੇ ਆਸਟ੍ਰੇਲੀਆ ਦੇ ਵੱਲ ਆਵਾਂਗੇ। ਗਜ਼ਾ ਦੇ ਵਿੱਚ ਇਜ਼ਰਾਈਲੀ ਹਮਲਿਆਂ ਦੇ ਅੰਦਰ ਤਾਜ਼ਾ ਹੋਏ ਹਮਲਿਆਂ 'ਚ ਘੱਟੋ ਘੱਟ 6 ਲੋਕਾਂ ਦੀ ਮੌਤ ਹੋਈ ਹੈ, ਜਿਸ ਦੇ ਵਿੱਚ ਅਲ ਜਜ਼ੀਰਾ ਟੀਵੀ ਚੈਨਲ ਦੇ ਇੱਕ ਕੈਮਰਾਮੈਨ ਤੇ ਇੱਕ ਛੋਟਾ ਬੱਚਾ ਵੀ ਸ਼ਾਮਲ ਹੈ। ਜਾਣਕਾਰੀ ਉੱਤੋਂ ਦੇ ਸਿਹਤ ਮੰਤਰਾਲਿਆਂ ਤੇ ਬਚਾਅ ਕਰਮੀਆਂ ਨੇ ਦਿੱਤੀ ਹੈ। ਅਲ ਜਜ਼ੀਰਾ ਨੇ ਕਿਹਾ ਹੈ ਕਿ ਉਹਨਾਂ ਦਾ ਸੰਵਾਦਦਾਤਾ ਅਹਿਮਦ ਵਿਸ਼ਾ, ਜਿਸ ਦਾ ਇੱਕ ਕਿਸਮ ਦੇ ਨਾਲ ਕਤਲ ਕੀਤਾ ਗਿਆ, ਉਸਦੀ ਉਹ ਨਿੰਦਾ ਕਰਦੇ ਨੇ। ਅਹਿਮਦ ਵਿਸ਼ਾ ਸ਼ਨੀਵਾਰ ਦੇ ਦਿਨ ਮੱਧ ਗਜ਼ਾ ਦੇ ਇੱਕ ਘਰ ਦੇ ਵਿੱਚ ਹੋਏ ਹਮਲੇ ਦੇ ਅੰਦਰ ਮਾਰਿਆ ਗਿਆ। ਅਲ ਜਜ਼ੀਰਾ ਨੇ ਇਹ ਵੀ ਕਿਹਾ ਕਿ ਅਹਿਮਦ ਵਿਸ਼ਾ ਦੀ ਮੌਤ ਕੌਮਾਂਤਰੀ ਕਾਨੂੰਨਾਂ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੱਸੀ ਗਈ ਹੈ, ਔਰ ਲਗਾਤਾਰ ਇੱਕ ਖਾਸ ਕਿਸਮ ਦੀ ਰਣਨੀਤੀ ਨੂੰ ਦਰਸਾਉਂਦਾ ਹੈ ਜੋ ਕਿ ਇਜ਼ਰਾਈਲ ਨੇ ਅਪਣਾ ਰੱਖੀ ਹੈ ਕਿ ਮੀਡੀਆ ਦੇ ਉੱਤੇ, ਸੁਤੰਤਰ ਮੀਡੀਆ ਦੇ ਉੱਤੇ ਹਮਲੇ ਕੀਤੇ ਜਾਣ। ਉੱਥੇ ਇਜ਼ਰਾਈਲ ਡਿਫੈਂਸ ਫੋਰਸ ਯਾਨੀ IDF ਨੇ ਦੋਸ਼ ਮੜਦੇ ਹੋਏ ਕਿਹਾ ਹੈ ਕਿ ਅਹਿਮਦ ਵਿਸ਼ਾ ਨੂੰ ਹਮਾਸ ਦੀ ਫੌਜੀ ਸ਼ਾਖਾ ਦੇ ਨਾਲ ਜੁੜਿਆ ਅੱਤਵਾਦੀ ਦੱਸ ਕੇ ਉਹਨਾਂ ਤੱਕ ਜਾਣਕਾਰੀਆਂ ਪਹੁੰਚਾਈਆਂ ਗਈਆਂ ਸੀ। ਇੱਥੋਂ ਤੱਕ ਕਿ ਉਹ ਸਨਾਈਪਰ ਆਪਰੇਟਿਵ ਦੇ ਰੂਪ ਦੇ ਵਿੱਚ ਕੰਮ ਵੀ ਕਰ ਰਿਹਾ ਸੀ। ਹਾਲਾਂਕਿ ਇਜ਼ਰਾਈਲ ਦੀ ਫੌਜ ਦੇ ਇਸ ਦਾਅਵੇ ਦੀ ਹਮਾਇਤ ਦੇ ਵਿੱਚ ਕੋਈ ਵੀ ਸਬੂਤ ਜਨਤਕ ਨਹੀਂ ਕੀਤਾ ਗਿਆ। ਇਜ਼ਰਾਈਲ ਦੀ ਫੌਜ ਅਕਸਰ ਕਈ ਲੋਕਾਂ ਨੂੰ ਮਾਰ ਚੁੱਕੀ ਹੈ ਤੇ ਇਸ ਕਿਸਮ ਦੇ ਦਾਅਵੇ ਕਰ ਦਿੰਦੀ ਹੈ, ਪਰ ਉਹਨਾਂ ਦੇ ਸਬੂਤ ਪਬਲਿਕ ਪਲੇਟਫਾਰਮ ਦੇ ਉੱਤੇ ਪੇਸ਼ ਵੀ ਨਹੀਂ ਕੀਤੇ ਜਾਂਦੇ। ਗਜ਼ਾ ਦੇ ਵਿੱਚ ਹਮਾਸ ਦੇ ਕੰਟਰੋਲ ਵਾਲੇ ਸਿਹਤ ਮੰਤਰਾਲੇ ਦੇ ਮੁਤਾਬਕ ਪਿਛਲੇ ਅਕਤੂਬਰ ਤੋਂ ਲੈ ਕੇ ਇਜ਼ਰਾਈਲ ਤੇ ਹਮਾਸ ਦੇ ਵਿੱਚ ਹੋਏ ਜੰਗਬੰਦੀ ਦੇ ਸਮਝੌਤੇ ਦੇ ਬਾਵਜੂਦ ਇਜ਼ਰਾਈਲ ਦੀ ਫੌਜ ਨੇ ਇਸ ਕਾਰਵਾਈ ਦੇ ਵਿੱਚ 1000 ਤੋਂ ਵਧੇਰੇ ਲੋਕਾਂ ਨੂੰ ਮਾਰ ਦਿੱਤਾ ਹੈ। ਗਜ਼ਾ ਦੇ ਹਮਾਸ ਕੰਟਰੋਲ ਵਾਲੇ ਸਿਹਤ ਮੰਤਰਾਲੇ ਦੇ ਅੰਕੜਿਆਂ ਨੂੰ ਸੰਯੁਕਤ ਰਾਸ਼ਟਰ ਵੀ ਭਰੋਸੇਯੋਗ ਮੰਨਦਾ ਹੈ। ਔਰ ਇੱਥੇ ਇਹ ਵੀ ਦੱਸਿਆ ਗਿਆ ਹੈ ਕਿ ਇਸ ਦਰਮਿਆਨ 70,000 ਦੇ ਕਰੀਬ ਲੋਕ ਹੁਣ ਤੱਕ ਇਸ ਜੰਗ ਦੇ ਵਿੱਚ ਆਪਣਾ ਦਮ ਤੋੜ ਚੁੱਕੇ ਨੇ। ਉਧਰ ਸਵਿਟਜ਼ਰਲੈਂਡ ਦੇ ਵਿੱਚ ਚੱਲ ਰਹੀ ਅਮਰੀਕਾ ਤੇ ਈਰਾਨ ਦੀ ਗੱਲਬਾਤ ਦੇ ਦਰਮਿਆਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦਾ ਲੈਬਨਾਨ ਨੂੰ ਲੈ ਕੇ ਬਿਆਨ ਸਾਹਮਣੇ ਆਇਆ। ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਹੈ ਕਿ ਸਾਡਾ ਉੱਤਰੀ ਖੇਤਰ ਆਪਣੇ ਦੇਸ਼ ਦੇ ਲੋਕਾਂ ਦੇ ਲਈ ਰੱਖਿਆ ਕਰਨ ਦੇ ਵਾਸਤੇ ਜਿੰਨੀ ਦੇਰ ਤੱਕ ਹੋ ਸਕੇ ਓਨੀ ਦੇਰ ਤੱਕ ਇਹ ਜ਼ਰੂਰੀ ਸਮਝੇਗਾ ਕਿ ਚਾਹੇ ਦੱਖਣੀ ਲੈਬਨਾਨ ਦੇ ਲੋਕਾਂ ਨੂੰ ਬਫਰ ਜ਼ੋਨ ਦੇ ਵਿੱਚ ਰਹਿਣਾ ਪਵੇ, ਅਸੀਂ ਇਜ਼ਰਾਈਲ ਦੇ ਉੱਤਰੀ ਖੇਤਰ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਕਿਸੇ ਕਿਸਮ ਦੇ ਜੋਖਮ 'ਚ ਨਹੀਂ ਪਾਵਾਂਗੇ। ਭੂਗੋਲਿਕ ਤੌਰ ਤੇ ਇਸ ਖਬਰ ਦਾ ਸੰਦਰਭ ਸਮਝ ਲਵੋ ਪਹਿਲਾਂ ਕਿ ਇਜ਼ਰਾਈਲ ਦੀ ਉੱਤਰੀ ਸਰਹੱਦ ਤੇ ਲੈਬਨਾਨ ਦੀ ਦੱਖਣੀ ਸਰਹੱਦ ਦੋਵੇਂ ਆਪਸ ਦੇ ਵਿੱਚ ਜੁੜਦੀਆਂ ਨੇ, ਯਾਨੀ ਲੈਬਨਾਨ ਤੇ ਇਜ਼ਰਾਈਲ ਗੁਆਂਢੀ ਨੇ, ਆਂਢੀ ਗੁਆਂਢੀ ਨੇ। ਦੱਖਣੀ ਲਬਨਾਨ ਦੇ ਵਿੱਚ ਅਕਸਰ ਇਜ਼ਰਾਈਲ ਇਹ ਕਹਿ ਕੇ ਹਮਲੇ ਕਰਦਾ ਹੈ ਕਿ ਉੱਥੇ ਹਿਜਬੁੱਲਾ ਦਾ ਕੰਟਰੋਲ ਹੈ, ਹਾਲਾਂਕਿ ਹੈ ਵੀ, ਪਰ ਇਸ ਦਰਮਿਆਨ ਉਹਨੂੰ ਬਫਰ ਜ਼ੋਨ ਕਹਿਣ ਦਾ ਮਤਲਬ ਇਹ ਹੋਇਆ ਕਿ ਉੱਥੇ ਆਮ ਵਸਨੀਕ ਹਾਲੇ ਨਾ ਰਹਿਣ, ਲਬਨਾਨ ਦੇ ਵਸਨੀਕ ਲਬਨਾਨ ਦੇ ਉੱਤਰੀ ਇਲਾਕਿਆਂ 'ਚ ਚਲੇ ਜਾਣ, ਕਿਉਂਕਿ ਇਜ਼ਰਾਈਲ ਦੇ ਹਮਲੇ ਜਾਰੀ ਰਹਿ ਸਕਦੇ ਨੇ। BBC ਦੀ ਖਬਰ ਦੇ ਮੁਤਾਬਕ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਮੈਂ ਇਸ ਗੱਲ ਦੇ ਉੱਤੇ ਜ਼ੋਰ ਦਿੰਦਾ ਕਿ ਹਾਲੇ ਕੋਈ ਵੀ ਚੀਜ਼ ਬਦਲੀ ਨਹੀਂ ਹੈ। ਇੱਕ ਤਰੀਕੇ ਦੇ ਨਾਲ ਇਹ ਸਮਝ ਕੇ ਚੱਲੀਏ ਕਿ ਅਮਰੀਕਾ ਈਰਾਨ ਸਮਝੌਤੇ ਦਾ ਵੀ ਉਹਨਾਂ ਦੇ ਉੱਤੇ ਕੋਈ ਅਸਰ ਨਹੀਂ ਹੋਇਆ। ਨੇਤਨਯਾਹੂ ਨੇ ਕਿਹਾ ਕਿ ਗੱਲਬਾਤ ਚਾਹੇ ਜੋ ਵੀ ਹੋਵੇ, ਸਿਆਸੀ ਸਿੱਟਾ ਜੋ ਵੀ ਹੋਵੇ, ਮੈਂ ਈਰਾਨ ਨੂੰ ਪਰਮਾਣੂ ਹਥਿਆਰ ਨਹੀਂ ਹਾਸਲ ਕਰਨ ਦੇਣੇ ਜਦੋਂ ਤੱਕ ਮੈਂ ਇਜ਼ਰਾਈਲ ਦਾ ਪ੍ਰਧਾਨ ਮੰਤਰੀ ਹਾਂ, ਏਦਾਂ ਤਾਂ ਨਹੀਂ ਹੋਣ ਲੱਗਿਆ। ਇਸ ਤੋਂ ਪਹਿਲਾਂ ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਤਸ ਦਾ ਵੀ ਬਿਆਨ ਸਾਹਮਣੇ ਆਇਆ ਸੀ। ਕਾਤਸ ਨੇ ਲੈਬਨਾਨ ਸਥਿਤ ਬਫਰ ਜ਼ੋਨ ਨੂੰ ਜਿਹੜਾ ਛੱਡ ਕੇ ਜਾਣ ਦੀ ਗੱਲ ਜਿਹੜੀ ਕਹੀ ਸੀ ਕਿ ਉੱਥੇ ਲੋਕ ਨਾਰਾਇਣ ਆਮ ਵਸਨੀਕ ਨਾਰਾਇਣ ਲੈਬਨਾਨ ਦੇ ਅੰਦਰ ਤੱਕ ਦੇ ਇਲਾਕੇ ਨੂੰ ਇਜ਼ਰਾਈਲ ਬਫਰ ਜ਼ੋਨ ਦੱਸਦਾ, ਜਿੱਥੇ ਇਜ਼ਰਾਈਲ ਨੇ ਆਪਣੇ ਫੌਜੀਆਂ ਦੀ ਤੈਨਾਤੀ ਵੀ ਕਰ ਰੱਖੀ ਹੈ। ਸਵਿਟਜ਼ਰਲੈਂਡ ਤੇ ਪਾਕਿਸਤਾਨ ਦੀ ਵਿਚੋਲਗੀ ਦੇ ਨਾਲ ਤੇ ਕਤਰ ਦੀ ਵਿਚੋਲਗੀ ਦੇ ਨਾਲ ਸਵਿਟਜ਼ਰਲੈਂਡ ਦੇ ਵਿੱਚ ਅਮਰੀਕਾ ਤੇ ਈਰਾਨ ਦੀ ਗੱਲਬਾਤ ਚੱਲ ਰਹੀ ਹੈ। ਇਸ ਦਰਮਿਆਨ ਪਾਕਿਸਤਾਨ ਤੇ ਕਤਰ ਦੇ ਨੇਤਾ ਵੀ ਸਵਿਟਜ਼ਰਲੈਂਡ ਦੇ ਵਿੱਚ ਮੌਜੂਦ ਰਹੇ। ਇੱਥੋਂ ਦਾ ਸੈਲਾਨੀ ਸਥਾਨ ਹੈ ਸੈਰ ਸਪਾਟੇ ਵਾਲਾ ਬਰਗੇਨਸਟੌਕ, ਜਿੱਥੇ ਗੱਲਬਾਤ ਹੋ ਰਹੀ ਹੈ। ਅਮਰੀਕੀ ਪ੍ਰਤੀਨਿਧੀ ਮੰਡਲ ਦੇ ਵਿੱਚ ਜਿਹੜਾ ਵਫਦ ਹੈ ਉਸਦੀ ਅਗਵਾਈ ਉੱਥੋਂ ਦੇ ਉਪ ਰਾਸ਼ਟਰਪਤੀ ਜੈਡੀ ਵੈਂਸ ਕਰ ਰਹੇ ਨੇ। ਇਸ ਤੋਂ ਇਲਾਵਾ ਅਮਰੀਕਾ ਦੇ ਮੱਧ ਪੂਰਬ ਦੇ ਖਾਸ ਦੂਤ ਜਿਹੜੇ ਨੇ ਸਟੀਵ ਵਿਟਕੋਫ ਤੇ ਅਮਰੀਕੀ ਰਾਸ਼ਟਰਪਤੀ ਦੇ ਦਮਾਦ ਜੈਰਡ ਕੁਸ਼ਨਰ ਵੀ ਇਸ ਵਫਦ ਦਾ ਹਿੱਸਾ ਨੇ। ਉੱਥੇ ਹੀ ਇਰਾਨੀ ਵਫਦ ਦੇ ਵਿੱਚ ਉੱਥੋਂ ਦੇ ਸੰਸਦ ਦੇ ਸਪੀਕਰ ਬਗਰ ਗਲੀਬਾਫ, ਵਿਦੇਸ਼ ਮੰਤਰੀ ਅਗਾਸ ਅਰਾਕਚੀ ਤੇ ਇਸ ਤੋਂ ਇਲਾਵਾ ਉੱਥੋਂ ਦੇ ਸਥਾਨਕ ਨੇਤਾ ਵੀ ਸ਼ਾਮਲ ਨੇ। ਇਹ ਨੇਤਾ ਪਹਿਲਾਂ ਇਸਲਾਮਾਬਾਦ ਦੇ ਵਿੱਚ ਹੋਈ ਗੱਲਬਾਤ ਦੇ ਵਿੱਚ ਵੀ ਆਪਣੀ ਅਗਵਾਈ ਕਰ ਚੁੱਕੇ ਨੇ ਦੇਸ਼ ਦੀ। ਉਧਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਬਾਜ਼ ਸ਼ਰੀਫ, ਫੀਲਡ ਮਾਰਸ਼ਲ ਆਸਿਮ ਮੁਨੀਰ ਵੀ ਐਤਵਾਰ ਦੀ ਸਵੇਰ ਜੈਡੀ ਵੈਂਸ ਤੇ ਉਹਨਾਂ ਦੇ ਪ੍ਰਤੀਨਿਧੀ ਮੰਡਲ ਦੇ ਨਾਲ ਜੱਫੀਆਂ ਪਾ ਕੇ ਮਿਲੇ। ਇਰਾਨੀ ਵਫਦ ਦੇ ਪ੍ਰਮੁੱਖ ਮੁਹੰਮਦ ਬਗਰ ਗਲੀਬਾਫ ਨੇ ਕਤਰ ਦੇ ਪ੍ਰਧਾਨ ਮੰਤਰੀ ਦੇ ਨਾਲ ਵੀ ਮੁਲਾਕਾਤ ਕੀਤੀ। ਕਤਰ ਦੀ ਤਰਫ ਤੋਂ ਵੀ ਇੱਕ ਵਫਦ ਉੱਥੇ ਮੌਜੂਦ ਦੱਸਿਆ ਗਿਆ ਹੈ। ਇਧਰ ਯੂਕਰੇਨ ਦੀ ਤਰਫ ਤੋਂ ਕ੍ਰਾਈਮੀਆ ਦੇ ਵਿੱਚ ਜਾਰੀ ਹਮਲਿਆਂ ਦੇ ਦਰਮਿਆਨ ਰੂਸ ਦੀ ਹਮਾਇਤ ਵਾਲੇ ਜਿਹੜਾ ਖਿੱਤਾ ਹੈ ਉਸਨੂੰ ਆਪਣੇ ਕਬਜ਼ੇ ਦੇ ਵਿੱਚ ਕ੍ਰਾਈਮੀਆ ਦੇ ਖੇਤਰ ਚ ਆਮ ਲੋਕਾਂ ਦੇ ਲਈ ਜਿਹੜੇ ਆਮ ਲੋਕਾਂ ਦੇ ਲਈ ਜਿਹੜੀ ਫਿਊਲ ਦੀ ਸਪਲਾਈ ਹੈ ਉਸਨੂੰ ਬੰਦ ਕਰ ਦਿੱਤਾ ਹੈ, ਸਿਰਫ ਇਸੇ ਇੱਕ ਖਿੱਤੇ ਚ, ਕ੍ਰਾਈਮੀਆ ਦੇ ਖਿੱਤੇ ਦੇ ਵਿੱਚ। ਇੱਥੇ ਹਮਲੇ ਤਾਂ ਚੱਲ ਹੀ ਰਹੇ ਨੇ, ਪਰ ਦੱਸ ਦਈਏ ਕਿ ਇਹ ਖੇਤਰ ਰੂਸ ਦੇ ਕੰਟਰੋਲ ਦੇ ਵਿੱਚ ਅਕਸਰ ਬਾਗੀ ਵੀ ਹੋ ਜਾਂਦਾ। ਕ੍ਰਾਈਮੀਆ ਦੀ ਸਪਲਾਈ ਰੂਟਸ ਦੇ ਖਿਲਾਫ ਯੂਕਰੇਨ ਦੇ ਹਾਲੀਆ ਮੁਹਿੰਮ ਦੇ ਬਾਵਜੂਦ ਫਿਊਲ ਦੀ ਸਪਲਾਈ ਦੇ ਵਿੱਚ ਕਮੀ ਦੇਖਣ ਨੂੰ ਮਿਲੀ ਸੀ। ਕ੍ਰਾਈਮੀਆ ਦੇ ਗਵਰਨਰ ਸਰਗਈ ਆਸਕੋਨੋਵ ਨੇ ਕਿਹਾ ਹੈ ਕਿ ਹੁਣ ਆਮ ਲੋਕਾਂ ਔਰ ਜਿਹੜੇ ਕਾਰੋਬਾਰੀ ਨੇ ਉਹਨਾਂ ਦੇ ਲਈ ਪੈਟਰੋਲ ਪੰਪਾਂ ਤੋਂ ਫਿਊਲ ਨਹੀਂ ਮਿਲ ਸਕੇਗਾ। ਉੱਥੇ ਯੂਕਰੇਨੀ ਰਾਸ਼ਟਰਪਤੀ ਵਾਲਦਮੀਰ ਜ਼ੋਲਿੰਸਕੀ ਨੇ ਕਿਹਾ ਕਿ ਯੂਕਰੇਨ ਨੇ ਰੂਸ ਦੇ ਕਾਰਦੋਸ ਖੇਤਰ ਦੇ ਵਿੱਚ ਇੱਕ ਲੌਜਿਸਟਿਕ ਫੈਸਿਲਿਟੀ ਨੂੰ ਨਿਸ਼ਾਨਾ ਬਣਾਇਆ ਸੀ ਜੋ ਕਿ ਕ੍ਰਾਈਮੀਆ ਦੇ ਨਾਲ ਜੁੜਿਆ ਹੋਇਆ, ਇਸੇ ਕਰਕੇ ਉੱਥੇ ਫਿਊਲ ਦੀ ਕਮੀ ਦੇਖਣ ਨੂੰ ਮਿਲੀ ਹੈ। ਜ਼ੈਲਿੰਸਕੀ ਨੇ ਇਸ ਦਾ ਪੂਰਾ ਸਿਹਰਾ ਆਪਣੇ ਦੇਸ਼ ਅਰੇ ਆਪਣੀ ਫੌਜ ਦੇ ਸਿਰ ਲੈ ਰਿਹਾ। ਜ਼ੈਲਿੰਸਕੀ ਨੇ ਦਾਅਵਾ ਕੀਤਾ ਹੈ ਕਿ ਫੌਜੀ ਲੌਜਿਸਟਿਕ ਕੇਂਦਰਾਂ ਰਾਡਾਰ ਸਿਸਟਮ ਨੂੰ ਵੀ ਨਿਸ਼ਾਨਾ ਬਣਾਇਆ ਗਿਆ, ਹਾਲਾਂਕਿ ਇਹ ਕਿੱਥੇ ਨੇ ਸਥਾਨ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਉਂਝ ਕ੍ਰਾਈਮੀਆ ਦੇ ਬਾਰੇ ਤੁਹਾਨੂੰ ਦੱਸ ਦਈਏ, ਕ੍ਰਾਈਮੀਆ ਜਿਹੜਾ ਹੈ ਉਹ ਰੂਸ ਨੇ 2014 ਦੇ ਵਿੱਚ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਸੀ। ਇਹ ਖੇਤਰ ਲੰਬੇ ਸਮੇਂ ਤੋਂ ਸਪਲਾਈ ਤੇ ਲੌਜਿਸਟਿਕ ਦੀ ਸਮੱਸਿਆਵਾਂ ਦਾ ਸਾਹਮਣਾ ਪਹਿਲਾਂ ਹੀ ਕਰ ਰਿਹਾ ਹੈ। ਫਿਊਲ ਦੀ ਵਿਕਰੀ ਦੇ ਉੱਤੇ ਹੁਣ ਇਹ ਨਵਾਂ ਕਾਨੂੰਨ ਜਿਹੜਾ ਉੱਥੇ ਲਾਗੂ ਕੀਤਾ ਜਾ ਰਿਹਾ ਹੈ, ਇਸ ਦੇ ਨਾਲ ਉੱਥੋਂ ਦੇ ਲੋਕ ਹੋਰ ਵੀ ਪਰੇਸ਼ਾਨ ਹੋਏ ਨੇ। ਉੱਥੇ ਬਰਤਾਨਵੀ ਪ੍ਰਧਾਨ ਮੰਤਰੀ ਦੀ ਕੁਰਸੀ ਜਾਣ ਵਾਲੀ ਹੈ, ਛੱਡੋ ਵਿਕਟੋਰੀਆ ਦੀ ਪ੍ਰੀਮੀਅਰ ਜਸਿੰਟਾ ਲੈਨ, ਉਹ ਤਾਂ ਅੱਗੇ ਚੱਲ ਕੇ ਗੱਲ ਕਰਾਂਗੇ, ਪਰ ਤੁਹਾਨੂੰ ਬਰਤਾਨੀਆ ਦੀ ਇਹ ਖਬਰ ਪਤਾ ਹੈ। ਇਸ ਮਾਮਲੇ 'ਚ ਤਾਂ ਹੁਣ ਟਰੰਪ ਵੀ ਕੁੱਦ ਪਏ ਨੇ। ਮੋਟੇ ਤੌਰ ਦੇ ਉੱਤੇ ਤੁਹਾਨੂੰ ਦੱਸਦੇ ਚਲੀਏ ਕਿ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੇਅਰ ਸਟਾਰਮਰ ਅਹੁਦਾ ਛੱਡਣ ਨੂੰ ਲੈ ਕੇ, ਹਾਲਾਂਕਿ ਉਹਨਾਂ ਨੇ ਕੁਝ ਕਿਹਾ ਨਹੀਂ ਹੈ, ਪਰ ਇਸ ਕਿਸਮ ਦੀਆਂ ਅਟਕਲਾਂ ਤੇਜ਼ ਹੋ ਰਹੀਆਂ ਨੇ ਕਿ ਅੱਜ ਯਾਨੀ ਸੋਮਵਾਰ ਦੇ ਦਿਨ ਉਹ ਆਪਣੇ ਅਹੁਦੇ ਤੋਂ ਹਟਣਗੇ ਜਾਂ ਇਸ ਦੀ ਮਿਆਦ ਵਧਾਉਣਗੇ, ਇਹਦੇ ਬਾਰੇ ਕੋਈ ਐਲਾਨ ਕਰ ਸਕਦੇ ਨੇ। ਕੇਅਰ ਸਟਾਰਮਰ ਹੁਣ ਤੱਕ ਲਗਾਤਾਰ ਕਹਿ ਰਹੇ ਨੇ ਕਿ ਉਹ ਅਹੁਦਾ ਨਹੀਂ ਛੱਡਣਗੇ, ਉਹਨਾਂ ਦੀ ਅਗਵਾਈ ਜਿਹੜੀ ਉਹ ਜਾਰੀ ਰਹੇਗੀ। ਔਰ ਬ੍ਰਿਟੇਨ ਦੇ ਵਿੱਚ ਉਹਨਾਂ ਦੀ ਥਾਂ ਕੌਣ ਲਏਗਾ ਉਹਨਾਂ ਦੀ ਪਾਰਟੀ ਦੀ ਤਰਫ ਤੋਂ, ਇਹ ਵੀ ਕੋਈ ਨਾਮ ਸਾਹਮਣੇ ਨਹੀਂ ਆਇਆ। ਹਾਲਾਂਕਿ ਪਿਛਲੇ 48 ਘੰਟਿਆਂ 'ਚ ਬ੍ਰਿਟਿਸ਼ ਸਰਕਾਰ ਦੇ ਅੰਦਰ ਮਾਹੌਲ ਬਦਲਦਾ ਦਿਖਾਈ ਦੇ ਰਿਹਾ। ਖਬਰਾਂ ਇਹ ਵੀ ਨੇ ਕਿ ਪ੍ਰਧਾਨ ਮੰਤਰੀ ਅੱਜ ਅਚਾਨਕ ਕੋਈ ਵੱਡਾ ਐਲਾਨ ਕਰ ਸਕਦੇ ਨੇ, ਝਟਕੇ ਵਾਲਾ ਐਲਾਨ ਵੀ ਹੋ ਸਕਦਾ, ਤਿਆਰ ਰਹੋ। ਸਰਕਾਰ ਦੇ ਵਿੱਚ ਤੇਜ਼ੀ ਦੇ ਅੰਦਰ ਬਦਲਦੇ ਪ੍ਰਤੀਕਰਮ ਨੇ ਉਹਨਾਂ ਨੂੰ ਲੈ ਕੇ ਅਦਾਰੇ ਬੀਬੀਸੀ ਨੇ, ਜਿਹੜਾ ਉੱਥੋਂ ਦਾ ਹੀ ਅਦਾਰਾ, ਉਹਨੇ ਇੱਕ ਖਬਰ ਪ੍ਰਕਾਸ਼ਿਤ ਕੀਤੀ ਹੈ ਕਿ ਸਟਾਰਮਰ ਆਪਣੇ ਸਾਹਮਣੇ ਮੌਜੂਦ ਚੁਣੌਤੀਆਂ ਤੇ ਸਿਆਸੀ ਜਿਹੜੀਆਂ ਇਸ ਵਕਤ ਹਾਲਾਤ ਬਣੇ ਹੋਏ ਨੇ ਉਹਨਾਂ ਦੇ ਉੱਤੇ ਵਿਚਾਰ ਕਰ ਰਹੇ ਨੇ। ਪਰ ਇਸ ਦਰਮਿਆਨ ਟਰੰਪ ਨੇ ਟੁੱਥ ਸੋਸ਼ਲ ਦੇ ਉੱਤੇ ਲਿਖਿਆ ਕਿ ਕੇਅਰ ਸਟਾਰਮਰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫਾ ਦੇਣਗੇ। ਇਹ ਦੋ ਬਹੁਤ ਮਹੱਤਵਪੂਰਨ ਮੁੱਦਿਆਂ ਦੇ ਫੇਲ ਹੋਣ ਦਾ ਇੱਕ ਕਾਰਨ ਵੀ ਹੋ ਸਕਦਾ, ਇੱਕ ਇਮੀਗ੍ਰੇਸ਼ਨ, ਇੱਕ ਐਨਰਜੀ। ਅਮਰੀਕੀ ਰਾਸ਼ਟਰਪਤੀ ਨੇ ਐਨਰਜੀ ਦੇ ਮੁੱਦੇ ਦੇ ਉੱਤੇ ਨਾਰਥ ਸੀ ਦੇ ਵਿੱਚ ਮੌਜੂਦ ਤੇਲ ਤੇ ਗੈਸ ਦੀ ਤਰਫ ਇਸ਼ਾਰਾ ਕੀਤਾ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੇਅਰ ਸਟਾਰਮਰ ਅਹੁਦਾ ਛੱਡਣ ਤੋਂ ਪਹਿਲਾਂ ਇਹਨਾਂ ਮੁੱਦਿਆਂ ਦੇ ਉੱਤੇ ਕੋਈ ਟਿੱਪਣੀ ਕਰਨਾ ਚਾਹੁੰਦੇ ਨੇ ਜਾਂ ਨਹੀਂ, ਇਹ ਖੈਰ ਵੱਖਰੀ ਗੱਲ ਹੈ, ਪਰ ਫਿਲਹਾਲ ਉਹ ਆਪਣੇ ਦੇਸ਼ ਦੇ ਅੰਦਰ ਹੀ ਅਲੱਗ ਅਲੱਗ ਸਮੱਸਿਆਵਾਂ ਦੇ ਨਾਲ ਜੂਝ ਰਹੇ ਨੇ। ਟਰੰਪ ਦੀਆਂ ਭਵਿੱਖਬਾਣੀਆਂ ਤੇ ਚੀਮੇ ਬਾਈ ਦੀਆਂ ਭਵਿੱਖਬਾਣੀਆਂ ਦੇ ਉੱਤੇ ਹੁਣ ਅੱਜ ਕੱਲ ਬਹੁਤਾ ਯਕੀਨ ਵੀ ਨਹੀਂ ਹੁੰਦਾ। ਖੈਰ ਹੁਣ ਕੁਝ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਔਰ ਭਾਰਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਵੀ ਨੇ। ਇਹ ਨੀਟ ਦੀ ਪ੍ਰੀਖਿਆ, ਜਿੱਥੇ ਯੂਜੀ ਨੀਟ 2026 ਦੀ ਦੁਬਾਰਾ ਪ੍ਰੀਖਿਆ ਐਤਵਾਰ 21 ਜੂਨ, ਜਦੋਂ ਭਾਰਤ ਦੇ ਵਿੱਚ ਇੱਕ ਪਾਸੇ ਵਰਲਡ ਯੋਗਾ ਡੇ ਮਨਾਇਆ ਜਾ ਰਿਹਾ ਸੀ, ਐਸੇ ਦਰਮਿਆਨ ਇਹ ਪ੍ਰੀਖਿਆ ਵੀ ਕਰਵਾਈ ਗਈ। ਕਿਹਾ ਗਿਆ ਕਿ ਪ੍ਰੀਖਿਆ ਸ਼ਾਮ 5:15 ਤੱਕ ਚੱਲੀ, ਉਸ ਤੋਂ ਬਾਅਦ ਨੈਸ਼ਨਲ ਟੈਸਟਿੰਗ ਏਜੰਸੀ ਯਾਨੀ NTA, ਜਿਹੜੀ ਕਿ ਇਸ ਪ੍ਰੀਖਿਆ ਨੂੰ ਕਰਵਾਉਣ ਵਾਲੀ ਏਜੰਸੀ ਹੈ, ਉਸਨੇ ਬਿਆਨ ਜਾਰੀ ਕਰਕੇ ਆ ਕਿ ਰੀ ਐਗਜ਼ਾਮ ਦੇ ਵਿੱਚ 20 ਲੱਖ ਤੋਂ ਜ਼ਿਆਦਾ ਸਟੂਡੈਂਟ ਨੇ ਹਿੱਸਾ ਲਿਆ। ਇਹ ਪ੍ਰੀਖਿਆ ਦੇਸ਼ ਭਰ ਦੇ 5,440 ਕੇਂਦਰਾਂ ਤੇ ਦੇਸ਼ ਦੇ ਬਾਹਰ 14 ਕੇਂਦਰਾਂ ਦੇ ਉੱਤੇ 13 ਅਲੱਗ ਅਲੱਗ ਭਾਸ਼ਾਵਾਂ ਚ ਵੀ ਆਯੋਜਿਤ ਕੀਤੀ ਗਈ ਹੈ। ਇਸ ਦਰਮਿਆਨ ਪੁਲਿਸ ਕਰਮੀ, ਅਬਜ਼ਰਵਰ, ਵੱਡੀ ਗਿਣਤੀ ਚ ਪ੍ਰੀਖਿਆ ਸਟਾਫ, 7 ਲੱਖ ਦੇ ਕਰੀਬ ਕਰਮਚਾਰੀ ਤੈਨਾਤ ਕੀਤੇ ਗਏ ਸੀ। ਹਾਲਾਂਕਿ ਪ੍ਰੀਖਿਆ ਤਾਂ ਪਹਿਲਾਂ ਵੀ ਹੋਈ ਸੀ, ਪਰ ਉਦੋਂ ਪ੍ਰੀਖਿਆ ਤੋਂ ਕੁਝ ਦਿਨਾਂ ਦੇ ਅੰਦਰ ਉਸਦੇ ਲੀਕ ਹੋਣ ਦੀਆਂ ਖਬਰਾਂ ਸਾਹਮਣੇ ਆ ਗਈਆਂ ਤੇ ਫਿਰ ਪ੍ਰੀਖਿਆ ਜਿੰਨੀ ਵੀ ਹੋਈ ਜਾਂ ਜਿਨ੍ਹਾਂ ਵੀ ਵਿਦਿਆਰਥੀਆਂ ਨੇ ਦਿੱਤੀ ਉਸ ਨੂੰ ਰੱਦ ਕਰ ਦਿੱਤਾ ਗਿਆ। ਉਸ ਤੋਂ ਬਾਅਦ ਬਹੁਤ ਸਾਰੇ ਵਿਦਿਆਰਥੀ ਤਣਾਅ ਚ ਚਲੇ ਗਏ, ਜਿਸ ਦੀਆਂ ਖਬਰਾਂ ਤਾਂ ਕਦੇ ਲੱਗਦੀਆਂ ਨੀ ਨਾ ਸੁਣਾਈ ਦਿੰਦੀਆਂ ਨੇ। ਹਾਂ, ਜਿਨ੍ਹਾਂ ਨੇ ਆਤਮ ਹੱਤਿਆਵਾਂ ਕੀਤੀਆਂ, ਜਿਨ੍ਹਾਂ ਨੇ ਜ਼ਿੰਦਗੀ ਖਤਮ ਕਰ ਲਈ, ਉਹ ਖਬਰਾਂ ਤੁਹਾਡੇ ਤੱਕ ਜ਼ਰੂਰ ਪਹੁੰਚਦੀਆਂ ਰਹੀਆਂ ਹੋਣਗੀਆਂ। ਇਸ ਤੋਂ ਪਹਿਲਾਂ ਸ਼ਨੀਵਾਰ ਦੇ ਦਿਨ ਸੈਂਟਰ ਅਲਾਟ ਕੀਤੇ ਜਾਣ ਨੂੰ ਲੈ ਕੇ ਇੱਕ ਨਵਾਂ ਵਿਵਾਦ ਵੀ ਖੜਾ ਹੋ ਗਿਆ ਸੀ। ਬੇਸ਼ੱਕ NDA 37 ਦਿਨਾਂ ਦੇ ਅੰਦਰ ਅੰਦਰ ਦੁਬਾਰਾ ਪ੍ਰੀਖਿਆ ਕਰਾਉਣ ਨੂੰ ਲੈ ਕੇ ਆਪਣੇ ਪਿੱਠ ਥਾਪੜ ਰਿਹਾ ਹੋਵੇ, ਪਰ ਇੱਕ ਸਟੂਡੈਂਟ ਨੇ ਦਾਅਵਾ ਕੀਤਾ ਸੀ ਕਿ ਉਸਦਾ ਪ੍ਰੀਖਿਆ ਕੇਂਦਰ ਨਾਗਪੁਰ ਦੀ ਥਾਂ ਆਬੂ ਧਾਬੀ ਅਲਾਟ ਕਰ ਦਿੱਤਾ ਗਿਆ। ਹਾਲਾਂਕਿ NTA ਨੇ ਸਪਸ਼ਟੀਕਰਨ ਜਾਰੀ ਕਰਕੇ ਆਬੂ ਧਾਬੀ ਸੈਂਟਰ ਅਲਾਟ ਕੀਤੇ ਜਾਣ ਦੀ ਜ਼ਿੰਮੇਵਾਰੀ ਕੈਂਡੀਡੇਟ ਦੇ ਉੱਤੇ ਹੀ ਸੁੱਟ ਦਿੱਤੀ ਸੀ ਕਿ ਕਿਹੜਾ ਇੱਕ ਵਿਅਕਤੀ ਨੂੰ ਕੋਈ ਪੁੱਛੇਗਾ, ਪਰ ਨੈਸ਼ਨਲ ਟੈਸਟਿੰਗ ਏਜੰਸੀ NTA ਨੇ 3 ਮਈ ਨੂੰ ਆਯੋਜਿਤ ਹੋਈ ਨੀਟ 2026 ਦੀ ਪ੍ਰੀਖਿਆ ਤੋਂ ਬਾਅਦ ਵੀ ਇਸੇ ਤਰੀਕੇ ਦੇ ਨਾਲ ਪੇਪਰ ਲੀਕ ਦੇ ਮਾਮਲੇ ਨੂੰ ਕਿਸੇ ਹੋਰ ਦੇ ਉੱਤੇ ਸੁੱਟ ਕੇ ਇਸ ਮਾਮਲੇ ਚੋਂ ਪੱਲਾ ਝਾੜ ਲਿਆ ਸੀ। ਐਸੇ ਦਰਮਿਆਨ ਨੀਟ ਪੇਪਰ ਲੀਕ ਮਾਮਲੇ ਚ ਕਾਂਗਰਸ ਜਨਤਾ ਪਾਰਟੀ ਦੇ ਫਾਊਂਡਰ ਅਭਿਜੀਤ ਦੀਪਕੇ ਨੇ ਸ਼ਨੀਵਾਰ ਦੇ ਦਿਨ ਦਿੱਲੀ ਦੇ ਜੰਤਰ ਮੰਤਰ ਦੇ ਵਿੱਚ ਪ੍ਰਦਰਸ਼ਨ ਸ਼ੁਰੂ ਕੀਤਾ, ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕੀਤੀ। CJP ਨੇ ਸਿੱਖਿਆ ਮੰਤਰੀ ਦੇ ਅਸਤੀਫੇ ਨੂੰ ਲੈ ਕੇ ਜੰਤਰ ਮੰਤਰ ਨਾ ਛੱਡਣ ਤੱਕ ਦਾ ਐਲਾਨ ਕਰ ਦਿੱਤਾ। ਇਧਰ ਕਾਂਗਰਸ ਦੇ ਸੰਸਦ ਮੈਂਬਰ, ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਐਤਵਾਰ ਦੇ ਦਿਨ ਹੋਣ ਵਾਲੀ ਪ੍ਰੀਖਿਆ ਨੂੰ ਲੈ ਕੇ ਪ੍ਰੀਖਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਉਹਨਾਂ ਕਿਹਾ ਕਿ ਪੂਰੇ ਆਤਮ ਵਿਸ਼ਵਾਸ ਦੇ ਨਾਲ ਪ੍ਰੀਖਿਆ ਦੇਵੋ, ਕੁਝ ਵੀ ਹੋਵੇ ਮੈਂ ਹਮੇਸ਼ਾ ਤੁਹਾਡੇ ਨਾਲ ਰਹਾਂਗਾ। ਰਾਹੁਲ ਗਾਂਧੀ ਨੇ ਇਸ ਤੋਂ ਪਹਿਲਾਂ ਕੋਟਾ ਦੇ ਵਿੱਚ ਵਿਦਿਆਰਥੀਆਂ ਦੇ ਨਾਲ ਇੱਕ ਬੈਠਕ ਕਰਕੇ ਚੰਗੀ ਚਰਚਾ ਛੇੜ ਲਈ ਸੀ। ਦੱਸ ਦਈਏ ਕਿ NTA ਨੇ ਲਗਾਤਾਰ ਇਹ ਬਿਆਨ ਦਿੱਤੇ ਨੇ ਕਿ ਉਹਨਾਂ ਦੀ ਤਰਫ ਤੋਂ ਕਰਵਾਈ ਗਈ ਪ੍ਰੀਖਿਆ ਇਸ ਵਾਰ ਬਿਲਕੁਲ ਵੀ ਕੋਈ ਵੀ ਭੇਦ ਨਹੀਂ ਸਕੇਗਾ, ਇੰਨੀ ਵਧੀਆ ਤਰੀਕੇ ਦੇ ਨਾਲ ਕਰਵਾਈ ਹੋਈ ਪ੍ਰੀਖਿਆ ਹੈ। ਖੈਰ, ਹਾਲੇ ਬਹੁਤ ਛੇਤੀ ਹੋਏਗਾ ਇਸ ਮਾਮਲੇ ਦੇ ਉੱਤੇ ਟਿੱਪਣੀ ਦੇਣਾ। ਉੱਧਰ CJP ਦਾ ਜੰਤਰ ਮੰਤਰ ਦੇ ਉੱਤੇ ਪ੍ਰਦਰਸ਼ਨ ਜਾਰੀ ਰਿਹਾ। ਕਾਕਰੇਜ ਇਜ਼ ਬੈਕ ਨਾਮ ਦੇ ਐਕਸ ਅਕਾਊਂਟ ਤੋਂ ਲਿਖਿਆ ਗਿਆ ਕਿ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਧਰਮਿੰਦਰ ਪ੍ਰਧਾਨ ਨੂੰ ਆਪਣੇ ਅਹੁਦੇ ਤੋਂ ਹਟਾਉਂਦੇ ਨਹੀਂ ਤਾਂ ਉਹਨਾਂ ਦੀ ਜਵਾਬਦੇਹੀ ਦੇ ਉੱਤੇ ਵੀ ਵੱਡੇ ਸਵਾਲ ਖੜੇ ਕਰੇਗਾ। CJP ਨੇ ਕਿਹਾ ਕਿ ਲਗਾਤਾਰ ਦੂਸਰੇ ਦਿਨ ਵੀ ਕਾਂਗਰਸ ਜਨਤਾ ਮੰਤਰ ਦੇ ਉੱਤੇ ਪੂਰੀ ਰਾਤ ਡਟੇ ਰਹੇ। ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦਾ ਐਲਾਨ ਜਿਹੜਾ ਉਹ ਉਸ ਦੀ ਉਡੀਕ ਦੇ ਵਿੱਚ ਨੇ। ਔਰ ਦੇਸ਼ ਦੇ ਵਿੱਚ ਇਸ ਦਰਮਿਆਨ ਇੱਕ ਹੋਰ ਖਬਰ ਵੀ ਸਾਹਮਣੇ ਆਈ ਹੈ, ਸਿਰਫ ਨੀਟ ਹੀ ਨਹੀਂ ਬਲਕਿ ਦੂਸਰੇ ਪਾਸੇ ਜਿਹੜੀ CBSE ਦੀ ਰੀਵੈਲਿਊਏਸ਼ਨ ਸੀ ਉਸ ਦੇ ਵੀ ਨਤੀਜੇ ਆਏ ਨੇ, ਕਿਉਂਕਿ CBSE ਦੇ ਉੱਤੇ ਵੀ ਵੱਡੇ ਇਲਜ਼ਾਮ ਲੱਗਦੇ ਰਹੇ ਨੇ ਕਿ ਉਹਨਾਂ ਨੇ ਵੀ ਆਪਣੀਆਂ ਰੀਵੈਲਿਊਏਸ਼ਨ ਦੇ ਵਿੱਚ ਬਹੁਤ ਸਾਰੀਆਂ ਖਾਮੀਆਂ ਅਪਣਾਈਆਂ ਸੀ। ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਯਾਨੀ CBSE ਨੇ ਸਾਲ 2026 ਦੀ 12ਵੀਂ ਦੀ ਰੀਵੈਲਿਊਏਸ਼ਨ ਪ੍ਰੀਖਿਆ ਦੇ ਨਤੀਜੇ ਵੀ ਜਾਰੀ ਕਰ ਦਿੱਤੇ, ਜਿਹੜੇ ਕਿ CBSE.gov.in ਜਾਂ results.cbse.nic.in ਦੇ ਉੱਤੇ ਜਾ ਕੇ ਵੀ ਦੇਖੇ ਜਾ ਸਕਣਗੇ। ਹੁਣ ਤੱਕ ਪ੍ਰਾਪਤ ਹੋਏ ਕੁੱਲ ਅਰਜ਼ੀਆਂ ਚੋਂ 87% ਤੋਂ ਵੱਧ ਨਤੀਜੇ ਐਲਾਨ ਕਰ ਦਿੱਤੇ ਗਏ ਨੇ। ਉੱਥੇ ਅਗਲੀਆਂ ਕੁਝ ਖਬਰਾਂ ਭਾਰਤ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਮਹਾਰਾਸ਼ਟਰ ਦੀ ਸਿਆਸਤ ਦੇ ਵਿੱਚ 21 ਜੂਨ ਦੀ ਤਾਰੀਖ ਬਹੁਤ ਮਾਇਨੇ ਰੱਖਦੀ ਸੀ। 4 ਸਾਲ ਪਹਿਲਾਂ 2022 ਦੇ ਵਿੱਚ ਵੀ 21 ਜੂਨ ਨੂੰ ਹੀ ਉਹਨਾਂ ਦੀ ਪਾਰਟੀ ਟੁੱਟੀ ਸੀ। ਨਾ ਸਿਰਫ ਟੁੱਟੀ ਸੀ ਬਲਕਿ ਉਧਵ ਦੀ ਸੱਤਾ ਵੀ ਚਲੀ ਗਈ ਸੀ, ਉਧਵ ਠਾਕਰੇ ਦੀ। ਹੁਣ 2026 ਦੀ 21 ਤਰੀਕ ਨੂੰ ਵੀ ਉਹਨਾਂ ਦੀ ਪਾਰਟੀ ਲਗਭਗ ਟੁੱਟਦੀ ਹੀ ਦਿਖਾਈ ਦਿੱਤੀ। ਏਕਨਾਥ ਸ਼ਿੰਦੇ ਦਾ ਆਪਰੇਸ਼ਨ ਟਾਈਗਰ ਸਫਲ ਹੋ ਗਿਆ। ਖੁਦ ਪ੍ਰਧਾਨ ਮੁੱਖ ਮੰਤਰੀ ਦੇਵਿੰਦਰ ਫਡਨਵੀਸ ਨੇ ਇਸ ਦਾ ਐਲਾਨ ਕੀਤਾ ਕਿ ਆਪਰੇਸ਼ਨ ਟਾਈਗਰ ਦੇ ਬਾਰੇ ਸਥਿਤੀ ਬਹੁਤ ਚੰਗੀ ਹੈ, ਕਿਸੇ ਨੂੰ ਵੀ ਕੋਈ ਚਿੰਤਾ ਕਰਨ ਦੀ ਜ਼ਰੂਰ ਨਹੀਂ।

संजय दिना पाटिल, संजय देशमुख, संजय जादव, भाऊसाहब वाकचौरे, नागेश पाटिल अष्टीकर ते ओम प्रकाश राजे निलंबकर दसे जा रहे ने जिन्हां ने हुण बगावत कीती है। उथे ही आखरी खबर दी भी सांझ पाई है भारत तों, जिथे चार धाम दी यात्रा हुण तक जिहदे नाल जुड़ियां कोई माड़ियां खबरां सामने आईयां ने। चार धाम यात्रा शुरू होण नूं 64 दिन हो चुके ने शुरू हुई नूं, और खराब सेहत की वजह से चलदे हुण तक 200 तो वधेरे लोगों की मौत हो चुकी है। सब तो ज्यादा मौत केदारनाथ दे विच श्रद्धालुआं दी हो रही ने, खराब सेहत की चलदे हो 94 श्रद्धालुआं की मौत उत्थे हुई दसी गई है। दस दईए कि साल 2026 दे विच चार धाम की यात्रा के लिए 38 लाख तो वध यात्रियों ने हुण तक इस नूं सफलतापूर्वक तरीके दे नाल कीता है। पर 19 अप्रैल तो शुरू हुई यह चार धाम यात्रा, जिस नूं हिंदू धर्म दे विच काफी महत्वपूर्ण भी मनिया जांदा है। 38,52,316 श्रद्धालुआं दे विचों हुण तक जिहड़े 200 तो वधेरे श्रद्धालु अपना दम तोड़ चुके ने। उस तों इलावा बहुत सारिआं दी सेहत हाले भी खराब दसी जा रही है। बद्रीनाथ च 62 श्रद्धालुआं की मौत हुई है, गंगोत्री धाम च 18 की मौत हुण तक हुई है, यमुनोत्री धाम च 26 श्रद्धालुआं की मौत हुई दसी गई है। और इन्हां दे पिछे ज्यादातर दे पिछे सेहत कारण ही दसे गए ने। कुछ श्रद्धालु तो उम्र दराज होंगे ने, वह अपनी सेहत का ध्यान नहीं रखते। चार धाम लगभग 3,000 मीटर की उचाई के उत्ते स्थित ने, इन्हां दे विच अक्सर मौसम जिहड़े ने वह बदलते रहिंदे ने। दिल के रोग जिहड़े ने वह अक्सर दिल के रोगों के नाल पीड़ित लोग इस किस्म दीआं यात्रावां दे विच अपनी जान गुआ बैठते ने। उत्तराखंड दे चार धाम यात्रा करन वाले सब तो ज्यादा तीर्थ यात्री उत्तर प्रदेश, मध्य प्रदेश, राजस्थान, गुजरात, हरियाणा ते दिल्ली दे ने। ये टॉप 5 इलाके ने जिथों सब तो वधेरे श्रद्धालु पहुंचते ने। ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ। ਆਸਟ੍ਰੇਲੀਆ ਦੇ ਵਿੱਚ ਸਾਰਾ ਕੁਝ ਉਵੇਂ ਦਾ ਵੀ ਨਹੀਂ ਹੈ ਜਿਵੇਂ ਦਾ ਤੁਹਾਨੂੰ ਲੇਬਰ ਪਾਰਟੀ ਦੱਸਦੀ ਹੈ, ਤੇ ਸਾਰਾ ਕੁਝ ਉਹ ਵੀ ਨਹੀਂ ਹੈ ਜੋ ਪੌਲਿਨ ਹੈਂਸਨ ਨੇ ਪਿਛਲਿਆਂ ਹਫ਼ਤਿਆਂ ਦੇ ਦਰਮਿਆਨ ਦੱਸਿਆ ਸੀ। ਅੰਕੜਿਆਂ ਦੀ ਖੇਡ ਹੁੰਦੀ ਹੈ, ਕਈ ਵਾਰ ਸਿਆਸਤਦਾਨ ਆਪਣੇ ਹੱਕ ਦੇ ਵਿੱਚ ਅੰਕੜੇ ਕਿਵੇਂ ਕੱਢ ਲੈਂਦੇ ਨੇ ਇਹ ਵੀ ਸਮਝਣਾ ਜ਼ਰੂਰੀ ਹੁੰਦਾ, ਔਰ ਉਹਨਾਂ ਅੰਕੜਿਆਂ ਦੇ ਆਧਾਰ ਦੇ ਉੱਤੇ ਉਹ ਤੁਹਾਨੂੰ ਕਿਵੇਂ ਭਰਮਾ ਵੀ ਲੈਂਦੇ ਨੇ। ਆਸਟ੍ਰੇਲੀਆ ਦੇ ਵਿੱਚ ਨੈੱਟ ਓਵਰਸੀਜ਼ ਮਾਈਗ੍ਰੇਸ਼ਨ NOM ਇਹਨੂੰ ਅੰਗਰੇਜ਼ੀ ਦੇ ਵਿੱਚ ਕਹਿ ਲਿਆ ਜਾਂਦਾ, ਇਹ 3 ਲੱਖ ਰਿਹਾ ਹੈ ਪਿਛਲੇ ਸਾਲ, ਯਾਨੀ ਕੋਵਿਡ ਤੋਂ ਬਾਅਦ ਜਾਂ ਮੱਧ 2022 ਤੋਂ ਬਾਅਦ ਇਹ ਪ੍ਰੀ ਪੈਂਡੈਮਿਕ ਲੈਵਲ ਦੇ ਉੱਤੇ ਹੁਣ ਆ ਗਿਆ। ਪਰ ABS ਦੇ ਯਾਨੀ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਜਿਹੜਾ ਅਕਸਰ ਅੰਕੜੇ ਜਾਰੀ ਕਰਦਾ, ਉਹਨਾਂ ਦੇ ਅੰਕੜੇ ਕੁਝ ਉਸ ਕਿਸਮ ਦੀ ਤਸਵੀਰ ਵੀ ਨਹੀਂ ਦਿਖਾਉਂਦੇ ਜਿਵੇਂ ਪੌਲਿਨ ਹੈਂਸਨ ਨੇ ਮੋਨੋਕਲਚਰਲ ਆਸਟ੍ਰੇਲੀਅਨ ਸੋਸਾਇਟੀ ਦੀ ਤਸਵੀਰ ਦੱਸ ਕੇ ਕਿਹਾ ਸੀ। ਉਦਾਹਰਨ ਦੇ ਤੌਰ ਦੇ ਉੱਤੇ 2023 ਦੇ ਵਿੱਚ 5,56,000 ਐਨੂਅਲ ਮਾਈਗ੍ਰੇਸ਼ਨ ਹੋਈ ਸੀ, ਇਹ ਸਹੀ ਗੱਲ ਹੈ, ਵਾਜਬ ਗੱਲ ਹੈ। ਪਰ ਪਿਛਲੇ ਸਾਲ ਇਹ ਮਾਈਗ੍ਰੇਸ਼ਨ ਘੱਟ ਕੇ 3 ਲੱਖ ਤੱਕ ਆ ਗਈ ਹੈ, ਬਹੁਤ ਜ਼ਿਆਦਾ ਫਰਕ ਪਿਆ। ਦੂਸਰਾ ਫਰਕ ਇਹ ਵੀ ਹੈ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਦੇ ਵਿੱਚ, ਜਿੱਥੇ ਇਹ ਵੀ ਦੇਖਿਆ ਜਾਂਦਾ ਕਿ ਕਿੰਨੇ ਮਾਈਗ੍ਰੈਂਟ ਦੇਸ਼ ਦੇ ਵਿੱਚ ਆਏ ਨੇ ਤੇ ਕਿੰਨੇ ਛੱਡ ਕੇ ਵੀ ਗਏ ਨੇ। ਛੱਡਣ ਵਾਲਿਆਂ ਦੀ ਗਿਣਤੀ ਜੇ ਜੋੜ ਲਈ ਜਾਵੇ ਜਾਂ ਘਟਾ ਲਈ ਜਾਵੇ ਤੇ ਆਉਣ ਵਾਲਿਆਂ ਦੀ ਗਿਣਤੀ ਦੇ ਵਿੱਚ ਜੋ ਵੀ ਨੰਬਰ ਰਹਿ ਗਏ ਉਹ ਪਿਛਲੇ ਸਾਲ ਇਸ ਸਾਲ 2,95,000 ਬਣੇ ਨੇ। ਸਰਕਾਰ ਦਾ ਟੀਚਾ ਹੈ ਜਾਂ ਇੰਜ ਸਰਕਾਰ ਨੂੰ ਲੱਗ ਰਿਹਾ ਕਿ ਅਗਲੇ ਸਾਲ ਇਹ 2,45,000 ਰਹਿ ਜਾਣਗੇ, ਤੇ ਫਿਰ ਉਹ ਤੋਂ ਬਾਅਦ 2027-28 ਦੇ ਫਾਈਨੈਂਸ਼ੀਅਲ ਈਅਰ ਚ 2,25,000 ਰਹਿ ਜਾਣਗੇ। ਯਾਨੀ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਜਿਹੜੀ ਹੈ ਉਹ ਪ੍ਰੀ ਕੋਵਿਡ ਲੈਵਲ ਤੋਂ ਵੀ, ਕਰੋਨਾ ਤੋਂ ਪਹਿਲਾਂ ਜਿਹੜਾ ਲੈਵਲ ਹੁੰਦਾ ਸੀ ਉਸ ਤੋਂ ਵੀ ਥੱਲੇ ਚਲੀ ਜਾਏਗੀ। ਇੱਕ ਤਾਂ ਇਹ ਤਸਵੀਰ, ਦੂਜੀ ਤਸਵੀਰ ਇਹ ਵੀ ਹੈ, ਹੋ ਸਕਦਾ ਹੈ ਤੁਹਾਨੂੰ ਵਨ ਨੇਸ਼ਨ ਪਾਰਟੀ ਦੀ ਪ੍ਰੈਸ ਕਾਨਫਰੰਸਿਸ ਦੇ ਵਿੱਚ ਨਾਂ ਦਿਖੀ ਹੋਵੇ ਕਿ ਕਰੋਨਾ ਕਾਲ ਵੇਲੇ ਜਦੋਂ ਮਾਈਗ੍ਰੇਸ਼ਨ ਸਿਫਰ ਸੀ, ਆਸਟ੍ਰੇਲੀਅਨ ਇੰਸਟੀਚਿਊਟ ਦੇ ਮਾਹਰਾਂ ਦੇ ਮੁਤਾਬਕ ਦੇਸ਼ ਦੇ ਵਿੱਚ ਘਰਾਂ ਦੀਆਂ ਕੀਮਤਾਂ 32% ਵੱਧ ਗਈਆਂ ਸੀ। ਯਾਨੀ ਜਦੋਂ ਮਾਈਗ੍ਰੇਸ਼ਨ ਨਹੀਂ ਵੀ ਹੋ ਰਹੀ ਤਾਂ ਵੀ ਘਰਾਂ ਦੀਆਂ ਕੀਮਤਾਂ ਵੱਧ ਰਹੀਆਂ ਨੇ, ਤਾਂ ਵੀ ਘਰਾਂ ਦੀ ਕਮੀ ਦਿਖਾਈ ਦੇ ਰਹੀ ਹੈ। ਅਜਿਹੇ ਦੇ ਵਿੱਚ ਪੌਲਿਨ ਹੈਂਸਨ ਦੇ ਇਹ ਦਾਅਵੇ ਕਿ ਘਰਾਂ ਦੀਆਂ ਕਿੱਲਤਾਂ ਦੇ ਪਿੱਛੇ ਅਸਲ ਦੇ ਵਿੱਚ ਮਾਈਗ੍ਰੈਂਟਸ ਹੀ ਜ਼ਿੰਮੇਦਾਰ ਨੇ ਪੂਰੀ ਤਰ੍ਹਾਂ ਵਾਜਬ ਵੀ ਨਜ਼ਰ ਨਹੀਂ ਆਉਂਦਾ। ਫਿਰ ਇੱਕ ਹੋਰ ਤਸਵੀਰ ਇਸ ਪੱਖ ਦੀ ਨਜ਼ਰ ਆਉਂਦੀ ਹੈ, ਉਹ ਇਹ ਹੈ ਕਿ ਸਭ ਤੋਂ ਜ਼ਿਆਦਾ ਮਾਈਗ੍ਰੇਸ਼ਨ ਕਿੱਥੇ ਹੋਈ ਹੈ। ਜੇਕਰ ਇਸ ਫਾਈਨੈਂਸ਼ੀਅਲ ਈਅਰ ਦੀ ਗੱਲ ਕਰੀਏ ਜਿਹੜੇ 3 ਲੱਖ ਲੋਕ ਆਏ ਨੇ, ਤਾਂ ਉਹਦੇ ਚ ਸਭ ਤੋਂ ਜ਼ਿਆਦਾ ਇੱਕ ਕੁਇਨਜ਼ਲੈਂਡ ਤੇ ਦੂਜਾ ਵੈਸਟਰਨ ਆਸਟ੍ਰੇਲੀਆ। ਕੁਇਨਜ਼ਲੈਂਡ ਉਹ ਸੂਬਾ ਜਿੱਥੋਂ ਖੁਦ ਸੈਨੇਟਰ ਚੁਣ ਕੇ ਪੌਲਿਨ ਹੈਂਸਨ ਆਉਂਦੇ ਨੇ, ਤੇ ਵੈਸਟਰਨ ਆਸਟ੍ਰੇਲੀਆ ਉਹ ਸੂਬਾ ਜਿੱਥੋਂ ਇਹਨਾਂ ਦੀ ਸਹੇਲੀ ਤੇ ਦੇਸ਼ ਦੀ ਸਭ ਤੋਂ ਅਮੀਰ ਸ਼ਖਸੀਅਤ ਜੀਨਾ ਰਾਇਨਹਾਰਟ ਜਿਹੜੀ ਇਹਨਾਂ ਨੂੰ $10 ਲੱਖ ਦਾ ਹੈਲੀਕਾਪਟਰ ਤੱਕ ਗਿਫਟ ਦੇ ਵਿੱਚ ਦੇ ਦਿੰਦੀ ਹੈ।
ਪਰ ਉਸ ਸੂਬੇ ਦੇ ਵਿੱਚ ਮਾਈਗ੍ਰੇਸ਼ਨ ਸਭ ਤੋਂ ਜ਼ਿਆਦਾ ਹੋ ਰਹੀ ਹੈ। ਬਾਵਜੂਦ ਇਸ ਦੇ ਐਤਵਾਰ ਦੇ ਦਿਨ ਜੀਨਾ ਰਾਈਨਹਾਰਟ ਦੀ ਕੰਪਨੀ ਹੈਨਕੌਕ ਨੇ ਕਿਹਾ ਸੀ ਕਿ 100 ਹੋਰ ਨੌਕਰੀਆਂ ਨੂੰ

ਖਤਮ ਕਰ ਰਹੇ ਨੇ। ਇਸ ਦੇ ਕਾਰਨ ਅੰਦਰੂਨੀ ਜ਼ਰੂਰ ਹੋ ਸਕਦੇ ਨੇ, ਪਰ ਜਦੋਂ ਤੁਹਾਨੂੰ ਤਸਵੀਰ ਦਿਖਾਣੀ ਹੈ ਤਾਂ ਸਿਆਸਤਦਾਨ ਆਪਣੇ ਹੱਕ ਦੇ ਵਿੱਚ ਉਹ ਗੱਲ ਨੂੰ ਰੱਖ ਕੇ ਤੇ ਤੁਹਾਨੂੰ ਉਸ ਤਸਵੀਰ ਦਾ ਕੋਈ ਵੀ ਐਂਗਲ ਦਿਖਾ ਸਕਦੇ ਨੇ। ਅਜਿਹੇ ਦੇ ਵਿੱਚ ਇਹਨਾਂ ਦੋ ਸਟੇਟਸ ਦੇ ਅੰਦਰ ਮਾਈਗ੍ਰੇਸ਼ਨ ਵਧਣ ਦੇ ਵੱਖੋ ਵੱਖਰੇ ਕਾਰਨ ਹੋ ਸਕਦੇ ਨੇ, ਪਰ ਉਹ ਇਸ ਖਬਰ ਦਾ ਵਿਸ਼ਾ ਨਹੀਂ ਹੈ। ਹਾਲ ਫਿਲਹਾਲ ਤੁਹਾਨੂੰ ਇੰਨਾ ਕੇ ਦੱਸਣਾ ਸੀ ਕਿ ਮਾਈਗ੍ਰੇਸ਼ਨ ਘਟੀ ਹੈ ਜੇ ਕੋਈ ਪੁੱਛੇ ਤਾਂ। ਸਿਆਸਤ ਦੀ ਜਦੋਂ ਗੱਲ ਚੱਲੀ ਹੈ ਤਾਂ ਸਿਆਸਤ ਦੇ ਵਿੱਚ ਦੋ ਅੱਖਰ ਹੁੰਦੇ ਨੇ, ਮੌਕਾ ਤੇ ਮੌਕਾ ਪ੍ਰਸਤੀ। ਇਹ ਹਾਂਜੀ ਦੀਆਂ ਖਬਰਾਂ 'ਚ ਤੁਹਾਨੂੰ ਸੁਣਨਾ ਪਏਗਾ, ਕਿਉਂਕਿ ਡਿਪਟੀ ਪ੍ਰੀਮੀਅਰ ਬੈਨ ਕੈਰੋਲ ਨੇ ਦੋਹੇ ਨਹੀਂ ਫੜੇ। ਜੇ ਤਾਂ ਸਿਆਸਤ ਦੇ ਵਿੱਚ ਮੌਕਾ ਫੜ ਲਓ ਤਾਂ ਵੀ ਤਖਤਾ ਪਲਟ ਜਾਂਦਾ, ਤੇ ਮੌਕਾ ਪ੍ਰਸਤੀ ਦਿਖਾ ਦਿਓ ਯਾਨੀ ਕਿ ਮੌਕੇ ਦੇ ਉੱਤੇ ਹੀ ਤੁਸੀਂ ਬਦਲ ਜਾਓ ਤਾਂ ਵੀ ਕਈ ਵਾਰ ਸੱਤਾ ਤੁਹਾਡੇ ਹੱਕ 'ਚ ਹੋ ਜਾਂਦੀ ਹੈ। ਹੁਣ ਬੈਨ ਕੈਰੋਲ ਨੂੰ ਕੋਈ ਕੀ ਕਵੇ, ਨਾ ਤਾਂ ਉਹਨਾਂ ਨੇ ਮੌਕਾ ਸਾਂਭਿਆ ਪਿਛਲੇ ਹਫਤੇ, ਤੇ ਨਾ ਹੀ ਦਗਾ ਪ੍ਰਸਤੀ ਕੀਤੀ ਜਾਂ ਦਗਾ ਕੀਤਾ ਆਪਣੀ ਪ੍ਰੀਮੀਅਰ ਜਸਿੰਟਾ ਐਲਨ ਦੇ ਨਾਲ, ਕਿਉਂਕਿ ਪੂਰਾ ਪੂਰਾ ਚਾਂਸ ਬਣ ਰਿਹਾ ਹੈ ਕਿ ਡਿਪਟੀ ਪ੍ਰੀਮੀਅਰ ਹੋਣ ਦੇ ਨਾਤੇ ਤੇ ਜਸਿੰਟਾ ਐਲਨ ਦੇ ਨਾਂ ਦੇ ਉੱਤੇ ਹੁਣ ਜਿਹੜਾ ਪੂਰਾ ਦਾ ਪੂਰਾ ਠੀਕਰਾ ਫੋੜਿਆ ਜਾ ਰਿਹਾ ਲੇਬਰ ਪਾਰਟੀ ਦੀ ਤਰਫ ਤੋਂ ਕਿ ਉਹਨਾਂ ਦੀ ਅਗਵਾਈ ਦੇ ਵਿੱਚ ਚੋਣਾਂ ਨਹੀਂ ਹੋ ਸਕਦੀਆਂ। ਉਹਨਾਂ ਦੀ ਅਗਵਾਈ 'ਚ ਚੋਣਾਂ ਹੋਈਆਂ ਨਵੰਬਰ ਮਹੀਨੇ 'ਚ, ਤਾਂ ਫਿਰ ਲੇਬਰ ਪਾਰਟੀ ਹਾਰੇਗੀ ਹਾਰੇਗੀ। ਇਸ ਕਰਕੇ ਨਵਾਂ ਚਿਹਰਾ ਚਾਹੀਦਾ ਔਰ ਛੇਤੀ ਚਾਹੀਦਾ। ਬੈਨ ਕੈਰੋਲ ਨੇ ਪਿਛਲਾ ਹਫਤਾ ਤੱਕ ਗਵਾ ਦਿੱਤਾ, ਇਸ ਹਫਤੇ ਹੁਣ ਪਤਾ ਇਹ ਚੱਲ ਰਿਹਾ ਹੈ ਕਿ ਡਿਪਟੀ ਪ੍ਰੀਮੀਅਰ ਦੇ ਹੱਕ ਦੇ ਵਿੱਚ ਕੁੱਝ ਲੋਕ ਖੁੱਲ੍ਹ ਕੇ ਬੋਲ ਸਕਦੇ ਨੇ। ਪਿਛਲੇ ਹਫਤੇ ਬੋਲਣ ਦੇ ਲਈ ਤਿਆਰ ਸੀ, ਪਰ ਜਦੋਂ ਡਿਪਟੀ ਪ੍ਰੀਮੀਅਰ ਆਪ ਹੀ ਕੁਰਸੀ ਤੇ ਬਹਿ ਗਏ ਤੇ ਲੋਕਾਂ ਨੇ ਖੜੇ ਹੋ ਕੇ ਕੀ ਕਰਨਾ। ਬਹੁਤ ਸਾਰੇ ਫਰੈਕਸ਼ਨਲ ਗਰੁੱਪ ਜਿਹੜੇ ਨੇ ਉਹ ਦੇਖੇ ਜਾ ਸਕਦੇ ਨੇ। ਇਸ ਦਰਮਿਆਨ ਜਸਿੰਟਾ ਐਲਨ ਦੇ ਉਲਟ ਮੰਨਿਆ ਜਾ ਰਿਹਾ ਕਿ ਹੁਣ ਤਾਂ ਜਿਹੜੇ ਸਰਵੇਖਣ ਇਹ ਵੀ ਆ ਰਹੇ ਨੇ ਦੇਸ਼ ਦੇ ਵਿੱਚ ਸਾਹਮਣੇ ਕਿ ਦੇਸ਼ ਦੀ ਸਭ ਤੋਂ ਘੱਟ ਚਰਚਿਤ ਪ੍ਰੀਮੀਅਰ ਨੇ ਉਹ, ਯਾਨੀ ਜਿੰਨੇ ਵੀ ਸੂਬੇ ਨੇ ਔਰ ਜਿੰਨੀਆਂ ਵੀ ਟੈਰੀਟਰੀਜ਼ ਨੇ ਉਹਨਾਂ ਦੇ ਮੁੱਖ ਮੰਤਰੀ ਔਰ ਉਹਨਾਂ ਦੇ ਪ੍ਰੀਮੀਅਰ ਜੋੜ ਦਿੱਤੇ ਜਾਣ, ਉਹ ਆਪਸ ਦੇ ਵਿੱਚ ਸਭ ਤੋਂ ਹੇਠਲੇ ਨੰਬਰ ਦੇ ਉੱਤੇ ਜਸਿੰਟਾ ਐਲਨ ਆਉਂਦੇ ਨੇ, ਯਾਨੀ ਉਹਨਾਂ ਦੀ ਮਕਬੂਲੀਅਤ ਦੇ ਵਿੱਚ ਬਹੁਤ ਕਮੀ ਆਈ ਹੈ। ਫੇਰ ਇੱਕ ਹੋਰ ਚੀਜ਼ ਦੇਖਣ ਨੂੰ ਮਿਲੀ ਹੈ, ਉਹ ਇਹ ਹੈ ਕਿ ਲੇਬਰ ਪਾਰਟੀ ਦਾ ਲਾਲ ਰੰਗ। ਬਹੁਤ ਵਾਰ ਜਦੋਂ ਇਹ ਗੱਲ ਕਹੀ ਜਾਂਦੀ ਹੈ ਕਿ ਲਿਬਰਲ ਨੈਸ਼ਨਲ ਗੱਠਜੋੜ ਦੇਸ਼ ਦੇ ਵਿੱਚ ਲੇਬਰ ਪਾਰਟੀ ਨੂੰ ਸੰਨ ਲਾ ਰਿਹਾ ਤੇ ਹੁਣ ਵਨ ਨੇਸ਼ਨ ਪਾਰਟੀ, ਅਜਿਹੇ ਦੇ ਵਿੱਚ ਲਾਲ ਰੰਗ ਜਿਹਨੂੰ ਕਿ ਅਕਸਰ ਯੂਨੀਅਨ ਦਾ ਰੰਗ, ਮਜ਼ਦੂਰਾਂ ਦਾ ਰੰਗ, ਖੱਬੇ ਪੱਖੀਆਂ ਦਾ ਰੰਗ ਮੰਨ ਲਿਆ ਜਾਂਦਾ, ਇਹ ਲੈਫਟਿਸਟ ਵਰਡ ਪਿਛਲੇ ਕੁਝ ਦਿਨਾਂ ਦੇ ਵਿੱਚ ਪੌਲਿਨ ਹੈਨਸਨ ਦੇ ਕੈਂਪੇਨ ਦੇ ਵਿੱਚ ਬੜਾ ਬਦਨਾਮ ਕੀਤਾ ਜਾ ਰਿਹਾ। ਇਸ ਕਰਕੇ ਪ੍ਰਾਹਨ ਦੇ ਇਲਾਕੇ ਦੇ ਵਿੱਚ ਹੁਣ ਪਰਪਲ ਕਲਰ ਵੀ ਲੇਬਰ ਵਾਲੰਟੀਅਰਸ ਨੂੰ ਵਰਤਣਾ ਪਿਆ। ਇਹ ਵੀ ਖਬਰ ਵਿਕਟੋਰੀਆ ਦੀ ਸੁਣਦੇ ਚੱਲੋ, ਜਿੱਥੇ ਪਰਪਲ ਕਲਰ ਦੀਆਂ ਟੀ ਸ਼ਰਟਾਂ ਪਹਿਨ ਕੇ ਇਨਰ ਸਿਟੀ ਦੇ ਇਲਾਕੇ 'ਚ ਲੇਬਰ ਦੇ ਵਾਲੰਟੀਅਰ ਮੌਕੇ ਤੇ ਮੌਜੂਦ, ਕਿਉਂਕਿ ਲੇਬਰ ਪਾਰਟੀ ਦੀ ਕੈਂਡੀਡੇਟ ਜਿਹੜੇ ਪ੍ਰਾਹਨ ਤੋਂ ਆਉਂਦੇ ਨੇ ਮੀਗਨ ਹੌਪਰ, ਉਹਨਾਂ ਨੇ ਆਪਣੇ ਹੱਕ ਦੇ ਵਿੱਚ, ਇਹ ਅਕਸਰ ਚੱਲਦਾ ਰਹਿੰਦਾ ਚੋਣਾਂ ਵਾਲੇ ਸਾਲ ਦੇ ਵਿੱਚ ਇਸ ਕਿਸਮ ਦੇ ਕੈਂਪੇਨ ਚੱਲਦੇ ਨੇ, ਔਰ ਪਹਿਲੀ ਵਾਰ ਨਹੀਂ ਹੋਇਆ। ਇਸ ਤੋਂ ਪਹਿਲਾਂ ਫੈਡਰਲ ਐਨਵਾਇਰਮੈਂਟ ਮਿਨਿਸਟਰ ਜਿਹੜੇ ਤਾਨੀਆ ਪਲੇਬਰ ਸਿੰਘ, ਜਿਨ੍ਹਾਂ ਨੇ ਫੈਡਰਲ ਚੋਣਾਂ ਲੜੀਆਂ ਸੀ 2000 ਪਿਛਲੇ ਸਾਲ ਦੀ ਗੱਲ ਕਰ ਰਹੇ ਹਾਂ ਮਈ ਮਹੀਨੇ ਦੇ ਵਿੱਚ, ਉਦੋਂ ਇਹ ਗੱਲ ਕੀਤੀ ਸੀ ਕਿ NSW ਦੇ ਕੁਝ ਇੱਕ ਸਬਰਬਸ ਦੇ ਵਿੱਚ, ਜਿਨ੍ਹਾਂ ਨੂੰ ਪ੍ਰੋਗਰੈਸਿਵ ਸਬਰਬਸ ਮੰਨ ਲਿਆ ਜਾਂਦਾ, ਜਿੱਥੇ ਅਮੀਰ ਤਰੀਨ ਲੋਕ ਰਹਿੰਦੇ ਨੇ ਜਿਹੜੇ ਯੂਨੀਅਨ ਨੂੰ ਨਫ਼ਰਤ ਕਰਦੇ ਨੇ, ਇਸ ਕਰਕੇ ਉੱਥੇ ਪਰਪਲ ਕੈਂਪੇਨ ਆਪਣਾ ਚਲਾਇਆ ਸੀ। ਸੋ ਅਕਸਰ ਕਈ ਵਾਰ ਲੇਬਰ ਪਾਰਟੀ ਲਾਲ ਤੋਂ ਪਰਪਲ ਵੀ ਹੋ ਜਾਂਦੀ ਹੈ, ਘਬਰਾਇਓ ਨਾ ਜੇਕਰ ਤੁਸੀਂ ਲੇਬਰ ਦੇ ਸਮਰਥਕ ਹੈਗੇ ਹੋ ਤਾਂ। ਇਸ ਹਫਤੇ ਪਾਰਲੀਮੈਂਟ ਦੁਬਾਰਾ ਆ ਰਹੀ ਹੈ, ਸਿਟਿੰਗ ਦੁਬਾਰਾ ਤੋਂ ਸ਼ੁਰੂ ਹੋ ਰਹੀ ਹੈ ਔਰ ਡੈਨੀਅਲ ਐਂਡਰਿਊਜ਼ ਪਾਰਲੀਮੈਂਟ ਚ ਪਰਤ ਰਹੇ ਨੇ। ਹੁਣ ਘਬਰਾ ਇੱਥੇ ਵੀ ਨਾ ਜਾਇਓ ਕਿ ਡੈਨ ਐਂਡਰਿਊਜ਼ ਫਿਰ ਤੋਂ ਲੇਬਰ ਪਾਰਟੀ ਦੀ ਅਗਵਾਈ ਕਰਨਗੇ ਤੇ ਵਿਕਟੋਰੀਆ ਸੂਬੇ ਦੀ ਕਮਾਨ ਸੰਭਾਲਣਗੇ ਜੇਕਰ ਕਿਤੇ ਜਸਿੰਟਾ ਐਲਨ ਦੀ ਕੁਰਸੀ ਚਲੀ ਗਈ ਤਾਂ। ਐਸਾ ਕੁਛ ਨਹੀਂ ਹੈ, ਅਸਲ ਚ ਕੁਰਸੀ ਤੇ ਹੀ ਨਹੀਂ ਬੈਠ ਰਹੇ। ਗੱਲ ਕੀ ਹੈ ਕਿ ਡੈਨੀਅਲ ਐਂਡਰਿਊਜ਼ ਦਾ ਪੋਸਟਰ ਲੱਗਣਾ, ਵੱਡਾ ਪੋਸਟਰ ਪਾਰਲੀਮੈਂਟ ਦੇ ਵਿੱਚ ਲੱਗ ਜਾਂਦੇ ਹੁੰਦੇ ਨੇ ਸਾਬਕਾ ਪ੍ਰੀਮੀਅਰ ਦੇ, ਤੇ ਕਿਉਂਕਿ ਹੁਣ ਉਹਨਾਂ ਦੀ ਤੀਸਰੀ ਐਨੀਵਰਸਰੀ ਹੋਣ ਵਾਲੀ ਹੈ, ਜਦੋਂ ਤੋਂ ਉਹਨਾਂ ਨੇ ਕੁਰਸੀ ਛੱਡੀ ਹੈ, ਸਪਤੰਬਰ ਮਹੀਨੇ 'ਚ ਹੀ ਛੱਡੀ ਸੀ 3 ਸਾਲ ਪਹਿਲਾਂ ਅੱਜ ਤੋਂ, ਤੇ ਹੁਣ ਉਹਦੇ ਤੋਂ ਪਹਿਲਾਂ ਉਹਨਾਂ ਦਾ ਪੋਸਟਰ ਲੱਗਣਾ। ਪਰ ਇਸ ਪੋਸਟਰ ਲਈ ਕਿਹਾ ਜਾ ਰਿਹਾ ਹੈ ਕਿ ਹਾਲੇ ਤੱਕ ਉਹ ਬੈਠੇ ਹੀ ਨਹੀਂ, ਕਿਉਂਕਿ ਜਦੋਂ ਬੈਠਣਗੇ ਤਾਂ ਇੱਕ ਤਸਵੀਰ ਖਿੱਚੀ ਜਾਏਗੀ, ਉਸੇ ਤਸਵੀਰ ਦੀ ਫਿਰ ਪੇਂਟਿੰਗ ਬਣੇਗੀ ਤੇ ਉਹੀ ਇੱਥੇ ਟੰਗੀ ਜਾਣੀ ਹੈ ਪਾਰਲੀਮੈਂਟ ਦੇ ਗਲਿਆਰੇ ਦੇ ਵਿੱਚ। ਉਹ ਵੱਖਰੀ ਗੱਲ ਹੈ ਕਿ ਇਹਨਾਂ ਦਾ ਬੁੱਤ ਜਿਹੜਾ ਬ੍ਰੋਨਜ਼ ਦਾ $1,34,000 ਦਾ, ਉਹ ਨਿਰਮਾਣ ਅਧੀਨ ਹੈਗਾ ਹੁਣ, ਸੋ ਉਹਦੀ ਟੈਨਸ਼ਨ ਨਾ ਲਈ ਜਾਵੇ। ਖੈਰ ਵਿਕਟੋਰੀਆ ਦੀਆਂ ਖਬਰਾਂ ਦੀ ਸਾਂਝ ਨੂੰ ਅੱਗੇ ਤੋਰਦੇ ਹਾਂ ਤੇ ਜਸਿੰਟਾ ਐਲਨ ਸਰਕਾਰ ਦੀ ਤਰਫ ਤੋਂ ਮਸ਼ੈਟੀ ਬੈਨ ਲਗਾ ਦਿੱਤਾ ਗਿਆ ਸੀ, ਤੁਸੀਂ ਸੁਣਿਆ ਸੀ, ਪਰ ਉਸ ਮਸ਼ੈਟੀ ਬੈਨ ਦੇ ਲਈ ਇਹਨਾਂ ਨੇ ਇਸ਼ਤਿਹਾਰ ਤਿਆਰ ਕੀਤੇ ਨੇ ਟੀਵੀ ਦੇ ਲਈ, ਸੋਸ਼ਲ ਮੀਡੀਆ ਦੇ ਲਈ। ਪਤਾ ਇਹ ਚੱਲਿਆ ਕਿ ਇਹਦੀਆਂ ਮਸ਼ੈਟੀਆਂ ਵੀ ਸਿਡਨੀ ਤੋਂ ਖਰੀਦੀਆਂ ਨੇ। ਨਿਊ ਸਾਊਥ ਵੇਲਸ ਦੀ ਸਰਕਾਰ ਨੂੰ ਕਿਤੇ ਬਿਆਨ ਨਾ ਦੇਣਾ ਪੈ ਜਾਵੇ ਵੀ $1,300-1,300 ਦੀਆਂ ਮਸ਼ੈਟੀਆਂ ਵਿਕਟੋਰੀਆ ਦੀ ਸਰਕਾਰ ਨੂੰ ਖਰੀਦ ਕੇ ਤੁਸੀਂ ਕਿਉਂ ਦਿੱਤੀਆਂ, ਜਿਨ੍ਹਾਂ ਨੇ ਵੀ ਖਰੀਦੀਆਂ। ਖੈਰ ਇਸ ਦੇ ਖਾਤਰ ਲਗਭਗ $36,00,000 ਇਸ ਇਸ਼ਤਿਹਾਰ ਕੈਂਪੇਨ ਦੇ ਉੱਤੇ ਵਿਕਟੋਰੀਆ ਸਰਕਾਰ ਖਰਚਣਾ ਚਾਹ ਰਹੀ ਔਰ ਖਰਚ ਵੀ ਦਿੱਤੇ ਨੇ ਕਾਫੀ ਹੱਦ ਤੱਕ।
ਹੋਰ ਤਾਂ ਹੋਰ ਲਗਭਗ 22 ਲੱਖ ਡਾਲਰ ਦੇ ਤਾਂ ਬਿਨਸ ਰੱਖੇ ਸੀਗੇ, ਬਿਨਸ ਕੂੜੇ ਦੇ ਨਹੀਂ ਬਲਕਿ ਮਸ਼ੈਟੀ ਬਿਨਸ ਅਲੱਗ ਅਲੱਗ ਥਾਣਿਆਂ ਦੇ ਬਾਹਰ ਰੱਖੇ। ਇਹਦੀ ਖਬਰ ਵੀ ਅਸੀਂ ਉਡੀਕ ਹੀ ਰਹੇ ਹਾਂ, ਆਸਟ੍ਰੇਲੀਅਨ ਮੀਡੀਆ ਕਦੇ ਦਏਗਾ ਤਾਂ ਦਏਗਾ, ਉਡੀਕ ਰਹੇ ਹਾਂ ਕਿ ਕਿੰਨੀਆਂ ਮਸ਼ੈਟੀਆਂ ਉਹਨਾਂ ਬਿਨਸ ਦੇ ਵਿੱਚ ਗਈਆਂ ਨੇ। ਅਸਲ ਚ ਸਰਕਾਰ ਨੇ ਕਿਹਾ ਸੀ ਕਿ ਤੁਸੀਂ ਵਾਲੰਟਰੀਲੀ ਯਾਨੀ ਆਪਣੀ ਇੱਛਾ ਦੇ ਨਾਲ ਮਸ਼ੈਟੀਆਂ ਤੁਹਾਡੇ ਕੋਲ ਜਿਹੜੀਆਂ ਨੇ ਉਹ ਸੁੱਟ ਦਿਓ, ਇਹਨਾਂ ਡੱਬਿਆਂ ਦੇ ਵਿੱਚ ਥਾਣਿਆਂ ਦੇ ਬਾਹਰ ਰੱਖੇ ਹੋਏ ਸੀ। ਕੰਮ ਕੀ ਕੀਤਾ ਕਿ ਉਹਨਾਂ ਦੇ ਉੱਪਰ ਕੈਮਰਾ ਲਗਾ ਦਿੱਤੇ, ਹੁਣ ਡਰ ਦੇ ਵਿੱਚ ਬਹੁਤੇ ਲੋਕ ਉੱਥੇ ਮਸ਼ੈਟੀਆਂ ਸਿੱਟਣ ਹੀ ਨਹੀਂ ਗਏ। ਇਹ ਵੀ ਦੇਖਣਾ ਹੋਏਗਾ ਕਿ ਕਿੰਨੀਆਂ ਕੁ ਮਸ਼ੈਟੀਆਂ ਵਾਪਸ ਹੋਈਆਂ ਨੇ ਇਹਨਾਂ ਮਸ਼ੈਟੀ ਬਿਨਸ ਦੇ ਵਿੱਚ। ਪਰ ਖੈਰ ਇਸ ਖਬਰ ਤੋਂ ਹਟ ਕੇ ਇਹ 36 ਲੱਖ ਡਾਲਰ ਜਿਹੜਾ ਕੈਂਪੇਨ ਦੇ ਉੱਤੇ ਖਰਚਿਆ, ਇੰਨਾ ਕੁ ਤੱਕ ਤਾਂ ਠੀਕ ਸੀ, ਪਰ ਇਹ ਸਿਡਨੀ ਤੋਂ $1300 ਦੀ ਮਸ਼ੈਟੀ ਖਰੀਦਣ ਦਾ ਰਾਜ਼ ਕੀ ਹੈ? ਇਹਦੇ ਬਾਰੇ ਹੈਰਾਲਸਨ ਨੇ ਖਬਰ ਪ੍ਰਕਾਸ਼ਿਤ ਕੀਤੀ ਹੈ ਕਿ ਪੂਰੇ ਵਿਕਟੋਰੀਆ ਚ ਕੋਈ ਥਾਣਾ ਨਹੀਂ ਲੱਭਿਆ, ਪੂਰੇ ਵਿਕਟੋਰੀਆ ਦੇ ਵਿੱਚ ਕੋਈ ਏਜੰਸੀ ਨਹੀਂ ਲੱਭੀ ਜਿਹੜੀ ਇਸ ਕਿਸਮ ਦੀ ਇਸ਼ਤਿਹਾਰਬਾਜ਼ੀ ਕਰ ਸਕੇ। ਇਸ ਕਰਕੇ ਵਿਕਟੋਰੀਆ ਸਰਕਾਰ ਨੇ ਕੰਟਰੈਕਟ ਸਿਡਨੀ ਦੀ ਇੱਕ ਏਜੰਸੀ ਨੂੰ ਦਿੱਤਾ, ਕਿਹਾ ਕਿ ਆਹ ਚੱਕੋ ਭਾਈ ਤੁਹਾਨੂੰ ਪੈਸੇ ਦਿੰਦੇ ਹਾਂ ਤੇ ਤੁਸੀਂ ਸਾਡੇ ਲਈ ਇਸ਼ਤਿਹਾਰ ਬਣਾਓ ਤੇ ਵੀਡੀਓ ਇਸ਼ਤਿਹਾਰ ਬਣਾਓ। ਲਗਭਗ $1,63,000 ਦੀ ਇੱਕ ਇਨਵਾਇਸ ਤਾਂ ਹੈਰਾਲ ਸਨ ਨੇ ਆਪਣੇ ਅਖਬਾਰ ਦੇ ਵਿੱਚ ਵੀ ਪ੍ਰਕਾਸ਼ਿਤ ਕੀਤੀ ਹੈ। ਚੱਕ ਕੇ ਅੱਜ ਸਵੇਰ ਦਾ ਅਖਬਾਰ ਦੇਖ ਲਵੋ, ਪੜ੍ਹ ਲਓ ਇਹ ਖਬਰ, ਤੇ ਉਹਦੇ ਵਿੱਚ ਇਹ ਵੀ ਦੱਸਿਆ ਕਿ ਫਰੀਡਮ ਆਫ ਇਨਫੋਰਮੇਸ਼ਨ ਲਾਅ ਦੇ ਤਹਿਤ ਹੈਰਾਲ ਸਨ ਨੂੰ ਇਹ ਜਾਣਕਾਰੀ ਹਾਸਲ ਹੋਈ ਹੈ। ਲਗਭਗ 100 ਪੇਜ ਹਾਸਲ ਕੀਤੇ ਨੇ ਉਹਨਾਂ ਦੇ ਉੱਤੇ, ਕੁਛ ਐਸੀਆਂ ਜਾਣਕਾਰੀਆਂ ਨੇ ਜਿਹੜੀਆਂ ਕਿ ਹੈਰਾਨ ਵੀ ਕਰ ਦਿੰਦੀਆਂ ਨੇ। ਉਦਾਹਰਨ ਦੇ ਤੌਰ ਦੇ ਉੱਤੇ $37,000 ਸਰਕਾਰ ਨੇ ਇੱਕ ਐਡੀਸ਼ਨਲ ਕੰਪਨੀ ਨੂੰ ਹਾਇਰ ਕਰਨ ਦੇ ਉੱਤੇ ਦਿੱਤੇ। ਇਹ ਐਡੀਸ਼ਨਲ ਕੰਪਨੀ ਨੇ ਜਿਹੜਾ ਪ੍ਰੈਸਟਨ ਦਾ ਥਾਣਾ ਹੈ ਵਿਕਟੋਰੀਆ ਦੇ ਵਿੱਚ, ਉਹਦੀ ਬਾਹਰੋਂ ਸ਼ੂਟਿੰਗ ਕੀਤੀ। ਤੇ ਸਰਕਾਰ ਤੋਂ ਜਦੋਂ ਪੁੱਛਿਆ ਗਿਆ ਕਿ ਫਿਰ ਵਿਕਟੋਰੀਆ ਦੇ ਵਿੱਚ ਹੀ ਕਿਉਂ ਨਹੀਂ ਕੀਤੀ ਪੂਰੀ ਦੀ ਪੂਰੀ ਸ਼ੂਟਿੰਗ, ਪ੍ਰੈਸਟਨ ਥਾਣੇ ਦੇ ਅੰਦਰ ਹੀ ਕਿਉਂ ਨਹੀਂ ਕੀਤੀ, ਕਹਿੰਦੇ ਇੱਕ ਤਾਂ ਥਾਣਾ ਅਵੇਲੇਬਲ ਨਹੀਂ ਸੀ, ਦੂਜਾ ਕਿਉਂਕਿ ਹੁਣ ਸਰਕਾਰ ਨੇ ਮਸ਼ੈਟੀ ਬੈਨ ਲਗਾ ਦਿੱਤਾ ਤਾਂ ਇੱਥੇ ਮਸ਼ੈਟੀਆਂ ਨਹੀਂ ਮਿਲਦੀਆਂ। ਇਹ ਵੀ ਹੁਣ ਬਹੁਤ ਵੱਡਾ ਔਰ ਵਿਵਾਦਤ ਬਿਆਨ ਹੈ। ਖੈਰ ਇਸ ਕੰਪਨੀ ਨੇ ਲਗਭਗ 19 ਅਲੱਗ ਅਲੱਗ ਵਰਜਨ ਵੀਡੀਓ ਐਡ ਦੇ ਤਿਆਰ ਕਰਕੇ ਦਿੱਤੇ ਨੇ ਵਿਕਟੋਰੀਆ ਸਰਕਾਰ ਨੂੰ। 153 ਸੈਕਿੰਡ ਦੀ ਕੁੱਲ ਐਡ ਬਣੀ ਹੈ, ਪਰ ਘਬਰਾਓ ਨਹੀਂ, ਤੁਸੀਂ ਤਾਂ 10-10, 15-15 ਜਾਂ 20-20 ਸੈਕਿੰਡ ਦੀ ਐਡ ਦੇਖੋਗੇ। ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਰੇਡੀਓ ਦੇ ਉੱਤੇ ਵੀ ਕੋਈ ਇਸ਼ਤਿਹਾਰ ਸੁਣੋ, ਤੇ ਪਹਿਲਾਂ ਵੀ ਇਸ ਕਿਸਮ ਦੇ ਇਸ਼ਤਿਹਾਰ ਚਲਾਏ ਸੀ। ਡਿਪਾਰਟਮੈਂਟ ਆਫ ਜਸਟਿਸ ਤੇ ਕਮਿਊਨਿਟੀ ਸੇਫਟੀ ਇਸ ਕਿਸਮ ਦੇ ਨਾਲ ਇਸ਼ਤਿਹਾਰਬਾਜ਼ੀ ਕਰਦਾ, ਪਰ ਹੁਣ DGCS ਇਹ ਜਵਾਬ ਕਿਵੇਂ ਦੇਗਾ ਕਿ ਇੰਨੀ ਮਹਿੰਗੀ ਇਸ਼ਤਿਹਾਰਬਾਜ਼ੀ ਦਾ ਆਖਿਰਕਾਰ ਵਿਕਟੋਰੀਆ ਦੇ ਟੈਕਸਪੇਅਰ ਖਰਚਾ ਕਿਉਂ ਚੱਲਣ? ਆਸਟ੍ਰੇਲੀਆ ਦੇ ਵਿੱਚ ਬੀਚ ਜਿਹੜੇ ਨੇ ਉਹ ਅਕਸਰ ਭਾਵਨਾ ਦਾ ਇਜ਼ਹਾਰ ਕਰਦੇ ਨੇ। ਵਿਕਟੋਰੀਆ ਦੇ ਵਿੱਚ ਵੀ ਇਸੇ ਕਿਸਮ ਦੇ ਨਾਲ ਹੈ, ਨਿਊ ਸਾਊਥ ਵੇਲਸ, ਕੁਈਨਜ਼ਲੈਂਡ, ਸਾਰੇ ਕਿਤੇ। ਹੁਣ ਬੋਂਡਾਈ ਬੀਚ ਦੇ ਉੱਤੇ ਹਮਲਾ ਹੁੰਦਾ, ਉਸ ਤੋਂ ਕੁਝ ਦਿਨਾਂ ਬਾਅਦ ਜਾਂ ਕੁਝ ਹਫ਼ਤਿਆਂ ਬਾਅਦ ਲੋਕ ਉੱਥੇ ਇਕੱਠੇ ਹੁੰਦੇ ਆ ਭਾਵਨਾਤਮਕ ਤਰੀਕੇ ਦੇ ਨਾਲ। ਠੀਕ ਇਸੇ ਤਰੀਕੇ ਦੇ ਨਾਲ ਕੁਜੀ ਬੀਚ ਦੇ ਉੱਤੇ ਪਿਛਲੇ ਹਫ਼ਤੇ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਇੱਕ ਬੁੱਲ ਸ਼ਾਰਕ ਨੇ ਹਮਲੇ ਕਰ ਦਿੱਤੇ, ਇੱਕ ਮਹਿਲਾ ਜਿਸ ਦੇ ਉੱਤੇ ਜਾਨਲੇਵਾ ਹਮਲਾ ਹੋ ਗਿਆ ਸੀ, ਹਾਲਾਂਕਿ ਹੁਣ ਉਹ ਠੀਕ ਹੈ, ਲੀ ਸਟੀਵਰਟ। ਪਰ ਉਸ ਤੋਂ ਬਾਅਦ ਇਸ ਕੁਜੀ ਬੀਚ ਨੂੰ, ਸਿਡਨੀ ਦਾ ਬੜਾ ਮਸ਼ਹੂਰ ਬੀਚ ਹੈ, ਇਸ ਨੂੰ ਬੰਦ ਕਰ ਦਿੱਤਾ ਗਿਆ ਸੀ। ਕਿਹਾ ਗਿਆ ਸੀ ਕਿ ਚਿੱਟੀਆਂ ਸ਼ਾਰਕ ਕਿਨਾਰੇ ਤੱਕ ਆ ਗਈਆਂ ਨੇ, ਬੀਚ ਤੱਕ ਆ ਗਈਆਂ, ਲੋਕਾਂ ਨੂੰ ਖਾਣ ਨੂੰ ਪੈਂਦੀਆਂ ਨੇ, ਉਹਦੇ ਵੱਖਰੇ ਕਾਰਨ ਹੈਗੇ ਨੇ ਕਿ ਉਹ ਇੱਥੇ ਤੱਕ ਕਿਉਂ ਆ ਗਈਆਂ ਨੇ। ਪਰ ਕੁਜੀ ਸਰਫ ਲਾਈਫ ਸੇਵਿੰਗ ਕਲੱਬ ਦੀ ਤਰਫ ਤੋਂ ਦੱਸਿਆ ਗਿਆ ਕਿ ਇਸ ਵੀਕਐਂਡ ਦੇ ਦਰਮਿਆਨ ਤਾਂ ਇੱਕ ਮੇਲਾ ਲੱਗ ਗਿਆ, ਬੀਚ ਨੂੰ ਕੁਝ ਦਿਨਾਂ ਦੇ ਲਈ ਬੰਦ ਰੱਖਿਆ ਗਿਆ ਸੀ, ਹੁਣ ਫਿਰ ਤੋਂ ਖੋਲਿਆ ਗਿਆ। ਜਦੋਂ ਖੋਲਿਆ ਗਿਆ ਤਾਂ ਲੋਕਾਂ ਨੂੰ ਆਕਰਸ਼ਿਤ ਕਰਨ ਦੇ ਲਈ ਬਹੁਤ ਸਾਰੀਆਂ ਸੰਸਥਾਵਾਂ ਨੂੰ ਸੱਦਿਆ ਗਿਆ ਕਿ ਤੁਸੀਂ ਆਓ ਤੇ ਬੀਚ ਕਲਚਰ ਨੂੰ ਫਿਰ ਤੋਂ ਪ੍ਰਫੁੱਲਤ ਕਰੋ, ਕਿਉਂਕਿ ਬੀਚ ਬੰਦ ਹੋ ਜਾਣਗੇ ਆਸਟ੍ਰੇਲੀਆ ਦੇ ਤਾਂ ਬਹੁਤ ਕੁਝ ਬੰਦ ਹੋ ਜਾਏਗਾ। ਕੁਜੀ ਸਰਫ ਲਾਈਫ ਸੇਵਿੰਗ ਕਲੱਬ, ਨਿਪਲਰਸ, ਹਸਟਵਿਲ ਐਂਜਲੀਕਨ ਪਬਲਿਕ ਸਕੂਲ ਤੋਂ ਜਿਹੜੇ ਵਾਲੰਟੀਅਰ ਤੇ ਹੋਰ ਬਹੁਤ ਸਾਰੇ ਲੋਕ ਜਿਹੜੇ ਅਲੱਗ ਅਲੱਗ ਸੰਸਥਾਵਾਂ ਦੇ ਨਾਲ ਜੁੜੇ ਹੋਏ ਕੁਜੀ ਬੀਚ ਪਹੁੰਚੇ। ਇੰਜ ਲੱਗਿਆ ਕਿ ਜਿਵੇਂ ਪਾਣੀ ਦੇ ਉੱਤੇ ਇੱਕ ਮੇਲਾ ਲੱਗਿਆ ਹੋਇਆ, ਕਿਸ਼ਤੀਆਂ ਲੈ ਕੇ ਲੋਕ ਜਾਂ ਫਿਰ ਧੁਰ ਅੰਦਰ ਤੱਕ ਜਾ ਰਹੇ ਸੀ, ਜਿਵੇਂ ਬੁੱਲ ਸ਼ਾਰਕ ਨੂੰ ਵੀ ਪਤਾ ਹੋਵੇ ਕਿ ਇਸ ਵੀਕਐਂਡ ਦੇ ਦਰਮਿਆਨ ਤਾਂ ਬਾਹਰ ਨਹੀਂ ਨਿਕਲਣਾ। ਸਿਡਨੀ ਨੂੰ $700 million ਖਰਚ ਕੇ, ਜਿਹੜਾ ਸਿਡਨੀ ਦੇ ਸਾਊਥ ਵੈਸਟ ਦੇ ਇਲਾਕੇ ਨੇ, ਉੱਥੇ ਨਵੇਂ ਸਕੂਲ ਦਿੱਤੇ ਜਾ ਰਹੇ ਨੇ। ਡੇਲੀ ਟੈਲੀਗ੍ਰਾਫ ਅਖਬਾਰ ਦੇ ਵਿੱਚ ਸੂਬੇ ਦੇ ਟ੍ਰੈਜਰ ਡੈਨੀਅਲ ਮੁਖੀ ਤੇ ਡਿਪਟੀ ਪ੍ਰੀਮੀਅਰ ਤੇ ਜਿਹੜੀ ਸਿੱਖਿਆ ਮੰਤਰੀ ਵੀ ਨੇ, ਪ੍ਰੂ ਕਾਰ ਹੁਣ ਬਿਮਾਰੀ ਤੋਂ ਉੱਭਰ ਕੇ ਆਏ ਨੇ ਤੇ ਨਵੇਂ ਨਵੇਂ ਸਕੂਲਾਂ ਦੇ ਨਿਰਮਾਣ ਦਾ ਐਲਾਨ ਕਰ ਰਹੇ ਨੇ। ਆਸਟ੍ਰੇਲੀਆ ਦੇ ਵਿੱਚ ਇੱਕ ਤਾਂ ਅਰਲੀ ਲਰਨਿੰਗ ਸੈਂਟਰ ਖੁੱਲਣ ਜਾ ਰਹੇ ਆ, 2 ਨਵੇਂ ਪ੍ਰਾਇਮਰੀ ਸਕੂਲ ਮਿਲਣਗੇ, ਇੱਕ ਈਸਟ ਕੋਬਿਟੀ ਨੂੰ, ਇੱਕ ਔਰਨ ਪਾਰਕ ਨੂੰ ਨਾਰਥ ਦੇ ਵਿੱਚ, ਤੇ ਫਿਰ ਮਿਨੈਂਗਲ ਪਾਰਕ ਦੇ ਵਿੱਚ ਵੀ ਇੱਕ ਸਕੂਲ ਜਿਹੜਾ
ਉਹ ਆਣਾ ਹੈ ਤੇ ਇੱਕ ਅਰਲੀ ਲਰਨਿੰਗ ਸੈਂਟਰ ਜਿਹੜਾ ਇੱਥੇ ਖੁੱਲਿਆ ਜਾਣਾ ਹੈ। ਇਸ ਦਰਮਿਆਨ ਇਹ ਇਲਾਕੇ ਜਿਹੜੇ ਨੇ ਲੈਪਿੰਗਟਨ ਦੇ, ਆਸਟਰਲ ਦੇ, ਔਰਨ ਪਾਰਕ, ਕਬੀਟੀ ਦੇ, ਇਹ ਇਲਾਕੇ ਭਾਰਤੀ ਆਬਾਦੀ ਦੀ ਬਹੁਤਾਤ ਵਾਲੇ ਇਲਾਕੇ ਨੇ। ਸਰਕਾਰ ਨੇ ਲਗਭਗ $1.5 ਬਿਲੀਅਨ ਆਪਣੇ ਬਜਟ ਦੇ ਵਿੱਚ ਰੱਖਿਆ ਸੀ ਕਿ ਨਵੇਂ ਸਕੂਲਾਂ ਦੇ ਨਿਰਮਾਣ ਦੇ ਉੱਤੇ ਖਰਚਣਾ, ਇਸ ਦੇ ਵਿੱਚ ਵੀ ਖਰਚਿਆ ਜਾਏਗਾ। ਫਿਊਲ ਨੂੰ ਲੈ ਕੇ ਜਿਹੜੀ ਇੱਕ ਐਕਸਾਈਜ਼ ਕੱਟ ਹੈ ਉਸ ਨੂੰ ਜਾਰੀ ਰੱਖੇਗੀ ਐਂਥਨੀ ਅਲਬਨੀ ਸਰਕਾਰ, ਯਾਨੀ ਕਿ 65 ਲੀਟਰ ਦੇ ਟੈਂਕ ਭਰਨ ਦੇ ਉੱਤੇ ਤੁਸੀਂ $11 ਹਾਲੇ ਵੀ ਬਚਾ ਸਕੋਗੇ, ਪਰ ਓਨੀ ਬਚਤ ਨਹੀਂ ਜਿੰਨੀ ਪਹਿਲਾਂ ਹੋ ਰਹੀ ਸੀ। 1 ਜੁਲਾਈ ਤੋਂ ਬਾਅਦ ਇਹ ਬਚਤ ਜਿਹੜੀ ਹੈ ਘੱਟ ਜਾਏਗੀ, ਕਿਉਂਕਿ ਹੁਣ ਤੱਕ ਤਾਂ ਸਰਕਾਰ ਨੇ 32 ਸੈਂਟ ਪਰ ਲੀਟਰ ਦੀ ਐਕਸਾਈਜ਼ ਕੱਟ ਲਗਾ ਰੱਖੀ ਸੀ, ਪਰ ਹੁਣ ਇਹ 16 ਸੈਂਟ ਤੱਕ ਦਾ ਕੱਟ ਹੋਏਗਾ। 1 ਜੁਲਾਈ ਤੋਂ ਲੈ ਕੇ 2 ਅਗਸਤ ਤੱਕ ਜਾਰੀ ਰਹੇਗਾ ਤੇ ਇਸ ਦੇ ਵਿੱਚ ਸਰਕਾਰ ਨੇ $400 ਮਿਲੀਅਨ ਖਜ਼ਾਨੇ ਦੇ ਵਿੱਚ ਆਪਣੇ ਸਿਰ ਬੋਝ ਪਾ ਲਿਆ ਸੀ ਤਾਂ ਕਿ ਲੋਕਾਂ ਨੂੰ ਰਾਹਤ ਮਿਲ ਸਕੇ। ਸੋਕਰ ਦੇ ਵਿੱਚ ਜਾਂਦੇ ਜਾਂਦੇ ਆ ਗੱਲ ਕਰਦੇ ਚੱਲੀਏ ਤੇ ਕੱਲ ਦੇ ਦਿਨ ਫੀਫਾ ਵਿਸ਼ਵ ਕੱਪ ਦੇ ਵਿੱਚ, ਕੱਲ ਦੇ ਦਿਨ ਨਹੀਂ ਬਲਕਿ ਅੱਜ ਸਵੇਰ ਵੇਲੇ ਵੀ ਜਿਹੜੇ ਦੋ ਮੈਚ ਹੋ ਹਟੇ ਨੇ, ਬੈਲਜੀਅਮ ਤੇ ਇਰਾਨ ਦਾ ਮੈਚ 0-0 ਦੇ ਨਾਲ ਡਰਾ ਰਿਹਾ, ਜਦਕਿ ਸਪੇਨ ਤੇ ਸਾਊਦੀ ਅਰੇਬੀਆ ਦੇ ਮੈਚ ਚ ਸਪੇਨ ਨੇ 4 ਗੋਲ ਦੇ ਨਾਲ ਸਾਊਦੀ ਅਰੇਬੀਆ ਨੂੰ ਹਰਾਇਆ। ਸਾਊਦੀ ਅਰੇਬੀਆ ਕੋਈ ਵੀ ਗੋਲ ਨਹੀਂ ਕਰ ਸਕਿਆ, ਹਾਲਾਂਕਿ ਇਹ 5 ਗੋਲ ਵੀ ਹੋ ਸਕਦੇ ਸੀ, ਪਰ ਆਖਰੀ ਗੋਲ ਆਫ ਸਾਈਡ ਹੋ ਨਿਕਲਿਆ, ਇਸ ਕਰਕੇ ਸਪੇਨ ਨੇ 4-0 ਦੇ ਨਾਲ ਹੀ ਇਹ ਮੁਕਾਬਲਾ ਜਿੱਤਿਆ। ਹਾਲੇ ਯੂਰੂਗਾਵੇ ਤੇ ਕੋਬਾਵੇਡੇ ਦਾ ਮੈਚ ਬਾਕੀ ਹੈ, ਔਰ ਗੁਆਂਢ ਦੇ ਵਿੱਚ ਨਿਊਜ਼ੀਲੈਂਡ ਤੇ ਮਿਸਰ ਦਾ ਮੈਚ ਵੀ ਅੱਜ ਦੇ ਦਿਨ ਹੀ ਹੋਣਾ ਬਾਕੀ ਹੈ। ਇਸ ਦੀਆਂ ਜਾਣਕਾਰੀਆਂ ਅਸੀਂ ਤੁਹਾਨੂੰ ਸ਼ਾਮ ਦੀਆਂ ਖਬਰਾਂ ਦੇ ਬੁਲੇਟਿਨ ਚ ਦੇਵਾਂਗੇ। ਫਿਲਹਾਲ ਦਿਓ ਇਜਾਜ਼ਤ, ਧੰਨਵਾਦ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ 'ਤੇ ਚਰਚਾ ਕਰਨ ਦਾ। ਸਾਡੇ ਨਾਲ ਇਸ ਟਾਈਮ ਪ੍ਰੀਤਮ ਰੁਪਾਲ ਜੀ ਨੇ ਫੋਨ ਲਾਈਨ ਦਿੱਤੇ। ਅੱਜ 22 ਤਰੀਕ ਹੈ, ਜੂਨ ਦਾ ਮਹੀਨਾ, ਉਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ 'ਤੇ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਖਾਸ ਖਬਰਾਂ 'ਚ ਸਭ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਨਿਯੁਕਤੀ ਹੁਣ ਛੇਤੀ ਹੋਣ ਦੀ ਸੰਭਾਵਨਾ। ਕੱਲ ਰਾਹੁਲ ਗਾਂਧੀ ਨੇ ਨਵੀਂ ਦਿੱਲੀ 'ਚ ਸੂਬੇ ਦੇ 5 ਸੀਨੀਅਰ ਨੇਤਾਵਾਂ ਨਾਲ ਮੀਟਿੰਗ ਕੀਤੀ ਹੈ, ਤੇ ਇਕੱਠੇ ਵੀ ਕੀਤੀ ਹੈ ਤੇ ਇਕੱਲੇ ਇਕੱਲੇ ਮੈਂਬਰ ਨੂੰ ਜਿਹੜਾ ਬੁਲਾ ਕੇ ਉਹਨਾਂ ਨਾਲ ਵੀ ਕੀਤੀ ਹੈ। ਇੱਥੋਂ ਲੱਗਦਾ ਹੈ ਕਿ ਜਿਹੜਾ ਹੈ ਛੇਤੀ ਜਿਹੜਾ ਹੈ ਰਾਜਾ ਵੜਿੰਗ ਨੂੰ ਬਦਲ ਦਿੱਤਾ ਜਾਏਗਾ। ਉੱਧਰ ਦੂਜੀ ਖਬਰ, ਜਿਹੜਾ ਪੰਜਾਬ ਸਰਕਾਰ ਦੀ ਇੱਕ ਸਕੀਮ ਹੈ ਮਾਵਾਂ ਧੀਆਂ ਸਤਿਕਾਰ ਯੋਜਨਾ, ਜਿਹਦੇ 'ਚ ਸਾਰੀਆਂ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਹਰ ਮਹੀਨੇ 1,000 ਰੁਪਇਆ ਤੇ ਐਸ ਸੀ ਔਰਤਾਂ ਨੂੰ 1,500 ਰੁਪਇਆ ਦਿੱਤਾ ਜਾਣਾ ਤੇ ਸਤਿਕਾਰ ਦੇ ਰੂਪ 'ਚ। ਉਹਦੀ ਪਹਿਲੀ ਕਿਸ਼ਤ ਹੁਣ ਕਹਿੰਦੇ ਜੁਲਾਈ ਦੇ ਵਿੱਚ ਜਾਰੀ ਕੀਤੀ ਜਾਏਗੀ। ਮੁੱਖ ਮੰਤਰੀ ਨੇ ਚਨਾਰਥਲ 'ਚ ਜਿਹੜਾ ਹੈ ਲੋਕ ਮਿਲਣੀ ਪ੍ਰੋਗਰਾਮ ਦੇ ਮੌਕੇ ਤੇ ਇਸ ਗੱਲ ਦਾ ਖੁਲਾਸਾ ਕੀਤਾ। ਉਧਰ ਬੀਜੇਪੀ ਦੇ ਪ੍ਰਧਾਨ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਪੰਜਾਬ 'ਚ ਪੂਰੀ ਤਿਆਰੀ ਨਾਲ ਮੈਦਾਨ 'ਚ ਉਤਰੇਗੀ, ਤੇ ਨਿਤਿਨ ਨਵੀਨ ਨੇ ਕੱਲ ਜਲੰਧਰ ਤੇ ਲੁਧਿਆਣਾ 'ਚ ਪਾਰਟੀ ਵਰਕਰਾਂ ਨੂੰ ਸੰਬੋਧਨ ਕੀਤਾ ਤੇ ਜਲੰਧਰ ਦੇ ਵਿੱਚ ਕੌਮਾਂਤਰੀ ਯੋਗ ਦਿਵਸ ਦੇ ਮੌਕੇ ਤੇ ਜਿਹੜਾ ਹੈ ਲਵਲੀ ਯੂਨੀਵਰਸਿਟੀ ਦੇ ਵਿੱਚ ਯੋਗ ਵੀ ਕਰਵਾਇਆ। ਤੇ ਉਧਰ ਉੱਤਰਾਖੰਡ 'ਚ ਨਿਹੰਗਾਂ ਤੇ ਸਥਾਨਕ ਲੋਕਾਂ ਦੀ ਲੜਾਈ ਦਾ ਮਾਮਲਾ ਹੋਰ ਗੰਭੀਰ ਹੋ ਗਿਆ। ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਨੇ ਜਿਹੜਾ ਹੈ ਉੱਤਰਾਖੰਡ ਦੇ ਡੀ ਜੀ ਪੀ ਨਾਲ ਜਿਹੜਾ ਹੈ ਦੇਹਰਾਦੂਨ 'ਚ ਮੀਟਿੰਗ ਕੀਤੀ ਹੈ, ਤੇ ਇਹਦੇ ਨਾਲ ਹੀ ਨਿਹੰਗਾਂ ਦੇ ਇੱਕ ਹੋਰ ਗਰੁੱਪ ਨੇ ਰੁਦਰਪ੍ਰਯਾਗ ਗੁਰਦੁਆਰੇ ਤੇ ਕੱਲ ਕਬਜ਼ਾ ਕਰ ਲਿਆ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਇੱਧਰ ਜੇ ਆਪਾਂ ਪੰਜਾਬ ਕਾਂਗਰਸ ਦੀ ਗੱਲ ਕਰੀਏ, ਨਵੇਂ ਪ੍ਰਧਾਨ ਦੀ ਨਿਯੁਕਤੀ ਬਾਰੇ ਗੱਲਾਂ ਬਾਤਾਂ ਛਿੜੀਆਂ, ਤੇ ਕਿਹਦਾ ਫਿਰ ਲੱਗਦਾ ਚਾਂਸ ਇਸ ਵਾਰੀ, ਤੇ ਕੀ ਵੱਖਰਾ ਕੁਛ ਕਾਂਗਰਸ ਕਰ ਪਾਊਗੀ? ਉਹ ਜਿਹੜੀਆਂ ਚੀਜ਼ਾਂ ਆਪਸ ਦੇ ਵਿੱਚ ਅੰਦਰੋਂ ਅੰਦਰੀ ਪਾਟੋ ਧਾੜ ਇੱਕ ਦੂਸਰੇ ਨਾਲ ਬਣਨੀ ਨਾ, ਸੋ ਉਹਨਾਂ ਚੀਜ਼ਾਂ ਦੇ ਉੱਤੇ ਵੀ ਬਿਲਕੁਲ ਵਿਚਾਰ ਜ਼ਰੂਰ ਚੱਲ ਰਿਹਾ ਹੋਊਗਾ। ਐਸਾ ਕਿਹੜਾ ਕਿਹੜਾ ਚਿਹਰਾ ਲੱਗਦਾ ਵਾ ਜਿਹਦੇ ਉੱਤੇ ਕੋਈ ਬਹੁਤੇ ਵਿਵਾਦ ਨਾ ਹੋਣ?
1: ਨਹੀਂ ਦੇਖੋ, ਇਹਦੇ 'ਚ ਜਿਹੜੀਆਂ ਰਣਜੋਤ ਜੀ ਦੋ ਤਿੰਨ ਗੱਲਾਂ, ਪੰਜਾਬ ਕਾਂਗਰਸ, ਪਹਿਲੀ ਗੱਲ ਤਾਂ ਇਹ ਵੀ ਪੰਜਾਬ ਦਾ ਕਾਂਗਰਸ ਨਾਲ ਬੜਾ ਪੁਰਾਣਾ ਨਾਤਾ ਹੈ, ਤੇ ਨਾ ਹੀ ਕਾਂਗਰਸ ਲਈ ਪੰਜਾਬ ਨਵਾਂ, ਨਾ ਹੀ ਪੰਜਾਬ ਲਈ ਕਾਂਗਰਸ ਪਾਰਟੀ ਨਵੀਂ ਹੈ। ਸ਼ੁਰੂ 'ਚੋਂ 1947 ਤੋਂ ਬਾਅਦ ਜਦੋਂ 1952 ਦੇ ਵਿੱਚ ਜਿਹੜਾ ਹੈ ਇਹ ਇਲੈਕਸ਼ਨ ਵਾਲਾ ਕੰਮ ਸ਼ੁਰੂ ਹੋਇਆ, ਚੁਣੀਆਂ ਹੋਈਆਂ ਸਰਕਾਰਾਂ ਆਉਣ ਲੱਗੀਆਂ ਨੇ, ਤੇ ਲੰਬਾ ਸਮਾਂ ਇੱਥੇ ਕਾਂਗਰਸ ਦੀ ਜਿਹੜੀ ਆ ਉਹ ਸਰਕਾਰ ਰਹੀ ਹੈ। ਇਸ ਕਰਕੇ ਪਾਰਟੀ ਪੁਰਾਣੀ ਪਾਰਟੀ ਹੈ, ਤੇ ਇਹ ਵੀ ਪਿਛਲੇ ਸਮੇਂ ਤੋਂ, ਖਾਸ ਕਰਕੇ ਜਦੋਂ ਤੋਂ ਪਿੱਛੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਕਾਂਗਰਸ ਦੀ ਸਰਕਾਰ ਰਹੀ, ਜਦੋਂ ਜਿਹੜੀਆਂ 2017 ਦੀਆਂ ਚੋਣਾਂ ਜਿੱਤ ਕੇ ਸਰਕਾਰ ਬਣੀ, ਤੇ ਉਦੋਂ ਤੋਂ ਜਿਹੜਾ ਇਹਦੇ 'ਚ ਸਮੱਸਿਆਵਾਂ ਵੱਡੀਆਂ ਆਉਣੀਆਂ ਸ਼ੁਰੂ ਹੋਈਆਂ। ਤੇ ਇੱਕ ਤਾਂ ਵੀ ਕੈਪਟਨ ਅਮਰਿੰਦਰ ਸਿੰਘ ਜਿਹੜੇ ਏਜੰਡੇ ਨੂੰ ਲੈ ਕੇ ਆਏ ਸੀ ਉਹ ਸੰਭਾਲ ਨਹੀਂ ਸਕੇ, ਉਹ ਲਾਗੂ ਨਹੀਂ ਕਰ ਸਕੇ, ਕਿਤੇ ਕੁਛ ਵੀ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਵੀ ਨਹੀਂ ਕਿਤੇ ਪੂਰੇ ਕਰ ਸਕੇ, ਤੇ ਫਿਰ ਅਖੀਰ 'ਚ ਜਾ ਕੇ ਜਿਹੜਾ ਹੈਗਾ ਉਹ ਕੇਂਦਰ ਦੇ ਵਿੱਚ ਬੀਜੇਪੀ ਪ੍ਰਤੀ ਹੇਜਾ ਰੱਖਣਾ ਸ਼ੁਰੂ ਕਰਤਾ ਉਹਨਾਂ ਨੇ, ਤੇ ਜਾਂ ਇਹ ਕਹਿ ਲਓ ਕਿ ਬੀਜੇਪੀ ਨੇ ਜਾਂ ਕੇਂਦਰ ਦੀ ਸਰਕਾਰ ਨੇ ਉਹਨਾਂ ਨੂੰ ਕਿਸੇ ਗੱਲੋਂ ਡਰਾ ਲਿਆ, ਤੇ ਉਹ ਬੀਜੇਪੀ ਦੀ ਬੋਲਣੀ ਬੋਲਣ ਲੱਗ ਗਏ, ਤੇ ਇਹ ਗੱਲ ਜਦੋਂ ਭਾਂਪ ਲਈ ਕਾਂਗਰਸ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਜਾਂ ਹਾਈ ਕਮਾਨ ਹੈ, ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਬਦਲਤਾ ਤੇ ਚੰਨੀ ਨੂੰ ਲਾਤਾ ਜਿਹੜਾ ਹੈ ਉਹ ਮੁੱਖ ਮੰਤਰੀ ਸੂਬੇ ਦਾ, ਤੇ ਨਾਲ ਹੀ ਇਸ ਸਮੇਂ ਦੇ ਦੌਰਾਨ 2-3 ਕਾਂਗਰਸ ਨੂੰ ਪ੍ਰਧਾਨ ਆਪਣੇ ਬਦਲਨੇ ਪਏ, ਤੇ ਉਸ ਵੇਲੇ ਤੋਂ ਲੈ ਕੇ ਕਾਂਗਰਸ ਦੇ ਜਿਹੜੇ ਹੈਗੇ ਕਿਤੇ ਉਹ ਪੈਰ ਕਿਸੇ ਰੂਪ 'ਚ ਜਿਹੜੇ ਆ ਉਹ ਲੱਗੇ ਨੀ। ਤੇ ਹਾਲਾਂਕਿ ਜਿਹੜੀ ਇਹ ਕਮਾਲ ਦੀ ਗੱਲ ਇਹ ਹੈ ਕਿ ਜੇ ਲੋਕਾਂ ਦੇ ਰਿਸਪੋਂਸ ਨੂੰ ਦੇਖੀਏ ਕਿ ਜਦੋਂ 2000 ਜਿਹੜੀਆਂ 24 ਦੀਆਂ ਚੋਣਾਂ ਹੁੰਦੀਆਂ, ਕਿਉਂਕਿ 2022 ਦੇ ਵਿੱਚ ਬਹੁਤ ਵੱਡੀ ਮੈਜੋਰਿਟੀ ਦੇ ਨਾਲ ਆਮ ਆਦਮੀ ਪਾਰਟੀ ਇੱਥੇ ਆਉਂਦੀ ਹੈ, ਸੂਬੇ ਦੇ ਵਿੱਚ ਸਰਕਾਰ ਬਣਾਉਂਦੀ ਹੈ, ਤੇ 97 ਚੋਂ 92 MLA ਜਿੱਤਦੇ ਹੈ, ਤੇ ਪਰ ਇਹ ਵੀ 2 ਬਾਅਦ ਹੀ ਕਾਂਗਰਸ ਦੀ ਮਜ਼ਬੂਤੀ ਇਸ ਗੱਲ ਤੋਂ ਸਾਹਮਣੇ ਆਉਂਦੀ ਹੈ ਕਿ ਜਿਹੜੇ ਪੰਜਾਬ ਤੋਂ ਜਿਹੜੇ ਇਹਨਾਂ ਦੇ 7 MP ਜਿੱਤਦੇ, ਤੇ ਇਹ ਬਹੁਤ ਵੱਡੀ ਗੱਲ ਹੈ ਕਿ ਇੱਦਾਂ ਜਿਹੜਾ ਹੈਗਾ ਥੋੜਾ 2 ਸਾਲ ਪਹਿਲਾਂ ਹੀ ਇੱਕ ਵੱਡੀ ਜਿਹੜੀ ਹੈ ਮੈਜੋਰਿਟੀ ਸੂਬੇ ਚ ਮਿਲੀ ਹੋਵੇ ਇੱਕ ਪਾਰਟੀ ਨੂੰ, ਤੇ ਉਹਦੇ ਮੁਕਾਬਲੇ ਕਾਂਗਰਸ ਦੀ ਪਰਫਾਰਮੈਂਸ ਇੰਨੀ ਵਧੀਆ ਜਿਹੜੀ ਆ ਉਹ ਰਹੀ ਹੋਵੇ। ਤੇ ਪਰ ਹੁਣ ਮਸਲਾ ਇਹ ਹੈ ਕਿ ਜਥੇਬੰਦਕ ਤੌਰ ਤੇ ਜਿਹੜਾ ਹੈ ਉਹ ਮਾੜਾ ਹਾਲ ਹੋ ਗਿਆ ਦਿਨ ਬ ਦਿਨ, ਤੇ ਹਾਲਾਂਕਿ ਜਿਹੜੇ ਕਾਂਗਰਸ ਦੇ ਹੁਣ ਪ੍ਰਧਾਨ ਨੇ ਉਹ ਵੀ MP ਨੇ, ਤੇ ਜੋ ਲੁਧਿਆਣਾ ਤੋਂ ਜਿੱਤੇ ਨੇ ਮਿਸਟਰ ਰਾਜਾ ਵੜਿੰਗ, ਤੇ ਚਰਨਜੀਤ ਚੰਨੀ ਜੋ ਮੁੱਖ ਮੰਤਰੀ ਰਹੇ ਨੇ ਉਹ ਵੀ MP ਨੇ, ਤੇ ਸੁਖਜਿੰਦਰ ਰੰਧਾਵਾ ਜੋ ਦਾਅਵੇਦਾਰ ਪਹਿਲਾਂ ਡਿਪਟੀ CM ਵੀ ਰਹੇ ਹੁਣ ਪ੍ਰਧਾਨਗੀ ਦੇ ਦਾਅਵੇਦਾਰ ਵੀ ਨੇ ਉਹ ਵੀ MP ਨੇ। ਤੇ ਜੇ ਦੇਖਿਆ ਜਾਵੇ ਕਿ ਕੁੱਲ ਮਿਲਾ ਕੇ ਪੋਲੀਟੀਕਲੀ ਜਾਂ ਇਹ ਵੀ ਲੋਕਾਂ ਤੋਂ ਵੋਟਾਂ ਲੈਣ ਦੇ ਮਾਮਲੇ ਚ ਤੇ ਉਦੋਂ ਇਹ 24 ਚ ਜਿਹੜੀ ਹੈ ਉਹ ਕਾਮਯਾਬ ਰਹੀ, ਤੇ ਪਰ ਹੌਲੀ ਹੌਲੀ ਹੌਲੀ ਹੌਲੀ ਗ੍ਰਾਫ ਇਹਦਾ ਬਹੁਤ ਥੱਲੇ ਆ ਗਿਆ ਜਥੇਬੰਦਕ ਤੌਰ ਤੇ ਇਹ ਠਾਉਣ ਕਰਕੇ। ਤੇ ਫਿਰ ਉਸ ਤੋਂ ਬਾਅਦ ਪੰਚਾਇਤ ਇਲੈਕਸ਼ਨ ਹੋਈ ਆ, ਸਥਾਨਕ ਸਰਕਾਰਾਂ ਦੀਆਂ ਜਿਹੜੀਆਂ ਇਲੈਕਸ਼ਨ ਆਈਆਂ, ਤੇ ਠੀਕ ਹੈ ਦੂਜੇ ਨੰਬਰ ਤੇ ਰਹੀ, ਪਰ ਕੋਈ ਬਹੁਤੀ ਅੱਛੀ ਕਾਰਗੁਜ਼ਾਰੀ ਜਿਹੜੀ ਆ ਉਹ ਕਾਂਗਰਸ ਨਹੀਂ ਵਿਖਾ ਸਕੀ ਆਪਣੇ ਇਹਦੇ ਵਿੱਚ। ਤੇ ਫਿਰ ਇਹਦੇ ਵਿੱਚ ਲਗਾਤਾਰ ਇਹ ਚੱਲਦਾ ਰਿਹਾ ਕਿ ਪ੍ਰਧਾਨ ਕਿਹਨੂੰ ਲਾਇਆ ਜਾਵੇ, ਪ੍ਰਧਾਨ ਕਾਮਯਾਬ ਨਹੀਂ, ਇਹ ਇੱਦਾਂ ਦੀ ਹੈ, ਤੇ ਇਹ ਇੱਕ ਦੂਜੇ ਦੀਆਂ ਜਿਹੜੀਆਂ ਲੱਤਾਂ ਖਿੱਚਣ ਵਾਲੀ ਜਿਹੜੀ ਉਹ ਗੱਲ ਉਹ ਵੀ ਨਾਲ ਨਾਲ ਜਿਹੜੀ ਚੱਲਦੀ ਰਹੀ। ਤੇ ਹੁਣ ਜਦੋਂ ਕਿਉਂਕਿ BJP ਨੇ ਇੱਕ ਪੱਗ ਵਾਲੇ ਬੰਦੇ ਨੂੰ ਇੱਥੇ ਜੱਟ ਸਿੱਖ ਨੂੰ ਪ੍ਰਧਾਨ ਲਾਤਾ, ਹੁਣ ਕਾਂਗਰਸ ਵੀ ਸੋਚਣਾ ਸ਼ੁਰੂ ਕੀਤਾ ਕਿ ਉਹ ਵੀ ਪ੍ਰਧਾਨ ਬਦਲਣ, ਕਿਉਂਕਿ ਚੋਣਾਂ ਬਹੁਤ ਨੇੜੇ ਆ ਰਹੀਆਂ ਨੇ 2027 ਦੇ ਵਿੱਚ ਵਿਧਾਨ ਸਭਾ ਦੀਆਂ, ਤੇ ਕਾਂਗਰਸ ਆਪਣੇ ਆਪ ਨੂੰ ਵੱਡੀ ਸਟੇਕ ਹੋਲਡਰ ਵੀ ਸਮਝਦੀ ਹੈ ਇਹਦੇ ਚ ਕਿ ਇਸ ਤੋਂ ਬਾਅਦ ਅਸੀਂ ਜਿੱਤਣਾ ਜਿੱਤਣਾ ਸਰਕਾਰ ਬਣਾਉਣੀ ਹੈ, ਇਹ ਦਾਅਵੇ ਲਗਾਤਾਰ ਕੀਤੇ ਜਾ ਰਹੇ ਨੇ। ਤੇ ਫਿਰ ਇਸ ਮੌਕੇ ਜਥੇਬੰਦੀ ਮਜ਼ਬੂਤ ਕਰਨਾ ਜ਼ਰੂਰੀ ਹੋ ਜਾਂਦਾ ਜਿਹੜੀ ਖਿੰਡੀ ਪੁੰਡੀ ਪਈ ਹੈ, ਤੇ ਹੁਣ ਇਹ ਪਹਿਲਾਂ ਵੀ ਐਕਸਰਸਾਈਜ਼ ਚੱਲੀ ਸੀ। ਤੇ ਹੁਣ ਜਿੱਦਾਂ ਤੁਸੀਂ ਜਿਹੜਾ ਤੁਹਾਡਾ ਸਵਾਲ ਸੀ ਕਿ ਕਿਹੜਾ ਬੰਦਾ ਜਿਹਦੇ ਤੇ ਸਾਰੇ ਕਾਂਗਰਸੀ ਇਕੱਠੇ ਹੋ ਸਕਦੇ ਨੇ ਜਾਂ ਜੋ ਸਾਰੇ ਕਾਂਗਰਸੀਆਂ ਨੂੰ ਜੋੜ ਸਕਦੇ ਨੇ, ਤੇ ਜਾਂ ਜੋ ਸਭ ਤੋਂ ਵੱਧ ਜਿਹੜੇ ਆ ਉਹ ਘੱਟ ਵਿਵਾਦ ਪੂਰਨ ਨੇ ਜਿਹਨਾਂ ਦੇ ਉੱਤੇ ਕੋਈ ਉਂਗਲ ਨਹੀਂ ਚੁੱਕ ਸਕਦਾ। ਹੁਣ ਜਿਹੜੀ ਸਮੱਸਿਆ ਹੈ ਵੀ 4-5 ਬੰਦੇ ਜਿਹੜੇ ਆ ਇਸ ਦੌੜ ਦੇ ਵਿੱਚ ਲੱਗੇ ਹੋਏ ਨੇ, ਉਹਨਾਂ ਨਾਲ ਹੀ ਜਿਹੜੀ ਹੈ ਕਾਂਗਰਸ ਨੇ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਤੇ ਉਹਨਾਂ ਨੇ ਮੀਟਿੰਗ ਕੀਤੀ ਹੈ, ਖਾਸ ਕਰਕੇ ਰਾਹੁਲ ਗਾਂਧੀ ਨੇ, ਤੇ ਜਿਹਦੇ ਚ ਜਿਹੜੇ ਵਿਰੋਧੀ ਧਿਰ ਦੇ ਆਗੂ ਨੇ ਤੇ ਪ੍ਰਤਾਪ ਸਿੰਘ ਬਾਜਵਾ, ਤੇ ਉਧਰ ਜਿਹੜੇ MP ਨੇ ਪਹਿਲਾਂ ਡਿਪਟੀ CM ਰਹੇ ਨੇ ਸੁਖਜਿੰਦਰ ਸਿੰਘ ਰੰਧਾਵਾ, ਤੇ ਇਹਦੇ ਨਾਲ ਹੀ ਵਿਜੇਂਦਰ ਸਿੰਗਲਾ ਜਿਹਨਾਂ ਦਾ ਨਾਂ ਪਹਿਲਾਂ ਕਾਫੀ ਜਿਹੜਾ ਇਹ ਚੱਲਦਾ ਰਿਹਾ, ਤੇ ਫਿਰ ਰਾਜਾ ਵੜਿੰਗ ਤੇ ਚਰਨਜੀਤ ਚੰਨੀ ਜੋ ਪਹਿਲਾਂ ਮੁੱਖ ਮੰਤਰੀ ਰਹਿ ਚੁੱਕੇ ਨੇ ਹੁਣ ਉਹ ਵੀ MP ਨੇ ਜਲੰਧਰ ਤੋਂ, ਇਹਨਾਂ ਨੇ ਪੰਜਾਂ ਨਾਲ ਮੀਟਿੰਗ ਕੀਤੀ ਹੈ ਤੇ ਇਹਨਾਂ ਨਾਲ ਇਕੱਠਿਆਂ ਨਾਲ ਵੀ ਕੀਤੀ ਤੇ ਇਕੱਲੇ ਇਕੱਲੇ ਨੂੰ ਬੁਲਾ ਕੇ ਵੀ ਜਿਹੜੀ ਉਹ ਗੱਲ ਕੀਤੀ ਹੈ। ਤੇ ਹੁਣ ਇਹ ਕਿਹਾ ਸਮਝਿਆ ਜਾ ਰਿਹਾ ਕਿ ਪ੍ਰਧਾਨ ਹੈ ਜਿਹੜਾ ਉਹਦਾ ਜਿਹੜਾ ਫੈਸਲਾ ਹੁਣ ਹਾਈਕਮਾਨ ਕਰੂਗੀ, ਜਿਹਦੇ ਚ ਖਾਸ ਕਰਕੇ ਰਾਹੁਲ ਗਾਂਧੀ ਜਾਂ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਨੈਸ਼ਨਲ ਮਲਕਰਜਨ ਖੜਗੇ ਇਹ ਹੁਣ ਫੈਸਲਾ ਕਰਨਗੇ, ਤੇ ਇਹ ਵੀ ਲੱਗਦਾ ਕਿ ਛੇਤੀ ਜਿਹੜਾ ਇਹਦਾ ਕੋਈ ਨਾ ਕੋਈ ਐਲਾਨ ਹੋ ਜੂਗਾ, ਕਿਉਂਕਿ ਪਿਛਲੇ ਹਫ਼ਤੇ ਜਦੋਂ ਇਹ ਗੱਲ ਚੱਲੀ ਸੀ ਬਦਲਣ ਵਾਲੀ ਤੇ ਉਦੋਂ ਪਹਿਲਾਂ ਵੀ ਜਦੋਂ ਕੇਵਲ ਢਿੱਲੋਂ ਨੂੰ BJP ਨੇ ਆਪਣਾ ਪ੍ਰਧਾਨ ਥਾਪਿਆ ਉਹ ਕਾਫੀ ਇਹ ਗੱਲ ਜ਼ੋਰ ਫੜ ਗਈ ਸੀ, ਤੇ ਉਦੋਂ ਵਿਜੇਂਦਰ ਸਿੰਗਲਾ ਦਾ ਨਾਂ ਵੀ ਉਸ ਤੋਂ ਪਹਿਲਾਂ ਜਿਹੜਾ ਸੀ ਉਹ ਚੱਲ ਪਿਆ ਸੀ, ਤੇ ਪਰ ਉਸ ਵੇਲੇ ਜੋ ਪੰਜਾਬ ਦੇ ਇੰਚਾਰਜ ਨੇ ਮਿਸਟਰ ਭੁਪੇਸ਼ ਬਘੇਲ ਉਹਨਾਂ ਨੇ ਕਿਹਾ ਕਿ ਕੋਈ ਤਬਦੀਲੀ ਨਹੀਂ ਆ ਲੀਡਰਸ਼ਿਪ ਦੇ ਵਿੱਚ, ਆਊਟ ਰਾਈਟਲੀ ਰੱਦ ਕਰਤਾ ਸੀ ਸਾਰੀ ਸਰਗਰਮੀ ਨੂੰ, ਤੇ ਫਿਰ ਇਸ ਕਰਕੇ ਇਹ ਲੱਗਦਾ ਸੀ ਕਿ ਸ਼ਾਇਦ ਅਜੇ ਕਾਂਗਰਸ ਦੇਖ ਰਹੀ ਹੈ ਪਰ ਤੋਲ ਰਹੀ ਹੈ ਆਪਣੇ, ਜਾਂ ਜਿਵੇਂ ਸਾਡਾ ਇੱਕ ਪੰਜਾਬੀ ਦਾ ਮੁਹਾਵਰਾ ਹੈ ਕਿ ਤੇਲ ਦੇਖ ਤੇਲ ਦੀ ਧਾਰ ਦੇਖ, ਕੋਈ ਇਸ ਤਰ੍ਹਾਂ ਦਾ ਜਿਹੜਾ ਉਹ ਦੇਖ ਰਹੀ ਹੈ। ਪਰ ਹੁਣ ਇਹ ਲੱਗਦਾ ਜਦੋਂ BJP ਸਰਗਰਮ ਹੋ ਗਈ ਹੈ ਕਿ ਛੇਤੀ ਜਿਹੜਾ ਹੈ ਕੋਈ ਨਵਾਂ ਪ੍ਰਧਾਨ ਲਾਇਆ ਜਾਵੇ ਜਿਹੜਾ ਲਾਂਭਣ ਦੀ ਸ਼ੁਰੂ ਕਰੇ, ਕਿਉਂਕਿ ਕਾਂਗਰਸ ਉਦਾਂ ਕਿਤੇ ਐਗਜਿਸਟ ਕਰਦੀ ਦਿਸ ਨਹੀਂ ਰਹੀ, ਤੇ ਪਰ ਜਿਹੜਾ ਹੈਗਾ ਇੱਥੇ ਵਿਧਾਨ ਸਭਾ ਦੇ ਸੈਸ਼ਨ ਚ ਕੋਈ ਲੀਡਰ ਉਹਨਾਂ ਦਾ ਬੋਲ ਲਿਆ, ਕਿੰਨਾ ਬੋਲ ਲਿਆ, ਥੋੜਾ ਬੋਲ ਲਿਆ, ਬਹੁਤਾ ਬੋਲ ਲਿਆ, ਤੇ ਪਰ ਕਿਤੇ ਕੋਈ ਵੀ ਜਿਹੜੀ ਹੈਗੀ ਹੈ ਲੋਕਾਂ ਚ ਐਕਟੀਵਿਟੀ ਨਹੀਂ, ਤੇ ਜਿਹੜੀ ਕੋਈ ਐਕਟੀਵਿਟੀ ਸਾਹਮਣੇ ਆਵੇ ਕਿ ਹਾਂ ਕਾਂਗਰਸ ਇੱਕ ਜਥੇਬੰਦੀ ਦੇ ਤੌਰ ਤੇ ਜਿਹੜਾ ਇਹ ਕੁਛ ਕਰ ਰਹੀ ਹੈ। ਤੇ ਸੋ ਹੁਣ ਇਹ ਜਿਹੜੇ 5 ਜਣੇ ਆ ਜਿਹਨਾਂ ਦਾ ਮੈਂ ਨਾਂ ਲਿਆ ਇਹਨਾਂ ਚੋਂ ਹੀ ਪ੍ਰਧਾਨਤਾ ਜਿਹੜਾ ਹੈ ਕਿਸੇ ਨੂੰ ਲਾਏ ਜਾਣ ਦੀ ਸੰਭਾਵਨਾ। ਤੇ ਕੱਲ ਬੜਾ ਇੱਕ ਅਫਵਾਹ ਫੈਲ ਗਈ ਸੀ ਜਿਹਨੂੰ ਬਾਅਦ ਦੇ ਵਿੱਚ ਸੁਖਜਿੰਦਰ ਰੰਧਾਵਾ ਨੇ ਅਫਵਾਹ ਦੱਸਿਆ, ਤੇ ਇਹ ਵੀ ਕਿਹਾ ਕਿ ਜਿਹੜਾ ਹੈਗਾ ਜਿਹੜਾ ਇਹ ਪੱਤਰ ਜਿਹੜਾ ਹੈਗਾ ਫਰਜ਼ੀ ਹੈ, ਕੋਈ ਚਿੱਠੀ ਸੋਸ਼ਲ ਮੀਡੀਆ ਤੇ ਚੱਲ ਪਈ ਜਿਹਦੇ ਚ ਉਹਦੀ ਉਹਨਾਂ ਦੀ ਨਿਯੁਕਤੀ ਦੀ ਗੱਲ ਕੀਤੀ ਗਈ ਕਿ ਸੁਖਜਿੰਦਰ ਰੰਧਾਵਾ ਨੂੰ ਜਿਹੜਾ ਹੈਗਾ ਉਹ ਪ੍ਰਧਾਨ ਨਿਯੁਕਤ ਕੀਤਾ ਜਾਂਦਾ। ਸੁਹਿੰਦਰ ਨਾਲ ਇਸ ਕਰਕੇ ਵੀ ਆਪਣੇ ਆਪ ਨੂੰ ਦਾਅਵੇਦਾਰ ਸਮਝਦੇ, ਪਹਿਲਾਂ ਉਹਨਾਂ ਦੇ ਪਿਤਾ ਜਿਹੜੇ ਸੰਤੋਖ ਸਿੰਘ ਰੰਧਾਵਾ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ ਨੇ, ਤੇ ਉਹ ਉਂਝ ਵੀ ਇਹ ਸਮਝਦੇ ਕਿ ਇੱਕ ਉਹਨਾਂ ਦੇ ਪਿੱਛੇ ਇੱਕ ਲਿਗੇਸੀ ਹੈ, ਇੱਕ ਪੂਰੇ ਦਾ ਪੂਰਾ ਇੱਕ ਵਿਰਾਸਤ ਹੈ ਕਾਂਗਰਸ ਦੀ, ਇਸ ਕਰਕੇ ਉਹ ਹੱਕਦਾਰ ਨੇ। ਤੇ ਹੁਣ ਨਾਲ ਕਿਉਂਕਿ ਮਾਝੇ ਦੇ ਵਿੱਚ ਖਾਸ ਕਰਕੇ ਪ੍ਰਤਾਪ ਬਾਜਵਾ, ਸੁਖਿੰਦਰ ਰੰਧਾਵਾ, ਤ੍ਰਿਪਤ ਰਜਿੰਦਰ ਬਾਜਵਾ, ਇਹਨਾਂ ਦੀ ਆਪਸ ਦੇ ਵਿੱਚ ਕਾਫੀ ਇਹ ਰਹਿੰਦੀ ਹੈ ਕਸ਼ਮਕਸ਼ ਪਾਰਟੀ ਦੇ ਵਿੱਚ ਖਾਸ ਕਰਕੇ, ਤੇ ਹਾਲਾਂਕਿ ਤਿੰਨੇ ਹੀ ਜਿਹੜੇ ਆ ਉਹ ਵੱਡੇ ਲੀਡਰ ਨੇਗੇ। ਤੇ ਪਰ ਇਹ ਕਿ ਹੁਣ ਪ੍ਰਧਾਨਗੀ ਕਿਹਨੂੰ ਦਿੱਤੀ ਜਾਵੇ, ਤੇ ਜੇ ਇਹ ਪਾਰਟੀ ਇਹ ਵੀ ਸੋਚਦੀ ਹੈ ਕਿ ਜੇ ਇਸ ਹਿਸਾਬ ਨਾਲ ਤਾਂ ਜਿਹੜਾ ਜੇ ਮਾਝੇ ਨੂੰ ਜਿਹੜੇ ਹੈਗੇ ਆ ਉਹ ਤਰਜੀਹ ਦਿੱਤੀ ਜਾਂਦੀ ਹੈ ਤੇ ਫਿਰ ਪੂਰਾ ਮਾਲਵਾ ਤੇ ਦੁਆਬਾ ਜਿਹੜੇ ਹੈਗੇ ਆ ਉਹ ਇੱਕ ਪਾਸੇ ਰਹਿ ਜਾਂਦੇ, ਹਾਲਾਂਕਿ ਕਿਉਂਕਿ ਵਿਧਾਨ ਸਭਾ ਚ ਵੀ ਲੋਕ ਸਭਾ ਚ ਵੀ ਜਿਹੜੀਆਂ ਸਭ ਤੋਂ ਵੱਧ ਸੀਟਾਂ ਨੇ ਉਹ ਤਾਂ ਮਾਲਵੇ ਚ ਨੇ, ਜਿਹੜਾ ਰੀਜਨ ਆ ਜਿਹੜਾ ਵੱਡਾ ਤੇ ਉਹ ਤਾਂ ਹੁਣ ਇਸ ਵੇਲੇ ਮਾਲਵਾ, ਤੇ ਇਸ ਕਰਕੇ ਉਹ ਇਹਨੂੰ ਵੀ ਨੀ ਇਗਨੋਰ ਕਰ ਸਕਦੇ, ਕਿਉਂਕਿ ਹੁਣ ਜਿਹੜੇ ਆਪਣਾ ਪ੍ਰਧਾਨ ਨੇ ਮਿਸਟਰ ਅਮਰਿੰਦਰ ਰਾਜਾ ਵੜਿੰਗ, ਤੇ ਉਹ ਮਲੋਟ ਗਿੱਦੜਵਾਹਾ ਏਰੀਏ ਨੂੰ ਬਿਲੋਂਗ ਕਰਦੇ, ਜਿਹੜਾ ਬਿਲਕੁਲ ਉਹੀ ਇਲਾਕਾ ਜਿੱਥੇ ਨੂੰ ਜਿਹੜਾ ਹੈਗਾ ਬਾਦਲ ਪਰਿਵਾਰ ਬਿਲੋਂਗ ਕਰਦਾ ਹੈਗਾ। ਤੇ ਸੋ ਇਹ ਵੀ ਜਿਹੜਾ ਹੁਣ ਸਾਹਮਣੇ ਹੈ ਕਿ ਕਿਹੜਾ ਲੀਡਰ ਜਾਂ ਕਿਸ ਤਰ੍ਹਾਂ ਦਾ ਲੀਡਰ ਜਿਹੜਾ ਹੈਗਾ ਉਹ ਸਹੀ ਅਗਵਾਈ ਦੇ ਸਕਦਾ। ਵਿਜੇਂਦਰ ਸਿੰਗਲਾ ਦੀ ਕਾਫੀ ਪਹਿਲਾਂ ਗੱਲ ਸਰਗਰਮੀ ਨਾਲ ਇਹ ਚੱਲੀ ਸੀ, ਤੇ ਸ਼ਾਇਦ ਇਹ ਵੀ ਉਦੋਂ ਦਿਮਾਗ ਦੇ ਵਿੱਚ ਸੀ ਕਿ ਜੇ ਵਿਰੋਧੀ ਧਿਰ ਦੇ ਨੇਤਾ ਇੱਥੇ ਜੱਟ ਸਿੱਖ ਨੇਗੇ ਮਿਸਟਰ ਪ੍ਰਤਾਪ ਬਾਜਵਾ, ਤਾਂ ਪ੍ਰਧਾਨ ਕਿਸੇ ਜਿਹੜਾ ਹੈਗਾ ਹਿੰਦੂ ਜੈਂਟਲਮੈਨ ਨੂੰ ਬਣਾਇਆ ਜਾ ਸਕਦਾ, ਤੇ ਪਹਿਲਾਂ ਵੀ ਇੱਦਾਂ ਰਿਹਾ ਇੱਥੇ ਪ੍ਰਧਾਨ ਰਹੇ ਨੇ। ਤੇ ਬਾਕੀ ਇਹ ਕਿ ਵਿਜੇਂਦਰ ਸਿੰਗਲਾ ਦੇ ਪਿੱਛੇ ਵੀ ਇੱਕ ਲਿਗੇਸੀ ਹੈ ਕਾਂਗਰਸ ਦਾ ਜਿਹੜਾ ਹੈਗਾ ਸੰਤ ਰਾਮ ਸਿੰਗਲਾ, ਉਹਦੇ ਪਿਤਾ ਜਿਹੜੇ ਹੈਗੇ ਆ ਉਹ ਵੱਡੇ ਲੀਡਰ ਆਗੂ ਰਹੇ ਨੇ, ਐਮ ਪੀ ਵੀ ਰਹੇ ਨੇ, ਤੇ ਉਂਝ ਵੀ ਉਹਨਾਂ ਦਾ ਜਿਹੜਾ ਹੈਗਾ ਆਪਣਾ ਪ੍ਰਭਾਵ ਹੈ। ਤੇ ਉਧਰੋਂ ਜਿਹੜਾ ਚਰਨਜੀਤ ਚੰਨੀ ਨੇ, ਤੇ ਉਹਨਾਂ ਨੂੰ ਇੱਕ ਪੋਲੀਟੀਕਲੀ ਸਟਰੋਂਗ ਆਗੂ ਮੰਨਿਆ ਜਾਂਦਾ, ਉਹ ਇਸ ਕਰਕੇ ਕਿ ਪਿਛਲੀਆਂ ਖੁਰਤਾ, ਚਲੋ ਖੈਰ ਉਹ ਜਲੰਧਰ ਤੋਂ, ਹਾਲਾਂਕਿ ਜਲੰਧਰ ਉਹਨਾਂ ਦਾ ਇਲਾਕਾ ਨਹੀਂ ਹੈ, ਤੇ ਉਹ ਖੁਦ ਤਾਂ ਜਲੰਧਰ ਤੋਂ ਉਹ ਜਿਹੜਾ ਉਹ ਐਮ ਪੀ ਬਣੇ ਹੀ ਬਣੇ, ਤੇ ਪਰ ਇਹ ਵੀ ਜਿਹੜਾ ਉਹਨਾਂ ਦਾ ਆਪਣਾ ਇਲਾਕਾ ਹੈ ਮੋਰਿੰਡੇ ਵਾਲਾ ਤੇ ਚਮਕੌਰ ਸਾਹਿਬ ਵਾਲਾ, ਇੱਥੋਂ ਵੀ ਜਿਹੜੀ ਹੈ ਸਥਾਨਕ ਸਰਕਾਰ ਜਿਹੜੀਆਂ ਚੋਣਾਂ ਚ ਸਭ ਤੋਂ ਜੇ ਵਧੀਆ ਕਾਰਗੁਜ਼ਾਰੀ ਰਹੀ ਹੈ ਤਾਂ ਉਹ ਚੰਨੀ ਦੀ ਮੰਨੀ ਜਾ ਰਹੀ ਹੈ। ਤੇ ਅਦਰਵਾਈਜ਼ ਵੀ ਜਦੋਂ ਪੰਜਾਬ ਦੇ ਵਿੱਚ ਕਿਤੇ ਜਾਂ ਗੱਲ ਚੱਲਦੀ ਹੈ ਆਮ, ਤਾਂ ਉੱਥੇ ਚਰਨਜੀਤ ਚੰਨੀ ਦਾ ਜਿਹੜਾ ਹੈਗਾ ਜ਼ਿਕਰ, ਉਹ ਨਾਂ ਦਾ ਜਿਹੜਾ ਉਹ ਜ਼ਰੂਰ ਆਉਂਦਾ। ਹਾਲਾਂਕਿ ਜਦੋਂ ਉਹ ਮੁੱਖ ਮੰਤਰੀ ਸੀ ਉਸ ਨੂੰ ਲੈ ਕੇ ਕਾਫੀ ਮੀਮ ਵਗੈਰਾ ਸੋਸ਼ਲ ਮੀਡੀਆ ਤੇ ਵੀ ਚੱਲੇ ਬਣਾਏ ਗਏ ਕਿ ਉਹ ਕਿਤੇ ਬੱਕਰੀ ਦਾ ਜਿਹੜੀ ਹੈਗੀ ਧਾਰ ਕੱਢਦੇ ਵਿਖਾਏ ਕਿਤੇ ਕੁਛ, ਜਾਂ ਉਹਨਾਂ ਦੇ ਬਿਆਨਾਂ ਨੂੰ ਲੈ ਕੇ ਕਿ ਉਹ ਮੰਜੇ ਵੀ ਬੁਣ ਲੈਂਦੇ ਨੇ, ਟੈਂਟ ਵੀ ਲਾ ਲੈਂਦੇ ਨੇ, ਇੱਦਾਂ ਦੀਆਂ ਗੱਲਾਂ ਕਰਕੇ ਕੀਤੀਆਂ ਗਈਆਂ। ਪਰ ਲੋਕਾਂ ਚ ਇਹਦਾ ਕੋਈ ਨੈਗੇਟਿਵ ਜਾਂ ਇੱਦਾਂ ਕੋਈ ਮਜ਼ਾਕ ਵਾਲਾ ਗੱਲ ਉਵੇਂ ਗਈ ਨੀ, ਲੋਕਾਂ ਚ ਅਜੇ ਵੀ ਲੱਗਦੀ ਹੈ। ਇੱਕ ਉਹਦਾ ਕਾਰਨ ਰਣਜੋਤ ਜੀ ਵੀ ਲੱਗਦਾ ਹੈ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿਹੜੀ ਫੇਰੀ ਸੀਗੀ ਤੇ ਪੰਜਾਬ ਦੀ ਕਿਸਾਨ ਅੰਦੋਲਨ ਤੋਂ ਬਾਅਦ, ਜਦੋਂ ਉਹਨਾਂ ਨੇ ਆਪਣਾ ਫਿਰੋਜ਼ਪੁਰ ਵੱਡਾ ਇਕੱਠ ਰੱਖਿਆ ਸੀਗਾ, ਤੇ ਉੱਥੇ ਜਦੋਂ ਕਿਸਾਨ ਉਦੋਂ ਜਿਹੜੇ ਚੰਨੀ ਸੀਗੇ ਉਹ ਪੰਜਾਬ ਦੇ ਮੁੱਖ ਮੰਤਰੀ ਸੀ ਉਸ ਵੇਲੇ, ਤੇ ਉਧਰੋਂ ਇਲੈਕਸ਼ਨ 2022 ਦੀ ਹੋਣ ਵਾਲੀ ਸੀ, ਤੇ ਸ਼ਾਇਦ ਉਸੇ ਦੇ ਸੰਬੰਧ ਚ ਹੀ ਉਸ ਨੂੰ ਧਿਆਨ ਚ ਰੱਖ ਕੇ ਤੇ ਉਹ ਉੱਥੇ ਪ੍ਰਧਾਨ ਮੰਤਰੀ ਦੀ ਫੇਰੀ ਰੱਖੀ ਗਈ ਸੀ, ਜਦੋਂ ਉੱਥੇ ਕੋਈ ਬਹੁਤਾ ਇਕੱਠ ਨੀ ਸੀ ਕਰ ਸਕੀ ਬੀਜੇਪੀ ਉਦੋਂ, ਕਿਸਾਨਾਂ ਦੇ ਵਿਰੋਧ ਕਾਰਨ ਕਹਿ ਲਓ ਜਾਂ ਕੁਛ ਵੀ। ਤੇ ਪ੍ਰਧਾਨ ਮੰਤਰੀ ਨੇ ਵੀ ਕਿਹਾ ਕਿ ਮੌਸਮ ਖਰਾਬ ਹੋਣ ਕਰਕੇ ਉਹ ਚੋਪਰ ਤੇ ਨਹੀਂ ਜਾ ਰਹੇ, ਉਹ ਬਾਈ ਰੋਡ ਬਠਿੰਡਾ ਤੋਂ ਜਾ ਰਹੇ ਸੀ, ਰਸਤੇ ਚ ਕਿਸਾਨਾਂ ਨੇ ਕਿਤੇ ਧਰਨਾ ਦਿੱਤਾ ਹੋਇਆ ਸੀ। ਤੇ ਉਹ ਜਿਹੜਾ ਸੀ ਉਹ ਸਾਰਾ ਹੀ, ਕਿਉਂਕਿ ਉਦੋਂ ਚੰਨੀ ਸੀਐਮ ਸੀਗੇ ਤੇ ਬੀਜੇਪੀ ਦਾ ਪ੍ਰਧਾਨ ਮੰਤਰੀ ਦਾ ਗੁੱਸਾ ਉਹ ਸੀਐਮ ਨਾਲ ਸੀ, ਜਾਂ ਨਾ ਲੈ ਕੇ ਉਹਨਾਂ ਨੇ ਕਿਹਾ ਕਿ ਆਪਣੇ ਮੁੱਖ ਮੰਤਰੀ ਨੂੰ ਕਹਿ ਦਿਓ ਮੈਂ ਸੁਰੱਖਿਅਤ ਵਾਪਸ ਜਾ ਰਿਹਾ, ਇੱਦਾਂ ਦੀ ਗੱਲ। ਤੇ ਉਹਦਾ ਲੋਕਾਂ ਚ ਹੋਰ ਇੱਕ ਤਰੀਕੇ ਦਾ ਇੱਕ ਰਿਐਕਸ਼ਨ ਗਿਆ ਜਾਂ ਅਸਰ ਗਿਆ, ਕਿਉਂਕਿ ਜਦੋਂ ਬੀਜੇਪੀ ਨੇ ਇਹ ਗੱਲ ਜ਼ੋਰਦਾਰ ਤਰੀਕੇ ਨਾਲ ਕਹੀ ਕਿ ਪ੍ਰਧਾਨ ਮੰਤਰੀ ਦਾ ਰਾਹ ਕਿਵੇਂ ਰੋਕਿਆ ਗਿਆ, ਥੋੜੇ ਜਿਹੇ ਬੰਦੇ ਸੀ ਉੱਥੇ ਕਿਸਾਨ, ਉਹਨਾਂ ਨੂੰ ਖਦੇੜਿਆ ਜਾ ਸਕਦਾ ਸੀ, ਉਹਨਾਂ ਦੇ ਲਾਠੀ ਚਾਰਜ ਕੀਤਾ ਜਾ ਸਕਦਾ ਸੀ, ਤੇ ਚੰਨੀ ਦਾ ਵੀ ਇਹ ਬਿਆਨ ਉਹਨਾਂ ਦਿਨਾਂ ਚ ਵਾਇਰਲ ਹੋਇਆ ਕਿ ਉਹ ਭਾਵੇਂ ਪ੍ਰਧਾਨ ਮੰਤਰੀ ਹੁਣ ਕੋਈ ਵੀ ਹੁਣ ਆਪਣੇ ਲੋਕਾਂ ਤੇ ਲਾਠੀ ਚਾਰਜ ਨਹੀਂ ਕਰ ਸਕਦੇ। ਇਹ ਇੱਕ ਪੋਜ਼ਿਟਿਵ ਜਿਹੜਾ ਇੱਕ ਉਹ ਬਿਆਨ ਉਹਦਾ ਕਿਤੇ ਨਾ ਕਿਤੇ ਅਸਰ ਜਿਹੜਾ ਹੈ ਉਹ ਜਾ ਰਿਹਾ, ਸੋ ਉਹਦਾ ਇਸ ਕਿਸਮ ਦਾ। ਤੇ ਸੋ ਜਿਹੜੇ ਇਹ ਖਾਸ ਕਰਕੇ ਹੁਣ ਰਾਜਾ ਵੜਿੰਗ ਨੂੰ ਤਾਂ ਆਪਾਂ ਬਾਹਰ ਹੀ ਕੱਢ ਕੇ ਰੱਖੀਏ ਕਿਉਂਕਿ ਰਾਜਾ ਵੜਿੰਗ ਨੂੰ ਤਾਂ ਬਦਲਣ ਦੀ ਗੱਲ ਜਿਹੜੀ ਚੱਲ ਰਹੀ ਹੈ। ਸੋ ਇਹ ਆਪਣੇ ਆਪਣੀ ਥਾਂ ਤੇ ਜਿਹੜੇ ਚਾਰੋ ਬਾਕੀ ਲੀਡਰ ਨੇਗੇ ਤੇ ਉਹ ਪੂਰੇ ਆਪਣੇ ਆਪ ਨੂੰ ਜਿਹੜਾ ਹੈਗਾ ਦਾਅਵੇਦਾਰ ਘਾ ਰਹੇ ਹੈ। ਪ੍ਰਤਾਪ ਸਿੰਘ ਬਾਜਵਾ ਦਾ ਇਹ ਹੈ ਕਿਉਂਕਿ ਉਹ ਵਿਰੋਧੀ ਧਿਰ ਦੇ ਨੇਤਾ ਨੇ, ਸ਼ਾਇਦ ਉਹਨਾਂ ਨੂੰ ਇਸ ਕਰਕੇ ਜਿਹੜਾ ਹੈ ਲਾਂਭੇ ਰੱਖਿਆ ਜਾ ਸਕੇ ਕਿ ਠੀਕ ਹੈ ਉਹ ਵਿਰੋਧੀ ਧਿਰ ਦੇ ਨੇਤਾ ਜਿਹੜੇ ਹੈਗੇ ਬਣੇ ਹੋਏ ਆ, ਉਹਨਾਂ ਦਾ ਵੀ ਇੱਕ ਵਿਰੋਧੀ ਧਿਰ ਦੇ ਨੇਤਾ ਦਾ ਰੁਤਬਾ ਹੁੰਦਾ ਪਾਰਟੀ ਦੇ ਵਿੱਚ। ਸੋ ਇਸ ਕਿਸਮ ਦੀ ਜਿਹੜੀ ਹੈ ਉਹ ਇਹ ਗੱਲਬਾਤ ਚੱਲ ਰਹੀ ਹੈ ਤੇ ਹੁਣ ਫੈਸਲਾ ਤਾਂ ਖੈਰ ਹਾਈਕਮਾਨ ਦੇ ਹੱਥ 'ਚ ਹੀ ਅਸਲ 'ਚ ਕਿ ਉਹਨਾਂ ਨੇ ਕੀ ਕਰਨਾ ਤੇ। ਪਰ ਇਹ ਵੀ ਮੈਨੂੰ ਲੱਗਦਾ ਕਿ ਕੱਲ ਜਿਹੜਾ ਸੁਖਜਿੰਦਰ ਸਿੰਘ ਰੰਧਾਵਾ ਵਾਲੀ ਜਿਹੜੀ ਚਿੱਠੀ ਵਾਇਰਲ ਹੋਈ ਜਿਹਨੂੰ ਉਹਨਾਂ ਨੇ ਬਾਅਦ ਚ ਫਰਜ਼ੀ ਦੱਸਿਆ ਤੇ ਇਹ ਵੀ ਕਿਤੇ ਨਾ ਕਿਤੇ ਇਹ ਗੱਲ ਜਿਹੜੀ ਜ਼ਰੂਰ ਹੋ ਰਹੀ ਹੋਣੀ ਹੈ ਕਿ ਕਿਤੋਂ ਜਾਂ ਤਾਂ ਇਹ ਕੰਸੋਲ ਮਿਲ ਗਈ ਕਿ ਰੰਧਾਵਾ ਨੂੰ ਲਾਇਆ ਜਾ ਰਿਹਾ ਤੇ, ਜਾਂ ਕਈ ਵਾਰੀ ਇਹ ਹੁੰਦਾ ਕਿਸੇ ਨੂੰ ਰੋਕਣ ਵਾਸਤੇ ਵੀ ਇਹ ਗੱਲ ਏਦਾਂ ਦੇ ਅਫਵਾਹ ਫੈਲਾ ਦਿੱਤੀਆਂ ਜਾਂਦੀਆਂ ਪਹਿਲਾਂ ਹੀ ਇਹਨੂੰ ਲਾਇਆ ਜਾ ਰਿਹਾ। ਜੇ ਉਹਦਾ ਚਰਚਾ ਬਹੁਤਾ ਚੱਲ ਪੈਂਦੇ ਫਿਰ ਕਈ ਵਾਰੀ ਸੋਚਦੇ ਆ ਕਿ ਇਹ ਨਾ ਇਹਦਾ ਪਹਿਲਾਂ ਹੀ ਕੀਤਾ ਜਾਂ ਉਹਨਾਂ ਨੇ, ਕਈ ਵਾਰੀ ਇਹਦੀ ਨੈਗੇਟਿਵ ਗੱਲ ਇਸ ਕਰਕੇ ਵੀ ਜਾਂਦੀ ਹੈ ਹਾਈਕਮਾਨ ਜਾਂ ਉਹ ਸੋਚਦਾ ਕਿ ਉਹਨਾਂ ਨੇ ਖੁਦ ਹੀ ਇਹ ਹੋ ਸਕਦਾ ਪ੍ਰਚਾਰ ਕਰਾਇਆ ਹੋਵੇ। ਹਾਲਾਂਕਿ ਸੁਖਜਿੰਦਰ ਸਿੰਘ ਰੰਧਾਵਾ ਨੇ ਖੁਦ ਕਹਿ ਕੇ ਇਹਦੀ ਜਾਂਚ ਕੀਤੀ ਜਾਵੇ, ਮੰਗ ਕੀਤੀ ਹੈ ਇਹ ਜਾਲੀ ਚਿੱਠੀ ਕਿਉਂ ਜਾਰੀ ਕੀਤੀ ਗਈ ਤੇ। ਸੋ ਇਸ ਤਰ੍ਹਾਂ ਦਾ ਜਿਹੜਾ ਹੈਗਾ ਕਾਂਗਰਸ ਦੇ ਵਿੱਚ ਫਿਲਹਾਲ ਮਾਹੌਲ ਹੈ ਤੇ, ਪਰ ਹੁਣ ਕਲੀਅਰ ਹੋ ਜਾਣਾ ਛੇਤੀ।
0: ਬਿਲਕੁਲ ਜੀ, ਵੇਖਦੇ ਹਾਂ ਕਿਹਦਾ ਨਾਂ ਕਲੀਅਰ ਹੁੰਦਾ। ਪਰ ਇੱਧਰ ਜੇ ਆਪਾਂ ਬੀਜੇਪੀ ਵਾਲੇ ਪਾਸੇ ਹੈਗੀਏ ਤੇ ਬੀਜੇਪੀ ਦੇ ਵੱਲੋਂ ਫਿਰ ਇੱਕ ਵਾਰੀ ਕਲੀਅਰ ਕੀਤਾ ਗਿਆ ਕਿ ਉਹ ਆਪ ਹੀ ਇਲੈਕਸ਼ਨ ਲੜਨ ਜਾ ਰਹੇ ਨੇ। ਇਸ ਗੱਲ ਦੇ ਉੱਤੇ ਜਿਹੜਾ ਵਾਰ ਵਾਰ ਜ਼ੋਰ ਦਿੱਤਾ ਜਾ ਰਿਹਾ ਵਾ, ਇਹ ਹੁਣ ਕੋਈ ਨਵੀਂ ਗੱਲ ਨਹੀਂ, ਲੰਮਾ ਸਮਾਂ ਹੋ ਗਿਆ ਇਸੇ ਚੀਜ਼ ਦੇ ਉੱਤੇ ਹੀ। ਹਾਂਜੀ, ਰਲ ਰਹੇ ਨੇ, ਅੱਜ ਰਲ ਜਾਣਗੇ, ਕੱਲ੍ਹ ਰਲ ਜਾਣਗੇ, ਇਕੱਠੇ ਹੀ ਚੋਣ ਲੜਨੀ ਆ, ਉਹ ਸੰਕੇਤ ਇਸ ਕਰਕੇ ਵੀ ਲੱਗਦੇ ਰਹਿੰਦੇ ਆ ਕਿਉਂਕਿ ਇੱਕ ਦੂਸਰੇ ਦੇ ਖਿਲਾਫ ਖਾਸ ਤੌਰ ਦੇ ਉੱਤੇ ਅਕਾਲੀ ਦਲ ਕਦੀ ਕਿਸੇ ਚੀਜ਼ ਦੇ ਵਿੱਚ ਕੋਈ ਬੋਲਿਆ ਨਹੀਂ। ਅੰਦਰ ਖਾਤੇ ਉਹਨਾਂ ਦੇ ਲੀਡਰ ਜਿਹੜੇ ਆ ਉਹ ਅਨਓਫੀਸ਼ੀਅਲੀ ਕਹਿ ਵੀ ਜਾਂਦੇ ਆ ਕਿ ਹਾਂ ਬਸ ਰਲੇਵਾਂ ਹੋਣ ਹੀ ਲੱਗਾ, ਪਰ ਫਿਰ ਉੱਧਰੋਂ ਬੀਜੇਪੀ ਦੇ ਵੱਲੋਂ ਬਿਆਨ ਆ ਜਾਂਦਾ ਵੀ ਨਹੀਂ ਕੋਈ ਇਹੋ ਜਿਹਾ ਰਲੇਵਾਂ ਆਪਾਂ ਨਹੀਂ ਕਰਨ ਲੱਗੇ। ਇਹ ਚੱਲ ਕੀ ਰਿਹਾ ਵਾ, ਮਤਲਬ ਕਿੱਥੇ ਕਿ ਜੇ ਜਾ ਕੇ ਨਿਬੜਨਾ ਵਾ, ਜਾਂ ਹਾਲੇ ਤੱਕ ਵੀ ਇਹ ਜਿਹੜੀ ਪੋਲੀਟੀਕਲ ਗੇਮ ਹੈ ਖਤਮ ਹੋ ਨਹੀਂ ਰਹੀ। ਇਹਦੇ ਵਿੱਚ ਫਾਇਦਾ ਕਿਹਦਾ, ਨੁਕਸਾਨ ਕਿਹਦਾ?
1: ਨਹੀਂ ਦੇਖੋ, ਇੱਕ ਜਿਹੜੀ ਗੱਲ ਰਣਜੋਤ ਜੀ ਉਹ ਬੜੀ ਦੇਖਣ ਵਾਲੀ ਹੈ, ਜਿਹੜਾ ਪੋਲੀਟੀਕਲ ਪੂਰਾ ਪੰਜਾਬ ਦਾ ਸਨੈਰੀਓ ਹੈ ਨਾ, ਇਹਦੇ ਚ ਮੈਨੂੰ ਇਹ ਲੱਗਦਾ ਕਿ ਜੇ ਅਕਾਲੀ ਦਲ ਖਾਸ ਕਰਕੇ ਇਹ ਬਾਦਲ ਦਲ ਦਾ ਜਿਹੜਾ ਗ੍ਰਾਫ ਥੱਲੇ ਆਉਣ ਦਾ ਜੇ ਕੋਈ ਸਭ ਤੋਂ ਵੱਧ ਇਸ ਗੱਲ ਨੂੰ ਐਕਸਪਲੋਇਟ ਕਰ ਸਕਦਾ ਤਾਂ ਉਹ ਬੀਜੇਪੀ ਕਰ ਸਕਦੀ ਹੈ। ਉਹਦਾ ਕਾਰਨ ਇਹ ਹੈ ਕਿ ਕਿਉਂਕਿ ਇਹ ਤਾਂ ਅੰਦਰ ਖਾਤੇ ਗੱਲਾਂ ਚੱਲ ਹੀ ਰਹੀਆਂ ਨੇ, ਬੀਜੇਪੀ ਦੇ ਲੀਡਰ ਵੀ ਕਹਿੰਦੇ ਆ, ਪੰਜਾਬ ਦੇ ਬੀਜੇਪੀ ਦੇ ਲੀਡਰ ਵੀ ਕਈ ਵਾਰੀ ਕਹਿੰਦੇ ਆ ਵੀ ਨਹੀਂ ਗੱਠਜੋੜ ਨਾਲ ਹੀ ਗੱਲ ਬਣਨੀ ਹੈ, ਇਕੱਲਿਆਂ ਤੋਂ ਔਖੀ ਹੈ ਜਿੱਤਣੀ, ਪਿੰਡਾਂ ਦੇ ਵਿੱਚੋਂ ਵੋਟ ਲੈਣੀ ਔਖੀ ਹੈ, ਇਹ ਸਾਰੀਆਂ ਗੱਲਾਂ। ਪਰ ਹੁਣ ਇਹਦੇ ਚ ਇਹ ਲੱਗਦਾ ਕਿ ਬੀਜੇਪੀ ਦਾ ਹੱਥ ਥੋੜਾ ਜਿਹਾ ਇਸ ਕਰਕੇ ਉੱਪਰ ਹੈ, ਜੇ ਗੱਠਜੋੜ ਕੱਲ ਨੂੰ ਹੁੰਦਾ ਵੀ ਹੈ ਤਾਂ ਫਿਰ ਉਹ 22-23 ਸੀਟਾਂ ਤੇ ਜਿਹੜਾ ਹੈ ਉਹ ਸਬਰ ਨਹੀਂ ਕਰਨਗੇ ਤੇ ਉਹ ਕਹਿਣਗੇ ਵੀ ਸਾਨੂੰ ਘੱਟ ਤੋਂ ਘੱਟ ਅੱਧੀਆਂ ਸੀਟਾਂ ਜਿਹੜੀਆਂ ਉਹ ਛੱਡੋ 117 ਦੇ ਵਿੱਚੋਂ, ਤੇ ਉਹ ਹੁਣ ਜਿਹੜਾ 50 ਤੋਂ ਉੱਪਰ ਉਹਨਾਂ ਦਾ ਗ੍ਰਾਫ ਜਿਹੜਾ ਹੈ ਉਹ ਜਾ ਸਕਦਾ। ਤੇ ਜਦੋਂ ਮੈਨੂੰ ਕਈ ਵਾਰੀ ਯਾਦ ਆਉਂਦਾ ਕਿਉਂਕਿ ਜਦੋਂ ਪਰਸੈਂਟੇਜ ਦੀ ਗੱਲ ਚੱਲਦੀ ਹੈ ਨਾ ਬੀਜੇਪੀ ਦੀ, ਕਈ ਵਾਰੀ ਸਾਡੇ ਪੱਤਰਕਾਰ ਜਾਂ ਜਿਹੜੇ ਪੋਲੀਟੀਕਲ ਵਿਸ਼ਲੇਸ਼ਕ ਨੇ ਉਹ ਇਹ ਦੇਖਦੇ ਆ ਕਿ ਹੁਣ ਦੇਖੋ ਜੀ 6% ਸੀ ਹੁਣ 9% ਹੋ ਗਿਆ। ਮੈਨੂੰ ਯਾਦ ਹੈ 1992 ਦੇ ਵਿੱਚ ਜਦੋਂ ਬੇਅੰਤ ਸਿੰਘ ਦੀ ਸਰਕਾਰ ਬਣੀ ਆ, ਉਦੋਂ ਤਾਂ ਖੈਰ ਮੈਂ ਸਰਗਰਮ ਸੀ ਬਹੁਤ ਪੱਤਰਕਾਰੀ ਚ, ਤੇ ਹਾਲਾਂਕਿ ਜਿਹੜੀਆਂ ਨੇ ਪੰਜਾਬ ਦੇ ਵਿੱਚ ਉਦਾਂ ਵੋਟ ਪਰਸੈਂਟੇਜ ਟੋਟਲ ਬਹੁਤ ਘੱਟ ਵੋਟਾਂ ਪਈਆਂ ਸੀ ਉਦੋਂ ਕਿਉਂਕਿ ਅਕਾਲੀ ਦਲ ਨੇ ਬਾਈਕਾਟ ਕੀਤਾ ਹੋਇਆ ਸੀ। ਉਦੋਂ ਵੀ ਬੀਜੇਪੀ ਨੇ 66 ਸੀਟਾਂ ਤੇ ਇਲੈਕਸ਼ਨ ਲੜੀ ਸੀ ਉਸ ਵੇਲੇ, ਤੇ ਇਹ ਇੱਥੋਂ ਇਹ ਗੱਲ ਸਪਸ਼ਟ ਹੈ ਕਿ ਉਸ ਵੇਲੇ ਵੀ ਬੀਜੇਪੀ ਆਪਣਾ ਸਟੇਕ ਰੱਖਦੀ ਸੀ ਪੰਜਾਬ ਦੇ ਉੱਤੇ। ਜਿਹੜਾ ਹੁਣ ਇਹ ਕਿਤੇ ਲੱਗਦਾ ਕਿ ਮਾਲਵੇ ਦੇ ਵਿੱਚ ਉਹਨਾਂ ਦੇ ਕੋਈ ਕਿਤੇ ਹੈ ਨਹੀਂ ਐਗਜ਼ਿਸਟੈਂਸ ਜਾਂ ਇੱਦਾਂ ਦੀ ਗੱਲ, ਤੇ ਉਸ ਵੇਲੇ ਮਾਲਵੇ ਦੀਆਂ ਕਾਫੀ ਸੀਟਾਂ ਤੇ ਜਿਹੜੀ ਉਹਨਾਂ ਨੇ ਜਿਹੜੀ ਸੀ ਚੋਣ ਬੀਜੇਪੀ ਨੇ ਲੜੀ ਸੀ, ਤੇ ਬੀਜੇਪੀ ਨੇ ਉਸ ਵੇਲੇ 6 ਸੀਟਾਂ ਸੀ ਜਿਹੜੀਆਂ ਖਾਸ ਕਰਕੇ ਕੁਛ ਜਲੰਧਰ ਦੀਆਂ ਜਾਂ ਗੁਰਦਾਸਪੁਰ ਸਾਈਡ ਤਾਂ ਲਗਭਗ ਕਾਫੀ ਸੀਟਾਂ ਉਹ ਉਧਰੋਂ ਲੈ ਗਏ। ਵਿਧਾਨ ਸਭਾ ਚ ਉਹਨਾਂ ਨੇ 6 ਸੀਟਾਂ ਉਦੋਂ ਜਿੱਤ ਲਈਆਂ ਸੀ, ਜਦਕਿ ਕਾਂਗਰਸ ਦਾ ਜਿਹੜਾ ਹੈ ਉਹ ਪੂਰਾ ਉਦੋਂ ਜ਼ੋਰ ਸੀ ਕਿਉਂਕਿ ਉਦੋਂ ਬੇਅੰਤ ਸਿੰਘ ਦੀ ਹਵਾ ਚੱਲੀ ਹੋਈ ਸੀ ਤੇ ਅਕਾਲੀਆਂ ਨੇ ਬਾਈਕਾਟ ਕੀਤਾ ਸੀ, ਤੇ ਉਧਰੋਂ ਕੁਛ ਹੋਰ ਧਿਰਾਂ ਨੇ ਵੀ ਬਾਈਕਾਟ ਦਾ ਚੋਣਾਂ ਦਾ ਸੱਦਾ ਦਿੱਤਾ ਹੋਇਆ ਸੀ, ਖਾਸ ਕਰਕੇ ਖੜਕੂ ਧਿਰਾਂ ਨੇ, ਤੇ ਉਦੋਂ ਵੀ 66 ਕੈਂਡੀਡੇਟ ਮੈਦਾਨ ਚ ਉਤਾਰਨਾ ਤੇ 6 ਸੀਟਾਂ ਤੇ ਜਿੱਤ ਹਾਸਲ ਕਰ ਲੈਣੀ ਤੇ ਉਥੋਂ ਵੀ ਜਿਹੜਾ ਹੈ ਆਪਾਂ ਇਹ ਦੇਖਦੇ ਹਾਂ ਕਿ ਜਿਹੜਾ ਹੈਗਾ ਇੱਕ ਤਰੀਕੇ ਦਾ ਉਦੋਂ ਵੀ ਬੀਜੇਪੀ ਇਹ ਸਮਝਦੀ ਕਿ ਪੰਜਾਬ ਦੇ ਵਿੱਚ ਸਾਡੀ ਕਿਤੇ ਜਿਹੜੀ ਇਹ ਗੱਲ ਉਹ ਹੈਗੀ ਹੈ। ਸੋ ਜਦੋਂ ਆਪਾਂ ਉਹ ਸਾਰਾ ਦੇਖਦੇ ਹਾਂ ਪਿਛੋਕੜ ਕੇ ਇਹ ਹੁਣ ਸਾਰਾ ਦੇਖਦੇ ਹਾਂ ਕਿ ਬੀਜੇਪੀ ਨੂੰ ਇਹ ਲੱਗਦਾ ਕਿ ਨਹੀਂ ਉਹ ਉਹਨਾਂ ਕੋਲ ਹੈਗੇ ਆ ਵਰਕਰ ਹੈਗੇ ਆ, ਇਹਦੇ ਚ ਕੋਈ ਸ਼ੱਕ ਨਹੀਂ, ਉਹਨਾਂ ਦਾ ਕੇਡਰ ਤਾਂ ਕਿਤੇ ਨਾ ਕਿਤੇ ਹੈ, ਭਾਵੇਂ ਕਿਤੇ ਘੱਟ ਹੈ ਕਿਤੇ ਵੱਧ ਹੈ, ਵੱਖਰੀ ਗੱਲ ਹੈ ਕਿ ਪਿੰਡਾਂ ਦੇ ਵਿੱਚ ਨਹੀਂ ਹੈਗਾ ਅਜੇ ਤੱਕ, ਪਿੰਡਾਂ ਚ ਕੋਈ ਅਜੇ ਉਹ ਐਂਟਰੀ ਕਰਨ ਚ ਕਿਤੇ ਕਾਮਯਾਬ ਜਿਹੜੀ ਉਹ ਨਹੀਂ ਹੋਈ। ਤੇ ਹੁਣ ਉਸ ਵੇਲੇ ਬੀਜੇਪੀ ਜਿਹੜਾ ਹੈ 16% ਵੋਟਾਂ ਲੈ ਗਈ ਸੀ, ਤੇ ਹੁਣ ਆਪਾਂ ਇੱਥੋਂ ਜਿਹੜਾ ਹੈਗਾ ਜੇ ਮੋਟਾ ਜਿਹਾ ਹਿਸਾਬ ਲਾਈਏ ਕਿ ਉਹ ਵੀ ਕੁਛ ਉਹਦੇ ਕਰਕੇ ਵੀ ਕੁਛ ਕੋਨਫੀਡੈਂਟ ਹੈ ਜਿਹੜੀ ਹੈ ਉਹ ਬੀਜੇਪੀ, ਹਾਲਾਂਕਿ ਇੱਕ ਜਿਹੜਾ ਉਦੋਂ ਅਕਾਲੀ ਦਲ ਦਾ ਇੱਕ ਹੋਰ ਗਰੁੱਪ ਸੀ ਤੇ ਜਿਹੜਾ ਕਦੇ ਲੌਂਗੋਵਾਲ ਗਰੁੱਪ ਦੇ ਨਾਂ ਨਾਲ ਗਿਆ ਜਾਣਿਆ ਗਿਆ, ਕਦੇ ਸੁਰਜੀਤ ਸਿੰਘ ਬਰਨਾਲਾ ਗਰੁੱਪ ਦੇ ਨਾਂ ਨਾਲ ਜਾਣਿਆ ਗਿਆ, ਤੇ ਉਹਨਾਂ ਨੇ ਆਪਣੇ ਕੈਂਡੀਡੇਟ ਖੜੇ ਕੀਤੇ ਸੀ, ਜਦਕਿ ਉਹਨਾਂ ਦੇ ਕੈਂਡੀਡੇਟ ਇੱਕ ਕੈਪਟਨ ਅਮਰਿੰਦਰ ਸਿੰਘ ਜਿੱਤੇ ਸੀ ਤੇ ਦੋ ਕੈਂਡੀਡੇਟ ਉਦੋਂ ਹੋਰ ਜਿੱਤੇ ਸੀ, ਇੱਕ ਜਿਹੜੇ ਹੈਗੇ ਮਿਸਟਰ ਜੀਰਾ ਤੇ ਇੱਕ ਜਿਹੜੇ ਸੀਗੇ ਛਜਲ ਵੱਡੀ, ਇਹ ਤਿੰਨ ਕੈਂਡੀਡੇਟ ਉਦੋਂ ਅਕਾਲੀ ਦਲ ਦੇ ਸੀ ਜਿਹੜੇ ਉਹ ਜਿੱਤ ਸਕੇ ਸੀ। ਸੋ ਜਦੋਂ ਆਪਾਂ ਇਸ ਤਰੀਕੇ ਨਾਲ ਇਹਨੂੰ ਆਪਾਂ ਸਾਰੇ ਨੂੰ ਦੇਖਦੇ ਹਾਂ ਇੱਕ ਪੋਲੀਟੀਕਲ ਇੱਕ ਸੀਨ ਦੇ ਤੌਰ ਤੇ, ਤਾਂ ਉੱਥੋਂ ਇਹ ਲੱਗਦਾ ਕਿ ਉਹਨਾਂ ਦਾ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਇੱਥੇ ਜਥੇਬੰਦੀ ਦੀ ਜਿਹੜੀ ਉਹ ਗੱਲ ਤਾਂ ਹੈਗੀ ਹੈ, ਠੀਕ ਹੈ ਇਹ ਵੱਖਰੀ ਗੱਲ ਹੈ ਕਿ ਬੀਜੇਪੀ ਜਿਹੜਾ ਹੈ ਜਾਂ ਜਿਹੜੇ ਇਹਨਾਂ ਦੇ ਉੱਪਰਲੇ ਸੀਨੀਅਰ ਲੀਡਰਸ਼ਿਪ ਹੈ ਜਾਂ ਇਹਨਾਂ ਦੇ ਸਲਾਹਕਾਰ ਨੇ ਜਿਹੜੇ ਜਾਂ ਜਿਹਨੂੰ ਆਪਾਂ ਥਿੰਕ ਟੈਂਕ ਕਹਿੰਦੇ, ਉਹ ਇਹ ਕਿ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਕੋਸ਼ਿਸ਼ ਜਿਹੜੇ ਹੈ ਸਿੱਖਾਂ ਦੇ ਵਿੱਚ ਲਿਜਾਣ ਦੀ ਕੋਸ਼ਿਸ਼ ਕੀਤੀ ਜਾਵੇ, ਤੇ ਪਰ ਇਹਦੇ ਨਾਲ ਇਹ ਵੀ ਉਹ ਆਪਣਾ ਜਿਹੜਾ ਅਸਲੀ ਜਿੱਥੇ ਉਹਨਾਂ ਦਾ ਕੇਡਰ ਬੈਠਾ ਜਿਹੜਾ ਅਸਲੀ ਉਹਨਾਂ ਦੀ ਕੰਸਟੀਚੁਐਂਸੀ ਹੈ ਜਿਹੜਾ ਸਟੇਕ ਹੈ ਉਹਨੂੰ ਉਹ ਛੱਡ ਰਹੇ ਨੇ, ਤੇ ਉੱਥੇ ਹੁਣ ਕਾਂਗਰਸ ਆਪਣੇ ਪੈਰ ਪਸਾਰ ਰਹੀ ਹੈ ਜਾਂ ਆਮ ਆਦਮੀ ਪਾਰਟੀ ਆਪਣੇ ਪੈਰ ਪਸਾਰ ਰਹੀ ਹੈ, ਤੇ ਉਹ ਜਿਹੜੀ ਗੱਲ ਹੈ ਉਹ ਭਾਵੇਂ ਇਕੱਲਿਆਂ ਚੋਣ ਲੜਨ ਉਹ ਇਹਨੂੰ ਪੁੱਠੀ ਪੈ ਸਕਦੀ ਹੈ, ਕਿਉਂਕਿ ਜੇ ਉਹ ਇਹ ਚਾਹੁੰਦੇ ਆ ਕਿ ਅਸੀਂ ਪਿੰਡਾਂ ਦੇ ਵਿੱਚ ਜਾਂ ਪੇਂਡੂ ਹਲਕਿਆਂ ਚ ਆਪਣੇ ਉਮੀਦਵਾਰ ਜਿਤਾ ਲਾਂਗੇ, ਉਹ ਉਹਨਾਂ ਲਈ ਜਿਹੜਾ ਹੈ ਮੁਸ਼ਕਲ ਹੈ, ਕਿਉਂਕਿ ਆਹ ਹੁਣੇ ਜਿਹੜੀਆਂ ਲੋਕਲ ਬੋਡੀ ਦੀ ਜਿਹੜੀ ਹੋਈ ਹੈ ਇਲੈਕਸ਼ਨ ਉਦੋਂ ਗੱਲ ਜਿਹੜੀ ਕਲੀਅਰ ਹੋ ਗਈ ਹੈ, ਉਹਨਾਂ ਨੇ ਕਾਫੀ ਥਾਵਾਂ ਤੇ ਇੱਦਾਂ ਕੀਤਾ ਜਿਹੜੇ ਪੇਂਡੂ ਨਗਰ ਪੰਚਾਇਤਾਂ ਨੇ ਜਾਂ ਨਗਰ ਕੌਂਸਲਾਂ ਨੇ, ਤੇ ਉੱਥੇ ਉਹਨਾਂ ਨੂੰ ਕੋਈ ਬਹੁਤਾ ਕੁਝ ਹਾਸਲ ਨਹੀਂ ਹੋਇਆ, ਕਿਤੇ 2 ਸੀਟਾਂ ਆ ਗਈਆਂ, ਕਿਤੇ 1 ਸੀਟ ਆ ਗਈ, ਕਿਤੇ ਹੈਗੀਆਂ ਨੀ, ਤੇ ਸੋ ਹੁਣ ਉਹ ਇਹਨੂੰ ਦੇਖਣਾ ਪਏਗਾ। ਮੈਨੂੰ ਜਿੱਥੋਂ ਤੱਕ ਇਹ ਗੱਲ ਜਿਹੜੀ ਲੱਗਦੀ ਹੈ ਰਣਜੋਤ ਜੀ ਕਿ ਵੱਡਾ ਜਿਹੜੇ ਉਹਨਾਂ ਦਾ ਗੱਲ ਹੈ ਵਾਰ ਵਾਰ ਇਹ ਕਹਿਣਾ ਉਹ ਅਕਾਲੀ ਦਲ ਬਾਦਲ ਨੂੰ ਉਹ ਅਕਾਲੀ ਦਲ ਮੰਨਦੇ ਆ ਖੈਰ, ਤੇ ਉਹ ਉਹਦੇ ਤੇ ਇੱਕ ਪ੍ਰੈਸ਼ਰ ਜਿਹੜਾ ਬਿਲਟ ਕਰ ਰਿਹਾ ਵੀ ਜੇ ਕਿਤੇ ਕੱਲ ਨੂੰ ਇਹ ਗੱਲ ਚੱਲਦੀ ਹੈ ਤੇ ਤਾਂ ਉਹ ਘੱਟੋ ਘੱਟ ਜਿਹੜੀਆਂ ਹੈਗੀਆਂ ਉਹ ਅੱਧੀਆਂ ਸੀਟਾਂ ਜਿਹੜੀਆਂ ਮੰਗਣ, ਇਹ ਹੁਣ ਕਿੰਨਾ ਕੁ ਵਾਰਾ ਖਾਂਦਾ ਹੈ ਅਕਾਲੀ ਦਲ ਨੂੰ, ਇਹ ਹੁਣ ਉਹਦੇ ਤੇ ਇਹ ਨਿਰਭਰ ਕਰੂਗਾ ਜਾਂ ਸੁਖਬੀਰ ਬਾਦਲ ਤੇ ਕੀ ਪ੍ਰੈਸ਼ਰ ਹੋਊਗਾ, ਕਿਉਂਕਿ ਅਕਾਲੀ ਦਲ ਦੇ ਅੰਦਰ ਵੀ ਇਹ ਗੱਲ ਵਾਰ ਵਾਰ ਚੱਲਦੀ ਹੈ ਨਾ ਕਿ ਨਹੀਂ ਗੱਠਜੋੜ ਕਰਕੇ ਠੀਕ ਹੈ ਫੇਰ ਹੀ ਆਪਾਂ ਕਾਮਯਾਬ ਹੋ ਸਕਦੇ ਹਾਂ, ਸ਼ਹਿਰੀ ਵੋਟ ਆਪਾਂ ਨੂੰ ਤਾਂ ਮਿਲ ਸਕਦੀ ਹੈ, ਏਦਾਂ ਦੀ ਗੱਲ ਉੱਥੇ ਵੀ ਅੰਦਰ ਖਾਤੇ ਜਿਹੜੀ ਹੈ ਇਹ ਚੱਲਦੀ ਹੈ। ਤੇ ਦੂਜਾ ਇਹ ਹੈ ਕਿ ਖਾਸ ਕਰਕੇ ਜਿਹੜਾ ਬਾਦਲ ਪਰਿਵਾਰ ਹੈ ਤੇ ਭਾਵੇਂ ਉਹ ਸੁਖਬੀਰ ਬਾਦਲ ਨੇ ਤੇ ਭਾਵੇਂ ਉਹਨਾਂ ਦੀ ਧਰਮ ਪਤਨੀ ਹੈ ਬੀਬਾ ਹਰਸਿਮਰਤ ਕੌਰ ਬਾਦਲ ਜਾਂ ਮਜੀਠੀਆ ਸਾਹਿਬ ਨੇ, ਤੇ ਉਹਨਾਂ ਨੂੰ ਇਹ ਲੱਗਦਾ ਕਿ ਪੰਜਾਬ ਦੇ ਵਿੱਚ ਅਕਾਲੀਆਂ ਨੂੰ ਕੁਛ ਲੱਭੇ ਨਾ ਲੱਭੇ, ਤੇ ਪਰ ਕਿਉਂਕਿ ਸੈਂਟਰ ਦੇ ਵਿੱਚ ਕਿਤੇ ਨਾ ਕਿਤੇ ਜਿਵੇਂ ਲੰਬਾ ਸਮਾਂ ਉਹਨਾਂ ਨੇ ਜਿਹੜਾ ਹੈਗਾ ਸੈਂਟਰ ਦੇ ਵਿੱਚ ਸੱਤਾ ਭੋਗੀ ਹੈ ਬੀਜੇਪੀ ਨਾਲ ਰਲ ਕੇ, ਵੀ ਉੱਥੇ ਕੋਈ ਨਾ ਕੋਈ ਹਿੱਸਾ ਮਿਲ ਸਕਦਾ ਜੇ ਸਾਡੀ ਸਾਂਝ ਪੈਂਦੀ ਹੈ। ਤੇ ਸੋ ਹੁਣ ਫਿਲਹਾਲ ਤਾਂ ਜਿਹੜਾ ਹੈਗਾ ਇਹ ਜਿੱਦਾਂ ਨਿਤਿਨ ਨਵੀਨ ਦੇ ਬਿਆਨ ਆਏ ਨੇ ਤੇ ਜਾਂ ਉਹ ਕੁਛ ਹੋਰ ਜਿਹੜੇ ਉਹ ਐਂਗਲ ਤੋਂ ਜਿਹੜੇ ਉਹ ਗੱਲ ਕਰਦੇ ਆ, ਤੇ ਉਹ ਭਾਵੇਂ ਜਿਹੜਾ ਖਾਸ ਕਰਕੇ ਜਿੱਦਾਂ ਉਹ ਸਿੱਖਾਂ ਬਾਰੇ ਗੁਰੂ ਸਾਹਿਬਾਨ ਬਾਰੇ ਜਾਂ ਇੱਦਾਂ ਦੀਆਂ ਉਹ ਗੱਲਾਂ ਉਹ ਤਾਂ ਨਹੀਂ ਖੈਰ ਬਹੁਤੀਆਂ ਜਚਣਗੀਆਂ, ਕਿਉਂਕਿ ਬਹੁਤ ਕੁਛ ਬੀਜੇਪੀ ਕਰ ਚੁੱਕੀ ਹੈ ਜਿਹੜਾ ਐਂਟੀ ਪੰਜਾਬ ਉਹ ਲੋਕਾਂ ਦੇ ਪਿਆ ਕਿਤੇ ਨਾ ਕਿਤੇ, ਉਹ ਖਾਸ ਕਰਕੇ ਕਿਸਾਨ ਅੰਦੋਲਨ ਵਾਲੀ ਗੱਲ, ਤੇ ਪਰ ਇਹ ਵੀ ਜੇ ਇਹ ਰਲ ਕੇ ਕਿਤੇ ਆਪਣੀ ਉਹ ਪਹਿਲੀ ਜਿਹੜੀ ਕੰਸਟੀਚੁਐਂਸੀ ਨੂੰ ਉਹ ਬਹਾਲ ਕਰਦੇ ਆ ਤੇ ਫੇਰ ਜਿਹੜਾ ਹੈਗਾ ਕੁਛ ਨਾ ਕੁਛ ਪੋਲੀਟੀਕਲੀ ਇਹ ਗੇਨ ਕਰ ਸਕਦੇ ਆ, ਤੇ ਪਰ ਫਿਲਹਾਲ ਮੇਰਾ ਖਿਆਲ ਹੈ ਜਿਹੜੀ ਇਹ ਵਾਰ ਵਾਰ ਜਿਹੜਾ ਇਹ ਨੈਰੇਟਿਵ ਚਲਾਇਆ ਜਾ ਰਿਹਾ ਕਿ ਇਕੱਲੇ ਲੜਾਂਗੇ ਇਕੱਲੇ ਲੜਾਂਗੇ, ਤੇ ਨਾਲ ਕਿਉਂਕਿ ਜਿਹੜੇ ਕੁਛ ਬੀਜੇਪੀ ਦੇ ਜਿਹੜੇ ਹਮਾਇਤੀ ਵੀ ਭਾਵੇਂ ਬੁੱਧੀਜੀਵੀਆਂ ਚ ਨੇ ਭਾਵੇਂ ਆਰ ਐਸ ਐਸ ਵਾਲੇ ਬੰਦੇ ਨੇ ਪੁਰਾਣੇ, ਉਹ ਪੱਛਮੀ ਬੰਗਾਲ ਦੀ, ਆਸਾਮ ਦੀ, ਹੋਰਨਾਂ ਥਾਵਾਂ ਦੀ ਉਹ ਲਗਾਤਾਰ ਉਦਾਹਰਨ ਦਿੰਦੇ ਆ ਮਹਾਰਾਸ਼ਟਰ ਚ ਕਿ ਉੱਥੇ ਵੀ ਕਰ ਲਿਆ, ਉੱਥੇ ਵੀ ਲੋਕ ਬੀਜੇਪੀ ਨਾਲ ਜੁੜੇ, ਪੰਜਾਬ ਦੇ ਲੋਕ ਵੀ ਚਾਹੁੰਦੇ ਨੇ। ਤੇ ਇੱਕ ਨਾਲ ਇਹ ਵੀ ਨੈਰੇਟਿਵ ਚੱਲਦਾ ਹੈ ਕਿ ਦੇਖੋ ਜੇ ਉਹੀ ਗਵਰਨਮੈਂਟ ਸੈਂਟਰ ਚ ਹੋਏਗੀ, ਉਹੀ ਸੂਬੇ ਚ ਹੋਏਗੀ ਤਾਂ ਸੂਬੇ ਦਾ ਵਿਕਾਸ ਵੱਧ ਹੋਏਗਾ, ਏਦਾਂ ਦੀਆਂ ਨਾਲ ਨਾਲ ਜਿਹੜੀਆਂ ਹੈਗੀਆਂ ਇਹ ਨੈਰੇਟਿਵ ਦੀ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
0: ਜੀ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
1: ਹਾਂਜੀ ਧੰਨਵਾਦ
0: ਜੀ। ਦੋਸਤੋ ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ ਚ ਰਹੋ ਤੇ ਸੁਣਦੇ ਰਹੋ ਰੇਡੀਓ ਹਾਂਜੀ 1674।
2: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ,
3: ਕੀ ਹੋਇਆ?
2: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
3: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
2: ਜਾਂ 90-77-97-33
3: ਜਾਂ ਈਮੇਲ info@vyimmigration.com.au।
2: ਯਾਦ ਰੱਖੋ 9077-9733।
3: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
2: ਹਰ ਕਦਮ ਤੁਹਾਡੇ ਨਾਲ।
4: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰ ਰਹੀ ਹੈ। ਸਰਕਾਰ ਕੋਲ ਇੱਕ ਰਾਸ਼ਟਰੀ ਤੇਲ ਸੁਰੱਖਿਆ ਯੋਜਨਾ ਹੈ ਅਤੇ ਅਸੀਂ ਇਸ ਵੇਲੇ ਦੂਜੇ ਪੱਧਰ ਤੇ ਹਾਂ। ਆਪਣੀ ਕਾਰ ਦੀ ਘੱਟ ਅਤੇ ਵਧੇਰੇ ਕੁਸ਼ਲਤਾ ਨਾਲ ਵਰਤੋਂ ਟਰੱਕ ਡਰਾਈਵਰਾਂ, ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਤੇਲ ਬਚਾਉਣ ਵਿੱਚ ਮਦਦ ਕਰਦੀ ਹੈ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। fuelplan.gov.au/punjabi ਤੇ ਜਾਓ। ਆਸਟ੍ਰੇਲੀਆ ਸਰਕਾਰ ਕੈਨਬਰਾ ਵੱਲੋਂ ਜਾਰੀ।
5: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸਦੇ ਹੈ ਸੀਕ੍ਰੇਟ।
6: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
7: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
8: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
9: ਹਾਂਜੀ ਰੇਡੀਓ।
10: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
11: ਸੂਰਜ ਦੇਵਤਾ
10: ਕੀ ਮਤਲਬ?
11: ਉਹ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
10: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
11: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0646-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
12: ਆ ਕਿੱਥੇ ਵੱਜ ਗਈ ਤੇਰੀ ਗੱਡੀ?
13: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
12: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ।
14: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-77-48 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸਵੇ, ਰੇਵਨ ਹਾਲ।
15: ਮਾਰੇ ਗਏ, ਦੁਬਾਰਾ ਦੇਰ ਹੋ ਗਈ। ਗੱਡੀ ਚਲਾਉਣ ਵਿੱਚੋਂ ਤਣਾਅ ਨੂੰ ਬਾਹਰ ਕੱਢੋ ਅਤੇ ਘਰੋਂ ਪਹਿਲਾਂ ਹੀ ਤੁਰ ਪਾਓ। ਜੇ ਤੁਸੀਂ ਗਤੀ ਸੀਮਾ ਤੋਂ ਤੇਜ਼ ਗੱਡੀ ਚਲਾਉਂਦੇ ਹੋ ਤਾਂ ਤੁਸੀਂ ਕਾਨੂੰਨ ਨੂੰ ਤੋੜ ਰਹੇ ਹੋ ਅਤੇ ਤੁਹਾਨੂੰ ਮਹਿੰਗਾ ਜੁਰਮਾਨਾ ਹੋ ਸਕਦਾ ਹੈ ਜਾਂ ਆਪਣਾ ਲਾਇਸੈਂਸ ਗੁਆ ਸਕਦੇ ਹੋ। TSC ਵੱਲੋਂ ਸੁਨੇਹਾ, ਹਰ ਕਿਸੇ ਵਾਸਤੇ ਸੁਰੱਖਿਅਤ ਤਰੀਕੇ ਨਾਲ ਗੱਡੀ ਚਲਾ।
16: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮੈਲਟਨ।
17: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ। 0433-280-252 ਤੇ।

0: ਅਸ਼ਰੀਫ ਨੇ ਐਕਸ ਦੇ ਉੱਤੇ ਪੋਸਟ ਦੇ ਵਿੱਚ ਕਤਰ ਦੀ ਭੂਮਿਕਾ ਦਾ ਵੀ ਜ਼ਿਕਰ ਕੀਤਾ। ਸਾਊਦੀ ਅਰਬ, ਤੁਰਕੀ ਤੇ ਮਿਸਰ ਦੇ ਨੇਤਾਵਾਂ ਦਾ ਵੀ ਧੰਨਵਾਦ ਕੀਤਾ। ਕੁੱਲ ਮਿਲਾ ਕੇ ਇੰਨੀ ਵੱਡੀ ਪੋਸਟ ਦੇ ਵਿੱਚ ਸ਼ਹਿਬਾਜ਼ ਸ਼ਰੀਫ ਨੇ ਕਿਸੇ ਵੀ ਧਿਰ ਦੀ ਨਾਰਾਜ਼ਗੀ ਨਾ ਹੋਵੇ ਇਹ ਯਕੀਨੀ ਬਣਾਇਆ ਤੇ ਸਭ ਨੂੰ ਖੁਸ਼ ਕਰਨ ਦੀ ਇਸ ਟਵੀਟ ਦੇ ਵਿੱਚ ਕੋਸ਼ਿਸ਼ ਕੀਤੀ। ਉੱਥੇ ਕੌਮਾਂਤਰੀ ਖਿੱਤੇ ਚ ਆਖਰੀ ਖਬਰ ਸ਼੍ਰੀਲੰਕਾ ਤੋਂ, ਜਿੱਥੋਂ ਦੇ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਦੇ ਬੇਟੇ ਯੋਸ਼ੀਤਾ ਰਾਜਪਕਸ਼ੇ ਨੂੰ ਦੇਸ਼ ਦੇ ਵਿੱਚ ਭ੍ਰਿਸ਼ਟਾਚਾਰ ਰੋਕੂ ਕਮਿਸ਼ਨ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਤਹਿਤ ਗ੍ਰਿਫ਼ਤਾਰ ਕਰ ਲਿਆ। ਯੋਸ਼ੀਦਾ ਇਸ ਮਾਮਲੇ ਦੇ ਵਿੱਚ ਰਿਸ਼ਵਤਖੋਰੀ ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਦੇ ਲਈ ਹੁਣ ਕਮਿਸ਼ਨ ਦੇ ਸਾਹਮਣੇ ਪੇਸ਼ ਹੋਏ ਨੇ। ਰਾਜਪਕਸ਼ੇ ਦੀ ਔਲਾਦਾਂ ਦੇ ਵਿੱਚੋਂ ਦੂਸਰੇ ਨੰਬਰ ਦੇ ਉੱਤੇ ਉਹਨਾਂ ਦੇ ਪੁੱਤਰ ਯੋਸ਼ੀਦਾ ਰਾਜਪਕਸ਼ੇ ਨੂੰ ਕਮਿਸ਼ਨ ਨੇ ਜਾਂਚ ਕਰਨ ਵਾਲਿਆਂ ਦੇ ਸਾਹਮਣੇ ਪੇਸ਼ ਹੋਣ ਦੇ ਲਈ ਪਹਿਲਾਂ ਸੰਮਨ ਭੇਜਿਆ ਸੀ। ਸ਼੍ਰੀਲੰਕਾ ਨੇਵੀ ਦੇ ਸਾਬਕਾ ਅਧਿਕਾਰੀ ਯੋਸ਼ੀਦਾ ਦੀ ਗ੍ਰਿਫ਼ਤਾਰੀ ਦੇ ਕਾਰਨਾਂ ਦੀ ਜਾਣਕਾਰੀ ਦਿੰਦਿਆਂ
1: ਅਧਿਕਾਰੀਆਂ ਨੇ ਦੱਸਿਆ ਹੈ ਕਿ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਸ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿੱਲਡ ਵੀਜ਼ਾ, ਪੀਆਰ, ਯੂਐ ਤੁਹਾਡਾ ਆਪਣਾ ਪ੍ਰੀਤਰਪਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।
2: सिडनी का अपना इंडियन रेडियो स्टेशन।
3: सुनो जी, गड्डी अक्षरा ज्वेलर्स वाल ले लो।
4: ओ जो हुकम मेरी सरकार।
3: ओ आ किधर? हैरी स्पार्क वाल जाना। तुसी आ किथे जा रहे हो?
4: अक्षरा ज्वेलर्स दी दूजी लोकेशन
3: यानी हुन 22 कैरेट गोल्ड हॉलमार्क ज्वेलरी, डायमंड ज्वेलरी, अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन ते मिलनगे।
4: आहो जी आहो।
3: अक्षरा ज्वेलर अपनी दूजी लोकेशन 56 गारफील्ड रोड, ईस्ट रिवर्सटन विच वी तुहाडी सेवा विच।
5: लो जी तुहाडी नजर है। ओला
3: ओए भोली ओए दी जबरदस्त कामयाबी तो बाद गीत MP3 ते जगजीत संधू फिल्म्स ले आए ने हासे मस्ती ते इमोशन नाल भरपूर फिल्म।
6: भोले ने कसूते बसाते
3: ओए भोले ओए 2 कॉमेडी ड्रामा ते एंटरटेनमेंट दा पूरा तड़का 12 जून नू पूरी फैमिली दे नाल नजदीकी सिनेमा कला विच देखना ना भुलियो। ओए भोले ओए 2 ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
7: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
3: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: You are listening.
8: Haji Haji, Haji Haji, Haji Haji, Radio Haji.
2: Radio Haji, 1674 AM, 24/7 Indian Radio, Sydney ka apna Indian Radio Station.
8: Radio Haji.
2: Stay tuned.

ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਮੈਂ ਗੌਤਮ ਕਪਿਲ ਔਰ ਅੱਜ ਯਾਨੀ ਕਿ 22 June 2026 ਸੋਮਵਾਰ ਦੀ ਸ਼ਾਮ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਕੀ ਨੇ ਖਬਰਾਂ, ਆਓ ਸ਼ੁਰੂਆਤ ਕਰਦੇ ਹਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ। ਸਭ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਨੇ ਇੱਕ ਵਾਰ ਫਿਰ ਤੋਂ ਇਟਾਲੀਅਨ ਪ੍ਰਧਾਨ ਮੰਤਰੀ ਦੇ ਉੱਤੇ ਨਿਸ਼ਾਨਾ ਸਾਧਿਆ। ਡੋਨਾਲਡ ਟਰੰਪ ਨੇ ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੈਲੂਨੀ ਦੇ ਨਾਲ ਹਾਲੀਆ ਦਿਨਾਂ ਦੇ ਵਿੱਚ ਇੱਕ ਵਿਵਾਦ ਜਨਤਕ ਤੌਰ ਦੇ ਉੱਤੇ ਸਾਹਮਣੇ ਲਿਆਉਂਦਾ ਸੀ। ਇਸ ਤੋਂ ਬਾਅਦ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਤੋਂ ਹੁਣ ਮੈਲੋਨੀ ਦੀ ਆਲੋਚਨਾ ਕੀਤੀ। ਅਸਲ ਦੇ ਵਿੱਚ ਮੈਲੋਨੀ ਨੇ ਉਸ ਮਸਲੇ ਦੇ ਉੱਤੇ ਟਰੰਪ ਦਾ ਜਵਾਬ ਦੇ ਦਿੱਤਾ ਸੀ ਜਿਹੜਾ ਕਿ ਟਰੰਪ ਦੇ ਸਵਾਲ ਦੇ ਨਾਲੋਂ ਜਾਂ ਟਰੰਪ ਦੀ ਟਿੱਚਰ ਦੇ ਨਾਲੋਂ ਜ਼ਿਆਦਾ ਵਾਇਰਲ ਹੋ ਗਿਆ। ਟਰੰਪ ਨੇ ਕਿਹਾ ਕਿ ਅਸੀਂ ਇਟਲੀ ਦੀ ਦਹਾਕਿਆਂ ਤੋਂ ਰੱਖਿਆ ਕਰਦੇ ਆਏ ਹਾਂ, ਪਰ ਜਦੋਂ ਪ੍ਰੀਖਿਆ ਦੀ ਘੜੀ ਆਉਂਦੀ ਹੈ ਤਾਂ ਉਹ ਸਾਡੇ ਨਾਲ ਨਹੀਂ ਹੁੰਦਾ। ਡੋਨਾਲਡ ਟਰੰਪ ਨੇ ਟਰੁੱਥ ਸੋਸ਼ਲ ਦੇ ਉੱਤੇ ਸੋਮਵਾਰ ਦੇ ਦਿਨ ਲਿਖਿਆ ਕਿ ਨੈਟੋ ਦੇ ਉੱਤੇ ਖਰਬਾਂ ਡਾਲਰ ਖਰਚ ਕਰਨ ਤੋਂ ਬਾਅਦ ਵੀ ਇਟਲੀ ਤੇ ਉਸਦੀ ਪ੍ਰਧਾਨ ਮੰਤਰੀ ਇਰਾਨ ਦੇ ਪਰਮਾਣੂ ਖਤਰੇ ਨੂੰ ਲੈ ਕੇ ਸਾਡੇ ਨਾਲ ਖੜੇ ਹੋਣ ਦੇ ਬਾਰੇ ਕਦੇ ਸੋਚ ਵੀ ਨਹੀਂ ਰੱਖਦੇ। ਉਹਨਾਂ ਲਿਖਿਆ ਕਿ ਦਹਾਕਿਆਂ ਤੋਂ ਅਸੀਂ ਉਹਨਾਂ ਦੀ ਰੱਖਿਆ ਕਰਦੇ ਹਾਂ ਤੇ ਜਦੋਂ ਉਹ ਸਾਡੇ ਨਾਲ ਖੜਨ ਦਾ ਵਕਤ ਹੁੰਦਾ ਹੈ ਚੰਗੀ ਗੱਲ ਨਹੀਂ ਹੈ ਕਿ ਉਹ ਦੂਰ ਹੋ ਜਾਂਦੇ ਨੇ। ਦਰਅਸਲ ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਟਰੰਪ ਨੇ ਇਟਾਲੀਅਨ ਟੀਵੀ ਚੈਨਲ ਨੂੰ ਕਿਹਾ ਸੀ ਕਿ G7 ਸਮਿਟ ਦੇ ਦਰਮਿਆਨ ਮੈਲੋਨੀ ਉਹਨਾਂ ਦੇ ਨਾਲ ਤਸਵੀਰ ਖਿਚਾਉਣ ਦੇ ਲਈ ਮਿੰਨਤ ਕਰਦੀ ਰਹੀ। ਇਸ ਤੋਂ ਬਾਅਦ ਬਿਆਨ ਇੰਨਾ ਜ਼ਿਆਦਾ ਵੱਧ ਗਿਆ ਕਿ ਇਟਲੀ ਦੇ ਵਿਦੇਸ਼ ਮੰਤਰੀ ਐਂਟੋਨੀਓ ਤਿਆਨੀ ਨੇ ਇਸ ਵੀਕਐਂਡ ਦੇ ਦਰਮਿਆਨ ਆਪਣੀ ਅਮਰੀਕਾ ਯਾਤਰਾ ਰੱਦ ਕਰ ਦਿੱਤੀ ਸੀ। ਮੈਲੋਨੀ ਨੇ ਬੀਤੇ ਹਫ਼ਤੇ ਸ਼ੁੱਕਰਵਾਰ ਦੇ ਦਿਨ ਇੱਕ ਵੀਡੀਓ ਜਾਰੀ ਕਰਕੇ ਟਰੰਪ ਨੂੰ ਜਵਾਬ ਵੀ ਦੇ ਦਿੱਤਾ। ਉਹਨਾਂ ਕਿਹਾ ਕਿ ਟਰੰਪ ਜਿਸ ਕਿਸਮ ਦੇ ਨਾਲ ਮਨ ਘੜੰਤ ਟਿੱਪਣੀਆਂ ਦੇ ਦਿੰਦੇ ਨੇ ਉਹਨਾਂ ਨੂੰ ਕਦੇ ਕਦੇ ਤਾਂ ਹੈਰਾਨੀ ਹੁੰਦੀ ਹੈ। ਮਿੰਨਤ ਤਾਂ ਬੜੀ ਦੂਰ ਦੀ ਗੱਲ, ਉਹਨਾਂ ਨੇ ਕਦੇ ਵੀ ਟਰੰਪ ਨੂੰ ਫੋਟੋ ਖਿਚਵਾਉਣ ਦੇ ਲਈ ਨਹੀਂ ਕਿਹਾ। ਉਧਰ ਕਤਰ ਦੇ ਰਾਸ ਲਾਫਾਨ ਇੰਡਸਟਰੀਅਲ ਸਿਟੀ ਦੇ ਵਿੱਚ ਸਥਿਤ ਇੱਕ ਗੈਸ ਪਲਾਂਟ ਦੇ ਵਿੱਚ ਵੱਡਾ ਧਮਾਕਾ ਹੋਇਆ ਜਿਸ ਦੇ ਵਿੱਚ 54 ਲੋਕ ਜ਼ਖਮੀ ਹੋਏ ਨੇ, 18 ਹੋਰ ਲਾਪਤਾ ਦੱਸੇ ਜਾ ਰਹੇ ਨੇ। ਕਤਰ ਪ੍ਰਸ਼ਾਸਨ ਦੇ ਮੁਤਾਬਕ ਰਾਸ ਲਾਫਾਨ ਇੰਡਸਟਰੀਅਲ ਸਿਟੀ ਦੇ ਵਿੱਚ ਹੋਏ ਧਮਾਕੇ ਤੋਂ ਬਾਅਦ ਭਿਆਨਕ ਅੱਗ ਵੀ ਲੱਗ ਗਈ। ਐਮਰਜੈਂਸੀ ਟੀਮਾਂ ਮੌਕੇ ਦੇ ਉੱਤੇ ਭੇਜੀਆਂ ਗਈਆਂ। ਥੋੜੇ ਸਮੇਂ ਬਾਅਦ ਅੱਗ ਦੇ ਉੱਤੇ ਕਾਬੂ ਜ਼ਰੂਰ ਪਾ ਲਿਆ ਗਿਆ, ਪਰ ਜਿਹੜੇ ਲੋਕ ਗਾਇਬ ਹੋਏ ਨੇ ਉਹਨਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। 54 ਜ਼ਖਮੀਆਂ ਨੂੰ ਜਾਂ ਤਾਂ ਮੁੱਢਲੀ ਜਿਹੜੀ ਮੈਡੀਕਲ ਏਡ ਆ ਉਹ ਦੇ ਦਿੱਤੀ ਗਈ ਹੈ ਜਾਂ ਫਿਰ ਹਸਪਤਾਲ ਭੇਜਿਆ ਗਿਆ। ਮੰਤਰਾਲੇ ਦੇ ਮੁਤਾਬਕ ਧਮਾਕਾ ਇੱਕ ਤਕਨੀਕੀ ਵਜ੍ਹਾ ਦੇ ਚੱਲਦਿਆਂ ਹੋਇਆ ਹੋ ਸਕਦਾ ਹੈ। ਇਸ ਧਮਾਕੇ ਦੇ ਚੱਲਦਿਆਂ ਗੈਸ ਦਾ ਕੋਈ ਰਸਾਰ ਨਹੀਂ ਹੋਇਆ ਅਤੇ ਜਿਹੜੇ ਆਮ ਲੋਕ ਨੇ ਉਹਨਾਂ ਦੀ ਸੁਰੱਖਿਆ ਨੂੰ ਵੀ ਕੋਈ ਖਤਰਾ ਨਹੀਂ ਹੈ। ਖਤਰ ਦੇ ਗ੍ਰਹਿ ਮੰਤਰਾਲੇ ਦੇ ਮੁਤਾਬਕ ਖਤਰ ਇੰਟਰਨੈਸ਼ਨਲ ਸਰਚ ਐਂਡ ਰੈਸਕਿਊ ਗਰੁੱਪ ਸਿਵਲ ਡਿਫੈਂਸ ਟੀਮਾਂ ਨੇ ਰਲ ਕੇ ਲਾਪਤਾ ਲੋਕਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਦੱਸਿਆ ਹੈ ਕਿ ਵਿਦੇਸ਼ ਮੰਤਰੀ ਮਾਰਕੋ ਰੂਬੀਓ 2 ਦਿਨ ਦੀ ਮੱਧ ਪੂਰਬ ਦੀ ਯਾਤਰਾ ਦੇ ਉੱਤੇ ਜਾਣ ਵਾਲੇ ਨੇ। ਮੰਤਰਾਲੇ ਦੇ ਮੁਤਾਬਕ 23 June ਤੋਂ ਯਾਨੀ ਕੱਲ੍ਹ ਤੋਂ ਸ਼ੁਰੂ ਹੋਣ ਵਾਲੀ ਇਸ ਯਾਤਰਾ ਦੇ ਦਰਮਿਆਨ ਰੂਬੀਓ ਸੰਯੁਕਤ ਅਰਬ ਅਮੀਰਾਤ ਯਾਨੀ UAE ਅਤੇ ਕੁਵੈਤ ਅਤੇ ਫਿਰ ਬਹਿਰੀਨ ਜਾਣਗੇ। ਇਸ ਯਾਤਰਾ ਦਰਮਿਆਨ ਰੂਬੀਓ ਕਈ ਖੇਤਰੀ ਮੁੱਦਿਆਂ ਦੇ ਉੱਤੇ ਚਰਚਾ ਕਰਨਗੇ ਜਿਸ ਦੇ ਵਿੱਚ ਅਮਰੀਕਾ ਅਤੇ ਇਰਾਨ ਦਾ ਸਮਝੌਤਾ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਹੋਰਮੁਜ਼ ਸਟ੍ਰੇਟ ਤੋਂ ਜਹਾਜ਼ਾਂ ਦੀ ਸੁਰੱਖਿਅਤ ਆਵਾਜਾਈ ਨੂੰ ਲੈ ਕੇ ਵੀ ਗੱਲਬਾਤ ਕੀਤੀ ਜਾਏਗੀ। ਅਮਰੀਕੀ ਵਿਦੇਸ਼ ਮੰਤਰੀ ਬਹਿਰੀਨ ਦੇ ਵਿੱਚ ਖਾੜੀ ਸਹਿਯੋਗ ਪਰਿਸ਼ਦ ਦੇ ਮੈਂਬਰਾਂ ਦੇ ਨਾਲ ਵੀ ਮੁਲਾਕਾਤ ਕਰਨਗੇ। ਇੱਧਰ ਦੂਸਰੇ ਪਾਸੇ ਸਵਿਟਜ਼ਰਲੈਂਡ ਦੇ ਵਿੱਚ ਇਰਾਨ ਅਤੇ ਅਮਰੀਕਾ ਦੀ ਗੱਲਬਾਤ ਦਾ ਪਹਿਲਾ ਦੌਰ ਖਤਮ ਹੋ ਚੁੱਕਿਆ। ਇਸ ਤੋਂ ਬਾਅਦ ਹੁਣ ਪਾਕਿਸਤਾਨ ਅਤੇ ਕਤਰ ਦੀ ਤਰਫ ਤੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਕਚੀ ਨੇ ਕਿਹਾ ਕਿ ਪਾਕਿਸਤਾਨ ਅਤੇ ਕਤਰ ਦੀ ਲਗਾਤਾਰ ਕੋਸ਼ਿਸ਼ਾਂ ਦੇ ਚੱਲਦਿਆਂ ਹੀ ਲੈਬਨਾਨ ਦੇ ਵਿੱਚ ਲੜਾਈ ਖਤਮ ਹੋ ਸਕਦੀ ਹੈ ਜੇਕਰ ਅਜਿਹਾ ਕੀਤਾ ਜਾਵੇ। ਬਿਆਨ ਅਜਿਹੇ ਸਮੇਂ 'ਚ ਸਾਹਮਣੇ ਆਇਆ ਜਦੋਂ ਪਾਕਿਸਤਾਨ ਨੇ ਦੱਸਿਆ ਕਿ ਸਵਿਟਜ਼ਰਲੈਂਡ ਦੇ ਵਿੱਚ ਅਮਰੀਕਾ ਅਤੇ ਇਰਾਨ ਦੇ ਦਰਮਿਆਨ ਗੱਲਬਾਤ ਦਾ ਪਹਿਲਾ ਰਾਊਂਡ ਖਤਮ ਹੋ ਚੁੱਕਿਆ। ਹਾਲਾਂਕਿ ਹੁਣ ਤੱਕ ਨਹੀਂ ਸੀ ਇੰਨੀ ਜਾਣਕਾਰੀ ਕਿ ਇਹ ਕਈ ਰਾਊਂਡ ਦੀ ਗੱਲਬਾਤ ਹੈ। ਇਹੀ ਕਿਹਾ ਜਾ ਰਿਹਾ ਸੀ ਕਿ ਡਿਜੀਟਲ ਹਸਤਾਖਰ ਇਸ ਸਮਝੌਤੇ ਦੇ ਉੱਤੇ ਹੋ ਚੁੱਕੇ ਨੇ। ਹਾਲਾਂਕਿ ਇਸ ਦੇ ਨਾਲ ਸੀਜ਼ ਫਾਇਰ ਦਾ ਕੋਈ ਫਰਕ ਨਹੀਂ ਪੈਂਦਾ। ਦੱਸ ਦਈਏ ਕਿ ਸੀਜ਼ ਫਾਇਰ ਦੇ ਸਮਝੌਤੇ ਦੇ ਉੱਤੇ ਡਿਜੀਟਲ ਹਸਤਾਖਰ ਹੋ ਚੁੱਕੇ ਸੀ, ਪਰ ਇਹ ਪੱਕਾ ਸਮਝੌਤਾ ਜਿਸ ਦੀ ਜ਼ਿਕਰ ਹੁਣ ਕੀਤਾ ਜਾ ਰਿਹਾ ਉਸ ਬਾਬਤ ਇਹ ਪਹਿਲੇ ਰਾਊਂਡ ਦੀ ਗੱਲਬਾਤ ਹੋਈ ਹੈ। ਪੱਕਾ ਸਮਝੌਤਾ ਮਤਲਬ ਇਹ ਕਿ ਸੀਜ਼ ਫਾਇਰ ਹਾਲੇ ਸਿਰਫ 60 ਦਿਨਾਂ ਦੇ ਲਈ ਕੀਤਾ ਗਿਆ ਸੀ। ਪੂਰੀ ਤਰ੍ਹਾਂ ਦੇ ਨਾਲ ਜੰਗ ਖਤਮ ਹੋਏਗੀ ਜਾਂ ਨਹੀਂ ਉਸੇ ਨੂੰ ਲੈ ਕੇ ਇਹ ਗੱਲਬਾਤ ਕੀਤੀ ਜਾ ਰਹੀ ਹੈ। ਕਿੰਨੇ ਦੌਰ ਦੀ ਗੱਲਬਾਤ ਹੈ ਇਸ ਨੂੰ ਲੈ ਕੇ ਪਹਿਲਾਂ ਕਦੇ ਕੋਈ ਜਾਣਕਾਰੀ ਸਾਂਝੀ ਨਹੀਂ ਸੀ ਕੀਤੀ ਗਈ। ਉਧਰ ਬਿਆਨ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਦੋਵਾਂ ਧਿਰਾਂ ਦਾ ਵਫ਼ਦ ਹੈ ਜਿਹੜਾ ਉਹਨਾਂ ਦੀ ਤਰਫ ਤੋਂ ਰਿਪੋਰਟ ਦਿੱਤੀ ਜਾਏਗੀ। ਅਲੱਗ ਅਲੱਗ ਟੀਮਾਂ ਬਣਾ ਦਿੱਤੀਆਂ ਗਈਆਂ ਨੇ। ਪਰਮਾਣੂ ਪ੍ਰੋਗਰਾਮ, ਇਰਾਨ ਦੇ ਉੱਤੇ ਲੱਗੀਆਂ ਪਾਬੰਦੀਆਂ, ਨਿਗਰਾਨੀ ਅਤੇ ਵਿਵਾਦ, ਹੋਰ ਕਈ ਮਸਲੇ ਨੇ ਜਿਨ੍ਹਾਂ ਨੂੰ ਇੱਕ ਇੱਕ ਕਰਕੇ ਸੁਲਝਾਇਆ ਜਾਏਗਾ। ਦੋਹਾਂ ਦੇਸ਼ਾਂ ਨੇ ਆਪਣੇ ਸਾਂਝੇ ਬਿਆਨ ਦੇ ਵਿੱਚ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਇੱਕ ਡੀ ਕੌਨਫਲਿਕਸ਼ਨ ਸੈੱਲ ਵੀ ਬਣਾਇਆ ਜਾਏਗਾ ਜੋ ਕਿ ਲੈਬਨਾਨ ਦੇ ਵਿੱਚ ਜਾਂ ਦੂਸਰੇ ਮੱਧ ਪੂਰਬ
ਯੂਰਪ ਦੇਸ਼ਾਂ ਦੇ ਵਿੱਚ ਇਸ ਵਕਤ ਹੋ ਰਹੇ ਸੰਘਰਸ਼ਾਂ ਦੇ ਬਾਰੇ ਵੀ ਗੱਲਬਾਤ ਕਰੇਗਾ। ਰਬਾਸ ਅਰਾਕਚੀ ਦੇ ਇਸ ਬਿਆਨ ਨੂੰ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦਿਆਂ ਦੇਖਿਆ ਜਾ ਸਕਦਾ ਹੈ ਕਿ ਪਾਕਿਸਤਾਨ ਤੇ ਕਤਰ ਦੀਆਂ ਲਗਾਤਾਰ ਕੋਸ਼ਿਸ਼ਾਂ ਦੇ ਚਲਦਿਆਂ ਲੈਬਨਾਨ ਜੰਗ ਖਤਮ ਕਰਨ ਦੇ ਵਿੱਚ ਵੀ ਕਾਮਯਾਬੀ ਮਿਲ ਰਹੀ ਹੈ। ਹਾਲਾਂਕਿ ਲੈਬਨਾਨ ਦੇ ਵਿੱਚ ਜੰਗ ਜਿਹੜੀ ਉਹ ਇਜ਼ਰਾਈਲ ਨੇ ਪਹਿਲਾਂ ਹੀ ਬਿਆਨ ਦੇ ਦਿੱਤਾ ਸੀ ਕਿ ਉਸਦਾ ਇਰਾਨ ਅਮਰੀਕਾ ਸਮਝੌਤੇ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਲੈਬਨਾਨ ਦੇ ਵਿੱਚ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ। ਉੱਥੇ ਹੀ ਅਗਲੀਆਂ ਕੁਝ ਖਬਰਾਂ ਦੀ ਸਾਂਝ ਪਾਈਏ ਤੇ ਇਹ ਖਬਰ ਵੀ ਇਸੇ ਸਮਝੌਤੇ ਦੇ ਨਾਲ ਜੁੜੀ ਹੋਈ ਜਿੱਥੇ ਅਮਰੀਕਾ ਤੇ ਇਰਾਨ ਦੇ ਦਰਮਿਆਨ ਜੰਗ ਖਤਮ ਕਰਨ ਨੂੰ ਲੈ ਕੇ ਸਵਿਟਜ਼ਰਲੈਂਡ 'ਚ ਚੱਲ ਰਹੀ ਗੱਲਬਾਤ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਦੇ ਦਿਨ ਟਰੁੱਥ ਸੋਸ਼ਲ ਦੇ ਉੱਤੇ ਲਿਖਿਆ ਕਿ ਜੇਕਰ ਇਰਾਨ ਨੇ ਲੈਬਨਾਨ ਦੇ ਵਿੱਚ ਇਜ਼ਰਾਈਲ ਦੇ ਨਾਲ ਲੜ ਰਹੇ ਹਿਜ਼ਬੁੱਲਾ ਨੂੰ ਨਹੀਂ ਰੋਕਿਆ ਤਾਂ ਅਮਰੀਕਾ ਹਮਲਾ ਕਰੇਗਾ। ਅਸਲ 'ਚ ਇਰਾਨ ਦੀ ਇਸ ਟਿੱਪਣੀ ਅਮਰੀਕਾ ਦੀ ਇਸ ਟਿੱਪਣੀ ਦੇ ਉੱਤੇ ਹੁਣ ਇਰਾਨ ਨੂੰ ਵੀ ਬਿਆਨ ਦੇਣਾ ਪਿਆ। ਜਿਹੜੇ ਵਫਦ ਦੀ ਤਰਫ ਤੋਂ ਅਮਰੀਕਾ ਦੇ ਨਾਲ ਗੱਲਬਾਤ ਕਰੀ ਜਾ ਰਹੀ ਹੈ ਉਸ ਵਫਦ ਦੇ ਵਿੱਚ ਪ੍ਰਮੁੱਖ ਮੁਹੰਮਦ ਬਗਰ ਗਲੀਬਾਫ ਜਿਹੜੇ ਕਿ ਇਰਾਨ ਦੀ ਪਾਰਲੀਮੈਂਟ ਦੇ ਸਪੀਕਰ ਵੀ ਨੇ ਉਹਨਾਂ ਨੇ ਟਰੰਪ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੀਆਂ ਧਮਕੀਆਂ ਦਾ ਜੇਕਰ ਕੋਈ ਅਸਰ ਹੁੰਦਾ ਤਾਂ ਕੀ ਅੱਜ ਉਹ ਇਸ ਹਾਲਾਤ 'ਚ ਹੁੰਦੇ ਚਾਹੇ ਉਹ ਜਿੰਨੀਆਂ ਮਰਜ਼ੀ ਗੱਲਾਂ ਕਰਨ ਲੈਣ ਅਸਲੀ ਕਾਰਵਾਈ ਅਸੀਂ ਹੀ ਕਰਦੇ ਹਾਂ। ਦਰਅਸਲ ਅਮਰੀਕਾ ਤੇ ਇਰਾਨ ਦੇ ਦਰਮਿਆਨ ਬੀਤੇ ਹਫ਼ਤੇ ਸਾਈਨ ਹੋਈ ਡੀਲ ਤੋਂ ਬਾਅਦ ਇਹ ਸ਼ਰਤ ਸੀ ਕਿ ਲੈਬਨਾਨ ਸਣੇ ਹਰ ਮੋਰਚੇ ਦੇ ਉੱਤੇ ਜੰਗ ਰੋਕਣੀ ਹੋਏਗੀ। ਹਾਲਾਂਕਿ ਇਸ ਤੋਂ ਬਾਵਜੂਦ ਦੱਖਣੀ ਲੈਬਨਾਨ ਦੇ ਵਿੱਚ ਹਿਜ਼ਬੁੱਲਾ ਤੇ ਇਜ਼ਰਾਈਲੀ ਫੌਜ ਦੇ ਦਰਮਿਆਨ ਜੰਗ ਹੋਰ ਤੇਜ਼ ਹੋ ਗਈ। ਉੱਥੇ ਭਾਰਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਚੱਲੀਏ ਤੇ ਰਾਮ ਮੰਦਰ ਦਾ ਮਸਲਾ ਇਸ ਵਕਤ ਇੱਕ ਚੰਗਾ ਵਿਵਾਦ ਹੈ, ਇੱਕ ਸਿਆਸਤ ਦਾ ਵਿਸ਼ਾ ਭਾਰਤ ਦੇ ਵਿੱਚ ਬਣਿਆ ਹੋਇਆ। ਉੱਤਰ ਪ੍ਰਦੇਸ਼ ਦੇ ਵਿੱਚ ਬਣੇ ਰਾਮ ਮੰਦਰ ਦੇ ਨਿਰਮਾਣ ਤੋਂ ਬਾਅਦ ਹੀ ਵਿਵਾਦ ਇਸ ਮੰਦਰ ਦੇ ਨਾਲ ਜੁੜੇ ਰਹੇ ਨੇ। ਹੁਣ ਅਯੋਧਿਆ ਦੇ ਰਾਮ ਮੰਦਰ ਦੇ ਵਿੱਚ ਚੜ੍ਹਦੇ ਚੜਾਵੇ ਦੀ ਚੋਰੀ ਦਾ ਮਸਲਾ ਇਹਨਾਂ ਦਿਨਾਂ 'ਚ ਚਰਚਾ 'ਚ ਹੈ। ਹਾਲਾਂਕਿ ਇੱਕ SIT ਬਣਾ ਦਿੱਤੀ ਗਈ ਸੀ ਉੱਤਰ ਪ੍ਰਦੇਸ਼ ਸਰਕਾਰ ਦੀ ਤਰਫ ਤੋਂ, ਪਰ ਵਿਰੋਧੀ ਧਿਰ ਦਾ ਕਹਿਣਾ ਕਿ SIT ਆਪਣੀ ਰਿਪੋਰਟ ਆਪਣੇ ਹਿਸਾਬ ਦੇ ਨਾਲ ਜਾਂ ਸੂਬਾਈ ਸਰਕਾਰ ਦੇ ਹਿਸਾਬ ਨਾਲ ਬਣਾ ਕੇ ਸੂਬਾਈ ਸਰਕਾਰ ਨੂੰ ਹੀ ਸਪੁਰਦ ਕਰ ਦੇਵੇਗੀ। ਇਸ ਦੇ ਵਿੱਚ ਟੀਨੂ ਯਾਦਵ ਸਣੇ ਕਈ ਲੋਕ ਰਾਡਾਰ 'ਤੇ ਵੀ ਨੇ, ਪਰ ਫਿਰ ਵੀ ਅਖਿਲੇਸ਼ ਯਾਦਵ ਅਤੇ ਜਿਹੜੇ ਕਾਂਗਰਸ ਦੇ ਨੇਤਾ ਨੇ ਖੜਗੇ ਉਹਨਾਂ ਦੀ ਤਰਫ ਤੋਂ ਰਾਮ ਮੰਦਰ ਦੇ ਚੜਾਵੇ ਮਲਕਾਰਜਨ ਖੜਗੇ ਦੀ ਤਰਫ ਤੋਂ ਰਾਮ ਮੰਦਰ ਦੇ ਚੜਾਵੇ ਨੂੰ ਲੈ ਕੇ ਤੰਜ ਕਸੇ ਗਏ ਨੇ। ਕਿਹਾ ਗਿਆ ਹੈ ਕਿ 5,000 ਕਰੋੜ ਰੁਪਏ ਤੋਂ ਵੀ ਜ਼ਿਆਦਾ ਦੀ ਲੁੱਟ ਹੈ ਔਰ ਇਸ ਮਸਲੇ ਦੇ ਉੱਤੇ ਭਾਰਤ ਸਰਕਾਰ ਉੱਤਰ ਪ੍ਰਦੇਸ਼ ਸਰਕਾਰ ਕਿਵੇਂ ਚੁੱਪ ਰਹਿ ਸਕਦੀ ਹੈ। ਉਹਨਾਂ ਕਿਹਾ ਕਿ ਰਾਮ ਮੰਦਰ ਦੇ ਪੁਜਾਰੀ ਪੈਸੇ ਲੁੱਟ ਰਹੇ ਨੇ, ਰਾਮ ਨਾਮ ਜਪਣਾ ਪਰਾਇਆ ਮਾਲ ਆਪਣਾ ਦੇ ਨਾਂ ਦੇ ਉੱਤੇ ਕਰੋੜਾਂ ਰੁਪਏ ਦੀ ਲੁੱਟ ਹੋ ਰਹੀ ਔਰ ਇਸ ਦੇ ਬਾਬਤ ਇੱਕ SIT ਬਣਾ ਕੇ ਫਾਰਮੈਲਿਟੀ ਕਰ ਦਿੱਤੀ ਗਈ ਹੈ। ਜਾਂਚ ਦੇ ਲਈ ਗਠਿਤ ਵਿਸ਼ੇਸ਼ ਜਾਂਚ ਦਲ ਨੂੰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਦੁਆਰਾ 15 ਦਿਨਾਂ ਦਾ ਸਮਾਂ ਦਿੱਤੇ ਜਾਣ ਦੇ ਉੱਤੇ ਵੀ ਇਸ ਦੇ ਉੱਤੇ ਉਹਨਾਂ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉੱਧਰ ਦੂਸਰੇ ਪਾਸੇ ਜਿਹੜਾ ਅਯੋਧਿਆ ਦੇ ਵਿੱਚ ਇਸ ਰਾਮ ਮੰਦਰ ਦੇ ਚੜਾਵੇ ਦੀ ਚੋਰੀ ਨੂੰ ਲੈ ਕੇ ਇੱਕ ਪਟੀਸ਼ਨ ਹਾਈਕੋਰਟ ਦੇ ਵਿੱਚ ਦਾਇਰ ਕੀਤੀ ਗਈ ਸੀ, ਉਸ ਦੇ ਉੱਤੇ ਵੀ ਅੱਜ ਦੇ ਦਿਨ ਇਸ ਪਟੀਸ਼ਨ ਦੇ ਉੱਤੇ ਕੋਈ ਗੱਲਬਾਤ ਜਿਹੜੀ ਹੈ ਕੋਰਟ ਦੀ ਤਰਫ ਤੋਂ ਸਾਹਮਣੇ ਆ ਸਕਦੀ ਹੈ। ਦੱਸ ਦਈਏ ਕਿ ਇਸ ਮਾਮਲੇ 'ਚ CBI ਤੇ ਕਿਸੇ ਸੁਤੰਤਰ ਜਾਂਚ ਏਜੰਸੀ ਨੂੰ ਇਸ ਦੀ ਜਾਂਚ ਸੌਂਪੀ ਜਾ ਸਕਦੀ ਹੈ। ਹਾਲਾਂਕਿ ਇਸ ਤੋਂ ਪਹਿਲਾਂ 19 ਜੂਨ ਨੂੰ ਸਮੇਂ ਦੀ ਕਮੀ ਦੇ ਚੱਲਦਿਆਂ ਅਦਾਲਤ ਨੇ ਇਸ ਮਾਮਲੇ ਦੇ ਵਿੱਚ ਸੁਣਵਾਈ ਨਹੀਂ ਸੀ ਕੀਤੀ। ਮਾਮਲੇ ਦੀ ਸੁਣਵਾਈ ਅੱਜ ਹੋਣੀ ਹੈ। ਇਸ ਵਾਰ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਅਰਵਿੰਦ ਕੇਜਰੀਵਾਲ ਨੇ ਵੀ ਇਸ ਮਾਮਲੇ ਦੇ ਵਿੱਚ ਆਪਣਾ ਬਿਆਨ ਦਿੱਤਾ। ਉਹਨਾਂ ਕਿਹਾ ਕਿ ਸ਼ੁੱਕਰਵਾਰ ਦੇ ਦਿਨ ਆਉਂਦੇ ਦਿਨਾਂ ਦੇ ਵਿੱਚ ਉਹ ਅਯੋਧਿਆ ਜਾਣਗੇ, ਰਾਮ ਮੰਦਰ ਪਹੁੰਚ ਕੇ ਰਾਮ ਲੱਲਾ ਦੇ ਦਰਸ਼ਨ ਵੀ ਕਰਨਗੇ ਔਰ ਇਸ ਦਰਮਿਆਨ ਉਹਨਾਂ ਨੇ ਸਰਕਾਰ ਦੇ ਉੱਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਹਾਲੇ ਤੱਕ FIR ਦਰਜ ਕਿਉਂ ਨਹੀਂ ਕੀਤੀ ਗਈ, ਸਰਕਾਰ ਇਸ ਮਾਮਲੇ ਦੇ ਵਿੱਚ ਕਿਸ ਨੂੰ ਬਚਾਉਣ ਲੱਗੀ ਹੋਈ ਸੀ, ਇਸ ਪਾਪ ਦੇ ਵਿੱਚ ਸ਼ਾਮਲ ਸਰਕਾਰ ਦੇ ਅੰਦਰ ਕਿਹੜੇ ਲੋਕ ਨੇ ਇਹ ਵੀ ਦੱਸਿਆ ਜਾਵੇ। ਅਰਵਿੰਦ ਕੇਜਰੀਵਾਲ ਦੀ ਐਂਟਰੀ ਤੋਂ ਬਾਅਦ ਰਾਮ ਮੰਦਰ ਚੜਾਵੇ ਦੀ ਚੋਰੀ ਦਾ ਮੁੱਦਾ ਹੋਰ ਜ਼ਿਆਦਾ ਗਰਮਾ ਗਿਆ। ਹੁਣ ਤੱਕ ਕੇਵਲ ਸਮਾਜਵਾਦੀ ਪਾਰਟੀ ਤੇ ਕਾਂਗਰਸ ਦੀ ਤਰਫ ਤੋਂ ਹੀ ਇਸ ਦੇ ਉੱਤੇ ਸਵਾਲ ਖੜੇ ਕੀਤੇ ਜਾ ਰਹੇ ਸੀ। ਉਧਰ ਮਹਾਰਾਸ਼ਟਰ ਦੇ ਵਿੱਚ ਹੋਈਆਂ MLC ਚੋਣਾਂ ਦੇ ਨਤੀਜੇ ਪੂਰੀ ਤਰ੍ਹਾਂ ਦੇ ਨਾਲ ਸਪਸ਼ਟ ਹੋ ਗਏ ਨੇ। ਦੱਸ ਦਈਏ ਕਿ 17 ਸੀਟਾਂ ਦੇ ਵਿੱਚੋਂ ਮਹਾਰਾਸ਼ਟਰ MLC ਦੇ ਅੰਦਰ 16 ਸੀਟਾਂ ਦੇ ਉੱਤੇ ਸੱਤਾਧਾਰੀ ਭਾਜਪਾ, ਸ਼ਿਵ ਸੈਨਾ ਤੇ NCP ਦਾ ਅਜੀਤ ਪਵਾਰ ਗੁੱਟ ਇਹਨਾਂ ਨੇ ਜਿੱਤ ਹਾਸਲ ਕੀਤੀ ਹੈ, ਜਦਕਿ ਵਿਰੋਧੀ ਧਿਰ ਨੂੰ 1 ਹੀ ਸੀਟ ਮਿਲੀ ਹੈ। ਇਹਨਾਂ ਨਤੀਜਿਆਂ ਦੇ ਵਿੱਚ ਮਹਾਂਯੁਤੀ ਦੀ ਇਹ ਵੱਡੀ ਜਿੱਤ ਮੰਨੀ ਜਾ ਸਕਦੀ ਹੈ। 6 ਸੀਟਾਂ ਤਾਂ ਪਹਿਲਾਂ ਹੀ ਗੈਰ ਵਿਰੋਧ ਜਿਹੜੇ ਉਮੀਦਵਾਰ ਸੀ ਉਹ ਜਿੱਤ ਗਏ ਸੀ। ਨਾਸਿਕ ਸੀਟ ਦੇ ਉੱਤੇ ਭਾਜਪਾ ਦੇ ਇੱਕ ਬਾਗੀ ਨੇ ਏਕਨਾਥ ਸ਼ਿੰਦੇ ਦੇ ਉਮੀਦਵਾਰ ਦਾ ਖੇਡ ਵਿਗਾੜ ਦਿੱਤਾ ਸੀ। ਇੱਥੋਂ ਨਾਸਿਕ ਦੇ ਵਿੱਚ ਕੈਂਡੀਡੇਟ ਨਰਿੰਦਰ ਦਰਾੜੇ ਨੂੰ
ਆਜ਼ਾਦ ਉਮੀਦਵਾਰ ਗੋਕੁਲ ਗਿਤੇ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਨਾਂਦੇੜ ਤੋਂ ਭਾਜਪਾ ਦੇ ਉਮੀਦਵਾਰ ਅਮਰਨਾਥ ਰਾਜੂਰਕਰ ਜਿੱਤੇ ਨੇ, ਕਾਂਗਰਸ ਦੇ ਰਾਮਦਾਸ ਪਾਟਿਲ ਹਾਰੇ ਨੇ। ਨਾਗਪੁਰ ਉਪ ਚੋਣਾਂ ਦੇ ਵਿੱਚ ਭਾਜਪਾ ਦੇ ਡਾਕਟਰ ਰਾਜੀਵ ਪੋਤਦਾਰ, ਛਤਰਪਤੀ ਸੰਭਾਜੀ ਨਗਰ ਜਾਲਨਾ ਤੋਂ ਭਾਜਪਾ ਦੇ ਸੁਹਾਸ ਸ਼ਿਰਸਾਟ ਜਿੱਤੇ ਨੇ। ਪ੍ਰਬਣੀ ਹਿੰਗੋਲੀ ਤੋਂ ਸ਼ਿਵ ਸੈਨਾ ਦੇ ਸੈਯਦ ਖਾਨ ਜਿੱਤੇ ਨੇ। ਜਲਗਾਓਂ ਤੋਂ ਭਾਜਪਾ ਦੇ ਨੰਦ ਕਿਸ਼ੋਰ ਮਹਾਜਨ, ਸਾਂਗਲੀ ਸਤਾਰਾ ਤੋਂ ਭਾਜਪਾ ਦੀ ਧੈਰਿਆਸ਼ੀਲ ਕਦਮ, ਸੋਲਾਪੁਰ ਤੋਂ ਭਾਜਪਾ ਦੇ ਰਾਜਿੰਦਰ ਰਾਊਤ, ਦਾਰਾਦੇਵ ਲਾਤੂਰ ਬੀੜ ਤੋਂ ਭਾਜਪਾ ਦੇ ਬਸਰਾਵ ਪਾਟਿਲ ਤੇ ਅਮਰਾਵਤੀ ਤੋਂ ਭਾਜਪਾ ਦੇ ਪ੍ਰਵੀਨ ਪੋਟੇ ਨੇ ਇਹ ਜਿੱਤ ਹਾਸਲ ਕੀਤੀ ਹੈ। ਉੱਥੇ ਭਾਰਤ ਦੇ ਨਾਲ ਜੁੜੀ ਆਖਰੀ ਖਬਰ ਦੀ ਵੀ ਸਾਂਝ ਪਾਈਏ ਤੇ ਇੱਕ ਪਾਸੇ ਪ੍ਰੀਖਿਆਵਾਂ ਦੇ ਵਿੱਚ ਕਥਿਤ ਗੜਬੜੀਆਂ, ਨੀਟ ਪੇਪਰ ਲੀਕ ਤੇ ਸਿੱਖਿਆ ਮੰਤਰੀ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਕਾਂਗਰਸ ਜਨਤਾ ਪਾਰਟੀ ਦੀ ਤਰਫ ਤੋਂ ਅੱਜ ਯਾਨੀ ਸੋਮਵਾਰ ਦੇ ਦਿਨ ਲਗਾਤਾਰ ਤੀਜੇ ਦਿਨ ਵੀ ਜੰਤਰ ਮੰਤਰ ਦੇ ਉੱਤੇ ਆਪਣਾ ਧਰਨਾ ਜਾਰੀ ਰੱਖਿਆ ਗਿਆ। ਇਹ ਧਰਨਾ ਸ਼ਨੀਵਾਰ ਦੁਪਹਿਰ ਵੇਲੇ ਸ਼ੁਰੂ ਹੋਇਆ ਸੀ ਤੇ ਦੋ ਰਾਤਾਂ ਦਰਮਿਆਨ ਜਾਰੀ ਰਿਹਾ। ਪ੍ਰਦਰਸ਼ਨਕਾਰੀ ਪੁਲਿਸ ਦੀ ਤੈਨਾਤੀ ਦੇ ਵਿਚਾਲੇ ਮੌਕੇ ਦੇ ਉੱਤੇ ਡਟੇ ਰਹੇ ਨੇ। ਰਾਤ ਨੂੰ ਕੁਝ ਲੋਕ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਪ੍ਰਦਰਸ਼ਨਕਾਰੀਆਂ ਨੂੰ ਭੋਜਨ ਪੀਣ ਦੇ ਲਈ ਪਾਣੀ ਦਿੰਦੇ ਵੀ ਦੇਖੇ ਗਏ। ਐਤਵਾਰ ਦੇ ਦਿਨ ਪ੍ਰਦਰਸ਼ਨ ਸਥਾਨ ਦੇ ਉੱਤੇ ਨਾਅਰੇਬਾਜ਼ੀ, ਭਾਸ਼ਣ, ਸੱਭਿਆਚਾਰਕ ਪੇਸ਼ਕਾਰੀਆਂ ਦਾ ਮਾਹੌਲ ਵੀ ਦੇਖਣ ਨੂੰ ਮਿਲਿਆ। ਲਗਭਗ ਕਿਸਾਨ ਮੋਰਚੇ ਵਰਗਾ ਮਾਹੌਲ ਜਿਹੜਾ ਉਹ ਜੰਤਰ ਮੰਤਰ ਦੇ ਉੱਤੇ ਬਣਦਾ ਜਾ ਰਿਹਾ। ਪ੍ਰਬੰਧਕਾਂ ਦੇ ਮੁਤਾਬਕ 200 ਤੋਂ ਵੱਧ ਲੋਕ ਰਾਤ ਵੇਲੇ ਤੱਕ ਹਾਜ਼ਰ ਰਹੇ ਸੀ। ਦੱਸ ਦਈਏ ਕਿ ਕਾਂਗਰਸ ਜਨਤਾ ਪਾਰਟੀ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਲਗਾਤਾਰ ਮੰਗ ਕਰ ਰਹੀ ਹੈ। ਇਸ ਗੁੱਟ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਵੇ ਔਰ ਪੇਪਰ ਲੀਕ ਜਿਹੜੇ ਹੋਏ ਨੇ ਜਿਸ ਦੇ ਕਾਰਨ ਪ੍ਰੀਖਿਆ ਤੋਂ ਬਾਅਦ ਰੱਦ ਹੋਣ ਤੋਂ ਬਾਅਦ ਖੁਦਕੁਸ਼ੀ ਕਈ ਵਿਦਿਆਰਥੀਆਂ ਨੇ ਕੀਤੀ ਹੈ, ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਰਕਾਰ ਨੂੰ ਹੀ ਪੁੱਛ ਪੜਤਾਲ ਕਰਨੀ ਚਾਹੀਦੀ ਹੈ। ਉਧਰ ਆਸਟ੍ਰੇਲੀਆ ਦੀ ਖਬਰਾਂ ਦੀ ਸਾਂਝ ਪਾਈਏ ਤੇ ਪਾਰਲੀਮੈਂਟਰੀ ਸੈਸ਼ਨ ਇੱਕ ਵਾਰ ਫਿਰ ਤੋਂ ਸ਼ੁਰੂ ਹੋ ਗਿਆ। ਪ੍ਰਸ਼ਨ ਕਾਲ ਦਾ ਅੱਜ ਦੇ ਦਿਨ ਦਿਨ ਸੀ, ਬਹੁਤ ਕੁਝ ਅੱਜ ਦੇ ਦਿਨ ਪਾਰਲੀਮੈਂਟ ਦੇ ਵਿੱਚ ਹੁੰਦਾ ਰਿਹਾ। ਟ੍ਰੈਜਰਰ ਜਿਮ ਚਾਮਸ ਨੇ ਸਰਕਾਰ ਦੇ ਦੁਆਰਾ ਜਿਹੜਾ ਬਜਟ ਲਿਆਂਦਾ ਗਿਆ ਸੀ ਤੇ ਉਸ ਦੇ ਉੱਤੇ ਵਿਰੋਧੀ ਧਿਰ ਦੀ ਤਰਫ ਤੋਂ ਚੁੱਕੇ ਗਏ ਸਵਾਲ ਦੇ ਉੱਤੇ ਇਤਰਾਜ਼ ਜਤਾਏ ਨੇ। ਕਿਹਾ ਹੈ ਕਿ ਐਸਾ ਬਜਟ ਦੇ ਵਿੱਚ ਉਹਨਾਂ ਨੂੰ ਕੀ ਦਿਖ ਗਿਆ ਕਿ ਉਸ ਨੂੰ ਇੱਕ ਮਾੜਾ ਬਜਟ ਜਾਂ ਹਲਕਾ ਸਸਤਾ ਬਜਟ ਦੱਸਿਆ ਜਾ ਰਿਹਾ। ਉਦੋਂ ਜਿਮ ਚਾਮਸ ਨੇ ਇਹ ਵੀ ਕਿਹਾ ਕਿ ਸਰਕਾਰ ਦੀ ਤਰਫ ਤੋਂ ਫਿਊਲ ਐਕਸਾਈਜ਼ ਟੈਕਸ ਕੱਟ ਨੂੰ ਹੁਣ ਅਗਲੇ ਮਹੀਨੇ ਵਧਾ ਦਿੱਤਾ ਜਾਏਗਾ। ਹਾਲਾਂਕਿ ਉਨਾ ਨਹੀਂ ਹੋਏਗਾ ਇਹ ਕੱਟ ਜਿੰਨਾ ਪਹਿਲਾਂ ਚੱਲ ਰਿਹਾ ਸੀ। ਹੁਣ ਤੱਕ 32 ਸੈਂਟਸ ਪਰ ਲੀਟਰ ਦੀ ਜਿਹੜੀ ਇੱਕ ਐਕਸਾਈਜ਼ ਕਟੌਤੀ ਦਿੱਤੀ ਜਾ ਰਹੀ ਸੀ ਸਰਕਾਰ ਦੀ ਤਰਫ ਤੋਂ, ਪਰ ਜੁਲਾਈ ਮਹੀਨੇ ਤੋਂ ਲੈ ਕੇ 2 ਅਗਸਤ ਤੱਕ 16 ਸੈਂਟ ਪਰ ਲੀਟਰ ਦੀ ਹੀ ਕਟੌਤੀ ਦਿੱਤੀ ਜਾਏਗੀ। ਮੰਨਿਆ ਜਾ ਰਿਹਾ ਕਿ 400 ਲੀਟਰ ਦਾ ਜੇਕਰ ਤੁਸੀਂ ਟੈਂਕ ਭਰਵਾਉਂਦੇ ਹੋ ਤਾਂ $64 ਤੱਕ ਦੀ ਬਚਤ ਤੁਸੀਂ ਇਸ ਦੇ ਵਿੱਚ ਕਰ ਸਕਦੇ ਹੋ। ਪ੍ਰਸ਼ਨ ਕਾਲ ਦੇ ਦਰਮਿਆਨ ਬਹੁਤ ਕੁਝ ਐਸਾ ਵੀ ਹੋਇਆ ਜਿਸ ਦੇ ਉੱਤੇ ਆਉਣ ਵਾਲੇ ਦਿਨਾਂ 'ਚ ਚਰਚਾ ਹੋਏਗੀ, ਜਿਵੇਂ ਸਿਡਨੀ ਦੀ ਫੋਲਰ ਸੀਟ ਤੋਂ ਇੰਡੀਪੈਂਡੈਂਟ MP ਨੇ ਡਾਇਲੀ, ਵੀਤਨਾਮੀਜ਼ ਮੂਲ ਦੇ ਨੇ, ਉਹਨਾਂ ਨੇ ਪ੍ਰਧਾਨ ਮੰਤਰੀ ਤੋਂ ਖੜ੍ਹੇ ਹੋ ਕੇ ਪਾਰਲੀਮੈਂਟ ਦੇ ਵਿੱਚ ਇਹ ਪੁੱਛਿਆ ਕਿ ਇੰਨਾ ਦੱਸ ਦਵੋ ਕਿ ਜਾਣਕਾਰੀ ਤੁਹਾਨੂੰ ਜਾਂ ਤੁਹਾਡੇ ਮੰਤਰੀਆਂ ਨੂੰ ਸੀ ਇਸ ਬਜਟ ਦੇ ਬਾਰੇ ਜਾਂ ਇਸ ਬਜਟ ਦੇ ਵਿੱਚ ਜੋ ਵੀ ਸੁਝਾਇਆ ਗਿਆ ਸੀ। ਅਸਲ 'ਚ ਡਾਇਲੀ ਦਾ ਇਸ਼ਾਰਾ ਨੈਗੇਟਿਵ ਗੇਅਰਿੰਗ ਅਤੇ CGT ਟੈਕਸ ਡਿਸਕਾਊਂਟ ਦੇ ਵਿੱਚ ਕਟੌਤੀਆਂ ਨੂੰ ਲੈ ਕੇ ਸੀ, ਪਰ ਬਾਅਦ ਦੇ ਵਿੱਚ ਸਪੀਕਰ ਮਿਲਟਨ ਨੇ ਉਹਨਾਂ ਦੇ ਇਸ ਕਥਨ ਦੇ ਉੱਤੇ ਇਤਰਾਜ਼ ਜਤਾਇਆ। ਕਿਹਾ ਕਿ ਇਸ ਕਿਸਮ ਦੇ ਸਵਾਲ ਪੁੱਛ ਕੇ ਆਖਿਰਕਾਰ ਅਸਿੱਧੇ ਤਰੀਕੇ ਦੇ ਨਾਲ ਡਾਇਲੀ ਸਾਬਤ ਕੀ ਕਰਨਾ ਚਾਹੁੰਦੇ ਨੇ। ਲੀਡਰ ਆਫ ਹਾਊਸ ਟੋਨੀ ਬਰਕ ਨੇ ਇਸ ਮੌਕੇ ਦੇ ਉੱਤੇ ਦਖਲ ਅੰਦਾਜ਼ੀ ਕੀਤੀ ਤੇ ਕਿਹਾ ਕਿ ਇਸ ਕਿਸਮ ਦੇ ਸਵਾਲ ਜਿਹੜੇ ਨੇ ਉਹ ਆਰਗੂਮੈਂਟ ਦੇ ਵੱਲ ਜਾਂਦੇ ਨੇ, ਸਰਕਾਰ ਤੋਂ ਇਸ ਕਿਸਮ ਦੇ ਸਵਾਲ ਪੁੱਛਣੇ ਚਾਹੀਦੇ ਨੇ ਜਿਸ ਦੇ ਨਾਲ ਲੋਕਾਂ ਨੂੰ ਫਾਇਦਾ ਹੋ ਸਕੇ। ਉੱਧਰ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਕਿਹਾ ਕਿ ਉਹ ਇਸ ਕਿਸਮ ਦੇ ਸਵਾਲਾਂ ਤੋਂ ਖੁਸ਼ ਨਹੀਂ ਨੇ, ਉਹਨਾਂ ਨੂੰ ਲੱਗਦਾ ਹੈ ਕਿ ਚੈਂਬਰ ਦੇ ਵਿੱਚ ਇੱਕ ਨਕਾਰਾਤਮਕ ਮਾਹੌਲ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਕਿਸਮ ਦੇ ਨਾਲ ਚੈਂਬਰ ਨਹੀਂ ਚੱਲਦੇ, ਇਹ ਇੱਕ ਸੀਰੀਅਸ ਪਾਰਲੀਮੈਂਟ ਹੈ। ਉਧਰ ਲਿਬਰਲ ਪਾਰਟੀ ਦੇ MP ਬੈਨ ਸਮਾਲ ਨੇ ਚੈਂਬਰ ਦੇ ਵਿੱਚ ਹੂਟਿੰਗ ਵੀ ਕੀਤੀ ਔਰ ਇਸ ਦਰਮਿਆਨ ਪ੍ਰਧਾਨ ਮੰਤਰੀ ਨੂੰ ਲਾਇਆ, ਜੋ ਕਿ ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਇੱਕ ਕੈਂਪੇਨ ਚਲਾਇਆ ਗਿਆ, ਉਸ ਦਾ ਇਸ਼ਾਰਾ ਕੀਤਾ। ਅਸਲ ਦੇ ਵਿੱਚ ਬੈਨ ਸਮਾਲ ਨੇ ਇਹ ਪੁੱਛਿਆ ਕਿ ਪ੍ਰਧਾਨ ਮੰਤਰੀ ਨੂੰ ਕਿ ਕੀ ਉਹਨਾਂ ਨੇ ਠੀਕ ਉਸੇ ਤਰੀਕੇ ਦੇ ਨਾਲ ਜਦੋਂ ਜੂਲੀਆ ਗਿਲਾਰਡ ਨੇ ਕੱਟਸ ਲਗਾਏ ਸੀ ਉੱਦਾਂ ਹੀ ਫੋਲੋ ਕੀਤੀ ਇਹ ਚੀਜ਼, ਜਾਂ ਫਿਰ ਲੇਬਰ ਪਾਰਟੀ ਨੇ ਝੂਠ ਕਿਹਾ ਸੀ ਕਿ ਉਹ ਕੋਈ ਵੀ ਨਵਾਂ ਟੈਕਸ ਨਹੀਂ ਲਗਾਉਣਗੇ ਚੋਣਾਂ ਤੋਂ ਪਹਿਲਾਂ। ਇਸ ਕਿਸਮ ਦਾ ਵਾਅਦਾ ਲੇਬਰ ਦਾ
ਖਾਸਾ ਚਰਚਾ ਦੇ ਵਿੱਚ ਆਇਆ ਸੀ। ਪਰ ਹੁਣ ਲੀਡਰ ਆਫ ਹਾਊਸ ਟੋਨੀ ਬਰਕ ਦੀ ਤਰਫ ਤੋਂ ਇਸ ਮਸਲੇ ਦੇ ਉੱਤੇ ਬਸ ਇੰਨਾ ਹੀ ਕਿਹਾ ਗਿਆ ਕਿ ਕਮਨ। ਉਸ ਤੋਂ ਬਾਅਦ ਸਪੀਕਰ ਮਿਲਟਨ ਡਿਕ ਨੇ ਉਹਨਾਂ ਨੂੰ ਬਿਠਾ ਦਿੱਤਾ ਤੇ ਇਸ ਮਸਲੇ ਨੂੰ ਉੱਥੇ ਹੀ ਦਬਾਉਣ ਦੀ ਕੋਸ਼ਿਸ਼ ਕੀਤੀ। ਸਿਡਨੀ ਤੋਂ ਅਗਲੀ ਖਬਰ, ਜਿੱਥੇ ਆਸਟ੍ਰੇਲੀਅਨ ਫੈਡਰਲ ਪੁਲਿਸ ਦੀ ਤਰਫ ਤੋਂ ਦੇਸ਼ ਦੀ ਸਭ ਤੋਂ ਵੱਡੀ ਕੋਕੇਨ ਦੀ ਖੇਪ ਗ੍ਰੇਟਰ ਵੈਸਟਰਨ ਸਿਡਨੀ ਦੇ ਵਿੱਚੋਂ ਬਰਾਮਦ ਕੀਤੀ ਗਈ। ਪੁਲਿਸ ਦਾ ਕਹਿਣਾ ਹੈ ਕਿ ਇਸ ਦੀ ਬਾਜ਼ਾਰੀ ਕੀਮਤ $816 million ਹੋ ਸਕਦੀ ਹੈ। ਇਹ ਖੇਪ ਕਿਤੋਂ ਹੋਰ ਨਹੀਂ ਬਲਕਿ ਇੱਕ ਲੰਡਨ ਡੈਰੀ ਨਾਮ ਦਾ ਜਿਹੜਾ ਸਬਰਬ ਹੈ ਪੱਛਮੀ ਸਿਡਨੀ ਦੇ ਵਿੱਚ ਬਲੈਕਟਾਊਨ ਤੋਂ ਰਿਚਮੰਡ ਨੂੰ ਜਾਂਦੇ ਹੋਏ, ਅਤੇ ਇਸ ਸਬਰਬ ਦੇ ਵਿੱਚ ਜ਼ਮੀਨ ਥੱਲਿਓਂ ਇੱਕ ਬੰਕਰ ਦੇ ਵਿੱਚੋਂ ਇਸ ਕਿਸਮ ਦੇ ਨਾਲ ਕੋਕੀਨ ਦੇ ਵੱਡੇ ਕੰਟੇਨਰ ਬਰਾਮਦ ਹੋਏ ਨੇ। ਪੁਲਿਸ ਨੂੰ ਇਸ ਕਿਸਮ ਦੀ ਜਾਣਕਾਰੀ ਦਿੱਤੀ ਗਈ ਸੀ। ਲਗਭਗ 2.7 ਟਨ ਦੇ ਆਸ ਪਾਸ ਇਸ ਕੋਕੀਨ ਦੀ ਬਾਜ਼ਾਰੀ ਕੀਮਤ $816 million ਦੱਸੀ ਜਾ ਰਹੀ ਹੈ। ਦੱਸ ਦਈਏ ਕਿ ਇਸ ਕਿਸਮ ਦੇ ਹੋਰ ਵੀ ਕੁਝ ਪ੍ਰੋਪਰਟੀਜ਼ ਦੇ ਵਿੱਚ ਬੰਕਰ ਹੋ ਸਕਦੇ ਨੇ। ਇਸ ਗੱਲ ਤੋਂ ਫਿਲਹਾਲ ਕੋਈ ਟਿੱਪਣੀ ਨਹੀਂ ਕੀਤੀ ਹੈ, ਪਰ ਇਹ ਇੱਕ ਨਵਾਂ ਤਰੀਕਾ ਨਵਾਂ ਅੰਦਾਜ਼ ਤੁਰਿਆ ਹੈ। ਹਾਲਾਂਕਿ ਸਵਾਲ ਉੱਠਣ ਲੱਗ ਪਏ ਨੇ ਕਿ ਇੰਨੀ ਵੱਡੀ ਤਾਦਾਦ ਦੇ ਵਿੱਚ ਕੋਕੇਨ ਜਿਹੜੀ ਉਹ NSW ਦੇ ਧੁਰ ਅੰਦਰ ਤੱਕ ਇੱਕ ਕਿਸੇ ਪ੍ਰੋਪਰਟੀ ਦੇ ਵਿੱਚ ਬਕਸੇ ਦੇ ਅੰਦਰ ਕਿਵੇਂ ਪਹੁੰਚਾਈਆਂ ਗਈਆਂ, ਇਹ ਇੱਕ ਇਕਹਿਰੇ ਵਿਅਕਤੀ ਦਾ ਕੰਮ ਨਹੀਂ ਦੱਸਿਆ ਜਾ ਰਿਹਾ। ਆਸਟ੍ਰੇਲੀਆ ਦੇ ਸਭ ਤੋਂ ਵੱਡੇ ਪਸ਼ੂ ਪਾਲਣ ਫੈਸਿਲਿਟੀ ਦੇ ਵਿੱਚ ਹੁਣ ਏਵੀਅਨ ਫਲੂ ਦਾ ਖਤਰਾ ਦਾਖਲ ਹੋ ਗਿਆ। ਦੂਸਰੀ ਸਭ ਤੋਂ ਵੱਡੀ ਇਹ ਫੈਸਿਲਿਟੀ ਦੱਸੀ ਜਾ ਸਕਦੀ ਹੈ। ਦੱਸ ਦਈਏ ਕਿ ਪਿਛਲੇ ਦਿਨਾਂ ਦੇ ਦਰਮਿਆਨ H5N1 ਨਾਮ ਦਾ ਇੱਕ ਸਟ੍ਰੇਨ ਹੈ ਜਾਂ ਇੱਕ ਫਲੂ ਹੈ, ਉਹ ਜਾਨਵਰਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਮੁਰਗੀਆਂ ਦੇ ਵਿੱਚ ਨੋਟ ਕੀਤਾ ਜਾ ਰਿਹਾ ਸੀ। ਵੈਸਟਰਨ ਆਸਟ੍ਰੇਲੀਆ ਤੋਂ ਇਹ ਕੇਸ ਸ਼ੁਰੂ ਹੋਇਆ ਸੀ। ਹੁਣ ਇੱਕ ਹੋਰ ਬਰਡ ਜਿਹੜਾ ਇਸਦਾ ਪੋਜ਼ਿਟਿਵ ਪਾਇਆ ਗਿਆ। ਹਾਲਾਂਕਿ ਇਹਨਾਂ ਦੋਵਾਂ ਪੰਛੀਆਂ ਦੀ ਮੌਤ ਹੋ ਚੁੱਕੀ ਹੈ, ਜਨੌਰਾਂ ਦੀ ਮੌਤ ਹੋ ਚੁੱਕੀ ਹੈ, ਪਰ ਐਨਵਾਇਰਮੈਂਟ ਮਿਨਿਸਟਰ ਮੁਰੇ ਵਾਰਡ ਦੀ ਤਰਫ ਤੋਂ ਕਿਹਾ ਗਿਆ ਕਿ ਇਸ ਦੇ ਨਾਲ ਦੇਸ਼ ਦੀ ਸਭ ਤੋਂ ਵੱਡੀ ਐਨੀਮਲ ਫਾਰਮ ਫੈਸਿਲਿਟੀ ਜਿਹੜੀ ਹੈ ਉਸਨੂੰ ਬੰਦ ਕਰਨ ਦੀ ਤਾਦਾਦ ਦੇ ਉੱਤੇ ਇਹ ਅਦਾਰਾ ਪਹੁੰਚ ਗਿਆ। ਦਿਨਾਂ ਦੇ ਵਿੱਚ ਲੱਖਾਂ ਹੀ ਆਸਟ੍ਰੇਲੀਅਨ ਲੋਕਾਂ ਨੂੰ $500 ਤੱਕ ਦਾ ਫਾਇਦਾ ਹੋਣ ਜਾ ਰਿਹਾ। ਦੱਸ ਦਈਏ ਕਿ 1 July ਤੋਂ ਉਹ ਕਾਨੂੰਨ ਲਾਗੂ ਹੋ ਜਾਣਾ ਜਿਸ ਦੇ ਤਹਿਤ ਫੈਡਰਲ ਸਰਕਾਰ ਨੇ ਟੈਕਸ ਚੇਂਜਿਸ ਦੇ ਵਿੱਚ ਬਦਲਾਅ ਕੀਤੇ ਸੀ। ਲੇਬਰ ਪਾਰਟੀ ਦੇ ਇਸ ਫੈਡਰਲ ਬਜਟ ਜਿਹੜਾ ਕਿ ਮਈ ਮਹੀਨੇ ਦੇ ਵਿੱਚ ਪੇਸ਼ ਕੀਤਾ ਗਿਆ ਸੀ, ਉਸ ਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ $1,000 ਦੇ ਇੰਸਟੈਂਟ ਟੈਕਸ ਡਿਡਕਸ਼ਨ ਜਿਹੜੀ ਉਹ ਦਿੱਤੀ ਜਾਣੀ ਹੈ। ਇਸੇ ਨੂੰ ਲੈ ਕੇ 1 July ਤੋਂ ਬਾਅਦ ਜਦੋਂ ਵੀ ਤੁਸੀਂ ਆਪਣਾ ਟੈਕਸ ਦਾਇਰ ਕਰੋਗੇ ਇਹ $1,000 ਤੱਕ ਦੀ ਜਿਹੜੀ ਇੱਕ ਕਿਸਮ ਦੀ ਮਦਦ ਆ ਉਹ ਤੁਹਾਨੂੰ ਮਿਲ ਸਕੇਗੀ। ਵਿਕਟੋਰੀਆ ਦੇ ਵਿੱਚ ਅਧਿਆਪਕਾਂ ਦੀ ਤਰਫ ਤੋਂ ਇੱਕ ਵਾਰ ਫਿਰ ਤੋਂ ਆਪਣੀਆਂ ਤਨਖਾਹਾਂ ਨੂੰ ਲੈ ਕੇ 24 ਘੰਟੇ ਸਟ੍ਰਾਈਕ ਐਕਸ਼ਨ ਕਰਨ ਦਾ ਐਲਾਨ ਕੀਤਾ ਗਿਆ। 4 August ਨੂੰ ਆਉਂਦੀ 4 August ਨੂੰ ਇਹ ਸਟ੍ਰਾਈਕ ਜਾਂ ਇਹ ਹੜਤਾਲ ਕੀਤੀ ਜਾਣੀ ਹੈ। ਦੱਸ ਦਈਏ ਕਿ ਇਸ ਹੜਤਾਲ ਦੀ ਵਜ੍ਹਾ ਉਹੀ ਰੱਖੀ ਗਈ ਹੈ ਜਿਸ ਦੇ ਵਿੱਚ ਪਹਿਲਾਂ ਆਸਟ੍ਰੇਲੀਅਨ ਐਜੂਕੇਸ਼ਨ ਯੂਨੀਅਨ ਨੇ ਸਰਕਾਰ ਤੋਂ ਤਨਖਾਹ ਵਾਧੇ ਦੀ ਮੰਗ ਸਾਹਮਣੇ ਰੱਖੀ ਸੀ। ਹਾਲਾਂਕਿ ਉਨੀ ਮੰਗ ਜਿਹੜੀ ਉਹ ਅਧਿਆਪਕਾਂ ਦੀ ਪੂਰੀ ਨਹੀਂ ਸੀ ਕੀਤੀ ਗਈ, ਪਰ ਹੁਣ ਲਗਾਤਾਰ ਘੱਟ ਰਹੇ ਅਧਿਆਪਕਾਂ ਦੀ ਗਿਣਤੀ ਵੀ ਇੱਕ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦੱਸ ਦਈਏ ਕਿ ਅਧਿਆਪਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਵਿਕਟੋਰੀਆ ਦੇ ਸਕੂਲਾਂ ਦੇ ਵਿੱਚ ਸੁਖਾਵਾਂ ਮਾਹੌਲ ਹਾਸਲ ਨਹੀਂ ਹੁੰਦਾ। ਕਮਿਸ਼ਨ ਦੀ ਯੂਨੀਅਨ ਦੀ ਤਰਫ ਤੋਂ ਕਰਵਾਏ ਗਏ ਇੱਕ ਸਰਵੇਖਣ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅਧਿਆਪਕਾਂ ਨੂੰ 28% ਤੋਂ 32% ਤਨਖਾਹ ਵਾਧੇ ਦੀ ਫੈਡਰਲ ਸਰਕਾਰ ਸੂਬਾਈ ਸਰਕਾਰ ਤੋਂ ਉਮੀਦ ਹੈ। ਜਦਕਿ ਇਹ ਤਨਖਾਹ ਵਾਧਾ ਦਿੱਤਾ ਜਾਏਗਾ ਜਾਂ ਨਹੀਂ ਇਸ ਦੇ ਉੱਤੇ ਸਰਕਾਰ ਦੇ ਨਾਲ ਗੱਲਬਾਤ ਕੀਤੀ ਜਾਣੀ ਹੈ। ਉੱਥੇ ਸਿਡਨੀ ਦੇ ਹਾਰਬਰ ਬ੍ਰਿਜ ਦੀ ਤਰਜ਼ ਦੇ ਉੱਤੇ ਮੈਲਬਨ ਦੇ ਮਾਰਵਲ ਸਟੇਡੀਅਮ ਦੀ ਛੱਤ ਦੇ ਉੱਤੇ ਹੁਣ ਇੱਕ ਵਾਕ ਤਿਆਰ ਕੀਤੀ ਗਈ ਹੈ। ਉੱਤੇ AFL ਮੈਚਾਂ ਦੇ ਲਈ ਵਰਤੇ ਜਾਂਦੇ ਮਾਰਵਲ ਸਟੇਡੀਅਮ ਦੀ ਛੱਤ ਤੋਂ ਹੁਣ ਲੋਕ ਹਾਰਨੈਸ ਬੰਨ ਕੇ ਤੁਰ ਸਕਣਗੇ ਔਰ ਮੈਲਬਨ ਸ਼ਹਿਰ ਦਾ ਨਜ਼ਾਰਾ ਦੇਖ ਸਕਣਗੇ। ਸਿਡਨੀ ਹਾਰਬਰ ਬ੍ਰਿਜ ਦੀ ਤਰ੍ਹਾਂ ਹੀ ਮਾਰਵਲ ਸਟੇਡੀਅਮ ਜਿਹੜਾ ਜ਼ਮੀਨ ਤੋਂ 40 ਮੀਟਰ ਉੱਚੇ ਜਾ ਕੇ ਜਿਹੜੇ ਲੋਕ ਨੇ ਉਹਨਾਂ ਨੂੰ ਇੱਕ
किस्म का एक दृश्य प्रदान करेगा। हालांकि मेलबर्न की तरफ तो या मेलबर्न सिटी कौंसल की तरफ तो इस किस्म की कोई टिप्पणी नहीं की गई है। खबरां दे अखीर दे विच खेड जगत दे नाल जुड़ी खबर, भारतीय विमेन्स टी20 वर्ल्ड कप 2026 दी टीम दे विच पहली दफा इन्हां नूं हार दा सामना करना पिया। इंग्लैंड दे मैनचेस्टर दे विच एतवार दे दिन होए मुकाबले च साउथ अफ्रीका ने भारत दी टीम दे खिलाफ 6 विकटां दे नाल जित दर्ज कीती। भारत ने पहला बल्लेबाजी करते हुए 20 ओवरां च 7 विकटां गुआ के 158 दौड़ा ही बनाईयां। शेफाली वर्मा ने सिर्फ 15 गेंदां च 31 दौड़ा बनाईयां। समृति मंदाना ने 12 गेंदां च 17 बनाईयां। भारत ने पावर प्ले दे दरमियान 59 दौड़ा होर बनाईयां। जवाबी कार्रवाई दे विच साउथ अफ्रीका ने 19.1 ओवर दे विच 4 विकेट खो के स्कोर चेज कर लिया। साउथ अफ्रीका दे लई मारीजान कैंप ने 45 गेंदां च नाबाद 81 दौड़ां दी पारी भी खेडी। कैंप ने गेंदबाजी करदिया होया 2 विकेट लए सी, उन्हां नूं प्लेयर ऑफ द मैच चुनिया गया। खबरां दे अज दे इस सैगमेंट दे विच फिलहाल नहीं दे इजाजत। धन्नवाद सुंदर रेडियो, हां जी 1674 AM।

ਪਰ ਉਸ ਤੋਂ ਪਹਿਲਾਂ ਕੁਝ ਇੱਕ ਗਾਣੇ ਨੇ ਨਵੇਂ ਨਕੋਰ ਉਹ ਵੀ ਤੁਹਾਡੇ ਨਾਲ ਸਾਂਝੇ ਕਰਦੇ ਆ ਤੇ ਇੱਧਰ ਉੱਧਰ ਦੀਆਂ ਗੱਲਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਪ੍ਰੋਗਰਾਮ ਡੀਪ ਟਾਕ ਸ਼ਾਮ ਨੂੰ 5 ਵਜੇ, ਪਰ ਉਦੋਂ ਤੱਕ ਦੇ ਲਈ ਬੈਕ ਟੂ ਬੈਕ ਟਰੈਕਸ ਸੁਣੋ। ਜੇ ਡਰਾਈਵ ਬੈਕ ਸ਼ੋਅ ਨੂੰ ਇੰਜੋਏ ਕਰ ਰਹੇ ਹੋ, ਨਵੀਆਂ ਫਿਲਮਾਂ ਦੇ ਗਾਣੇ ਵੀ ਤੁਹਾਡੇ ਤੱਕ ਲੈ ਕੇ ਆਵਾਂਗੇ ਅੱਜ ਦੇ ਦਿਨ। ਵੈਸੇ ਆ ਪਿੱਛੇ ਥੋੜ੍ਹਾ ਜਿਹਾ ਗਾਣਾ ਬਗੀਚੀ ਸਤਿੰਦਰ ਸਰਤਾਜ ਦਾ ਤੁਹਾਨੂੰ ਸੁਣਾਇਆ ਸੀਗਾ, ਹੁਣ

ਗਾਣੇ ਤੋਂ ਬਾਅਦ ਅਸਲ ਚ ਨਾ ਬੈਕ ਟੂ ਬੈਕ ਹੁਣ ਕੁਛ ਗਾਣੇ ਤੁਹਾਡੇ ਤੱਕ ਲੈ ਕੇ ਆਉਂਦੇ, ਡਰਾਈਵ ਬੈਕ ਸ਼ੋਅ ਹੈ, ਵਿੱਚ ਵਿੱਚ ਮੈਂ ਆਪਣੀਆਂ ਵੀ ਗੱਲਾਂ ਕਰਦਾ ਰਹੂੰਗਾ ਤੇ ਖਬਰਾਂ ਦਾ ਬੁਲੇਟਿਨ ਕੱਲ ਨੂੰ ਇੱਕ ਤਾਂ ਹੁਣ ਅਸੀਂ ਇਨਸਾਈਟ ਰਿਪੋਰਟ ਸ਼ੁਰੂ ਕੀਤਾ ਹੈਗਾ ਨਿਊਜ਼ ਐਂਡ ਵਿਊਜ਼ ਦੀ ਜਗ੍ਹਾ ਤੇ ਉਹ ਜ਼ਰੂਰ ਸੁਣਿਓ ਤੇ ਕੋਸ਼ਿਸ਼ ਕਰਦੇ ਹਾਂ ਕਿ ਆਉਣ ਵਾਲੇ ਕੀ ਬਲਕਿ ਇੱਕ ਦੋ ਦਿਨਾਂ ਦੇ ਵਿੱਚ ਤੁਹਾਡੇ ਤੱਕ ਇੱਕ ਫੁੱਟਬਾਲ ਦਾ ਵੀ, ਕਿਉਂਕਿ ਵਰਲਡ ਕੱਪ ਚੱਲ ਰਿਹਾ, ਇੱਕ ਸਪੈਸ਼ਲ ਬੁਲੇਟਿਨ ਉਹਦੇ 'ਤੇ ਵੀ ਲੈ ਕੇ ਆਈਏ, ਬੁਲੇਟਿਨ ਨਹੀਂ ਬਟ ਇੱਕ ਸਪੈਸ਼ਲ ਪ੍ਰੋਗਰਾਮ

0: ਕਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਉਹ ਅਕਸ਼ਰਾ ਜਵੈਲਰ ਦੀ ਦੂਜੀ ਲੋਕੇਸ਼ਨ ਹੈ, ਰਿਵਰ ਸਟੋਨ ਚ।
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰ ਸਟੋਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਚੌਹੱਤਰ AM ਫ੍ਰੀਕੁਐਂਸੀ ਤੋਂ ਐਪ ਤੋਂ ਮੋਬਾਈਲ ਤੋਂ ਕਿਤੋਂ ਵੀ ਸੁਣ ਰਹੇ ਹੋ ਸਾਨੂੰ ਤੁਹਾਡਾ ਸਵਾਗਤ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਪ੍ਰੋਗਰਾਮ ਦੀ ਡੀਪ ਟਾਕ ਸ਼ੁਰੂ ਹੋ ਚੁੱਕੇ ਹੈ ਸਾਇੰਸ ਦੀਆਂ ਗੱਲਾਂ ਕਰਨੀਆਂ ਨੇ ਜਾਣਕਾਰੀਆਂ ਦੇ ਨਾਲ ਭਰਪੂਰ ਪ੍ਰੋਗਰਾਮ ਔਰ ਪ੍ਰੋਗਰਾਮ ਨੂੰ ਪੇਸ਼ ਕਰਦੇ ਨੇ ਡਾਕਟਰ ਸੰਦੀਪ ਕੌਰ ਸਾਡੇ ਨਾਲ ਇਸ ਵਕਤ ਫੋਨ ਲਾਈਨ ਦੇ ਉੱਤੇ ਮੌਜੂਦ ਨੇ ਸੰਦੀਪ ਜੀ ਸਤਿ ਸ੍ਰੀ ਅਕਾਲ ਵੈਲਕਮ ਕੀ ਹਾਲ ਚਾਲ ਨੇ ਜੀ ਪਰ ਜਦੋਂ ਤੱਕ ਸ਼ੋਅ ਖਤਮ ਹੋਇਆ ਉਹ ਸਾਰੇ ਟੌਪਿਕ ਫੇਵਰੇਟ ਬਣਦੇ ਗਏ ਸੋ ਸਾਰੇ ਹੀ ਸ਼ੋਅ ਵਧੀਆ ਰਹੇ ਹੈਗੇ ਨੇ ਸਪੈਸ਼ਲੀ ਡਾਇਨਾਸੌਰ ਵਾਲੇ ਦਿਨ ਮੈਂ ਤੁਹਾਨੂੰ ਦੱਸਿਆ ਸੀ ਬੜਾ ਐਕਸਾਈਟਿਡ ਸੀ ਸਪੇਸ ਵਾਲੇ ਪ੍ਰੋਗਰਾਮ ਦੇ ਲਈ ਐਕਸਾਈਟਿਡ ਸੀ ਕਿਉਂਕਿ ਇਹ ਕੁਛ ਐਸੇ ਜਾਨਣ ਨੇ ਜਿਹਦਾ ਬਾਰੇ ਹਰ ਕੋਈ ਗੱਲ ਕਰਨੀ ਚਾਹੁੰਦਾ ਆਪਣੇ ਡਰਾਇੰਗ ਰੂਮ ਤੋਂ ਲੈ ਕੇ ਹਰ ਇੱਕ ਮਹਿਫਿਲ ਤੱਕ ਔਰ ਰੇਡੀਓ ਦੇ ਵਿੱਚ ਪ੍ਰੋਗਰਾਮ ਸੁਣਨ ਤੋਂ ਲੈ ਕੇ ਪੋਡਕਾਸਟਾਂ ਦੇ ਵਿੱਚ ਦੇਖਣ ਤੱਕ ਅਸੀਂ ਹੈ ਨਾ ਟੌਪਿਕਸ ਦੇ ਬਾਰੇ ਗੱਲ ਕਰਦੇ ਹੈਗੇ ਅੱਜ ਜਿਹੜੇ ਟੌਪਿਕ ਤੇ ਗੱਲ ਕਰ ਰਹੇ ਉਹਦੇ ਤੇ ਜ਼ਿਆਦਾਤਰ ਲੋਕਾਂ ਨੇ ਫਿਲਮਾਂ ਹੀ ਦੇਖੀਆਂ ਹੋਣੀਆਂ ਤੇ ਏਲੀਅਨ ਦੀ ਅੱਜ ਆਪਾਂ ਗੱਲ ਕਰਨੀ ਹੈ ਜੀ
1: ਹਾਂਜੀ
0: ਅੱਛਾ ਫਿਲਮਾਂ ਦੇ ਵਿੱਚ ਨਾ ਹਾਂਜੀ ਸੌਰੀ ਕੀ ਕਹਿ ਰਹੇ ਸੀ
1: ਨਹੀਂ ਨਹੀਂ ਤੁਸੀਂ ਦੱਸੋ
0: ਜਿਹੜੇ ਇੱਕ ਡਾਇਰੈਕਟਰ ਹੋਏ ਨੇ ਹਾਲੀਵੁੱਡ ਦੇ ਰਿਡਲੀ ਸਕਾਟ ਉਹਨਾਂ ਨੇ ਜਿਨ੍ਹਾਂ ਨੇ ਗਲੈਡੀਏਟਰ ਵਗੈਰਾ ਬਣਾਈਆਂ ਨੇ ਤੁਸੀਂ ਜੇ ਦੇਖੀਆਂ ਹੋਣ ਉਹ ਪੁਰਾਣੀਆਂ ਫਿਲਮਾਂ ਰੋਬਿਨ ਹੁੱਡ ਗਲੈਡੀਏਟਰ ਹਨਾ ਤੇ ਬਲੈਕ ਹੌਕ ਵਰਗੀਆਂ ਫਿਲਮਾਂ ਉਹਨਾਂ ਨੇ 80s ਦੇ ਵੀ ਨਹੀਂ ਬਲਕਿ 70s ਦੇ ਲਾਸਟ 1900 something ਕੁਛ ਸ਼ੋਲੇ ਤੋਂ ਬਾਅਦ ਆਈ ਸੀਗੀ ਉਹ ਫਿਲਮ ਵੈਸੇ ਮੋਟੇ ਮੋਟੇ ਤੌਰ ਤੇ ਏਲੀਅਨ ਫਿਲਮ ਆ ਗਈ ਸੀਗੀ ਜਦੋਂ ਅਸੀਂ ਸ਼ੋਲੇ ਬਣਾ ਰਹੇ ਸੀ ਜਾਂ ਦੇਖ ਰਹੇ ਸੀ ਤੇ ਉਸ ਦੌਰ ਦੇ ਵਿੱਚ 79 ਦੇ ਵਿੱਚ ਆਈ ਸੀਗੀ ਉਹ ਫਿਲਮ ਤੇ ਏਲੀਅਨ ਫਿਲਮ ਤੇ ਉਹ ਹਾਲੀਵੁੱਡ ਦੀ ਪਹਿਲੀ ਜਾਂ ਮਤਲਬ ਕਿਸੇ ਵੀ ਸਿਨੇਮਾ ਦੀ ਪਹਿਲੀ ਏਲੀਅਨ ਮੂਵੀ ਸੀਗੀ ਏਲੀਅਨਸ ਦੇ ਉੱਤੇ ਜਿਹਦੇ ਬਾਰੇ ਜਿਹਦੇ 'ਚ ਗੱਲ ਹੋਈ ਸੀਗੀ ਹਾਲਾਂਕਿ ਉਸ ਫਿਲਮ ਦੇ ਵਿੱਚ ਏਲੀਅਨ ਘੱਟ ਲੱਗਦੇ ਵੈਸੇ ਤਾਂ ਏਲੀਅਨ ਕਿਹੜਾ ਘੱਟ ਹੈ ਕਿਹੜਾ ਵੱਧ ਆਪਾਂ ਨਹੀਂ ਕਹਿ ਸਕਦੇ ਕਿਉਂਕਿ ਕਿਸੇ ਨੇ ਸ਼ਕਲ ਹੀ ਨਹੀਂ ਦੇਖੀ ਪਰ ਉਹਦੇ 'ਚ ਏਲੀਅਨ ਬੜੇ ਡਰਾਵਣੇ ਰੱਖੇ ਹੋਏ ਸੀਗੇ ਅਤੇ ਉਹ ਇਹੋ ਜਿਹੀ ਫਿਲਮ ਸੀਗੀ ਬਈ ਬੱਚਿਆਂ ਨੂੰ ਦੱਸਣਾ ਕੀ ਹੁੰਦਾ ਵੀ ਏਲੀਅਨ ਕੀ ਹੁੰਦੇ ਨੇ ਉਹ ਫਿਲਮ ਤਾਂ ਕਦੇ ਵੀ ਨਹੀਂ ਦਿਖਾਵਾਂਗੇ ਉਹ ਪਹਿਲੀ ਸਾਇੰਸ ਫਿਕਸ਼ਨ ਹੋਰਰ ਫਿਲਮ ਤੁਸੀਂ ਕਹਿ ਸਕਦੇ ਹੋ ਸਾਇੰਸ ਫਿਕਸ਼ਨ ਫਿਲਮਾਂ ਨੂੰ ਮੈਨੂੰ ਲੱਗਦਾ ਹੁੰਦਾ ਹੋਰਰ ਨਹੀਂ ਬਣਾਉਣਾ ਚਾਹੀਦਾ ਹੈਗਾ ਬਟ ਉਹ ਰਿਡਲੀ ਸਕਾਟ ਦਾ ਵਿਜ਼ਨ ਸੀ ਜਾਂ ਕੀ ਸੀ ਐਨੀਵੇਜ਼ ਉਹ ਫਿਲਮ ਕੰਮ ਕਰ ਗਈ ਏਲੀਅਨ ਜਿਹੜਾ ਅੱਖਰ ਹੈਗਾ ਉਹ ਬੇਸਿਕਲੀ ਕੋਈ ਹੁਣ ਨਹੀਂ ਵਰਤਿਆ ਜਾਣ ਲੱਗਿਆ ਹੈਗਾ ਏਲੀਅਨ ਅੱਖਰ ਅੰਗਰੇਜ਼ੀ ਭਾਸ਼ਾ ਅਸਤਾ ਕਹਿੰਦੇ 14th-15th ਸੈਂਚਰੀ ਤੋਂ ਵਰਤਦੇ ਆ ਰਹੇ ਹਾਂ ਜਦੋਂ ਕਿਉਂਕਿ ਇਹ ਲੈਟਿਨ ਭਾਸ਼ਾ ਚੋਂ ਲਿਆ ਲੈਟਿਨ ਭਾਸ਼ਾ 'ਚ ਏਲੀਅਸ ਕਹਿੰਦੇ ਹੁੰਦੇ ਜਿਹੜਾ ਵੱਖਰਾ ਜਿਹਾ ਦਿਖਦਾ ਹੋਵੇ ਜਾਂ ਵੱਖਰਾ ਹੋਵੇ ਜਾਂ ਦੂਜਿਆਂ ਦੇ ਨਾਲੋਂ ਅੱਡ ਹੋਵੇ ਹੈ ਨਾ ਜਿਵੇਂ ਆਪਾਂ ਕਹਿੰਦੇ ਹਾਂ ਕਿ ਇਸ ਮੁਲਕ ਦੇ ਵਿੱਚ ਆ ਕੇ ਤਾਂ ਮੈਂ ਏਲੀਅਨੇਟ ਹੋ ਗਿਆ ਇਹਨੂੰ ਨਾਉਨ ਦੇ ਤੌਰ 'ਤੇ ਵੀ ਆਪਾਂ ਵਰਤ ਲੈਂਦੇ ਹਾਂ ਕਿ ਏਲੀਅਨੇਟ ਹੋ ਗਿਆ ਜਾਂ ਅਲੱਗ ਹੋ ਗਿਆ ਜਾਂ ਮੈਂ ਏਲੀਅਨ ਜਾਂ ਫੀਲ ਕਰਦਾ ਹੈਗਾ ਸੋ ਜਦੋਂ ਕੋਈ ਚੀਜ਼ ਵੱਖਰੀ ਹੋ ਜਾਂਦੀ ਹੈਗੀ ਤਾਂ ਉਹਨੂੰ ਏਲੀਅਨ ਪਰ ਸਾਇੰਸ ਦੀ ਭਾਸ਼ਾ ਦੇ ਵਿੱਚ ਅਸੀਂ ਐਕਸਟਰਾ ਟੈਰੀਸਟਰੀਅਲ ਲਾਈਫ ਕਹਿ ਲੈਂਦੇ ਹੈਗੇ ਉਹਨੂੰ ਕਿ ਉਹ ਜ਼ਿੰਦਗੀ ਜਿਹੜੀ ਧਰਤੀ ਤੋਂ ਪਰਾਂ ਕਿਸੇ ਵੀ ਥਾਂ ਦੇ ਉੱਤੇ ਯੂਨੀਵਰਸ ਦੇ ਕਿਸੇ ਵੀ ਕੋਨੇ ਦੇ ਵਿੱਚ ਹੋ ਸਕਦੀ ਹੈ ਉਹਦੀ ਅੱਜ ਆਪਾਂ ਗੱਲ ਕਰਨੀ ਹੈ ਠੀਕ ਹੈ ਇਹ ਸੰਦੀਪ ਜੀ ਇੰਨੀ ਕੁ
1: ਹਾਂਜੀ ਬਿਲਕੁਲ ਤੁਸੀਂ ਬਿਲਕੁਲ ਵਧੀਆ ਇੰਟਰੋ ਦਿੱਤੀ ਆ ਮੈਂ ਵੀ ਇਹੀ ਸਾਰੀਆਂ ਗੱਲਾਂ
0: ਮੈਂ ਤਾਂ ਇੰਟਰੋ ਗ੍ਰਾਮ ਕਰਤੀ
1: ਇੱਕਦਮ ਇਹ ਸੋਚ ਰਹੀ ਸੀ ਕਿ ਤੁਸੀਂ ਡਾਇਨਾਸੌਰ ਵਾਲੇ ਐਪੀਸੋਡ ਦੀ ਗੱਲ ਕੀਤੀ ਤਾਂ ਮੈਂ ਇਹ ਸੋਚ ਰਹੀ ਸੀ ਜਿਵੇਂ ਬੱਚਿਆਂ ਦਾ ਫੇਵਰੇਟ ਡਾਇਨਾਸੌਰ ਹੁੰਦਾ ਹਨਾ ਵੈਸੇ ਵੱਡਿਆਂ ਦਾ ਵੀ ਹੁੰਦਾ ਚਲੋ ਬੱਚਿਆਂ ਨੂੰ ਜ਼ਿਆਦਾ ਉਹਨਾਂ ਨੂੰ ਐਕਸਾਈਟਮੈਂਟ ਹੁੰਦੀ ਆ ਤੇ ਇੱਦਾਂ ਹੀ ਜਿਹੜੀ ਅਡਲਟ ਹੁੰਦੇ ਆ ਉਹਨਾਂ ਨੂੰ ਆਈ ਥਿੰਕ ਏਲੀਅਨਸ ਤੋਂ ਸਭ ਤੋਂ ਵੱਧ ਜਿਹੜੀ ਆ ਉਹ ਐਕਸਾਈਟਮੈਂਟ ਹੁੰਦੀ ਆ ਹਨਾ ਕਿ ਅਸੀਂ ਹਾਂਜੀ ਫੈਸੀਨੇਟ ਕਰਦੇ ਹਾਂ ਮੂਵੀਜ਼ ਦੇਖਦੇ ਹਾਂ ਤੇ ਉਹ ਸਾਰਾ ਕੁਛ ਕਰਦੇ ਹਾਂ ਤੇ ਜਿੱਦਾਂ ਤੁਸੀਂ ਕਿਹਾ ਹੀ ਆ ਕਿ ਏਲੀਅਨ ਚਲੋ ਅਸੀਂ ਉਹਨਾਂ ਲਈ ਕਹਿੰਦੇ ਹਾਂ ਬਟ ਉਹੀ ਗੱਲ ਆ ਸਾਡੇ ਲਈ ਉਹ ਏਲੀਅਨ ਹੋ ਗਏ ਤੇ ਅਸੀਂ ਲਈ ਉਹਨਾਂ ਦੇ ਅਸੀਂ ਏਲੀਅਨ ਹੋ ਸਕਦੇ ਹਾਂ ਹਨਾ ਔਰ ਸਾਡੇ ਲਈ ਅਸੀਂ ਇੱਥੇ ਆਏ ਹਾਂ ਆਸਟ੍ਰੇਲੀਆ ਸਾਡੇ ਲਈ ਇਹ ਇੱਕ ਤਰ੍ਹਾਂ ਏਲੀਅਨ ਸੀਗੇ ਜਦੋਂ ਤੱਕ ਕੋਲੰਬਸ ਨੇ ਅਮੈਰੀਕਾ ਨੀ ਲੱਭਿਆ ਸੀ ਉਦੋਂ ਤੱਕ ਜਦੋਂ ਉਹਨਾਂ ਨੂੰ ਪਤਾ ਲੱਗਿਆ ਹੋਣਾ ਤਾਂ ਉਹਨਾਂ ਨੂੰ ਏਲੀਅਨ ਹੀ ਲੱਗੇ ਹੋਣੇ ਆ ਹਨਾ ਕਿ ਏਲੀਅਨ ਦਾ ਮਤਲਬ ਇਹ ਹੁੰਦਾ ਕਿ ਜਿਹੜਾ ਦੂਜਾ ਹੋਵੇ ਬਾਹਰਲਾ ਹੋਵੇ ਫੋਰਨਰ ਹੋਵੇ ਹਨਾ ਤਾਂ ਹੁਣ ਅਸੀਂ ਜਿਹੜਾ ਏਲੀਅਨ ਕਹਿ ਦਿੰਦੇ ਹਾਂ ਜਿੱਦਾਂ ਤੁਸੀਂ ਕਿਹਾ ਹੀ ਆ ਸੋ ਜਿਹੜੀ ਜਦੋਂ ਆਪਾਂ ਹਮੇਸ਼ਾ ਹੀ ਗੱਲ ਕਰਦੇ ਕਿ ਏਲੀਅਨਸ ਹੈਗੇ ਆ ਕੋਈ ਕਹਿੰਦਾ ਹੈਗੇ ਆ ਕਈ ਲੋਕ ਇਹ ਵੀ ਕਹਿੰਦੇ ਕਿ ਅਸੀਂ ਦੇਖੇ ਆ ਹਨਾ ਬਹੁਤ ਸਾਰੀਆਂ ਚੀਜ਼ਾਂ ਸੀ ਜਿਹੜੀਆਂ ਅੱਗੇ ਕਰਾਂਗੇ ਗੱਲਾਂ ਤੋ ਆਈ ਥਿੰਕ ਜਿਹੜਾ ਜਦੋਂ ਅਸੀਂ ਇਹ ਕੁਐਸਚਨ ਕਰਦੇ ਹਾਂ ਕਿ ਏਲੀਅਨਸ ਹੈਗੇ ਆ ਤਾਂ ਉਹਦੀ ਬਜਾਏ ਸਾਨੂੰ ਇਹ ਕੁਐਸਚਨ ਕਰਨਾ ਚਾਹੀਦਾ ਹੈ ਕਿ ਕੋਈ ਇਸ ਦੇਰ ਐਨੀ ਲਾਈਫ ਆਊਟ ਦੇਰ, ਮਤਲਬ ਜਿਹਨੂੰ ਅਸੀਂ ਐਕਸਟਰਾ ਟਰੈਸਟਰੀਅਲ, ਜਿਹੜੀ ਲਾਈਫ ਜਿਹੜੀ ਆ ਅਰਥ ਤੋਂ ਬਾਹਰ ਹੁੰਦੀ ਆ ਉਹਨੂੰ ਅਸੀਂ ਐਕਸਟਰਾ ਟਰੈਸਟਰੀਅਲ ਕਹਿ ਦਿੰਦੇ ਹਾਂ, ਤੇ ਉੱਥੇ ਕੋਈ ਹੋਰ ਉੱਪਰ, ਕਿਉਂਕਿ ਜਦੋਂ ਅਸੀਂ ਗੱਲ ਕਰਦੇ ਹਾਂ ਸਾਨੂੰ ਪਤਾ ਸੀ, ਅਸੀਂ ਆਪਣੇ ਐਪੀਸੋਡ ਕੀਤੇ ਸੀ ਜਿਹੜੇ ਯੂਨੀਵਰਸ ਤੇ, ਉਹਨਾਂ ਚ ਗੱਲ ਕੀਤੀ ਸੀ ਕਿ ਸਾਡਾ ਯੂਨੀਵਰਸ ਕਿੰਨਾ ਜ਼ਿਆਦਾ ਵੱਡਾ ਹੈ, ਈਵਨ ਅਸੀਂ ਇਹ ਵੀ ਮੰਨਦੇ, ਔਰ ਉਹਦਾ ਵੀ ਬਹੁਤ ਛੋਟਾ ਹਿੱਸਾ ਅਸੀਂ ਦੇਖ ਸਕਦੇ ਹਾਂ, ਓਬਜ਼ਰਵੇਬਲ ਆ ਜਿਹੜਾ, ਜਿਹਦੇ ਚ ਅਸੀਂ ਸਾਰਾ ਕੁਛ ਕਰ ਰਹੇ ਹਾਂ ਕੰਮ, ਹਨਾ। ਸੋ ਏਡਾ ਵੱਡਾ ਯੂਨੀਵਰਸ ਆ, ਔਰ ਮੇ ਬੀ ਹੋ ਸਕਦਾ ਕਿ ਬਹੁਤ ਸਾਰੇ ਯੂਨੀਵਰਸ ਹੈਗੇ, ਸਿਰਫ ਇੱਕ ਯੂਨੀਵਰਸ ਨਹੀਂ ਹੈਗਾ, ਤੇ ਸਾਡੀ ਕੱਲੀ ਮਿਲਕੀ ਵੇ ਗਲੈਕਸੀ ਜਿਹੜੀ ਆ 1 ਲੱਖ ਲਾਈਟ ਈਅਰ, ਜੇ ਤੁਸੀਂ ਕਹਿ ਸਕਦੇ ਉਹਦੀ ਵਿਡਥ ਆ, ਜਦੋਂ ਅਸੀਂ ਲਾਈਟ ਈਅਰ ਦੀ ਗੱਲ ਕਰਦੇ ਤਾਂ ਸਾਨੂੰ ਪਤਾ ਕਿ ਐਜ਼ ਅ ਮਤਲਬ ਫਿਜ਼ਿਕਸ ਦਾ ਜਿਹੜਾ ਇੱਕ ਗੱਲ ਕਰਦੇ ਆ, ਤਾਂ ਸਾਨੂੰ ਪਤਾ ਕਿ ਲਾਈਟ ਤੋਂ ਜ਼ਿਆਦਾ ਸਪੀਡ ਨਾਲ ਇਸ ਦੁਨੀਆ 'ਚ ਕੋਈ ਵੀ ਚੀਜ਼ ਨਹੀਂ ਚੱਲ ਸਕਦੀ ਹੈਗੀ। ਜਿਹੜਾ ਜਦੋਂ ਅਸੀਂ ਨਿਊਜ਼ 'ਚ ਗੋਡ ਪਾਰਟੀਕਲ, ਕਾਫੀ ਸਾਲ 2012 ਚ ਆਈ ਥਿੰਕ ਆਇਆ ਸੀਗਾ ਗੋਡ ਪਾਰਟੀਕਲਸ ਲੱਭਿਆ, ਉਹਦੀ ਵੀ ਸਪੀਡ ਜਿਹੜੀ ਆ 99.9996 ਮਤਲਬ 9 ਹੋਇਆ, ਹਨਾ, 99 ਦੇ ਬਾਅਦ 6-9 ਹੋਰ ਲੱਗਦੇ, ਮਤਲਬ ਇੰਨੀ ਸਪੀਡ ਤੱਕ ਪਹੁੰਚਿਆ, ਪਰ ਅਸੀਂ ਪੂਰੀ 100% ਸਪੀਡ ਤੱਕ ਨਹੀਂ ਪਹੁੰਚ ਸਕੇ ਹਜੇ ਤੱਕ, ਔਰ ਇਹੀ ਅਸੀਂ ਮੰਨਦੇ ਹਾਂ। ਔਰ ਜਿਹੜੀ ਸਾਡੀ ਮਤਲਬ ਲਾਈਟ ਦੀ ਇੰਨੀ ਸਪੀਡ ਹੁੰਦੀ ਆ, ਫਿਰ ਵੀ ਲਾਈਟ ਸਨ ਤੋਂ ਸਾਡੇ ਤੱਕ ਲਾਈਟ ਆਉਣ ਨੂੰ 8 ਮਿੰਟ ਲੱਗਦੇ ਆ, ਜਿਹੜੀ ਉੱਥੋਂ 8 ਮਿੰਟ ਪਹਿਲਾਂ ਤੁਰੀ ਆ ਉਹ ਸਾਡੇ ਤੇ ਹੁਣ ਪਹੁੰਚਦੀ ਆ, ਹਨਾ। ਸੋ ਏਡਾ ਵੱਡਾ ਜਦੋਂ ਸਾਡਾ ਯੂਨੀਵਰਸ ਹੈਗਾ, ਇੱਕ ਮਤਲਬ ਇੱਕ ਸਾਲ ਦੇ ਵਿੱਚ ਲਾਈਟ ਕਿੰਨਾ, ਜਿਹੜਾ ਆਲਮੋਸਟ ਜਿਹੜੀ 5,88,000 ਕਰੋੜ ਜਿਹੜਾ ਕਿਲੋਮੀਟਰ ਕਵਰ ਕਰਦੀ ਆ। ਸੋ ਸਾਡੀ ਕੱਲੀ ਮਿਲਕੀ ਵੇ ਜਿਹੜੀ 1 ਲੱਖ ਲਾਈਟ ਈਅਰ ਆ, ਤੁਸੀਂ ਇਹ ਜਿਹੜਾ 5 ਲੱਖ ਆਲਮੋਸਟ 6 ਲੱਖ ਕਰੋੜ ਨੂੰ ਜਿਹੜਾ ਤੁਸੀਂ ਅੱਗੇ 1 ਲੱਖ ਨਾਲ ਮਲਟੀਪਲਾਈ ਕਰ ਦੋ, ਇੰਨਾ ਚੌੜਾ ਸਾਡਾ ਮਿਲਕੀ ਵੇ ਆ, ਹਨਾ। ਔਰ ਉਹਦੇ ਚ ਫਿਰ ਮਿਲੀਅਨਸ ਬਿਲੀਅਨਸ ਜਿਹੜੇ ਆ ਲੱਖਾਂ ਕਰੋੜਾਂ ਤਾਰੇ ਆ, ਪਲੈਨਟਸ ਆ, ਹਨਾ, ਸਟਾਰ ਹੈਗੇ ਆ, ਸਿਰਫ ਸਾਡਾ ਕੱਲਾ ਸਨ ਨੀ ਆ, ਡਿਫਰੈਂਟ ਸੋਲਰ ਸਿਸਟਮ ਚੋਂ ਕੁਛ ਸੋਲਰ ਸਿਸਟਮ ਸਾਨੂੰ ਲੱਭੇ ਵੀ ਹੈਗੇ ਆ, ਹਨਾ। ਤੋ ਉਹ ਇੰਨਾ ਜਦੋਂ ਵੱਡੀ ਵਾਸਟ ਯੂਨੀਵਰਸ ਹੈਗਾ ਆ, ਤੋ ਅਸੀਂ ਜਿਹੜਾ ਇਹ ਪੋਸੀਬਿਲਿਟੀ ਮੰਨਦੇ ਹਾਂ, ਹਾਲਾਂਕਿ ਸਾਨੂੰ ਅਜੇ ਤੱਕ ਕੋਈ ਨਹੀਂ ਐਵੀਡੈਂਸ ਮਿਲਿਆ ਹੈਗਾ ਏਲੀਅਨਸ ਦਾ ਜਾਂ ਕਿਸੇ ਐਕਸਟਰਾ ਲਾਈਫ ਦਾ, ਐਕਸਟਰਾ ਟਰੈਸਟਰੀਅਲ ਲਾਈਫ ਦਾ, ਬਟ ਪੋਸੀਬਿਲਿਟੀ ਡੈਫੀਨੇਟਲੀ ਹੈਗੀ ਆ। ਬਟ ਜਿੱਦਾਂ ਤੁਸੀਂ ਕਹਿ ਗਿਆ, ਜਦੋਂ ਏਲੀਅਨਸ ਜਦੋਂ ਅਸੀਂ ਕਹਿੰਦੇ ਹਾਂ, ਤਾਂ ਸਿਰਫ ਉਹ ਵਾਲਾ ਏਲੀਅਨ ਨਹੀਂ ਹੁੰਦਾ ਜਿਹੜਾ ਆਪਾਂ ਮੂਵੀਜ਼ ਚ ਦੇਖਦੇ ਹਾਂ, ਜਿਹੜਾ ਰਿਤਿਕ ਰੋਸ਼ਨ ਦੀ ਮੂਵੀ ਚ ਸੀ, ਬਾਲੀਵੁੱਡ ਸਾਡੇ ਨਾਲ, ਕਿਉਂਕਿ ਹਮੇਸ਼ਾ ਉਹੀ ਆਉਂਦਾ ਨਾ ਕਿ ਸ਼ਾਇਦ ਉਹੀ ਏਲੀਅਨਸ ਹੈਗੇ। ਸੋ ਏਲੀਅਨਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਜਾਂ ਲਾਈਫ ਲੱਭਣ ਦੀ ਗੱਲ ਕਰਦੇ ਹਾਂ, ਜਿਹੜੀ ਨਾਸਾ ਜਾਂ ਹੋਰ ਏਜੰਸੀ ਇੰਨਾ ਪੈਸਾ ਖਰਚ ਰਹੀ ਹੈ, ਇੰਨੇ ਕਰੋੜਾਂ ਮਿਲੀਅਨ ਬਿਲੀਅਨ ਡਾਲਰ ਖਰਚ ਰਹੀ ਹੈ ਇਹਨਾਂ ਚੀਜ਼ਾਂ ਦੇ ਉੱਤੇ, ਉਹ ਇੱਕ ਛੋਟਾ ਤੋਂ ਛੋਟਾ ਮਾਈਕਰੋਬ ਵੀ ਹੋ ਸਕਦਾ, ਹਨਾ, ਮਤਲਬ ਮਾਈਕਰੋ ਮੋਸਟਲੀ ਅਸੀਂ ਇਹੀ ਮੰਨਦੇ ਹਾਂ ਕਿ ਮੋਸਟ ਪ੍ਰੋਬੇਬਲੀ ਮਾਈਕਰੋਬਸ ਹੀ ਹੈਗੇ ਸਾਡੇ ਇਮੀਡੀਏਟ ਯੂਨੀਵਰਸ ਦੇ ਵਿੱਚ, ਸਾਡੇ ਅਰਾਊਂਡ ਜਿਹੜੇ ਕੁਛ 100 ਲਾਈਟ ਈਅਰ ਤੱਕ। ਹੋ ਸਕਦਾ ਕਿ ਕਾਫੀ ਜਿਹੜੇ ਦੂਜੇ ਯੂਨੀਵਰਸ ਹੈਗੇ ਉੱਥੇ ਕਿਤੇ ਸਾਡੇ ਵਰਗੀਆਂ ਐਡਵਾਂਸ ਜਿਹੜੀਆਂ ਰਹਿੰਦੀਆਂ ਹੋਣ, ਪਰ ਜਿੱਦਾਂ ਮੈਂ ਕਿਹਾ ਕਿ ਲਾਈਟ ਤੋਂ ਬਿਨਾਂ, ਲਾਈਟ ਤੋਂ ਸਪੀਡ ਨਾਲ ਕੋਈ ਜ਼ਿਆਦਾ ਟਰੈਵਲ ਨਹੀਂ ਕਰ ਸਕਦਾ, ਸੋ ਮੇ ਬੀ ਉਹ ਬਹੁਤ ਦੂਰ ਰਹਿੰਦੇ ਹੋਗੇ ਤੇ ਨਹੀਂ ਸਾਡੇ ਤੱਕ ਨਾ ਪਹੁੰਚ ਸਕਦੇ ਹੋਗੇ, ਤਾਂ ਅਸੀਂ ਕਰਦੇ ਹਾਂ ਅੱਗੇ ਇਹਦੇ ਬਾਰੇ।
0: ਉਹ ਵੈਸੇ ਉਹ ਜਿਹੜੀ ਜਾਦੂ ਫਿਲਮ ਹੈਗੀ, ਉਹ ਤਾਂ ਵਾਕਈ ਜਾਦੂ ਘੱਟ ਉਹ ਮਜ਼ਾਕ ਵੱਧ ਬਣ ਗਿਆ ਸੀਗਾ। ਮੈਂ ਹੁਣ ਜਦੋਂ ਬੜੇ ਹੋ ਕੇ ਸਮਝਣ ਲੱਗੇ ਕਨਸੈਪਟ, ਜਿੱਦਾਂ ਇੱਕ ਤੁਸੀਂ ਐਪੀਸੋਡ ਦੇ ਵਿੱਚ ਵੀ ਦੱਸਿਆ ਕਿ ਇਹ ਜਿਹੜਾ ਸੂਰਜ ਹੈਗਾ, ਇਹ ਸੋਲਰ ਪਲੈਨਟ ਦਾ ਇੱਕ, ਸੋਲਰ ਸਿਸਟਮ ਦਾ ਇੱਕ ਹਿੱਸਾ ਹੈਗਾ, ਹਨਾ। ਇੱਥੇ ਤੱਕ ਤਾਂ ਅਸੀਂ ਮਾਰ ਮਾਰੀ ਹੋਈ ਹੈ, ਪਲੂਟੋ ਨੂੰ ਕੱਢ ਲਿਆ, ਕੱਢਤਾ, ਹਨਾ, ਜਾਂ ਇਹੋ ਜਿਹੀਆਂ ਚੀਜ਼ਾਂ ਅਸੀਂ ਇੱਥੇ ਆਲੇ ਦੁਆਲੇ ਬ੍ਰਹਿਸਪਤੀ ਦੇ ਉਹਦੇ ਤੇ ਜਿਹੜਾ ਮੂਨ ਦੇ ਉੱਤੇ ਲਾਈਫ ਦੇ ਜਿਹੜੇ ਕਣ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ, ਹੋਰ ਬਹੁਤ ਸਾਰਾ। ਸੋ ਸੋਲਰ ਸਿਸਟਮ ਦੇ ਵਿੱਚ ਤਾਂ ਹਾਲ ਫਿਲਹਾਲ ਕਿਤੇ ਕੋਈ ਇਹੋ ਜਿਹੀ ਮੌਜੂਦਗੀ ਦਿਖਦੀ ਨਹੀਂ, ਪਰ ਰਾਕੇਸ਼ ਰੋਸ਼ਨ ਸਾਹਿਬ ਨੂੰ ਜ਼ਰੂਰ ਦਿਖ ਗਈ ਸੀ, ਉਹਨਾਂ ਨੇ ਤਾਂ ਏਲੀਅਨ ਸੀਗਾ ਉਹ ਸੂਰਜ ਤੋਂ ਹੀ ਰੋਸ਼ਨੀ ਲੈਂਦਾ ਦਿਖਾਤਾ ਸੀ। ਉਹ ਗੱਲ ਅਲੱਗ ਹੈਗੀ ਹੈ ਕਿ ਹੋਰ ਵੀ ਜਿਹੜੇ ਜਿੰਨੇ ਵੀ ਇਸ ਕਿਸਮ ਦੇ ਸਿਸਟਮ ਨੇ, ਅਲੱਗ ਅਲੱਗ ਗਲੈਕਸੀਜ਼ ਨੇ, ਉਹਨਾਂ ਦੇ ਵਿੱਚ ਸੂਰਜ ਵਰਗੇ ਹੋਰ ਪਲੈਨਟ ਹੋ ਸਕਦੇ ਨੇ, ਸਟਾਰ ਹੋ ਸਕਦੇ ਹੈਗੇ ਨੇ, ਇੰਨੇ ਚਮਕਦਾਰ ਜਾਂ ਇੰਨੀ ਅੱਗ ਬਰਸਾਉਂਦੇ। ਚਲੋ ਖੈਰ, ਅੱਜ ਉਹਨਾਂ ਦੀ ਗੱਲ ਨਹੀਂ ਕਰਨੀ। ਆਪਾਂ ਸਾਇੰਸ ਦੀਆਂ ਬਹੁਤ ਸਾਰੇ ਐਪੀਸੋਡ, ਵੈਸੇ ਡੀਪ ਟਾਕ ਸਾਇੰਸ ਦੇ ਨਾਲ ਭਰਪੂਰ ਹੈ। ਆਪਾਂ ਜਿਵੇਂ ਤੁਸੀਂ ਇੱਕ ਐਪੀਸੋਡ ਦੇ ਵਿੱਚ ਇੱਕ ਬੜੀ ਵਧੀਆ ਗੱਲ ਕਹੀ ਸੀਗੀ ਕਿ ਸਾਇੰਸ ਹਮੇਸ਼ਾ ਤਰਕ ਦੇ ਆਧਾਰ ਤੇ ਗੱਲ ਕਰਦਾ, ਤੇ ਜਿਸ ਚੀਜ਼ ਦਾ ਤਰਕ ਸਾਇੰਸ ਦੇ ਕੋਲ ਨਹੀਂ ਹੈਗਾ, ਉਹਦੀ ਗੱਲ ਸਾਇੰਸ ਦੇ ਵਿੱਚ ਜਾਂ ਤਾਂ ਖੋਜ ਦਾ ਵਿਸ਼ਾ ਬਣ ਜਾਂਦੀ ਹੈ, ਜਾਂ ਫਿਰ ਅਸੀਂ ਉਹਨੂੰ ਅਲੱਗ ਕਰ ਦਿੰਦੇ ਹੈਗੇ ਹਾਂ, ਹਨਾ, ਜਿਵੇਂ ਰਿਲੀਜਨ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ। ਏਲੀਅਨਸ ਇੱਕ ਸਾਇੰਸ ਦਾ ਸਬਜੈਕਟ ਹੋ ਕੇ ਵੀ ਸਾਇੰਸ ਤੋਂ ਅਲੱਗ ਹੈਗਾ ਹੈ, ਹਨਾ। ਇਹਦੇ ਵਿੱਚ ਮੈਂ ਤੁਹਾਨੂੰ ਇੱਕ, ਚਲੋ ਐਗਜ਼ਾਮ, ਅਗਲਾ ਸਵਾਲ ਜਿਹੜਾ ਪੁੱਛਣਾ ਚਾਹੁੰਦਾ, ਮੈਂ ਨਾ ਚੈਟ GPT ਤੋਂ ਪੁੱਛਿਆ ਬਈ ਅੱਜ ਦੇ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ, ਬਈ ਕਿ ਵਾਕਈ ਏਲੀਅਨ ਹੈਗੇ ਨੇ ਅੰਗਰੇਜ਼ੀ ਦੇ ਵਿੱਚ, ਹਨਾ, ਕਿ ਆਰ ਏਲੀਅਨਸ ਟਰੂ? ਤੇ ਉਹਨਾਂ ਦਾ ਜਵਾਬ ਜਿਹੜਾ ਆਇਆ, ਵੈਸੇ ਤਾਂ ਤੁਹਾਨੂੰ ਪਤਾ ਹੀ ਹੈ ਕਿ ਚੈਟ ਜੀਪੀਟੀ ਇੱਕ ਵਿਆਹੀ ਹੋਈ ਜਨਾਨੀ ਦੀ ਤਰ੍ਹਾਂ ਗੱਲ ਕਰਦਾ ਹੈ, ਸਿੱਧੀ ਲਾਈਨ ਦੇ ਵਿੱਚ ਗੱਲ ਨਹੀਂ ਕਰਦਾ ਹੈਗਾ, ਵਾਹ ਘੁਮਾ ਫਿਰਾ ਕੇ ਜਵਾਬ ਦਿੰਦਾ ਹੈਗਾ ਹੈ। ਤੇ ਉਹ ਕਹਿੰਦੇ ਕਿ ਦੇਖੋ ਜੀ, ਏਦਾਂ ਦੀ ਕੋਈ ਪਰੂਫ ਤਾਂ ਹੈ ਨਹੀਂ, ਪਰ ਸਾਇੰਸਦਾਨਾਂ ਨੂੰ ਲੱਗਦਾ ਹੈ ਕਿ ਪੋਸੀਬਿਲਿਟੀ ਵੀ ਹੋ ਸਕਦੀ ਹੈ, ਮਤਲਬ ਹੈ ਨੀ ਪਰ ਹੋ ਸਕਦਾ। ਹੁਣ ਸਾਇੰਸ ਕਹਿੰਦੀ ਹੈ ਕਿ ਯੂਨੀਵਰਸ ਐਡਾ ਵੱਡਾ, ਕਿਤੇ ਨਾ ਕਿਤੇ ਤਾਂ ਜਿਵੇਂ ਤੁਸੀਂ ਕਹਿੰਦੇ ਹੋ ਕਿ ਕਿਤੇ ਮਾਈਕਰੋਬਸ ਹੋਣਗੇ, ਕੋਈ ਜ਼ਰੂਰੀ ਨਹੀਂ ਕਿ ਜੀਵ ਇੱਕ ਉਸੇ ਕਿਸਮ ਦੇ ਨਾਲ ਹੋਣਗੇ ਜਿੱਦਾਂ ਏਲੀਅਨ ਫਿਲਮ 'ਚ ਦੇਖੇ ਜਾਂ ਅਸੀਂ ਰਿਤਿਕ ਰੋਸ਼ਨ ਵਾਲੀ ਫਿਲਮਾਂ 'ਚ ਦੇਖੇ। ਜਿਵੇਂ ਅੱਗੇ ਮਹਾਭਾਰਤ ਦੇ ਵਿੱਚ ਜੋ ਸਾਨੂੰ ਬੀ ਆਰ ਚੋਪੜਾ ਨੇ ਦਿਖਾਤਾ, ਸਾਨੂੰ ਉਹੀ ਲੱਗਣ ਲੱਗ ਗਿਆ ਕਿ ਉਹੀ ਸਾਰਾ ਕੁਝ ਸੱਚ ਹੈ। ਸੋ ਫਿਲਮਾਂ ਦੇ ਵਿੱਚ ਜੋ ਦੇਖ ਲੈਂਦੇ ਹਾਂ, ਸਾਡੇ ਜਿਹੜਾ ਮਾਇੰਡ ਦਾ ਇੱਕ ਪ੍ਰਿੰਟ ਵਿਜ਼ਨ ਹੈ ਉਹਦੇ 'ਚ ਉਹੀ ਚੀਜ਼ਾਂ ਛਪ ਜਾਂਦੀਆਂ ਨੇ। ਇੱਦਾਂ ਦਾ ਨਹੀਂ ਹੋ ਸਕਦਾ, ਉਹ ਬਿਲਕੁਲ ਵੱਖਰਾ ਵੀ ਹੋ ਸਕਦਾ, ਉਹਨਾਂ 'ਤੇ ਆਪਾਂ ਗੱਲ ਕਰਾਂਗੇ ਅੱਗੇ ਚੱਲ ਕੇ। ਚੈਟ ਜੀਪੀਟੀ ਜਾਂ ਸਾਇੰਸ ਇਹ ਕਹਿ ਲਈਏ, ਕਿਉਂਕਿ ਉਹਨਾਂ ਨੇ ਅਲੱਗ ਅਲੱਗ ਬਲੌਗਸ ਕੱਢੇ ਹੋਣੇ ਨੇ, ਸਾਇੰਸ ਕਿਤੇ ਮੰਨਦੀ ਹੈ ਬਈ ਹੈਗਾ, ਪਰ ਇਹ ਵੀ ਕਹਿ ਦਿੰਦੀ ਹੈ ਵੀ ਹੈ ਨਹੀਂ, ਹਾਲੇ ਅਸੀਂ ਲੱਭਿਆ ਨਹੀਂ ਹੈਗਾ। ਸੋ ਸਿੱਧਾ ਸਿੱਧਾ ਜਿਹਾ ਸਵਾਲ ਇਹ ਹੈ, ਆਰ ਦੇਅਰ ਏਲੀਅਨਸ, ਮਤਲਬ ਕਿਤੇ ਵੀ ਹੋਰ ਕਿਤੇ ਲਾਈਫ ਇੱਦਾਂ ਦੀ ਦਿਖੀ ਹੈ, ਕੁਛ ਹੈਗੇ ਨੇ ਉੱਥੇ, ਹੋਣੇ ਚਾਹੀਦੇ ਨੇ ਏਲੀਅਨਸ ਕਿਤੇ ਵੀ ਯੂਨੀਵਰਸ ਦੇ ਵਿੱਚ?
1: ਹਾਂਜੀ ਹਾਂਜੀ, ਜਿੱਦਾਂ ਮੈਂ ਹੁਣੇ ਆਪਾਂ ਗੱਲ ਪਹਿਲਾਂ ਤਾਂ ਕੀਤੀ ਹੈ ਕਿ ਇੰਨਾ ਵੱਡਾ ਸਾਡਾ ਯੂਨੀਵਰਸ ਹੈਗਾ ਨਾ, ਸਾਡਾ ਸਨ ਸਾਡੇ ਤੋਂ 15 ਕਰੋੜ ਕਿਲੋਮੀਟਰ ਦੂਰ ਹੈਗਾ। ਸੋ ਮੋਸਟ ਇਸ ਲਈ ਅਸੀਂ ਮੰਨਦੇ ਹਾਂ ਕਿ ਐਡਾ ਵੱਡਾ ਜਿਹੜਾ ਯੂਨੀਵਰਸ ਆ ਤਾਂ ਇਹ ਬਹੁਤ, ਮਤਲਬ ਬਹੁਤ ਘੱਟ ਪੋਸੀਬਿਲਿਟੀ ਹੈਗੀ ਆ ਕਿ ਸਿਰਫ ਅਸੀਂ ਇਕੱਲੇ ਹਾਂ ਜਾਂ ਸਿਰਫ ਅਰਥ ਹੀ ਇਹੋ ਜਿਹੀ ਇਕੱਲੀ ਆ, ਹਨਾ, ਕਿਉਂਕਿ ਜਿੱਥੇ ਲਾਈਫ ਹੈ, ਹਨਾ, ਹੋ ਸਕਦਾ ਕਿ ਉਹ ਲਾਈਫ ਬਹੁਤ ਦੂਰ ਸਾਡੇ ਤੋਂ ਐਗਜ਼ਿਸਟ ਕਰਦੀ ਹੈਗੀ ਤੇ ਸਾਨੂੰ ਹਜੇ ਤੱਕ ਨਹੀਂ ਮਿਲੀ ਹੈਗੀ। ਜਿੱਦਾਂ ਤੁਸੀਂ ਕਿਹਾ ਕਿ ਸਾਇੰਸ ਦਾ ਸਬਜੈਕਟ ਹੋ ਕੇ ਵੀ ਸਾਇੰਸ ਦਾ ਸਬਜੈਕਟ ਨਹੀਂ ਹੋ, ਇਸ ਲਈ ਕਿਉਂਕਿ ਅਸੀਂ ਹਮੇਸ਼ਾ ਕਿਊਰੀਅਸ ਜਿਹੜੀ ਕਿਉਰਿਓਸਿਟੀ ਵਾਲੀ ਚੀਜ਼ਾਂ ਨੂੰ ਜ਼ਿਆਦਾ, ਹਨਾ, ਕਰਦੇ ਆ, ਹਨਾ, ਜ਼ਿਆਦਾ ਮਤਲਬ ਹੋ ਜਾਂਦੇ ਆ ਕਿ ਹਾਂਜੀ ਐਕਸਾਈਟਮੈਂਟ ਹੋ ਜਾਂਦੀ ਕਿ ਅੱਛਾ ਇੱਦਾਂ, ਤੋਂ ਅਸੀਂ ਥੋੜਾ ਜਿਹਾ ਦੂਜੇ ਪਾਸੇ ਲੈ ਜਾਂਦੇ ਹਾਂ। ਔਰ ਉਹ ਤੋਂ ਜ਼ਿਆਦਾ ਜਦੋਂ ਤੁਸੀਂ ਮੂਵੀਜ਼ ਜਾਂ ਐਂਟਰਟੇਨਮੈਂਟ ਜਦੋਂ ਅਸੀਂ ਦੇਖਦੇ ਹਾਂ ਉਹ ਸਾਨੂੰ ਹੋਰ ਵੀ ਜਿਹੜਾ ਉਹ ਥੋੜਾ ਜਿਹਾ ਦੂਰ ਲੈ ਜਾਂਦੀ ਆ ਸਾਇੰਸ, ਸਾਇੰਟਿਫਿਕ ਚੀਜ਼ ਤੋਂ। ਸੋ ਜਿਹੜੇ ਸਾਇੰਟਿਸਟ ਇੰਨਾ ਜਿਹੜੇ ਹਮੇਸ਼ਾ ਤੋਂ ਜਿਹੜੇ ਆ ਕਰਦੇ ਆ ਰਹੇ ਆ ਰਿਸਰਚ, ਉਹਨਾਂ ਦੇ ਲਈ ਵੀ ਇਹੀ ਜਿਹੜੇ ਦੋ ਕੁਐਸਚਨ ਆ, ਇੱਕ ਕਾਫੀ ਫੇਮਸ, ਮੈਨੂੰ ਉਹਨਾਂ ਦਾ ਨਾਮ ਨਹੀਂ ਯਾਦ, ਬਟ ਉਹ ਕੋਈ ਔਥਰ ਹੈਗੇ ਆ ਤੇ ਉਹਨਾਂ ਨੇ ਗੱਲ ਕਹੀ ਆ ਕਿ ਦੋ ਪੋਸੀਬਿਲਿਟੀਜ਼ ਆ, ਜਾਂ ਤਾਂ ਇਸ ਯੂਨੀਵਰਸ ਚ ਹੋਰ ਲਾਈਫ ਵੀ ਹੈਗੀ ਆ ਤੇ ਜਾਂ ਤਾਂ ਇਸ ਯੂਨੀਵਰਸ ਸਿਰਫ ਅਸੀਂ ਇਕੱਲੇ ਹੈਗੇ ਆ। ਜੇ ਕੋਈ ਹੋਰ ਹੈਗੀ ਆ ਤੇ ਇਹ ਵੀ ਸਕੈਰੀ ਆ, ਤੇ ਜੇ ਅਸੀਂ ਇਕੱਲੇ ਆ ਤੇ ਇਹ ਵੀ ਸਕੈਰੀ ਆ ਕਿ ਅਸੀਂ ਇਕੱਲੇ ਹੀ ਫਿਰਦੇ ਆ। ਸੋ ਇਹ ਚੀਜ਼ ਦੀ ਹਮੇਸ਼ਾ ਐਕਸਾਈਟਮੈਂਟ ਰਹੀ ਆ। ਤੇ ਸਾਇੰਸ ਦੀ ਜਿੱਦਾਂ ਤੁਸੀਂ ਗੱਲ ਕੀਤੀ, ਜਦੋਂ ਆਪਾਂ ਕਦੇ ਨਿਊਟਨ ਦੀ ਜਾਂ ਆਈਨਸਟਾਈਨ ਦੇ ਬਾਰੇ ਦੇਖਦੇ ਹਾਂ ਤਾਂ ਪਹਿਲਾਂ ਅਸੀਂ ਦੇਖਦੇ ਕਿ ਜਦੋਂ ਸਕੂਲ ਚ ਪੜ੍ਹਦੇ ਹੁੰਦੇ ਸੀ ਪਹਿਲਾਂ ਲਾਜ਼ ਆਉਂਦੇ ਹੁੰਦੇ ਸੀ ਸਾਇੰਸ ਚ, ਨਾ, ਕਿ ਨਿਊਟਨ ਦਾ ਜਿਹੜਾ ਲਾਅ ਆਫ ਥਰਮੋਡਾਇਨਮਿਕ, ਜਿਹੜਾ ਨਿਊਟਨ ਦਾ ਲਾਅ ਆਫ ਗ੍ਰੈਵਿਟੀ ਜਾਂ ਲਾਅ ਆਫ ਥਰਮੋਡਾਇਨਮਿਕਸ ਜਾਂ ਹੋਰ। ਪਰ ਹੁਣ ਸਾਇੰਸ ਚ ਤੁਸੀਂ ਦੇਖੋ ਤਾਂ ਥਿਊਰੀ ਤੁਹਾਨੂੰ ਜ਼ਿਆਦਾ ਸੁਣਨ ਨੂੰ ਮਿਲਦਾ, ਕਿਉਂਕਿ ਲਾਜ਼, ਜਦੋਂ ਤੁਸੀਂ ਲਾਜ਼ ਦੀ ਗੱਲ ਕਰਦੇ ਤਾਂ ਲਾਜ਼ ਨੂੰ ਮਤਲਬ ਬ੍ਰੇਕ ਕਰਨਾ ਪੋਸੀਬਲ ਨਹੀਂ। ਬਟ ਸਾਇੰਸ ਦੀ ਬਿਊਟੀ ਇਹੀ ਆ ਕਿ ਜਦੋਂ ਸਾਨੂੰ ਕੋਈ ਨਵੀਂ ਚੀਜ਼ ਮਿਲਦੀ ਆ ਤਾਂ ਅਸੀਂ ਪਿਛਲੀ ਚੀਜ਼ ਨੂੰ ਗਲਤ ਕਹਿੰਦੇ ਹਾਂ, ਅਸੀਂ ਨਹੀਂ ਕਹਿੰਦੇ ਕਿ ਨਹੀਂ ਅਸੀਂ ਇਹ ਉਸ ਟਾਈਮ, ਮਤਲਬ ਇੱਦਾਂ ਨਹੀਂ ਕਹਿੰਦੇ ਕਿ ਨਹੀਂ ਨਹੀਂ ਸਹੀ ਕਿਹਾ ਸੀ, ਹਨਾ। ਜਦੋਂ ਸਾਨੂੰ ਹੋਰ ਪ੍ਰੂਫ ਮਿਲਦੇ ਆ ਤਾਂ ਅਸੀਂ ਹੋਰ ਕਹਿ ਸਕਦੇ ਹਾਂ ਮੋਹਰੇ ਕਿ ਹਾਂ ਸਹੀ ਹੈਗਾ। ਸੋ ਇਸੇ ਚੀਜ਼ਾਂ ਨੂੰ ਸਾਰਾ ਲੈ ਕੇ ਜਾਣ ਲਈ ਜਿਹੜਾ ਨਾਸਾ ਨੇ ਜਾਂ ਬਾਕੀਆਂ ਨੇ ਵੀ, ਵੈਸੇ ਨਾਸਾ ਨੇ ਜਿਹੜੇ 3-4 ਜਿਹੜੇ, ਜਦੋਂ ਆਪਾਂ ਇੱਕ ਦੋ ਵਾਰ ਗੱਲ ਵੀ ਕੀਤੀ ਹੈ ਕਿ ਗਾਣੇ ਭੇਜੇ ਹੈਗੇ ਆ ਉਹਦੇ ਚ, ਹਨਾ, ਕੁਛ ਪਲੇਟ ਮਤਲਬ ਏਦਾਂ ਭੇਜੀ ਹੈਗਾ, ਲੈਂਗੁਏਜ ਅਲੱਗ ਅਲੱਗ ਭੇਜੀਆਂ ਹੈਗੀਆਂ ਲਿਖ ਕੇ ਕੋਡਿੰਗ ਕਰਕੇ ਉਹਨਾਂ ਦੀ, ਹਨਾ। ਤੇ ਉਹਨਾਂ ਨੂੰ ਜਿੱਦਾਂ ਵੋਇਜਰ ਕਹਿੰਦੇ ਆ, ਵੋਇਜਰ 2 ਅੱਜ ਤੱਕ ਵੋਇਜਰ ਗਏ ਹੈਗੇ ਆ, ਫਿਰ ਇੱਕ ਨਿਊ ਹਰਾਈਜ਼ਨ ਕਰਕੇ ਇੱਕ ਟੈਲੀਸਕੋਪ ਵਾਂਗੂ ਤੁਸੀਂ ਰੱਖ ਲਓ ਉਹ ਜਿਹੜਾ ਸਪੇਸ ਸ਼ਟਲ ਜਿਹੜਾ ਗਿਆ ਹੈਗਾ। ਸੋ ਜਿਹੜਾ ਵੋਇਜਰ ਇੱਕ ਅੱਜ ਤੋਂ ਜਿਹੜਾ ਪਹਿਲਾ ਮੈਨ ਮੇਡ, ਜਿਹੜਾ ਇਕਲੌਤਾ ਮਤਲਬ ਪਹਿਲਾ ਮੈਨ ਮੇਡ ਆਬਜੈਕਟ ਆ ਜਿਹੜਾ ਆਲਮੋਸਟ ਜਿਹੜਾ ਜਨਵਰੀ 2026 ਦੀ ਅਗਰ ਮੈਂ ਗੱਲ ਕਰਾਂ ਤਾਂ ਧਰਤੀ ਤੋਂ ਜਿਹੜਾ 2500 ਕਰੋੜ ਕਿਲੋਮੀਟਰ ਦੂਰ ਤੱਕ ਉਹ ਪਹੁੰਚ ਗਿਆ ਆ। ਮਤਲਬ ਇੰਨਾ ਦੂਰ ਆ ਕਿ ਉੱਥੇ ਤੱਕ ਜਿਹੜਾ ਇਨਫੋਰਮੇਸ਼ਨ ਪਹੁੰਚਣ ਲਈ 1 ਦਿਨ ਲੱਗੂਗਾ। ਜੇ ਅੱਜ ਅਸੀਂ ਇੱਥੋਂ ਸਿਗਨਲ ਭੇਜਾਂਗੇ ਤਾਂ ਉੱਥੇ 1 ਦਿਨ ਬਾਅਦ ਪਹੁੰਚੇਗਾ, ਔਰ ਮੁੜ ਕੇ ਸਾਡੇ ਕੋਲ 1 ਦਿਨ ਬਾਅਦ ਜਿਹੜਾ ਉਹ ਸਿਗਨਲ ਵਾਪਸ ਆਊਗਾ, ਹਨਾ। ਤੇ 1977 ਦੇ ਵਿੱਚ ਲਾਂਚ ਹੋਇਆ ਸੀਗਾ, 50 ਸਾਲ ਹੋ ਗਿਆ ਉਸ ਚੀਜ਼ ਨੂੰ। ਔਰ ਅਸੀਂ ਇਹ ਵੀ ਬਹੁਤ ਕਹਿੰਦੇ ਹਾਂ ਕਿ ਜਦੋਂ ਅਸੀਂ ਅੱਗੇ ਵੀ ਗੱਲ ਕਰਾਂਗੇ ਕਿ ਕਿਉਂ ਸਾਨੂੰ ਕਿਉਂ ਨੀ ਪੋਸੀਬਿਲਿਟੀਜ਼ ਕੀ ਹੈ, ਕਿਉਂ ਨੀ ਸਾਨੂੰ ਅੱਜ ਤੱਕ ਏਲੀਅਨਸ ਦਿਖੇ ਹੈਗੇ, ਹਨਾ, ਜਦੋਂ ਕਿ ਐਡਾ ਜਿੱਦਾਂ ਅਸੀਂ ਦੱਸਿਆ ਹੀ ਹੈ ਕਰੋੜਾਂ ਲੱਖਾਂ ਜਿਹੜੇ ਆ ਤਾਰੇ ਹੈਗੇ ਆ, ਪਲੈਨਟ ਹੈਗੇ ਆ, ਤੇ ਕਿਉਂ ਨੀ ਦਿਖਦਾ ਹੈਗਾ। ਤਾਂ ਅਸੀਂ ਗੱਲ ਕਰਾਂਗੇ ਕਿ ਕੀ ਕੀ ਪੋਸੀਬਿਲਿਟੀਜ਼ ਹੈਗੀਆਂ, ਇਹਦਾ ਕੀ ਰੀਜ਼ਨ ਜਿਹੜਾ ਹੈਗਾ। ਸੋ ਅਸੀਂ ਇਹ ਮੰਨਦੇ ਹਾਂ ਕਿ ਬਿਲਕੁਲ ਹੋਊਗੀ ਲਾਈਫ, ਬਿਲਕੁਲ ਹੋ ਸਕਦਾ ਕਿ ਸਾਡੇ ਵਰਗੀ ਨਾ ਹੋਵੇ। ਔਰ ਇੱਕ ਹੋਰ ਚੀਜ਼ ਮੈਨੂੰ ਯਾਦ ਆ ਗਈ, ਜਿਵੇਂ ਅਸੀਂ ਜਦੋਂ ਲਾਈਫ ਦੀ ਗੱਲ ਕਰਦੇ ਹਾਂ ਤਾਂ ਅਸੀਂ ਇਹ ਦੇਖਦੇ ਹਾਂ, ਓਬਵੀਅਸਲੀ ਸਾਡੀ ਅੰਡਰਸਟੈਂਡਿੰਗ ਤਾਂ ਉਨੀ ਆ ਜਿੰਨੀ ਅਰਥ ਤੇ ਅਸੀਂ ਲਾਈਫ ਦੇਖਦੇ ਹਾਂ ਨਾ. ਸਾਨੂੰ ਅਰਥ ਤੇ ਲਾਈਫ ਪਤਾ ਕਿ ਕਾਰਬਨ ਬੇਸਡ ਸਾਡੀ ਲਾਈਫ ਜਿਹੜੀ ਸਾਡੀ ਬੋਡੀ ਚ ਕਾਰਬਨ ਤੋਂ ਅਸੀਂ ਜਿਹੜਾ ਬਣੇ ਹੁੰਦੇ ਹਾਂ ਮੇਨਲੀ, ਹੈ ਨਾ. ਤੋ ਅਸੀਂ ਹਮੇਸ਼ਾ ਪੂਰੇ ਜਿਹੜਾ ਯੂਨੀਵਰਸ ਚ ਵੀ ਇਹੀ ਸੋਚਦੇ ਹਾਂ ਕਿ ਜੋ ਅਰਥ ਦੇ ਉੱਤੇ ਲਾਈਫ ਹੈਗੀ ਆ ਉਸੇ ਤਰ੍ਹਾਂ ਦੀ ਲਾਈਫ ਮੋਸਟਲੀ ਮੋਸਟ ਪ੍ਰੋਬੇਬਲੀ ਉੱਥੇ ਹੋਊਗੀ. ਬਟ ਜ਼ਰੂਰੀ ਨਹੀਂ ਹੈਗਾ ਕਿ ਉੱਥੇ ਇੱਦਾਂ ਦੀ ਲਾਈਫ, ਹੋ ਸਕਦਾ ਕਿ ਜਿਹੜੇ ਹੋਰ ਕਿਤੇ ਜਿਹੜੇ ਜਿਹੜੇ ਏਲੀਅਨਸ ਜਾਂ ਲਾਈਫ ਹੈਗੀ ਆ ਉਹ ਮੀਥੇਨ ਬੇਸਡ ਹੋਵੇ. ਮਤਲਬ ਉਹ ਜਿੱਦਾਂ ਕੁਛ ਬੈਕਟੀਰੀਆਜ਼ ਵੀ ਸਾਨੂੰ ਪਤਾ ਮੀਥੇਨ ਵਾਲੇ ਪਾਣੀ ਦੇ ਵਿੱਚ ਜਿਹੜਾ ਬਹੁਤ ਜਿਹੜੇ ਆ ਜਿਹੜੇ ਓਸ਼ੀਅਨਸ ਦੇ ਡੀਪ ਜਿਹੜਾ ਥਰਮਲ ਏਰੀਆ ਦੇ ਵਿੱਚ ਕੁਛ ਬੈਕਟੀਰੀਆ ਅਰਥ ਤੇ ਵੀ ਐਗਜ਼ਿਸਟ ਕਰਦੇ ਆ. ਸੋ ਹੋ ਸਕਦਾ ਬਹੁਤ ਹਾਰਸ਼ ਇਨਵਾਇਰਮੈਂਟ ਦੇ ਵਿੱਚ ਉਹ ਰਹਿੰਦੇ ਹੋਣ, ਹਨਾ. ਤੇ ਹੋ ਸਕਦਾ ਅਮੋਨੀਆ ਮਤਲਬ ਅਮੋਨੀਆ ਵਾਲੀ ਲਾਈਫ, ਜਿੱਦਾਂ ਅਸੀਂ ਕਾਰਬਨ ਆਕਸੀਜਨ ਲੈਂਦੇ ਹਾਂ ਹੋ ਸਕਦਾ ਅਮੋਨੀਆ ਦੇ ਮਤਲਬ ਅਮੋਨੀਆ ਸਾਹ ਲੈਂਦੇ ਹੋਣ, ਹਨਾ. ਸੋ ਡਿਫਰੈਂਟ ਡਿਫਰੈਂਟ ਤਰ੍ਹਾਂ ਦੀ ਹੋ ਸਕਦੀ ਆ. ਅਸੀਂ ਓਬਵੀਅਸਲੀ ਸਾਰੀਆਂ ਚੀਜ਼ਾਂ ਨੂੰ ਕੋਸ਼ਿਸ਼ ਕਰਦੇ ਹਾਂ ਸਟੱਡੀ ਕਰਨ ਦੀ ਕਿ ਬਾਕੀ ਚੀਜ਼ਾਂ ਵੀ, ਜਿਵੇਂ ਇੱਕ ਪਲੈਨਟ ਦੇ ਉੱਤੇ ਸਾਨੂੰ ਇੱਕ ਕੈਮੀਕਲ ਮਿਲਿਆ ਉਹਦੀ ਮੈਂ ਅੱਗੇ ਗੱਲ ਕਰੂੰਗੀ. ਉਹ ਕੈਮੀਕਲ ਅਰਥ ਦੇ ਉੱਤੇ ਸਿਰਫ ਬੈਕਟੀਰੀਆਜ਼ ਜਿਹੜੇ ਆ ਮਾਈਕਰੋਬੀਅਲ ਲਾਈਫ ਤੋਂ ਪ੍ਰੋਡਿਊਸ ਹੁੰਦੇ ਆ. ਮਤਲਬ ਉਹ ਕੈਮੀਕਲੀ ਉੱਦਾਂ ਪ੍ਰੋਡਿਊਸ ਨਹੀਂ ਹੁੰਦੇ, ਸਿਰਫ ਇੱਕ ਲਾਈਫ ਕੋਈ ਇੰਡੀਵਿਜੁਅਲ ਸੋਰੀ ਮਤਲਬ ਮਾਈਕਰੋਬ ਹੀ ਉਹਨੂੰ ਪ੍ਰੋਡਿਊਸ ਕਰ ਸਕਦਾ. ਤੋ ਸਾਨੂੰ ਜਦੋਂ ਕਿਸੇ ਦੂਜੇ ਪਲੈਨਟ ਤੇ ਮਿਲਿਆ ਤਾਂ ਸਾਡਾ ਪਹਿਲਾਂ ਇਹੀ ਦਿਮਾਗ 'ਚ ਆਇਆ ਕਿ ਅੱਛਾ ਅਗਰ ਇਹ ਅਰਥ ਤੇ ਸਿਰਫ ਲਾਈਫ ਦੁਆਰਾ ਹੀ ਪ੍ਰੋਡਿਊਸ ਕੀਤੀ ਜਾਂਦਾ ਇਹ ਕੈਮੀਕਲ, ਤੇ ਇਹਦਾ ਮਤਲਬ ਉੱਥੇ ਵੀ ਲਾਈਫ ਹੋ ਸਕਦੀ ਆ. ਬਟ ਓਬਵੀਅਸਲੀ ਜਦੋਂ ਅਸੀਂ ਹੋਰ ਸਟੱਡੀ ਕਰਦੇ ਹਾਂ, ਕਿਉਂਕਿ ਜਦੋਂ ਅਸੀਂ ਇੱਥੋਂ ਦੇਖਦੇ ਹਾਂ ਅਸੀਂ ਟੈਲੀਸਕੋਪ ਜਿਹੜਾ ਜੇਮਸ ਵੈਬ ਟੈਲੀਸਕੋਪ ਆ ਜਿਹੜਾ ਅਸੀਂ ਭੇਜਿਆ ਹੈਗਾ, ਹਨਾ, ਨਾਸਾ ਨੇ ਭੇਜਿਆ ਹੈਗਾ, ਜਿਹਦਾ ਡਾਟਾ ਫ੍ਰੀਲੀ ਅਵੇਲੇਬਲ ਹੁੰਦਾ ਪੂਰੀ ਦੁਨੀਆ 'ਚ. ਰਿਸਰਚਰ ਕਿਤੇ ਵੀ ਬੈਠ ਕੇ ਜਿਹੜਾ ਉੱਥੋਂ ਡਾਟਾ ਲੈ ਕੇ ਉਹਦੀ ਜਿਹੜੀ ਅੱਗੇ ਸਰਚ ਕਰ ਸਕਦੇ ਆ. ਸੋ ਉਹ ਅਸੀਂ ਭੇਜਿਆ ਹੈਗਾ ਇੰਨੀ ਦੂਰ. ਬਟ ਜਦੋਂ ਅਸੀਂ ਇਹਨਾਂ ਦੀ ਮਾਈਕਰੋਬਸ ਦੀ ਗੱਲ ਕਰਦੇ ਤਾਂ ਸਾਨੂੰ ਪਤਾ ਉਹਨੂੰ ਅਸੀਂ ਟੈਲੀਸਕੋਪ ਨਾਲ ਨਹੀਂ ਦੇ ਸਕਦੇ, ਕਿਉਂਕਿ ਟੈਲੀਸਕੋਪ ਵੱਡੀਆਂ ਚੀਜ਼ਾਂ ਨੂੰ ਦੇਖਣ 'ਚ ਯੂਜ਼ ਹੁੰਦਾ ਆ. ਮਾਈਕਰੋਬਸ ਦੇਖਣ ਲਈ ਸਾਨੂੰ ਮਾਈਕਰੋਸਕੋਪ ਚਾਹੀਦੇ ਆ, ਹਨਾ, ਛੋਟੇ ਛੋਟੇ, ਜਿਨ੍ਹਾਂ 'ਚ ਅਸੀਂ ਜਿੱਦਾਂ ਅਸੀਂ ਸਾਇੰਸ ਕਲਾਸ 'ਚ ਦੇਖਦੇ ਹੁੰਦੇ ਸੀ. ਤੋ ਉੱਥੋਂ ਸੈਂਪਲ ਇਕੱਠੇ ਕਰਨੇ, ਜਿਵੇਂ ਮਾਰਸ ਤੇ ਰੋਵਰ ਗਿਆ ਹੈਗਾ, ਉੱਥੋਂ ਕੋਸ਼ਿਸ਼ ਹੈਗੀ ਆ ਉੱਥੋਂ ਸੈਂਪਲ ਲੈ ਕੇ ਆਉਣ ਦੀ. ਉਹਨੂੰ ਮਾਰਸ ਸੈਂਪਲ ਰਿਟਰਨ ਇਹਨਾਂ ਦਾ ਮਿਸ਼ਨ ਆ ਨਾਸਾ ਦਾ, ਔਰ ਚਾਈਨਾ ਵੀ ਪਲਾਨ ਕਰ ਰਿਹਾ. ਬਟ ਹੁਣ ਤੁਹਾਨੂੰ ਪਤਾ ਹੀ ਹੈ ਕਿ ਟਰੰਪ ਐਡਮਿਨਿਸਟ੍ਰੇਸ਼ਨ ਨੇ ਨਾਸਾ ਦਾ ਬਜਟ ਵੀ ਘਟਾ ਦਿੱਤਾ, ਹਨਾ. ਸੋ ਹੋ ਸਕਦਾ ਕਿ ਉਹ ਪ੍ਰੋਜੈਕਟ ਥੋੜੇ ਡਿਲੇ ਹੋ ਜਾਣ. ਬਟ ਚਾਈਨਾ ਵੀ ਆਪਣਾ ਮਾਰਸ ਦੇ ਉੱਤੇ ਰੋਵਰ ਉਹਨਾਂ ਦਾ ਹੈਗਾ ਹੀ ਆ, ਤੇ ਉਹ ਵੀ ਟਰਾਈ ਕਰ ਰਿਹਾ ਕਿ ਉੱਥੋਂ ਸੈਂਪਲ ਲਿਆ ਕੇ ਫਿਰ ਉਹਨੂੰ ਇੱਥੇ ਸਰਚ ਮਤਲਬ ਇੱਥੇ ਲੈਬਸ ਦੇ ਵਿੱਚ ਉਹਨਾਂ ਦੀ ਸਟੱਡੀ ਕੀਤੀ ਜਾਵੇ. ਕਿਉਂਕਿ ਅਫਕੋਰਸ ਉੱਥੇ ਤੁਸੀਂ ਇੰਨੇ ਇੰਸਟਰੂਮੈਂਟ ਨਹੀਂ ਭੇਜ ਸਕਦੇ, ਹਨਾ, ਉੱਥੋਂ ਤੁਸੀਂ ਸੈਂਪਲ ਮੋਸਟਲੀ ਇਕੱਠੇ ਕਰ ਸਕਦੇ ਹਾਂ ਔਰ ਵਾਪਸ ਭੇਜ ਸਕਦੇ ਹਾਂ.
0: ਰਾਈਟ. ਅੱਛਾ, ਇਹਦੇ 'ਚ ਹੁਣ ਤੱਕ ਕੁਛ ਮਿਲੇ ਹੈਗੇ ਨੇ ਕੋਈ ਪੋਸੀਬਲ ਸਾਇੰਸ ਇਸ ਕਿਸਮ ਦੀ ਲਾਈਫ ਦੇ, ਜਾਂ ਕਿਸੇ ਵੀ ਰਿਲੇਟਿਡ, ਜਾਂ ਮਤਲਬ ਦੂਰ ਦੂਰ ਤੱਕ ਰਿਲੇਟਿਡ ਨਾ ਵੀ ਹੋਵੇ, ਹੁਣ ਤੱਕ ਸਾਇੰਸ ਮਿਲੇ ਨੇ?
1: ਹਾਂਜੀ, ਹੁਣ ਅੱਛਾ ਜਦੋਂ ਅਸੀਂ ਪੋਸੀਬਲ ਮਤਲਬ ਲਾਈਫ ਦੀ ਗੱਲ, ਜਦੋਂ ਅਸੀਂ ਇੱਥੇ ਬਹਿ ਕੇ ਅਸੀਂ ਕਹਿੰਦੇ ਕਿ ਟੈਲੀਸਕੋਪ ਤੇ ਇਹਦੇ ਕੁਛ ਮਤਲਬ ਕੁਛ ਤਰੀਕੇ ਹੁੰਦੇ ਅਸੀਂ ਕਿੱਦਾਂ ਲਾਈਫ ਲੱਭਦੇ, ਹਨਾ. ਇੱਕ ਅਸੀਂ ਬਾਇਓ ਸਿਗਨੇਚਰ ਕਹਿੰਦੇ, ਜਿੱਦਾਂ ਮੈਂ ਦੱਸਿਆ ਕਿ ਕੋਈ ਮੰਨ ਲਓ ਗੈਸ ਆ ਉੱਥੇ ਜਿਹੜੀ ਆ ਐਟਮੋਸਫੇਅਰ ਮਤਲਬ ਉੱਥੇ ਕਿਸੇ ਵੀ ਪਲੈਨਟ ਦੇ ਵਿੱਚ, ਔਰ ਕਿਸੇ ਵੀ ਪਲੈਨਟ ਦੇ ਮੂਨ ਦੇ ਵਿੱਚ ਵੀ ਹੋ ਸਕਦੀ ਹੈ ਇਹ, ਹਨਾ. ਜਿੱਦਾਂ ਅਸੀਂ ਆਪਣੇ ਜਦੋਂ ਮੂਨ ਦੀ ਗੱਲ ਕੀਤੀ ਸੀ, ਅਸੀਂ ਜਦੋਂ ਪੂਰੇ ਪਲੈਨਟਸ ਦੀ ਗੱਲ ਕੀਤੀ ਸੀ ਤਾਂ ਅਸੀਂ ਦੱਸੇ ਸੀ ਜੁਪੀਟਰ ਦਾ ਜਿਹੜਾ ਮੂਨ ਹੈਗਾ ਯੂਰੋਪਾ, ਉੱਥੇ ਵੀ ਸਾਨੂੰ ਲਾਈਫ ਦੇ ਸਾਈਨ ਮਿਲਿਆ. ਕਿਉਂਕਿ ਅਸੀਂ ਮੰਨਦੇ ਹਾਂ ਕਿ ਜਿੱਥੇ ਲਿਕੁਇਡ ਵਾਟਰ ਅਵੇਲੇਬਲ ਹੈਗਾ ਉੱਥੇ ਮੋਸਟ ਪੋਸੀਬਲ ਚਾਂਸਿਸ ਹੈਗੇ ਆ ਕਿ ਲਾਈਫ ਹੋਊਗੀ, ਹਨਾ. ਸੋ ਮੂਨ ਦੇ ਉੱਤੇ ਵੀ ਲਾਈਫ ਹੋ ਸਕਦੀ ਆ, ਜ਼ਰੂਰੀ ਨਹੀਂ ਕਿ ਉਹ ਪਲੈਨਟ ਨਹੀਂ ਹੈਗਾ ਤਾਂ ਨਹੀਂ ਹੋ ਸਕਦੀ. ਸੋ ਅਸੀਂ ਪਹਿਲਾਂ ਤਾਂ ਬਾਇਓ ਸਿਗਨੇਚਰਸ ਦੇਖਦੇ ਹਾਂ ਕਿ ਕੋਈ ਏਦਾਂ ਦੀ ਚੀਜ਼ ਸਾਨੂੰ ਮਿਲੇ ਜਿਹੜੀ ਸਾਨੂੰ ਪਤਾ ਹੋਵੇ ਕਿ ਐਨੀਮਲ ਜਿਹੜੇ ਆ ਉਹਨੂੰ ਜਾਂ ਪਲਾਂਟਸ ਜਿਹੜੇ ਉਹਨੂੰ ਪ੍ਰੋਡਿਊਸ ਕਰਦੇ ਆ ਜਾਂ ਐਲਗੀ ਉਹਨੂੰ ਪ੍ਰੋਡਿਊਸ ਕਰਦੀ ਆ, ਹਨਾ. ਤੇ ਦੂਜੀ ਚੀਜ਼ ਅਸੀਂ ਕੈਮੀਕਲ ਸਿਗਨੇਚਰ ਦੇਖਦੇ ਹਾਂ, ਮਤਲਬ ਕਿ ਉੱਥੇ ਦੇ ਐਟਮੋਸਫੇਅਰ ਦੇ ਵਿੱਚ ਕਿਹੜੀ ਕਿਹੜੀ ਤਰ੍ਹਾਂ ਦੀ ਗੈਸਿਸ ਪ੍ਰੈਜੈਂਟ ਹੈਗੀਆਂ ਅਸੀਂ ਉਹ ਦੇਖਦੇ ਹਾਂ. ਤੇ ਇੱਕ ਹੋਰ ਚੀਜ਼ ਹੈਗੀ ਟੈਕਨੋ ਸਿਗਨੇਚਰ ਜਿਹਨੂੰ ਅਸੀਂ ਕਹਿੰਦੇ ਹਾਂ, ਜਿਹਦਾ ਮਤਲਬ ਇਹ ਹੈ ਕਿ ਮੰਨ ਲਓ ਉੱਥੇ ਕੋਈ ਮਤਲਬ ਕਿਤੇ ਹੋਰ ਕੋਈ ਐਡਵਾਂਸ ਜਿਹੜੀ ਆ ਸਿਵਿਲਾਈਜੇਸ਼ਨ ਹੋਵੇ, ਜਿਵੇਂ ਅਸੀਂ ਆ ਹਿਊਮਨਸ, ਏਦਾਂ ਹੀ ਐਡਵਾਂਸਡ ਏਲੀਅਨਸ ਲੈਂਦੇ ਹੋਣ ਜਿਹੜੇ ਹੋ ਸਕਦਾ ਸਾਡੇ ਨਾਲ ਵੀ ਜ਼ਿਆਦਾ ਐਡਵਾਂਸ ਉਹਨਾਂ ਦੇ ਕੋਲ ਟੈਕਨੀਕਸ ਹੋਣ, ਹਨਾ. ਤੋ ਅਸੀਂ ਇਹ ਦੇਖਦੇ ਹਾਂ ਕਿ ਜਿਵੇਂ ਜਦੋਂ ਅਸੀਂ ਅਰਥ ਤੇ ਦੇਖਦੇ ਹਾਂ ਸਾਨੂੰ ਪਤਾ ਕਿ ਹੁਣ ਸਾਡੇ ਕੋਲ ਇੰਨੀ ਐਡਵਾਂਸ ਟੈਕਨੀਕਸ ਆ ਤੇ ਅਸੀਂ ਕੀ ਕਰ ਰਹੇ, ਮਤਲਬ ਪੋਲਿਊਸ਼ਨ ਬਹੁਤ ਜ਼ਿਆਦਾ ਹੋ ਰਿਹਾ ਅਰਥ ਦੇ ਉੱਤੇ, ਹਨਾ. ਤੇ ਸਾਨੂੰ ਆਰਟੀਫਿਸ਼ਲ ਲਾਈਟ, ਅਗਰ ਸਪੇਸ ਸਟੇਸ਼ਨ ਤੋਂ ਤੁਸੀਂ ਦੇਖਦੇ ਹਾਂ ਤੁਹਾਨੂੰ ਦਿਖਦਾ ਹੈ ਕਿ ਆਰਟੀਫਿਸ਼ਲ ਲਾਈਟਿੰਗ, ਈਵਨ ਅਸੀਂ ਜਦੋਂ ਫਲਾਈਟ ਤੇ ਜਾਂਦੇ ਹਾਂ ਕਿਸੇ ਲੈਂਡ ਕਰਦੇ ਹਾਂ ਜਦੋਂ, ਹਨਾ, ਰਾਤ ਦੇ ਟਾਈਮ ਦੇ ਉੱਤੇ ਤਾਂ ਸਾਨੂੰ ਦਿਖਦੇ ਆ ਸਿਟੀ ਦੇ ਵਿੱਚ ਕਿੰਨੀਆਂ ਲਾਈਟਸ ਜਗ ਰਹੀਆਂ. ਤੋ ਇੱਦਾਂ ਦੇ ਸਾਇੰਸ ਵੀ ਅਸੀਂ ਦੇਖਦੇ ਹਾਂ ਟੈਲੀਸਕੋਪ ਦੇ ਥਰੂ ਕਿ ਕਿਸੇ ਪਲੈਨਟ ਦੇ ਉੱਤੇ ਹੋ ਸਕਦਾ ਜਾਂ ਕਿਸੇ ਮੂਨ ਦੇ ਉੱਤੇ. ਸਾਨੂੰ ਇਸ ਤਰ੍ਹਾਂ ਦੇ ਸਾਈਨ ਮਿਲ ਜਾਣ ਜਿਹੜੇ ਸਾਨੂੰ ਇਹਨਾਂ ਚੀਜ਼ਾਂ ਬਾਰੇ ਦੱਸਣ. ਤੋ ਇਹਦੇ ਲਈ ਜਿਹੜੀ ਆ ਨਾਸਾ ਨੇ ਜਿਹੜਾ ਹੁਣ ਜੇਮਸ ਵੈਬ ਟੈਲੀਸਕੋਪ ਕੀਤਾ 2021 ਦੇ ਵਿੱਚ ਉਹਨਾਂ ਨੇ ਲਾਂਚ ਕੀਤਾ ਸੀ ਤੇ ਹੁਣ ਉਹ ਨਵਾਂ ਵੀ ਲਾਂਚ ਕਰਨੇ ਜਾ ਰਿਹਾ ਤੇ ਚਾਈਨਾ ਦਾ ਵੀ ਜੇ ਤੁਸੀਂ ਸਪੇਸ ਸਟੇਸ਼ਨ ਦੀ ਗੱਲ ਕੀਤੀ ਸੀ ਉਹ ਵੀ ਨਵਾਂ ਜਿਹੜਾ ਟੈਲੀਸਕੋਪ ਬਣਾ ਰਿਹਾ ਨਾ ਹੋਰ ਵੀ ਬਹੁਤ ਸਾਰੇ ਟੈਲੀਸਕੋਪ ਜਿਹੜੇ ਜਿਹੜੇ ਹੈਗੇ ਆ ਸਪੇਸ ਦੇ ਉੱਤੇ ਜਿਹੜੇ ਓਬਜ਼ਰਵ ਕਰਦੇ ਹੈਗੀ ਇਹਨਾਂ ਚੀਜ਼ਾਂ ਨੂੰ ਤਾਂ ਕੀ ਕਰਦੇ ਆ ਕਿ ਜਿੱਦਾਂ ਹੁਣ ਸਾਡੇ ਐਟਮੋਸਫੇਅਰ ਦੇ ਵਿੱਚ ਸਾਨੂੰ ਪਤਾ ਕਾਰਬਨ ਡਾਈਆਕਸਾਈਡ ਹੈਗੀ ਆ ਆਕਸੀਜਨ ਹੈਗੀ ਆ ਜਾਂ ਮੀਥੇਨ ਹੈਗੀ ਨਾਈਟ੍ਰੋਜਨ ਹੈਗੀ ਆ ਹਨਾ ਉਹਨਾਂ ਸਾਰੀਆਂ ਚੀਜ਼ਾਂ ਦੀ ਅਗਰ ਇਹਨਾਂ ਨੂੰ ਇੰਡੀਕੇਸ਼ਨ ਮਿਲਦੀ ਆ ਸਟੱਡੀ ਕਰਦੇ ਆ ਜਦੋਂ ਇਹ ਤਾਂ ਇਹ ਅਸੀਂ ਮਤਲਬ ਮੰਨ ਸਕਦੇ ਹਾਂ ਕਿ ਹੋ ਸਕਦਾ ਕਿ ਇੱਥੇ ਜਿਹੜੀ ਆ ਲਾਈਫ ਹੁੰਦੀ ਹੋਵੇ ਕਿਉਂਕਿ ਇਹ ਸਾਰੀਆਂ ਚੀਜ਼ਾਂ ਸਾਨੂੰ ਅਰਥ ਤੇ ਵੀ ਮਿਲਦੀਆਂ ਆ ਤੇ ਹੋ ਸਕਦਾ ਕਿ ਉਹਨਾਂ ਨੂੰ ਫੋਟੋਸਿੰਥੈਸਿਸ ਦੇ ਕੋਈ ਸਾਈਨ ਮਿਲ ਜਾਣ ਉੱਥੇ ਜਾਂ ਮਤਲਬ ਕੋਈ ਗੈਸਿਸ ਇਹੋ ਜਿਹੀਆਂ ਮਿਲ ਜਾਣ ਹਨਾ ਤੇ ਐਨੀਮਲ ਲਾਈਫ ਜਿਹੜੇ ਸਾਨੂੰ ਸੁਜੈਸਟ ਕਰਨ ਕਿ ਉੱਥੇ ਐਨੀਮਲ ਲਾਈਫ ਹੈਗੀ ਜਿਹਨੂੰ ਅਸੀਂ ਬਾਇਓ ਸਿਗਨੇਚਰ ਕਹਿੰਦੇ ਹੈਗੇ ਆ ਤੇ ਇੰਟੈਲੀਜੈਂਟ ਦੀ ਵੀ ਜਿਵੇਂ ਮੈਂ ਦੱਸਿਆ ਤਾਂ ਮਾਰਸ ਦੇ ਉੱਤੇ ਜਿਹੜਾ ਇੱਕ 2025 ਦੇ ਵਿੱਚ ਜਿਹੜਾ ਇੱਕ ਇਹਨਾਂ ਨੇ ਰੋਵਰ ਭੇਜਿਆ ਉੱਥੇ ਇਹਨਾਂ ਨੂੰ ਇੱਕ ਰੌਕ ਇਹੋ ਜਿਹੀ ਮਿਲੀ ਆ ਜਿੱਥੇ ਕੁਛ ਇਹਨਾਂ ਨੂੰ ਸਪੋਟਸ ਕਹਿੰਦੇ ਆ ਇਹਨੂੰ ਲੈਪਰਡ ਸਪੋਟਸ ਕਹਿੰਦੇ ਆ ਉਹ ਮਿਲੇ ਆ ਜਿਹੜਾ ਰੌਕ ਦਾ ਨਾਮ ਚਿਆਵਾ ਫਾਲਸ ਕਰਕੇ ਰੌਕ ਦਾ ਨਾਮ ਆ ਤੇ ਉਹਨਾਂ ਰੌਕਸ ਦੀ ਜਦੋਂ ਉਹਨਾਂ ਨੇ ਸਟੱਡੀ ਕੀਤੀ ਸਾਇੰਟਿਸਟ ਨੇ ਤਾਂ ਉਹ ਇਹ ਮੰਨਦੇ ਆ ਕਿ ਇਹ ਰੌਕਸ ਹੋ ਸਕਦਾ ਕਿਉਂਕਿ ਅਸੀਂ ਮੰਨਦੇ ਕਿ ਜਿਹੜਾ ਮਾਰਸ ਹੈਗਾ ਉਹ ਇਸ ਟਾਈਮ ਦੇ ਉੱਤੇ ਹੋ ਸਕਦਾ ਮੋਸਟਲੀ ਡੈਡ ਆ ਬਟ ਚਲੋ ਰਿਸਰਚ ਚੱਲ ਰਹੀ ਹੈ ਕਿ ਸ਼ਾਇਦ ਹਜੇ ਵੀ ਕੋਈ ਮਾਈਕਰੋਬਸ ਕਿਤੇ ਪ੍ਰੈਜੈਂਟ ਹੋਣ ਬਟ ਅਸੀਂ ਮੰਨਦੇ ਕਿ ਇਸ ਟਾਈਮ ਦੇ ਉੱਤੇ ਜਿਹੜਾ ਮਾਰਸ ਰੈੱਡ ਆ ਬਟ ਡੈਡ ਆ ਬਟ ਅਸੀਂ ਪਤਾ ਹੈ ਕਿ ਪਹਿਲਾਂ ਹੋ ਸਕਦਾ ਹੈ ਕਿ ਲਾਈਫ ਕਾਫੀ ਕਰੋੜਾਂ ਸਾਲਾਂ ਪਹਿਲਾਂ ਇੱਥੇ ਲਾਈਫ ਸੀਗੀ ਜਿਵੇਂ ਅਰਥ ਦੇ ਉੱਤੇ ਲਾਈਫ ਆ ਲਾਈਫ ਸ਼ੁਰੂ ਹੋਈ ਆ ਮਾਈਕਰੋਬਿਕ ਮਾਈਕਰੋਬੀਅਲ ਲਾਈਫ ਹੋ ਸਕਦਾ ਮਾਰਸ ਦੇ ਉੱਤੇ ਹੋਵੇ ਸੋ ਜਿਹੜੀ ਉਹਨਾਂ ਨੂੰ ਉੱਥੋਂ ਰੌਕਸ ਮਿਲੀਆਂ ਉਹ ਇੰਡੀਕੇਟ ਕਰਦੀਆਂ ਕਿ ਉੱਥੇ ਮਾਈਕਰੋਬਸ ਦੀ ਪ੍ਰੈਜੈਂਸ ਹੋ ਸਕਦੀ ਆ ਹਨਾ ਸੋ ਇਹਨੂੰ ਅੱਗੇ ਹੋਰ ਸਟੱਡੀ ਤਾਂ ਚਲੋ ਚੱਲ ਹੀ ਰਹੀ ਹੈ ਕਿਉਂਕਿ ਜਿੱਦਾਂ ਮੈਂ ਦੱਸਿਆ ਇੱਕ ਸਾਨੂੰ ਸੈਂਪਲ ਇੱਥੇ ਵੀ ਅਰਥ ਦੇ ਉੱਤੇ ਲੈ ਕੇ ਆਉਣ ਦੀ ਲੋੜ ਹੁੰਦੀ ਆ ਹਨਾ ਤੇ ਅਸੀਂ ਸਿਰਫ ਉੱਥੋਂ ਹੀ ਨਹੀਂ ਸਾਰੀ ਫੋਟੋਜ਼ ਲੈ ਕੇ ਨਹੀਂ ਕਹਿ ਸਕਦੇ ਮਤਲਬ ਐਜ਼ ਪ੍ਰੀਲਿਮਿਨਰੀ ਪ੍ਰਾਇਮਰੀ ਤੌਰ ਤੇ ਉਹਨਾਂ ਨੂੰ ਇਹ ਲੱਗ ਰਿਹਾ ਹੈ ਕਿ ਉੱਥੇ ਇਹ ਮਾਈਕਰੋਬਸ ਦੀ ਵਜ੍ਹਾ ਨਾਲ ਇਹ ਸਪੋਟ ਬਣੇ ਹੋ ਸਕਦੇ ਆ ਹਨਾ ਤੇ ਇੱਦਾਂ ਹੀ ਸੇਮ ਇੱਕ ਸਾਨੂੰ ਸੋਲਰ ਸਿਸਟਮ ਜਿੱਦਾਂ ਸਾਡਾ ਸੋਲਰ ਸਿਸਟਮ ਆ ਸੇਮ ਇੱਕ ਅਨਦਰ ਸੋਲਰ ਸਿਸਟਮ ਵੀ ਮਿਲਿਆ ਜਿਹਨੂੰ ਟ੍ਰੈਪਿਸਟ 1 ਕਰਕੇ ਨਾਮ ਦਿੱਤਾ ਹੈ ਸਾਇੰਟਿਸਟ ਨੇ ਤੇ ਇਹ ਇੱਥੋਂ ਜਿਹੜਾ 147 ਲਾਈਟ ਈਅਰ ਦੂਰ ਆ ਅਰਥ ਤੋਂ ਅਗਰ ਅਸੀਂ ਇੱਥੋਂ ਦੇਖਦੇ ਹਾਂ ਹਨਾ ਤੇ ਆਲਮੋਸਟ ਇਹਦੇ ਵਿੱਚ ਇੱਕ ਓਕੇ ਇਹ ਜਿਹੜਾ ਸੋਲਰ ਸਿਸਟਮ ਹੈ ਸਾਡੇ ਸੋਲਰ ਸਿਸਟਮ ਵਰਗਾ ਹੀ ਹੈਗਾ ਆ ਇਹਦੇ ਵਿੱਚ ਵੀ 7 ਮਤਲਬ ਇਹਦੇ ਵਿੱਚ 7 ਪਲੈਨਟ ਹੈਗੇ ਆ ਅਰਥ ਵਰਗੇ ਅਰਥ ਦੇ ਆਲਮੋਸਟ ਬਰਾਬਰ ਬਰਾਬਰ ਸਾਈਜ਼ ਦੇ ਕੋਈ ਥੋੜੇ ਵੱਡੇ ਜਾਂ ਕੋਈ ਛੋਟੇ ਹੈਗੇ ਆ ਤੇ ਉਹਨਾਂ ਚ ਇੱਕ ਖਾਸ ਪਲੈਨਟ ਆ ਜਿਹਦਾ ਟ੍ਰੈਪਿਸਟ 1E ਕਰਕੇ ਨਾਮ ਹੈਗਾ ਆ ਜਿਹਦਾ ਆਲਮੋਸਟ ਜਿਹੜਾ ਅਰਥ ਦਾ 0.9% ਜਿਹੜਾ ਉਹਦਾ ਸਾਈਜ਼ ਜਿਹੜਾ ਉਹਦਾ ਅਰਥ ਤੋਂ ਥੋੜਾ ਜਿਹਾ ਛੋਟਾ ਆ ਔਰ ਮਾਸ ਜਿਹੜਾ ਅੱਧੇ ਤੋਂ ਥੋੜਾ ਜਿਹਾ ਜ਼ਿਆਦਾ ਹੈ ਅਰਥ ਦੇ ਹਨਾ ਜਿਹਨੂੰ ਅਸੀਂ ਜਿਹੜਾ ਇੱਕ ਅਨਦਰ ਰੈੱਡ ਸਟਾਰ ਜਿਵੇਂ ਸਾਡਾ ਸਟਾਰ ਹੈ ਇੱਦਾਂ ਉਹਨਾਂ ਦਾ ਵੀ ਇੱਕ ਆਪਣਾ ਕਿਉਂਕਿ ਸੇਮ ਹੀ ਨਾਮ ਆਲਮੋਸਟ ਇਹਨਾਂ ਨੇ ਦਿੱਤਾ ਟ੍ਰੈਪਿਸਟ 1 ਕਰਕੇ ਜਿਹੜਾ ਸਟਾਰ ਦਾ ਨਾਮ ਆ ਟ੍ਰੈਪਿਸਟ 1E ਕਰਕੇ ਇਸ ਗ੍ਰਹਿ ਦਾ ਨਾਮ ਆ ਜਿੱਥੇ ਸਾਨੂੰ ਜਿਹਨੂੰ ਇਹ ਜਿਹੜਾ 2017 ਦੇ ਵਿੱਚ ਡਿਸਕਵਰ ਹੋਇਆ ਸੀ ਤੇ ਇਹਦੇ ਉੱਤੇ ਵੀ ਹੋਰ ਰਿਸਰਚ ਚੱਲ ਰਹੀ ਹੈਗੀ ਆ ਤੇ ਇਹਨਾਂ ਨੂੰ ਸਾਇੰਟਿਸਟ ਜਿਹੜੇ ਅਲੱਗ ਅਲੱਗ ਯੂਨੀਵਰਸਿਟੀਜ਼ ਦੇ ਸਾਇੰਟਿਸਟ ਜਿਹੜੇ ਆ ਰਿਸਰਚ ਕਰਦੇ ਕਰ ਰਹੇ ਹੈਗੇ ਆ ਕਿਉਂਕਿ ਇਹਦਾ ਸਾਈਜ਼ ਅਰਥ ਦੇ ਵਰਗਾ ਔਰ ਇੱਕ ਰੌਕੀ ਪਲੈਨਟਸ ਹੈਗੇ ਆ ਸੋ ਇਸ ਲਈ ਮੋਸਟ ਪ੍ਰੋਬੇਬਿਲਿਟੀ ਹੈਗੀ ਆ ਕਿ ਉੱਥੇ ਹੋ ਸਕਦਾ ਹੈ ਕਿ ਲਾਈਫ ਜਿਹੜੀ ਆ ਹੋਵੇ ਔਰ ਸਾਨੂੰ ਇਹ ਵੀ ਲੱਗਦਾ ਕਿ ਉੱਥੇ ਨਾਈਟ੍ਰੋਜਨ ਐਟਮੋਸਫੇਅਰ ਜਿੱਦਾਂ ਸਾਡੇ ਐਟਮੋਸਫੇਅਰ ਚ ਨਾਈਟ੍ਰੋਜਨ ਸਾਨੂੰ ਪਤਾ ਸਭ ਤੋਂ ਵੱਧ 71% ਸੋ ਇੱਥੇ ਵੀ ਜਿਹੜਾ ਹੋ ਸਕਦਾ ਕਿ ਨਾਈਟ੍ਰੋਜਨ ਰਿਚ ਐਟਮੋਸਫੇਅਰ ਹੋਵੇ ਤੇ ਨਾਲ ਲਿਕੁਇਡ ਵਾਟਰ ਵੀ ਪ੍ਰੈਜੈਂਟ ਹੋਵੇ ਜਿਹੜਾ ਸਾਨੂੰ ਜਿਹਦੇ ਲਈ ਜਿਹੜਾ ਇਹਨੂੰ ਇੱਕ ਟੌਪ ਜਿਹੜਾ ਇੱਕ ਲਿਸਟ ਦੇ ਵਿੱਚ ਰੱਖ ਦਿੰਦਾ ਕਿ ਉੱਥੇ ਲਾਈਫ ਐਗਜ਼ਿਸਟ ਕਰ ਸਕਦੀ ਆ ਹੁਣ ਇਹ ਜਦੋਂ ਮੈਂ ਗੱਲ ਕਰ ਰਹੀ ਹਾਂ ਕਿ ਐਟਮੋਸਫੇਅਰ ਦੀ ਚ ਆਹ ਗੈਸਿਸ ਹੋ ਸਕਦੀਆਂ ਉਹ ਗੈਸਿਸ ਹੋ ਸਕਦੀਆਂ ਹਨਾ ਇਹ ਸਾਨੂੰ ਕਿਵੇਂ ਲੱਗਦਾ ਕਿ ਇਹ ਜਿਹੜੇ ਟੈਲੀਸਕੋਪ ਹੁੰਦੇ ਇੱਕ ਟੈਕਨੋਲੋਜੀ ਯੂਜ ਕਰਦੇ ਜਿਹਨੂੰ ਅਸੀਂ ਟ੍ਰਾਂਸਮਿਸ਼ਨ ਸਪੈਕਟ੍ਰੋਸਕੋਪੀ ਕਹਿੰਦੇ ਹਾਂ ਸੋ ਇਹਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਇੱਕ ਪਲੈਨਟ ਜਿਹੜਾ ਉਹਦਾ ਸਟਾਰ ਆ ਜਿਵੇਂ ਸਾਡਾ ਸਨ ਹੈ ਮੰਨ ਲਓ ਅਰਥ ਜਦੋਂ ਉਹਦੇ ਮੋਹਰਿਓਂ ਲੰਘ ਰਹੀ ਆ ਹਨਾ ਤੋ ਇਹ ਜਦੋਂ ਇਹ ਵੈਬ ਜਿਹੜਾ ਟੈਲੀਸਕੋਪ ਲੱਗਾ ਜੇਮਸ ਵੈਬ ਟੈਲੀਸਕੋਪ ਜਦੋਂ ਜਿਹੜੀ ਅਰਥ ਜਿਹੜੀ ਆ ਇਹ ਮੈਂ ਸਿਰਫ ਐਜ਼ ਐਗਜ਼ਾਮਪਲ ਦੱਸ ਰਹੀ ਹਾਂ ਕਿ ਅਰਥ ਜਦੋਂ ਸਾਡੇ ਸਨ ਦੇ ਔਰ ਜੇਮਸ ਵੈਬ ਟੈਲੀਸਕੋਪ ਦੇ ਵਿਚਕਾਰ ਆ ਜੂਗੀ ਤਾਂ ਅਸੀਂ ਜਿਹੜਾ ਟੈਲੀਸਕੋਪ ਹੈ ਇਹ ਨੋਟਿਸ ਕਰਦਾ ਹੈ ਕਿ ਜਿਹੜੀ ਲਾਈਟ ਜਿਹੜੀ ਸਨ ਦੀ ਲਾਈਟ ਹੈਗੀ ਉਹ ਜਦੋਂ ਅਰਥ ਦੇ ਐਟਮੋਸਫੇਅਰ ਚ ਪਾਸ ਹੁੰਦੀ ਆ ਤਾਂ ਕਿੰਨੀ ਲਾਈਟ ਅਬਜ਼ੋਰਬ ਹੋ ਰਹੀ ਆ ਉਹਦੇ ਬੇਸਿਸ ਤੇ ਇਹਨੂੰ ਮੈਂ ਈਜ਼ੀਲੀ ਸਮਝਾਉਂਗੀ ਜਿਵੇਂ ਸਾਨੂੰ ਪਤਾ ਕਿ ਬਲੈਕ ਕਲਰ ਬਹੁਤ ਜ਼ਿਆਦਾ ਮਤਲਬ ਅਬਜ਼ੋਰਬ ਕਰਦਾ ਹਨਾ ਹੀਟ ਨੂੰ, ਔਰ ਵਾਈਟ ਸਾਨੂੰ ਪਤਾ ਰਿਫਲੈਕਟ ਕਰਦਾ ਆ, ਸੋ ਇਹਦੀ ਅਬਜ਼ੋਰਬੈਂਸ ਪਾਵਰ ਜਿਹੜੀ ਆ ਜਾਂ ਵੇਵ ਲੈਂਥ ਜਿਹੜੀ ਆ ਉਹ ਜਿਹੜੀ ਵਾਈਟ ਬਲੈਕ ਕਲਰ ਦੀ ਅਬਜ਼ੋਰਬ ਕਰਨ ਦੀ ਜਿਹੜੀ ਆ ਕੈਪੈਸਿਟੀ ਜ਼ਿਆਦਾ ਹੁੰਦੀ ਆ. ਸੋ ਸਿਮਿਲਰਲੀ ਹਰ ਗੈਸ ਹਰ ਕੈਮੀਕਲ ਡਿਫਰੈਂਟ ਅਮਾਊਂਟ ਜਿਹੜਾ ਆ ਲਾਈਟ ਦਾ ਅਬਜ਼ੋਰਬ ਕਰੂਗਾ, ਸੋ ਜਿੰਨੀ ਉਹ ਲਾਈਟ ਨੂੰ ਸੋਖ ਲੈਂਦਾ ਆ ਉਸ ਦੇ ਬੇਸਿਸ ਤੇ ਜਿਹੜਾ ਆ ਡਿਸਾਈਡ ਕਰਦੇ ਆ ਕਿ ਓਕੇ ਇਹ ਵਾਲਾ ਜਿਹੜਾ ਕੈਮੀਕਲ ਉੱਥੇ ਪ੍ਰੈਜੈਂਟ ਹੈ ਜਿਹੜਾ ਹੋ ਸਕਦਾ ਉਸ ਐਟਮੋਸਫੇਅਰ ਦੇ ਵਿੱਚ ਹਨਾ. ਤੇ ਸਿਮਿਲ ਮਤਲਬ ਇੱਦਾਂ ਦਾ ਹੀ ਇੱਕ ਜਿਹੜਾ ਕੈਮੀਕਲ ਜਿਹਨੂੰ ਡਾਈਮਿਥਾਇਲ ਸਲਫਾਈਡ ਕਰਕੇ DMS ਸ਼ੋਰਟ ਚ ਕਹਿ ਦਿੰਦੇ ਆ, DMS ਔਰ ਡਾਈਮਿਥਾਇਲ ਡਾਈ ਸਲਫਾਈਡ, ਉਹ ਇੱਕ ਹੋਰ ਪਲੈਨਟ ਦੇ ਉੱਤੇ ਮਿਲਿਆ ਜਿਹਨੂੰ K2-12-18b ਇਹਨਾਂ ਨੇ ਨਾਮ ਦਿੱਤਾ ਹੈ, ਜਿਹੜਾ ਅਰਥ ਤੋਂ ਲਗਭਗ 8 ਗੁਣਾ ਜਿਹੜਾ ਵੱਡਾ ਸਾਈਜ਼ ਹੈਗਾ ਮਾਸ ਹੈਗਾ ਤੇ ਸਾਈਜ਼ ਉਹਦਾ ਆਲਮੋਸਟ ਡਬਲ ਅਰਥ ਤੋਂ, ਤੇ ਇਹ ਜਿਹੜਾ ਅਰਥ ਤੋਂ 124 ਲਾਈਟ ਈਅਰ ਦੂਰ ਹੈਗਾ. ਤੇ ਇਹ ਵੀ ਅਸੀਂ ਇਹਦੇ ਤੇ ਵੀ ਸਾਨੂੰ ਇਹ ਕਿਉਂਕਿ ਇਹ ਜਿਹੜੇ ਦੋ ਕੈਮੀਕਲ ਮਿਲੇ ਹੈਗੇ DMS ਔਰ DMDS ਇਹ ਅਰਥ ਦੇ ਉੱਤੇ ਸਿਰਫ ਮਾਈਕਰੋਬਸ ਪ੍ਰੋਡਿਊਸ ਕਰਦੇ ਆ, ਸੋ ਇਸ ਲਈ ਸਾਨੂੰ ਇਹ ਲੱਗਦਾ ਹੈ ਕਿ ਮੇ ਬੀ ਹੋ ਸਕਦਾ ਕਿ ਉੱਥੇ ਮਾਈਕਰੋਬਸ ਹੋਣ ਜਿਹੜੇ ਇਸ ਕੈਮੀਕਲ ਨੂੰ ਪ੍ਰੋਡਿਊਸ ਕਰ ਰਹੇ ਆ. ਬਟ ਜਿੱਦਾਂ ਮੈਂ ਪਹਿਲਾਂ ਹੀ ਕਿਹਾ ਕਿ ਜ਼ਰੂਰੀ ਨਹੀਂ ਆ ਜੇ ਜਿਹੜੀ ਚੀਜ਼ ਅਰਥ ਤੇ ਜੇ ਕੋਈ ਕੈਮੀਕਲ ਅਰਥ ਦੇ ਉੱਤੇ ਪ੍ਰੋਡਿਊਸ ਹੋ ਰਿਹਾ ਹੈਗਾ ਆ ਮਾਈਕਰੋਬਸ ਦੇ ਨਾਲ, ਤਾਂ ਜ਼ਰੂਰੀ ਨਹੀਂ ਹੈਗਾ ਕਿ ਉਹ ਕਿਤੇ ਹੋਰ ਵੀ ਮਾਈਕਰੋਬਸ ਦੇ ਨਾਲ ਹੀ ਪ੍ਰੋਡਿਊਸ ਹੋ ਰਿਹਾ ਹੋਊਗਾ, ਕਿਉਂਕਿ ਇਹ ਵਾਲਾ ਕੈਮੀਕਲ ਸਾਨੂੰ ਯੂਨੀਵਰਸ ਦੇ ਵਿੱਚ ਹੋਰ ਸਪੇਸਿਸ ਦੇ ਵਿੱਚ ਵੀ ਕੁਛ ਮਿਲਿਆ ਹੈਗਾ. ਸੋ ਅਸੀਂ ਮੰਨਦੇ ਕਿ ਨੈਚੁਰਲੀ ਵੀ ਇਹ ਪ੍ਰੋਡਿਊਸ ਹੋ ਸਕਦਾ ਹੈ, ਜ਼ਰੂਰੀ ਨਹੀਂ ਕਿ ਕੋਈ ਐਨੀਮਲ ਆਪਣੀ ਜਾਂ ਮਾਈਕਰੋਬ ਆਪਣੀ ਐਕਟੀਵਿਟੀ ਦੇ ਦੌਰਾਨ ਹੀ ਇਹਨੂੰ ਪ੍ਰੋਡਿਊਸ ਕਰ ਰਿਹਾ ਹੈਗਾ.
0: ਰਾਈਟ ਰਾਈਟ ਰਾਈਟ. ਅੱਛਾ ਮੇਰੇ ਕੋਲ ਕੁਛ ਹੋਰ ਵੀ ਸਵਾਲ ਹੈਗੇ ਨੇ, ਬਟ ਮੈਨੂੰ ਇਹ ਲੱਗਦਾ ਹੈ ਕਿ ਉਹ ਫਿਰ ਇੱਕ ਦੋ ਸਵਾਲ ਨੇ ਉਹ ਥੋੜ੍ਹਾ ਜਿਹਾ ਲੰਬਾ ਚਲਾ ਜਾਣਾ. ਆਪਾਂ ਇੱਦਾਂ ਕਰਦੇ ਹਾਂ ਇੱਕ ਬ੍ਰੇਕ ਲੈ ਲੈਂਦੇ, ਬ੍ਰੇਕ ਤੋਂ ਬਾਅਦ ਆ ਕੇ ਇਸੇ ਵਿਸ਼ੇ ਨੂੰ ਅੱਗੇ ਕੰਟੀਨਿਊ ਰੱਖਦੇ ਹਾਂ. ਏਲੀਅਨਸ ਦੇ ਉੱਤੇ ਜਿਹੜੀ ਗੱਲਬਾਤ ਸਾਡੀ ਹੋ ਰਹੀ ਹੈ, ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਕਰਦੇ ਹਾਂ ਗੱਲਾਂ ਬਾਤਾਂ ਦੀ ਡੀਪ ਟਾਕ ਸ਼ੋਅ ਦੇ ਵਿੱਚ.
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ. ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ.
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ.
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ immigration.com.au.
4: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ.
5: ਓ ਜੋ ਹੁਕਮ ਮੇਰੀ ਸਰਕਾਰ.
4: ਓ ਆ ਕਿਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਓ ਅਕਸ਼ਾ ਜੂਲਰ ਦੀ ਦੂਜੀ ਲੋਕੇਸ਼ਨ ਹੈ ਰਿਵਰ ਸਟੋਨ ਚ.
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ.
5: ਆਹੋ ਜੀ ਆਹੋ,
4: ਅਕਸ਼ਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰ ਸਟੋਨ ਵਿੱਚ ਵੀ ਤੁਹਾਡੀ ਸੇਵਾ ਵਿੱਚ.
0: ਪ੍ਰੋਗਰਾਮ ਡੀਪ ਟਾਕ ਸ਼ੋ ਚੱਲ ਰਿਹਾ ਜੀ ਇਸ ਵਕਤ, ਔਰ ਗੱਲ ਏਲੀਅਨਸ ਦੀ ਹੋ ਰਹੀ ਹੈ, ਜਿੱਦਾਂ ਪਿਛਲਾ ਸੈਗਮੈਂਟ ਹੈ ਜਿਹਦੇ 'ਚ ਥੋੜ੍ਹਾ ਸਾਇੰਟੀਫਿਕਲੀ ਸੰਦੀਪ ਜੀ ਨੇ ਦੱਸਿਆ ਕਿ ਕੀ ਵਾਕਈ ਏਲੀਅਨਸ ਹੈਗੇ ਨੇ, ਅਤੇ ਜੇ ਹੈਗੇ ਨੇ ਤਾਂ ਉਹਨਾਂ ਨੂੰ ਕਿੱਦਾਂ, ਉਹਨਾਂ ਦੀ ਸਟੱਡੀ ਜਿਹੜੀ ਹੈ ਕਿੱਦਾਂ ਕੀਤੀ ਜਾਂਦੀ ਹੈ, ਇਹ ਸਾਰਾ ਕੁਛ ਸਮਝ ਲੈਂਦੇ ਹਾਂ ਆਪਾਂ ਸੰਦੀਪ ਜੀ. ਇਹ ਸਾਰੀਆਂ ਗੱਲਾਂ ਹੁਣ ਤੱਕ ਮੋਟੇ ਮੋਟੇ ਤੌਰ 'ਤੇ ਸਮਝ ਲੱਗ ਰਹੀਆਂ ਨੇ, ਪੱਲੇ ਪੈ ਰਹੀਆਂ ਨੇ. ਸਾਇੰਸਦਾਨਾਂ ਨੇ ਜਿਹੜੇ ਨੇ ਕੁਛ ਪਲੈਨਟਸ ਰੂਲ ਆਊਟ ਕਰਤੇ ਪਹਿਲਾਂ ਰੱਖ ਕੇ, ਬੜੇ ਸਾਰੇ ਨਵੇਂ ਸਟਾਰਸ ਜਿਹੜੇ ਨੇ, ਇਨਫੈਕਟ ਤੁਸੀਂ ਦੱਸ ਰਹੇ ਸੀਗੇ ਕਿ ਇੱਕ ਹੋਰ ਗਲੈਕਸੀ ਜਿਹੜੀ ਹੈ ਸਾਡੇ ਵਾਲੀ ਮਿਲਕੀ ਵੇ ਗਲੈਕਸੀ ਤੋਂ ਵੀ ਪਰੇ ਦੀ ਗਲੈਕਸੀ ਤੱਕ ਦੇ ਸਬੂਤ ਇਕੱਠੇ ਕਰਨ ਲੱਗ ਪਏ ਨੇ. ਇਨਸਾਨ ਦੀ ਜ਼ਿੰਦਗੀ ਦੂਸਰਿਆਂ ਗ੍ਰਹਿਆਂ ਦੇ ਉੱਤੇ ਕਿਵੇਂ ਹੋ ਸਕਦੀ ਹੈ ਇਹਦੇ ਬਾਰੇ ਪਤਾ ਕੀਤਾ ਜਾ ਰਿਹਾ. ਚੰਨ ਤੱਕ ਚਲੇ ਗਏ ਹਾਂ, ਸੂਰਜ 'ਤੇ ਜਾਣ ਦੀਆਂ ਤਿਆਰੀਆਂ ਨੇ, ਏਲੀਅਨ ਕਾ ਤਾਂ ਨਹੀਂ ਹਾਲੇ ਤੱਕ ਲੱਭ ਸਕੇ ਹੈਗੇ. ਕੀ ਸਾਇੰਸ ਦੇ ਕੋਲ ਜਿਹੜੀ ਵੀ ਤਕਨੀਕ ਹੈਗੀ ਹੈ ਜਾਂ ਜੋ ਵੀ ਰਿਸੋਰਸਿਸ ਹੈਗੇ ਨੇ ਉਹ ਨਾ ਕਾਫੀ ਨੇ?
1: ਹਾਂਜੀ, ਇਹਦਾ ਥੋੜਾ ਜਿਹਾ ਮਿਕਸ ਜਿਹਾ ਆਂਸਰ ਹੈ. ਪਹਿਲਾਂ ਤਾਂ ਜਿਹੜੀ ਇਹ ਚੀਜ਼, ਕਿਉਂਕਿ ਹਰ ਕਿਸੇ ਨੂੰ ਇਹ ਚੀਜ਼ ਹੁੰਦੀ ਹੈ ਨਾ, ਜਿੱਦਾਂ ਅਸੀਂ ਕਿਹਾ ਕਿ ਅਸੀਂ ਇੰਨੇ ਮਹਿੰਗੇ ਮਹਿੰਗੇ ਟੈਲੀਸਕੋਪ ਲਾਏ, ਇੰਨੀ ਦੂਰ ਤੱਕ ਚਲੇ ਗਿਆ, ਇੰਨੀ ਦੂਰ ਤੱਕ ਸਾਡਾ ਜਿਹੜਾ ਬਣਾਇਆ ਹੋਇਆ ਟੈਲੀਸਕੋਪ ਚਲੇ ਗਿਆ ਹੈ ਨਾ, ਤੇ ਫਿਰ ਵੀ ਇਹ ਕਿਉਂ ਨੀ ਲੱਭ ਰਿਹਾ ਤੇ ਇਸ ਚੀਜ਼ ਨੂੰ ਕਈ ਵਾਰ ਅਸੀਂ ਜਿਹੜਾ ਗ੍ਰੇਟ ਸਾਇਲੈਂਸ ਦਾ ਨਾਮ ਵੀ ਦੇ ਦਿੰਦੇ ਹਾਂ ਕਿ ਇੰਨਾ ਟਾਈਮ ਹੋ ਗਿਆ ਸਾਨੂੰ ਅੱਜ ਤੱਕ ਸਾਨੂੰ ਕੋਈ ਇੰਟੈਲੀਜੈਂਸ ਲਾਈਫ ਨੀ ਮਿਲੀ ਹੁਣ ਇਹ ਸਵਾਲ ਅਸੀਂ ਸਾਰੇ ਹੀ ਪੁੱਛਦੇ ਹਾਂ ਸਾਇੰਟਿਸਟ ਵੀ ਪੁੱਛਦੇ ਆ ਆਮ ਲੋਕ ਵੀ ਪੁੱਛਦੇ ਆ ਬਟ ਇਹ ਹੁੰਦਾ ਕਿ ਜਦੋਂ ਕੋਈ ਫੇਮਸ ਬੰਦਾ ਪੁੱਛਦਾ ਤਾਂ ਉਹ ਥੋੜਾ ਜ਼ਿਆਦਾ ਜਿਹੜੀ ਵੱਡੀ ਚੀਜ਼ ਹੋ ਜਾਂਦੀ ਹੈ ਨਾ ਤੇ ਉਹ ਜਿਹੇ ਇੱਕ ਸਾਇੰਟਿਸਟ ਸੀਗਾ ਇਟਾਲੀਅਨ ਅਮੈਰੀਕਨ ਸਾਇੰਟਿਸਟ ਸੀ ਉਹਨਾਂ ਦਾ ਨਾਮ ਸੀ ਐਨਰਿਕੋ ਫਰਮੀ ਉਹਨਾਂ ਦੇ ਨਾਮ ਤੇ ਫਰਮੀ ਪੈਰਾਡੋਕਸ ਕਰਕੇ ਇੱਕ ਏਲੀਅਨ ਦੇ ਨਾਲ ਹੀ ਚੀਜ਼ ਆ ਜਦੋਂ ਉਹਦਾ ਮਤਲਬ ਉਹਨਾਂ ਨੇ ਜਦੋਂ ਇਹ ਗੱਲ ਪੁੱਛੀ ਉਹ ਕਾਫੀ ਫੇਮਸ ਸੀ ਕਿਉਂਕਿ ਉਹਨਾਂ ਨੇ ਜਿਹੜਾ ਪੂਰੇ ਵਰਲਡ ਦਾ ਅੱਜ ਤੱਕ ਦਾ ਜਿਹੜਾ ਨਿਊਕਲੀਅਰ ਰਿਐਕਟਰ ਪਹਿਲਾਂ ਬਣਿਆ ਸੀਗਾ ਮਤਲਬ ਜਿਹੜੇ ਬੋਮ ਤੁਸੀਂ ਦੇਖਦੇ ਹੋ ਉਹਦਾ ਨਿਊਕਲੀਅਰ ਰਿਐਕਟਰ ਮਤਲਬ ਬੇਸਿਕ ਜਿਹੜੀ ਰਿਐਕਸ਼ਨ ਸੀ ਉਹ ਸਭ ਤੋਂ ਪਹਿਲਾਂ ਇਹਨੇ ਬਣਾਈ ਸੀਗੀ ਇਸ ਬੰਦੇ ਨੇ ਤੇ ਉਹ ਕਦੇ ਬੈਠਾ ਐਵੇਂ ਆਪਣੇ ਦੋਸਤਾਂ ਨਾਲ ਕਾਫੀ ਕੁਫੀ ਪੀ ਰਿਹਾ ਹੋਣਾ ਤੇ ਉਹਨੇ ਇਹ ਬੋਲਿਆ ਹੋਇਆ ਸੀ ਕਿ ਵੇਅਰ ਇਜ਼ ਐਵਰੀਬਡੀ ਕਿ ਸਾਰੇ ਕਿੱਥੇ ਆ ਨਾ ਕਿ ਅਸੀਂ ਇੰਨਾ ਕੁਛ ਸਰਚ ਕਰ ਰਹੇ ਹਾਂ ਸਾਨੂੰ ਨਹੀਂ ਮਿਲ ਰਹੇ ਹੈਗੇ ਸੋ ਇੱਕ ਜਨਰਲ ਆਬਜ਼ਰਵੇਸ਼ਨ ਉਹਦੀ ਵੀ ਸੀਗੀ ਜਿਹੜੀ ਕਿ ਹਰ ਇੱਕ ਇਨਸਾਨ ਦੀ ਹੁੰਦੀ ਆ ਕਿਉਂਕਿ ਅਸੀਂ ਕਹਿੰਦੇ ਹਾਂ ਕਿ ਇੰਨਾ ਕੁਛ ਹੈਗਾ ਜਿੱਦਾਂ ਅਸੀਂ ਗੱਲ ਕੀਤੀ ਹੈ ਕਿ ਇੰਨੇ ਸਾਰੇ ਸਟਾਰਸ ਆ ਇੰਨੇ ਸਾਰੇ ਪਲੈਨਟਸ ਆ ਨਾ ਫਿਰ ਕੁਛ ਸਟਾਰ ਦੇ ਹੈਬੀਟੇਬਲ ਜ਼ੋਨ ਹੈਗੇ ਆ ਜਿੱਦਾਂ ਹੈਬੀਟੇਬਲ ਜ਼ੋਨ ਦਾ ਮਤਲਬ ਹੁੰਦਾ ਕਿ ਅਰਥ ਮਤਲਬ ਕਿਸੇ ਵੀ ਸਟਾਰ ਤੋਂ ਜਿਵੇਂ ਸਾਡਾ ਸਨ ਆ ਉਤੋਂ ਕਿਸੇ ਪਲੈਨਟ ਦੀ ਇੰਨੀ ਕੁ ਦੂਰੀ ਹੋਵੇ ਕਿ ਨਾ ਤਾਂ ਉੱਥੇ ਬਹੁਤ ਜ਼ਿਆਦਾ ਠੰਡ ਹੋਵੇ ਕਿ ਉਹਦਾ ਪਾਣੀ ਬਰਫ਼ ਬਣ ਜਾਵੇ ਔਰ ਨਾ ਹੀ ਇੰਨੀ ਜ਼ਿਆਦਾ ਗਰਮੀ ਹੋਵੇ ਕਿ ਜਿਹੜੀ ਬਹੁਤ ਜ਼ਿਆਦਾ ਮਤਲਬ ਪਾਣੀ ਉੱਥੇ ਭਾਫ਼ ਬਣ ਜਾਵੇ ਹਨਾ ਇੱਕ ਐਗਜੈਕਟ ਮਤਲਬ ਇੱਕ ਪਰਫੈਕਟ ਲੋਕੇਸ਼ਨ ਜਿਹੜੀ ਆ ਹੋਵੇ ਪਲੈਨਟ ਦੀ ਜਿਹਨੂੰ ਅਸੀਂ ਹੈਬੀਟੇਬਲ ਜ਼ੋਨ ਜਾਂ ਗੋਲਡੀ ਲੋਕ ਜ਼ੋਨ ਵੀ ਕਹਿ ਦਿੰਦੇ ਹਾਂ ਸੋ ਏਦਾਂ ਦੀ ਸੋ ਬਹੁਤ ਸਾਰੇ ਪਲੈਨਟਸ ਏਦਾਂ ਆ ਕਿ ਜਿਹੜੇ ਅਰਥ ਵਾਂਗੂ ਆਪਣੇ ਸਟਾਰ ਦੇ ਨਾਲ ਇੱਕ ਪਰਫੈਕਟ ਜਿਹੜੀ ਆ ਡਿਸਟੈਂਸ ਦੇ ਉੱਤੇ ਪ੍ਰੈਜੈਂਟ ਹੈਗੇ ਆ ਬਟ ਫਿਰ ਵੀ ਉਹਨਾਂ ਚ ਸਾਨੂੰ ਲਾਈਫ ਜਿਹੜੀ ਆ ਨਹੀਂ ਮਿਲ ਰਹੀ ਹਨਾ ਔਰ ਇਹ ਵੀ ਹੈਗਾ ਕਿ ਜਦੋਂ ਇੰਨੇ ਸਾਰੇ ਪਲੈਨਟ ਉਹਨਾਂ ਚ ਇੰਟੈਲੀਜੈਂਟ ਲਾਈਫ ਵੀ ਮਤਲਬ ਜਿਹਨਾਂ ਕੋਲ ਟੈਕਨੋਲੋਜੀ ਬਹੁਤ ਜ਼ਿਆਦਾ ਹੋਵੇ ਉਹ ਵੀ ਡਿਵੈਲਪ ਹੋਣੇ ਚਾਹੀਦੇ ਸੀਗੇ ਹਨਾ ਬਟ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜਦੋਂ ਨਹੀਂ ਮਿਲੀਆਂ ਤਾਂ ਕੁਛ ਲੋਕ ਇਹਦੇ ਲਈ ਦੋ ਚਾਰ ਚੀਜ਼ਾਂ ਜਿਹੜੀਆਂ ਕਹਿੰਦੇ ਆ ਕਿ ਇੱਕ ਤਾਂ ਇਹ ਹੋ ਸਕਦਾ ਹੈ ਕਿ ਜਿੱਦਾਂ ਅਸੀਂ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਦੀ ਯੂਜ਼ ਕਰਦੇ ਹਾਂ ਹਨਾ ਕਿਉਂਕਿ ਸਾਡੇ ਕੋਲ ਅੱਜ ਤੱਕ ਇਹ ਰੇਡੀਏਸ਼ਨ ਹੈਗੀਆਂ ਬਟ ਹੋ ਸਕਦਾ ਕਿ ਕਿਸੇ ਹੋਰ ਜਿਹੜੇ ਏਲੀਅਨਸ ਹੈਗੇ ਉਹ ਕਿਸੇ ਹੋਰ ਤਰ੍ਹਾਂ ਦੀਆਂ ਰੇਡੀਏਸ਼ਨ ਜਾਂ ਹੋਰ ਤਰ੍ਹਾਂ ਦੇ ਸਿਗਨਲ ਯੂਜ਼ ਕਰਦੇ ਹੋਣ ਇੱਕ ਦੂਜੇ ਨਾਲ ਕੰਟੈਕਟ ਕਰਨ ਲਈ ਹਨਾ ਔਰ ਉਹ ਇੱਦਾਂ ਦੇ ਸਿਗਨਲ ਹੋਣ ਜਿਹਨਾਂ ਨੂੰ ਅੱਜ ਤੱਕ ਅਸੀਂ ਹਜੇ ਤੱਕ ਨਹੀਂ ਸਮਝ ਪਾਏ ਹੈਗੇ ਉਹ ਬਹੁਤ ਛੋਟੇ ਲੈਵਲ ਤੇ ਮਤਲਬ ਐਟਮ ਦੇ ਲੈਵਲ ਤੇ ਵੀ ਜਾ ਕੇ ਚੀਜ਼ਾਂ ਹੁੰਦੀਆਂ ਉਹ ਕਾਫੀ ਜਿਹੜਾ ਡੀਪ ਹੋ ਜਾਂਦਾ ਬਟ ਕਹਿੰਦਾ ਮਤਲਬ ਕਿ ਕੁਛ ਮਤਲਬ ਸਾਡੇ ਤੋਂ ਵੀ ਐਡਵਾਂਸ ਟੈਕਨੋਲੋਜੀ ਜਿਹੜੀ ਆ ਉਹ ਯੂਜ਼ ਕਰਦੇ ਹੋਣ ਇੱਕ ਤਾਂ ਇਹ ਰੀਜ਼ਨ ਹੋ ਸਕਦਾ ਹੈ ਦੂਜਾ ਰੀਜ਼ਨ ਹੋ ਸਕਦਾ ਹੈ ਕਿ ਜਿੱਦਾਂ ਮੈਂ ਕਿਹਾ ਹੈ ਕਿ ਉਹ ਕਾਫੀ ਦੂਰ ਹੋ ਸਕਦੇ ਆ ਮਤਲਬ ਲੱਖਾਂ ਕਰੋੜਾਂ ਲਾਈਟ ਈਅਰ ਦੂਰ ਹੋ ਸਕਦੇ ਆ ਸਾਡੇ ਤੋਂ ਤਾਂ ਚਾਹੇ ਉਹ ਬਹੁਤ ਜ਼ਿਆਦਾ ਸੇਮ ਹੀ ਸਿਗਨਲ ਯੂਜ਼ ਕਰ ਰਹੇ ਹੋਣ ਸਾਡੇ ਵਾਲੇ ਜੋ ਅਸੀਂ ਕਰ ਰਹੇ ਹਾਂ ਕਿਉਂਕਿ ਫਿਜ਼ਿਕਸ ਦੇ ਜਾਂ ਕੈਮਿਸਟਰੀ ਦੇ ਲਾਜ ਜਿਹੜੇ ਆ ਉਹ ਯੂਨੀਵਰਸ ਚ ਸੇਮ ਹੀ ਰਹਿੰਦੇ ਆ ਜੇ ਤੁਸੀਂ ਇੱਥੇ ਕਹਿੰਦੇ ਆ ਕਿ ਜਿਹੜੀ ਆ ਲਾਈਟ ਤੋਂ ਬਿਨਾਂ ਤੇਜ਼ ਹੋਰ ਕੋਈ ਚੀਜ਼ ਨਹੀਂ ਜਾ ਸਕਦੀ ਤਾਂ ਪੂਰੇ ਯੂਨੀਵਰਸ ਚ ਇਹੀ ਲਾਅ ਜਿਹੜਾ ਚੱਲਦਾ ਹਨਾ ਯੂਨੀਵਰਸ ਚ ਲਾਈਟ ਤੋਂ ਬਿਨਾਂ ਤੇਜ਼ ਕੋਈ ਨੀ ਚੀਜ਼ ਜਾ ਸਕਦੀ ਤਾਂ ਉਹ ਸਾਡੇ ਕਾਫੀ ਦੂਰ ਹੋਣ ਤਾਂ ਉਹਨਾਂ ਦੇ ਸਿਗਨਲ ਸਾਡੇ ਤੱਕ ਆਉਂਦਿਆਂ ਦੇ ਪੇਟ ਜਿਹੜੇ ਆ ਫੇਡ ਹੋ ਜਾਂਦੇ ਹੋਣ ਤੇ ਮੇ ਬੀ ਇਸ ਲਈ ਸਾਨੂੰ ਨਹੀਂ ਹੋ ਸਕਦੇ ਹਨਾ ਅਸੀਂ ਹੋ ਸਕਦਾ ਰੋਂਗ ਫ੍ਰੀਕੁਐਂਸੀ ਤੇ ਜਿੱਦਾਂ ਮੈਂ ਪਹਿਲਾਂ ਕਿਹਾ ਇੱਕ ਸਿਗਨਲ ਜਿਵੇਂ ਮੰਨ ਲਓ ਅਸੀਂ ਸੁਣਨਾ ਰੇਡੀਓ ਹਾਂਜੀ ਹੋਵੇ ਪਰ ABC ਰੇਡੀਓ ਫ੍ਰੀਕੁਐਂਸੀ ਲਗਾ ਦਈਏ ਹਨਾ ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੋ ਜਾਂਦੀਆਂ ਉਸ ਤੋਂ ਇਲਾਵਾ ਜਿਹੜਾ ਜ਼ੂ ਹਾਈਪੋਥੈਸਿਸ ਜਿਹੜਾ ਹੁੰਦਾ ਹੈ ਉਹ ਇੱਕ ਜ਼ੂ ਹਾਈਪੋਥੈਸਿਸ ਕਰਕੇ ਜਿਹੜੀ ਅਸੀਂ ਚੀਜ਼ ਮੰਨਦੇ ਹਾਂ ਕਿ ਮੇ ਬੀ ਹੋ ਸਕਦਾ ਕਿ ਸਾਡੇ ਤੋਂ ਜਿਹੜੀਆਂ ਵੱਧ ਕੇ ਐਡਵਾਂਸ ਜਿਹੜੀਆਂ ਮਤਲਬ ਜ਼ਿਆਦਾ ਹਾਈਟੈਕ ਏਲੀਅਨਸ ਹੋਊਗੇ ਮੇ ਬੀ ਉਹ ਸਾਡੇ ਨਾਲ ਬਹੁਤਾ ਜ਼ਿਆਦਾ ਕੰਟੈਕਟ ਕਰਨਾ ਹੀ ਨਹੀਂ ਚਾਹੁੰਦੇ ਮੇ ਬੀ ਉਹਨਾਂ ਨੂੰ ਉਹਨਾਂ ਤੱਕ ਸਾਡੇ ਸਿਗਨਲ ਪਹੁੰਚ ਰਹੇ ਆ ਬਟ ਜਿਵੇਂ ਮੂਵੀਜ਼ ਹੁੰਦਾ ਨਾ ਕਿ ਉਹ ਸਾਨੂੰ ਦੇਖ ਰਿਹਾ ਬਟ ਅਸੀਂ ਉਹਨਾਂ ਨੂੰ ਦੇਖ ਨਹੀਂ ਪਾ ਰਹੇ ਤੇ ਨਾ ਹੀ ਉਹ ਸਾਡੇ ਨਾਲ ਕੰਟੈਕਟ ਕਰਨਾ ਚਾਹ ਰਹੇ ਆ ਹਨਾ ਤੇ ਇੱਕ ਅਸੀਂ ਕਹਿੰਦੇ ਹਾਂ ਕਿ ਇਹ ਵੀ ਹੋ ਸਕਦਾ ਕਿ ਜਿੱਦਾਂ ਫੋਰੈਸਟ ਦੇ ਵਿੱਚ ਹੁੰਦਾ ਇਹਨੂੰ ਡਾਰਕ ਫੋਰੈਸਟ ਥਿਊਰੀ ਕਰਕੇ ਨਾਮ ਦਿੱਤਾ ਹੈ ਕਿ ਜਿਵੇਂ ਫੋਰੈਸਟ ਹੁੰਦਾ ਕਿ ਛੋਟੇ ਜਾਨਵਰ ਜਿਹੜੇ ਆ ਜਾਂ ਜਿਹੜੇ ਬਚ ਕੇ ਰਹਿੰਦੇ ਆ ਸ਼ਾਂਤ ਰਹਿੰਦੇ ਆ ਜਦੋਂ ਤਾਂ ਕਿ ਉਹ ਆਪਣੇ ਆਪ ਨੂੰ ਬਚਾ ਸਕਣ ਹਨਾ ਹੰਟਰਸ ਤੋਂ ਜਾਂ ਦੂਜੇ ਜਾਨਵਰਾਂ ਤੋਂ ਤਾਂ ਮੇ ਬੀ ਹੋ ਸਕਦਾ ਕਿ ਇਸ ਲਈ ਉਹ ਜਿਹੜਾ ਸਾਡੇ ਨਾਲ ਕੰਟੈਕਟ ਨਹੀਂ ਕਰ ਰਹੇ ਸੋ ਜਿੰਨੀਆਂ ਪੋਸੀਬਿਲਿਟੀਜ਼ ਲਾਈਫ ਮਿਲਣ ਦੀਆਂ ਆ ਉਨੀਆਂ ਹੀ ਪੋਸੀਬਿਲਿਟੀਜ਼ ਜਿਹੜੀਆਂ ਇਸ ਚੀਜ਼ ਦੀਆਂ ਹੈ ਕਿ ਮੇ ਬੀ ਉਹ ਸਾਡੇ ਨਾਲ ਜਾਣ ਬੁੱਝ ਕੇ ਕੰਟੈਕਟ ਨਹੀਂ ਕਰ ਰਹੇ ਜਾਂ ਮੇ ਬੀ ਉਹ ਬਹੁਤ ਦੂਰ ਪ੍ਰੈਜੈਂਟ ਹੈਗੇ ਆ ਕਿ ਅਸੀਂ ਅੱਜ ਤੱਕ ਉਹਨਾਂ ਨੂੰ ਲੱਭ ਨਹੀਂ ਪਾ ਰਹੇ ਹੈਗੇ ਔਰ ਹਾਂਜੀ ਔਰ ਦੂਜੀ ਗੱਲ ਕਿਉਂਕਿ ਅਸੀਂ ਹਰ ਇੱਕ ਪਲੈਨਟ ਤੇ ਜਾ ਵੀ ਨਹੀਂ ਸਕਦੇ ਹੈਗੇ ਇੰਨੇ ਸਾਰੇ ਪਲੈਨਟ ਤੇ ਜਾਣਾ ਤਾਂ ਬਹੁਤ ਹੈ ਨਾ ਬਹੁਤ ਔਖਾ ਹੈ ਔਰ ਪੈਸਾ ਵੀ ਇੰਨਾ ਬਹੁਤ ਜ਼ਿਆਦਾ ਚਾਹੀਦਾ ਟੈਕਨੋਲੋਜੀ ਬਹੁਤ ਚਾਹੀਦੀ ਆ ਤੇ ਉਹ ਸਾਰੀਆਂ ਚੀਜ਼ਾਂ ਲਈ ਤੇ ਇਹ ਸਾਰੀ ਚੀਜ਼ਾਂ ਹੋ ਸਕਦੀਆਂ ਕਿ ਹੋ ਸਕਦਾ ਏਲੀਅਨਸ ਪ੍ਰੈਜੈਂਟ ਹੈਗੇ ਆ ਬਟ ਸਾਡਾ ਹਜੇ ਤੱਕ ਉਹਨਾਂ ਨਾਲ ਕੰਟੈਕਟ ਨਹੀਂ ਜਿਹੜਾ ਹੋ ਪਾ ਰਿਹਾ ਹੈਗਾ
0: ਫਲਾਣੀ ਜਗ੍ਹਾ ਯੂ ਐਫ ਓ ਡਿੱਗ ਪਿਆ ਉਹ ਫਲਾਣਿਆਂ ਨੇ ਯੂ ਐਫ ਓ ਭਾਲ ਲਿਆ ਜਾਂ ਹਨਾ ਉਹਨਾਂ ਨੇ ਰੋਕ ਲਿਆ ਅਸਲ ਚ ਯੂ ਐਫ ਓ ਤੇ ਵੀ ਬੜੀਆਂ ਸਾਰੀਆਂ ਫਿਲਮਾਂ ਡਾਕੂਮੈਂਟਰੀਜ਼ ਦੇਖ ਚੁੱਕੇ ਹੈਗੇ ਯੂ ਐਫ ਓ ਕੀ ਚੀਜ਼ ਹੈਗਾ ਤੇ ਵਾਕਈ ਕੀ ਇਹ ਰੀਅਲ ਹੈਗੇ ਨੇ ਕਿ ਏਲੀਅਨਸ ਯੂ ਐਫ ਓ ਚ ਟਰੈਵਲ ਕਰਦੇ ਨੇ
1: ਹਾਂਜੀ ਯੂਐਫਓ ਦਾ ਵੈਸੇ ਬੇਸਿਕਲੀ ਮਤਲਬ ਹੁੰਦਾ ਹੈ ਅਨਆਡੈਂਟੀਫਾਈਡ ਆਬਜੈਕਟ ਸਾਨੂੰ ਪਤਾ ਹੈ ਨਾ ਉਹਦਾ ਮਤਲਬ ਹੈ ਕਿ ਕੋਈ ਵੀ ਚੀਜ਼ ਜਿਹੜੀ ਸਾਨੂੰ ਆਈਡੈਂਟੀਫਾਈ ਨਹੀਂ ਹੋ ਰਹੀ ਜਿਹਨੂੰ ਅਸੀਂ ਪਛਾਣ ਨਹੀਂ ਪਾ ਰਹੇ ਕਿ ਉਹ ਕੀ ਆ ਹਨਾ ਤੋ ਅਸੀਂ ਉਹਨੂੰ ਨਾਮ ਦੇ ਦਿੰਦੇ ਕਿ ਤੇ ਏਲੀਅਨ ਹੈਗੇ ਆ ਤੋ ਜਦੋਂ ਤੁਸੀਂ ਅਮੈਰੀਕਾ ਦੇ ਵਿੱਚ ਇੱਕ ਏਰੀਆ 51 ਕਰਕੇ ਜਗ੍ਹਾ ਜਿਹੜੀ ਅਮੈਰੀਕਨ ਇਹ ਆਪਣੇ ਸੀਕਰੇਟ ਉਹਦੇ ਲਈ ਮਤਲਬ ਆਰਮੀ ਦਾ ਜਾਂ ਕੁਛ ਉਹਨਾਂ ਦਾ ਬੇਸ ਹੈਗਾ ਉੱਥੇ ਬਟ ਉਹ 60-70s ਦੇ ਵਿੱਚ ਕਾਫੀ ਗੱਲ ਉੜੀ ਸੀਗੀ ਕਿ ਉੱਥੇ ਏਲੀਅਨਸ ਰੱਖੇ ਹੋਏ ਆ ਨਾਸਾ US ਨੇ ਔਰ ਉਹਨਾਂ ਤੋਂ ਹਾਈ ਟੈਕਨੋਲੋਜੀ ਲੈ ਰਹੇ ਆ ਉਹ ਸਾਰੀਆਂ ਚੀਜ਼ਾਂ ਤੋ ਕਾਫੀ ਸਾਰੇ ਉਹਨਾਂ ਦੇ ਆਪਣੇ ਪਾਇਲਟਸ ਨੇ ਵੀ ਇਹ ਰਿਪੋਰਟ ਕੀਤਾ ਸੀ ਕਿ ਸਾਨੂੰ ਇੱਦਾਂ ਦੀਆਂ ਚੀਜ਼ਾਂ ਦਿਖੀਆਂ ਹੈਗੀਆਂ ਕਿ ਜਿਹਨਾਂ ਨੂੰ ਉਹਨਾਂ ਨੂੰ ਪਤਾ ਨੀ ਹੈਗਾ ਕਿ ਉਹ ਕੀ ਹੈਗੇ ਆ ਸੋ ਇੱਦਾਂ ਦੀਆਂ ਜਿਹੜੀਆਂ ਰਿਪੋਰਟਸ ਕਾਫੀ ਮਿਲੀਆਂ ਹੈਗੀਆਂ ਬਟ ਇਹਦਾ ਕੋਈ ਕਨਵਿੰਸਿੰਗ ਜਿਹੜਾ ਐਵੀਡੈਂਸ ਨਹੀਂ ਹੈਗਾ ਕਿ ਉਹ ਐਕਚੁਅਲ ਚ ਕੋਈ ਏਲੀਅਨ ਆਏ ਹੈਗੇ ਆ ਕਿਸੇ ਹੋਰ ਜਗ੍ਹਾ ਤੋਂ ਹੁਣ ਇਹਦਾ ਵੀ ਇੱਕ ਰੀਜ਼ਨ ਇਹ ਹੈਗਾ ਕਿ ਕਿਉਂਕਿ ਚਾਹੇ ਸਾਨੂੰ ਕਿਤੇ ਵੀ ਲਾਈਫ ਮਿਲ ਸਕਦੀ ਆ ਨਾ ਸਾਨੂੰ ਮਾਰਸ ਦੇ ਉੱਤੇ ਜਿਹੜੀ ਆ ਮਾਈਕਰੋਬਸ ਮਿਲ ਸਕਦੇ ਆ ਜਾਂ ਹੋ ਸਕਦਾ ਵੀਨਸ ਦੇ ਉੱਤੇ ਸਾਨੂੰ ਜਿਹੜਾ ਪਲੈਨਟ ਆ ਉਹਦੇ ਉੱਤੇ ਮਾਈਕਰੋਬਸ ਮਿਲ ਜਾਣ ਜਾਂ ਫਿਰ ਕੋਈ ਹੋਰ ਸਿਗਨਲ ਮਿਲ ਜਾਵੇ ਇੰਟੈਲੀਜੈਂਟ ਬੀਂਗਸ ਤੋਂ ਪਰ ਜਦੋਂ ਅਸੀਂ ਯੂਐਫਓ ਦੀ ਗੱਲ ਕਰੀਏ ਤਾਂ ਯੂਐਫਓ ਜਿਵੇਂ ਅਗਰ ਕੋਈ ਯੂਐਫਓ ਹੋਵੇ ਤਾਂ ਇਹਦਾ ਮਤਲਬ ਕਿ ਉਹ ਬਹੁਤ ਜਦੋਂ ਅਸੀਂ ਮੂਵੀਜ਼ ਚ ਵੀ ਦੇਖਦੇ ਹਾਂ ਇਹਦਾ ਮਤਲਬ ਬਹੁਤ ਸਪੀਡ ਨਾਲ ਆ ਰਿਹਾ ਹਨਾ ਉਹ ਬਹੁਤ ਜ਼ਿਆਦਾ ਜਿਹੜੀ ਆ ਉਹਦੀ ਲਾਈਟ ਹੈਗੀ ਉਹ ਸਾਰੀਆਂ ਚੀਜ਼ਾਂ ਸੋ ਸਪੀਡ ਨਾਲ ਜਿੱਦਾਂ ਮੈਂ ਕਿਹਾ ਕਿ ਇੱਕਦਮ ਕੋਈ ਚੀਜ਼ ਹਜੇ ਤੱਕ ਇਹ ਨਹੀਂ ਪੋਸੀਬਲ ਨਾ ਹੀ ਸਾਨੂੰ ਲੱਗਦਾ ਕਿ ਇੱਦਾਂ ਹੈਗਾ ਹੈ ਕਿ ਇੱਕਦਮ ਹੀ ਕੋਈ ਚੀਜ਼ ਤੁਹਾਡੇ ਸਾਹਮਣੇ ਪ੍ਰਗਟ ਹੋ ਜਾਵੇ ਉਹ ਸਾਰਾ ਮੂਵੀਜ਼ ਚ ਹੀ ਹੋ ਸਕਦਾ ਸੋ ਯੂਐਫਓ ਦੀ ਹਜੇ ਤੱਕ ਕੋਈ ਐਕਚੁਅਲ ਮਤਲਬ ਐਵੀਡੈਂਸ ਇਹੋ ਜਿਹਾ ਨਹੀਂ ਮਿਲਿਆ ਜਿਹਨੇ ਸਾਨੂੰ ਇਹ ਕਿਹਾ ਹੋਵੇ ਕਿ ਹਾਂ ਇਹ ਕਿਤੇ ਬਾਹਰੋਂ ਆਇਆ ਹੈਗਾ ਤੇ ਉਹ ਜਿਹੜਾ ਜਿੱਦਾਂ ਮੈਂ ਏਰੀਆ 51 ਦੀ ਗੱਲ ਕੀਤੀ ਜਾਂ ਹੋਰ ਵੀ ਆ ਉਹ ਬਾਅਦ ਵਿੱਚ US ਗਵਰਨਮੈਂਟ ਨੇ ਵੀ ਇਹ ਕਲੀਅਰ ਕੀਤਾ ਕਿ ਉਹ ਉਹਨਾਂ ਦੇ ਆਪਣੇ ਵਰਲਡ ਵਾਰ ਦੇ ਟਾਈਮ ਦੇ ਉੱਤੇ ਕੋਈ ਐਵੇਂ ਦੇ ਮਤਲਬ ਕੋਈ ਨਵੇਂ ਉਹ ਪਲੇਨਸ ਵਗੈਰਾ ਜਾਂ ਫਾਈਟਰ ਜੈਟ ਤਿਆਰ ਕਰ ਰਹੇ ਸੀਗੇ ਜਿਹੜੇ ਜਿਹਨਾਂ ਦੇ ਬਾਰੇ ਪੂਰੇ ਵਰਲਡ ਨੂੰ ਉਹਨਾਂ ਨਹੀਂ ਪਤਾ ਸੀ ਔਰ ਨਹੀਂ ਦੱਸਣਾ ਚਾਹੁੰਦੇ ਸੀ ਹਨਾ ਇੱਕ ਤਰ੍ਹਾਂ ਮਤਲਬ ਕਾਫੀ ਪਾਵਰਫੁਲ ਜਿਹੜੇ ਜੈਟ ਸੀਗੇ ਸੋ ਇਸ ਲਈ ਕਿਸੇ ਨੂੰ ਉਹਦੇ ਬਾਰੇ ਜ਼ਿਆਦਾ ਪਤਾ ਨਹੀਂ ਸੀਗਾ ਤਾਂ ਨੋਰਮਲ ਜਿੱਦਾਂ ਆਪਾਂ ਪਹਿਲਾਂ ਸ਼ੁਰੂ ਚ ਗੱਲ ਕੀਤੀ ਸੀ ਕਿ ਆਪਣਾ ਧਿਆਨ ਉਦਣ ਚਲੇ ਜਾਂਦਾ ਕਿ ਨਹੀਂ ਮੇ ਬੀ ਇਹ ਕਿਤੇ ਬਾਹਰੋਂ ਆਈ ਆ ਚੀਜ਼ ਹਨਾ ਸੋ ਹਾਂਜੀ ਅਜੇ ਤੱਕ ਨਹੀਂ ਇਹ ਲੱਗਦਾ ਸਾਨੂੰ ਕਿ ਯੂਐਫਓ ਮਤਲਬ ਯੂਐਫਓ ਜਿਹੜਾ ਸੀ ਇਹ ਏਲੀਅਨਸ ਦੇ ਇੱਕ ਜਹਾਜ਼ ਦੇ ਤੌਰ ਤੇ ਕਹਿੰਦੇ ਆ ਕਿ ਉਹ ਐਗਜ਼ਿਸਟ ਕਰਦਾ ਐਕਚੁਅਲ ਚ ਕੋਈ ਇਹਦਾ ਨਾਲ ਸਾਨੂੰ ਨਹੀਂ ਮਿਲਿਆ ਹੈਗਾ
0: ਰਾਈਟ ਰਾਈਟ ਟਰੈਵਲ ਕਰਦੇ ਹੋਣਗੇ ਨਹੀਂ ਕਰਦੇ ਹੋਣਗੇ ਕੁਛ ਨਹੀਂ ਪਤਾ ਹੈਗਾ ਠੀਕ ਹੈ ਆਪਣੇ ਕੋਲ ਕੁਛ ਸਮਾਂ ਬਾਕੀ ਬਚਿਆ ਹੈਗਾ ਤੇ ਮੈਂ ਚਾਹੁੰਦਾ ਸੰਦੀਪ ਜੀ ਇਹਦੇ ਤੇ ਜਿਹੜੀ ਇੱਕ ਬਹਿਸ ਹੁੰਦੀ ਹੈਗੀ ਹੈ ਬੜੇ ਸ਼ੁਰੂ ਤੋਂ ਹੁੰਦੀ ਰਹੀ ਹੈਗੀ ਇਹਦੇ ਤੇ ਬਹਿਸ ਕਿ ਜਿਹੜੇ ਐਕਸਟਰਾ ਟੈਰੇਸਟਰੀਅਲ ਲਾਈਫ ਦੀ ਜਿਹੜੀ ਆਪਾਂ ਗੱਲ ਕਰਦੇ ਹਾਂ ਉਹਦੇ ਬਾਰੇ ਉਹਦੇ 'ਚ ਕਿ ਉਸ ਬਹਿਸ ਦਾ ਨਤੀਜਾ ਕੀ ਨਿਕਲਿਆ ਮਤਲਬ ਅੱਜ ਦੇ ਟੌਪਿਕ ਦੇ ਵਿੱਚ ਵੀ ਜਦੋਂ ਅਸੀਂ ਗੱਲ ਕਰਦੇ ਹਾਂ ਇਹ ਤੁਸੀਂ ਕਹਿਤਾ ਹੈ ਕਿ ਠੀਕ ਹੈ ਸਾਇੰਸ ਇਸ ਗੱਲ ਨੂੰ ਮੰਨਦੀ ਹੈਗੀ ਹੈ ਕਿ ਏਲੀਅਨਸ ਹੋ ਸਕਦੇ ਨੇ ਪਰ ਹਾਲੇ ਤੱਕ ਉਹਨਾਂ ਦੇ ਸਬੂਤ ਨਹੀਂ ਮਿਲੇ ਹੈਗੇ ਟੈਲੀਸਕੋਪ ਲੱਗੀ ਹੋਈ ਆ ਅਲੱਗ ਅਲੱਗ ਗ੍ਰਹਿਾਂ ਦੇ ਉੱਤੇ ਜਿੰਨੀ ਕੁ ਅਪਰੋਚ ਹੋ ਸਕਦੀ ਹੈ ਉਹ ਕਰ ਪਾਉਂਦੇ ਹੈਗੇ ਜਿਵੇਂ ਕੁਛ ਕੁ ਚੀਜ਼ਾਂ ਜਿਹੜੀਆਂ ਨੇ ਨਾ ਸਾਇੰਸ ਦੇ ਵਿੱਚ ਜਿਹੜੀਆਂ ਉਹ ਕਹਿੰਦੇ ਨੇ ਕਿ ਹੌਲੀ ਹੌਲੀ ਸਿੱਧ ਹੋਣ ਲੱਗ ਪਈਆਂ ਆਪਾਂ ਯੇਤੀ ਦੀ ਗੱਲ ਕੀਤੀ ਸੀਗੀ ਤੇ ਆਪਾਂ ਹੁਣ ਅੱਜ ਏਲੀਅਨ ਦੀ ਗੱਲ ਕਰ ਰਹੇ ਹੈਗੇ ਹਾਂ ਭਵਿੱਖ 'ਚ ਹੋ ਸਕਦਾ ਅਸੀਂ ਜ਼ੋਂਬੀ ਦੀ ਵੀ ਗੱਲ ਕਰੀਏ ਇਹ ਸਾਰੀਆਂ ਚੀਜ਼ਾਂ ਕਹਿੰਦੇ ਜੇ ਇਨਸਾਨੀ ਇੱਕ ਇਮੈਜੀਨੇਸ਼ਨ ਦੇ ਵਿੱਚੋਂ ਨਿਕਲੀਆਂ ਨੇ ਤਾਂ ਉਹ ਕਿਤੇ ਨਾ ਕਿਤੇ ਤਾਂ ਕੋਈ ਨਾ ਕੋਈ ਤਾਂ ਉਹਦੀ ਚੀਜ਼ ਹੋਏਗੀ ਤਾਂ ਹੀ ਇਮੈਜੀਨੇਸ਼ਨ ਦੇ ਵਿੱਚ ਆਈਆਂ ਹੈਗੀਆਂ ਨੇ ਕਿਤੇ ਨਾ ਕਿਤੇ ਕੁਛ ਨਾ ਕੁਛ ਤਾਂ ਦਿਖਾਈ ਦਿੱਤਾ ਹੋਏਗਾ ਮਹਿਸੂਸ ਹੋਇਆ ਹੋਏਗਾ ਇੱਥੇ ਆਪਣੇ ਨਿਊ ਸਾਊਥ ਵੇਲਸ ਦੇ ਵਿੱਚ ਵੀ ਪਾਰਕਸ ਓਬਜ਼ਰਵੇਟਰੀ ਹੈ ਤੇ ਉੱਥੋਂ ਕਹਿੰਦੇ ਜਿਹੜਾ ਆਪਣਾ ਸਿਸਰੋ ਹੈ ਸ਼ਾਇਦ ਆਸਟ੍ਰੇਲੀਆ ਵਾਲਾ ਹਨਾ ਨਾਸਾ ਦੇ ਨਾਲ ਰਲ ਕੇ ਕੰਮ ਕਰਦੇ ਨੇ ਉਹ ਪਾਰਕਸ ਜਿਹੜਾ ਸਬਰਬ ਹੈਗਾ ਰੀਜਨਲ ਏਰੀਆ ਪੇਂਡੂ ਇਲਾਕਾ ਤੇ ਉੱਥੇ ਵੀ ਕਹਿੰਦੇ ਉੱਥੋਂ ਵੀ ਸਿਗਨਲ ਭੇਜੇ ਹੈਗੇ ਨੇ ਕਿ ਏਲੀਅਨਸ ਨੂੰ ਅਲੱਗ ਅਲੱਗ ਭਾਸ਼ਾਵਾਂ ਚ ਵੀ ਕਰੋ ਗੱਲ ਸਾਡੇ ਨਾਲ
1: ਹਾਂਜੀ, ਜਿਵੇਂ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਬੋਇਜਰ ਦੀ, ਜਿਹਦੇ ਚ ਅਸੀਂ ਜਿਹੜਾ ਉਹ ਜਦੋਂ ਪਹਿਲਾਂ ਆਈ ਥਿੰਕ 77 ਦੇ ਵਿੱਚ ਭੇਜਿਆ ਸੀਗਾ, ਤੇ ਉਸ ਟਾਈਮ ਦੇ ਉੱਤੇ ਅਸੀਂ ਉੱਤੇ ਇੱਕ ਪਲੇਟ, ਮਤਲਬ ਇੱਕ ਪਲੇਟ ਜਿਹੀ ਵਰਗੀ ਚੀਜ਼ ਭੇਜੀ, ਜਿਹਦੇ ਉੱਤੇ ਅਸੀਂ ਪੂਰਾ ਆਪਣਾ ਸੋਲਰ ਸਿਸਟਮ ਬਣਾ ਕੇ ਭੇਜਿਆ ਕਿ ਸਾਡਾ ਇਹ ਸੰਨ ਆ, ਇਹਦੇ ਦੁਆਲੇ 8 ਪਲੈਨਟ ਹੈਗੇ ਆ, 9, ਉਹਦੇ ਚ ਪਲੂਟੋ ਵੀ ਸੀਗਾ ਉਸ ਟਾਈਮ ਦੇ ਉੱਤੇ, ਇਹ ਪਲੈਨਟ ਹੈਗੇ ਆ, ਤੇ ਉਹਦੇ ਵਿੱਚ ਅਸੀਂ ਅਰਥ ਦੇ ਅਰਾਊਂਡ ਇੱਕ ਸਰਕਲ ਜਿਹਾ ਉਹਨਾਂ ਨੇ ਬਣਾ ਕੇ ਭੇਜਿਆ ਕਿ ਇਹ ਵਾਲਾ ਜਿੱਥੋਂ ਸਿਗਨਲ ਆਇਆ ਇਹ, ਹੈ ਨਾ। ਫਿਰ ਉਹਦੇ ਉੱਤੇ ਇੱਕ ਮੇਲ ਔਰ ਫੀਮੇਲ ਦੀ ਫੋਟੋ ਲੱਗੀ ਹੈਗੀ ਆ, ਕੁਛ ਜਿਹੜੇ ਆ ਮੈਥਮੈਟੀਕਲ ਫਾਰਮੂਲਾਜ਼ ਹੈਗੇ ਆ, ਡਾਇਰੈਕਸ਼ਨਸ ਹੈਗੀਆਂ, ਹੈ ਨਾ, ਔਰ ਅਫਕੋਰਸ ਫੋਟੋਜ਼ ਵੀ ਹੈਗੀਆਂ, ਪਤਾ ਨਹੀਂ 150 ਕਿ ਕਿੰਨੀਆਂ ਫੋਟੋਜ਼, ਔਰ ਉਹ ਫੋਟੋਜ਼ ਜਿਹੜੀਆਂ ਉਹਨਾਂ ਨੇ ਜਿਹੜੀਆਂ ਕਿਸੇ ਕੋਡਿੰਗ ਦੀ ਲੈਂਗੁਏਜ ਪਾ ਕੇ ਭੇਜੀਆਂ, ਹੈ ਨਾ। ਉਸ ਤੋਂ ਇਲਾਵਾ ਗਾਣੇ ਪੂਰੇ ਵਰਲਡ ਦੇ ਕਾਫੀ ਗਾਣੇ ਭੇਜੇ, ਜਿਹਦੇ ਵਿੱਚ ਇੰਡੀਅਨ ਗਾਣਾ ਵੀ ਇੱਕ ਹੈਗਾ, ਹੈ ਨਾ, ਅਲੱਗ ਲੈਂਗੁਏਜ, ਬੱਚੇ ਦੀ ਆਵਾਜ਼, ਬੱਚੇ ਦੀ ਰੋਣ ਦੀ ਆਵਾਜ਼, ਨੇਚਰ ਦੀ, ਬਰਡਸ ਦੀ ਆਵਾਜ਼, ਤੋਂ ਕਾਫੀ ਸਾਰੀ ਡਿਫਰੈਂਟ ਡਿਫਰੈਂਟ ਚੀਜ਼ਾਂ। ਹਾਲਾਂਕਿ ਇਸ ਚੀਜ਼ ਨੂੰ ਅੱਜ ਕੱਲ੍ਹ ਲੋਕ ਇਹ ਵੀ ਮੰਨ, ਮਤਲਬ ਕਾਫੀ ਲੋਕ, ਕਾਫੀ ਸਾਇੰਟਿਸਟ ਇਹ ਵੀ ਮੰਨਦੇ ਆ ਕਿ ਅਸੀਂ ਹੀ ਬੇਵਕੂਫ ਆ ਜਿਹੜੇ ਪੂਰੇ ਮਤਲਬ ਯੂਨੀਵਰਸ ਚ ਸਿਗਨਲ ਭੇਜ ਰਹੇ ਹਾਂ ਕਿ ਦੂਜੀਆਂ ਸਿਵਿਲਾਈਜੇਸ਼ਨ ਨੂੰ ਕਿ ਆਓ ਅਸੀਂ ਇੱਥੋਂ ਆਏ ਹਾਂ, ਹੈ ਨਾ, ਜਿਵੇਂ ਮੂਵੀਜ਼ ਚ ਹੁੰਦਾ ਨਾ ਕਿਸੇ ਹੋਰ ਪਲੈਨਟ ਤੋਂ ਆ ਕੇ ਤੇ ਤੁਹਾਡੇ ਤੇ ਅਟੈਕ ਕਰ ਰਹੇ ਆ, ਤੋ ਏਦਾਂ ਹੀ ਮਤਲਬ ਗੱਲਾਂ ਕਰਦੇ ਹੈਗੇ ਆ। ਸੋ ਜਿਹੜੀ ਉਹ ਚੀਜ਼ ਜਿਹੜੀ ਤੁਸੀਂ ਕਹੀ ਆ ਕਿ ਆਪਾਂ ਇੱਥੋਂ ਭੇਜੀ ਆ, ਤੋ ਇਸੇ ਲਈ ਭੇਜੀ ਆ ਕਿ ਅਗਰ ਕੋਈ ਹੋਰ ਕੋਈ ਸਾਡੇ ਤੋਂ ਵੀ ਐਡਵਾਂਸ ਜਾਂ ਸਾਡੇ ਜਿੰਨੀ ਹੀ ਐਡਵਾਂਸ ਜਿਹੜੀ ਆ ਕੋਈ ਸਿਵਿਲਾਈਜੇਸ਼ਨ ਹੋਵੇ, ਜਿਹੜੇ ਉਧਰੋਂ ਵੀ ਕੋਸ਼ਿਸ਼ ਕਰ ਰਹੇ ਹੋਣ ਯੂਨੀਵਰਸ ਦੇ ਵਿੱਚ ਲਾਈਫ ਲੱਭਣ ਦੀ, ਹੈ ਨਾ, ਉਹਨਾਂ ਨੂੰ ਵੀ ਇਹੀ ਲੱਗਦਾ ਹੋਵੇ ਕਿ ਅਸੀਂ ਇਕੱਲੇ ਹੀ ਆ ਇੱਥੇ, ਤੇ ਹੋ ਸਕਦਾ ਕਿ ਉਹ ਸਾਡੇ ਇਹ ਸਾਡੇ ਸਿਗਨਲ ਉਹਨਾਂ ਤੱਕ ਪਹੁੰਚ ਸਕਣ, ਤੇ ਉਹਨਾਂ ਨੂੰ ਕਿਸੇ ਤਰ੍ਹਾਂ ਉਹ ਡੀਕੋਡ ਕਰਕੇ ਉਹ ਸਾਨੂੰ ਸਾਡੇ ਤੱਕ ਸਿਗਨਲ ਭੇਜ ਸਕਣ, ਤਾਂ ਕਿ ਸਾਨੂੰ ਇਹ ਪਤਾ ਚੱਲੇ ਕਿ ਹਾਂ ਅਸੀਂ ਇਕੱਲੇ ਨਹੀਂ ਹੈਗੇ ਇੱਥੇ, ਹੋਰ ਵੀ ਲਾਈਫ ਜਿਹੜੀ ਆ ਐਗਜ਼ਿਸਟ ਕਰਦੀ ਆ। ਤੇ ਜਿੱਦਾਂ ਜਿਹੜੀ ਆਪਾਂ ਗੱਲ ਕੀਤੀ ਸੀ ਕਿ ਲਾਈਫ ਸਾਨੂੰ ਕਿੱਥੇ ਮਿਲਦੀ, ਜਿੱਦਾਂ ਇੱਕ ਤਾਂ ਮੈਂ ਹੈਬੀਟੇਬਲ ਜ਼ੋਨ ਦੱਸਿਆ ਕਿ ਹੈਬੀਟੇਬਲ ਜ਼ੋਨ ਚ ਮਿਲਦੀ ਆ, ਹਨਾ, ਦੂਜਾ ਸਟਾਰ ਟਾਈਪ ਵੀ ਹੁੰਦੇ ਡਿਫਰੈਂਟ ਤਰ੍ਹਾਂ, ਜਿਹੜੇ ਸਾਡਾ ਸਟਾਰ ਜੀ ਟਾਈਪ ਦਾ ਜਿਹੜਾ ਸਟਾਰ ਆ ਜਿਹਨੂੰ ਯੈਲੋ ਡਵਾਰਫ, ਜਿਹੜਾ ਘੱਟੋ ਘੱਟ ਜਿਹੜਾ ਆਲਮੋਸਟ 10 ਬਿਲੀਅਨ ਸਾਲ ਦੀ ਜਿਹਦੀ ਲਾਈਫ ਹੁੰਦੀ ਆ। ਤੋ ਅਗਰ ਤੁਸੀਂ ਸਟਾਰਸ ਦੀ ਗੱਲ ਕਰਦੇ ਤਾਂ ਜਿਹੜਾ ਸਟਾਰ ਬਹੁਤ ਜ਼ਿਆਦਾ ਯੰਗ ਹੋਊਗਾ ਉਹਦੇ ਨੇੜੇ ਤੁਹਾਨੂੰ ਲਾਈਫ ਦੀ ਜਿਹੜੀ ਆ ਪੋਸੀਬਿਲਿਟੀ ਬਹੁਤ ਘੱਟ ਹੋਊਗੀ, ਕਿਉਂਕਿ ਜਿੰਨਾ ਜ਼ਿਆਦਾ ਯੰਗ ਸਟਾਰ ਹੋਊਗਾ ਉਨੀ ਹੀ ਜ਼ਿਆਦਾ ਉਹਦੇ ਵਿੱਚੋਂ ਰੇਡੀਏਸ਼ਨਸ ਜਾਂ ਜਿਹੜੇ ਸਟੋਰਮਸ ਅਸੀਂ ਕਹਿ ਦਿੰਦੇ ਹਾਂ ਸੋਲਰ ਸਟੋਰਮਸ, ਉਹ ਨਿਕਲ ਰਹੇ ਹੋਗੇ, ਜਿਹਦੇ ਨਾਲ ਕੀ ਹੁੰਦਾ ਕਿ ਕਿਸੇ ਪਲੈਨਟ ਦਾ ਐਟਮੋਸਫੇਅਰ ਜਿਹੜਾ ਖਰਾਬ ਹੋ ਸਕਦਾ ਸਾਰਾ। ਸੋ ਅਰਥ ਦੀ ਵੀ ਅਗਰ ਅਸੀਂ ਗੱਲ ਕਰੀਏ ਤਾਂ ਅਰਥ ਜਿਹੜੀ ਆ ਹਮੇਸ਼ਾ ਤੋਂ ਜਦੋਂ ਤੋਂ ਲਾਈਫ ਸ਼ੁਰੂ ਹੋਈ ਹੈਬੀਟੇਬਲ ਜ਼ੋਨ ਦੇ ਵਿੱਚ ਹੈਗੀ ਆ ਸਟਾਰ ਦੇ, ਮਤਲਬ ਏਦਾਂ ਦੇ ਸਾਡੇ ਸਨ ਦੇ ਏਦਾਂ ਦੇ ਏਰੀਏ ਦੇ ਵਿੱਚ ਜਿੱਥੇ ਨਾ ਤਾਂ ਬਹੁਤ ਜ਼ਿਆਦਾ ਗਰਮੀ ਆ ਕਿ ਸਾਡਾ ਪਾਣੀ ਭਾਫ਼ ਬਣ ਜਾਵੇ, ਨਾ ਹੀ ਇੰਨੀ ਜ਼ਿਆਦਾ ਠੰਡ ਆ ਕਿ ਸਾਰਾ ਪਾਣੀ ਬਰਫ਼ ਬਣਿਆ ਰਹੇ, ਹੈ ਨਾ, ਕਿਉਂਕਿ ਉਹਦੇ ਬਿਨਾਂ ਲਾਈਫ ਅਰਥ ਦੇ ਉੱਤੇ ਘੱਟੋ ਘੱਟ ਐਗਜ਼ਿਸਟ ਨਹੀਂ ਕਰ ਸਕਦੀ ਹੈਗੀ। ਤੇ ਇਹ ਸਾਰੀਆਂ ਚੀਜ਼ਾਂ ਅਗਰ ਤੁਸੀਂ ਜ਼ਿਆਦਾ ਯੰਗ ਸਟਾਰ ਦੇ ਨੇੜੇ ਕੋਈ ਮੰਨ ਲਓ ਪਲੈਨਟ ਹੈਗਾ ਜਿੱਥੇ ਹੋ ਸਕਦਾ ਪੂਰੀਆਂ ਕੰਡੀਸ਼ਨਸ ਵੀ ਹੋਣ, ਬਟ ਕਿਉਂਕਿ ਉਹ ਬਹੁਤ ਯੰਗ ਸਟਾਰ ਦੇ ਨੇੜੇ ਆ ਤਾਂ ਮੋਸਟ ਪ੍ਰੋਬੇਬਲੀ ਉੱਥੇ ਜਿਹੜਾ ਉਹ ਸਰਵਾਈਵ ਨਹੀਂ ਕਰ ਸਕੂਗਾ ਪਲੈਨਟ, ਤੇ ਉੱਥੇ ਅੱਗੇ ਲਾਈਫ ਵੀ ਜਿਹੜੀ ਨਹੀਂ ਹੋ ਸਕੂਗੀ। ਸੋ ਮੋਰਲ ਆਫ ਦ ਸਟੋਰੀ, ਜੇ ਅਸੀਂ ਏਲੀਅਨਸ ਦੀ ਗੱਲ ਕਰੀਏ, ਏਲੀਅਨਸ ਹੈਗੇ ਆ ਜਾਂ ਨਹੀਂ ਹੈਗੇ, ਤਾਂ ਜਿੱਦਾਂ ਮੈਂ ਕਿਹਾ ਕਿ ਡੈਫੀਨੇਟਲੀ ਪੋਸੀਬਿਲਿਟੀ ਹੈਗੀ ਆ, ਕਿਉਂਕਿ ਇੰਨੇ ਬਿਲੀਅਨ ਜਦੋਂ ਤੁਸੀਂ ਗਲੈਕਸੀਜ਼ ਦੀ ਗੱਲ ਕਰਦੇ ਆ ਪਲੈਨਟਸ ਦੀ ਗੱਲ ਕਰਦੇ ਆ, ਉਹਦੇ ਵਿੱਚੋਂ ਅਗਰ ਤੁਸੀਂ 1-2% ਵੀ ਸੋਚੋ ਕਿ 1-2% ਦੀ ਵੀ ਚਾਂਸ ਹੈਗੇ ਆ ਲਾਈਫ ਹੋਣ ਦੇ, ਤਾਂ ਫਿਰ ਵੀ ਲੱਖਾਂ ਪਲੈਨਟ ਤੁਹਾਨੂੰ ਏਦਾਂ ਦੇ ਨੰਬਰ ਮਿਲ ਸਕਦਾ, ਹਨਾ, ਕਿ ਜਿਹਦੇ ਵਿੱਚ ਹੋ ਸਕਦਾ ਹੈਗੇ ਆ। ਸੋ ਅੱਜ ਤੱਕ ਸਾਨੂੰ 30 ਏਦਾਂ ਦੇ ਪਲੈਨਟ ਮਿਲੇ ਆ ਜਿਹੜੇ ਅਸੀਂ ਸੋਚ ਰਹੇ ਹਾਂ ਕਿ ਉੱਥੇ ਅਰਥ ਵਰਗੀਆਂ ਕੰਡੀਸ਼ਨ ਹੈਗੀਆਂ। ਜਦੋਂ ਵੀ ਕੋਈ ਪਲੈਨਟ ਜਿਹੜਾ ਆਲਮੋਸਟ ਅਰਥ ਦੇ ਜਿੰਨਾ ਹੀ ਸਾਈਜ਼ ਹੋਵੇ ਜਾਂ ਰੋਕੀ ਪਲੈਨਟ ਹੋਵੇ, ਜਦੋਂ ਅਸੀਂ ਪਲੈਨਟ ਵਾਲਾ ਐਪੀਸੋਡ ਕੀਤਾ ਸੀ ਉਸ ਗੱਲ ਕੀਤੀ ਸੀ ਕਿ 4 ਪਲੈਨਟ ਸਾਡੇ ਰੋਕੀ ਆ, ਮਤਲਬ ਉੱਥੇ ਜਿਹੜੀ ਆ ਜਿੱਦਾਂ ਸਾਨੂੰ ਪਤਾ ਹੀ ਹੈ ਕਿ ਰੋਕਸ ਆ, ਗਰਾਊਂਡ ਹੈ ਇੱਕ ਪ੍ਰੋਪਰ, ਹੈ ਨਾ, 4 ਪਲੈਨਟ ਇਹੋ ਜਿਹੇ ਜਿਹੜੇ ਭਾਫ਼ ਆ ਬਿਲਕੁਲ, ਹੈ ਨਾ, ਜਿਹੜੀ ਆ ਸੋਰੀ ਜਿਹੜੀ ਆ ਗੈਸਿਸ ਆ ਜਿਹੜੀ ਬਿਲਕੁਲ। ਸੋ ਇੱਦਾਂ ਦੇ ਪਲੈਨਟਸ ਦੇ ਉੱਤੇ ਲਾਈਫ ਸਰਵਾਈਵ ਕਰਨੀ ਔਖੀ ਆ, ਜਦੋਂ ਕਿ ਜਿਹੜੇ ਪਲੈਨਟਸ ਅਰਥ ਵਰਗੇ ਹੋ ਗਏ ਤਾਂ ਡੈਫੀਨੇਟਲੀ ਇੰਨੇ ਪਲੈਨਟਸ ਦੇ ਵਿੱਚੋਂ ਕੋਈ ਨਾ ਕੋਈ ਪਲੈਨਟ ਤਾਂ ਜ਼ਰੂਰ ਹੋਏਗਾ ਕਿ ਜਿੱਥੇ ਲਾਈਫ ਐਗਜ਼ਿਸਟ ਕਰੇਗੀ। ਅਗਰ ਸਾਡੇ ਤੋਂ ਜ਼ਿਆਦਾ ਜਿਹੜੇ ਆ ਐਡਵਾਂਸ ਨਹੀਂ ਤਾਂ ਘੱਟੋ ਘੱਟ ਕੇ ਮਾਈਕਰੋਬਸ ਜਾਂ ਐਲਗੀ ਜਾਂ ਐਵੇਂ ਦੀਆਂ ਜਿਹੜੀ ਆ ਛੋਟੇ ਛੋਟੇ ਔਰਗੈਨਿਜ਼ਮਸ ਜ਼ਰੂਰ ਹੋ ਸਕਦਾ ਕਿ ਐਗਜ਼ਿਸਟ ਕਰਦੇ ਹੋਣ, ਤੇ ਇਹਦੇ ਲਈ ਹੀ ਇਹ ਸਾਰਾ ਜਿਹੜਾ ਇੰਨਾ ਤਾਮ ਜਾਮ ਸਾਰੇ ਕਰ ਰਹੇ ਆ ਸਪੇਸ ਏਜੰਸੀ, ਇੰਨੇ ਹਰ ਕੋਈ ਭੇਜ ਰਿਹਾ ਆਪਣਾ ਇਹ ਸਾਰਾ ਕੁਝ ਇਸ ਲਈ, ਔਰ ਇਹ ਚੀਜ਼ਾਂ ਇਸ ਲਈ ਜ਼ਰੂਰੀ ਆ ਕਿ ਅਗਰ ਸਾਨੂੰ ਇਹ ਵੀ ਲੱਗੇ ਕਿ ਅਗਰ ਕੋਈ ਹੈ ਵੀ ਆ ਉੱਥੇ ਤਾਂ ਉਹਦੇ ਨਾਲ ਵੀ ਕੀ ਫਰਕ ਪੈਂਦਾ। ਤੋ ਜਦੋਂ ਅਸੀਂ ਮੰਨ ਲਓ ਕੋਈ ਪਲੈਨਟ ਦੇਖਦੇ ਹਾਂ ਜਿਹੜਾ ਜਦੋਂ ਅਸੀਂ ਅਰਥ ਦੀ ਗੱਲ ਕਰਦੇ ਸਾਨੂੰ ਪਤਾ ਆਲਮੋਸਟ 3.5 ਬਿਲੀਅਨ ਸਾਲ ਪਹਿਲਾਂ ਜਿਹੜੀ ਲਾਈਫ ਸ਼ੁਰੂ ਹੋਈ ਸੀ। ਤੇ ਅਗਰ ਮੰਨ ਲਓ ਕੋਈ ਪਲੈਨਟ ਜਿਹੜਾ ਅੱਜ ਪ੍ਰੈਜੈਂਟ ਹੈ ਉਹ ਅਰਥ ਦੇ ਜਿਹੜੀ 3.5 ਬਿਲੀਅਨ ਸਾਲ ਉਸ ਸਟੇਜ ਦੇ ਉੱਤੇ ਆ ਨਾ, ਮੰਨ ਲਓ ਉੱਥੇ ਲਾਈਫ ਸ਼ੁਰੂ ਹੋ ਰਹੀ ਆ, ਤੇ ਜੇ ਸਾਨੂੰ ਇਹੋ ਜਿਹਾ ਪਲੈਨਟ ਮਿਲ ਜਾਵੇ ਔਰ ਸਾਨੂੰ ਉੱਥੇ ਜਿਹੜਾ ਪਤਾ ਚੱਲੇ ਕਿ ਲਾਈਫ ਬਣ ਰਹੀ ਆ ਹਨਾ ਅੱਗੇ ਅੱਗੇ, ਤਾਂ ਅਸੀਂ ਉਹਨੂੰ ਅਬਜ਼ਰਵ ਕਰ ਸਕਦੇ ਹਾਂ। ਉਹਦੇ ਨਾਲ ਸਾਨੂੰ ਇੱਕ ਤਾਂ ਆਪਣੀ ਹਿਸਟਰੀ ਦਾ ਪਤਾ ਲੱਗਦਾ ਕਿ ਸਾਡੀ ਅਸੀਂ ਕਿਵੇਂ ਓਰੀਜੀਨੇਟ ਹੋਏ ਹਾਂ, ਕਿਉਂਕਿ ਹੁਣ ਤੱਕ ਜੋ ਅਸੀਂ ਦੇਖਦੇ ਸਾਨੂੰ ਫੋਸਿਲਸ ਮਿਲੇ ਆ ਉਹਨਾਂ ਤੇ ਦੇਖਦੇ ਹਾਂ, ਪਰ ਅਗਰ ਸਾਨੂੰ ਉਹ ਲਾਈਵ ਦੇਖਣ ਨੂੰ ਮਿਲੇ ਤਾਂ ਉਹ ਹੋਰ ਵੀ ਜ਼ਿਆਦਾ ਸਾਨੂੰ ਪੱਕਾ ਹੋ ਸਕਦਾ ਉਹਦਾ ਚੀਜ਼ਾਂ ਕਿ ਜੋ ਅਸੀਂ ਸੋਚਿਆ ਉਹ ਸਹੀ ਆ ਹਨਾ। ਇਸ ਲਈ ਜਿਹੜੇ ਬਾਇਓਲੋਜਿਸਟ ਇੱਥੇ ਰਿਸਰਚ ਕਰਦੇ ਵੀ ਹੈਗੇ ਆ, ਤੋ ਇਸ ਚੀਜ਼ ਤੋਂ ਉਹਦਾ ਅੱਗੇ ਵੀ ਸਾਨੂੰ ਬਹੁਤ ਫਾਇਦਾ ਹੁੰਦਾ ਕਿ ਜਿਵੇਂ ਉਹ ਮੈਡੀਸਿਨ ਦੇ ਵਿੱਚ ਬਹੁਤ ਹੈਲਪ ਕਰਦਾ ਕਿ ਕਿਵੇਂ ਸਾਡੀ ਬਾਡੀ ਅਡੈਪਟ ਹੋਈ ਆ, ਉਹ ਸਾਰੀਆਂ ਚੀਜ਼ਾਂ ਕਿਵੇਂ ਅਸੀਂ ਜਿਹੜਾ ਪਾਣੀ ਵਾਲੇ ਜੀਵਾਂ ਤੋਂ ਅਰਥ ਤੇ ਰਹਿਣ ਗਰਾਊਂਡ ਤੇ ਰਹਿਣ ਆ ਗਿਆ ਤੋ ਕਿੱਦਾਂ ਡਿਵੈਲਪਮੈਂਟ ਹੋਈ ਆ, ਉਹ ਸਾਰੀਆਂ ਚੀਜ਼ਾਂ ਅਲਟੀਮੇਟਲੀ ਸਾਡੀ ਜਿਹੜੀ ਆ ਲਾਈਫ ਨੂੰ ਔਰ ਜਿਹੜੀ ਸਾਡੀ ਅਰਥ ਨੂੰ ਪ੍ਰੋਟੈਕਟ ਕਰਦੀ ਆ।
0: ਰਾਈਟ ਰਾਈਟ, ਬਿਲਕੁਲ ਠੀਕ ਹੈ। ਬੜਾ ਵਧੀਆ ਇੱਕ ਇੰਟਰਸਟਿੰਗ ਟੌਪਿਕ ਹੈ ਜਿਹਦੇ 'ਤੇ ਅੱਜ ਦੇ ਦਿਨ ਆਪਾਂ ਗੱਲ ਕੀਤੀ। ਥੈਂਕ ਯੂ ਸੋ ਮੱਚ ਸੰਦੀਪ ਜੀ ਸਾਰੀ ਜਾਣਕਾਰੀ ਦੇ ਲਈ।
1: ਥੈਂਕ ਯੂ।
0: ਸੋ ਇਹ ਸੀ ਡਾਕਟਰ ਸੰਦੀਪ ਕੌਰ ਸਾਡੇ ਨਾਲ, ਗੱਲ ਏਲੀਅਨਸ ਦੇ ਉੱਤੇ ਤੁਰ ਰਹੀ ਸੀਗੀ ਔਰ ਹੋਪਫੁਲੀ ਕਿ ਤੁਹਾਨੂੰ ਇਹ ਜਾਣਕਾਰੀਆਂ ਪਸੰਦ ਆਈਆਂ ਹੋਣ, ਅਤੇ ਆਪਣੀ ਫੀਡਬੈਕ ਜਿਵੇਂ ਤੁਸੀਂ ਹਰ ਵਾਰ ਭੇਜ ਰਹੇ ਹੈਗੇ ਹੋ ਅੱਜ ਵੀ ਜਾਰੀ ਰੱਖਿਓ, ਇਸ ਐਪੀਸੋਡ ਤੋਂ ਬਾਅਦ ਵੀ ਜਾਰੀ ਰੱਖਿਓ। ਫਿਲਹਾਲ ਸਾਨੂੰ ਦਿਓ ਅੱਜ ਦੇ ਇਸ ਐਪੀਸੋਡ ਦੇ ਵਿੱਚ ਇਜਾਜ਼ਤ। ਧੰਨਵਾਦ, ਸ਼ੁਕਰੀਆ।

Haji, zona sur

ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ, ਗਲੇ, ਪਰੇਸ਼ਾਨੀਆਂ, ਜੋ ਵੀ ਮਨ ਦੇ ਉੱਤੇ ਬੋਝ, ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ, ਹਸਾਉਣ ਦਾ ਸਮਾਂ ਹੋ ਚੁੱਕਾ, ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ। ਅਤੇ ਆਓ ਫਿਰ ਆਪਾਂ ਹੱਸਦੇ ਹਾਂ। ਹੱਸਣ ਹਸਾਉਣ ਲਈ ਸਾਡੇ ਨਾਲ ਆ ਚੁੱਕੇ ਨੇ ਬੱਚੇ, ਅਤੇ ਤੁਸੀਂ ਵੀ ਆਸ ਕਰਦਾ ਕਿ ਜੁੜ ਚੁੱਕੇ ਹੋਵੋਗੇ ਅਤੇ ਹੱਸਣ ਦੇ ਲਈ ਤਿਆਰ ਹੋਵੋਗੇ, ਕਿਉਂਕਿ ਹਾਸੇ ਬਾਹਰੋਂ ਨਹੀਂ ਕਿਤੇ ਆਉਂਦੇ, ਹਾਸੇ ਸਾਨੂੰ ਆਪਣੇ ਅੰਦਰੋਂ ਕੱਢਣੇ ਪੈਂਦੇ। ਹਸਾਉਂਦਾ ਸਾਨੂੰ ਕੋਈ ਚੁਟਕਲਾ ਨਹੀਂ, ਸਾਨੂੰ ਬਾਹਰੋਂ ਕਮਾਂਡ ਦੇਣੀ ਪੈਂਦੀ ਹੈ, ਸਾਨੂੰ ਤਿਆਰ ਰਹਿਣਾ ਪੈਂਦਾ ਕਿ ਅਸੀਂ ਆਪਣੇ ਅੰਦਰ ਦੇ ਹਾਸਿਆਂ ਨੂੰ, ਅੰਦਰ ਦੇ ਖੇੜੇ ਨੂੰ ਕਿੱਦਾਂ ਆਪਾਂ ਉਭਾਰ ਕੇ ਬਾਹਰ ਲਿਆਉਣਾ। ਅਤੇ ਜੇ ਇਹ ਚੱਜ ਆ ਗਿਆ ਤਾਂ ਫਿਰ ਵੱਡੇ ਤੋਂ ਵੱਡਾ ਦੁੱਖ, ਵੱਡੀ ਤੋਂ ਵੱਡੀ ਮੁਸੀਬਤ ਵੀ ਤੁਹਾਨੂੰ ਨਿੱਕੀ ਨਿੱਕੀ ਲੱਗਣ ਲੱਗ ਪਊਗੀ। ਅਤੇ ਆਓ ਫਿਰ ਆਪਾਂ ਰਲ ਮਿਲ ਕੇ ਹੱਸਦੇ ਹਾਂ। ਸਭ ਤੋਂ ਪਹਿਲਾਂ ਚੁਟਕਲੇ ਸੁਣਾਉਣ ਲਈ, ਬੁਝਾਰਤਾਂ ਲਈ, ਹੱਸਣ ਹਸਾਉਣ ਦੇ ਲਈ ਸਾਡੇ ਨਾਲ ਆਏ ਨੇ ਮੰਨਤ ਤੇ ਫਤਿਹ। ਸਤਿ ਸ੍ਰੀ ਅਕਾਲ ਮੰਨਤ, ਫਤਿਹ ਤੁਸੀਂ ਆਉਂਦੇ ਹੋ।
1: ਨਹੀਂ
0: ਲੱਗਦਾ, ਕਿਉਂ ਨੀ ਲੱਗਦਾ?
1: ਪਤਾ ਨੀ, ਪਰ ਮੈਨੂੰ ਲੱਗਦਾ ਨੀ ਆ ਗਿਆ, ਕਿਉਂਕਿ ਟਾਈਮ ਇੰਨੀ ਹੌਲੀ ਜਾਂਦਾ, ਮੈਂ ਹਜੇ 12 ਵਜੇ ਹੋਈ।
0: ਅੱਛਾ, ਟਾਈਮ ਹੌਲੀ ਜਾਂਦਾ ਵਾ,
1: ਬਹੁਤ ਹੌਲੀ।
0: ਓਹੋ, ਚੰਗੀ ਗੱਲ ਆ। ਵੈਸੇ ਪਤਾ ਕਈਆਂ ਦਾ ਟਾਈਮ ਭੱਜਾ ਹੀ ਜਾਂਦਾ, ਪਤਾ ਉਹਨਾਂ ਕੋ ਫੜਿਆ ਨਹੀਂ ਜਾਂਦਾ ਟਾਈਮ।
1: ਪਰ ਟਾਈਮ ਜਿਹੜਾ ਬੰਦਾ ਹੁੰਦਾ ਉਹ ਤਾਂ ਹਵਾ ਵਿੱਚ ਹੀ ਹੁੰਦਾ।
0: ਹਾਂ, ਤੇ ਫਿਰ ਤੁਹਾਡਾ ਕਿੱਦਾਂ ਹੌਲੀ ਜਾਂਦਾ?
1: ਪਤਾ ਨੀ, ਇਹ ਤਾਂ ਬਸ ਹੌਲੀ ਹੀ ਜਾਂਦਾ, ਛੋਟੇ ਲੰਬੇ ਫੀਲ ਹੋ ਰਹੇ ਆ।
0: ਤੁਸੀਂ ਕਿੱਦਾਂ ਦਾ ਚਾਹੁੰਦੇ?
1: ਪਰ ਰਾਤ ਹਮੇਸ਼ਾ ਬਹੁਤ ਛੋਟੀ ਲੱਗਦੀ ਹੈ
0: ਮੈਨੂੰ ਤਾਂ। ਹਾਂ, ਉਹ ਸੁੱਤੇ ਲੰਘ ਜਾਂਦੀ ਨਾ।
1: ਹਾਂਜੀ।
0: ਮੰਨਦੇ ਹੀ ਨਹੀਂ ਆ, ਸਿਆਣੀਆਂ ਗੱਲਾਂ ਕਿੱਥੋਂ ਲਿਆਉਣੀ ਤੂੰ?
1: ਪਤਾ ਨੀ, ਇਹ ਤਾਂ ਮੈਂ ਆਪਣੀ ਲਾਈਫ ਐਕਸਪੀਰੀਅੰਸ ਨਾਲ ਹੀ ਦੱਸ ਰਹੀ ਹਾਂ।
0: ਓਏ ਹੋਏ ਹੋਏ ਹੋਏ, ਲਾਈਫ ਐਕਸਪੀਰੀਅੰਸ, ਵਾਹ। ਓਹੋ, ਇੰਨੇ ਐਕਸਪੀਰੀਅੰਸ ਹੋ ਗਏ ਮੰਨਦ ਨੂੰ। ਕੀ ਲਿਆਇਓ ਫਿਰ ਆਪਣੇ ਲਾਈਫ ਐਕਸਪੀਰੀਅੰਸ ਦੇ ਵਿੱਚੋਂ ਅੱਜ ਸੁਣਾਉਣ ਦੇ ਲਈ?
1: ਮੈਂ ਅੱਜ ਸੁਣਾਉਂਗੀ ਇੱਕ ਬੋਲੀ, ਪਰ ਬੋਲੀ ਸੁਣਾਉਣ ਤੋਂ ਪਹਿਲਾਂ ਮੈਂ ਦੱਸਣਾ ਕੁਛ।
0: ਹਾਂਜੀ, ਦੱਸੋ ਪਲੀਜ਼।
1: ਮੈਂ ਨਾ ਰਾਤ 10 ਮਿੰਟ ਦੇ ਅੰਦਰ ਅੰਦਰ ਇੱਕ ਕਹਾਣੀ ਆਪਣੀ ਸਹੇਲੀ ਨੇ ਲਿਖੀ ਆ, ਕਿਉਂਕਿ ਉਹ ਬਹੁਤ ਚੰਗੀ ਆ ਤੇ ਬਿੱਲੀ ਬਾਰੇ ਲਿਖੀ, ਉਹਨੂੰ ਬਿੱਲੀਆਂ ਬਹੁਤ ਪਸੰਦ ਨੇ।
0: ਅੱਛਾ, ਵਾਹ, ਤੁਸੀਂ ਤਾਂ ਬੜੇ ਕ੍ਰੀਏਟਿਵ ਹੋ।
1: ਅੱਜ ਮੈਂ ਉਹਨੂੰ ਦੇਣਾ ਸੀਗਾ ਸਕੂਲੇ, ਪਰ ਘਰੇ ਭੁੱਲ ਗਿਆ ਮੈਂ।
0: ਓਹੋ, ਫੇਰ ਹੁਣ
1: ਉਹ ਮੈਂ ਕੱਲ ਨੂੰ ਦੇ ਦੂੰ
0: ਨਾ? ਉਹ ਤੇ ਚਲ ਠੀਕ ਆ, ਕੱਲ ਨੂੰ ਦੇ ਦਿਓ। ਵਰਬਲੀ ਸੁਣਾ ਦਿਓ।
1: ਓਕੇ,
0: ਤੇ ਸਾਨੂੰ ਵੀ ਸੁਣਾਉਣੀ?
1: ਅੱਜ ਮੈਂ ਸੁਣਾਉਂਗੀ ਇੱਕ ਬੋਲ।
0: ਓਕੇ।
1: ਛੋਲੇ ਛੋਲੇ ਛੋਲੇ ਨੀ ਅੱਜ ਮੇਰੇ ਵੀਰੇ ਦੇ, ਕੌਣ ਬਰਾਬਰ ਬੋਲੇ
0: ਨੀ ਅੱਜ ਮੇਰੇ
1: ਵੀਰੇ ਦੇ, ਕੌਣ ਬਰਾਬਰ ਬੋਲੇ ਨੀ ਅੱਜ ਮੇਰੇ ਵੀਰੇ ਦੇ, ਕੌਣ ਬਰਾਬਰ
0: ਬੋਲੇ ਨੀ ਅੱਜ ਮੇਰੇ ਵੀਰੇ ਦੇ, ਕੌਣ ਬਰਾਬਰ ਬੋਲੇ ਨੀ ਅੱਜ ਮੇਰੇ ਵੀਰੇ ਦੇ, ਕੌਣ ਬਰਾਬਰ ਬੋਲੇ ਨੀ ਅੱਜ ਮੇਰੇ ਫਾਤੇ ਦੇ, ਕੌਣ ਬਰਾਬਰ ਮਲ ਮਲ ਬਲ ਮਲ ਬਲ। ਅੱਜ ਬੜੀ ਵੀਰ ਦੇ ਨਾਲ ਬਲਜਬਾਜ ਜੀ ਬਣੀ ਲੱਗਦੀ ਹੈ। ਅੱਜ ਕੋਈ ਗੱਲ ਲੱਗਦੀ ਆ,
1: ਉਹ ਬਿਮਾਰ ਕਰਕੇ ਉਹਨੂੰ ਜੀ ਕਰਦਾ ਸੀਗਾ।
0: ਓਏ, ਕੀ ਗੱਲ ਹੋ ਗਈ?
1: ਉਹਨੂੰ ਖੰਘ ਜ਼ਿਆਦਾ ਆਉਂਦੀ ਆ ਵਿਚਾਰੇ ਨੂੰ।
0: ਓਹੋ, ਚੰਗਾ ਭਲਾ ਹੀ ਉਹਦੇ।
1: ਹਾਂਜੀ,
0: ਮੈਨੂੰ ਲੱਗਦਾ ਉਹਨੇ ਕੁਲਫੀ ਕਲਫੀ ਖਾ ਲਈ ਉਹਦੇ।
1: ਨਹੀਂ ਨਹੀਂ,
0: ਹਾਂ
1: ਉਸ ਤਾਂ ਉਹ ਨਹੀਂ ਆ ਤੇ ਜੀ ਨਾ ਖਾਂਦੇ।
0: ਓਹੋ, ਅੱਜ ਕੱਲ੍ਹ ਨਾ ਵੈਸੇ ਹੀ ਮੰਨਤ ਬੜੇ ਵਾਇਰਲ ਜੇ ਤੁਰੇ ਫਿਰਦੇ ਨੇ, ਕਿਸੇ ਨੂੰ ਖੰਘ ਲੱਗੀ ਜਾਂਦੀ, ਕਿਸੇ ਦਾ ਗਲਾ ਖਰਾਬ ਹੋਈ ਜਾਂਦਾ, ਕਿਸੇ ਨੂੰ ਕੋਈ ਇਨਫੈਕਸ਼ਨ ਹੋਈ ਜਾਂਦੀ ਆ।
1: ਨਾਲੇ ਯੂਵੀ ਤੇ ਪਾਪਾ ਜਿਹੜੇ ਨੇ ਸਾਡੇ ਤਾਇਆ ਜੀ ਲੱਗੇ, ਉਹ ਸਾਨੂੰ ਕਹਿੰਦੇ ਸੀਗੇ ਆਈਸਕ੍ਰੀਮ ਆ ਜਾਓ ਲੈ ਲਓ, ਅਸੀਂ ਕਿਹਾ ਨਹੀਂ, ਪਰ ਉਹ ਕਹਿੰਦੇ ਸੀਗੇ ਵੀ ਛੋਟੀ ਆ ਕੋਈ ਨਾ, ਉਹਨਾਂ ਨੇ ਬਹੁਤ ਮਿਹਨਤਾਂ ਕੀਤੀਆਂ, ਅਸੀਂ ਫੇਰ ਵੀ ਨਹੀਂ ਗਏ।
0: ਓ, ਗੁੱਡ ਆ ਗਏ ਫਿਰ, ਭਾਵੇਂ ਫ੍ਰੀ ਚ ਹੀ ਮਿਲੇ ਚੀਜ਼, ਗਲਾ ਤੇ ਆਪਣਾ ਹੀ ਹੁੰਦਾ ਨਾ।
1: ਹਾਂਜੀ,
0: ਤੂੰ ਤਾਂ ਬੜੀ ਸਿਆਣੀ ਕੁੜੀ ਹੈ। ਤੇ ਫਤਿਹ ਫਿਰ ਅੱਜ ਸੁਣਾਉਂਗਾ ਕੁਛ ਕਿ ਖੰਘ ਆਉਂਦੀ ਆ? ਸੁਣਾਉਂਗਾ ਓਕੇ ਗੁੱਡ ਗੁੱਡ ਗੁੱਡ ਹੈਲੋ ਫਤਿਹ
1: ਗੈਸ
0: ਕਰ ਲਿਆ ਨਾ ਤੇ ਫਿਰ ਕੀ ਮਿਲੂਗਾ ਗਿਫਟ ਮਿਲੂਗਾ ਚੱਲ ਕੀ ਬੁੱਝ ਲਿਆ ਤੁਸੀਂ ਦੱਸੋ ਮੈਂ ਥੋੜੀ ਦੱਸਣਾ ਤੁਸੀਂ ਤੇ ਪੁੱਛਦੇ ਜੇ ਮੈਨੂੰ
1: ਕੋਈ ਵੀ ਨਹੀਂਗਾ
0: ਤੁਸੀਂ ਜਦੋਂ ਫਾਈਨਲ ਦੱਸੋਗੇ ਤੇ ਫਿਰ ਮੈਂ ਇਧਰੋਂ ਹੈਲੋ ਕਰਾ ਦੂੰਗਾ ਪੱਕੀ ਗੱਲ ਲੌਕ ਕਰ ਦਈਏ ਲੈ ਫਿਰ ਲੌਕ ਕਰਤਾ ਜੀ ਅੱਜ ਕੋਈ ਵੀ ਨਹੀਂ ਹੋਏਗਾ ਓ ਜਾ
1: ਓ
0: ਨਹੀਂ ਪਰ ਤੂੰ ਮੁੜ ਕੇ ਚੇਂਜ ਕਰ ਲਿਆ ਤੂੰ ਫਤਿਹ ਯਾਰ ਤੂੰ ਮੁੜ ਕੇ ਕਿਹਾ ਕ੍ਰਿਸ਼ਨਾ ਵੀਰੇ ਤੂੰ ਮੁੜ ਕੇ ਕ੍ਰਿਸ਼ਨਾ ਵੀਰੇ ਕਹਿਤਾ ਤੁਸੀਂ
1: ਮੈਨੂੰ
0: ਏਡਾ ਲੰਮਾ ਫਾਈਨ ਦੇ ਕੇ ਗਏ ਭਰਾ ਮੈਨੂੰ ਰਾਤ ਨੀਂਦ ਨੀ ਆਈ ਤੁਸੀਂ ਤੇ ਪੇਪਰ ਲਿਖ ਕੇ ਦੇ ਗਏ ਕੱਲੇ ਕੱਲੇ ਨੂੰ ਹੈ ਤੁਸੀਂ ਬਿਮਾਰ ਹੋ ਗਈ ਤੇਰਾ ਫਾਈਨ ਫਾਈਨ ਵੇਖ ਕੇ ਹੀ ਓਹਨੇ ਛੁੱਟੀ ਕਰ ਲਈ ਯਾਰ ਓਹਨੇ ਉਹ ਤੁਸੀਂ ਦਿੱਤਾ ਸੀ ਤੇ ਮੈਂ ਓਹਨਾ ਨੂੰ ਗਾਂ ਦੱਸਤਾ ਸੀ ਦੇ ਦਿੱਤਾ ਸੀ ਓਹਨਾ ਨੂੰ ਏਡਾ ਤਗੜਾ ਫਾਈਨ ਵੇਖ ਕੇ ਤੇ ਉਹ ਕਹਿੰਦੇ ਵੀ ਮੈਂ ਨੀ ਆਇਆ ਕਰਨਾ ਇੰਨੇ ਫਾਈਨ ਮਿਲਦੇ ਇਥੋਂ ਦੁਬਾਰਾ ਆਪਾਂ ਤੇ ਸ਼ੇਅਰ ਕਰਨਾ ਸੀ ਨਾ ਫਿਰ ਅਸੀਂ ਇਕੱਠੇ ਪ੍ਰੋਗਰਾਮ ਕਰਦੇ ਹਾਂ ਮੇਰੇ ਲਈ ਸਾਰੇ ਫਾਈਨ ਹੈ ਇੱਕ ਬਜ਼ਾਰ ਤਾਂ ਸੁਣਾ ਦੋ ਫਿਰ
1: ਕਿਹੜੀ ਚੀਜ਼ ਆ ਨਹੀਂ ਇੱਕ ਡੱਬੀ ਵਿੱਚ 32 ਦਾਣੇ ਬੁੱਝਣ ਵਾਲੇ ਬੜੇ ਸਿਆਣੇ
0: ਤੇ 32 ਦਾਣੇ ਚਿੱਟੇ ਹੁੰਦੇ ਭਲਾ ਦੱਸ ਮੈਨੂੰ
1: ਯਪ
0: ਕਿ ਪੀਲੇ ਵੀ ਹੁੰਦੇ ਆ
1: ਦੋਨੋਂ ਹੀ ਹੋਏ
0: ਫਿਰ ਉਹ ਦੰਦ ਹੀ ਹੁੰਦੇ ਆ
1: ਹਾਂਜੀ
0: ਤੇ ਅੱਜ ਤੇ ਮੈਂ ਬੁੱਝ ਲਿਆ ਕਾਕਾ ਹੁਣ ਡਬਲ ਫਾਈਨ ਮਿਲੂਗਾ ਫਿਰ ਓਹਦਾ ਡਬਲ ਹੋ ਜੂਗਾ ਥੈਂਕ ਯੂ ਫਤਿਹ ਥੈਂਕ ਯੂ ਇਹ ਸੀ ਸਾਡੇ ਨਾਲ ਮੰਨਤ ਤੇ ਫਤਿਹ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਆ ਅਸੀਸ ਕੌਰ ਸਤਿ ਸ਼੍ਰੀ ਅਕਾਲ ਅਸੀਸ ਕੌਰ ਤੇ ਜੇ ਤੁਸੀਂ ਅਸੀਸ ਕੌਰ ਨਾ ਨਾ ਹੈਲੋ ਕੀਤੀ ਤੇ ਫਿਰ ਅਗਲੀ ਵਾਰੀ ਆ ਸ਼੍ਰੇਆ ਦੀ ਹੈਲੋ ਸ਼੍ਰੇਆ
2: ਖਾ
0: ਕੇ ਨੀ ਕੁਛ ਗਏ ਦੁੱਧੂ ਪੀ ਲਿਆ ਓਕੇ ਓਕੇ ਦੁੱਧੂ ਦੇ ਨਾਲ ਨੀ ਕੁਛ ਖਾਦਾ ਨਿਊਟਰੀਗੇਨ ਓਕੇ ਗੁੱਡ ਫਿਰ ਤੇ ਬਿਗ ਬਿਗ ਹੋ ਗਏ ਤੁਸੀਂ ਤੇ ਓਏ ਓਏ ਓਏ ਓਏ ਖੰਘ ਲੱਗੀ ਆ
2: ਨਹੀਂ
0: ਖੰਘ ਨੂੰ ਬਿਸ਼ਮ ਬਿਸ਼ਮ ਕਰੀਏ
2: ਨਹੀਂ
0: ਨਹੀਂ ਕਰਨੀ ਓਕੇ ਕੀ ਸੁਣਾਓਗੇ ਫਿਰ
2: ਚਾਚੂ ਪੀ ਕੇ ਆਏ
0: ਹਾਂ ਚਾਹ ਪੀ ਲਈ ਮੈਂ ਚਾਹ ਪੀ ਲਈ ਪਿੰਨੀ ਖਾ ਲਈ ਥੈਂਕ ਯੂ ਕੀ ਲੈ ਕੇ ਆਏ ਹੋ ਫਿਰ?
2: ਬੁਜਾਰਤ।
0: ਓਕੇ ਸੁਣਾਓ।
2: ਕਿਹੜੀ ਚੀਜ਼ ਉੱਪਰ ਜਾਂਦੀ ਥੱਲੇ ਨਹੀਂ ਆਉਂਦੀ?
0: ਉੱਪਰ ਜਾਂਦੀ ਤੇ ਫਿਰ ਥੱਲੇ ਨਹੀਂ ਆਉਂਦੀ? ਉੱਪਰ ਜਾਂਦੀ ਤੇ ਫਿਰ ਥੱਲੇ ਨਹੀਂ ਆਉਂਦੀ, ਉਹ ਉੱਪਰ ਜਾਂਦੀ ਤੇ ਫਿਰ ਥੱਲੇ ਨਹੀਂ ਆਉਂਦੀ, ਉੱਪਰ ਜਾਂਦੀ ਤੇ ਫਿਰ ਥੱਲੇ ਨਹੀਂ ਆਉਂਦੀ। ਤੇ ਗੁਰਜੀਤ ਆਂਟੀ ਕਹਿੰਦੇ ਆ ਉਮਰ, ਏਜ।
2: ਹਾਂਜੀ।
0: ਓ ਯੈਸ। ਫਾਈਨ ਤੇ ਨਹੀਂ ਪਾਉਣਾ ਇਹਨਾਂ ਨੂੰ?
2: ਨਹੀਂ
0: ਨਹੀਂ। ਓਕੇ, ਇਹ ਬੀਬਾ ਮੁੰਡਾ। ਥੈਂਕ ਯੂ, ਗੁੱਡ ਜੋਬ। ਥੈਂਕ ਯੂ, ਥੈਂਕ ਯੂ ਸੀ, ਥੈਂਕ ਯੂ। ਤੇ ਭੈਣ
2: ਵੀ ਤੈਨੂੰ $1 ਦੇਊਗਾ। $1?
0: ਅੱਛਾ, ਉਲਟਾ ਤੁਸੀਂ ਦੋਗੇ? ਵਾਹ, ਵੈਰੀ ਨਾਈਸ। ਤੁਸੀਂ ਤੇ ਬੜੇ ਨਾਈਸ ਹੋ ਯਾਰ, ਬੁਝਾਰਤਾਂ ਵਾਲੇ ਬੰਦੇ ਹੈਂ। ਬਾਏ ਬਾਏ ਬਾਏ ਬਾਏ ਮਾਨੂੰ ਬਿੱਲੀ, ਬਾਏ ਬਾਏ ਮਾਨੂੰ ਬਿੱਲੀ, ਬਾਏ ਬਾਏ। ਹੈਲੋ ਦੀਦੀ,
3: ਸਤਿ ਸ੍ਰੀ ਅਕਾਲ। ਵਨ ਅੰਕਲ।
0: ਓ ਸਤਿ ਸ੍ਰੀ ਅਕਾਲ ਸ਼੍ਰੇਆ, ਕੀ ਹਾਲ ਆ?
3: ਠੀਕ ਹੈ।
0: ਤੁਸੀਂ ਤਿਆਰ ਹੋ ਗਏ? ਹਾਂਜੀ। ਮੇਰਾ ਹਾਲ ਠੀਕ ਆ, ਤੁਹਾਡਾ ਹਾਲ ਕੀ ਆ?
3: ਠੀਕ ਹੈ। ਤੁਸੀਂ ਕੀ ਕਰਦੇ ਪਏ?
0: ਮੈਂ ਤੁਹਾਡੇ ਨਾਲ ਗੱਲਾਂ ਕਰਦਾ ਪਿਆ।
3: ਗੁੱਡ,
0: ਥੈਂਕ ਯੂ। ਤੁਸੀਂ ਕੀ ਕਰਦੇ ਪਏ?
3: ਬ੍ਰੇਕਫਾਸਟ ਈਟ ਕਰਦੀ।
0: ਅੱਛਾ, ਬ੍ਰੇਕਫਾਸਟ ਈਟ ਕਰਦੀ। ਓਕੇ, ਤੇ ਕੀ ਸੁਣਾਓਗੇ ਫਿਰ ਅੱਜ?
3: ਸਟੋਰੀ।
0: ਓਕੇ।
3: ਗੋਲ ਗੋਲ ਗੱਪੇ, ਮੰਮੀ ਮੇਰੀ ਰਾਣੀ, ਪਾਪਾ ਮੇਰੇ ਰਾਜਾ।
0: ਚਾਵਾ ਚਾਵਾ ਬੱਲੇ ਬੱਲੇ, ਚਾਵਾ ਚਾਵਾ ਬੱਲੇ ਬੱਲੇ, ਸ਼ਾਵਾ ਸ਼ਾਵਾ ਗੋਲ ਗੋਲ ਗੱਪੇ।
3: ਕੱਲ ਖਾਦੇ ਸੀ ਗੋਲ ਗੱਪੇ।
0: ਅੱਛਾ, ਕੱਲ ਖਾਦੇ ਸੀ ਤੇ ਫਿਰ
3: ਦਹੀਂ ਵਾਲੇ?
0: ਫਿਰ ਦਹੀਂ ਗੱਪੇ ਹੋ ਗਏ ਕਿ ਫਿਰ ਹੈਂ? ਦਹੀਂ ਗੱਪੇ ਖਾਦੇ ਫਿਰ ਤੁਸੀਂ ਹੈਂ?
3: ਯਾ
0: ਯਮੀ
3: ਲੱਗਿਆ।
0: ਓ ਯਮੀ, ਤੇ ਨਾਲ ਤੁਸੀਂ ਫਿਰ ਸਟੋਰੀ ਬਣਾ ਲਈ। ਥੈਂਕ ਯੂ ਸ਼੍ਰੇਆ,
3: ਬਾਏ ਬਾਏ, ਹੈਵ ਅ ਨਾਈਸ ਡੇ।
0: ਬਾਏ ਬਾਏ, ਥੈਂਕ ਯੂ, ਹੈਵ ਅ ਨਾਈਸ ਡੇ। ਤੇ ਨੈਕਸਟ ਸਾਡੇ ਨਾਲ ਤੇਗ। ਸਤਿ ਸ਼੍ਰੀ ਅਕਾਲ ਤੇਗ, ਉਸ ਤੋਂ ਬਾਅਦ ਯੁਵਰਾਜ, ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਤੇਗ। ਸਤਿ ਸ਼੍ਰੀ ਅਕਾਲ ਪੁੱਤ, ਆਵਾਜ਼ ਠੀਕ ਕਰ ਲਿਓ। ਹੈਲੋ
4: ਹੈਲੋ,
0: ਹਾਂਜੀ, ਕੀ ਹਾਲ ਹੈ?
4: ਬਸ ਵਧੀਆ, ਤੁਹਾਡਾ ਕੀ ਹਾਲ ਚਾਲ ਹੈ?
0: ਉਹ ਸਾਡਾ ਵੀ ਠੀਕ ਆ। ਕੀ ਕਰਦੇ?
4: ਸਕੂਲ ਨੂੰ ਤੁਰਨ ਲੱਗਿਆ।
0: ਤੁਰਨ ਲੱਗਿਆ? ਓਕੇ ਓਕੇ ਓਕੇ। ਲੇਟ ਤੇ ਨਹੀਂ ਹੋ ਗਏ?
4: ਨਹੀਂ,
0: ਹਾਲੇ ਤਾਂ ਬੜਾ ਟਾਈਮ ਰਹਿੰਦਾ।
4: ਹਾਂਜੀ।
0: ਧੁੱਪ ਲੱਗੀ ਕਿ ਮੀਂਹ ਪੈਂਦਾ ਕਿ ਕੀ ਹੋਣ ਡਿਆ ਬਾਹਰ? ਕਲੋਡੀਆ। ਓਕੇ ਓਕੇ ਓਕੇ, ਮੈਨੂੰ ਵੀ ਲੱਗਣ ਡਿਆ ਵਾ ਜਿੱਦਾਂ ਕਲੋਡੀ ਕਲੋਡੀ ਹੁੰਦਾ। ਤੁਹਾਨੂੰ ਕਲੋਡੀ ਪਸੰਦ ਹੈ? ਕਿਹੜੀ
4: ਚੀਜ਼ ਹੁੰਦੀ ਹੈ ਜਿਹੜੀ ਛੋਟੇ ਹੁੰਦੇ ਉੱਡਦੀ ਆ, ਵੱਡੇ ਹੁੰਦੇ ਉੱਡਦੀ ਆ?
0: ਛੋਟੇ ਹੁੰਦੇ ਰਿੜਦੀ ਆ ਤੇ ਵੱਡੇ ਹੁੰਦੇ ਉੱਡਦੀ ਆ?
4: ਹਾਂਜੀ।
0: ਹਾਂ, ਛੋਟੇ ਹੁੰਦੇ ਰਿੜਦੀ ਆ ਤੇ ਵੱਡੇ ਹੁੰਦੇ ਉੱਡਦੀ ਆ। ਹਾਂ, ਇਹ ਕਿਹੜੀ ਚੀਜ਼ ਆ? ਇਹ ਔਖੀ ਆ ਥੋੜ੍ਹੀ, ਹੈਲਪ ਲੈ ਲਈਏ?
4: ਹਾਂਜੀ,
0: ਕੋਈ ਹਿੰਟ ਹੀ ਦੇ ਦਿਓ ਫਿਰ।
4: ਇਨਸੈਕਟ ਹੁੰਦੇ ਨੇ।
0: ਇਨਸੈਕਟ ਹੁੰਦੇ ਆ?
4: ਹਾਂਜੀ।
0: ਅੱਛਾ, ਛੋਟੇ ਹੁੰਦੇ ਰਿੜਦੇ ਆ ਤੇ ਵੱਡੇ ਹੁੰਦੇ ਉੱਡਦੇ ਆ। ਦੱਸੋ ਆਂਟੀਓ, ਕੈਟਰਪਿਲ?
4: ਕੈਟਰਪਿਲ ਤੇ ਇੱਕ ਹੋਰ ਵੀ ਹੈਗਾ।
0: ਹੋਰ ਕੀ? ਬਟਰਫਲਾਈ?
4: ਹਾਂਜੀ
0: ਹਾਂਜੀ, ਹਾਂ ਸਹੀ ਆ। ਠੀਕ ਠੀਕ ਠੀਕ ਠੀਕ, ਇਹ ਤੇ ਬੜੀ ਸਮਾਰਟ ਤੇ ਬੜੀ ਇਹ ਸਾਇੰਸ ਸਾਇੰਸ ਜੀ ਵਾਲੀ ਬੋਲੀ ਅੱਜ ਤੁਹਾਡੀ ਬੁਝਾਰਤ ਸੀ।
4: ਹਾਂਜੀ
0: ਵੈਰੀ ਨਾਈਸ ਤੁਸੀਂ ਪੜਿਆ ਵੇ ਟੌਪਿਕ
4: ਹਾਂਜੀ
0: ਵੈਰੀ ਗੁੱਡ ਵੈਰੀ ਗੁੱਡ ਥੈਂਕ ਯੂ ਬੁੱਧੂ
4: ਥੈਂਕ ਯੂ ਹੈਵ ਅ ਨਾਈਸ ਡੇ ਬਾਏ
0: ਥੈਂਕ ਯੂ ਅੰਬਰ ਨਹੀਂ ਆਈ ਅੱਜ
4: ਨਹੀਂ ਅੰਬਰ ਨੇ ਆਉਣਾ ਵੈਡਨਸਡੇ
0: ਓਕੇ ਉਹ ਉੱਠਦੀ ਨਹੀਂ ਜਦੋਂ ਨਹੀਂ ਜਾਣਾ ਹੁੰਦਾ
4: ਹਾਂਜੀ
0: ਸੁੱਤੀ ਰਹਿੰਦੀ ਆ
4: ਹਾਂਜੀ
0: ਓ ਮੈਂ ਵੈਡਨਸਡੇ ਕਰੂੰਗਾ ਗੱਲ ਇਹਦੇ ਨਾਲ ਕੁੜੀ ਨਾਲ
4: ਠੀਕ ਆ
0: ਬੜੀ ਲੇਜ਼ੀ ਲੇਜ਼ੀ ਹੋ ਜਾਂਦੀ ਹੈ ਸਾਰਿਆਂ ਨੂੰ ਜ਼ੁਕਾਮ ਹੋਇਆ ਕਿਸੇ ਨੂੰ ਖੰਘ ਆਉਂਦੀ ਹੈ ਨਾ ਸਾਰੇ ਰੁਕੇ ਆ
4: ਮੈਨੂੰ ਵੀ ਜ਼ੁਕਾਮ ਹੋਇਆ
0: ਓਏ ਹੋਏ ਇਹ ਤਾਂ ਬੜਾ ਹੀ ਕੰਮ ਖਰਾਬ ਆ ਤੇਗ ਸਾਰੇ ਬੱਚਿਆਂ ਨੂੰ ਕੁਛ ਨਾ ਕੁਛ ਹੋਇਆ ਵਾ ਹਨਾ
4: ਤੇ ਦਾਦੀ ਤੇ ਦਾਦੂ ਨੂੰ ਵੀ ਜ਼ੁਕਾਮ ਆ
0: ਚਲੋ ਆਪਾਂ ਪ੍ਰੇ ਕਰਦੇ ਆ ਵੀ ਸਾਰੇ ਛੇਤੀ ਛੇਤੀ ਠੀਕ ਹੋ ਜਾਣ ਹਾਂ ਬਾਬਾ ਜੀ ਛੇਤੀ ਛੇਤੀ ਠੀਕ
4: ਮੰਮੀ ਡੈਡੀ ਬੱਚੇ ਨੇ
0: ਅੱਛਾ ਓ ਚਲੋ ਫਿਰ ਮੰਮੀ ਪਾਪਾ ਤੁਹਾਡੀ ਟੇਕ ਕੇਅਰ ਕਰ ਲੈਣਗੇ ਨਾ
4: ਜੀ
0: ਥੈਂਕ ਯੂ ਪੁੱਤੂ
4: ਥੈਂਕ ਯੂ
0: ਹੈਵ ਅ ਨਾਈਸ ਡੇ ਆਪਣਾ ਖਿਆਲ ਰੱਖੋ ਵੀ ਸਾਰੇ ਮੌਸਮ ਕੁਛ ਇੱਦਾਂ ਦਾ ਵਾ ਵੀ ਸਾਰੀ ਕਿਸੇ ਨਾ ਕਿਸੇ ਪਾਸਿਓਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਰੁਕੇ ਆ ਅਤੇ ਮਾਹੌਲ ਚੱਲ ਜਿਹਾ ਕੁਛ ਇੱਦਾਂ ਦਾ ਆਪਣੀ ਇਮਿਊਨਿਟੀ ਦਾ ਖਿਆਲ ਰੱਖੋ ਖਾਣ ਪੀਣ ਦਾ ਆਪਣੀ ਰੈਸਟ ਦਾ ਧਿਆਨ ਰੱਖੋ ਤਾਂ ਕਿ ਆਪਾਂ ਬਚੇ ਬਚਾਏ ਰਹੀਏ ਇਸ ਮੌਸਮ ਦੇ ਵਿੱਚ ਨੈਕਸਟ ਸਾਡੇ ਨਾਲ ਨੇ ਯੁਵਰਾਜ ਉਸ ਤੋਂ ਬਾਅਦ ਫਿਰ ਤਾਜ ਐਂਬਰ ਗੁਰਬਾਜ ਦੀ ਵਾਰੀ ਸਤਿ ਸ਼੍ਰੀ ਅਕਾਲ ਯੁਵਰਾਜ ਤੁਸੀਂ ਆਉਂਦੇ ਰਹੋ ਸਤਿ ਸ੍ਰੀ ਅਕਾਲ ਕੀ ਹਾਲ ਹੈ ਯੁਵਰਾਜ
5: ਮੇਰਾ ਠੀਕ ਆ ਤੁਹਾਡਾ ਕੀ ਹਾਲ ਆ
0: ਹਾਂ ਮੇਰਾ ਵੀ ਠੀਕ ਆ ਤੁਸੀਂ ਸੁਣਾਓ
5: ਮੈਂ ਠੀਕ ਆ
0: ਓਕੇ ਕੀ ਕਰਦੇ ਸੀ
5: ਮੈਂ ਬੈਗ ਪੈਕ ਕਰ ਰਿਹਾ ਸੀ ਤੇ ਮੈਂ ਕੋਟੀ ਪਾ ਰਿਹਾ ਸੀ
0: ਅੱਛਾ ਬੈਗ ਪੈਕ ਕਰਕੇ ਤੇ ਕੋਟੀ ਪਾ ਰਿਹਾ ਹੈ
5: ਹਾਂਜੀ
0: ਕੋਟੀ ਪਾ ਰਹੇ ਸੀ ਕਿ ਬੈਗ ਚ ਪਾ ਰਹੇ ਸੀ
5: ਪਾ ਰਹੇ ਸੀ
0: ਓਕੇ ਓਕੇ ਠੰਡ ਤੇ ਲੱਗਦੀ
5: ਨਹੀਂ ਹੁਣ ਤਾਂ ਨਹੀਂ ਲੱਗਦੀ
0: ਅੱਛਾ ਕੋਟੀ ਪਾ ਕੇ ਨਹੀਂ ਲੱਗਦੀ ਹਾਂ
5: ਨਹੀਂ
0: ਗੁੱਡ ਚਲੋ ਫਿਰ ਸਟਰੋਂਗ ਹੋ ਗਏ ਹੋਣੀ
5: ਹਾਂਜੀ ਕਿਉਂਕਿ ਕੋਟ ਚ ਬਹੁਤ ਗਰਮ ਵਾਲਾ ਕੋਟ
0: ਅੱਛਾ ਅੱਛਾ ਗਰਮ ਵਾਲਾ ਕੋਟ ਲਿਆਂਦਾ ਤੁਸੀਂ ਓਕੇ ਗੁੱਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਕੀ ਸੁਣਾਓਗੇ ਫਿਰ
5: ਇੱਕ ਚੁਟਕਲਾ
0: ਹਾਂਜੀ
5: ਇੱਕ ਵਾਰੀ ਪੱਪੂ ਆਪਦੀ ਕਾਰ ਨੂੰ ਪਾਣੀ ਪਾ ਰਿਹਾ ਹੁੰਦਾ ਤੇ ਫਿਰ ਇੱਕ ਆਂਟੀ ਆਉਂਦੀ ਹੈ ਤੇ ਉਹ ਪੁੱਛ ਰਹੀ ਆ ਪੱਪੂ ਤੂੰ ਆਪਦੀ ਕਾਰ ਨੂੰ ਧੋ ਰਿਹਾ ਪਾਣੀ ਦੇ ਰਿਹਾ ਧੋ ਰਿਹਾ ਤੇ ਫਿਰ ਪੱਪੂ ਕਹਿੰਦਾ ਵੀ ਨਹੀਂ ਨਹੀਂ ਮੈਂ ਆਪਦੀ ਕਾਰ ਨੂੰ ਪਾਣੀ ਦੇ ਰਿਹਾ ਕੀ ਪਤਾ ਵੱਡੀ ਹੋ ਕੇ ਬਾਸੀ ਬਣ ਜੇ
0: ਭਲੇ ਪੱਪੂ ਥੈਂਕ ਯੂ ਯੁਵਰਾਜ
5: ਥੈਂਕ ਯੂ ਹੈਵ ਅ ਨਾਈਸ ਡੇ ਮੇਰੀ ਦੀਦੀ ਵੀ ਸੁਣਾਓ
0: ਹਾਂਜੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਦੀਦੀ
6: ਸਤਿ ਸ਼੍ਰੀ ਅਕਾਲ ਅੰਕਲ ਜੀ
0: ਕੀ ਹਾਲ ਹੈ ਦੀਦੀ ਸਤਿ ਸ਼੍ਰੀ ਅਕਾਲ
6: ਮੇਰਾ ਠੀਕ ਆ ਤੁਹਾਡਾ ਕੀ ਹਾਲ ਆ
0: ਮੇਰਾ ਵੀ ਠੀਕ ਆ ਕੀ ਕਰਦੇ ਸੀ
6: ਬਸ ਉੱਠੇ ਸੀਗੇ ਰੈਡੀ ਹੋਏ ਸੀਗੇ ਪਰ ਗਏ ਨੀ ਸਕੂਲ
0: ਅੱਛਾ ਗਏ ਨੀ ਤੁਸੀਂ ਜਾਣਾ ਹੀ ਨਹੀਂ ਹੋਣਾ ਵਾਹ ਵਾਹ ਵਾਹ ਵਾਹ ਤੁਸੀਂ ਤਾਂ ਐਵੇਂ ਫੀਸ ਹੀ ਭਰੀ ਆ ਕੇ ਤੁਸੀਂ ਮੈਨੂੰ ਲੱਗਦਾ ਤੁਸੀਂ ਜਿੱਦਾਂ ਉਹ ਵਾਲੇ ਇੰਟਰਨੈਸ਼ਨਲ ਸਟੂਡੈਂਟ ਹੋ ਜਿਹਨਾਂ ਗੱਲ ਕੀਤੀ ਆ ਵੀ ਆਉਣਾ ਨਹੀਂ ਆ ਫੀਸਾਂ ਭਾਵੇਂ ਵੱਧ ਲੈ ਲਓ ਹੈ ਇਦਾਂ ਦੀ ਗੱਲ ਲੱਗਦੀ ਮੈਨੂੰ ਤੇ
6: ਨਹੀਂ ਬਸ ਥੋੜਾ ਜਿਹਾ ਟਾਈਮ ਰਹਿ ਗਿਆ ਫਿਰ ਤੁਹਾਨੂੰ ਕਾਲ ਕਰਕੇ ਕਿਹਾ ਕਿ ਨਹੀਂ ਮੈਂ ਅੱਜ ਜਾਣਾ
0: ਹਾਂ ਫਿਰ ਤੇ ਤੁਸੀਂ ਇਹ ਵੀ ਨਹੀਂ ਕਿਹਾ ਕਰਨਾ ਮੈਂ ਜਾਣਾ ਫਿਰ ਤੇ ਜਾਣਾ ਹੀ ਹੋਣਾ ਤੇ ਫਿਰ ਤੇ ਇਹ ਵੀ ਨਹੀਂ ਟਾਈਮ ਮਿਲਣਾ ਕਹਿਣ ਦਾ
6: ਹਾਂਜੀ ਉਹ ਵੀ ਸਹੀ ਆ
0: ਹਾਂਜੀ ਕੀ ਸੁਣਾਓਗੇ
6: ਹਾਂਜੀ ਇੱਕ ਚੁਟਕਲਾ
0: ਹਾਂਜੀ
6: ਪਤੀ ਡਾਕਟਰ ਕੋਲ ਜਾਂਦਾ ਤੇ ਉਹ ਬੈਠਾ ਕਹਿੰਦਾ ਵੀ ਡਾਕਟਰ ਪੁੱਛਦਾ ਕੀ ਹੋਇਆ ਪਤੀ ਕਹਿੰਦਾ ਮੇਰਾ ਨਾ ਦੰਦ ਟੁੱਟਿਆ ਹੋਇਆ
0: ਓਕੇ
6: ਤੇ ਡਾਕਟਰ ਕਹਿੰਦਾ ਲੈ ਤੂੰ ਇਹ ਕੀ ਕੀਤਾ ਇਧਰ ਜਾਨ ਟੁੱਟ ਗਏ ਪਤੀ ਕਹਿੰਦਾ ਉਹ ਮੇਰੀ ਪਤਨੀ ਨੇ ਨਾ ਰਾਤ ਰੋਟੀ ਬਣਾਈ ਤੇ ਉਹ ਬਹੁਤ ਸਖਤ ਸੀਗੀ ਤੇ ਡਾਕਟਰ ਕਹਿੰਦਾ ਲੈ ਇਹ ਕਿਹੜੀ ਗੱਲ ਤੂੰ ਮਨਾ ਕਰ ਦਿੰਦਾ ਖਾਣ ਨੂੰ ਤੇ ਪਤੀ ਕਹਿੰਦਾ ਮੈਂ ਉਹੀ ਤਾਂ ਕੀਤਾ ਸੀ ਤਾਂ ਹੀ ਤਾਂ ਮੇਰਾ ਇਹ ਹਾਲ ਆ
0: ਵੱਡਾ ਤੂੰ ਸਲਾਹਕਾਰ ਮੇਰਾ ਠੀਕ ਆ ਯਾਰ ਤੁਸੀਂ ਮੈਂ ਕੱਲਾ ਹੁਣਾ ਤੇ ਤੁਸੀਂ ਆ ਜਾ ਕਰੋ ਮੈਨੂੰ ਹੈਲੋ ਲਿਮਿਟਿਡ ਜੀ ਸਕ੍ਰਿਪਟ ਯਾਦ ਕੀਤੀ ਹੁੰਦੀ ਆ ਹੈ ਗੁਰਪਾਲ ਪਟਾਕਾ ਪੈ ਜਾਂਦਾ ਵਾ ਕੀ ਲਿਆ ਫਿਰ ਅੱਛਾ ਛੁੱਟੀਆਂ ਹੋਣੀਆਂ ਫਿਰ ਆਓਗੇ ਚਲੋ ਠੀਕ ਆ ਫਿਰ ਛੁੱਟੀਆਂ ਚ ਫਿਰ ਮੈਂ ਵੇਟ ਕਰੂੰਗਾ ਤੁਹਾਡੀ ਹੈ ਨਾ ਹੋਰ ਸੁਣਾਓ ਕੀ ਹਾਲ ਚਾਲ ਆ ਤੇ ਅੱਜ ਕੀ ਲੈ ਕੇ ਆਇਓ ਫਿਰ ਕੀ ਸੁਣਾਓਗੇ ਅੱਜ ਬਾਰਾਂ ਗਲਾਸ ਤੇ ਤਿੰਨ ਚਮਚੇ ਸੁਣਾਓਗੇ ਬਾਰਾਂ ਗਲਾਸ ਤੇ ਤਿੰਨ ਅੱਛਾ ਹਾਂ ਕੀ ਬਾਰਾਂ ਗਲਾਸ ਤੇ ਤਿੰਨ ਚਮਚੇ ਬਾਰਾਂ ਗਲਾਸ ਤੇ ਤਿੰਨ ਚਮਚੇ ਤੇ ਇੱਕ ਪਲੇਟ
7: ਹੈ
0: ਥੈਂਕ ਯੂ ਗੁਰਪਾਲ ਅੱਜ ਤੇ ਬੜੀਆਂ ਆਈ ਜਾਂਦੀਆਂ ਮੈਨੂੰ ਥੈਂਕ ਯੂ ਆਂਟੀ ਥੈਂਕ ਯੂ ਨੈਕਸਟ ਕਿਹਦੀ ਵਾਰੀ
7: ਤਾਜ
0: ਹਾਂਜੀ ਤਾਜ
8: ਸਤਿ ਸ੍ਰੀ ਅਕਾਲ ਕਲਦੇ ਰਜੋ ਅੰਕਲ ਜੀ
0: ਸਤਿ ਸ੍ਰੀ ਅਕਾਲ ਤਾਜ ਕੀ ਹਾਲ ਹੈ
8: ਮੈਂ ਠੀਕ ਹਾਂ ਤੇ ਦਾ ਕੀ ਹਾਲ
0: ਮੇਰਾ ਵੀ ਠੀਕ ਆ ਤੁਸੀਂ ਕੀ ਕਰ ਰਹੇ ਹੋ
8: ਬ੍ਰੈਕਫਾਸਟ ਖਾਂਦੇ
0: ਓਕੇ ਕਰ ਲਿਆ ਕਿ ਕਰ ਰਹੇ ਹੋ
8: ਕਰ ਲਿਆ
0: ਕੀ ਸੁਣਾਓਗੇ ਫਿਰ ਬ੍ਰੈਕਫਾਸਟ ਕਰਕੇ
8: ਪਤਨੀ ਕਹਿੰਦੀ ਕਿਹੜੀ ਫਿਲਮ ਸੀ ਪਤੀ ਕਹਿੰਦਾ ਆਪਣੇ ਵਿਆਹ ਦੀ
0: ਫਿਰ ਦੇ ਥੱਪੜੇ ਤੇ ਥੱਪੜਾ ਨੀ ਮੈਂ ਥੈਂਕ ਯੂ ਐਂਬਰ ਹੈਗੀ
8: ਐਂਬਰ ਨਾਲ ਗੱਲ ਕਰ ਲਓ
0: ਹਾਂਜੀ ਲਿਆਓ ਐਂਬਰ ਨਾਲ ਗੱਲ ਕਰ ਲੈਂਦੇ ਹਾਂ ਅਸੀਂ ਸਤਿ ਸ੍ਰੀ ਅਕਾਲ ਐਂਬਰ ਜੀ ਕੀ ਹਾਲ ਹੈ ਸਤਿ ਸ੍ਰੀ ਅਕਾਲ ਤੂੰ ਕੀ ਹਾਲ ਹੈ
7: ਵਧੀਆ
0: ਓਕੇ ਕੀ ਕਰਦੇ
7: ਮੈਂ ਕੀ ਜੂਸ ਪੀਂਦੇ
0: ਓਏ ਓਏ ਓਏ ਓਏ ਓਏ ਓਏ ਤੂੰ ਹੀ ਤੇ ਬੜੀਆਂ ਸਵੇਰੇ ਸਵੇਰੇ ਹੈਲਦੀ ਹੈਲਦੀ ਚੀਜ਼ਾਂ ਖਾਂਦੇ ਹੋ ਅਤੇ ਪੀਂਦੇ ਹੋ ਤਾਂਹੀਓ ਫਿਰ ਤੁਹਾਨੂੰ ਇੰਨੀਆਂ ਸੋਹਣੀਆਂ ਸੋਹਣੀਆਂ ਪਿਆਰੀਆਂ ਪਿਆਰੀਆਂ ਗੱਲਾਂ ਆਉਂਦੀਆਂ ਕੀ ਸੁਣਾਓਗੇ ਅੰਬਰ
7: ਸੌਂਗ
0: ਸੌਂਗ ਓਕੇ ਕਿਹੜਾ
7: ਮਹਿੰਦੀ ਮਹਿੰਦੀ ਕਿਤੇ ਵਿੱਚ ਨੱਚਦੀ ਕਿਤੇ ਵਿੱਚ ਨੱਚਦੇ ਮਹਿੰਦੀ ਤਮ ਟਿੱਕਾ

0: di cave tremendi, balle balle balle balle balle.
1: ਵਾਹ ਐਂਬਰ, ਤੁਸੀਂ ਤਾਂ ਬੜਾ ਸੋਹਣਾ ਯਾਦ ਕਰ ਲਿਆ, ਇੰਨਾ ਔਖਾ ਗਾਣਾ?
0: ਹਾਂਜੀ,
1: ਵੈਰੀ ਨਾਈਸ ਬੁੱਧ, ਤੁਸੀਂ ਤਾਂ ਬੜੇ ਸੋਹਣੇ ਗਾਣੇ ਯਾਦ ਕਰ ਲੈਂਦੇ ਹੋ. ਥੈਂਕ ਯੂ ਐਂਬਰ. ਇੱਕ ਦੋ ਵਰਡ ਨਹੀਂ ਆਏ ਨਾ, ਉਹ ਵੀ ਮੰਮਾ ਕੋ ਕਰ ਲਿਓ ਤੁਸੀਂ, ਠੀਕ? ਫੇਰ ਸੁਣਾਓ ਕੱਲ, ਪਰ ਟੋਨ ਤੇ ਸਾਰੀ ਆ ਗਈ ਐਂਬਰ ਨੂੰ.
2: ਮੇਰਾ
1: ਵੀ ਠੀਕ ਹੈ ਯਾਰ, ਤੁਸੀਂ ਦੱਸੋ, ਤੁਸੀਂ ਤਾਂ ਵੱਡੇ ਹੋ ਗਏ ਯਾਰ.
2: ਲੰਮੇ
1: ਕਹਿ ਲਈਏ, ਹੈ ਨਾ, ਲੰਮੇ ਕਹਿ ਲੈਣੇ, ਲੰਮੇ ਹੋ ਗਏ ਤੁਸੀਂ.
0: ਹਾਂਜੀ,
1: ਗੁੱਡ. ਇਹਦਾ ਮਤਲਬ ਵੀ ਤੁਸੀਂ ਸੋਹਣੇ ਡਾਇਟ ਖਾਂਦੇ ਹੋ, ਫਿਰ ਲੰਮੇ ਹੋ ਜਾਂਦੇ ਹੋ. ਥੈਂਕ ਯੂ ਅਰਨਵ, ਤੁਸੀਂ ਬੜੇ ਬੀਬੇ ਪੁੱਤ ਹੋ ਯਾਰ, ਤੁਸੀਂ, ਤੁਹਾਨੂੰ ਮਿਲ ਕੇ ਬੜਾ ਵਧੀਆ ਲੱਗਦਾ.
0: ਥੈਂਕ ਯੂ.
1: ਥੈਂਕ ਯੂ. ਤੇ ਕੀ ਸੁਣਾਓਗੇ
0: ਅੱਜ? ਸੁਣਾਉਂਗੇ ਇੱਕ ਬੁਝਾਰਤ.
1: ਹਾਂਜੀ.
0: ਉਹ ਕਿਹੜਾ ਪੰਛੀ ਹੈ ਜਿਹਦੇ ਉੱਤੇ ਪੈਸਾ ਟਿੱਕਿਆ? ਉਹਦੀ ਪੂਛ ਦੇ ਉੱਤੇ ਪੈਸਾ ਟਿੱਕਿਆ.
1: ਕਿਹੜਾ ਪੰਛੀ ਹੈ ਜਿਹਦੀ ਪੂਛ ਦੇ ਉੱਤੇ ਪੈਸਾ ਟਿੱਕਿਆ?
0: ਹਾਂਜੀ,
1: ਇਹ ਕਿਹੜਾ ਪੰਛੀ ਹੈ ਯਾਰ? ਬੁੱਝਣਾ ਪੈਣਾ. ਓਕੇ, ਦੱਸੋ ਆਂਟੀਓ. ਇੱਕ ਅੰਕਲ ਨੇ ਦੱਸਿਆ, ਕਹਿੰਦੇ ਪੀਕੌਕ.
0: ਹਾਂਜੀ.
1: ਓ ਅੱਛਾ, ਪੀਕੌਕ ਆ?
0: ਹਾਂਜੀ.
1: ਉਹ ਕਿੱਦਾਂ?
0: ਉਹਦੇ ਜਿੱਦਾਂ ਉੱਥੇ ਮੂਵੀ ਵਿੱਚ ਦਿਖਾਉਂਦੇ ਨੀ ਵੀ ਜਿੱਥੇ ਵੀ ਮੋਰ ਡਿੱਗਦਾ ਉੱਥੇ ਪੈਸਾ ਹੁੰਦਾ.
1: ਓਕੇ, ਉਹਦੇ ਖੰਭ ਦੇ ਉੱਤੇ ਜਿਹੜਾ ਵਿੱਚ ਪੈਸਾ ਜਿਹਾ ਲੱਗਦਾ, ਉਹਦੇ ਕਰਕੇ.
0: ਹਾਂਜੀ.
1: ਓਕੇ ਓਕੇ, ਗੁੱਡ ਗੁੱਡ ਗੁੱਡ ਗੁੱਡ. ਥੈਂਕ ਯੂ. ਥੈਂਕ ਯੂ ਅਰਨਵ.
0: ਥੈਂਕ ਯੂ. ਸਤਿ ਸ਼੍ਰੀ ਅਕਾਲ, ਹੈਵ ਅ ਨਾਈਸ ਡੇ.
1: ਸਤਿ ਸ਼੍ਰੀ ਅਕਾਲ, ਥੈਂਕ ਯੂ. ਤੁਹਾਡਾ ਦਿਨ ਵਧੀਆ ਵਧੀਆ ਰਹੇ. ਤੇ ਨੈਕਸਟ ਸਾਡੇ ਨਾਲ ਆ ਅਸੀਸ ਕੌਰ, ਉਸ ਤੋਂ ਬਾਅਦ ਤਵਨੀਤ, ਤੁਸੀਂ ਰੈਡੀ ਰਹੋ. ਸਤਿ ਸ਼੍ਰੀ ਅਕਾਲ ਅਸੀਸ ਕੌਰ.
3: ਸਤਿ ਸ਼੍ਰੀ ਅਕਾਲ ਜੋਤ ਅੰਕਲ ਜੀ, ਦੋ ਵਾਰੀ.
1: ਸਤਿ ਸ਼੍ਰੀ ਅਕਾਲ ਅਸੀਸ ਜੀ, ਦੋ ਵਾਰੀ.
3: ਤੁਸੀਂ ਕਿਵੇਂ ਹੋ?
1: ਮੈਂ ਵੀ ਠੀਕ ਹਾਂ, ਤੁਸੀਂ ਸੁਣਾਓ?
3: ਮੈਂ ਠੀਕ ਹੈ, ਤੁਸੀਂ ਕਿਵੇਂ ਹੋ? ਮੈਂ ਠੀਕ ਹੈ.
1: ਮੈਂ ਵੀ ਠੀਕ ਹਾਂ, ਤੁਸੀਂ ਸੁਣਾਓ? ਮੈਂ ਵੀ ਠੀਕ ਹਾਂ. ਤਿਆਰ ਹੋ ਲਿਆ?
3: ਹਾਂਜੀ, ਮੈਂ ਤਾਂ ਗੱਡੀ 'ਚ ਬੈਠੀ, ਮੰਮਾ ਲਈ ਵੇਟ ਕਰ ਰਹੀ, ਸ਼ੂਜ਼ ਪਾ ਕੇ ਆ ਰਹੇ.
1: ਓ ਅੱਛਾ, ਮੰਮਾ ਲੇਟ ਹੋ ਜਾਂਦੇ ਤੇ ਤੁਸੀਂ ਪਹਿਲਾਂ ਹੀ ਆ ਜਾਂਦੇ?
3: ਨਹੀਂ ਨਹੀਂ, ਮੈਂ ਮੰਮਾ ਮੈਨੂੰ ਪਹਿਲਾਂ ਰੈਡੀ ਕਰਦੇ, ਬਸ ਮੈਂ ਮੂੰਹ ਧੋਨੀ, ਉਹ ਮੈਨੂੰ ਕੱਪੜੇ ਪ੍ਰੈਸ ਕਰਕੇ ਦਿੰਦੇ, ਮੈਂ ਕੱਪੜੇ ਪਾਣੀ,
1: ਬ੍ਰਸ਼ ਬ੍ਰਸ਼ ਕਰਨੀ,
3: ਕੁਛ ਮੰਮਾ ਮੇਰੇ ਵਾਲ ਬਾਂਹਦੇ ਤੇ ਫਿਰ ਉਸ ਤੋਂ ਬਾਅਦ ਰੈਡੀ ਹੋਉਂਦੇ.
1: ਅੱਛਾ, ਤੇ ਫਿਰ ਤੁਹਾਨੂੰ ਪਹਿਲਾਂ ਰੈਡੀ ਕਰਕੇ ਤੇ ਫਿਰ ਆਪ ਰੈਡੀ ਹੁੰਦੇ ਦਵਾ ਦਵ?
3: ਹਾਂਜੀ, ਬਟ ਮੇਰਾ ਵੀਰਾ ਤਾਂ ਆਪੇ ਹੋ ਜਾਂਦਾ ਰੈਡੀ.
1: ਵੀਰਾ ਫਿਰ ਵੱਡਾ ਹੋ ਗਿਆ ਨਾ?
3: ਵੱਡਾ.
1: ਵੀਰਾ ਵੱਡਾ ਹੋ ਗਿਆ ਨਾ, ਤੁਸੀਂ ਵੀ ਆਪੇ ਹੋ ਜਾਇਆ ਕਰਨਾ, ਮੈਨੂੰ ਲੱਗਦਾ ਨੈਕਸਟ ਈਅਰ ਹੋ ਜਾਇਆ ਕਰਨਾ ਤੁਸੀਂ ਆਪੇ.
3: ਨੈਕਸਟ ਈਅਰ ਤਾਂ ਮੈਂ ਹੋ ਜਾ ਕਰੂ, ਜੋ ਮੈਂ 8 ਜਾਂ 9 ਸਾਲ ਦੀ ਹੋ ਗਈ.
1: ਹਾਂ, ਗੁੱਤ ਬਣਾਉਣੀ ਆ ਗਈ ਕਿ ਨਹੀਂ?
3: ਗੁੱਤ ਬਣਾਉਣੀ ਆ ਗਈ.
1: ਆ ਗਈ?
3: ਨਹੀਂ ਆ ਗਈ.
1: ਨਹੀਂ ਆ ਗਈ. ਓਕੇ, ਤੁਹਾਡੇ ਕੋਲ ਇੱਕ ਉਹ ਜਿਹੜੀ ਡੋਲ ਮਿਲਦੀ ਆ ਗੁੱਤ ਬਣਾਉਣੀ ਜਿੱਦਾਂ ਸਿੱਖੀ ਦੀ ਆ, ਉਹ ਲਿਆ ਕੇ ਤੇ ਤੁਸੀਂ ਉੱਤੇ ਪ੍ਰੈਕਟਿਸ ਕਰ ਲਿਆ ਕਰੋ. ਆਪਣੀ ਗੁੱਤ ਵੀ ਕਰਨੀ ਆ ਜਾਣੀ.
3: ਹਜੇ ਮੈਂ ਕਰਦੀ ਆਈ ਨੀ ਨਾ, ਮੈਂ ਹਜੇ ਮੈਂ ਕਰ ਨਹੀਂ ਸਕਦੀ, ਇਹਦੇ ਮੈਂ 6 ਸਾਲ ਦੇ ਆ, 6 ਸਾਲ ਦੇ ਬੱਚੇ ਉਹਨਾਂ ਦੇ ਮੰਮੀਆਂ ਹੀ ਬਾਹਰ ਬੰਦੀਆਂ।
1: ਉਹ 6 ਸਾਲ ਦੇ ਬੱਚੇ ਤੇ ਗੱਲਾਂ ਵੀ ਨਹੀਂ ਇੰਨੀਆਂ ਕਰ ਸਕਦੇ ਜਿੰਨੀਆਂ ਤੁਸੀਂ ਕਰਦੇ ਹੋ, ਇੰਨੇ ਗਿੱਧੇ ਵੀ ਨਹੀਂ ਪਾਉਂਦੇ।
3: ਸੁਣੋ ਪਤਾ ਹੈ ਮੈਂ ਤੁਹਾਨੂੰ 2 ਗੱਲਾਂ ਦੱਸੀਆਂ।
1: ਹਾਂਜੀ ਦੱਸੋ।
3: ਜਦੋਂ ਮੈਂ ਸੁੱਤੀ ਸੀ ਨਾ, ਮੈਂ ਉੱਠ ਰਹੀ ਸੀ, ਮੈਂ ਪਾਪਾ ਨੇ ਪੁੱਛਿਆ ਵੀ ਮੈਂ ਜੋਬ ਤੋਂ ਤੇਰੇ ਲਈ ਕੀ ਲੱਗਿਆ ਵਾ। ਮੈਂ ਕਿਹਾ ਇੱਕ ਛੋਟਾ ਡੱਬਾ ਲੈ, 2 ਕਾਜੂ ਕਤਲੀਆਂ ਦਾ ਲੈ ਲਓ।
1: ਓਏ ਓਏ ਓਏ ਓਏ ਓਏ ਓਏ ਓਏ।
3: ਮੇਰੀ ਦੂਜੀ ਗੱਲ ਸੀ ਬਈ, ਸੁਣੋ ਪਤਾ ਕੀ, ਉਹ ਮੇਰੀ ਫਰੈਂਡ ਦਾ ਨਾ ਮੀਰਾ,
1: ਅੱਛਾ ਮੀਰਾ,
3: ਉਹਦੇ ਦਾਦੂ ਕੋਲ ਨਾ ਰੇਡੀਓ ਵਾਲਾ ਕੁਛ ਹੈਗਾ, ਤੇ ਫਿਰ ਮੀਰਾ ਬੈਠ ਕੇ ਰੇਡੀਓ ਸੁਣਦੀ, ਤੇ ਫਿਰ ਉਹਨੂੰ ਮੇਰੀ ਗੱਲਾਂ ਸੁਣਦੀਆਂ।
1: ਓ ਅੱਛਾ, ਮੀਰਾ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਲੈਂਦੀ ਆ।
3: ਤੇ ਫਿਰ ਮੀਰਾ ਦੇ ਮੰਮਾ ਨੇ ਕਿਹਾ ਵੀ ਉਹ ਵੀ ਰੇਡੀਓ ਤੇ ਬੋਲ ਸਕਦੀ।
1: ਹਾਂ ਮੀਰਾ ਵੀ ਬੋਲ ਸਕਦੀ ਆ। ਮੀਰਾ ਪੰਜਾਬੀ ਕੇ ਹਿੰਦੀ?
3: ਪੰਜਾਬੀ ਬੋਲਦੀ,
1: ਪੰਜਾਬੀ ਬੋਲਦੀ। ਹਾਂ ਤੇ ਮੀਰਾ ਨੂੰ ਕਹੋ ਫਿਰ ਉਹ ਵੀ ਸਾਨੂੰ ਗੱਲਾਂ ਸੁਣਾ ਦਿਆ ਕਰੇ।
3: ਬਾਤਾਂ
1: ਸਿਖਾ ਸਕਦੇ, ਹੋਰ ਤੁਸੀਂ ਉਹਨਾਂ ਨੂੰ ਟੈਕਟ ਦੱਸ ਦਿਓ ਨਾ, ਨਿੱਕੇ ਨਿੱਕੇ ਟ੍ਰਿਕ ਦੱਸ ਦਿਓ। ਹਾਂ ਤੇ ਪਰ ਉਹ ਜਦੋਂ ਤੁਸੀਂ ਸ਼ੁਰੂ ਕੀਤਾ ਸੀ ਉਦੋਂ ਸੁਣਾਇਆ ਸੀ ਨਾ।
3: ਹਾਂਜੀ ਬਟ ਹੁਣ ਨੀ ਨਾ ਮੈਂ ਸੁਣਾ ਸਕਦੀ, ਹੁਣ ਤਾਂ ਮੈਂ ਥੋੜਾ ਥੋੜਾ ਪਾਰਟ ਤਾਂ ਭੁੱਲ ਹੀ ਗਈ। ਬਾਲਾ ਓਲਡ ਵਾਲਾ ਗਾਣਾ
1: ਉਹ ਬੇਬੇ ਮੀਰਾ ਸੁਣਾਉਂਗੀ ਨਾ।
3: ਮੀਰਾ ਬਟ ਫਿਰ ਉਹਦੇ ਮੇਰੇ ਮੰਮਾ ਉਹਦੇ ਮੰਮਾ ਨੂੰ ਦੱਸਣਗੇ, ਫਿਰ ਮੇਰੇ ਮੰਮਾ ਉਹਦੇ ਮੰਮਾ ਨੂੰ ਦੱਸਣਗੇ, ਉਹਦੇ ਮੰਮਾ ਉਹਨੂੰ ਦੱਸਣਗੇ, ਮੈਂ ਉਹਨੂੰ ਨੀ ਨਾ ਦੱਸੂ।
1: ਚਲੋ ਕੁਛ ਤੇ ਕਰਿਓ, ਪਰ ਮੀਰਾ ਆਵੇ ਤੇ ਸਹੀ।
3: ਨਾਲੇ
1: ਜੇ ਉਹ ਭੁੱਲੂਗੀ ਤੇ ਤੁਸੀਂ ਨਾਲ ਦੱਸੀ ਜਾਇਓ।
3: ਹਾਂਜੀ ਹਾਂਜੀ
1: ਚਲੋ ਸੁਣਾਓ ਫਿਰ।
3: ਮੈਂ ਅੱਜ ਬੋਲੀ ਜਾਂ ਗਾਣਾ ਨੀ ਯਾਦ ਕੀਤਾ, ਤਾਂ ਮੈਨੂੰ ਇੰਗਲਿਸ਼ ਵਾਲਾ ਗਾਣਾ ਸੁਣਾਉਣਾ।
1: ਓਕੇ ਸੁਣਾ ਦੋ।

0: and I cried. Bale bale sham sham chakdo.
1: Oh chakde sunshine sunshine sunshine puts ke sunshine puts ke.
0: This Friday na gold assembly hai. Mere school ch hai. This garden sona main socha main vi sunu sunada.
1: Ha ad bahut nice hi nale practice ho gayi na. Chalo thank you sis. चलो गुड गुड तुही ते सारे याद कर लिया थे थैंक यू पुतू थैंक यू थैंक यू ते नेक्स्ट अनाहत ताडी वारी पुतू
2: सास्रीकाल अंकल जी
1: सास्रीकाल की हाल है
2: बढ़िया तुसी सुनाओ
1: साडा ठीक है पुतू स्कूल दी वारी आ चली है
2: हां जी की कर रहे हो
1: मैं तो तुहाडे नाल गल ही कर रहा
2: चाह पीली
1: हां जी चाह पीली थैंक यू तो ही पी
2: ठंड लग रही है
1: नहीं ठंड नहीं लग रही मैं तो अंदर ही बैठा अंदर बह के तो ठंड हट गई तुहानू लग रही है
2: नहीं थोड़ी जी लग रही
1: है ना हुण जदों तुसीं खेडोगे तो फिर आपे हट जानी है
2: जी
1: की सुनाओगे फिर
2: बुजारत
1: हाँ जी सुनाओ
2: आह जी केड़ी चीज है जेड़ी पानी च डिग के भी गिल्ली नहीं हुंदी
1: पानी च डिग के भी गिल्ली नहीं हुंदी बर्फ
2: नहीं
1: पानी च डिग के भी
2: गिल्ली पानी है
1: हैं अच्छा वो पानी है
2: तो पानी हो है
1: ओके पानी च डिग के भी गिल्ली नहीं हुंदी पानी च डिग के भी गिल्ली नहीं हुंदी ते चल फिर मैं हार गया
2: ਸਾਡੇ ਕੋਲ ਵੀ
1: ਹੈ
2: ਉਹ ਤਾਂ ਉਹ ਤੇ ਸਾਡੇ ਕੋਲ ਵੀ ਹੈਗੀ ਆ
1: ਅੱਛਾ ਮੇਰੇ ਕੋਲ ਵੀ ਹੈਗੀ ਆ ਚਲ ਦੱਸੋ ਫਿਰ ਮੈਂ ਹਾਰ ਗਿਆ
2: ਸ਼ੈਡੋ
1: ਹੈ
2: ਸ਼ੈਡੋ
1: ਸ਼ੈਡੋ ਅੱਛਾ ਪਰਛਾਵਾਂ ਓ ਹੋ ਇਹ ਤਾਂ ਬੜਾ ਬਹੁਤ ਟ੍ਰਿਕੀ ਸੀ ਬਹੁਤ ਟ੍ਰਿਕੀ ਸੀ ਇਹ ਤੇ ਥੈਂਕ ਯੂ ਥੈਂਕ ਯੂ ਨਾ ਤੁਹਾਡਾ ਦਿਨ ਵਧੀਆ ਵਧੀਆ ਰਹੇ ਪੁੱਤੋ ਸਤਿ ਸ਼੍ਰੀ ਅਕਾਲ ਤੇ ਨੈਕਸਟ ਸਾਡੇ ਨਾਲ ਆ ਤਵਨੀਤ ਐਸ਼ਲੀਨ ਤੇ ਸਰਦਾਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰਦਾਰ ਜੀ ਕੀ ਹਾਲ ਨੇ
0: ਠੀਕ ਹੈ
1: ਸਰਦਾਰ ਜੀ ਬੜੀ ਟੌਰ ਸ਼ੌਰ ਕੱਢ ਕੇ ਰੱਖਦੇ ਤੁਸੀਂ ਬੜੇ ਤੁਸੀਂ ਤੇ ਸੋਹਣੇ ਸੋਹਣੇ ਬਣ ਕੇ ਘੁੰਮਦੇ ਹੋ
0: ਹਾਂਜੀ ਅਸੀਂ ਤੁਹਾਨੂੰ ਦੇਖਿਆ
1: ਅੱਛਾ ਵੇਖਿਆ ਕਿੱਥੇ
0: ਮਿਲੇ ਸੀ ਕੱਲ
1: ਅੱਛਾ ਮਿਲੇ ਸੀ ਕੱਲ ਹਾਂ ਆਹੋ ਸੱਚ ਤਾਂਹੀਓ ਤੇ ਮੈਂ ਵੀ ਤੁਹਾਨੂੰ ਵੇਖਿਆ ਓ ਸਿਲੀ ਸਿਲੀ ਮੀ
0: ਹਾਂਜੀ
1: ਫਿਰ ਕੀ ਸੁਣਾਓਗੇ ਅੱਜ
0: ਇੱਕ ਬੁਜਾਲਤ
1: ਬੁਜਾਲਤ ਹਾਂਜੀ ਫੇਰ ਸੁਣਾ ਲਿਓ ਚੇਤਾ ਕਰਕੇ ਹੈ
0: ਵੱਡੀ ਦੀਦੀ ਤੋਂ ਮੈਂ ਬਾਤ ਗੱਲ ਕਰ
1: ਚਲੋ ਠੀਕ ਆ ਲਿਆਓ ਵੱਡੀ ਦੀਦੀ ਨਾਲ ਪਹਿਲਾਂ ਗੱਲ ਕਰ ਲੈਣੇ ਸਤਿ ਸ਼੍ਰੀ ਅਕਾਲ ਵੱਡੀ ਦੀਦੀ
0: ਬੰਦ
1: ਕਰਤੀ ਆ
0: ਨਹੀਂ ਲਾਂਦੇ ਹੁੰਦੇ ਮੈਂ ਘਰੇ ਆ ਕੇ ਲਾਂਦੇ
1: ਅੱਛਾ ਘਰੇ ਆ ਕੇ ਓਕੇ ਹੁਣ ਕਿੱਥੇ ਰਾਜ ਹੋ
0: ਨਹੀਂ ਮੈਂ ਸਕੂਲੇ ਪਹੁੰਚ ਕੇ
1: ਪਹੁੰਚ ਗਈ ਆ ਓਕੇ ਓਕੇ ਓਕੇ ਕੀ ਸੁਣਾਓਗੇ ਫਿਰ
0: ਇੱਕ ਗਾਣਾ
1: ਹਾਂਜੀ
0: ਸਾਡੇ ਘਰੇ ਚਿੜੀਆਂ ਆਈਆਂ ਚਾਰ ਇੱਕ ਦੀ ਲੱਤ ਟੁੱਟੀ ਹੋਈ ਉਹ ਡਿੱਗੀ ਮੂਹਰੇ ਪਾਰ ਦੂਜੀ ਚਿੜੀ
1: ਨੂੰ ਚੜਿਆ ਬਖਾ
0: ਤੋਂ ਖਾਲੀ ਤੀਜੀ ਅੱਖੋਂ
1: ਕਾਣੀ
0: ਅੱਖੋਂ ਕਾਣੀ ਚੌਥੀ ਦਿਸਦੀ ਸਾਬਤ ਸੂਰਜ ਉਹ ਚਿੜੀਆਂ ਦੀ ਰਾਣੀ ਹਾਂ
1: ਜਿੰਦਾਬਾਦ। ਤੁਸੀਂ ਚੰਗਾ ਚਿੜੀਆਂ ਦੀਆਂ ਬੋਲੀਆਂ ਕਹਾਣੀਆਂ ਕੀਤੀਆਂ।
0: ਹਾਂਜੀ, ਸਾਡੇ ਘਰੇ ਰੋਜ ਚਿੜੀਆਂ ਆਂਦੀ।
1: ਅੱਛਾ, ਆਉਂਦੀਆਂ ਵਾ?
0: ਹਾਂਜੀ, ਅਸੀਂ ਰੋਟੀ ਉੱਥੇ ਰੱਖਦੇ ਤੇ ਪਾਣੀ ਤੇ ਉਹ ਪਹਿਲਾਂ ਛੋਟੀ ਚਿੜੀਆ ਆਈ ਜਾਂਦੀ ਪਹਿਲਾਂ।
1: ਤੇ ਤੁਸੀਂ ਉਹਨਾਂ ਨੂੰ ਵੇਖ ਕੇ ਗਾਣਾ ਬਣਾ ਲਿਆ ਹੈ?
0: ਨਹੀਂ, ਮੰਮਾ ਨੇ ਲੱਭੀ ਸੀ ਆਨਲਾਈਨ।
1: ਅੱਛਾ, ਮੰਮਾ ਨੇ ਆਨਲਾਈਨ ਲੱਭ ਲਿਆ ਗਾਣਾ। ਓਕੇ, ਗੁੱਡ ਗੁੱਡ ਗੁੱਡ। ਮੰਮਾ ਜਿੰਦਾਬਾਦ, ਥੈਂਕ ਯੂ, ਥੈਂਕ ਯੂ। ਤਵਨੀਤ
0: ਵੀਰ ਜੀ ਨਾਲ ਫੇਰ ਗੱਲ ਕਰ
1: ਲਿਓ, ਫੇਰ ਗੱਲ ਕਰਾਓ ਵੀਰ ਜੀ ਨਾਲ। ਸਰਦਾਰ ਜੀ, ਆਇਆ ਯਾਦ ਕਿ ਨਹੀਂ ਕੁਛ?
0: ਆ ਗਿਆ।
1: ਲਿਆਓ ਫਿਰ, ਕੀ ਯਾਦ ਆਇਆ ਤੁਹਾਨੂੰ?
0: ਦੇਖੀ, ਇੱਕ ਅਨੋਖੀ ਲਾਣੀ ਪੂਛ ਨਾਲੋਂ ਪਿੰਦੀ ਪਾਣੀ ਕੀ ਹੈ?
1: ਪੂਛ ਨਾਲ ਪਿੰਦੀ ਪਾਣੀ ਕੱਟੀ?
0: ਨਹੀਂ।
1: ਮੱਛੀ?
0: ਨਹੀਂ।
1: ਪੂਛ ਨਾਲ ਪਾਣੀ ਪਿੰਦੀ? ਸਟ੍ਰੋ?
0: ਨਹੀਂ।
1: ਓਹੋ, ਦੀਵਾ? ਦੀਵਾ ਜਿੰਦਾਬਾਦ। ਦੀਵਾ ਬਲੇ ਬਲੇ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਤੇ ਨਿੱਕੀ ਦੀਦੀ?
0: ਛੋਟੀ ਦੀਦੀ ਨਾਲ ਗੱਲ ਕਰ ਲਓ।
1: ਹਾਂਜੀ, ਲਿਆਓ ਛੋਟੀ ਦੀਦੀ ਨਾਲ ਗੱਲ ਕਰਾ ਦੋ। ਥੈਂਕ ਯੂ ਛੋਟੀ ਦੀਦੀ, ਕੀ ਹਾਲ ਆ? ਸਤਿ ਸ੍ਰੀ ਅਕਾਲ, ਕੀ ਹਾਲ ਹੈ ਅਸ਼ਲੀਨ ਦਾ? ਮੇਰਾ ਵੀ ਠੀਕ ਆ ਪੁੱਤ। ਕੀ ਲਿਆਏ ਹੋ ਫਿਰ ਅੱਜ? ਇੱਕ ਪੋਇਮ।
0: ਹਾਂਜੀ,
1: ਓਕੇ, ਸੁਣਾਓ।
0: ਦਾਦੀ ਮਾਂ, ਮੇਰੀ ਦਾਦੀ ਮਾਂ, ਤੈਨੂੰ ਦਾਦਾ ਪਿਆਰ ਕਰਾ, ਅੰਬਰ ਵਿੱਚ ਜਿੰਨੇ ਤਾਰੇ ਉਨੇ ਤੇਰੇ ਬੋਲ ਪਿਆਰੇ, ਕੀ ਜੇ ਤੇਰੇ ਚਿੱਟੇ ਵਾਲ ਉਨੇ ਤੇਰੇ ਪੀਲੇ ਤੇਰੇ ਚਿੱਟੇ ਵਾਲ ਉਨੇ ਤੇਰੇ ਛਿਆ ਤੇਰੇ ਤੇਰੇ ਵਰਗੇ ਜਿੰਨੇ ਤਾਲੇ, ਤੂੰ ਹੈ ਇੱਕ ਦੁਨੀਆ ਕੀ ਲਾਣੀ।
1: ਵਾਹ, ਆ ਤੇ ਬੜੀ ਸੋਹਣੀ।
0: ਮੇਰੀ ਦਾਦੀ ਮਾਂ, ਤੈਨੂੰ ਦਾਦਾ ਪਿਆਰ ਕਲਾ।
1: ਵਾਹ, ਆ ਤੇ ਬਹੁਤ ਸੋਹਣੀ ਆ, ਆ ਤੇ ਬੜੀ ਵਧੀਆ ਤੁਸੀਂ ਯਾਦ ਕੀਤੀ ਅਸ਼ਲੀਨ। ਤੁਸੀਂ ਤੇ ਨੰਬਰ ਹੀ ਲੈ ਗਏ ਅੱਜ, ਤੁਸੀਂ ਤੇ ਫਸਟ ਆ ਗਏ ਪੋਇਮ ਦੇ ਵਿੱਚ।
0: ਹਾਂਜੀ,
1: ਵੈਰੀ ਨਾਈਸ, ਥੈਂਕ ਯੂ ਅਸ਼ਲੀਨ। ਤੁਹਾਡਾ ਦਿਨ ਵਧੀਆ ਵਧੀਆ ਰਹੇ। ਥੈਂਕ ਯੂ ਬੋਤੋ, ਥੈਂਕ ਯੂ। ਤੇ ਤੁਹਾਡਾ ਦਿਨ ਵਧੀਆ ਵਧੀਆ ਰਹੇ। ਚੜ੍ਹਦੀ ਕਲਾ 'ਚ ਰਹੋ, ਹੱਸਦੇ ਖੇਡਦੇ ਰਹੋ, ਇਸੇ ਤਰ੍ਹਾਂ ਸਾਰਿਆਂ ਨੂੰ ਹਸਾਉਂਦੇ ਰਹੋ, ਅਤੇ ਆਪ ਵੀ ਜ਼ਿੰਦਗੀ ਦੇ ਵਿੱਚ ਖੁਸ਼ ਰਹੋ, ਖੁਸ਼ੀਆਂ ਵੰਡਦੇ ਰਹੋ। ਧੰਨਵਾਦ ਤੁਹਾਡਾ, ਤੁਹਾਡੇ ਮੰਮੀ ਪਾਪਾ ਦਾ, ਸਾਰਿਆਂ ਦਾ, ਜਿਹੜੇ ਇੰਨਾ ਟਾਈਮ ਕੱਢਦੇ ਹੋ ਤੁਸੀਂ, ਥੈਂਕ ਯੂ। ਅਤੇ ਨੈਕਸਟ ਨੇ ਸਾਡੇ ਨਾਲ ਬਸੰਤ ਲਾਲ। ਲਾਲ ਜੀ, ਕੀ ਹਾਲ ਨੇ? ਸਤਿ ਸ਼੍ਰੀ ਅਕਾਲ ਜੀ, ਲਾਲ ਜੀ, ਕੀ ਹਾਲ ਹੈ? ਅਗਲਾ ਐਕਸਟਰਾ ਕੰਮ ਕਰ ਲੈਂਦਾ, ਚੱਲਿਆ ਐਵੇਂ ਗੱਲਾਂ ਹੀ ਕਰਾਉਣੀਆਂ, ਦਫਾ ਕਰੋ। ਆਪਾਂ ਸੁਖਨ ਨੂੰ ਵਿਹਲਿਆਂ ਕਰ ਦਈਏ, ਡਡਵਾਲ ਸਾਹਿਬ ਨੂੰ ਵਿਹਲਿਆਂ ਕਰ ਦਈਏ, ਹੈ ਨਾ? ਡਡਵਾਲ ਸਾਹਿਬ, ਕੀ ਹਾਲ ਨੇ? ਬੜੇ ਮਾਹਰ ਯਾਰ ਟੰਗ ਟਵਿਸਟਰ ਚ ਤੁਸੀਂ ਹੈ ਵੈਰੀ ਇੰਟੈਲੀਜੈਂਟ ਮੈਨੂੰ ਮੈਨੂੰ ਲੱਗਦਾ ਸੀ ਵੀ ਡਡਵਾਲ ਸਾਹਿਬ ਨੂੰ ਪਤਾ ਨੀ ਲੱਗਣਾ ਸਾਰਾ ਹੀ ਪਤਾ ਲੱਗਦਾ ਡਡਵਾਲ ਸਾਹਿਬ ਨੂੰ ਹਨਾ
2: ਦਸ ਦਰਵਾਜੇ ਅੱਧੀ ਅੱਧੀ ਖਾ ਗਿਆ ਦਰਵਾਜੇ ਪਿੱਛੇ ਲੁਕ ਕੇ
1: ਇੱਕ ਵਾਰੀ ਫੇਰ ਸੁਣਾਓ
2: ਠੀਕ ਹੈ ਦਸ ਪਕਾਇਆ ਰੋਟੀ ਆ ਬਿਲਿਆ ਆਇਆ ਮੋਟੀਆ ਆਇਆ ਆਇਆ ਚੁੱਕ ਚੁੱਕ ਕੇ ਇੱਕ ਰੋਟੀ ਲੈ ਗਿਆ ਚੁੱਕ ਕੇ ਅੱਧੀ ਅੱਧੀ ਖਾ ਗਿਆ ਦਰਵਾਜੇ ਪਿੱਛੇ ਲੁਕ ਕੇ
1: ਇਹ ਕੀ ਬੁਝਾਰਤਿਆ ਇਹ ਬੁਝਾਰਤਿਆ ਕੀ ਆ
2: ਪੋਇਮ
1: ਪੋਇਮ ਆ ਓਕੇ ਓਕੇ ਮੈਂ ਕਿਹਾ ਕਰੇ ਬੁਝਾਰਤ ਬੁਝਣੀ ਪੈਣੀ ਆ ਮੈਨੂੰ ਤੇ ਭਰਾ ਹੱਥਾਂ ਪੈਰਾਂ ਦੀ ਪੈ ਗਈ ਸੀ ਮੈਂ ਕਿਹਾ ਕਿਤੇ ਬੁਝਾਰਤ ਹੀ ਨਾ ਹੋਈ ਏਡੀ ਔਖੀ ਕਿਤੇ ਅਰੇ ਮੈਨੂੰ ਪਹਿਲਾਂ ਇਹ ਦੱਸੋ ਵੀ ਇੰਨੀਆਂ ਔਖੀਆਂ ਔਖੀਆਂ ਤੁਸੀਂ ਯਾਦ ਕਿੱਦਾਂ ਕਰ ਲੈਂਦੇ ਜੇ ਹੈ ਕੀ ਹੈ ਪ੍ਰੈਕਟਿਸ ਪ੍ਰੈਕਟਿਸ ਮੇਕ ਡਡਵਾਲ ਪਰਫੈਕਟ ਏਦਾਂ ਹਾਂ ਯਾਰ ਤੁਸੀਂ ਤੇ ਨਾ ਬੜੀਆਂ ਘੈਂਟ ਘੈਂਟ ਗੱਲਾਂ ਯਾਦ ਕਰ ਲੈਂਦੇ ਜੇ ਤੁਸੀਂ ਮੈਨੂੰ ਵੀ ਸਿਖਾਇਓ ਪ੍ਰੈਕਟਿਸ ਕਰਨੀ ਨਾ ਠੀਕ ਆ ਥੈਂਕ ਯੂ ਡਡਵਾਲ ਸਾਹਿਬ
3: ਜਪਾਨ ਤੋਂ ਸਟੂਡੈਂਟ ਆਉਂਦੇ ਨਾ ਰਹਿੰਦੇ ਇੱਥੇ ਨਾ ਸਾਲ ਜਾਣੀ ਕਿਸੇ ਦੇ ਘਰ ਕਦੀ ਕਿਸੇ ਦੇ ਘਰ ਨਾ
1: ਅੱਛਾ ਇੱਥੇ ਹੁੰਦਾ ਓਦਾਂ ਹੁੰਦਾ
3: ਹਾਂਜੀ ਹਾਂ ਜਿਵੇਂ ਨਾ ਜੇ ਉਹਨੇ ਜਪਾਨ ਨੇ ਜੇ ਉਹਨੇ ਇੰਗਲਿਸ਼ ਰੱਖੀ ਆਪਸ਼ਨਲ ਸਬਜੈਕਟ ਇੱਥੇ ਆਉਂਦੇ ਆ ਜੇ ਇੱਥੇ ਬੱਚੇ ਨੇ ਜਪਾਨੀ ਜੀ ਰੱਖੀ ਹੋਇਆ ਨਾ ਤਾਂ ਉਹ 6 ਮਹੀਨੇ ਸਾਲ ਲਈ ਇੱਥੇ ਆਉਂਦੇ ਆ
1: ਅੱਛਾ
3: ਸਟੱਡੀ ਕਰਨ ਉਹਨਾਂ ਦੀ ਇੰਟਰਸਟਿੰਗ ਬਾਅਦ ਇਹਦੇ ਸਾਡੇ ਫਰੈਂਡ ਉਹਨਾਂ ਦੇ ਘਰ ਆਏ ਹੋਏ ਸੀ ਨਾ
1: ਜੈਪਨੀ
3: ਦਾ ਕੁੜੀ ਆਏ ਤੇ ਆਪਣਾ ਨਾ ਬੈਠੇ ਤੇ ਅਸੀਂ ਖਾਣਾ ਖਾਣ ਲੱਗ ਗਏ ਤੇ ਆਪਣੇ ਪੰਜਾਬੀ ਇਹ ਹੈ ਵੀ ਯਾਨੀ ਆਪ ਨੀ ਸਿੱਖਣੀ ਕਹਿੰਦੇ ਇਹਨੂੰ ਅਸੀਂ ਹਫ਼ਤੇ ਪੰਜਾਬੀ ਸਿਖਾ ਦੇਣੀ
1: ਆਪ ਨਾ ਸਿੱਖੇ ਵਾ ਕੁਝ ਆਪਣਾ ਖਾਣਾ ਖਾਣ ਲਾ ਤਾ ਉਹਦੇ ਆਪਣੀ ਮੰਮੀ ਨੂੰ ਵੀ ਤੰਗ ਕਰੂ ਜਾ ਕੇ
3: ਭੁੱਖ ਲੱਗੀ ਸੀ ਮੈਂ ਕਿਹਾ ਚਿਕਨ ਖਾਵਾਂਗੇ ਭਾਜੀ ਇੱਕ ਗੱਲ ਕਰਤਾ ਵੀ ਤੁਸੀਂ ਆਪਣਾ ਵੀ ਤੁਸੀਂ ਮਰਗ ਕਿਸੇ ਕੰਮ ਕਰਨ ਚਿਕਨ ਆ ਹੀ ਖਾ ਲਾਂਗੇ ਕਹਿੰਦਾ ਹਾਂਡੀ ਕਹਿੰਦਾ ਹਾਂਡੀ ਭਾਈ ਇਹਦੇ ਕੰਮ ਆ ਜੂਗੀ

0: ਦੋ ਦਾ ਸਰ ਜੂਗਾ। ਥੈਂਕ ਯੂ ਲਾਲ ਜੀ, ਥੈਂਕ ਯੂ ਜੀ, ਥੈਂਕ ਯੂ। ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ। ਜਸਵਾਲ ਸਾਹਿਬ ਧੰਨਵਾਦ ਤੁਹਾਡਾ, ਟਾਈਗਰ ਜੀ ਧੰਨਵਾਦ। ਕਹਿੰਦੇ ਡਿਨਰ ਸੀ ਚਿਕਨ ਲੈਮ ਕਬਾਬ ਵਿਦ ਚਿਪਸ ਅਨੀਅਨ ਗਾਰਨਿਸ਼ਡ ਵਿਦ ਗਾਰਲਿਕ ਯੋਗਰਟ ਤੇ ਹੈਵ ਅ ਨਾਈਸ ਡੇ। ਥੈਂਕ ਯੂ ਟਾਈਗਰ ਜੀ। ਰਾਮਪਾਲ ਜਿੰਦਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਰੁਪਿੰਦਰ ਜੀ ਕਹਿੰਦੇ ਗਾਇਕ ਦੀ ਕਹਾਣੀ ਬੜੀ ਵਧੀਆ ਸੀ, ਨਹੀਂ ਸੋਰੀ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਸਰੋਤਿਆਂ ਦਾ ਭਲੇ ਦੀ ਅਰਦਾਸ ਕਰਦੇ ਹਾਂ, ਸਭ ਖੁਸ਼ ਤੰਦਰੁਸਤ ਚੜ੍ਹਦੀ ਕਲਾ 'ਚ ਰਹਿਣ। ਜਸਕੀਰ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ। ਮੋਰ ਦੀ ਪੂਛ ਖੰਭਾਂ ਦੇ ਉੱਤੇ ਗੋਲ ਗੋਲ ਨਿਸ਼ਾਨ ਹੁੰਦੇ ਨੇ ਜੋ ਸਿੱਕਿਆਂ ਵਰਗੇ ਲੱਗਦੇ ਨੇ, ਇਸੇ ਕਰਕੇ ਕਿਹਾ ਜਾਂਦਾ ਕਿ ਮੋਰ ਦੀ ਪੂਛ 'ਤੇ ਪੈਸਾ ਟਿਮਿਆ ਹੋਇਆ ਹੈ। ਥੈਂਕ ਯੂ। ਅਤੇ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਬਾਜ਼ਾਰ ਦੇ ਚੱਕਰ ਦੇ ਵਿੱਚ ਵਿਸ਼ ਵੀ ਨਹੀਂ ਕੀਤੀ। ਕਿਹੜੀ ਵਿਸ਼ ਜੀ, ਮੈਨੂੰ ਧਿਆਨ 'ਚ ਨਹੀਂ ਕਿਹੜੀ ਵਿਸ਼ ਦੀ ਗੱਲ ਕਰ ਰਹੇ ਹੋ ਤੁਸੀਂ। ਧੰਨਵਾਦ ਤੁਹਾਡਾ। ਰੈਸ ਅਤੇ ਬੈਰਕ ਅਤੇ ਪਾਣੀ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਨੂੰ ਹਰਚੰਦ ਸਿੰਘ ਢਿੱਲੋਂ ਜੀ, ਅਤੇ ਧੰਨਵਾਦ ਤੁਹਾਡਾ। ਸੁਖਵਿੰਦਰ ਭੈਣ ਜੀ ਅਤੇ ਰਮਨ ਜੀ ਧੰਨਵਾਦ ਤੁਹਾਡਾ। ਹਰਜਿੰਦਰ ਸਿੰਘ ਰਾਏ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਗੁਰਸੇਵਕ ਸਿੰਘ ਜੀ ਕਹਿੰਦੇ ਕਿ ਅੱਜ ਦੀ ਕਹਾਣੀ ਬੜੀ ਵਧੀਆ, ਸਿੱਖਰ ਦਾ ਕਹਾਣੀ ਅਤੇ ਬੜਾ ਵਧੀਆ ਗੀਤ ਅਤੇ ਹੈਪੀ ਮੰਡੇ। ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਹਾਣੀ ਇਹਦੀ ਬੜੀ ਵਧੀਆ ਸੀ, ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਸਾਰਿਆਂ ਨੂੰ। ਧੰਨਵਾਦ ਜੀ, ਮਿਹਰਬਾਨੀ। ਹੁਣ ਲੈਂਦੇ ਹਾਂ ਇਜਾਜ਼ਤ, ਤੁਹਾਡੇ ਕੋਲੋਂ ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ। ਹਾਂਜੀ 1674 AM।
1: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜ਼ੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
2: ਲਓ ਜੀ ਤੁਹਾਡੀ ਨਜ਼ਰ ਹੈ ਪੋਲਾ।
1: ਓਏ ਪੋਲੀ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ।
3: ਪੋਲੇ ਨੇ ਕਸੂਤੇ ਫਸਾਤੇ।
1: ਓਏ ਭੋਲੇ ਓਏ 2 ਕਾਮੇਡੀ, ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ। 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ ਓਏ ਭੋਲੇ ਓਏ 2। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰੋਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ੋਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ ਡੋਟ ਕਾਮ ਡੋਟ AU।
1: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ
4: 0433-280-252। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁੰਨਾ ਜੁਲਰਸ, 99 ਮੇਨ ਰੋਡ ਵੈਸਟ, ਸੇਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
6: ਕਿੱਥੇ ਵੱਜ ਗਈ ਤੇਰੀ ਗੱਡੀ?
7: ਗੱਡੀ ਤਾਂ ਠੀਕ ਹੋਜੂ,

0: ਆਹੋ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
1: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
0: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0646-4494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
2: ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ। ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਟਸਟਨ ਫੋਰਡ, ਰੈਡੀ ਸੈਟ ਫੋਰਡ।
3: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲੂਸ਼ਨ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

ਗੁਜ਼ਰਨ ਦੀ ਵਿਵਸਥਾ ਕੀਤੀ ਜਾਏਗੀ। ਹਾਲਾਂਕਿ ਇਸ ਡੀਲ ਦੇ ਭਵਿੱਖ ਦੇ ਵਿੱਚ ਸ਼ੁਲਕ ਵਸੂਲਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਔਰ ਇਹ ਸ਼ੁਲਕ ਇਰਾਨ ਹੀ ਵਸੂਲ ਸਕਦਾ ਓਮਾਨ ਦੇ ਨਾਲ ਰਲ ਕੇ। ਡੀਲ ਦੇ ਵਿੱਚ ਲੈਬਨਾਨ ਦੇ ਅੰਦਰ ਹਿਜਬੁੱਲਾ ਦੇ ਖਿਲਾਫ ਹਾਲੀਆ ਹਮਲਿਆਂ ਤੋਂ ਬਾਅਦ ਉਨ੍ਹਾਂ ਦੀ ਖੇਤਰੀ ਅਖੰਡਤਾ ਦੀ ਸੁਰੱਖਿਆ ਨੂੰ ਤੈਅ ਕਰਨ ਦੇ ਬਾਰੇ ਵੀ ਇੱਕ ਦਲੀਲ ਰੱਖੀ ਗਈ ਹੈ। ਦੱਸ ਦਈਏ ਕਿ ਅਧਿਕਾਰੀਆਂ ਦੇ ਮੁਤਾਬਕ ਟਰੰਪ ਤੇ ਅਮਰੀਕੀ ਉਪ ਰਾਸ਼ਟਰਪਤੀ ਜੈਡੀ ਵੈਂਸ ਐਤਵਾਰ ਦੇ ਦਿਨ ਸਮਝੌਤੇ ਦੇ ਉੱਤੇ ਡਿਜੀਟਲ ਰੂਪ ਦੇ ਵਿੱਚ ਹਸਤਾਖਰ ਕਰ ਚੁੱਕੇ ਸੀ ਪਰ ਹੁਣ ਸ਼ੁੱਕਰਵਾਰ ਦੇ ਦਿਨ ਯਾਨੀ ਕਿ ਭਲਕੇ ਸਵਿਟਜ਼ਰਲੈਂਡ ਦੇ ਵਿੱਚ ਰਸਮੀ ਤੌਰ ਦੇ ਉੱਤੇ ਹਸਤਾਖਰ ਕੀਤੇ ਜਾਣੇ ਨੇ। ਲੇਕਿਨ ਇਸ ਸਮਝੌਤੇ ਦੇ ਬਾਰੇ ਜਾਣਕਾਰੀ ਦੇਣ ਬਾਰੇ ਇੱਕ ਅਮਰੀਕੀ ਅਧਿਕਾਰੀ ਨੇ ਇਹ ਵੀ ਦੱਸਿਆ ਹੈ ਕਿ ਵਰਸਾਏ ਦੇ ਵਿੱਚ ਪਹਿਲਾਂ ਹੀ ਹਸਤਾਖਰ ਕਰ ਦਿੱਤੇ ਗਏ ਨੇ ਇਸ ਕਰਕੇ ਹੁਣ ਕੱਲ੍ਹ ਦੇ ਦਿਨ ਕੀ ਹੋਏਗਾ ਇਸ ਦੇ ਉੱਤੇ ਵੀ ਪੂਰੀ ਦੁਨੀਆਂ ਦੀ ਨਿਗਾਹਾਂ ਨੇ। ਉਧਰ ਅਮਰੀਕਾ ਤੇ ਇਰਾਨ ਦੇ ਦਰਮਿਆਨ ਹੋਏ ਸਮਝੌਤੇ ਤੇ ਹਸਤਾਖਰ ਕੀਤੇ ਜਾਣ ਤੋਂ ਬਾਅਦ ਇਰਾਨ ਦੇ ਸੰਸਦ ਦੇ ਸਪੀਕਰ ਮੁਹੰਮਦ ਬਗਰ ਗਲੀਬਾਫ ਨੇ ਕਿਹਾ ਕਿ ਹੌਰਮੁਜ਼ ਸਟ੍ਰੇਟ ਤੋਂ ਫੀਸ ਵਸੂਲੀ ਜਾਏਗੀ। ਜਦਕਿ ਦੋਹਾਂ ਧਿਰਾਂ ਦੇ ਦਰਮਿਆਨ ਹੋਏ ਸਮਝੌਤੇ 'ਚ ਕਿਹਾ ਗਿਆ ਸੀ ਕਿ ਇਰਾਨ ਹੌਰਮੁਜ਼ ਸਟ੍ਰੇਟ ਤੋਂ ਗੁਜ਼ਰਨ ਵਾਲੇ ਜਹਾਜ਼ਾਂ ਤੋਂ ਕੋਈ ਟੋਲ ਨਹੀਂ ਵਸੂਲੇਗਾ ਕੋਈ ਫੀਸ ਨਹੀਂ ਲਗਾਏਗਾ ਪਰ ਗਲੀਬਾਫ ਨੇ ਸਰਕਾਰੀ ਟੀਵੀ ਦੇ ਉੱਤੇ ਇੰਟਰਵਿਊ ਦਿੰਦਿਆਂ ਕਿਹਾ ਕਿ ਹੌਰਮੁਜ਼ ਸਟ੍ਰੇਟ ਜੰਗ ਤੋਂ ਪਹਿਲਾਂ ਵਾਲੀ ਸਥਿਤੀ ਦੇ ਵਿੱਚ ਵਾਪਸ ਨਹੀਂ ਜਾ ਸਕਦਾ। ਇਰਾਨ ਨੂੰ ਹੌਰਮੁਜ਼ ਸਟ੍ਰੇਟ ਦੇ ਉੱਤੇ ਪੂਰੀ ਤਰ੍ਹਾਂ ਦੇ ਨਾਲ ਅਧਿਕਾਰ ਲੈਣ ਦਾ ਹੱਕ ਹੈ ਤੇ ਜ਼ਾਹਰ ਜੀ ਗੱਲ ਹੈ ਕਿ ਅਸੀਂ ਇਹਦੀਆਂ ਸਰਵਿਸਿਜ਼ ਦੇ ਲਈ ਸ਼ੁਲਕ ਵਸੂਲਾਂਗੇ ਵੀ। ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫਰਾਂਸ ਦੇ ਏਵੀਅਨ ਲੇ ਬੇਂਸ ਦੇ ਵਿੱਚ G7 ਸਮਿਟ ਦੇ ਦਰਮਿਆਨ ਹੋਣ ਵਾਲੇ ਸਮਝੌਤੇ ਦੇ ਉੱਤੇ MOU ਦੇ ਉੱਤੇ ਹਸਤਾਖਰ ਕਰਨ ਤੋਂ ਬਾਅਦ ਗਲੀਬਾਫ ਨੇ ਇਹ ਬਿਆਨ ਦਿੱਤਾ ਨਾਲੇ ਇੱਕ ਹੋਰ ਵਿਵਾਦਿਤ ਬਿਆਨ ਵੀ ਦਿੱਤਾ। ਗਲੀਬਾਫ ਨੇ ਕਿਹਾ ਕਿ ਅੰਤਮ ਸਮਝੌਤਾ ਹੋ ਗਿਆ ਪਰ ਬਿਲਕੁਲ ਵੀ ਭਰੋਸੇਮੰਦ ਨਹੀਂ ਹੈ। ਉਨ੍ਹਾਂ ਨੇ ਡੋਨਾਲਡ ਟਰੰਪ ਨੂੰ ਸਿਖਰਲੇ ਕਮਾਂਡਰ ਹਜ਼ ਕਾਸਮ ਦੀ ਹੱਤਿਆ ਦਾ ਮਾਸਟਰ ਮਾਇੰਡ ਵੀ ਦੱਸਿਆ। ਦਰਅਸਲ ਮੁਹੰਮਦ ਬਗਰ ਗਲੀਬਾਫ ਇਰਾਨ ਦੀ ਗੱਲਬਾਤ ਕਰਨ ਵਾਲੀ ਟੀਮ ਦਾ ਜਾਂ ਉਸ ਵਫ਼ਦ ਦਾ ਹਿੱਸਾ ਨੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਜ਼ਿੰਮੇਦਾਰੀ ਮਨ ਨਾ ਹੁੰਦੇ ਹੋਏ ਵੀ ਨਿਭਾਉਣੀ ਪੈ ਰਹੀ ਹੈ। ਮੁਹੰਮਦ ਬਗਰ ਗਲੀਬਾਫ ਇਰਾਨੀ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਯਾਨੀ IBC ਨੂੰ ਦਿੱਤੇ ਇੱਕ ਇੰਟਰਵਿਊ ਦੇ ਵਿੱਚ ਇਹ ਵੀ ਕਹਿ ਗਏ ਕਿ ਮੈਂ ਖੁਦ ਵਫ਼ਦ ਦੀ ਟੀਮ ਦੇ ਵਿੱਚ ਸ਼ਾਮਲ ਨਹੀਂ ਸੀ ਹੋਇਆ, ਮੇਰਾ ਮਨ ਨਹੀਂ ਸੀ ਕਰਦਾ ਪਰ ਫਿਰ ਵੀ ਮੈਂ ਕੰਮ ਕੀਤਾ। ਔਰ ਟਰੰਪ ਨੇ ਹਜ਼ ਕਾਸਿਮ ਦੀ ਹੱਤਿਆ ਕੀਤੀ ਹੈ ਉਸਦਾ ਮਾਸਟਰ ਮਾਇੰਡ ਹੈ। ਜਨਰਲ ਸੁਲੇਮਾਨੀ ਪੂਰੇ ਇਸਲਾਮੀ ਜਗਤ ਦੇ ਲਈ ਕਾਫ਼ੀ ਜ਼ਿਆਦਾ ਰੁਤਬਾ ਰੱਖਦੇ ਸੀ। ਉਹਨਾਂ ਨੇ ਟਰੰਪ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਮੇਰੇ ਲਈ ਅਜਿਹੇ ਵਿਅਕਤੀ ਦੇ ਨਾਲ ਕਿਸੇ ਵੀ ਟੈਕਸਟ ਦੇ ਉੱਤੇ ਕੋਈ ਹਸਤਾਖਰ ਕਰਨਾ ਆਸਾਨ ਹੋਏਗਾ। ਬਹਿਰਾਲ ਗਲੀਬਾਫ ਤਾਂ ਇਸ ਦੇ ਉੱਤੇ ਹਸਤਾਖਰ ਨਹੀਂ ਕਰਨ ਲੱਗੇ ਪਰ ਮੌਜੂਦ ਪਜ਼ਿਸ਼ਕੀਆਂ ਜ਼ਰੂਰ ਕਰਨਗੇ। ਉਧਰ ਅਮਰੀਕਾ ਤੇ ਇਰਾਨ ਦੇ ਦਰਮਿਆਨ ਸਾਈਨ ਹੋਣ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਵੀ ਦੋਹਾਂ ਨੂੰ ਵਧਾਈ ਦਿੱਤੀ ਹੈ। ਪਾਕਿਸਤਾਨ ਇਸ ਮੌਕੇ ਦਾ ਗਵਾਹ ਹੋਣਾ ਚਾਹੁੰਦਾ ਸੀ ਪਰ ਸ਼ਾਹਬਾਜ਼ ਸ਼ਰੀਫ ਨੇ ਕਿਹਾ ਕਿ ਸਮਝੌਤਾ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਹੋਣਾ ਚਾਹੀਦਾ। ਸ਼ਾਹਬਾਜ਼ ਸ਼ਰੀਫ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ ਕਿ ਮੈਨੂੰ ਦੱਸਦਿਆਂ ਹੋਇਆਂ ਮਾਣ ਮਹਿਸੂਸ ਹੋ ਰਿਹਾ ਕਿ ਅਮਰੀਕਾ ਤੇ ਇਰਾਨ ਦੇ ਦਰਮਿਆਨ ਇਤਿਹਾਸਿਕ ਇਸਲਾਮਾਬਾਦ MOU ਇਲੈਕਟ੍ਰੋਨਿਕ ਰੂਪ ਦੇ ਵਿੱਚ ਸਾਈਨ ਕੀਤਾ ਗਿਆ। ਹਾਲਾਂਕਿ ਅਮਰੀਕੀ ਮੀਡੀਆ ਇਸ ਨੂੰ ਇਸਲਾਮਾਬਾਦ MOU ਦਾ ਨਾਮ ਨਹੀਂ ਦੇ ਰਿਹਾ। ਪਹਿਲੇ ਗੇੜ ਦੀ ਗੱਲਬਾਤ ਜ਼ਰੂਰ ਹੋਈ ਸੀ ਪਰ ਇਸ ਡਿਜੀਟਲ ਸਮਝੌਤੇ ਨੂੰ ਹਾਲ ਫਿਲਹਾਲ ਇਸਲਾਮਾਬਾਦ ਦਾ ਨਾਮ ਨਹੀਂ ਦਿੱਤਾ ਜਾ ਰਿਹਾ ਪਰ ਬਾਵਜੂਦ ਇਸ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਇਸ ਦਾ ਪੂਰਾ ਕ੍ਰੈਡਿਟ ਆਪਣੇ ਨਾਂ ਲੈਂਦਿਆਂ ਹੋਇਆਂ ਕਿਹਾ ਕਿ ਦੋਹਾਂ ਧਿਰਾਂ ਨੂੰ ਉੱਚ ਪੱਧਰੀ ਗੱਲਬਾਤ ਦੇ ਵਿੱਚ ਸਮਝੌਤੇ ਦੇ ਉੱਤੇ ਹਸਤਾਖਰ ਕਰਦਿਆਂ ਦੇਖਣਾ ਇੱਕ ਚੰਗੀ ਗੱਲ ਹੈ। ਇਸਲਾਮਾਬਾਦ MOU ਤੁਰੰਤ ਲਾਗੂ ਹੋਵੇ ਇਹ ਕਦਮ ਦੇ ਨਾਲ ਹੀ ਹੌਰਮੁਜ਼ ਸਟ੍ਰੇਟ ਪੂਰੀ ਤਰ੍ਹਾਂ ਦੇ ਨਾਲ ਖੁੱਲ੍ਹ ਜਾਏਗਾ, ਉੱਥੋਂ ਨਾਕਾਬੰਦੀ ਖਤਮ ਹੋਏਗੀ। ਸ਼ਾਹਬਾਜ਼ ਸ਼ਰੀਫ ਨੇ ਡੋਨਾਲਡ ਟਰੰਪ ਦੀ ਸਿਫਤਾਂ ਦੇ ਪੁੱਲ ਬੰਨ੍ਹਦਿਆਂ ਹੋਇਆਂ ਕਿਹਾ ਕਿ ਮੈਂ ਧੰਨਵਾਦ ਦਿੰਦਾ ਅਜਿਹੇ ਨੇਤਾ ਨੂੰ ਜਿਨ੍ਹਾਂ ਦੀ ਵਚਨਬੱਧਤਾ ਦੇ ਚੱਲਦਿਆਂ ਇਸ ਇਲਾਕੇ ਦੇ ਵਿੱਚ ਸ਼ਾਂਤੀ ਸਥਾਪਿਤ ਹੋਈ ਹੈ ਅਤੇ ਇੱਕ ਵਾਰ ਫਿਰ ਤੋਂ ਇੱਕ ਅਜਿਹਾ ਸੰਘਰਸ਼ ਖਤਮ ਹੋਇਆ ਜੋ ਕਿ ਖਿੱਤੇ ਦੇ ਲਈ ਵਿਨਾਸ਼ਕਾਰੀ ਹੋ ਸਕਦਾ ਸੀ। ਮੈਂ ਉਹਨਾਂ ਦੀ ਟੀਮ ਦੇ ਵਿੱਚ ਜੇਡੀ ਵੈਂਸ, ਸਟੀਵ ਵਿਟਕੌਫ ਅਤੇ ਜੈਰਡ ਕੁਸ਼ਨਰ ਨੂੰ ਵੀ ਉਹਨਾਂ ਦੀ ਮਿਹਨਤ ਅਤੇ ਯੋਗਦਾਨ ਦੇ ਲਈ ਸਰਾਹਨਾ। ਸ਼ਾਹਬਾਜ਼ ਸ਼ਰੀਫ ਨੇ ਇਰਾਨ ਦੇ ਸਿਖਰਲੇ ਨੇਤਾ ਆਯਾਤੁੱਲਾ ਸਾਇਦ ਮੁਸਤਫਾ ਹੁਸੈਨੀ ਖਾਮਨੇਈ ਤੇ ਰਾਸ਼ਟਰਪਤੀ ਮਸੂਦ ਪੈਜ਼ੇਸ਼ਕੀਆਨ ਦੀ ਦੂਰਦਰਸ਼ਤਾ ਦਾ ਵੀ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਉਹਨਾਂ ਨੇ ਸ਼ਾਂਤੀ ਨੂੰ ਅਪਣਾਇਆ। ਇਰਾਨ ਦੀ ਟੀਮ ਦੇ ਵਿੱਚ ਗੱਲਬਾਤ ਕਰਨ ਵਾਲੇ ਮੁਹੰਮਦ ਬਗਰ ਗਲੀਬਾਫ, ਅਬਾਸ ਅਰਾਕਚੀ, ਇਸਕੰਦਰ ਮੋਮੇਨੀ ਦੀ ਲਗਾਤਾਰ ਕੋਸ਼ਿਸ਼ਾਂ ਦੇ ਚੱਲਦਿਆਂ ਇਹ ਸਮਝੌਤਾ ਸਿਰੇ ਚੜ ਸਕਿਆ। ਸ਼ਾਹਬਾਜ਼ ਸ਼ਰੀਫ ਨੇ ਐਕਸ ਦੇ ਉੱਤੇ ਪੋਸਟ ਦੇ ਵਿੱਚ ਕਤਰ ਦੀ ਭੂਮਿਕਾ ਦਾ ਵੀ ਜ਼ਿਕਰ ਕੀਤਾ। ਸਾਊਦੀ ਅਰਬ, ਤੁਰਕੀ ਤੇ ਮਿਸਰ ਦੇ ਨੇਤਾਵਾਂ ਦਾ ਵੀ ਧੰਨਵਾਦ ਕੀਤਾ। ਕੁੱਲ ਮਿਲਾ ਕੇ ਇੰਨੀ ਵੱਡੀ ਪੋਸਟ ਦੇ ਵਿੱਚ ਸ਼ਾਹਬਾਜ਼ ਸ਼ਰੀਫ ਨੇ ਕਿਸੇ ਵੀ ਧਿਰ ਦੀ ਨਾਰਾਜ਼ਗੀ ਨਾ ਹੋਵੇ ਇਹ ਯਕੀਨੀ ਬਣਾਇਆ ਅਤੇ ਸਭ ਨੂੰ ਖੁਸ਼ ਕਰਨ ਦੀ ਇਸ ਟਵੀਟ ਦੇ ਵਿੱਚ ਕੋਸ਼ਿਸ਼ ਕੀਤੀ। ਉੱਥੇ ਕੌਮਾਂਤਰੀ ਖਿੱਤੇ 'ਚ ਆਖਰੀ ਖਬਰ ਸ਼੍ਰੀਲੰਕਾ ਤੋਂ ਜਿੱਥੋਂ ਦੇ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਦੇ ਬੇਟੇ ਯੋਸ਼ੀਤਾ ਰਾਜਪਕਸ਼ੇ ਨੂੰ ਦੇਸ਼ ਦੇ ਵਿੱਚ ਭ੍ਰਿਸ਼ਟਾਚਾਰ ਰੋਕੂ ਕਮਿਸ਼ਨ ਨੇ
ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਤਹਿਤ ਗ੍ਰਿਫਤਾਰ ਕਰ ਲਿਆ। ਯੋਸ਼ੀਦਾ ਇਸ ਮਾਮਲੇ ਦੇ ਵਿੱਚ ਰਿਸ਼ਵਤਖੋਰੀ ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਦੇ ਲਈ ਹੁਣ ਕਮਿਸ਼ਨ ਦੇ ਸਾਹਮਣੇ ਪੇਸ਼ ਹੋਏ ਨੇ। ਰਾਜਪਕਸ਼ੇ ਦੀ ਔਲਾਦਾਂ ਦੇ ਵਿੱਚੋਂ ਦੂਸਰੇ ਨੰਬਰ ਦੇ ਉੱਤੇ ਉਹਨਾਂ ਦੇ ਪੁੱਤਰ ਯੋਸ਼ੀਦਾ ਰਾਜਪਕਸ਼ੇ ਨੂੰ ਕਮਿਸ਼ਨ ਨੇ ਜਾਂਚ ਕਰਨ ਵਾਲਿਆਂ ਦੇ ਸਾਹਮਣੇ ਪੇਸ਼ ਹੋਣ ਦੇ ਲਈ ਪਹਿਲਾਂ ਸੰਮਨ ਭੇਜਿਆ ਸੀ। ਸ਼੍ਰੀਲੰਕਾ ਨੇਵੀ ਦੇ ਸਾਬਕਾ ਅਧਿਕਾਰੀ ਯੋਸ਼ੀਦਾ ਦੀ ਗ੍ਰਿਫਤਾਰੀ ਦੇ ਕਾਰਨਾਂ ਦੀ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਮਾਮਲਾ ਉਹਨਾਂ ਦੀ ਭਰਤੀ ਤੇ ਸਿਖਲਾਈ ਪ੍ਰਕਿਰਿਆ ਦੇ ਵਿੱਚ ਕਥਿਤ ਬੇਨੀਮੀਆਂ ਦੇ ਨਾਲ ਜੁੜਿਆ ਹੋਇਆ। ਯੋਸ਼ੀਦਾ ਨੇ ਇੱਕ ਨੇਵੀ ਕੈਡਿਟ ਦੇ ਰੂਪ ਦੇ ਵਿੱਚ ਸੇਵਾ ਸ਼ੁਰੂ ਕੀਤੀ ਸੀ ਪਰ ਕਥਿਤ ਤੌਰ ਤੇ ਸ਼ਰਤਾਂ ਪੂਰੀਆਂ ਕੀਤੇ ਬਗੈਰ ਹੀ ਉਹ 2006 'ਚ ਸ਼੍ਰੀਲੰਕਾ ਨੇਵੀ ਦੇ ਕਾਰਜਕਾਰੀ ਸ਼ਾਖਾ 'ਚ ਇੱਕ ਅਧਿਕਾਰੀ ਵਜੋਂ ਉੱਚ ਅਧਿਕਾਰੀ ਵਜੋਂ ਨਿਯੁਕਤ ਹੋ ਗਏ। ਕਮਿਸ਼ਨ ਦਾ ਇਹ ਦੋਸ਼ ਹੈ ਕਿ ਬਾਅਦ ਦੇ ਵਿੱਚ ਉਹਨਾਂ ਦੇ ਤੈਅ ਭਰਤੀ ਮਾਮਲੇ ਦੇ ਤੇ ਸਿਖਲਾਈ ਪ੍ਰਕਿਰਿਆ ਦੇ ਉੱਤੇ ਪੂਰੀ ਜਾਂਚ ਕੀਤੀ ਗਈ ਹੈ। ਫਿਲਹਾਲ ਇਸ ਮਾਮਲੇ ਦੇ ਵਿੱਚ ਹੀ ਉਹਨਾਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਭਾਰਤ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਮੱਧ ਪ੍ਰਦੇਸ਼ ਹਾਈ ਕੋਰਟ ਨੇ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਦੇ ਖਿਲਾਫ ਮਾਨਹਾਨੀ ਮਾਮਲੇ 'ਚ ਗ੍ਰਿਫਤਾਰੀ ਵਾਰੰਟ ਦੇ ਉੱਤੇ ਲੱਗੀ ਅੰਤਰਿਮ ਰੋਕ ਹਟਾ ਦਿੱਤੀ ਹੈ। ਹਾਈ ਕੋਰਟ ਨੇ ਬੁੱਧਵਾਰ ਦੇ ਦਿਨ ਜਸਟਿਸ ਪ੍ਰਮੋਦ ਕੁਮਾਰ ਅਗਰਵਾਲ ਦੀ ਇੱਕ ਇਕੱਲੀ ਬੈਂਚ ਦੀ ਬੈਂਚ ਨੇ ਅਭਿਸ਼ੇਕ ਬੈਨਰਜੀ ਦੀ ਪਟੀਸ਼ਨ ਨੂੰ ਹਟਾਉਂਦਿਆਂ ਹੋਇਆਂ ਇਹ ਕਿਹਾ ਕਿ ਨਵੰਬਰ 2025 ਦੇ ਵਿੱਚ ਦਿੱਤੀ ਗਈ ਗ੍ਰਿਫਤਾਰੀ ਵਾਰੰਟ ਦੀ ਰੋਕ ਵੀ ਹਟਾ ਦਿੱਤੀ ਗਈ ਹੈ। ਵਾਰੰਟ ਭੋਪਾਲ ਦੀ ਵਿਸ਼ੇਸ਼ ਅਦਾਲਤ ਦੇ ਵਿੱਚ ਜਾਰੀ ਕੀਤਾ ਗਿਆ ਸੀ। ਖਬਰ ਏਜੰਸੀ ਪੀਟੀਆਈ ਦੇ ਮੁਤਾਬਕ ਮਾਨਹਾਨੀ ਦਾ ਮਾਮਲਾ ਇੰਦੌਰ ਦੇ ਸਾਬਕਾ ਵਿਧਾਇਕ ਆਕਾਸ਼ ਵਿਜੇ ਵਰਗੀ ਨੇ ਦਾਇਰ ਕੀਤਾ ਸੀ। ਆਕਾਸ਼ ਭਾਜਪਾ ਦੇ ਨੇਤਾ ਨੇ ਤੇ ਮੰਤਰੀ ਕੈਲਾਸ਼ ਵਿਜੇ ਵਰਗੀ ਦੇ ਬੇਟੇ ਨੇ। ਉਹਨਾਂ ਨੇ 2021 'ਚ ਭੋਪਾਲ ਦੀ MPMLA ਅਦਾਲਤ ਦੇ ਵਿੱਚ ਇਹ ਕੇਸ ਦਰਜ ਕਰਵਾਇਆ ਸੀ। ਇਸ ਕੇਸ ਦੇ ਵਿੱਚ ਦੋਸ਼ ਮੜਿਆ ਗਿਆ ਸੀ ਕਿ ਅਭਿਸ਼ੇਕ ਬੈਨਰਜੀ ਨੇ ਨਵੰਬਰ 2020 'ਚ ਕੋਲਕਾਤਾ ਦੀ ਇੱਕ ਰੈਲੀ 'ਚ ਆਕਾਸ਼ ਵਿਜੇ ਵਰਗੀ ਨੂੰ ਗੁੰਡਾ ਕਿਹਾ ਸੀ। ਇਸ ਮਾਮਲੇ 'ਚ MPMLA ਅਦਾਲਤ ਨੇ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੋਇਆ ਸੀ ਜਿਸ ਤੋਂ ਬਾਅਦ ਅਭਿਸ਼ੇਕ ਬੈਨਰਜੀ ਹਾਈਕੋਰਟ ਪਹੁੰਚੇ। ਪਟੀਸ਼ਨ ਦੇ ਵਿੱਚ TMC ਨੇਤਾ ਨੇ ਕਿਹਾ ਕਿ ਉਹ ਸੰਸਦ ਮੈਂਬਰ ਨੇ ਤੇ ਫਰਾਰ ਹੋਣ ਦੀ ਸੰਭਾਵਨਾ ਹੀ ਨਹੀਂ ਹੈ। ਇਸੇ ਆਧਾਰ ਤੇ ਹਾਈਕੋਰਟ ਨੇ 12 ਨਵੰਬਰ 2025 ਦੇ ਗ੍ਰਿਫਤਾਰੀ ਵਾਰੰਟ ਦੇ ਉੱਤੇ ਹੁਣ ਰੋਕ ਲਗਾ ਦਿੱਤੀ ਹੈ। ਉੱਥੇ ਪਟਨਾ ਤੋਂ ਅਗਲੀ ਖਬਰ ਜਿੱਥੇ ਪ੍ਰਿੰਸ ਯਾਦਵ ਦੀ ਮੌਤ ਦੇ ਮਾਮਲੇ 'ਚ ਬੁੱਧਵਾਰ ਦੇਰ ਸ਼ਾਮ ਪਟਨਾ ਦੇ ਵਿੱਚ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ। ਪ੍ਰਿੰਸ ਦੀ ਮੌਤ ਮਾਮਲੇ 'ਚ ਖਾਨਸਰ ਦੇ ਖਿਲਾਫ FIR ਦਰਜ ਕਰਵਾਉਣ ਵਾਲੇ ਰੌਸ਼ਨ ਆਨੰਦ ਥਾਣੇ ਗਏ। ਜਦੋਂ ਘੰਟਿਆਂ ਬੀਤ ਜਾਣ ਤੋਂ ਬਾਅਦ ਖਾਨਸਰ ਦੇ ਖਿਲਾਫ FIR ਦਰਜ ਨਾ ਹੋਈ ਤਾਂ ਰੌਸ਼ਨ ਆਨੰਦ ਧਰਨੇ 'ਤੇ ਬੈਠਣ ਦੀ ਚੇਤਾਵਨੀ ਦੇ ਛੱਡੇ। ਉਹਨਾਂ ਨੇ ਕਿਹਾ ਕਿ ਜਦ ਤੱਕ FIR ਦਰਜ ਨਹੀਂ ਹੁੰਦੀ ਉਹ ਧਰਨੇ 'ਤੇ ਬੈਠੇ ਰਹਿਣਗੇ। ਮੌਕੇ 'ਤੇ ਜੁਟੀ ਹੋਈ ਪੁਲਿਸ ਨੇ ਵੀ ਉਹਨਾਂ ਦੇ ਉੱਤੇ ਦਬਾਅ ਪਾਇਆ। ਦੱਸ ਦਈਏ ਕਿ ਉਹਨਾਂ ਕਿਹਾ ਕਿ ਮੇਰੇ ਭਰਾ ਦਾ ਕਤਲ ਹੋਇਆ, ਕਿਸੇ ਦਬਾਅ ਦੇ ਵਿੱਚ FIR ਦਰਜ ਨਹੀਂ ਹੋ ਰਹੀ ਔਰ ਇਹ ਪੁਲਿਸ ਨੂੰ ਹੀ ਦੱਸਣਾ ਹੋਏਗਾ। ਪ੍ਰਿੰਸ ਯਾਦਵ ਦੇ ਭਰਾ ਰੌਸ਼ਨ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਤੇ ਦੱਸਿਆ ਸੀ ਕਿ ਪੂਰਾ ਵਿਸ਼ਵਾਸ ਹੈ ਉਹਨਾਂ ਨੂੰ ਕਿ ਫੈਜ਼ਲ ਖਾਨ ਉਰਫ ਖਾਨ ਸਰ, ਡਾਕਟਰ ਰਾਮ ਸ਼ੰਕਰ ਪ੍ਰਸਾਦ ਤੇ ਕਨਈਆ ਕੁਮਾਰ ਸਿੰਘ ਨੇ ਹੋਰਨਾਂ ਲੋਕਾਂ ਦੇ ਨਾਲ ਰਲ ਕੇ ਗਹਿਰੀ ਸਾਜਿਸ਼ ਰਚ ਕੇ ਉਹਨਾਂ ਦੇ ਭਰਾ ਪ੍ਰਿੰਸ ਦਾ ਕਤਲ ਕਰਵਾਇਆ ਸੀ। ਸ਼ਿਕਾਇਤ 'ਚ ਰੌਸ਼ਨ ਆਨੰਦ ਨੇ ਕਿਹਾ ਕਿ ਇਹਨਾਂ ਅਪਰਾਧੀਆਂ ਨੂੰ ਗ੍ਰਿਫਤਾਰ ਕਰਕੇ ਸਜ਼ਾ ਦਿੱਤੀ ਜਾਵੇ, ਉਹਨਾਂ ਦੇ ਪਰਿਵਾਰ ਦੇ ਨਾਲ ਨਿਆਂ ਨਹੀਂ ਹੋ ਰਿਹਾ। ਜੇਲ੍ਹ ਤੋਂ ਛੁੱਟਦਿਆਂ ਹੀ ਰੌਸ਼ਨ ਆਨੰਦ ਨੇ ਕਿਹਾ ਕਿ ਉਹਨਾਂ ਦੇ ਭਰਾ ਪ੍ਰਿੰਸ ਦਾ ਕਤਲ ਕੀਤਾ ਗਿਆ। ਰੌਸ਼ਨ ਦੇ ਭਰਾ ਦਾ ਕਤਲ ਦਾ ਦੋਸ਼ ਖਾਨਸਰ ਦੇ ਉੱਤੇ ਉਹਨਾਂ ਨੇ ਮੜਿਆ। ਇਸੇ ਮਾਮਲੇ ਦੇ ਵਿੱਚ ਹੁਣ ਉਹ ਜੇਲ੍ਹ ਦੇ ਵਿੱਚ ਧਰਨਾ ਲਗਾ ਕੇ ਬੈਠ ਗਏ। ਹੋਰਨਾਂ ਖਬਰਾਂ ਦੀ ਸਾਂਝ ਪਾਈਏ ਤੇ ਸੁਪਰੀਮ ਕੋਰਟ ਨੇ ਕਿਹਾ ਕਿ ਸਾਈਬਰ ਅਪਰਾਧੀ ਪਰਜੀਵੀ ਨੇ, ਪੈਰਾਸਾਈਟ ਨੇ, ਜੋ ਕਿ ਭੋਲੇ ਭਾਲੇ ਨਿਵੇਸ਼ਕਾਂ ਨੂੰ ਧੋਖਾ ਦਿੰਦੇ ਨੇ, ਅਜਿਹੇ ਅਪਰਾਧੀਆਂ ਦੇ ਨਾਲ ਸਖ਼ਤੀ ਦੇ ਨਾਲ ਨਜਿੱਠਣ ਦੀ ਲੋੜ ਹੈ। ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਸੰਬੰਧਿਤ ਚੀਫ਼ ਜਸਟਿਸ ਸੂਰਿਆ ਕਾਂਤ ਤੇ ਜਸਟਿਸ ਵੀ ਮੋਹਨਾ ਦੀ ਬੈਂਚ ਨੇ ਇੱਕ ਵਿਅਕਤੀ ਵੱਲੋਂ ਦਾਇਰ ਪਟੀਸ਼ਨ ਦੇ ਉੱਤੇ ਸੁਣਵਾਈ ਕਰਦੇ ਹੋਇਆਂ ਬੁੱਧਵਾਰ ਦੇ ਦਿਨ ਟਿੱਪਣੀਆਂ ਕੀਤੀਆਂ ਸੀ। ਹਾਈ ਜਿਹੜੀ ਸੁਪਰੀਮ ਕੋਰਟ ਆ ਉਹ ਪਿਛਲੇ ਕੁਝ ਦਿਨਾਂ ਦੇ ਵਿੱਚ ਬੜੀਆਂ ਅਜੀਬੋ ਗਰੀਬ ਟਿੱਪਣੀਆਂ ਕਰ ਰਹੇ ਨੇ, ਕਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਕਾਕਰੇਜ ਤੇ ਕਦੇ ਪਟੀਸ਼ਨ ਦਾਇਰ ਕਰਨ ਵਾਲੇ ਸਾਈਬਰ ਅਪਰਾਧੀਆਂ ਨੂੰ ਪਰਜੀਵੀ। ਹਾਲਾਂਕਿ ਇੱਕ ਮਾਮਲੇ ਦੇ ਵਿੱਚ ਤਾਂ ਸੁਪਰੀਮ ਕੋਰਟ ਦੇ ਇਸ ਟਿੱਪਣੀ ਨੂੰ ਸਹੀ ਮੰਨਿਆ ਵੀ ਜਾ ਸਕਦਾ ਹੈ। ਚੀਫ਼ ਜਸਟਿਸ ਨੇ ਕਿਹਾ ਕਿ ਸਾਈਬਰ ਅਪਰਾਧੀ ਪੈਰਾਸਾਈਟ ਨੇ, ਉਹ ਭੋਲੇ ਭਾਲੇ ਨਿਵੇਸ਼ਕਾਂ ਤੋਂ ਪੈਸਾ ਲੈਂਦੇ ਨੇ, ਉਹਨਾਂ ਨੂੰ ਧੋਖਾ ਦਿੰਦੇ ਨੇ, ਸਾਨੂੰ ਸਾਈਬਰ ਅਪਰਾਧੀਆਂ ਦੇ ਵਿਰੁੱਧ ਸਖ਼ਤ ਹੋਣਾ ਹੋਏਗਾ। ਜਸਟਿਸ ਸੂਰਿਆ ਕਾਂਤ ਨੇ ਵੀ ਕਿਹਾ ਕਿ ਅਜਿਹੇ ਅਪਰਾਧਾਂ ਦੇ ਪੀੜਤ ਪੂਰੇ ਦੇਸ਼ ਤੋਂ ਆ ਰਹੇ ਨੇ। ਉਧਰ ਕੇਂਦਰੀ ਗ੍ਰਹਿ ਮੰਤਰਾਲੇ ਦੇ ਤਹਿਤ ਆਉਣ ਵਾਲੇ ਭਾਰਤੀ ਸਾਈਬਰ ਅਪਰਾਧ ਤਾਲਮੇਲ ਦੇ ਜਿਹੜੀ ਬ੍ਰਾਂਚ ਹੈਗੀ ਹੈ IFORC ਨੇ ਸਾਈਬਰ ਅਪਰਾਧ ਵਿਰੁੱਧ ਲੜਾਈ ਨੂੰ ਮਜ਼ਬੂਤ ਕਰਨ ਤੇ ਪੀੜਤਾਂ ਨੂੰ ਰਾਹਤ ਦੇਣ ਦੇ ਲਈ ਦੋ ਨਵੇਂ ਪੋਰਟਲ ਸ਼ੁਰੂ ਕੀਤੇ ਨੇ। ਇਹ ਪੋਰਟਲ ਸ਼ਿਕਾਇਤ ਨਿਵਾਰਨ ਪ੍ਰਣਾਲੀ ਯਾਨੀ GRM ਤੇ ਪੈਸੇ ਦੀ ਵਾਪਸੀ ਪ੍ਰਣਾਲੀ ਯਾਨੀ MRM ਇਹਦੇ ਤਹਿਤ ਤਿਆਰ ਕੀਤੇ ਗਏ ਨੇ। ਜਾਣਕਾਰੀ ਦਿੰਦਿਆਂ ਹੋਇਆਂ ਵਿਭਾਗ ਨੇ ਦੱਸਿਆ ਕਿ GRM ਪੋਰਟਲ ਉਹਨਾਂ ਬੈਂਕ ਖਾਤਿਆਂ ਤੋਂ ਲੈਣ ਦੇਣ ਮੁੜ ਚਾਲੂ ਕਰਨ 'ਚ ਮਦਦ ਕਰੇਗਾ ਜਿਨ੍ਹਾਂ 'ਚ ਗਲਤੀ ਦੇ ਨਾਲ ਇਸ ਨੂੰ ਰੋਕ ਦਿੱਤਾ ਗਿਆ ਸੀ ਅਤੇ ਦੂਜੇ ਪਾਸੇ MRM ਪੋਰਟਲ ਸਾਈਬਰ ਧੋਖਾਧੜੀ ਦੇ ਪੀੜਤਾਂ ਨੂੰ ਰਕਮ ਵਾਪਸ ਦਿਵਾਉਣ ਦੇ ਵਿੱਚ ਮਦਦ ਕਰੇਗਾ। ਉਹਨਾਂ ਕਿਹਾ ਕਿ ਇਹ ਪੋਰਟਲ ਪੁਲਿਸ, ਬੈਂਕਾਂ ਅਤੇ ਕੌਮੀ ਸੁਰੱਖਿਆ ਅਪਰਾਧ ਰਿਪੋਰਟਿੰਗ ਪੋਰਟਲ ਯਾਨੀ NCRP ਦੇ ਨਾਲ ਸਿੱਧੇ ਤਾਲਮੇਲ ਸਥਾਪਿਤ ਕਰਨਗੇ।
अडानी समूह की मलकियत वाले नवी मुंबई हवाई अड्डे तो 15 जुलाई कौमांतरी उड़ान सेवावां शुरू हो सकदियां ने। कहा जा रहा है कि मुंबई महानगर का यह दूजा कौमांतरी हवाई अड्डा नवी मुंबई इंटरनेशनल एयरपोर्ट लिमिटेड। इस एयरपोर्ट के मनिया जा रहा है कि 15 जुलाई तो कारगो उड़ाना शुरू हो जाएगियां ते फिर हफ्तावारी उड़ाना की गिनती जिहड़ी है वह 18 तक हो जाएगी ते नाल ही जिहड़ियां इंटरनेशनल उड़ाना ने वह भी जल्द शुरू कर दित्तियां जाएगियां। दस दईए कि अंतम प्रक्रिया इस दे पूरी कर ली गई है और इस दरम्यान 5 जुलाई के आले दुआले सूचना जारी की जा सकती है जिस तों बाद कारगो उड़ाना तो घट्टो घट्ट शुरू कर ही दित्तियां जाएगियां। ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਵਨ ਨੇਸ਼ਨ ਪਾਰਟੀ ਦੇ ਨੇਤਾ ਪੌਲਿਨ ਹੈਨਸਨ ਨੇ ਹੁਣ ਆਪਣੇ ਕੱਲ ਦੀ ਸਪੀਚ ਤੋਂ ਬਾਅਦ ਉਸ ਸਪੀਚ ਦੇ ਉੱਤੇ ਪ੍ਰਤੀਕਰਮ ਆਪ ਹੀ ਦੇਣਾ ਸ਼ੁਰੂ ਕੀਤਾ ਤੇ ਕਿਹਾ ਹੈ ਕਿ ਜੇਕਰ ਵਨ ਨੇਸ਼ਨ ਪਾਰਟੀ ਦੀ ਜਿੱਤ ਕੇ ਸਰਕਾਰ ਸੱਤਾ ਦੇ ਉੱਤੇ ਸਥਾਪਿਤ ਹੁੰਦੀ ਹੈ ਤਾਂ ਉਹ ਡਿਫੈਂਸ ਸਪੈਂਡਿੰਗ ਯਾਨੀ ਕਿ ਰੱਖਿਆ ਖਰਚ ਨੂੰ 70 ਤੋਂ ਲੈ ਕੇ 80 ਬਿਲੀਅਨ ਤੱਕ ਡਾਲਰ ਤੱਕ ਹੋਰ ਚੱਕ ਦੇਣਗੇ ਯਾਨੀ ਕਿ GDP ਦਾ 5% ਇਸ ਦੇ ਉੱਤੇ ਖਰਚਣਗੇ। ਅਮਰੀਕਾ ਦੀ ਤਰਫ ਤੋਂ ਆਸਟ੍ਰੇਲੀਆ ਦੇ ਉੱਤੇ ਬੜੀ ਵਾਰ ਦਬਾਅ ਪਾਇਆ ਗਿਆ ਕਿ GDP ਦਾ ਘੱਟੋ ਘੱਟ 4% ਦਾ ਬਜਟ ਕੀਤਾ ਜਾਵੇ ਪਰ ਮੌਜੂਦਾ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਕਿਹਾ ਕਿ ਫਿਜ਼ੂਲ ਖਰਚ ਹੋਏਗਾ ਇਸੇ ਖਰਚ ਨੂੰ ਦੇਸ਼ ਦੇ ਇਨਫਰਾਸਟ੍ਰਕਚਰ ਦੇ ਉੱਤੇ ਖਰਚ ਕੀਤਾ ਜਾਣਾ ਚਾਹੀਦਾ ਪਰ ਪੌਲਿਨ ਹੈਨਸਨ ਅਮਰੀਕਾ ਦੀ ਗੱਲ ਮੰਨ ਗਏ ਨੇ ਅਤੇ ਉਹਨਾਂ ਕਿਹਾ ਕਿ ਜੇਕਰ ਉਹ ਪ੍ਰਧਾਨ ਮੰਤਰੀ ਬਣਦੇ ਨੇ ਤਾਂ ਉਹ 4 ਛੱਡੋ 5% ਰੱਖਿਆ ਬਜਟ ਦੇ ਉੱਤੇ ਖਰਚਣਗੇ। ਵਨ ਨੇਸ਼ਨ ਪਾਰਟੀ ਨੇ ਕਿਹਾ ਦੀ ਨੇਤਾ ਨੇ ਕਿਹਾ ਕਿ ਸਾਨੂੰ ਡਰੋਨਸ ਮਿਜ਼ਾਈਲਾਂ ਦੇ ਉੱਤੇ ਹੋਰ ਖਰਚ ਕਰਨਾ ਚਾਹੀਦਾ ਅਮਰੀਕਾ ਤੋਂ ਹੋਰ ਵਧੇਰੇ ਹਥਿਆਰ ਲੈਣੇ ਚਾਹੀਦੇ ਨੇ ਇਹ ਮੌਜੂਦਾ ਸਰਕਾਰ ਦੀ ਨੀਤੀਆਂ ਤੋਂ ਬਿਲਕੁਲ ਉਲਟ ਇੱਕ ਫੈਸਲਾ ਹੈ। ਹਾਲਾਂਕਿ ਇਸ ਦਰਮਿਆਨ ਹੈਨਸਨ ਨੇ ਇਹ ਵੀ ਗੱਲ ਕਹੀ ਕਿ ਕੱਲ੍ਹ ਦੇ ਦਿਨ ਜਿਹੜੀ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਉਹਨਾਂ ਨੇ ਸਪੀਚ ਦਿੱਤੀ ਸੀ ਉਸ ਦੇ ਉੱਤੇ ਜਿਸ ਕਿਸਮ ਦੇ ਪ੍ਰਤੀਕਰਮ ਆ ਰਹੇ ਨੇ ਉਹਨਾਂ ਤੋਂ ਬੇਹੱਦ ਉਤਸ਼ਾਹਿਤ ਨੇ। ਹਾਲਾਂਕਿ ਇਸ ਦਰਮਿਆਨ ਪ੍ਰੈਸ ਕਲੱਬ ਦੀ ਤਰਫ ਤੋਂ ਇਹ ਵੀ ਗੱਲ ਕਹੀ ਗਈ ਸੀ ਕਿ ਉਹਨਾਂ ਦੀ ਸਪੀਚ ਤੋਂ ਪਹਿਲਾਂ ਜਿਸ ਕਿਸਮ ਦਾ ਬੈਨਰ ਉਹਨਾਂ ਦੇ ਖਿਲਾਫ਼ ਇੱਕ ਟੰਗਿਆ ਗਿਆ ਸੀ ਗੈਟਅਪ ਨਾਮ ਦੀ ਸੰਸਥਾ ਦੀ ਤਰਫ ਤੋਂ ਉਹਨਾਂ ਨੇ ਪ੍ਰੈਸ ਕਲੱਬ ਦੇ ਕਿਹਨਾਂ ਅਹੁਦੇਦਾਰਾਂ ਦੇ ਨਾਲ ਗੱਲਬਾਤ ਕੀਤੀ ਕਿਵੇਂ ਇਹ ਬੈਨਰ ਟੰਗਿਆ ਕਿਵੇਂ ਇਸ ਪੂਰੇ ਮਾਮਲੇ ਨੂੰ ਅੰਜਾਮ ਦਿੱਤਾ ਉਸ ਦੀ ਉਹ ਜਾਂਚ ਕਰਵਾਉਣਗੇ ਪਰ ਨਾਲ ਹੀ ਪ੍ਰੈਸ ਕਲੱਬ ਨੇ ਇਹ ਵੀ ਕਹਿ ਛੱਡਿਆ ਕਿ ਪੌਲਿਨ ਹੈਨਸਨ ਦੀ ਤਰਫ ਤੋਂ ਗਾਰਜੀਅਨ ਦੀ ਪੱਤਰਕਾਰ ਨੂੰ ਟਰੈਸ਼ੀ ਯਾਨੀ ਕਿ ਗੰਦਗੀ ਕਰਾਰ ਦੇਣਾ SBS ਦੀ ਪੱਤਰਕਾਰਾਂ ਨੂੰ ਧਮਕੀ ਦੇ ਦੇਣਾ ABC ਨੂੰ ਅਤੇ ਹੋਰਨਾਂ ਪੱਤਰਕਾਰਾਂ ਨੂੰ ਇਹ ਕਹਿ ਕੇ ਕਿ ਮੇਰੇ ਆਲੇ ਦੁਆਲੇ ਨਾ ਦਿਖਿਓ ਨੇੜੇ ਤੇੜੇ ਨਾ ਦਿਖਿਓ ਇਸ ਕਿਸਮ ਦੀਆਂ ਟਿੱਪਣੀਆਂ ਜਿਹੜੀਆਂ ਨੇ ਉਹ ਪ੍ਰੈਸ ਦੀ ਮਰਿਆਦਾ ਦੇ ਉਲਟ ਨੇ। ਅਜੇ ਦੇ ਵਿੱਚ ਇੱਕ ਮੀਡੀਆ ਯੂਨੀਅਨ ਦੀ ਤਰਫ ਤੋਂ ਵੀ ਪੌਲਿਨ ਹੈਨਸਨ ਦੀ ਇਸ ਕੱਲ੍ਹ ਦੀ ਪ੍ਰੈਸ ਕਾਨਫਰੰਸ ਨੂੰ ਜਿਹੜਾ ਉਸਦੀ ਆਲੋਚਨਾ ਕੀਤੀ ਗਈ। ਉੱਧਰ ਇਸ ਦਰਮਿਆਨ ਵਿਰੋਧੀ ਧਿਰ ਨੇਤਾ ਐਂਗਸ ਟੇਲਰ ਨੇ ਵੀ ਇਸ ਪ੍ਰੈਸ ਕਾਨਫਰੰਸ ਦੇ ਉੱਤੇ ਜਾਂ ਇੰਝ ਕਹਿ ਲਈਏ ਕਿ ਪੌਲਿਨ ਹੈਨਸਨ ਦੇ ਸੰਬੋਧਨ ਦੇ ਉੱਤੇ ਆਪਣੀ ਟਿੱਪਣੀ ਦਿੱਤੀ ਹੈ। ਉਹਨਾਂ ਕਿਹਾ ਹੈ ਕਿ ਚਮੜੀ ਦੇ ਰੰਗ ਦੇ ਆਧਾਰ ਦੇ ਉੱਤੇ ਕਿਸੇ ਦੇ ਨਾਲ ਰੇਸਿਜ਼ਮ ਕਰਨਾ ਇਹ ਵਨ ਨੇਸ਼ਨ ਪਾਰਟੀ ਦੀ ਪਾਲਿਸੀ ਤਾਂ ਹੋ ਸਕਦੀ ਹੈ ਪਰ ਗੱਠਜੋੜ ਦੀ ਕਦੇ ਵੀ ਨਹੀਂ ਹੋਏਗੀ। ਮਲਟੀ ਕਲਚਰਿਜ਼ਮ ਆਸਟ੍ਰੇਲੀਆ ਦੇ ਵਿੱਚ ਹਮੇਸ਼ਾ ਸੀ ਅਤੇ ਰਹੇਗਾ ਮੋਨੋਕਲਚਰ ਆਸਟ੍ਰੇਲੀਆ ਨੂੰ ਨਹੀਂ ਕੀਤਾ ਜਾ ਸਕਦਾ ਜੋ ਕਿ ਪੌਲਿਨ ਹੈਨਸਨ ਨੇ ਆਪਣੇ ਕੱਲ੍ਹ ਦੇ ਦਿਨ ਬਿਆਨ ਦਿੱਤਾ। ਐਂਗਸ ਟੇਲਰ ਨੇ ਇਹ ਵੀ ਕਿਹਾ ਕਿ ਵਨ ਨੇਸ਼ਨ ਪਾਰਟੀ ਦੀ ਨੇਤਾ ਬੇਸ਼ੱਕ ਪੇਡ ਪੇਰੈਂਟਲ ਲੀਵ ਦੇ ਹੱਕ 'ਚ ਨਹੀਂ ਨੇ ਪਰ ਜੇਕਰ ਲਿਬਰਲ ਨੈਸ਼ਨਲ ਗੱਠਜੋੜ ਦੀ ਸਰਕਾਰ ਆਉਂਦੀ ਹੈ ਫੈਡਰਲ ਚੋਣਾਂ ਜਿੱਤ ਗਏ ਤਾਂ ਉਹ ਪੇਡ ਪੇਰੈਂਟਲ ਲੀਵ ਦੇ ਵਿੱਚ ਕੋਈ ਵੀ ਬਦਲਾਅ ਨਹੀਂ ਕਰਨਗੇ। ਹਾਲਾਂਕਿ ਪੌਲਿਨ ਹੈਨਸਨ ਨੇ ਇਹ ਵੀ ਗੱਲ ਕੱਲ੍ਹ ਦੇ ਦਿਨ ਕਹੀ ਸੀ ਕਿ ਕੁਝ ਕਰਮਚਾਰੀ ਲੇਜ਼ੀ ਹੋ ਗਏ ਨੇ ਆਲਸੀ ਹੋ ਗਏ ਨੇ ਉਹ ਵਾਧੂ ਤਨਖਾਹਾਂ ਹਾਸਲ ਕਰ ਰਹੇ ਨੇ। ਪੌਲਿਨ ਹੈਨਸਨ ਨੇ ਕਾਰੋਬਾਰਾਂ ਦੇ ਹੱਕ ਦੇ ਵਿੱਚ ਅਤੇ ਕਰਮਚਾਰੀਆਂ ਦੇ ਉਲਟ ਬੜੀਆਂ ਗੱਲਾਂ ਕੀਤੀਆਂ ਸੀ ਪਰ ਐਂਗਸ ਟੇਲਰ ਨੇ ਪੌਲਿਨ ਹੈਨਸਨ ਤੋਂ ਉਲਟ ਜਵਾਬ ਦਿੰਦਿਆਂ ਕਿਹਾ ਕਿ ਜਿਹੜੇ ਕੰਮ ਨਹੀਂ ਕਰਦੇ ਉਹਨਾਂ ਨੂੰ ਸੈਕ ਕਰਨ ਦਾ ਹੱਕ ਕੰਪਨੀਆਂ ਦੇ ਕੋਲ ਹੋਣਾ ਚਾਹੀਦਾ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਯੂਨੀਅਨਸ ਦੀ ਕਿਸੇ ਕਿਸਮ ਦੀ ਮਿਲੀਟੈਂਸੀ ਯਾਨੀ ਕਿ ਦਹਿਸ਼ਤਗਰਦੀ ਆਸਟ੍ਰੇਲੀਆ 'ਚ ਚੱਲੇ ਇਹ ਨਹੀਂ ਚੱਲਣੀ ਚਾਹੀਦੀ। ਇਸ ਦੇ ਨਾਲ ਹੀ ਗੱਠਜੋੜ ਬੇਸਿਕ ਤਨਖਾਹਾਂ ਜਾਂ ਜਿਹੜੀਆਂ ਵੇਜਿਸ ਨੇ ਉਹਨਾਂ ਨੂੰ ਵਧਾਉਣ ਦੇ ਹੱਕ ਦੇ ਵਿੱਚ ਵੀ ਹੈ। ਉਹਨਾਂ ਕਿਹਾ ਕਿ ਬਜਟ ਦੇ ਵਿੱਚ ਛੋਟੇ ਵਪਾਰਕ ਅਦਾਰਿਆਂ ਦਾ ਗਲਾ ਘੁੱਟਣਾ ਬੇਸ਼ੱਕ ਇੱਕ ਗਲਤ ਕਦਮ ਹੋ ਸਕਦਾ ਹੈਗਾ ਹੈ ਪਰ ਗੱਠਜੋੜ ਜਿਹੜਾ ਉਹ ਇਸ ਬਾਬਤ ਅਲੱਗ ਤੋਂ ਆਪਣੀ ਰਣਨੀਤੀ ਸਪਸ਼ਟ ਵੀ ਕਰੇਗਾ। ਉੱਧਰ ਐਂਥਨੀ ਐਲਬਨੀਜ਼ ਨੇ ਮੀਡੀਆ ਅਦਾਰਿਆਂ ਦੇ ਉੱਤੇ ਪੌਲਿਨ ਹੈਨਸਨ ਦੀ ਤਰਫ ਤੋਂ ਬੋਲੇ ਗਏ ਹਮਲੇ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ABC ਅਤੇ SBS ਵਰਗੇ ਅਦਾਰੇ ਦੇਸ਼ ਦੀ ਲੋਕਤੰਤਰੀ ਪ੍ਰਣਾਲੀ ਦੇ ਵਿੱਚ ਸੰਜਮ ਬਣਾਈ ਰੱਖਣ ਸੰਤੁਲਨ ਬਣਾਈ ਰੱਖਣ ਦਾ ਕੰਮ ਕਰਦੇ ਨੇ ਇਹਨਾਂ ਨੂੰ ਬੰਦ ਤਾਂ ਬਿਲਕੁਲ ਵੀ ਨਹੀਂ ਕੀਤਾ ਜਾ ਸਕਦਾ। ਉੱਧਰ ਇਸ ਦਰਮਿਆਨ ਜਿਹੜੀ ਲਿਬਰਲ ਨੈਸ਼ਨਲ ਗੱਠਜੋੜ ਹੈ ਉਹਨਾਂ ਦੀ ਤਰਫ ਤੋਂ ਇਹ ਫੈਸਲਾ ਜ਼ਰੂਰ ਲਿਆ ਗਿਆ ਕਿ ਜਿਹੜਾ ਐਕਸਟਰਾ ਕੈਪੀਟਲ ਗੇਨਜ਼ ਟੈਕਸ ਡਿਸਕਾਊਂਟ ਹੈ ਸਮਾਲ ਬਿਜ਼ਨਸਿਸ ਦੇ ਲਈ
50% तक का वो डिस्काउंट है। वह पहला $2 million के टर्नओवर वाली जिहड़ियां कंपनियां सी अदारे सी या स्मॉल बिजनेस सी उन्हां नूं ही दिता जाना सी, पर हुण उस नूं वधा के $10 million तक किया जा सकता है। यानी कि $10 million या इस तों वध घट कमाई करन वाले तुसीं अदारे हो तां एक्स्ट्रा कैपिटल गेन्स टैक्स जिहड़ा उह तुहाडे ते लागू हो सकता है। इसका मकसद यही है कि लेबर पार्टी कारोबारियों भी अपने तो दूर नहीं रखना चाहती। ज़्यादातर बिजनेस जिहड़े ने उन्होंने एक्टिव एसेट डिस्काउंट के नाम के उत्ते 50% डिस्काउंट दिता जाता है, उन्होंने उत्ते करंटली अपलाई हो रहा है जिन्हों की सालाना टर्नओवर $2 million से। पर हुण लेबर पार्टी की तरफ तो नवा प्रपोजल बड़े व्यापारक अदारों या मध्यम दर्ज के अदारों भी अपने वल आकर्षित करेगा जिन्हों तो लेबर पार्टी टुटती जा रही थी। उधर एनुअल क्वार्टरली सिंडोम्स यानी QS यूनिवर्सिटी रैंकिंग जारी कर दी गई है। दुनिया दिया 500 के करीब यूनिवर्सिटियां सिखर लिया उन्हां दी रैंकिंग, हालांकि 1500 के करीब यूनिवर्सिटियां दी रैंकिंग जारी हुई है, पर दुनिया दी बेहतरीन यूनिवर्सिटियां दी लिस्ट दे विच आस्ट्रेलिया दियां एक बार फिर तो यूनिवर्सिटियां ने नाम ना खटिया। यूनिवर्सिटी ऑफ न्यू साउथ वेल्स दुनिया दियां बेहतरीन टॉप 500 यूनिवर्सिटीज़ दे विचों 19वें नंबर दे उत्ते आंदी है, यानी कि टॉप 20 दे विच नाम शुमार करान च यह यूनिवर्सिटी कामयाब रही है। इस तों इलावा देश दियां होर किहड़ियां यूनिवर्सिटियां ने जिहड़ियां टॉप 100 दे विच ने, उहनां च यूनिवर्सिटी ऑफ मेलबर्न 22वें रैंक दे उत्ते है दुनिया भर दे च, यूनिवर्सिटी ऑफ सिडनी 28वें रैंक ते, 29वें ते भी एक आस्ट्रेलियन यूनिवर्सिटी कैनबरा दे विच स्थित ANU आस्ट्रेलियन नैशनल यूनिवर्सिटी, 31वें नंबर दे उत्ते मनाश यूनिवर्सिटी, 40वें ते यूनिवर्सिटी ऑफ क्वींसलैंड। दुनिया दियां बेहतरीन टॉप 100 यूनिवर्सिटीज़ दे विचों यूनिवर्सिटी ऑफ वैसटर्न आस्ट्रेलिया 77वें नंबर ते एडिलेड यूनिवर्सिटी 79वें ते टॉप 100 च आखिरी आस्ट्रेलियन यूनिवर्सिटी है UTS सिडनी दी, यानी कि यूनिवर्सिटी ऑफ टेक्नोलॉजी सिडनी। इन्हां यूनिवर्सिटियां दी रैंकिंग दे विच सुधार ही होया दस्या गया, यानी कि आस्ट्रेलिया दे जिहड़ियां यूनिवर्सिटियां ने उन्हां दे विच बेहतरीन कामकाज देखने को मिले। हालांकि वर्कलोड जिहड़ा है ना यूनिवर्सिटी च बढ़ रहा है वो इत्थों दे कर्मचारियों की एक शिकायत जरूर है। 500 तो वधेरे कर्मचारियों के नाल किए गए एक वक्रे सर्वेखण च आस्ट्रेलिया के कर्मचारियों ने यह दस्या कि उन्होंने उत्ते कामकाज का वाधू बोझ पै रहा है। उत्थे आखिरी कुछ खबरां की सांझ पाईए तो सिडनी तो खबर जिथे सिडनी के साउथ वैसट के पेंदे कैबरामैटा दे विच कंबरलैंड हाईवे दे उत्ते कल दे दिन शामी 3:15 एक हादसा जिहड़ा होया सी जिस दे विच एक तेज़ रफ्तार बेकाबू कार ने प्रैम दे विच बैठे दो छोटे बच्चों नूं टक्कर मार दित्ती सी ते उहनां दी मौत हो गई सी। उस मामले च हुण मापिआं दा बुरा हाल है। दस दईए कि इस दे विच 5 साल दी कैथरीन ते 14 महीनों दा हैरी एक प्रैम च मौजूद सी। जदों उहनां दी मां सौ प्रैम उहनां नूं सड़क तो लैके जा रही सी अचानक एक रफ्तार आंदी है उहनां दी प्रैम दे विच कार मार दी है। हालांकि मां नूं तां भीड़ दी तरफ तो बचा लिया गया मौके ते मौजूद लोगों की तरफ तो, पर छोटे बच्चों नूं नहीं बचाया जा सकिया। हस्पताल दे विच उहनां नूं मृतक ऐलान दिता गया। हाल फिलहाल एक फंडरेजर पेज है जिहड़ा परिवार दे लई खड़ा किया गया, $5,000 इकट्ठे भी कर ले गए ने। पर इस खबर तो बाद इन्हां छोटे बच्चों के माता पिता व्यूंडी था ते सैम रॉक सॉक्रैम ने फिलहाल अपने बच्चों खो देने दे उत्ते दुख का इजहार करदिया कहा है कि यकीन ही नहीं हो रहा कि उन्होंने बच्चे एक रात दे विच उन्हां दे कोल हुण नहीं ने, उन्हां दी गोदी सखनी कर गए ने और इस सोग तो कदे भी उभर नहीं पाणगे। उधर वोडाफोन की तरफ तो हुण उस मामले दे विच अपनी गलती मनी गई है जिस दे विच देश भर दे अंदर इस टेलीकॉम कंपनी का नैटवर्क एक तरीके दे नाल खड़ गया सी, रुक गया सी पूरी तरह दे नाल। दस दईए कि वोडाफोन कंपनी ने कल दे दिन सवेरे 8 तो जिहड़ा कंपनी की सर्विसिज दे विच आउटेज देखिया गई सी उस दे बारे लिखते रूप दे विच सोशल मीडिया तो कहा है कि वोडाफोन दे कस्टमर्स नू 000 दे उत्ते कनैक्ट करन दे विच भी समस्यावां आईयां सी। हुण बेशक नैटवर्क दुरुस्त कर लिया गया पर आईयां इन्हां समस्यावां दे लई उह माफ़ी मंगदे ने। जान तो पहला कुछ कु वेरवा तुहानू अज दे होए मैचां दा दस दे चलीए। इंग्लैंड ते क्रोएशिया दा मैच 4-2 दे नाल मुकिया, यानी कि इंग्लैंड ने इस 5वें मैच दे विच शानदार प्रदर्शन करदिआं होइआं 4 गोल किते जिस दे विच हैरीकेन दे 2, जूड बिलिंगम दे 1 ते मार्कस रैशफोर्ड दा 1 गोल शामिल सी। क्रोएशिया दी टीम ने
ਵਧੀਆ ਪ੍ਰਦਰਸ਼ਨ ਕੀਤਾ। ਹਾਲਾਂਕਿ ਗੇਂਦ ਦੇ ਪੋਜ਼ੈਸ਼ਨ ਦੀ ਜੇ ਗੱਲ ਕਰੀਏ ਤਾਂ 46% ਗੇਂਦ ਕੁਰੇਸ਼ੀਆ ਦੇ ਕੋਲ ਵੀ ਰਹੀ, 54% ਇੰਗਲੈਂਡ ਦੇ ਕੋਲ ਰਹੀ, ਪਰ ਬਾਵਜੂਦ ਇਸ ਦੇ ਕੁਰੇਸ਼ੀਆ ਦੇ ਜਿਹੜੇ ਗੋਲ ਸੀ ਉਹ ਜਾਂ ਪਾਸ ਸੀ ਉਹ ਓਨੇ ਐਕੂਰੇਟ ਨਹੀਂ ਰਹਿ ਸਕੇ ਜਿੰਨਾ ਇੰਗਲੈਂਡ ਦੇ, ਔਰ ਕੁਰੇਸ਼ੀਆ ਨੂੰ ਆਫਸਾਈਡ ਗੋਲ ਦਾ ਨੁਕਸਾਨ ਵੀ ਹੋਇਆ। ਇਸ ਦਰਮਿਆਨ ਇੰਗਲੈਂਡ ਨੇ ਵਧੀਆ ਖੇਡ ਦਾ ਮੁਜ਼ਾਰਾ ਕਰਦਿਆਂ ਇਹ ਮੈਚ ਜਿੱਤ ਲਿਆ। ਉੱਧਰ ਦੂਜੇ ਪਾਸੇ ਉਜ਼ਬੇਕਿਸਤਾਨ ਤੇ ਕੋਲੰਬੀਆ ਦੇ ਮੈਚ ਦੇ ਵਿੱਚ ਕੋਲੰਬੀਆ ਨੂੰ ਜਿੱਤ ਹਾਸਲ ਹੋਈ ਹੈ। ਦੱਸ ਦਈਏ ਕਿ ਇੱਕ ਹੋਰ ਵਧੀਆ ਮੁਕਾਬਲਾ ਅੱਜ ਦੇ ਦਿਨ ਦੇਖਣ ਨੂੰ ਮਿਲਿਆ ਸਵੇਰ ਵੇਲੇ, ਜਿਸ ਦੇ ਵਿੱਚ ਕੋਲੰਬੀਆ ਦੀ ਤਰਫ ਤੋਂ ਮੁਨੋਜ਼ ਲੂਇਸ ਡਿਆਸ ਤੇ ਜੈਮਿਸਟਨ ਕੈਂਪਾਜ਼ ਨੇ ਗੋਲ ਕੀਤੇ। ਹਾਲਾਂਕਿ ਪਹਿਲਾ ਮੱਧ ਜਿਹੜਾ ਸੀ ਇਸ ਮੈਚ ਦਾ ਬਿਲਕੁਲ ਨੀਰਸ ਹੀ ਰਿਹਾ। ਇੱਕੋ ਹੀ ਗੋਲ ਜਿਹੜਾ ਡੈਨੀਅਲ ਮੁਫਿਆਜ਼ ਦਾ ਜਿਹੜਾ ਸੀ 40ਵੇਂ ਮਿੰਟ ਦੇ ਵਿੱਚ ਹੋਇਆ, ਪਰ ਉਸ ਤੋਂ ਬਾਅਦ ਦੂਸਰਾ ਮੱਧ ਖਾਸਾ ਫਸਵਾਂ ਦੇਖਣ ਨੂੰ ਮਿਲਿਆ ਜਦੋਂ 60ਵੇਂ ਮਿੰਟ ਦੇ ਵਿੱਚ ਉਜ਼ਬੇਕਿਸਤਾਨ ਦੀ ਤਰਫ ਤੋਂ ਗੋਲ ਆਇਆ ਤੇ 65ਵੇਂ ਮਿੰਟ ਦੇ ਵਿੱਚ ਕੋਲੰਬੀਆ ਨੇ ਦੂਜਾ ਗੋਲ ਕੀਤਾ ਤੇ ਮੈਚ ਆਖਰੀ ਮਿੰਟਾਂ ਦੇ ਵਿੱਚ ਗਿਆ ਲੇਟ ਹੋਣ ਕਰਕੇ। ਉਸ ਦੇ ਚੱਲਦਿਆਂ 90ਵੇਂ ਮਿੰਟ ਤੋਂ ਬਾਅਦ ਕੋਲੰਬੀਆ ਦਾ ਆਖਰੀ ਗੋਲ ਵੀ ਆ ਗਿਆ। ਦੱਸ ਦਈਏ ਕਿ ਇਸ ਗਰੁੱਪ ਕੇ ਦੇ ਵਿੱਚ ਕੋਲੰਬੀਆ ਹੁਣ ਸਿਖਰ ਦੇ ਉੱਤੇ ਹੈ, ਡੀ ਆਰ ਕਾਂਗੋ ਦੂਜੇ ਨੰਬਰ ਦੇ ਉੱਤੇ ਹੈ, ਜਦਕਿ ਪੁਰਤਗਾਲ ਤੇ ਉਜ਼ਬੇਕਿਸਤਾਨ ਦਾ ਮੈਚ ਜਿਹੜਾ ਪੁਰਤਗਾਲ ਦਾ ਮੈਚ ਜਿਹੜਾ ਉਹ ਡਰਾ ਹੋ ਗਿਆ ਸੀ ਡੀ ਆਰ ਕਾਂਗੋ ਦੇ ਨਾਲ, ਇਸ ਕਰਕੇ ਉਹ ਤੀਜੇ ਨੰਬਰ 'ਤੇ। ਹਾਲਾਂਕਿ ਪੁਰਤਗਾਲ ਦੇ ਕੋਲ ਇਸ ਗਰੁੱਪ ਦੇ ਵਿੱਚ ਉੱਪਰ ਆਉਣ ਦੇ ਵਧੀਆ ਮੌਕੇ ਹੋਣਗੇ। ਲਾਈਵ ਖਬਰਾਂ ਪੜ੍ਹੇ ਜਾਣ ਵੇਲੇ ਤੱਕ ਘਾਨਾ ਅਤੇ ਪਨਾਮਾ ਦਾ ਮੈਚ 1-0 ਦੇ ਨਾਲ ਮੁੱਕਿਆ, ਘਾਨਾ ਨੇ ਇਹ ਮੈਚ ਜਿੱਤ ਲਿਆ। ਔਰ ਚੈਕੀਆ ਅਤੇ ਸਾਊਥ ਅਫਰੀਕਾ, ਸਵਿਟਜ਼ਰਲੈਂਡ ਅਤੇ ਬੋਸਨੀਆ ਹਰਜ਼ੋਗਵੀਨਾ ਦੇ ਮੈਚ ਬਕਾਇਆ ਪਏ ਨੇ। ਫੀਫਾ ਵਿਸ਼ਵ ਕੱਪ ਆਸਟ੍ਰੇਲੀਆ ਅਤੇ ਭਾਰਤ ਦੀਆਂ ਇਹਨਾਂ ਖਬਰਾਂ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਜਾਰੀ ਰਹਿਣਗੀਆਂ। ਸ਼ੁਕਰੀਆ।

0: ready to start something? Do what you love? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you. At Kangan Institute, call 13 TAFE to apply now or visit kangan.edu.au. Eligibility criteria applies. Some or all of this training is delivered with Victorian and Commonwealth Government funding. RTO 3077.
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
2: ਓਰਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
3: ਰੋਜ਼ ਰੋਜ਼ ਸ਼ਾਪਿੰਗ ਹੁੰਦੀਆਂ ਨੇ,
4: ਪਤਾ ਨੀ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
5: ਸੂਰਜ ਦੇਵਤਾ
4: ਕੀ ਮਤਲਬ?
5: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦ ਦਾ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
4: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
5: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਵਧੀਆ ਤੁਹਾਡਾ ਦਿਨ ਜਾ ਰਿਹਾ ਹੋਏਗਾ, ਚੜ੍ਹਦੀ ਕਲਾ 'ਚ ਹੋਵੇਗੇ, ਚਿਹਰੇ 'ਤੇ ਹੋਏਗੀ ਮੁਸਕਰਾਹਟ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਇਹੋ ਹੀ ਆ ਸਾਰੀਆਂ ਮੁਸ਼ਕਲਾਂ ਦਾ ਹੱਲ, ਇਹੋ ਹੀ ਆ ਸ਼ੁਕਰਾਨਾ। ਸਮਾਂ ਚੁੱਕਾ ਅੱਜ ਦੀ ਕਹਾਣੀ ਦਾ। ਅੱਜ ਦੀ ਕਹਾਣੀ ਦਾ ਸਿਰਲੇਖ ਹੈ ਚੁੱਪ ਔਰਤ। ਬਹੁਤ ਪਹਿਲਾਂ ਦੀ ਗੱਲ, ਇੱਕ ਦਿਨ ਮਰਦ ਨੇ ਔਰਤ ਕੋਲੋਂ ਸਾਰੇ ਸ਼ਬਦ ਖੋਲੇ ਅਤੇ ਬਦਲੇ ਦੇ ਵਿੱਚ ਉਸਨੂੰ ਚੁੱਪ ਫੜਾ ਦਿੱਤੀ। ਉਸ ਦਿਨ ਬਹੁਤ ਖੁਸ਼ ਸੀ, ਸਵੇਰ ਤੋਂ ਸ਼ਾਮ ਤੱਕ ਮਰਦ ਬਹੁਤ ਖੁਸ਼ ਸੀ। ਹਰ ਰੋਜ਼ ਉਹ ਬੜਾ ਖੁਸ਼ ਸੀ ਜਦੋਂ ਤੱਕ ਇਹ ਸ਼ਬਦ ਉਹਨੇ ਖੋਏ ਰੱਖੇ। ਉਹ ਸ਼ਬਦਾਂ ਦੇ ਨਾਲ ਖੇਡਦਾ, ਝਾਂਗਰਾਂ ਮਾਰਦਾ, ਜਦੋਂ ਥੱਕ ਜਾਂਦਾ ਸਾਰੇ ਸ਼ਬਦ ਇਕੱਠੇ ਕਰਕੇ ਅਲਮਾਰੀ 'ਚ ਰੱਖ ਦਿੰਦਾ, ਬਾਹਰੋਂ ਲਾ ਦਿੰਦਾ ਜਿੰਦਾ। ਉਹ ਚਾਹੁੰਦਾ ਸੀ ਇਹ ਸ਼ਬਦ ਔਰਤ ਦੇ ਹੱਥ ਕਦੇ ਨਾ ਲੱਗਣ। ਉਹਦੀ ਮਨਮਰਜ਼ੀ ਚੱਲਦੀ ਸੀ, ਉਹ ਮਨਮਾਨੀਆਂ ਕਰਦਾ। ਇੱਕ ਦਿਨ ਜਦੋਂ ਮਰਦ ਘਰ ਆਇਆ ਤਾਂ ਵੇਖ ਕੇ ਬੜਾ ਹੈਰਾਨ ਹੋਇਆ, ਕਿਉਂਕਿ ਔਰਤ ਦੀ ਚੁੱਪ ਵੀ ਬੋਲ ਰਹੀ ਸੀ, ਬੋਲ ਵੀ ਬੜਾ ਉੱਚਾ ਰਹੀ ਸੀ, ਇੰਨਾ ਉੱਚਾ ਕਿ ਉਹ ਸੁਣ ਨਾ ਸਕਿਆ, ਇੰਨਾ ਉੱਚਾ ਬੋਲ ਵੀ ਬੜਾ ਉੱਚਾ ਰਹੀ ਸੀ, ਇੰਨਾ ਉੱਚਾ ਕਿ ਉਹ ਸੁਣ ਨਾ ਸਕਿਆ, ਇੰਨਾ ਉੱਚਾ ਕਿ ਉਹਦਾ ਕੰਨ ਉਹਦਾ ਦਿਮਾਗ ਪਾਟਣੇ ਆ ਗਏ, ਇੰਨਾ ਉੱਚਾ ਉਹਨੇ ਪਹਿਲਾਂ ਕਦੀ ਨਹੀਂ ਸੀ ਸੁਣਿਆ। ਇੰਨਾ ਘਬਰਾ ਗਿਆ ਕਿ ਅਲਮਾਰੀ ਦਾ ਜਿੰਦਰਾ ਖੋਲ ਦਿੱਤਾ। ਸ਼ਬਦ ਇੰਨੇ ਇਕੱਠੇ ਹੋ ਚੁੱਕੇ ਸੀ, ਅਲਮਾਰੀ ਦਾ ਜਿੰਦਰਾ ਖੋਲਦਿਆਂ ਹੀ ਸ਼ਬਦ ਕੱਢਣ ਦੀ ਲੋੜ ਨਹੀਂ ਪਈ, ਬਾਹਰ ਨੂੰ ਡੁੱਲ ਗਏ ਸ਼ਬਦ। ਇੰਨਾ ਡਰਿਆ, ਇੰਨਾ ਘਬਰਾਇਆ ਮਰਦ, ਅਲਮਾਰੀ 'ਚੋਂ ਡਿੱਗੇ ਸ਼ਬਦ ਬੁੱਕ ਦੇ ਨਾਲ ਔਰਤ ਵੱਲ ਨੂੰ ਸੁੱਟੀ ਜਾਵੇ। ਪਰ ਹੁਣ ਉਸਦੀ ਚੁੱਪ ਚੁੱਪ ਨਹੀਂ ਸੀ ਰਹੀ ਅਤੇ ਨਾ ਹੀ ਫਿਰ ਔਰਤ ਕਦੀ ਚੁੱਪ ਹੋਈ। ਫਿਰ ਉਹ ਰੋਜ਼ ਕੋਸ਼ਿਸ਼ ਕਰਦਾ, ਹਰ ਰੋਜ਼ ਕੋਸ਼ਿਸ਼ ਕਰਦਾ ਸ਼ਬਦਾਂ ਦੇ ਨਾਲ ਔਰਤ ਦੀ ਚੁੱਪ ਨੂੰ ਚੁੱਪ ਕਰਾਉਣ ਦਾ ਯਤਨ ਕਰਦਾ। ਕਦੇ ਲਾਲਚ ਵਰਗੇ ਸ਼ਬਦ ਸੁੱਟਦਾ ਉਹਦੇ ਵੱਲ, ਕਦੇ ਮੁਹੱਬਤ ਵਰਗੇ ਸ਼ਬਦ ਸੁੱਟਦਾ, ਕਦੇ ਮੰਤਰਾਂ ਵਰਗੇ, ਕਦੇ ਕਵਿਤਾਵਾਂ ਵਰਗੇ, ਹਰ ਇੱਕ ਯਤਨ ਕਰਕੇ ਵੇਖਦਾ। ਪਰ ਉਸਦੇ ਸਾਰੇ ਸ਼ਬਦ ਵਿਅਰਥ ਜਾਂਦੇ, ਔਰਤ ਦੀ ਚੁੱਪ ਉਸ ਕੋਲੋਂ ਕਿੱਲੀ ਨਾ ਜਾਂਦੀ। ਇੱਕ ਇੱਕ ਕਰਕੇ ਉਸਨੇ ਸਾਰੇ ਸ਼ਬਦ ਦਾਅ 'ਤੇ ਲਾ ਦਿੱਤੇ, ਪਰ ਉਹ ਔਰਤ ਦੀ ਚੁੱਪ ਨੂੰ ਜਿੱਤ ਨਾ ਸਕਿਆ, ਸਗੋਂ ਮਰਦ ਦੇ ਸਾਰੇ ਸ਼ਬਦ ਹਾਰ ਗਏ। ਮਰਦ ਨੇ ਆਪਣੀ ਪੂਰੀ ਵਾਹ ਲਾ ਕੇ ਵੇਖ ਲਈ ਸੀ। ਇੱਕ ਦਿਨ ਔਰਤ ਉੱਠੀ ਅਤੇ ਬੌਕਰ ਦੇ ਨਾਲ ਸਮੇਟ ਕੇ ਵਿਹੜੇ ਦੇ ਵਿੱਚ ਖਿੰਡੇ ਸਾਰੇ ਸ਼ਬਦ ਦਲੀ 'ਚੋਂ ਬਾਹਰ ਸੁੱਟ ਦਿੱਤੇ, ਜਿਵੇਂ ਉਹਦੇ ਲਈ ਉਹਨਾਂ ਸ਼ਬਦਾਂ ਦੀ ਕੋਈ ਵੈਲਿਊ ਹੀ ਨਾ ਹੋਵੇ। ਮਰਦ ਅਕਸਰ ਹੀ ਸ਼ਬਦਾਂ ਦਾ ਜੇਤੂ ਹੁੰਦਾ, ਪਰ ਅਕਸਰ ਉਹ ਔਰਤ ਦੀ ਚੁੱਪ ਦਾ ਗੁਲਾਮ ਵੀ ਹੁੰਦਾ। ਅਕਸਰ ਮਰਦ ਦੀ ਅੱਧੀ ਜ਼ਿੰਦਗੀ ਸ਼ਬਦ ਜਿੱਤਣ ਦੇ ਵਿੱਚ ਲੰਘ ਜਾਂਦੀ ਹੈ ਅਤੇ ਬਾਕੀ ਦੀ ਅੱਧੀ ਉਹਨਾਂ ਸ਼ਬਦਾਂ ਨੂੰ, ਕਿਸੇ ਔਰਤ ਦੀ ਚੁੱਪ ਨੂੰ ਜਿੱਤਣ ਦੇ ਲਈ ਉਹ ਹਾਰਨ ਦੇ ਵਿੱਚ ਕੱਢ ਦਿੰਦਾ। ਬੋਲਦੀ ਹੋਈ ਔਰਤ ਨਹੀਂ, ਸਗੋਂ ਚੁੱਪ ਔਰਤ ਮਰਦ ਦੇ ਲਈ ਵੱਡੀ ਚੁਣੌਤੀ ਬਣ ਜਾਂਦੀ ਹੈ। ਮਰਦ ਤਾਂ ਕੋਸ਼ਿਸ਼ ਕਰਦਾ ਕਿ ਉਹ ਔਰਤ ਨੂੰ ਚੁੱਪ ਕਰਾਵੇ ਅਤੇ ਉਹਦੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਹੋ ਜੂ, ਪਰ ਇੱਦਾਂ ਹੁੰਦਾ ਨਹੀਂ।

ਜੇ ਇੱਦਾਂ ਹੁੰਦਾ ਤੇ ਬਹੁਤ ਪਹਿਲਾਂ ਮਰਦ ਔਰਤ ਦੀ ਚੁੱਪ ਖੋ ਚੁੱਕਾ ਹੁੰਦਾ। ਉਹਦੇ ਸ਼ਬਦ ਖੋ ਕੇ ਵੇਖ ਵੀ ਲਏ ਮਰਦ ਨੇ, ਪਰ ਉਹਦੇ ਕੋਲੋਂ ਔਰਤ ਦੀ ਚੁੱਪ ਨਹੀਂ ਸਹਾਰੀ ਗਈ। ਬੋਲਦੇ ਬੋਲਦੇ ਔਰਤ ਦਾ ਚੁੱਪ ਕਰ ਜਾਣਾ ਇੱਕ ਮਰਦ ਦੇ ਲਈ ਸਭ ਤੋਂ ਵੱਡੀ ਸਜ਼ਾ ਹੁੰਦਾ। ਉਹ ਵੱਖਰੀ ਗੱਲ ਕਿ ਕਈ ਔਰਤਾਂ ਨੂੰ ਇਸ ਚੀਜ਼ ਦਾ ਇਲਮ ਹੀ ਨਹੀਂ ਹੁੰਦਾ। ਮਰਦ ਅਸਲ ਦੇ ਵਿੱਚ ਔਰਤ ਦੇ ਬੋਲਣ ਤੋਂ, ਉਹਦੀ ਚੁੱਪ ਤੋਂ ਡਰਦੇ ਨੇ, ਤੇ ਔਰਤ ਨੂੰ ਲੱਗਦਾ ਮੈਂ ਚੁੱਪ ਦੇ ਨਾਲ ਨਹੀਂ ਬੋਲ ਕੇ ਸ਼ਬਦਾਂ ਦੇ ਨਾਲ ਮਰਦ ਨੂੰ ਹਰਾ ਦੂੰ। ਇਸੇ ਤਰ੍ਹਾਂ ਦੇ ਨਾਲ ਆਪਣੀ ਚੁੱਪ ਦਾ ਵਰਤੋਂ ਕਰਕੇ ਔਰਤ ਸਦੀਆਂ ਤੋਂ ਮਰਦ ਨੂੰ ਹਰਾਉਂਦੀ ਆਈ ਹੈ। ਦੁਨੀਆਂ ਭਰ ਦਾ ਸਾਹਿਤ ਇੱਕ ਔਰਤ ਦੀ ਚੁੱਪ ਨੂੰ ਜਿੱਤੇ ਜਾਣ ਦੇ ਲਈ ਹਾਰੇ ਗਏ ਸ਼ਬਦ। ਕਹਾਣੀ ਸਾਡੇ ਤੱਕ ਭੇਜੀ ਸੀ ਸੁਖਵਿੰਦਰ ਸਿੰਘ ਪਰਵਾਲ ਹੋਰਾਂ ਨੇ। ਲਿਖਣ ਵਾਲੇ ਦਾ ਨਾਂ ਪਤਾ ਨਹੀਂ ਆਇਆ, ਪਰ ਆਸ ਕਰਦੇ ਹਾਂ ਕਿ ਤੁਸੀਂ ਅੱਜ ਦੀ ਕਹਾਣੀ ਦਾ ਮਨੋਰਥ ਜ਼ਰੂਰ ਸਮਝੇ ਹੋਗੇ, ਸ਼ਬਦਾਂ ਦੀ ਵੋਕਤ ਜ਼ਰੂਰ ਸਮਝੇ ਹੋਗੇ। ਸ਼ਬਦ ਕੀ ਹੁੰਦੇ ਨੇ, ਔਰਤ ਦੇ ਬੋਲੇ ਸ਼ਬਦ ਕੀ ਹੁੰਦੇ ਨੇ, ਅਤੇ ਮਰਦ ਦੇ ਬੋਲੇ ਸ਼ਬਦ ਕੀ ਹੁੰਦੇ ਨੇ। ਔਰਤ ਦਾ ਚੁੱਪ ਰਹਿਣਾ ਕਿੱਡਾ ਵੱਡਾ ਹਥਿਆਰ ਹੈ ਪਤਾ ਹੋਊਗਾ, ਪਰ ਇੱਕ ਅਲੱਗ ਤਰੀਕੇ ਦੇ ਨਾਲ ਸ਼ਾਇਦ ਅੱਜ ਸਮਝ ਆਇਆ ਹੋਵੇ। ਜਿੱਥੇ ਚੁੱਪ ਇੱਕ ਚੁੱਪ ਅਤੇ ਸੌ ਸੁੱਖ ਆ, ਉੱਥੇ ਚੁੱਪ ਇੱਕ ਹਥਿਆਰ ਵੀ ਹੈ, ਚੁੱਪ ਇੱਕ ਸ਼ਬਦ ਵੀ ਹੈ। ਜਦੋਂ ਆਪਾਂ ਆਪਣੀ ਗੱਲ ਕਹਿਣੀ ਹੋਵੇ ਤਾਂ ਜ਼ਰੂਰੀ ਨਹੀਂ ਕਿ ਸਾਨੂੰ ਸ਼ਬਦ ਚਾਹੀਦੇ ਨੇ। ਕਈ ਵਾਰੀ ਤੁਹਾਡੇ ਚਿਹਰੇ ਬੋਲਦੇ ਨੇ, ਅੱਖਾਂ ਬੋਲਦੀਆਂ ਨੇ, ਤੁਹਾਡੇ ਹੱਥ ਬੋਲਦੇ ਨੇ, ਉਂਗਲਾਂ ਬੋਲਦੀਆਂ ਨੇ, ਸਰੀਰ ਦਾ ਪੋਟਾ ਪੋਟਾ ਰੋਮ ਰੋਮ ਬੋਲਦਾ। ਕਈ ਕਹਿ ਦਿੰਦੇ ਨੇ ਕੋਈ ਸੁਣਨ ਵਾਲਾ ਹੋਵੇ ਸਹੀ ਫਿਰ ਸੁਣ ਸਕਦਾ, ਨਹੀਂ। ਜਿਹਦੇ ਵਿੱਚ ਜਿਹੜੇ ਵੀ ਬੁੱਤ ਦੇ ਵਿੱਚ ਉਸ ਰੱਬ ਨੇ ਜਾਨ ਪਾਈ ਹੈ ਉਹ ਸਮਝਦਾ ਹੈ ਚੁੱਪ ਦਾ ਮਤਲਬ। ਜਿਹਦੇ ਨਾਲ ਵੀ ਤੁਹਾਡਾ ਕਿਸੇ ਕਿਸਮ ਦਾ ਸਰੋਕਾਰ ਹੈ ਉਹਦੀ ਚੁੱਪ ਨੂੰ ਵੀ ਤੁਹਾਨੂੰ ਸਮਝਣਾ ਪੈਂਦਾ। ਉਹਦੀ ਚੁੱਪ ਕਦੀ ਚੁੱਪ ਨਹੀਂ ਹੁੰਦੀ, ਅਤੇ ਵਾਹ ਵਾਸਤਾ ਤਾਂ ਸਾਡਾ ਕਾਇਨਾਤ ਦੀ ਹਰ ਇੱਕ ਚੀਜ਼ ਦੇ ਨਾਲ ਹੈ, ਅਤੇ ਸਭ ਤੋਂ ਵਧੇਰੇ ਆਪਣੇ ਜੀਵਨ ਸਾਥੀ ਦੇ ਨਾਲ। ਜੇ ਸਿਰਫ ਇੰਨਾ ਕਿ ਕੋਈ ਸਮਝ ਜਾਵੇ ਕਿ ਸਿਰਫ ਬੋਲਣ ਦੇ ਨਾਲ ਹੀ ਮਸਲੇ ਹੱਲ ਨਹੀਂ ਹੁੰਦੇ, ਅਤੇ ਦੁਨੀਆਂ ਦੇ ਬਹੁਤ ਮਸਲੇ ਹੱਲ ਹੋ ਜਾਣ। ਨਾ ਕੋਈ ਚੁੱਪ ਚੰਗਾ ਲੱਗਦਾ ਅਤੇ ਨਾ ਕੋਈ ਬਹੁਤਾ ਬੋਲਦਾ, ਪਰ ਧੀਆਂ ਨੂੰ ਤਾਂ ਹਮੇਸ਼ਾ ਵਰਜ ਦਿੱਤਾ ਜਾਂਦਾ, ਧੀਆਂ ਬੋਲਦੀਆਂ ਬਹੁਤਾ ਚੰਗਾ ਨਹੀਂ ਲੱਗਦੀਆਂ। ਉਹ ਤਾਂ ਘਰ ਤੋਂ ਮਾਂ ਬਾਪ ਹੀ ਸ਼ੁਰੂ ਕਰ ਦਿੰਦੇ। ਲੋੜ ਹੈ ਇਸ ਚੀਜ਼ ਦੀ ਕਿ ਜਿੰਨਾ ਬੋਲੋ ਵਾਜਬ ਬੋਲੋ, ਪਹਿਲਾਂ ਤੋਲੋ ਫਿਰ ਬੋਲੋ। ਮੂੰਹ ਦੇ ਵਿੱਚੋਂ ਨਿਕਲਿਆ ਜ਼ਬਾਨੋਂ ਨਿਕਲਿਆ ਕੋਈ ਵੀ ਸ਼ਬਦ ਅਜਾਈ ਨਹੀਂ ਜਾਂਦਾ। ਜੋ ਵੀ ਤੁਸੀਂ ਜ਼ਬਾਨ ਤੋਂ ਬੋਲਦੇ ਹੋ ਉਹਦੇ ਮਹਿਨੇ ਹੁੰਦੇ ਆ, ਉਹ ਮਹਿਨੇ ਤੁਹਾਡੀ ਜ਼ਿੰਦਗੀ ਬਦਲ ਕੇ ਰੱਖ ਦਿੰਦੇ ਆ, ਚਾਹੇ ਔਰਤ ਹੋਵੇ ਚਾਹੇ ਮਰਦ ਹੋਵੇ। ਸ਼ਬਦਾਂ ਦੀ ਅਹਿਮੀਅਤ ਹਰ ਇੱਕ ਨੂੰ ਪਤਾ ਹੋਣੀ ਚਾਹੀਦੀ ਹੈ, ਕਿੱਥੇ ਕਿੰਨੇ ਕਿੰਨੀ ਮਾਤਰਾ ਦੇ ਵਿੱਚ ਕਿਹੜੇ ਸ਼ਬਦ ਵਰਤਣੇ ਆ। ਜੇ ਕੋਈ ਇਹ ਸਿੱਖ ਜਾਵੇ ਤਾਂ ਹੋਰ ਕਿਸੇ ਭਗਤੀ ਦੀ ਲੋੜ ਨਹੀਂ। ਸਾਰੀ ਸਮੱਸਿਆ ਹੀ ਸਾਡੇ ਸਭ ਸ਼ਬਦਾਂ ਕਰਕੇ ਹੁੰਦੀ ਹੈ, ਕਿਸੇ ਨੂੰ ਗਲਤ ਕਹਿ ਦਿੱਤਾ ਤਾਂ ਸਮੱਸਿਆ, ਕਿਸੇ ਨੂੰ ਕੁਛ ਨਹੀਂ ਕਿਹਾ ਤਾਂ ਸਮੱਸਿਆ। ਗੌ ਦੇ ਨਾਲ ਵੇਖੋ ਤਾਂ ਹਰ ਇੱਕ ਚੀਜ਼ ਜੋ ਤੁਹਾਡੀ ਜ਼ਬਾਨ ਬੋਲਦੀ ਹੈ ਉਹਦੀ ਬਹੁਤ ਜ਼ਿਆਦਾ ਅਹਿਮੀਅਤ ਹੈ। ਸਮੇਂ ਦਰ ਸਮੇਂ ਆਪਾਂ ਇਹ ਅਹਿਮੀਅਤ ਭੁੱਲਦੇ ਰਹਿੰਦੇ ਹਾਂ, ਕਿਉਂਕਿ ਜਿਹੜੀ ਚੀਜ਼ ਸਾਨੂੰ
ਫਰੀ ਦੇ ਵਿੱਚ ਮਿਲੀ ਹੈ, ਸਾਨੂੰ ਉਹਦੀ ਕਦਰ ਨਹੀਂ ਹੁੰਦੀ। ਜਿਹੜੀ ਚੀਜ਼ ਸਾਡੇ ਅਭਿਆਸ ਦੇ ਵਿੱਚ ਰੋਜ਼ਾਨਾ ਰਹਿੰਦੀ ਆ, ਹੌਲੀ ਹੌਲੀ ਆਪਾਂ ਉਹਦੀ ਕਦਰ ਗਵਾ ਦਿੰਦੇ ਹਾਂ। ਚਾਹੇ ਔਰਤ ਹੋਵੇ, ਚਾਹੇ ਤੁਹਾਡੀ ਜ਼ਿੰਦਗੀ 'ਚ ਮਰਦ ਹੋਵੇ, ਚਾਹੇ ਖੁੱਲ੍ਹਾ ਮਿਲਿਆ ਰਿਜ਼ਕ ਹੋਵੇ, ਚਾਹੇ ਕਿਸੇ ਨੂੰ ਲੱਗੀ ਜ਼ਬਾਨ ਹੈ, ਅੱਖਾਂ ਹੈ, ਕੰਨ, ਅਹਿਸਾਸ ਸਾਨੂੰ ਉਦੋਂ ਹੀ ਹੁੰਦਾ ਜਦੋਂ ਇਹ ਕਿਤੇ ਨਾ ਕਿਤੇ ਜਵਾਬ ਦੇਣਾ ਸ਼ੁਰੂ ਕਰਦੀਆਂ, ਜਦੋਂ ਤੁਹਾਡੀ ਰੋਜ਼ਮਰਾ ਦੀ ਜ਼ਿੰਦਗੀ 'ਚ ਇਹ ਨਹੀਂ ਰਹਿੰਦੀਆਂ, ਫਿਰ ਅਹਿਸਾਸ ਹੁੰਦਾ। ਸੋ ਆਓ ਅੱਜ ਇਸ ਕਹਾਣੀ ਤੋਂ ਸ਼ਬਦਾਂ ਦੀ ਅਹਿਮੀਅਤ ਸਮਝੀਏ, ਚੁੱਪ ਦੀ ਅਹਿਮੀਅਤ ਸਮਝੀਏ, ਬਣਦਾ ਮਾਣ ਸਤਿਕਾਰ ਇੱਕ ਦੂਸਰੇ ਨੂੰ ਦਈਏ, ਅਤੇ ਚੜ੍ਹਦੀ ਕਲਾ 'ਚ ਰਹੀਏ। ਇੱਕ ਚੁੱਪ ਸੌ ਸੁੱਖ।

0: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰ ਰਹੀ ਹੈ। ਸਰਕਾਰ ਕੋਲ ਇੱਕ ਰਾਸ਼ਟਰੀ ਤੇਲ ਸੁਰੱਖਿਆ ਯੋਜਨਾ ਹੈ ਅਤੇ ਅਸੀਂ ਇਸ ਵੇਲੇ ਦੂਜੇ ਪੱਧਰ ਤੇ ਹਾਂ। ਆਪਣੀ ਕਾਰ ਦੀ ਘੱਟ ਅਤੇ ਵਧੇਰੇ ਕੁਸ਼ਲਤਾ ਨਾਲ ਵਰਤੋਂ ਟਰੱਕ ਡਰਾਈਵਰਾਂ, ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਤੇਲ ਬਚਾਉਣ ਵਿੱਚ ਮਦਦ ਕਰਦੀ ਹੈ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। fuelplan.gov.au/punjabi ਤੇ ਜਾਓ। ਆਸਟ੍ਰੇਲੀਆ ਸਰਕਾਰ ਕੈਨਬਰਾ ਵੱਲੋਂ ਜਾਰੀ।
1: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
4: ਲਓ ਜੀ ਤੁਹਾਡੀ ਨਜ਼ਰ ਹੈ ਪੋਲਾ।
5: ਓਏ ਪੋਲੀ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ।
6: ਪੋਲੇ ਨੇ ਕਸੂਤੇ ਪਸਾਤੇ।
5: ਓਏ ਪੋਲੀ ਓਏ 2 ਕਾਮੇਡੀ, ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ। ਓਏ ਪੋਲੀ ਓਏ 2
7: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
8: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
7: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
8: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ready, set, go! Chadston Ford, Dandenong Road ਤੇ ਤੁਹਾਨੂੰ ਉਡੀਕ ਰਿਹਾ ਹੈ। Ford Ranger, Ranger Super Duty, Everest ਤੇ ਸਦਾਬਹਾਰ Mustang, brand new demo ਤੇ quality pre-owned vehicles, trade-in ਅਤੇ finance options ਵੀ available। ਆਓ ਤੇ ਆਪਣੀ ਨਵੀਂ Ford ਦਾ test drive ਕਰੋ। Business fleet ਲਈ ਗੱਲ ਕਰੋ। Vehicle experts, Tim Forbes ਜਾਂ Corey ਨਾਲ। Radio ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ free service। Chadston Ford, ready, set, Ford.
1: Benji, ਕੀ ਹਾਲ ਹੈ ਪਿੱਠ ਦਰਦ ਦਾ?
0: ਜਦੋਂ ਦਾ sleep and relax ਦਾ Indian style room ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। Thank you ਇਹਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ sleep and relax ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। Sleep and relax ਦਾ ਇੱਕ ਸਟੋਰ Leviton North ਅਤੇ ਦੂਜਾ ਨਵਾਂ ਸਟੋਰ Ohans Road Epping ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ Sleep and relax, wake up feeling totally rested. Search us online or call 0433465492।
0: ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ Delhi Jewelers, Stockland Point Cook ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058608 ਔਰ ਵਿਜ਼ਿਟ bansallawyers.com.au।

ਰੇਡੀਓ ਹਾਂਜੀ 1674 ਐਮ ਆਸ ਕਰਦੇ ਹਾਂ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਏਗਾ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅਤੇ ਗਾਣੇ ਤੁਸੀਂ ਇੰਜੋਏ ਕਰ ਰਹੇ ਹੋਵੋਗੇ। ਗਾਣਾ ਤੁਸੀਂ ਸੁਣ ਰਹੇ ਸੀ ਫਿਲਮ ਆਸ਼ਕੀ ਦੇ ਵਿੱਚੋਂ, ਬਸ ਇੱਕ ਸਨਮ ਚਾਹੀਏ, ਅਤੇ ਆਸ ਕਰਦੇ ਹਾਂ ਕਿ ਵਧੀਆ ਸੋਹਣਾ ਅੱਜ ਦਾ ਦਿਨ ਤੁਹਾਡਾ ਜਾ ਰਿਹਾ ਹੋਊਗਾ ਅਤੇ ਹਫ਼ਤੇ ਦੀ ਸ਼ੁਰੂਆਤ ਸੋਹਣੀ ਹੋ ਚੁੱਕੀ ਹੋਊਗੀ। ਅਤੇ ਬਿਲਕੁਲ ਅੱਜ ਇਸੇ ਤਰ੍ਹਾਂ ਦੇ ਗਾਣਿਆਂ ਦੀ ਫਰਮਾਇਸ਼ ਤੁਸੀਂ ਕਰ ਸਕਦੇ ਹੋ ਜੇ ਅੱਗੇ ਚੱਲ ਕੇ ਸਪੇਸ ਬਣੀ ਅਤੇ ਜਿੱਥੇ ਜਿੱਥੇ ਵੀ ਬਣੀ ਉੱਥੇ ਉੱਥੇ ਆਪਾਂ ਜ਼ਰੂਰ ਪਲੇਅ ਕਰਾਂਗੇ। ਅਤੇ ਆਓ ਵੱਧਦੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅੱਗੇ। ਹਾਂਜੀ, ਮੈਲਬਨ ਦੇ ਵਿੱਚ ਅੱਗੇ ਅੱਜ ਦਿਨ ਸੋਮਵਾਰ ਦਾ, ਸੋ ਅੱਜ ਦੇ ਦਿਨ ਕੁਛ ਬਦਲਵੇਂ ਰੂਪ ਦੇ ਵਿੱਚ ਤੁਹਾਡੇ ਨਾਲ ਪ੍ਰੋਗਰਾਮ ਲੈ ਕੇ ਹਾਜ਼ਰੀ ਲਵਾਉਣ ਜਾ ਰਹੇ ਹਾਂ। ਅੱਜ ਦੇ ਦਿਨ ਤੁਸੀਂ ਆਪਣੇ ਰਿਸ਼ਤੇ ਭੇਜ ਸਕਦੇ ਹੋ ਸਾਨੂੰ, ਸੋ ਪ੍ਰੋਗਰਾਮ ਦੇ ਵਿੱਚ ਆਪਾਂ ਤੁਹਾਡੇ ਰਿਸ਼ਤੇ ਅਨਾਊਂਸ ਵੀ ਆਪਾਂ ਕਰਾਂਗੇ। ਅਤੇ ਬੇਨਤੀ ਇੱਕ ਵਾਰੀ ਫਿਰ ਉਹੀ ਕਿ ਜਿਹੜੇ ਨਵੇਂ ਜੁੜੇ ਨੇ ਉਹਨਾਂ ਨੂੰ ਦੱਸ ਦਈਏ ਕਿ ਅਸੀਂ ਕੋਈ ਮੈਚ ਮੇਕਿੰਗ ਨਹੀਂ ਕਰਦੇ, ਆਪਾਂ ਸਿਰਫ ਅਤੇ ਸਿਰਫ ਅਨਾਊਂਸਮੈਂਟ ਕਰਾਂਗੇ। ਅਤੇ ਉਸ ਅਨਾਊਂਸਮੈਂਟ ਨੂੰ ਸੁਣ ਕੇ ਜੇਕਰ ਕਿਸੇ ਨੇ ਤੁਹਾਡਾ ਨੰਬਰ ਮੰਗਿਆ ਅਤੇ ਆਪਾਂ ਤੁਹਾਡਾ ਨੰਬਰ ਉਹਨਾਂ ਦੇ ਨਾਲ ਸ਼ੇਅਰ ਕਰ ਦੇਣਾ, ਅਤੇ ਬਾਕੀ ਸਾਰੀਆਂ ਗੱਲਾਂ ਬਾਤਾਂ ਤੁਸੀਂ ਆਪੇ ਆਪਸ ਦੇ ਵਿੱਚ ਤੁਸੀਂ ਕਰਨੀਆਂ ਨੇ। ਉਸ ਤੋਂ ਬਾਅਦ ਅੱਗੇ ਦੀ ਜ਼ਿੰਮੇਵਾਰੀ ਜਿਹੜੀ ਆ ਤੁਹਾਡੀ ਆਪਣੀ ਆਪਸ ਦੇ ਵਿੱਚ ਦੀ, ਅਤੇ ਤੁਸੀਂ ਜਾਣਕਾਰੀਆਂ ਜਿਹੜੀਆਂ ਅੱਧੀਆਂ ਅਧੂਰੀਆਂ ਨਾ ਭੇਜੋ, ਕੋਸ਼ਿਸ਼ ਕਰਿਓ ਵੱਧ ਤੋਂ ਵੱਧ ਜਾਣਕਾਰੀਆਂ ਭੇਜ ਦਿਓ ਜਿਹੜੀਆਂ ਜਿਹੜੀਆਂ ਵੀ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ, ਅਤੇ ਜਿਹੜੀਆਂ ਜਿਹੜੀਆਂ ਤੁਸੀਂ ਲੁਕਾ ਕੇ ਰੱਖਣਾ ਚਾਹੁੰਦੇ ਹੋ ਉਹ ਵਾਲੀਆਂ ਜਾਣਕਾਰੀਆਂ ਤੁਸੀਂ ਸਾਨੂੰ ਨਾ ਭੇਜਿਓ, ਕਿਉਂਕਿ ਜੋ ਤੁਸੀਂ ਮੈਨੂੰ ਭੇਜਿਆ ਉਹ ਮੈਂ ਸਾਹਮਣੇ ਸਾਹਮਣੇ ਝਟਪਟ ਅਨਾਊਂਸ ਅਤੇ ਪੜ੍ਹ ਦੇਣਾ ਮੈਂ ਜਾਂਦੇ ਜਾਂਦੇ। ਸੋ ਉਹਦੇ ਵਿੱਚ ਮੇਰੀ ਥੋੜ੍ਹੀ ਜਿਹੀ ਮਦਦ ਕਰ ਦਿਓ ਕਿ ਮੈਨੂੰ ਤੁਸੀਂ ਉਹੀ ਭੇਜੋ ਜੋ ਤੁਸੀਂ ਅਨਾਊਂਸ ਕਰਵਾਉਣਾ, ਅਤੇ ਮੈਨੂੰ ਭੇਜ ਕੇ ਨਾਲ ਇਹ ਨਾ ਲਿਖਿਓ ਵੀ ਆਹ ਬੋਲ ਦਿਓ ਅਤੇ ਆਹ ਰਹਿਣ ਦਿਓ, ਕਿਉਂਕਿ ਜਦੋਂ ਪੱਟੇ 'ਤੇ ਚੜ੍ਹੀ ਹੁੰਦੀ ਹੈ ਗੱਲ ਕਈ ਵਾਰੀ ਜਿਹੜੀ ਆਹ ਤੁਹਾਡੀ ਗੱਲ ਆ ਕਿ ਆਹ ਨਾ ਬੋਲਿਓ, ਉਹ ਬੰਦਾ ਬਾਅਦ ਵਿੱਚ ਪੜ੍ਹਦਾ, ਪੜ੍ਹ ਪਹਿਲਾਂ ਜਾਂਦਾ। ਸੋ ਆਸ ਕਰਦਾ ਕਿ ਮੈਂ ਸ਼ਾਇਦ ਆਪਣਾ ਮੈਸੇਜ ਤੁਹਾਡੇ ਤੱਕ ਪਹੁੰਚਾਉਣ 'ਚ ਕਾਮਯਾਬ ਹੋਇਆ ਹੋਊਗਾ, ਜੇਕਰ ਨਹੀਂ ਤਾਂ ਦੁਬਾਰਾ ਇੱਕ ਵਾਰੀ ਜ਼ਰੂਰ ਤੁਸੀਂ ਮੈਸੇਜ ਕਰਕੇ ਪੁੱਛ ਸਕਦੇ ਹੋ। ਬੇਨਤੀ ਸਿਰਫ ਇੰਨੀ ਕੁ ਕਿ ਰਲ ਮਿਲ ਕੇ ਆਪਾਂ ਇਹ ਪ੍ਰੋਗਰਾਮ ਕਰਨਾ, ਸੋ ਮੈਂ ਇਕੱਲੇ ਨੇ ਨਹੀਂ ਕਰਨਾ, ਆਪਾਂ ਸਾਰਿਆਂ ਨੇ ਰਲ ਮਿਲ ਕੇ ਕਰਨਾ, ਅਤੇ ਇਸ ਰਲ ਮਿਲ ਦੇ ਵਿੱਚ ਤੁਸੀਂ ਵੀ ਮੇਰੀ ਮਦਦ ਕਰਨੀ ਆ, ਅਤੇ ਰਿਸ਼ਤਿਆਂ ਵਾਲਿਆਂ ਦੇ ਕੋਲੋਂ ਮਦਦ ਇੰਨੀ ਕਿ ਤੁਸੀਂ ਮੈਨੂੰ ਜਾਣਕਾਰੀਆਂ ਜਿਹੜੀਆਂ ਨੇ ਉਹ ਓਕੇ ਰਿਪੋਰਟ ਜਾਂ ਟੂ ਡੀ ਪੁਆਇੰਟ ਜਿਹੜੀਆਂ ਮੈਂ ਸਿੱਧੀਆਂ ਸਿੱਧੀਆਂ ਜਾਂਦੇ ਜਾਂਦੇ ਪੜ੍ਹ ਦੇਵਾਂ, ਉਹ ਵਾਲੀਆਂ ਤੁਸੀਂ ਸਾਡੇ ਨਾਲ ਸਾਂਝੀਆਂ ਕਰਿਓ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਥੋੜ੍ਹੀ ਜਿਹੀ ਗਾਰਡਨਿੰਗ ਦੇ ਬਾਰੇ ਵੀ ਗੱਲਬਾਤ ਕਰਾਂਗੇ, ਬਾਗਬਾਨੀ ਦੇ ਗੱਲਬਾਤ ਕਰਾਂਗੇ। ਅੱਜ ਦਾ ਪ੍ਰੋਗਰਾਮ ਜਿਹਦੇ ਵਿੱਚ ਆਪਾਂ ਹਿਸਟਰੀ ਦੇ ਉੱਤੇ ਵੀ ਗੱਲਬਾਤ ਕਰਾਂਗੇ, ਅੱਜ ਦੇ ਦਿਨ ਕੀ ਹੋਇਆ ਵਾਪਰਿਆ ਸੀ ਉਹਦੇ ਉੱਤੇ ਵੀ ਕੁਛ ਇੰਟਰਸਟਿੰਗ ਚੀਜ਼ਾਂ ਸਾਡੇ ਕੋਲ ਨੇ ਅੱਜ ਦੇ ਦਿਨ, ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਜਿਵੇਂ ਕਿ ਫੋਰ ਐਗਜ਼ਾਮਪਲ ਸ਼ੁਰੂਆਤ ਆਪਾਂ ਕਰਦੇ ਹਾਂ ਵੈਜੀਮੇਲ ਤੋਂ, ਅੱਜ ਦਿਨ ਸੋਮਵਾਰ ਦਾ ਅਤੇ ਅੱਜ ਦੇ ਦਿਨ ਯਾਨੀ ਕਿ 22 ਜੂਨ ਨੂੰ ਸੁਪਰ ਮਾਰਕੀਟਾਂ ਦੇ ਵਿੱਚ ਇੱਕ ਨਵਾਂ ਪ੍ਰੋਡਕਟ ਅਵੇਲੇਬਲ ਹੋ ਜਾਣਾ ਜਿਹਦਾ ਨਾਂ ਆ ਵੈਜੀਮੇ। ਵੈਸੇ ਕੋਈ ਪੁਰਾਣੀ ਕੋਈ ਨਵਾਂ ਨਾਂ ਨਹੀਂ ਗਾ, ਕਾਫੀ ਪੁਰਾਣਾ ਨਾਂ ਆ ਅਤੇ ਆਸਟ੍ਰੇਲੀਆ ਦੇ ਵਿੱਚ ਕਾਫੀ ਮਸ਼ਹੂਰ ਆ, ਕਾਫੀ ਪਸੰਦ ਕੀਤਾ ਜਾਂਦਾ, ਪਰ ਇੱਕ ਸਮਾਂ ਸੀ ਜਦੋਂ ਕਹਿੰਦੇ ਕਿ ਇਹਨੂੰ ਨਹੀਂ ਸੀ ਪਸੰਦ ਕੀਤਾ ਜਾਂਦਾ। ਫਿਲਹਾਲ ਚਲੋ ਉਸ ਪਾਸੇ ਜਾਵਾਂਗੇ, ਪਰ ਅੱਜ ਦੇ ਇਸ ਦਿਨ ਵੱਲ ਨੂੰ ਜੇ ਝਾਤੀ ਮਾਰੀ ਅੱਜ ਕਿਉਂ ਕਹਿ ਰਹੇ ਹਾਂ ਕਿ ਨਵਾਂ ਇਹ ਸੁਪਰ ਮਾਰਕੀਟ ਦੇ ਵਿੱਚ ਆ ਰਿਹਾ ਵਾ, ਕਹਿ ਰਹੇ ਨੇ ਕਿ ਬੱਚਿਆਂ ਦੇ ਲਈ ਇੱਕ ਨਵਾਂ ਵੈਜੀਮੇ ਹੁਣ ਸੁਪਰ ਮਾਰਕੀਟਸ ਦੇ ਵਿੱਚ ਅੱਜ ਦੇ ਦਿਨ ਤੋਂ ਅਵੇਲੇਬਲ ਹੋਣ ਜਾ ਰਿਹਾ ਵਾ, ਵੈਜੀਮਾਏ ਫੋਰ ਕਿਡਸ। ਸੋ ਵੈਜੀਮੇ ਕਿਡਸ ਨਾਂ ਆ ਇਹਦਾ, ਕੋਈ ਇਹਨੂੰ ਵੈਜੀਮਾਈਟ ਕਹਿ ਦਿੰਦਾ, ਕੋਈ ਵੈਜੀਮੇ ਕਹਿ ਦਿੰਦਾ, ਅਤੇ ਤੁਸੀਂ ਜੋ ਵੀ ਕਹਿੰਦੇ ਹੋ ਉਸ ਹਿਸਾਬ ਦੇ ਨਾਲ ਲਾ ਲਿਓ। ਹੋ ਸਕਦਾ ਤੁਹਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਪਸੰਦੀਦਾ ਕੋਈ ਆਈਟਮ ਨਾ ਹੋਵੇ, ਪਰ ਫਿਰ ਵੀ ਆਸਟ੍ਰੇਲੀਆ ਦੇ ਵਿੱਚ ਇਹ ਸਭ ਤੋਂ ਵਧੇਰੇ ਪਸੰਦ ਕੀਤੇ ਜਾਣ ਵਾਲੀ ਆਈਟਮ ਹੈ, ਕਿਉਂ ਅਤੇ ਕਿੱਦਾਂ ਉਸ ਪਾਸੇ ਨੂੰ ਵੀ ਆਉਂਦੇ ਹਾਂ। ਫਿਲਹਾਲ ਬ੍ਰੇਕਫਾਸਟ ਦੇ ਵਿੱਚ ਜੇਕਰ ਇੱਥੋਂ ਦੇ ਕਿਸੇ ਤੁਸੀਂ ਘਰ ਦੇ ਵਿੱਚ ਗਏ ਹੋ ਅਤੇ ਉੱਥੇ ਉਹਨੇ ਆਸਟ੍ਰੇਲੀਅਨ ਰੰਗਤ ਆਪਣੀ ਸ਼ੋਅ ਕਰਨੀ ਆ, ਅਤੇ ਫਿਰ ਉਹ ਜ਼ਰੂਰ ਵੈਜੀਮੈਟ ਜ਼ਰੂਰ ਰੱਖੂਗਾ ਤੁਹਾਡੇ ਨਾਲ ਬ੍ਰੇਕਫਾਸਟ ਦੇ ਟੇਬਲ ਦੇ ਉੱਤੇ, ਜਿਹੜਾ ਕਿ ਸਿੱਧਾ ਤੁਸੀਂ ਜਿਹੜੇ ਬਾਹਰੋਂ ਸੁਣ ਰਹੇ ਨੇ, ਜਿੱਦਾਂ ਆਪਾਂ ਬ੍ਰੈਡ ਅਤੇ ਬ੍ਰੈਡ ਟੋਸਟ ਅਤੇ ਟੋਸਟ ਦੇ ਉੱਤੇ ਆਪਾਂ ਬਟਰ ਅਤੇ ਬਟਰ ਦੇ ਉੱਤੇ ਇਹ ਜਿਹੜੀ ਇੱਕ ਪਰਤ ਲਾ ਦਿੱਤੀ ਜਾਂਦੀ ਆ ਬਿਲਕੁਲ ਹਲਕੀ ਜਿਹੀ, ਕਿਉਂਕਿ ਇਹਦੇ ਵਿੱਚ ਲੂਣ ਬਹੁਤ ਜ਼ਿਆਦਾ ਹੁੰਦਾ। ਸੋ ਇਸੇ ਲੂਣ ਨੂੰ ਘਟਾ ਕੇ ਹੁਣ ਬੱਚਿਆਂ ਦੇ ਲਈ ਲੈ ਕੇ ਆਉਂਦਾ ਕਿਆ, ਕਿਉਂਕਿ ਜਿਹੜੀ ਬਾਹਰੋਂ ਆਏ ਲੋਕ ਨੇ ਜਿਹੜੇ ਮਾਈਗ੍ਰੈਂਟ ਨੇ ਉਹਨਾਂ ਦੇ ਬੱਚੇ ਜਾਂ ਫਿਰ ਉਹ ਜਾਂ ਫਿਰ ਆਪਾਂ ਜਿੱਦਾਂ ਭਾਰਤੀ ਹਾਂ ਅਤੇ ਆਪਾਂ ਬਹੁਤ ਜ਼ਿਆਦਾ ਇਹਨੂੰ ਪਸੰਦ ਨਹੀਂ ਕਰਦੇ, ਆਪਾਂ ਸਾਰਿਆਂ ਨੇ ਇੱਕ ਨਾ ਇੱਕ ਵਾਰੀ ਟਰਾਈ ਜ਼ਰੂਰ ਕੀਤਾ ਹੋਊਗਾ।
ਬਹੁਤ ਘੱਟ ਨੇ ਜਿਨ੍ਹਾਂ ਨੇ ਇਸ ਨੂੰ ਅੱਗੇ ਤੋਰਿਆ ਹੋਊਗਾ, ਪਰ ਬਹੁਤਿਆਂ ਨੇ ਟਰਾਈ ਕਰਕੇ ਤਾਂ ਉੱਥੇ ਦਾ ਉੱਥੇ ਛੱਡ ਦਿੱਤਾ ਹੋਊਗਾ, ਕਿਉਂਕਿ ਸਾਨੂੰ ਇਹ ਬਕਬਕਾ ਜਿਹਾ ਲੱਗਦਾ, ਲੂਣ ਸਾਨੂੰ ਇਹਦੇ ਵਿੱਚ ਬਹੁਤ ਜ਼ਿਆਦਾ ਲੱਗਦਾ, ਸੋ ਇਸ ਕਰਕੇ ਬਹੁਤਿਆਂ ਨੇ ਉੱਥੋਂ ਅੱਗੇ ਨਹੀਂ ਤੋਰਿਆ। ਸੋ ਖਾਸ ਤੌਰ ਦੇ ਉੱਤੇ ਹੁਣ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹਾਂ ਕਿ ਜਿਹੜੇ ਨਹੀਂ ਸੀ ਖਾਂਦੇ ਜਾਂ ਜਿਹੜੇ ਨਵੇਂ ਬੱਚੇ ਨੇ ਹੁਣ ਇੱਥੇ ਬਾਹਰੋਂ ਅੰਦਰੋਂ ਆਏ ਜਾਂ ਫਿਰ ਜਿਹੜੇ ਇੱਥੋਂ ਦੇ ਵੀ ਬੱਚੇ ਨੇ, ਉਹ ਵੀ ਕਹਿੰਦੇ ਨੇ ਕਿ ਹੌਲੀ ਹੌਲੀ ਹੁਣ ਹੱਥ ਖੜੇ ਕਰ ਰਹੇ ਕਿ ਨਹੀਂ ਆਪਾਂ ਆਹ ਨਹੀਂ ਖਾਣਾ। ਉਹਨਾਂ ਨੂੰ ਮਿੱਠੀਆਂ ਮਿੱਠੀਆਂ ਜਿਹੀਆਂ ਚੀਜ਼ਾਂ ਜ਼ਿਆਦਾ ਵਧੀਆ ਲੱਗਦੀਆਂ ਨੇ, ਜਿਨ੍ਹਾਂ ਦੇ ਵਿੱਚ ਕਿ ਉਹ ਥੋੜ੍ਹਾ ਜਿਹਾ ਸਵਾਦ ਜ਼ਿਆਦਾ ਭਾਲਦੇ। ਹੁਣ ਕਹਿੰਦੇ ਨੇ ਕਿ ਇਹਦੇ ਵਿੱਚ ਕੌੜਾਪਨ ਜਿਹੜਾ ਉਹਨੂੰ ਘੱਟ ਕੀਤਾ ਗਿਆ ਅਤੇ ਸਵਾਦ ਜਿਹੜਾ ਥੋੜ੍ਹਾ ਜਿਹਾ ਹੋਰ ਬਿਹਤਰ ਕੀਤਾ ਗਿਆ। ਖੈਰ ਅੱਜ ਦੇ ਦਿਨ ਤੋਂ ਮਾਰਕੀਟ 'ਚ ਅਵੇਲੇਬਲ ਹੋ ਜਾਊਗਾ ਅਤੇ ਤੁਸੀਂ ਵੇਖ ਕੇ ਸਵਾਦ ਵੇਖ ਕੇ ਤਾਂ ਦੱਸ ਸਕਦੇ ਹੋ ਵੀ ਕੀ ਕੀਤਾ ਗਿਆ। ਖੈਰ ਜੋ ਕੰਪਨੀ ਕਹਿ ਰਹੀ ਆ ਉਹਦੇ ਉੱਤੇ ਝਾਤੀ ਮਾਰ ਲੈਂਦੇ ਹਾਂ। ਜੋ ਅਸਲੀ ਵੈਜੀਮਾਈਟ ਸੀ ਉਹਦੇ ਮੁਕਾਬਲੇ 50% ਘੱਟ ਇਹਦੇ ਵਿੱਚ ਲੂਣ ਪਾਇਆ ਗਿਆ, ਕਿਉਂਕਿ ਸਾਨੂੰ ਸ਼ਿਕਾਇਤ ਇਹੋ ਰਹਿੰਦੀ ਸੀ ਕਿ ਇਹਦੇ ਵਿੱਚ ਲੂਣ ਬਹੁਤ ਜ਼ਿਆਦਾ। ਇਸ ਤੋਂ ਇਲਾਵਾ ਵਿਟਾਮਿਨ ਕਹਿੰਦੇ ਨੇ ਕਿ ਵਧਾਏ ਗਏ ਨੇ ਜਿਹਦੇ ਨਾਲ ਇਮਿਊਨਿਟੀ ਨੂੰ ਸਟਰੋਂਗ ਕੀਤਾ ਜਾ ਸਕੇ ਬੱਚਿਆਂ ਦੇ ਲਈ ਆ। ਸੋ ਇਸ ਕਰਕੇ B6 ਅਤੇ B12 ਕਹਿੰਦੇ ਨੇ ਇਹਦੇ ਵਿੱਚ ਅਸੀਂ ਸ਼ਾਮਿਲ ਕਰਤਾ, ਇਹ ਕਹਿ ਰਹੀ ਹੈ ਕੰਪਨੀ। ਸਵਾਦ ਦੇ ਪੱਖੋਂ ਇਹ ਕਹਿ ਰਹੇ ਨੇ ਕਿ ਇਹਦਾ ਪਹਿਲਾਂ ਦੇ ਨਾਲੋਂ ਰੰਗ ਥੋੜ੍ਹਾ ਜਿਹਾ ਹਲਕਾ ਕਰ ਦਿੱਤਾ ਗਿਆ, ਜ਼ਿਆਦਾ ਕ੍ਰੀਮੀ ਜ਼ਿਆਦਾ ਸਮੂਦ ਹੋਊਗਾ, ਜ਼ਿਆਦਾ ਜਿੱਦਾਂ ਕੈਰਮਿਲ ਟਾਈਪ ਇਹਦਾ ਜਿਹੜੀ ਹੋਊਗੀ ਇਹਦਾ ਟੈਕਸਚਰ। ਸਵਾਦ ਥੋੜ੍ਹਾ ਜਿਹਾ ਮਿੱਠਾ ਆ, ਪਹਿਲਾਂ ਦੇ ਨਾਲੋਂ ਹਲਕਾ ਆ। ਹਾਲਾਂਕਿ ਕੰਪਨੀ ਦੇ ਵੱਲੋਂ ਇਹ ਪੁੱਛੇ ਜਾਣ ਦੇ ਉੱਤੇ ਦੱਸਿਆ ਗਿਆ ਵਾ ਕਿ ਖੰਡ ਨਹੀਂ ਪਾਏਗੀ ਇਹਦੇ ਵਿੱਚ, ਕਿਉਂਕਿ ਇਹ ਸਵਾਲ ਸੀ ਕਿ ਜੇਕਰ ਇਹਦਾ ਮਿੱਠਾ ਸਵਾਦ ਹੈ ਤਾਂ ਮਤਲਬ ਕਿ ਤੁਸੀਂ ਖੰਡ ਪਾਈਏ, ਤਾਂ ਉਹ ਕਹਿੰਦੇ ਕਿ ਨਹੀਂ ਖੰਡ ਆਪਾਂ ਇਹਦੇ ਵਿੱਚ ਨਹੀਂ ਪਾਈ। ਇਸ ਦੇ ਵਿੱਚ ਪ੍ਰਤੀ 5 ਗ੍ਰਾਮ ਜਿਹੜੇ ਸਰਵਿੰਗ ਦੇ ਵਿੱਚ 1 ਗ੍ਰਾਮ ਤੋਂ ਵੀ ਘੱਟ ਖੰਡ ਆ, ਯਾਨੀ ਕਿ ਖੰਡ ਦੀ ਮਾਤਰਾ ਬਹੁਤ ਘੱਟ ਆ। ਖੈਰ ਕਿੱਦਾਂ ਇਹ ਕੰਮ ਕਰੂਗਾ, ਇਹਨੂੰ ਵੈਸੇ ਤਿਆਰ ਕਰਨ ਦੇ ਲਈ, ਇਹ ਫਾਰਮੂਲਾ ਤਿਆਰ ਕਰਨ ਲਈ ਕਹਿੰਦੇ ਨੇ ਕਿ 18 ਮਹੀਨੇ ਲੱਗੇ ਆ, 1.5 ਸਾਲ ਪਹਿਲਾਂ ਕਹਿੰਦੇ ਨੇ ਕਿ ਆਪਾਂ ਇਸ ਕੰਮ ਦੇ ਉੱਤੇ ਲੱਗ ਗਏ ਸਾਂ। ਬੈਗਾ ਗਰੁੱਪ ਦੀ ਜਿਹੜੀ ਫੂਡ ਟੈਕਨੋਲੋਜੀ ਹੈ ਅਤੇ ਹੋਰ ਜਿਹੜੀਆਂ ਕੁਛ ਨਿਊਟ੍ਰੀਸ਼ਨ ਦੇ ਨਾਲ ਸੰਬੰਧਿਤ ਜਿਹੜੀਆਂ ਕੰਪਨੀਆਂ ਇਹਨਾਂ ਦੇ ਨਾਲ ਕੰਮ ਕਰਦੀਆਂ, ਉਹਨਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਹੈ ਮੀਡੀਆ ਨੇ, ਤਾਂ ਉਹਨਾਂ ਦਾ ਇਹ ਕਹਿਣਾ ਸੀ ਕਿ ਨਵੀਂ ਇਹ ਜਿਹੜੀ ਪ੍ਰੋਡਕਟ ਆ ਇਹਦੇ ਵਿੱਚ ਬੱਚਿਆਂ ਦੇ ਲਈ ਇੱਕ ਐਂਟਰੀ ਪੁਆਇੰਟ ਦੇ ਵਜੋਂ ਇਹਨੂੰ ਵਰਤਿਆ ਜਾਊਗਾ। ਮਕਸਦ ਇਹ ਆ ਕਿ ਬੱਚੇ ਹਲਕੇ ਸਵਾਦ ਤੋਂ ਸ਼ੁਰੂਆਤ ਕਰਨ ਅਤੇ ਫਿਰ ਵੱਡੇ ਹੋ ਕੇ ਕੁਦਰਤੀ ਤੌਰ ਦੇ ਉੱਤੇ ਜਿਹੜਾ ਅਸਲੀ ਵੈਜੀਮਾਈਟ ਆ ਉਹਨੂੰ ਖਾਣਾ ਉਹ ਸ਼ੁਰੂ ਕਰ ਦੇਣ। ਫੂਡ ਐਡੀਟਰ ਕਾਰਾ ਮੋਨਸਿਨ ਦਾ ਇਹ ਕਹਿਣਾ ਹੈ ਕਿ ਖਾਣ ਤੋਂ ਬਾਅਦ ਇੰਨਾ ਕਿਹਾ ਜਾ ਸਕਦਾ ਕਿ ਇਹ ਇੰਨਾ ਹਲਕਾ ਵਾ ਕਿ ਇਹਨੂੰ ਸਿੱਧਾ ਚਮਚੇ ਨਾਲ ਵੀ ਤੁਸੀਂ ਖਾ ਸਕਦੇ ਹੋ, ਜਦਕਿ ਜਿਹੜਾ ਅਸਲੀ ਵੈਜੀਮਾਈਟ ਹੈ ਉਹਦਾ ਸਾਨੂੰ ਪਤਾ ਹੀ ਆ ਕਿ ਉਹ ਚਮਚੇ ਦੇ ਨਾਲ ਅਤੇ ਕੀ ਖਾਣਾ ਉਹ ਤਾਂ ਕਈ ਵਾਰੀ ਉਂਗਲ 'ਤੇ ਲਾ ਕੇ ਵੀ ਖਾਣ ਦੇ ਵਿੱਚ ਜ਼ਿਆਦਾ ਸਾਨੂੰ ਖਰਾਬ ਕਰ ਜਾਂਦਾ। ਖੈਰ ਜੇ ਆਪਾਂ ਪਿਛਲੇ ਇੰਨੀ ਆਸਟ੍ਰੇਲੀਆ ਭਰ ਦੇ ਵਿੱਚ ਵੈਜੀਮੇ ਹੁੰਦੀ ਕਿਉਂ ਹੈ, ਵੈਸੇ ਇੱਕ ਦਿਨ ਵਿਸ਼ਾਲ ਵਿਜੇ ਸਿੰਘ ਖਹਿਰਾ ਨੇ ਤੁਹਾਡੇ ਨਾਲ ਜਾਣਕਾਰੀ ਇਹ ਸਾਂਝੀ ਕੀਤੀ ਸੀ। ਫਿਰ ਕੁਇੱਕ ਜੀ ਜਾਣਕਾਰੀ ਸਾਂਝੀ ਕਰ ਲੈਂਦੇ ਹਾਂ ਜਿਹੜੇ ਖਾਸ ਤੌਰ ਦੇ ਉੱਤੇ ਬਾਹਰੋਂ ਅੰਦਰੋਂ ਸੁਣਦੇ ਨੇ, ਜਿਨ੍ਹਾਂ ਨੂੰ ਨਹੀਂ ਪਤਾ ਵੀ ਇਹ ਕੀ ਹੈ ਕੀ ਸ਼ੈ, ਸੋ ਉਹਨਾਂ ਦੇ ਲਈ ਇੱਕ ਵਾਰੀ ਹਿਸਟਰੀ ਦੇ ਉੱਤੇ ਝਾਤੀ ਮਾਰ ਲੈਂਦੇ। ਵੈਸੇ ਇਹਦਾ ਸਫ਼ਰ ਕਹਿੰਦੇ ਨੇ ਕਿ ਬਹੁਤਾ ਕੋਈ ਆਸਾਨ ਨਹੀਂ ਰਿਹਾ, ਆਸਟ੍ਰੇਲੀਆ ਦੇ ਵਿੱਚ ਲੰਮਾ ਸਮਾਂ ਇਹਨੇ ਸਟਰਗਲ ਕੀਤਾ। 1922 ਤੋਂ ਸ਼ੁਰੂਆਤ ਹੋਈ ਆ ਵੈਜੀਮੇ ਦੀ, 1922 ਦੇ ਵਿੱਚ ਡਾਕਟਰ ਸਿਰਿਲ ਪੀ ਕੈਲਿਸਟਰ, ਹਾਂ ਡਾਕਟਰ ਸਿਰਿਲ ਪੀ ਕੈਲਿਸਟਰ, ਉਹਦੇ ਦੁਆਰਾ ਇੱਕ ਫਰੈਂਡ ਵਾਕਰ ਕੰਪਨੀ ਸ਼ੁਰੂ ਕੀਤੀ ਗਈ। ਉਸੇ ਦਾ ਹੀ ਨਾਂ ਬਾਅਦ ਵਿੱਚ ਬਦਲ ਕੇ, ਜਿਹੜੀ ਕਿ ਹੁਣ ਆਪਾਂ ਕ੍ਰਾਫਟ ਦੇ ਵਜੋਂ ਜਾਣਦੇ ਹਾਂ, ਉਸੇ ਕੰਪਨੀ ਦਾ ਨਾਂ ਬਦਲ ਕੇ ਕ੍ਰਾਫਟ ਕੀਤਾ ਗਿਆ ਸੀ। ਬੇਸਿਕਲੀ ਇੱਕ ਬੀਅਰ ਬਣਾਉਣ ਵਾਲੀ ਕੰਪਨੀ ਸੀ। ਸੋ ਉਹਨਾਂ ਨੇ ਕੀ ਕੀਤਾ ਕਿ ਜਿਹੜੇ ਬਚਿਆ ਉਹਦਾ ਜਿਹੜਾ ਯੀਸਟ ਬਚਦਾ ਸੀ ਜਿਹੜਾ ਬੀਅਰ ਤੋਂ, ਉਹਦੇ ਤੋਂ ਇਹਨੂੰ ਤਿਆਰ ਕੀਤਾ ਹੈ। ਸ਼ੁਰੂਆਤ ਦੇ ਸਮੇਂ ਦੇ ਵਿੱਚ ਵੈਸੇ ਲੋਕਾਂ ਨੂੰ ਇਹ ਉਦੋਂ ਵੀ ਨਹੀਂ ਜਚਿਆ, ਕਿਸੇ ਨੇ ਕੋਈ ਮੂੰਹ ਨਹੀਂ ਲਾਇਆ ਇਹਨੂੰ, ਅਤੇ ਬਿਲਕੁਲ ਫਲੋਪ ਸ਼ੋ ਸਾਬਤ ਹੋਇਆ ਸੀ। ਅਸਲ ਦੇ ਵਿੱਚ ਇਹ ਚਾਹੁੰਦੇ ਸੀ ਕਿ ਉਸ ਸਮੇਂ ਬ੍ਰਿਟਿਸ਼ ਲੋਕ ਜਿਹੜੇ ਆ ਕੇ ਰਹਿੰਦੇ ਸੀ ਇੱਥੇ ਵੱਡੀ ਮਾਤਰਾ ਦੇ ਵਿੱਚ, ਉਹਨਾਂ ਦੇ ਪ੍ਰੋਡਕਟ ਚੱਲਦੇ ਸੀ। ਸੋ ਉਹਨਾਂ ਦੇ ਵੱਲੋਂ ਮਾਰਮਾਈਟ ਜਿਹੜਾ ਇੱਥੇ ਵੇਚਿਆ ਜਾਂਦਾ ਸੀ, ਇਹਨਾਂ ਨੇ ਵਿਕਰੀ ਵਧਾਉਣ ਦੇ ਲਈ ਉਹਦੇ ਪੈਰਲਰ ਇਹ ਲੈ ਕੇ ਆਉਂਦਾ ਸੀ ਕਿ ਇਹਨੂੰ ਲੋਕ ਪਸੰਦ ਕਰਨਗੇ। 1928 ਦੇ ਵਿੱਚ ਇਹਦਾ ਨਾਂ ਬਦਲ ਕੇ ਇਹਨਾਂ ਨੇ ਪਾਰਵਿਲ ਵੀ ਰੱਖਿਆ ਅਤੇ ਕਈ ਤਰ੍ਹਾਂ ਦੀਆਂ ਐਡਾਂ ਵੀ ਚਲਾਈਆਂ। ਇੱਕ ਕਹਿੰਦੇ ਨੇ ਬੜੀ ਫੈਨੀ ਜੀ ਐਡ ਵੀ ਉਹਨਾਂ ਸਮਿਆਂ ਦੀ ਆ, ਇਫ ਮਰਮਾਈਟ ਦੈਨ ਪਾਰਵਿਲ, ਪਰ ਉਹਨੂੰ ਵੀ ਕੋਈ ਬਹੁਤਾ ਕਿਸੇ ਨੇ ਸੀਰੀਅਸਲੀ ਨਹੀਂ ਲਿਆ ਅਤੇ 14 ਸਾਲਾਂ ਦੇ ਬਾਅਦ ਕੰਪਨੀ ਨੇ ਵਾਪਸ ਇਹਦਾ ਨਾਂ ਜਿਹੜਾ ਫਿਰ ਵੈਜੀਮਾਈਟ ਰੱਖ ਦਿੱਤਾ।
ਹੁਣ ਇਹ ਸ਼ੁਰੂ ਸ਼ੁਰੂ ਦੇ ਵਿੱਚ ਲੰਮਾ ਸਮਾਂ ਇਹਨੇ ਸਟਰਗਲ ਕੀਤਾ, ਨਹੀਂ ਚੱਲਿਆ, ਬੁਰੇ ਹਾਲ। ਫਿਰ ਉਸ ਤੋਂ ਬਾਅਦ ਜਦੋਂ ਕਹਿੰਦੇ ਨੇ ਕਿ ਦੂਸਰਾ ਵਿਸ਼ਵ ਯੁੱਧ ਹੋਇਆ ਅਤੇ ਇੰਗਲੈਂਡ ਤੋਂ ਬੜੀਆਂ ਸਾਰੀਆਂ ਵਸਤਾਂ ਇੱਥੇ ਨਹੀਂ ਪਹੁੰਚ ਸਕੀਆਂ, ਸੋ ਉਸੇ ਹੀ ਸਮੇਂ ਦੇ ਦਰਮਿਆਨ ਇੱਦਾਂ ਵੀ ਹੋਇਆ ਕਿ ਜਿਹੜੀਆਂ ਚੀਜ਼ਾਂ ਦੇ ਉੱਤੇ ਲੋਕ ਲੱਗੇ ਸੀ, ਜਿਨ੍ਹਾਂ ਦੇ ਵਿੱਚ ਕਿ ਮਾਰਮਾਈਟ ਸਭ ਤੋਂ ਵੱਡੀ ਚੀਜ਼ ਸੀ ਇਹਦੇ ਕੰਪੀਟੀਸ਼ਨ ਦੇ ਵਿੱਚ, ਅਤੇ ਉਹ ਇੱਥੇ ਇੱਥੋਂ ਦੀ ਮਾਰਕੀਟ ਦੇ ਵਿੱਚ ਨਹੀਂ ਪਹੁੰਚ ਪਾਈ। ਨਾਲੇ ਫਿਰ ਜਿਹੜੇ ਬਾਹਰਲੇ ਬਾਹਰ ਜਾ ਰਹੇ ਲੜਨ ਦੇ ਲਈ ਉਹਨਾਂ ਫੌਜੀਆਂ ਨੂੰ ਵਿਟਾਮਿਨ ਬੀ ਦੀ ਕਮੀ ਨਾ ਹੋਵੇ, ਇਸ ਕਰਕੇ ਇਹਦੇ ਵਿੱਚ ਵਿਟਾਮਿਨ ਬੀ ਕਾਫੀ ਵੱਡੀ ਮਾਤਰਾ ਦੇ ਵਿੱਚ ਸੀ, ਪਹਿਲਾਂ ਤੋਂ ਹੀ ਇਹਦੇ ਉੱਤੇ ਪ੍ਰਚਾਰ ਕੀਤਾ ਗਿਆ ਸੀ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ, ਕਿਉਂਕਿ ਉਦੋਂ ਕਿੱਲਤ ਵੀ ਆ ਗਈ, ਫਿਰ ਲੋੜ ਕਹਿੰਦੇ ਕਾਢ ਦੀ ਮਾਂ ਹੁੰਦੀ ਹੈ, ਅਤੇ ਉਸ ਸਮੇਂ ਫਿਰ ਇਹਨੂੰ ਹੌਲੀ ਹੌਲੀ ਵਰਤਣਾ ਜਾਣਾ ਸ਼ੁਰੂ ਹੋਇਆ, ਅਤੇ ਫਿਰ ਹੌਲੀ ਹੌਲੀ ਜਿਹੜੇ ਆਸਟ੍ਰੇਲੀਆਈ ਫੌਜੀ ਸੀ ਉਹਨਾਂ ਦੇ ਰਾਸ਼ਨ ਦੇ ਵਿੱਚ ਇਹਨੂੰ ਸ਼ਾਮਿਲ ਕਰ ਲਿਆ ਗਿਆ। ਸੋ ਆਸਟ੍ਰੇਲੀਆ ਦੇ ਵਿੱਚ ਘਰ ਘਰ ਦੀ ਫਿਰ ਪਛਾਣ ਬਣ ਗਿਆ। ਕਈ ਲੋਕ ਇਹ ਵੀ ਦੱਸਦੇ ਨੇ ਕਿ ਜਦੋਂ ਫਿਰ ਉਸ ਸਮੇਂ ਦੇ ਦਰਮਿਆਨ ਇਹਨੂੰ ਵਰਤਿਆ ਗਿਆ ਅਤੇ ਫਿਰ ਲੋਕ ਛੱਡ ਹੀ ਨਹੀਂ ਪਾਏ, ਉਹਨਾਂ ਨੂੰ ਇਹ ਲੱਗਦਾ ਸੀ ਕਿ ਉਸ ਸਮੇਂ ਸਾਡੇ ਫੌਜੀਆਂ ਦਾ ਇਹਨੇ ਸਾਥ ਦਿੱਤਾ ਵਾ, ਉਹਨਾਂ ਦੇ ਜਿਹੜੇ ਕਹਿ ਲਓ ਖਾਣੇ ਦਾ ਇੱਕ ਹਿੱਸਾ ਬਣਿਆ ਵਾ, ਅਤੇ ਇਸ ਕਰਕੇ ਆਪਾਂ ਹੁਣ ਇਹਨੂੰ ਹਮੇਸ਼ਾ ਦੇ ਲਈ ਆਪਣੇ ਘਰਾਂ ਦਾ ਸ਼ਿੰਗਾਰ ਬਣਾ ਕੇ ਰੱਖਾਂਗੇ। ਫਿਰ ਉਹ ਹਮੇਸ਼ਾ ਦੇ ਲਈ ਆਸਟ੍ਰੇਲੀਆ ਦੇ ਘਰਾਂ ਦੇ ਵਿੱਚ ਇਹ ਪ੍ਰੋਡਕਟ ਇਸੇ ਤਰ੍ਹਾਂ ਦੇ ਨਾਲ ਬਣ ਕੇ ਰਹਿ ਗਿਆ। ਸੋ ਕਈ ਤਰ੍ਹਾਂ ਦੇ ਜਿਹੜੇ ਵਾਦ ਵਿਵਾਦ ਵੀ ਹੋਏ, ਕਈ ਤਰ੍ਹਾਂ ਦੀਆਂ ਜਿਹੜੀਆਂ ਨੇ ਕਮੀਆਂ ਪੇਸ਼ੀਆਂ ਵੀ ਰਹੀਆਂ, ਕਈ ਤਰ੍ਹਾਂ ਦੇ ਰੌਲੇ ਰੱਪੇ ਵੀ ਪਏ ਪਿਛਲੇ ਸਮੇਂ ਦੇ ਵਿੱਚ। ਹੁਣ ਫਿਰ ਦੁਬਾਰਾ ਜਿਹੜਾ ਇਸ ਤੋਂ ਬਾਅਦ ਇੱਕ ਇਨ ਬਿਟਵੀਨ ਇੱਕ ਹੋਰ ਵੀ ਜਿਹੜਾ ਸਿਲਸਿਲਾ ਹੋਇਆ ਕਿ ਇਹਨੂੰ ਕੰਪਨੀ ਨੂੰ ਜਿਹੜਾ ਵਾ ਅਮੈਰੀਕਨ ਕੰਪਨੀ ਨੇ ਖਰੀਦ ਲਿਆ ਸੀ। ਯਾਦ ਹੋਊਗਾ ਸਾਡੇ ਸਰੋਤਿਆਂ ਨੂੰ ਕਿ 2017 ਕਦੇ ਇਰਦ ਗਿਰਦ ਫਿਰ ਰੌਲਾ ਪਿਆ ਸੀ ਕਿ ਫਿਰ ਵਾਪਸ ਜਿਹੜਾ ਵਾ ਆਸਟ੍ਰੇਲੀਆ ਦੀ ਕੰਪਨੀ ਨੇ ਇਹਨੂੰ ਖਰੀਦ ਲਿਆ। ਕਰਾਫਟ ਨਾਂ ਦੀ ਜਿਹੜੀ ਕੰਪਨੀ ਆ 2017 ਤੱਕ ਇਹਨੇ ਆਪਣੇ ਅੰਡਰ ਰੱਖਿਆ, ਅਤੇ ਉਸ ਤੋਂ ਬਾਅਦ ਫਿਰ ਆਸਟ੍ਰੇਲੀਆ ਦੀ ਜਿਹੜੀ ਬੈਗਾ ਚੀਜ਼ ਡੇਅਰੀ ਕੰਪਨੀ ਆ ਉਹਨੇ ਫਿਰ ਦੁਬਾਰਾ ਤੋਂ ਇਹਨੂੰ ਖਰੀਦ ਲਿਆ। ਹੁਣ ਵੈਜੀਮਾਈਟ ਜਿਹੜਾ ਫਿਰ ਦੁਬਾਰਾ ਤੋਂ 100% ਆਸਟ੍ਰੇਲੀਅਨ ਬਣ ਗਿਆ, ਅਤੇ ਆਸਟ੍ਰੇਲੀਅਨ ਇਹਦੇ ਉੱਤੇ ਭਾਈ ਮਾਣ ਕਰਦੇ ਆ। ਅਤੇ ਹੁਣ ਅੱਜ ਦੇ ਦਿਨ ਤੁਹਾਡੇ ਨਾਲ ਸਾਂਝ ਇਸ ਕਰਕੇ ਪਾ ਰਹੇ ਹਾਂ ਕਿ ਅੱਜ ਦੇ ਦਿਨ ਤੋਂ ਬੱਚਿਆਂ ਦੇ ਲਈ ਵੈਜੀਮਾਈਟ ਕਿਡਜ਼ ਮਾਰਕੀਟ ਦੇ ਵਿੱਚ ਸ਼ੁਰੂ ਹੋ ਜਾਣਾ। ਅੱਜ ਜੇ ਤੁਸੀਂ ਸ਼ੋਪਿੰਗ ਦੇ ਲਈ ਜਾ ਰਹੇ ਹੋ ਤਾਂ ਹੋ ਸਕਦਾ ਤੁਹਾਨੂੰ ਸ਼ੈਲਫ ਦੇ ਉੱਤੇ ਦਿਸੇ, ਹੋ ਸਕਦਾ ਕਿਸੇ ਕਿਸਮ ਦੀ ਤੁਹਾਨੂੰ ਇਹਦੇ ਉੱਤੇ ਐਕਸਟਰਾ ਪੁਆਇੰਟ ਵੀ ਦਿਖ ਸਕਣ, ਹੋ ਸਕਦਾ ਤੁਹਾਨੂੰ ਇਹਦੇ ਉੱਤੇ ਕੋਈ ਲੱਗਾ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਅੱਜ ਦੇ ਦਿਨ ਤੋਂ ਕੋਈ ਨਾ ਕੋਈ ਸਪੈਸ਼ਲ ਔਫਰ ਵੀ ਦਿਖੇ, ਅਤੇ ਇੱਕ ਵਾਰੀ ਟਰਾਈ ਕਰਕੇ ਵੇਖਿਆ ਜਾ ਸਕਦਾ ਹੈ ਕਿ ਇਹਦੇ ਵਿੱਚ। ਫਿਲਹਾਲ ਆਪਾਂ ਵੱਧਦੇ ਹਾਂ ਪ੍ਰੋਗਰਾਮ ਦੇ ਵਿੱਚ ਅੱਗੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਨੂੰ ਆਪਣੇ ਗਾਣੇ ਭੇਜ ਸਕਦੇ ਹੋ ਪਸੰਦੀਦਾ, ਜਿਹਦਾ ਜਿਹਦਾ ਵੀ ਬਣਿਆ ਉਹਦਾ ਉਹਦਾ ਆਪਾਂ ਜ਼ਰੂਰ ਵਿੱਚ ਚਲਾਵਾਂਗੇ, ਉਹਦੇ ਦਰਮਿਆਨ ਮੈਨੂੰ ਵੀ ਸਾਹ ਮਿਲਦਾ ਜਾਊਗਾ। ਅਤੇ ਹਰ ਇੱਕ ਦਾ ਤਾਂ ਨਹੀਂ ਮੈਂ ਪਲੇ ਕਰ ਸਕੂੰਗਾ, ਕਾਫੀ ਸਾਰੇ ਗਾਣੇ ਤੁਹਾਡੇ ਆ ਗਏ ਨੇ, ਪਰ ਜਿਹਦਾ ਜਿਹਦਾ ਵੀ ਗਾਣਾ ਬਣਿਆ ਪ੍ਰੋਗਰਾਮ ਦੇ ਵਿੱਚ ਸਪੇਸ ਬਣੀ ਉਹਦਾ ਉਹਦਾ ਗਾਣਾ ਆਪਾਂ ਜ਼ਰੂਰ ਪਲੇ ਕਰਾਂਗੇ। ਸੋ ਅੱਜ ਦੇ ਦਿਨ ਆਪਾਂ ਮਾਰਾਡੋਨਾ ਦਾ ਵੀ ਗੋਲ ਯਾਦ ਕਰਾਂਗੇ, ਕਿਉਂਕਿ ਅੱਜ ਦਾ ਹੀ ਦਿਨ ਸੀ ਜਦੋਂ ਮਾਰਾਡੋਨਾ ਨੇ ਹੱਥ ਦੇ ਨਾਲ ਗੋਲ ਕੀਤਾ ਸੀ, ਅਤੇ ਕਾਫੀ ਜ਼ਿਆਦਾ ਰੌਲਾ ਹਾਲੇ ਤੱਕ ਵੀ ਪੈਂਦਾ ਵੀ ਇਹ ਗੋਲ ਗਲਤ ਕੀਤਾ ਗਿਆ, ਦੁਨੀਆ ਦੇ ਮਹਾਨ ਪਲੇਅਰ ਦੇ ਵੱਲੋਂ ਇਹ ਗਲਤ ਗੋਲ ਕਿਉਂ ਕੀਤਾ ਗਿਆ, ਕਿੱਦਾਂ ਹੋ ਗਿਆ, ਇਹਦੇ ਉੱਤੇ ਝਾਤੀ ਮਾਰਾਂਗੇ। ਅੱਜ ਦਾ ਹੀ ਦਿਨ ਹੈ 22 ਜੂਨ ਜਦੋਂ ਗਲੀਲੀਓ ਨੂੰ ਯਾਦ ਕੀਤਾ ਜਾਂਦਾ। ਸੋ ਇਤਿਹਾਸ ਦੇ ਵਿੱਚ ਕੀ ਹੈ ਗਲੀਲੀਓ ਦਾ ਨਾਂ, ਕਿਉਂ ਵੱਡਾ ਟਕਰਾਅ ਪੈਦਾ ਹੋਇਆ ਵਿਗਿਆਨ ਅਤੇ ਧਰਮ ਦੇ ਦਰਮਿਆਨ। ਸੋ ਅੱਜ ਦਾ ਹੀ ਉਹ ਦਿਨ ਸੀ, ਸੋ ਉਸ ਦੇ ਉੱਤੇ ਵੀ ਇੱਕ ਝਾਤ ਮਾਰਾਂਗੇ, ਅਤੇ ਹੋਰ ਵੀ ਬਹੁਤ ਸਾਰਾ ਕੁਛ ਜਿਹਦੇ ਵਿੱਚੋਂ ਇੱਕ ਚੀਜ਼ ਦੇ ਉੱਤੇ ਜਾਂਦੇ ਜਾਂਦੇ ਜ਼ਰੂਰ ਝਾਤੀ ਮਾਰ ਜਾਂਦੇ ਬ੍ਰੇਕ ਤੋਂ ਪਹਿਲਾਂ ਉਹ ਆ ਕਿ 1 ਜੁਲਾਈ ਤੋਂ ਜਿਹੜੇ ਸਾਡੇ SMS ਨੇ ਉਹ ਹੁਣ ਬਦਲਣ ਜਾ ਰਹੇ ਨੇ। ਸੋ ਬੇਸਿਕਲੀ ਜਿਹੜੇ ਸਕੈਮ ਹੁੰਦੇ ਨੇ ਤਰ੍ਹਾਂ ਤਰ੍ਹਾਂ ਦੇ, ਉਹਨਾਂ ਸਕੈਮਸ ਨੂੰ ਰੋਕਣ ਦੇ ਲਈ, ਧੋਖਾਧੜੀਆਂ ਨੂੰ ਰੋਕਣ ਦੇ ਲਈ 1 ਜੁਲਾਈ 2026 ਤੋਂ SMS ਦੇ ਨਿਯਮ ਬਦਲਣ ਜਾ ਰਹੇ ਨੇ, ਚਾਹੇ ਤੁਸੀਂ ਕਿਸੇ ਵੀ ਕੰਪਨੀ ਦੇ ਨਾਲ ਹੋ। ਸੋ ਕਿਸੇ ਵੀ ਆਸਟ੍ਰੇਲੀਆ ਦੇ ਵਿੱਚ ਤੁਸੀਂ ਟੈਲਕਾਮ ਕੰਪਨੀ ਦੇ ਨਾਲ ਹੋ, ਤੁਹਾਡੀਆਂ ਜਿਹੜੀਆਂ ਤੁਹਾਨੂੰ ਮੈਸੇਜ ਆ ਚੁੱਕਾ ਹੋਊਗਾ, ਜੇ ਨਹੀਂ ਆਇਆ ਤਾਂ ਆਜੂਗਾ। ਸੋ ਆਮ ਲੋਕਾਂ ਦੇ ਲਈ ਇਹ ਵੱਡੀ ਰਾਹਤ ਦੀ ਖਬਰ ਹੋ ਸਕਦੀ ਹੈ, ਕਿਉਂਕਿ ਸਾਨੂੰ ਅਕਸਰ ਹੀ ਬੈਂਕਾਂ ਦੇ ਨਾਂ ਦੇ ਉੱਤੇ, ATO ਦੇ ਨਾਂ ਦੇ ਉੱਤੇ, ਪੋਸਟ ਆਫਿਸਾਂ ਦੇ ਨਾਂ ਦੇ ਉੱਤੇ ਝੂਠੇ ਸਕੈਮ ਦੇ ਮੈਸੇਜ ਆਉਂਦੇ ਨੇ। ਕਈ ਲੋਕ ਜਿਹੜੇ ਨੇ ਉਹ ਇਹਨਾਂ ਦੇ ਉੱਤੇ ਕਲਿੱਕ ਕਰ ਬਹਿੰਦੇ ਨੇ, ਅਤੇ ਉਸ ਤੋਂ ਬਾਅਦ ਫਿਰ ਕਈ ਲੋਕਾਂ ਦੇ ਪੈਸੇ ਚੋਰੀ ਹੋ ਜਾਂਦੇ ਨੇ। ਇਸੇ ਧੋਖਾਧੜੀ ਨੂੰ ਰੋਕਣ ਦੇ ਲਈ ਹੁਣ ਆਸਟ੍ਰੇਲੀਆਈ ਸਰਕਾਰ ਨੇ 1 ਜੁਲਾਈ 2026 ਤੋਂ ਨਵੇਂ ਨਿਯਮ ਲਾਗੂ ਕਰਨ ਦੀ ਸੋਚੀ ਹੈ। ਸੋ ਆਪਾਂ ਸੌਖੇ ਜਿਹੇ ਤਰੀਕੇ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਵੀ ਇਹ ਨਵੇਂ ਨਿਯਮ ਹੈ ਕੀ ਨੇ।
ਫਿਲਹਾਲ ਇਹ ਦਾਅਵਾ ਕੀਤਾ ਜਾ ਰਿਹਾ ਕਿ ਇਹਨਾਂ ਦੇ ਨਾਲ ਜਿਹੜੀ ਨਕਲੀ ਸਕੈਮ ਮੈਸੇਜ ਨੇ ਉਹ ਬੰਦ ਹੋ ਜਾਣਗੇ। ਕੋਈ ਵੀ ਜੇਕਰ ਸਕੈਮਰ ਅਸਲੀ ਕੰਪਨੀ ਜਾਂ ਸਰਕਾਰੀ ਮਹਿਕਮੇ ਜਿਵੇਂ ਕਿ ਮਾਈ ਗੋਵ ਜਾਂ ਫਿਰ ਕਿਸੇ ਬੈਂਕ ਦੇ ਨਾਂ ਤੋਂ ਜਾਂ ਏਟੀਏ ਦੇ ਨਾਂ ਤੋਂ ਵਰਤ ਕੇ ਤੁਹਾਨੂੰ ਮੈਸੇਜ ਜਿਹੜਾ ਭੇਜਦਾ ਸੀ ਪਹਿਲਾਂ ਤੇ ਉਹ ਹੁਣ ਨਹੀਂ ਭੇਜ ਪਾਊਗਾ 1 ਜੁਲਾਈ ਤੋਂ। ਹਰ ਅਸਲੀ ਕੰਪਨੀ ਨੂੰ ਹੁਣ ਸਰਕਾਰ ਦੇ ਇੱਕ ਨਵੇਂ ਜਿਹੜੇ ਰਜਿਸਟਰ ਦੇ ਵਿੱਚ ਆਪਣਾ ਨਾਂ ਦਰਜ ਕਰਵਾਉਣਾ ਪਊਗਾ ਪਹਿਲਾਂ, ਅਤੇ ਇਹ ਦੱਸਣਾ ਪਊਗਾ ਕਿ ਹਾਂ ਉਹ ਅਸਲੀ ਨੇ, ਉਹਨਾਂ ਨੂੰ ਅਪਰੂਵਲ ਮਿਲੂਗੀ ਅਤੇ ਫਿਰ ਹੀ ਉਹ ਆਪਣੇ ਨਾਂ ਦੇ ਹੇਠੋਂ ਮੈਸੇਜ ਭੇਜ ਸਕਣਗੇ, ਜਿਹਦੇ ਨਾਲ ਕਿ ਆਪਾਂ ਸਕੈਮ ਤੋਂ ਬਚ ਜਾਵਾਂਗੇ। ਜੇ ਕੋਈ ਕੰਪਨੀ ਆਪਣਾ ਨਾਮ ਦਰਜ ਨਹੀਂ ਕਰਵਾਉਂਦੀ ਤਾਂ ਫੋਨ ਕੰਪਨੀਆਂ ਜਿਵੇਂ ਕਿ ਟੈਸਟਾ ਹੋ ਗਈ, ਓਪਟਸ ਹੋ ਗਈ, ਵੋਡਾਫੋਨ ਜਾਂ ਕੋਈ ਵੀ ਤੁਸੀਂ ਵਰਤਦੇ ਹੋ, ਉਹਦੇ ਮੈਸੇਜ ਨੂੰ ਤੁਹਾਡੇ ਫੋਨ ਤੱਕ ਆਉਣ ਹੀ ਨਹੀਂ ਦਿੱਤਾ ਜਾਊਗਾ ਇਸ ਨਵੇਂ ਕਾਨੂੰਨ ਦੇ ਤਹਿਤ। ਸੋ ਉਹ ਰਾਹ ਦੇ ਵਿੱਚ ਹੀ ਬਲੌਕ ਕਰ ਦਿੱਤਾ ਜਾਊਗਾ ਜੇਕਰ ਉਹਨੇ ਖਾਸ ਉਹ ਪਰਮਿਸ਼ਨ ਨਹੀਂ ਲਈ। ਸੋ ਇਸ ਪੱਖੋਂ ਸਾਨੂੰ ਜਿਹੜਾ ਹੁਣ ਨਿਸ਼ਚਿੰਤ ਹੋ ਜਾਣਾ ਚਾਹੀਦਾ। ਜੇਕਰ ਕੋਈ ਅਜਿਹੀ ਕੰਪਨੀ ਤੁਹਾਨੂੰ ਮੈਸੇਜ ਭੇਜਦੀ ਆ ਜਿਹਦਾ ਨਾਮ ਸਰਕਾਰੀ ਲਿਸਟ ਦੇ ਵਿੱਚ ਰਜਿਸਟਰਡ ਨਹੀਂ ਆ, ਤਾਂ ਤੁਹਾਡੇ ਫੋਨ ਦੇ ਉੱਤੇ ਉਹ ਮੈਸੇਜ ਦੇ ਨਾਲ ਨਾਲ ਇਹ ਲਿਖਿਆ ਆਜੂਗਾ ਕਿ ਇਹ ਅਨਵੈਰੀਫਾਈਡ ਹੈ, ਯਾਨੀ ਕਿ ਇਹ ਮੈਸੇਜ ਦੀ ਆਪਾਂ ਪੁਸ਼ਟੀ ਨਹੀਂ ਕਰਦੇ। ਅਤੇ ਜੇਕਰ ਉਹਦੀ ਪੁਸ਼ਟੀ ਨਹੀਂ ਹੋਈ ਤਾਂ ਉਹਦੇ ਉੱਤੇ ਤੁਹਾਨੂੰ ਕਲਿੱਕ ਕਰਨ ਦੀ ਲੋੜ ਨਹੀਂ ਆ, ਇਹਦਾ ਮਤਲਬ ਕਿ ਉਹ ਵੈਰੀਫਾਈਡ ਨਹੀਂ ਆ। ਮੈਸੇਜ ਤੁਹਾਡੇ ਆਮ ਇਨਬੋਕਸ ਦੇ ਵਿੱਚ ਆਉਣ ਦੀ ਬਜਾਏ ਉਹ ਸਿੱਧਾ ਸਪੈਮ ਦੇ ਵਿੱਚ ਵੀ ਜਾ ਸਕਦਾ। ਕਈ ਤਰ੍ਹਾਂ ਦੇ ਹੋਰ ਵੀ ਇਹਦੇ ਉੱਤੇ ਬਲੌਕ ਲਾਏ ਗਏ ਨੇ, ਸ਼ੱਕੀ ਮੈਸੇਜ ਵਾਲਾ ਜਿਹੜੇ ਤੁਹਾਡਾ ਕੋਈ ਫੋਲਡਰ ਇੱਦਾਂ ਦਾ ਕੋਈ ਹੈਗਾ ਵਾ ਸਪੈਮ ਵਾਲਾ, ਅਤੇ ਉਸ ਫੋਲਡਰ ਦੇ ਵਿੱਚ ਤੁਹਾਡਾ ਚਲਿਆ ਜਾਊਗਾ। ਇੱਦਾਂ ਦੇ ਫੋਨ ਵੀ ਕਈ ਸੁੱਖ ਸਹੂਲਤਾਂ ਹੁਣ ਦੇਣੀਆਂ ਸ਼ੁਰੂ ਕਰ ਗਏ ਨੇ। ਸੋ ਇਹਦੇ ਨਾਲ ਮੋਬਾਈਲ ਦੇ ਆਉਣ ਵਾਲੇ ਜਿਹੜੇ ਠੱਗੀ ਵਾਲੇ ਲਿੰਕ ਨੇ ਉਹਨਾਂ ਨੂੰ ਲਗਾਮ ਲੱਗਣ ਦੇ ਪੂਰੇ ਪੂਰੇ ਚਾਂਸਿਸ ਨੇ। ਪਛਾਣ ਕਰਨਾ ਹੁਣ ਬਹੁਤ ਸੌਖਾ ਹੋ ਜਾਊਗਾ ਕਿ ਕਿਹੜਾ ਮੈਸੇਜ ਅਸਲੀ ਆ, ਕਿਹੜਾ ਮੈਸੇਜ ਨਕਲੀ ਆ, ਕਿਹੜਾ ਕਿਸੇ ਠੱਗ ਦਾ ਆ, ਕਿਹੜਾ ਕਿਸੇ ਅਸਲੀ ਬੰਦੇ ਦਾ ਵਾ, ਨਕਲੀ ਬੰਦੇ ਦਾ ਵਾ। ਕੋਈ ਪੈਸੇ ਦੀ ਕੋਈ ਨਿੱਜੀ ਜਾਣਕਾਰੀ ਜਿਹੜੀ ਆ ਉਹ ਤੁਹਾਡੀ ਕਿੰਨੀ ਕੁ ਸੁਰੱਖਿਅਤ ਰਹਿ ਸਕਦੀ ਆ, ਇਹ ਹੁਣ ਇਹ ਮੈਸੇਜ ਵੀ ਕਾਫੀ ਹੱਦ ਤੱਕ ਤੈਅ ਕਰਨਗੇ। ਸੋ ਇਹ ਸਨ ਕੁਛ ਇੱਕ ਜਾਣਕਾਰੀਆਂ ਜਿਹੜੀਆਂ ਕਿ ਫਰਜ਼ੀ ਮੈਸੇਜਾਂ ਨੂੰ ਜਾਂ ਫਿਰ ਧੋਖਾਧੜੀ ਵਾਲੇ ਜਿਹੜੇ ਮੈਸੇਜ ਨੇ ਉਹਨਾਂ ਨੂੰ ਰੋਕਣ ਦੇ ਲਈ ਹੁਣ ਆਸਟ੍ਰੇਲੀਆ ਦੇ ਵਿੱਚ ਲੈ ਕੇ ਆਉਂਦੀਆਂ ਗਈਆਂ ਨੇ, ਅਤੇ ਆਸ ਕਰਦੇ ਹਾਂ ਕਿ ਇਹਨਾਂ ਦੇ ਨਾਲ ਹੁਣ ਧੋਖਾਧੜੀਆਂ ਪਹਿਲਾਂ ਦੇ ਨਾਲੋਂ ਕਾਫੀ ਜ਼ਿਆਦਾ ਘੱਟ ਜਾਣਗੀਆਂ। ਸੋ ਇਹ ਕੁਛ ਕੁ ਜਾਣਕਾਰੀਆਂ, ਅਤੇ ਆਪਾਂ ਬ੍ਰੇਕ ਤੋਂ ਬਾਅਦ ਆ ਕੇ ਤੁਹਾਡੇ ਨਾਲ ਹੁਣ ਗੱਲਬਾਤ ਕਰਦੇ ਹਾਂ। ਅਤੇ ਇੱਕ ਆਪਾਂ ਇਸੇ ਦੇ ਦਰਮਿਆਨ ਗਾਣਾ ਸੁਣ ਲੈਂਦੇ ਉਨੀ ਦੇਰ ਤੱਕ, ਚਲੋ ਤੁਹਾਡੇ ਮੈਸੇਜ ਪੜ੍ਹ ਜਾਂਦੇ। ਕਰਮ ਜੀ ਕਹਿੰਦੇ ਕਿ ਭਾਅ ਜੀ ਘਰ ਦੀ ਖੇਤੀ ਬੀਟਰੂਟ ਬੜੇ ਵਧੀਆ ਹੋ ਰਹੇ ਨੇ, ਅਤੇ ਬੀਟਰੂਟ ਮੈਨੂੰ ਇਹ ਬੀਟਰੂਟ ਦੇ ਨਾਲੋਂ ਵੱਧ ਪੈਣਾ, ਬੀਟਰੂਟ ਨਹੀਂ ਮੈਨੂੰ ਇਹ ਲੱਗ ਰਹੇ ਨੇ ਟਰਨਿਪ। ਇੱਕ ਵਾਰੀ ਮੇਕ ਸ਼ੋਰ ਕਰਿਓ, ਕਿਉਂਕਿ ਬੀਟਰੂਟ ਵਾਲਾ ਇਹ ਰੰਗ ਹੈ ਨਹੀਂ ਆ, ਪਰ ਜੇ ਹੈ ਤਾਂ ਫਿਰ ਬੜੇ ਫਿੱਕੇ ਫਿੱਕੇ ਨੇ। ਤੋ ਮੇਰੇ ਕਹਿਣ ਦਾ ਮਤਲਬ ਕਿ ਬੀਟਰੂਟ ਯਾਨੀ ਕਿ ਚਕੰਦਰ, ਨਾ ਤਾਂ ਪੱਤੇ ਚਕੰਦਰ ਦੇ ਨੇ ਅਤੇ ਨਾ ਇਹ ਰੰਗ ਚਕੰਦਰ ਦਾ ਵਾ, ਇਹ ਗੋਂਗਲੂ ਵਾਲਾ ਰੰਗ ਮੈਨੂੰ ਲੱਗ ਰਿਹਾ ਵਾ। ਇਹ ਉਹ ਗੋਂਗਲੂ ਨੇ ਜਿਹੜੇ ਇੱਥੇ ਆਸਟ੍ਰੇਲੀਆ ਦੇ ਵਿੱਚ ਸਲਾਦ ਦੇ ਵਿੱਚ ਖਾਧੇ ਜਾਣ ਵਾਲੇ ਗੋਂਗਲੂ ਹੁੰਦੇ ਆ, ਸਬਜ਼ੀ ਵਾਲੇ ਆਪਾਂ ਜਿਹੜੇ ਉਹ ਦੂਸਰੇ ਵਰਤਦੇ ਹਾਂ, ਗੋਂਗਲੂ ਯਾਨੀ ਕਿ ਸ਼ਲਗਮ। ਸੋ ਇੱਕ ਵਾਰੀ ਮੇਕ ਸ਼ੋਰ ਕਰਿਓ ਉਹ ਨਾ ਹੋਵੇ ਕਿਤੇ ਆਪਾਂ ਸ਼ਕਰ ਆਪਾਂ ਜਿਹੜੀ ਆ ਉਹ ਚਕੰਦਰ ਸਮਝ ਕੇ ਖਾਈ ਜਾਈਏ ਅਤੇ ਸਾਡਾ ਆਇਰਨ ਵਧੇ ਨਾ। ਤਾਂ ਚਲੋ ਕੁਛ ਨਾ ਕੁਛ ਤਾਂ ਵਧੂਗਾ ਹੀ, ਚੀਜ਼ ਤਾਂ ਵੈਸੇ ਚੰਗੀ ਆ, ਪਰ ਇੱਕ ਵਾਰੀ ਤੁਸੀਂ ਮੇਕ ਸ਼ੋਰ ਕਰ ਰਹੇ ਹੋ। ਰਿਚਰਡ ਜੀ ਧੰਨਵਾਦ। ਰਿਚਰਡ ਜੀ ਕਹਿੰਦੇ ਨੇ ਕਿ ਆਹ ਗਾਣਾ ਪਲੇ ਕਰ ਦਿਓ। ਹਾਂਜੀ ਜ਼ਰੂਰ ਜੀ, ਕਾਫੀ ਸਾਰੇ ਗਾਣਿਆਂ ਦੇ ਜਿੱਥੇ ਮੈਸੇਜ ਨੇ ਉੱਥੇ ਵੀ ਤੁਹਾਡਾ ਮੈਂ ਆਲੋ ਸਾਈਡ ਦੇ ਉੱਤੇ ਕਰਕੇ ਰੱਖ ਲਿਆ, ਅਤੇ ਜਿਹਦੀ ਜਿਹਦੀ ਵੀ ਬਣੀ ਗਾਣੇ ਦੀ ਸਪੇਸ ਆਪਾਂ ਜ਼ਰੂਰ ਪਲੇ ਕਰਦੇ ਹਾਂ। ਸਤਿ ਸ਼੍ਰੀ ਅਕਾਲ ਵੀਰ ਜੀ ਕਹਿੰਦੇ ਨੇ ਕਿ ਪਲੀਜ਼ ਮੈਂ ਨਿਕਲਾ ਵੀ ਪਲੇ ਕਰ ਦਿਓ। ਹਾਂਜੀ ਮੈਂ ਭੈਣ ਜੀ ਜਿਹੜੇ ਜਿਹੜੇ ਜਿੱਦਾਂ ਜਿੱਦਾਂ ਜਿਹੜੇ ਜਿਹੜੇ ਵੀ ਪਹਿਲਾਂ ਪਹਿਲਾਂ ਆਏ ਨੇ ਉਹ ਗਾਣੇ ਜ਼ਰੂਰ ਪਲੇ ਕਰ ਦਿਆਂਗੇ, ਬਹੁਤ ਮਿਹਰਬਾਨੀ ਤੁਹਾਡੀ। ਅਤੇ ਜੋ ਵੀ ਚਲਾਵਾਂਗੇ ਬਹੁਤ ਵਧੀਆ ਚਲਾਵਾਂਗੇ, ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਪਸੰਦ ਦੀ ਹੋਣ। ਸੋ ਜਿੱਦਾਂ ਜਿੱਦਾਂ ਆਏ ਅਤੇ ਆਪਾਂ ਪਗਾਟਾ ਕਰ ਲੈਣਾ ਅਤੇ ਉੱਦਾਂ ਉੱਦਾਂ ਆਪਾਂ ਪਲੇ ਕਰ ਦੇਣੇ। ਪਰਮਿੰਦਰ ਸੈਣ ਜੀ ਕਹਿੰਦੇ ਨੇ ਕਿ ਫੁੱਟਬਾਲ ਕੱਪ ਦੇ ਵਿੱਚ ਕੇਪ ਵਰਦੇ ਟੀਮ ਨੇ ਫੱਟੇ ਚੱਕੇ ਪਏ ਨੇ, ਜਸਟ ਵਾਚ ਮੈਚ, ਗ੍ਰੇਟ ਡਿਫੈਂਡਰ। ਹਾਂ ਇਹਨਾਂ ਦਾ ਜਿਹੜਾ ਕੀਪਰ ਆ ਭਾਈ, ਮਤਲਬ ਕਿਆ ਕਮਾਲ ਦਾ ਇਹਨਾਂ ਦਾ ਗੋਲ ਕੀਪਰ ਆ। ਕਹਿੰਦੇ ਨੇ ਕਿ 40 ਸਾਲਾਂ ਦੀ ਉਮਰ ਜਦੋਂ ਕਿ ਰਿਟਾਇਰ ਹੋ ਜਾਂਦੇ ਨੇ ਲੋਕ, ਉਦੋਂ ਇਹ ਖੇਡਣ ਦੇ ਲਈ ਆਇਆ, ਪਹਿਲਾ ਵਰਲਡ ਕੱਪ ਮੈਚ ਇਹਨੂੰ ਖੇਡਣ ਦੇ ਲਈ ਮਿਲਿਆ, ਅਤੇ ਮਤਲਬ ਕਿਆ ਕਮਾਲ ਦਾ, ਪਿਛਲੇ ਮੈਚ ਦੇ ਵਿੱਚ ਵੀ ਕਿਆ ਕਮਾਲ ਦੀ ਇਹਨੇ ਮੈਚ ਨੂੰ ਜਿਤਾਇਆ ਸੀ। ਮੇਰੇ ਖਿਆਲ ਨਾਲ 8 ਸਿੱਧੇ ਗੋਲ, ਜੇ ਕਹਿੰਦੇ ਕਿ ਹੋਰ ਕੋਈ ਕੀਪਰ ਹੁੰਦਾ ਅਤੇ ਪੱਕੇ ਗੋਲ ਹੀ ਜਿਹੜੇ ਤਰੀਕੇ ਦੇ ਨਾਲ ਇਹਨੇ ਬਚਾਏ ਆ, ਅਤੇ ਉਸੇ ਬਚਾਉਣ ਦੇ ਕਰਕੇ ਹੀ ਇਹ ਪਿਛਲਾ ਮੈਚ ਵੀ ਜਿਹੜਾ ਬਰਾਬਰੀ ਦੇ ਉੱਤੇ ਛਡਾ ਗਏ ਸੀ, ਅਤੇ ਕਮਾਲ ਇਸ ਮੈਚ ਦੇ ਵਿੱਚ ਵੀ। ਤੋ ਵਾਕਈ ਜਿਹੜੇ ਜਿਹੜੇ ਵੀ ਵੇਖ ਰਹੇ ਨੇ ਇਸ ਟਾਈਮ ਦੇ ਉੱਤੇ ਵਰਲਡ ਕੱਪ ਇੰਜੋਏ ਕਰ ਰਹੇ ਨੇ, ਉਹ
ਇਸ ਬੰਦੇ ਨੂੰ ਬਹੁਤ ਇੰਜੋਏ ਕਰ ਰਹੇ ਨੇ। ਮੈਨੂੰ ਹੁਣ ਅੰਕੜੇ ਤਾਂ ਨਹੀਂ ਯਾਦ, ਮੈਂ ਇੱਕ ਵਾਰੀ ਕੱਢ ਕੇ ਮੈਂ ਵੇਖੂੰਗਾ, ਪਰ ਇਹਦੇ ਜੇਕਰ ਅੰਕੜੇ ਆਪਾਂ ਵੇਖੀਏ ਤਾਂ ਅੱਜ ਕੱਲ੍ਹ ਕਿਉਂਕਿ ਆਪਾਂ ਜਿਹੜੀ ਪ੍ਰਸਿੱਧੀ ਆ ਜਿਹੜੀ ਕਿਸੇ ਬੰਦੇ ਦੀ ਉਹ ਆ ਮਤਲਬ ਚੜ੍ਹਾਈ, ਉਹ ਆਪਾਂ ਮਾਪਦੇ ਹਾਂ ਵੀ ਉਹਦੇ ਲਾਈਕ ਸ਼ੇਅਰ ਕਿੰਨੇ ਵਧੇ ਨੇ। ਪਹਿਲੇ ਮੈਚ ਤੋਂ ਬਾਅਦ ਦੀ ਜਿਹੜੀ ਇਹਦੀ ਸੀਗੀ ਕੇਪ ਵਰਦੇ ਦੀ ਜਿਹੜੀ ਸਪੇਨ ਦੇ ਨਾਲ ਮੈਚ ਸੀ, ਇਹਦੇ ਵਿੱਚ ਕਿਉਂਕਿ ਇਹ ਮੰਨਿਆ ਜਾ ਰਿਹਾ ਸੀ ਕਿ ਇਹਨਾਂ ਨੇ ਤਾਂ ਪੱਕਾ ਹਾਰਨਾ ਹੀ ਹਾਰਨਾ, ਪਰ ਹਾਰਨਾ ਕਾਹਦਾ, ਮਤਲਬ ਉਸ ਮੈਚ ਦੇ ਵਿੱਚ 1 ਮਿਲੀਅਨ ਦੀ ਕਹਿੰਦੇ ਕਿਸੇ ਨੇ ਬੈਟ ਲਾ ਦਿੱਤੀ, ਕਿਉਂਕਿ ਸਪੇਨ ਦੀ ਟੀਮ ਬੜੀ ਤਗੜੀ ਹੈ ਅਤੇ ਬਾਕੀ ਵੀ ਚਲੋ ਲਾਈਆਂ ਹੋਣੀਆਂ ਕਿਸੇ ਨੇ, ਪਰ 1 ਮਿਲੀਅਨ ਵਾਲੀ ਜਿਹੜੀ ਆ ਉਹ ਸਭ ਤੋਂ ਟੌਪ ਦੇ ਉੱਤੇ ਸੀ, ਪਰ ਇਹ ਬਰਾਬਰੀ ਦੇ ਉੱਤੇ ਛਡਾ ਗਏ ਮੈਚ। ਸੋ 1 ਮਿਲੀਅਨ ਪਾਈ ਜਾਂਦਾ ਰਿਹਾ ਕਿਸੇ ਦਾ, ਐਵੇਂ ਕਿਸੇ ਨੂੰ ਹਲਕੇ 'ਚ ਨਹੀਂ ਲੈਣਾ ਚਾਹੀਦਾ। ਵਰਲਡ ਕੱਪ ਦੇ ਵਿੱਚ ਇਸ ਵਾਰੀ ਪਹਿਲੀ ਵਾਰ ਇਹਨਾਂ ਦੀ ਐਂਟਰੀ ਆ, ਜੇ ਕਿਸੇ ਨੂੰ ਨਹੀਂ ਪਤਾ ਤਾਂ ਜਿੱਦਾਂ ਆਪਾਂ ਗੱਲ ਕਰ ਰਹੇ ਹਾਂ 40 ਸਾਲਾਂ ਦਾ ਇਹਨਾਂ ਦਾ ਜਿਹੜਾ ਕੀਪਰ ਆ ਵਰਜੀਨੀਆ ਨਾਂ ਹੈ ਇਹਦਾ, ਜਦੋਂ ਸ਼ੁਰੂ ਹੋਇਆ ਸੀ ਵਰਲਡ ਕੱਪ ਤਾਂ ਉਦੋਂ 48,000 ਇਹਦੇ ਫੋਲੋਅਰ ਸੀ। ਜਦੋਂ ਇਹ ਮੈਚ ਚੱਲ ਰਿਹਾ ਸੀ ਇਹਨਾਂ ਦਾ ਸਪੇਨ ਦੇ ਨਾਲ, ਅਤੇ ਮੈਚ ਦੇ ਚੱਲਦੇ ਚੱਲਦੇ ਨੋਟ ਕਰਨਾ ਸ਼ੁਰੂ ਕੀਤਾ ਸੀ, ਅਤੇ ਮੈਚ ਤੋਂ ਖਤਮ ਹੁੰਦਿਆਂ ਹੁੰਦਿਆਂ 48,000 ਤੋਂ 2.5 ਮਿਲੀਅਨ ਤੱਕ ਇਹਦੇ ਫੋਲੋਅਰ ਪਹੁੰਚ ਚੁੱਕੇ ਸੀ। ਜਦੋਂ ਮੈਂ ਪਹਿਲਾਂ ਗੱਲ ਕੀਤੀ ਕਿ ਅੱਜ ਕੱਲ੍ਹ ਜਿਹੜੀ ਪ੍ਰਸਿੱਧੀ ਆ, ਅੱਜ ਕੱਲ੍ਹ ਜਿਹੜੀ ਕਾਮਯਾਬੀ ਆ, ਉਹ ਫੋਲੋਅਰਾਂ ਦੇ ਹਿਸਾਬ ਦੇ ਨਾਲ ਮਾਪੀ ਜਾਂਦੀ ਆ। 2 ਘੰਟੇ ਬਾਅਦ ਇਹ 2.5 ਮਿਲੀਅਨ ਦੇ ਉੱਤੇ ਪਹੁੰਚ ਚੁੱਕੇ ਸੀ, 48,000 ਤੋਂ ਸਫ਼ਰ ਸ਼ੁਰੂ ਹੋਇਆ ਸੀ। ਜਦੋਂ 1 ਦਿਨ ਬਾਅਦ ਵੇਖਿਆ ਗਿਆ ਤਾਂ ਇਹ 11 ਮਿਲੀਅਨ ਦੇ ਆਸ ਪਾਸ ਪਹੁੰਚ ਚੁੱਕੇ ਸੀ। ਇੰਨੀ ਤੇਜ਼ੀ ਦੇ ਨਾਲ ਇਸ ਬੰਦੇ ਦੀ ਫੋਲੋਇੰਗ ਵਧੀ। ਸੋ ਪਹਿਲੀ ਵਾਰ ਵਰਲਡ ਕੱਪ ਖੇਡ ਰਿਹਾ ਬੰਦਾ, ਉਹ ਟੀਮ ਸਪੇਨ ਦੀ ਜਿਹਨੇ 75% ਪੁਜੈਸ਼ਨ ਆਪਣੇ ਕੋਲ ਰੱਖੀ ਸੀ, ਜਿਹਨੂੰ 27 ਮੌਕੇ ਮਿਲੇ ਸ਼ੋਟ ਕਰਨ ਦੇ, ਉਸ ਤੋਂ ਬਾਅਦ ਗੋਲ ਦੇ ਚਾਂਸਿਸ ਜਿਹੜੇ ਨੇ ਉਹ ਜਿਹੜੇ ਬਣੇ ਵੀ ਉਹ ਵੀ ਇਸ ਬੰਦੇ ਨੇ ਤਹਿਸ ਨਹਿਸ ਕਰਕੇ ਰੱਖ ਦਿੱਤੇ, ਅਤੇ 4 ਛਫੇਰੇ ਇਸ ਬੰਦੇ ਦੇ ਚਰਚੇ ਨੇ। ਅਤੇ ਹੁਣ ਵੇਖਣ ਵਾਲੀ ਚੀਜ਼ ਇਹ ਆ ਕਿ ਮੈਂ ਹੁਣ ਰੀਸੈਂਟ ਨਹੀਂ ਹਲੇ ਮੇਰੇ ਮੈਂ ਵੇਖ ਪਾਇਆ ਵੀ ਕਿੰਨੇ ਆ, ਮੈਨੂੰ ਲੱਗਦਾ ਵਾ ਵੀ ਇਹ 2-3 ਹੋ ਚੁੱਕੇ ਹੋਣਗੇ ਹੁਣ ਵੀ ਇਹਦੇ, ਪਰ ਕਿਆ ਕਮਾਲ ਦੀ ਟੀਮ ਡਿਫੈਂਡ ਕਰ ਰਹੀ ਹੈ, ਕਿਆ ਕਮਾਲ ਦੀ ਲੜਾਈ ਲੜ ਰਹੀ ਹੈ। ਸੋ ਇਸ ਕਰਕੇ ਕਹਿੰਦੇ ਨੇ ਵੀ ਕਦੀ ਵੀ ਕਿਸੇ ਨੂੰ ਹਲਕੇ ਹੱਥੀ ਨਹੀਂ ਲੈਣਾ ਚਾਹੀਦਾ। ਇੱਕ ਬ੍ਰੇਕ ਲੈ ਕੇ ਅਤੇ ਫਿਰ ਆਪਾਂ ਹੁਣ ਵਾਪਸੀ ਕਰਦੇ ਹਾਂ, ਅਤੇ ਆ ਕੇ ਅਤੇ ਆਪਾਂ ਗਲੀਲੀਓ ਦੇ ਬਾਰੇ ਵੀ ਜਾਣਾਂਗੇ, ਆਪਾਂ ਅੱਜ ਦਾ ਦਿਨ ਗਲੀਲੀਓ ਦੇ ਨਾਲ ਕਿੱਦਾਂ ਜਾ ਕੇ ਜੁੜਦਾ।

ਰੇਡੀਓ ਹਾਂਜੀ 1674 ਮਾਸ ਕਰਦੇ ਹਾਂ ਕਿ ਵਧੀਆ ਤੁਹਾਡਾ ਦਿਨ ਜਾ ਰਿਹਾ ਹੋਊਗਾ ਅਤੇ ਗਾਣੇ ਤੁਸੀਂ ਇੰਜੋਏ ਕਰ ਰਹੇ ਹੋਗੇ ਨਾਲ ਦੀ ਨਾਲ ਦੱਸੀ ਜਾਇਓ ਅੱਜ ਗੱਲਾਂ ਬਾਤਾਂ ਸੁਣਨ ਵਾਲੀਆਂ ਅਤੇ ਨਾਲ ਗਾਣੇ ਇੰਜੋਏ ਕਰਨ ਵਾਲੇ ਜੇ ਕਿਤੇ ਤੁਹਾਡੇ ਕਰਨ ਵਾਲੀ ਕੋਈ ਗੱਲ ਵਿੱਚ ਦਿਖੀ ਤਾਂ ਫਿਰ ਤੁਸੀਂ ਕੌਲ ਲਾ ਲਿਓ ਨਹੀਂ ਤਾਂ ਫਿਰ ਅੱਜ ਦੀ ਇਨਫੋਰਮੇਸ਼ਨ ਤੁਸੀਂ ਇੰਜੋਏ ਕਰਿਓ ਅਤੇ ਨਾਲ ਤੁਸੀਂ ਦੱਸੀ ਜਾਇਓ ਵੀ ਤੁਹਾਨੂੰ ਕਿੱਦਾਂ ਦੀ ਲੱਗ ਰਹੀ ਹੈ। ਧੰਨਵਾਦ ਦੇਸ਼ਬੰਧੂ ਭਾਰਦਵਾਜ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਅੱਜ ਗਾਣੇ ਦੀ ਚੋਇਸ ਕਹਿੰਦੇ ਕਿ ਬਹੁਤ ਵਧੀਆ ਸੀ ਅਤੇ ਮਜ਼ਾ ਆ ਗਿਆ। ਧੰਨਵਾਦ, ਬਹੁਤ ਮਿਹਰਬਾਨੀ ਜੀ, ਚੋਇਸ ਕੁਛ ਤੁਹਾਡੀ ਕੁਛ ਸਾਡੀ, ਬਹੁਤ ਬਹੁਤ ਮਿਹਰਬਾਨੀ ਸੋਹਣੇ ਸੋਹਣੇ ਗਾਣੇ ਸਜਾਉਣ ਦੇ ਲਈ ਅਤੇ ਇੰਜੋਏ ਕਰਨ ਦੇ ਲਈ। ਅਤੇ ਪ੍ਰੋਗਰਾਮ ਨੂੰ ਹੁਣ ਆਪਾਂ ਅੱਗੇ ਤੋਰਦੇ ਹਾਂ। ਬ੍ਰੇਕ 'ਚ ਜਾਣ ਤੋਂ ਪਹਿਲਾਂ ਸੈਣੀ ਸਾਹਿਬ ਨੇ ਗੱਲ ਛੇੜੀ ਸੀ ਫੀਫਾ ਵਰਲਡ ਕੱਪ ਦੀ, ਸੋਕੇ ਪਰਦੇ ਦੀ ਗੱਲ ਛੇੜੀ ਸੀ ਅਤੇ ਹੁਣ ਇਸ ਟਾਈਮ ਦੇ ਉੱਤੇ ਆਪਾਂ ਵੇਖ ਰਹੇ ਹਾਂ ਕਿ ਇਹ ਦੂਸਰਾ ਮੈਚ ਵੀ ਜਿਹੜਾ ਵਾ 2-2 ਦੇ ਨਾਲ ਬਰਾਬਰੀ ਦੇ ਉੱਤੇ ਛਡਾ ਗਏ ਨੇ। ਸੋ ਉਰਗਵੇ ਦੇ ਨਾਲ ਇਹਨਾਂ ਦਾ ਮੈਚ ਸੀ, ਸੋ ਇਸ ਲਿਹਾਜ਼ ਦੇ ਨਾਲ ਹੁਣੇ 2 ਪੁਆਇੰਟ ਇਹਨਾਂ ਨੇ ਹਾਸਿਲ ਕੀਤੇ। ਸਪੇਨ ਚਲੋ ਕਿ ਬੜੀ ਤਗੜੀ ਟੀਮ ਹੈ, ਉਹਦੇ ਕੋਲ 4 ਜ਼ਰੂਰ ਨੇ, ਪਰ ਇਹਨਾਂ ਨੇ ਵੀ ਉਮੀਦਾਂ ਆਪਣੀਆਂ ਬਰਕਰਾਰ ਰੱਖੀਆਂ। ਵੱਡੀ ਹੈਰਾਨੀ ਵਾਲੀ ਗੱਲ ਇਹ ਵੀ ਦੱਸੀ ਜਾਂਦੀ ਆ ਕਿ ਇਹਨਾਂ ਦਾ ਪਿਛਲੇ ਸਾਲ ਜਦੋਂ ਪਿਛਲੀ ਵਾਰ ਮਾਫੀ ਚਾਹੁੰਦਾ ਵਰਲਡ ਕੱਪ ਜਦੋਂ ਹੋਣਾ ਸੀ ਤਾਂ ਉਸ ਸਮੇਂ ਵੀ ਕਾਫੀ ਇਹਨਾਂ ਦੇ ਦਿਲ ਟੁੱਟੇ ਸੀ। ਲਗਭਗ ਕਹਿੰਦੇ ਕਿ 6 ਲੱਖ ਦੀ ਆਬਾਦੀ ਤੋਂ ਵੀ ਘੱਟ ਇਹਨਾਂ ਦਾ ਇੱਕ ਟਾਪੂ ਦੇਸ਼ ਹੈ ਜਿੱਥੋਂ ਇਹ ਆਏ ਨੇ, ਅਤੇ ਜ਼ਿਆਦਾਤਰ ਲੋਕ ਜਿਹੜੇ ਨੇ ਇੱਧਰੋਂ ਉੱਧਰੋਂ ਮਾਈਗ੍ਰੈਂਟ ਨੇ ਇੱਥੇ। ਸੋ ਇਸ ਟਾਈਮ ਦੇ ਉੱਤੇ ਵੱਡਾ ਇੱਕ ਉਲਟ ਫੇਰ ਕੀਤਾ। ਸੋ ਉਲਟ ਫੇਰ ਇਹਨਾਂ ਦੇ ਨਾਲ 2014 ਦੇ ਵਿੱਚ ਹੋਇਆ ਸੀ। ਅਸਲ ਦੇ ਵਿੱਚ ਇਹਨਾਂ ਦੇ ਬਾਰੇ ਵੀ ਕਿਹਾ ਜਾ ਰਿਹਾ ਕਿ 2014 ਦੇ ਵਿੱਚ ਜਦੋਂ ਇਹ ਕੁਆਲੀਫਾਈ ਕਰ ਗਏ ਸੀ ਲਗਭਗ, ਅਤੇ ਉਦੋਂ ਐਨ ਆਖਰੀ ਮੌਕੇ ਦੇ ਉੱਤੇ ਜਾ ਕੇ ਇਹਨਾਂ ਦਾ ਦਿਲ ਟੁੱਟਾ। ਅਫਰੀਕੀ ਕੁਆਲੀਫਾਇਰ ਮੈਚ ਜਦੋਂ ਚੱਲ ਰਹੇ ਸੀ ਅਤੇ ਕੇਪ ਵਰਡੇ ਦੇ ਵੱਲੋਂ ਜਿਹੜਾ ਟਿਊਨੇਸ਼ੀਆ ਦੇ ਨਾਲ ਮੈਚ ਸੀ 2-0 ਦੇ ਨਾਲ ਇਹਨਾਂ ਨੇ ਜਿੱਤ ਲਿਆ, ਪਰ ਉਸ ਤੋਂ ਬਾਅਦ ਰੌਲਾ ਰੱਪਾ ਉਦੋਂ ਵੀ ਬੜਾ ਪਿਆ, ਪਰ ਉਸ ਤੋਂ ਬਾਅਦ ਇਹ ਪਤਾ ਲੱਗਾ ਫੀਫਾ ਦੇ ਜਿਹੜੇ ਰੂਲ ਰੈਗੂਲੇਸ਼ਨ ਸੀ ਉਹਨਾਂ ਦੇ ਮੁਤਾਬਕ ਇੱਕ ਖਿਡਾਰੀ ਕਹਿੰਦੇ ਨੇ ਇਹਨਾਂ ਨੇ ਐਸਾ ਖਿਡਾਇਆ ਸੀ ਜਿਹਦੇ ਉੱਤੇ ਬੈਨ ਲੱਗਾ ਸੀ, ਜਿਹੜਾ ਨਹੀਂ ਸੀ 4 ਮੈਚ ਖੇਡ ਸਕਦਾ। ਸੋ ਅਜਿਹੇ ਦੇ ਵਿੱਚ ਇਹਨਾਂ ਨੂੰ ਹਾਰਿਆ ਕਰਾਰ ਦੇ ਦਿੱਤਾ ਅਤੇ ਟਿਊਨੇਸ਼ੀਆ ਨੂੰ ਜਿਹੜਾ 3-0 ਦੇ ਨਾਲ ਜੇਤੂ ਐਲਾਨ ਦਿੱਤਾ ਅਤੇ ਉਹਨਾਂ ਨੂੰ ਅੱਗੇ ਘੱਲਤਾ, ਇਹਨਾਂ ਨੂੰ ਵਿਚਾਰਿਆਂ ਨੂੰ ਪਿੱਛੇ ਫਿਰ ਬਾਹਰ ਕਰ ਦਿੱਤਾ। ਸੋ ਉਸ ਇੱਕ ਗਲਤੀ ਦੇ ਕਰਕੇ ਬਾਹਰ ਹੋਈ ਟੀਮ ਉਦੋਂ ਦੀ ਭਰੀ ਪਿੱਤੀ ਬੈਠੀ, ਇਸ ਵਾਰੀ ਬਹੁਤ ਵਧੀਆ ਖੇਡ ਰਹੀ ਹੈ। ਸੋ ਜੇਕਰ ਇਸ ਵਾਰੀ ਅਗਲੇ ਪੜਾਅ ਦੇ ਵਿੱਚ ਚਲੇ ਜਾਂਦੇ ਨੇ, ਪਿਛਲੇ ਇੱਕ ਦਹਾਕੇ ਦੇ ਵਿੱਚ ਅਫਰੀਕੀ ਫੁੱਟਬਾਲ ਦੇ ਵਿੱਚ ਇਹ ਕਾਫੀ ਮਜ਼ਬੂਤ ਟੀਮ ਬਣ ਕੇ ਸਾਹਮਣੇ ਆਈ ਆ। ਸੋ ਫੀਫਾ ਕੱਪ ਦੇ ਜੇਕਰ ਫਾਈਨਲ ਟੂਰਨਾਮੈਂਟ ਦੇ ਵਿੱਚ ਕੁਆਲੀਫਾਈ ਜੇਕਰ ਕਰ ਗਈ ਤਾਂ ਫਿਰ ਇੱਕ ਵੱਡੀ ਚੀਜ਼ ਸਾਹਮਣੇ ਆਊਗੀ, ਫਿਰ ਕਾਫੀ ਸਾਰੀਆਂ ਚੀਜ਼ਾਂ ਹੋਰ ਵੀ ਇਸ ਟੀਮ ਦੇ ਬਾਰੇ ਜਾਣਨ ਕਰਨ ਨੂੰ ਮਿਲਣਗੀਆਂ। ਸੋ ਫਿਲਹਾਲ ਕਾਫੀ ਸੋਹਣਾ ਐਂਟਰਟੇਨ ਕਰ ਰਹੇ ਨੇ, ਆਪਾਂ ਇੱਥੋਂ ਤੱਕ ਰੱਖਦੇ ਹਾਂ ਅਤੇ ਅੱਗੇ ਵੱਧਦੇ ਹਾਂ ਪ੍ਰੋਗਰਾਮ। ਹਾਂਜੀ ਮੈਲਬਨ, ਅਤੇ ਹਾਂਜੀ ਮੈਲਬਨ ਦੇ ਵਿੱਚ ਜਿੱਦਾਂ ਆਪਾਂ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਗੱਲ ਕੀਤੀ ਸੀ ਕਿ ਅੱਜ ਦੇ ਦਿਨ ਗੱਲਬਾਤ ਜਿਹੜੀ ਆਪਾਂ ਕਰਾਂਗੇ ਇਤਿਹਾਸ ਦੇ ਬਾਰੇ, ਅੱਜ ਦੇ ਦਿਨ ਕੀ ਹੋਇਆ ਅਤੇ ਕੀ ਵਾਪਰਿਆ। ਸੋ ਖੈਰ ਅੱਜ ਦੇ ਦਿਨ ਬੜਾ ਕੁਛ ਹੋਇਆ ਵਾਪਰਿਆ ਦੱਸਿਆ ਜਾਂਦਾ ਵਾ। ਸੋ ਅੱਜ ਦਾ ਦਿਨ 22 ਤਰੀਕ ਅਤੇ ਜੂਨ ਦਾ ਮਹੀਨਾ। ਸੋ ਇਸੇ ਹੀ ਸੈਗਮੈਂਟ ਦੇ ਵਿੱਚ ਤੁਹਾਡੇ ਨਾਲ ਸਾਂਝਾ ਪਾਵਾਂਗੇ। ਸੋ ਅਗਲੇ ਹਿੱਸੇ ਦੇ ਵਿੱਚ ਆਪਾਂ ਜਾਣਦੇ ਹਾਂ, ਚਲੋ ਆਪਾਂ ਇੱਦਾਂ ਕਰਦੇ ਹਾਂ ਕਿ ਪਹਿਲਾਂ ਫੁੱਟਬਾਲ ਦੀ ਹੁਣ ਗੱਲ ਚੱਲੀ ਆ ਅਤੇ ਫੁੱਟਬਾਲ ਦੇ ਨਾਲ ਹੀ ਆਪਾਂ ਅੱਗੇ ਵੱਧਦੇ ਹਾਂ। ਫਿਲਹਾਲ ਫੀਫਾ ਦੇ ਵਿੱਚ ਜੋ ਚੱਲ ਰਿਹਾ ਉਹਦੇ ਨਾਲ ਤਾਂ ਤੁਹਾਡੀਆਂ ਸਾਂਝਾਂ ਜ਼ਰੂਰ ਪੈ ਰਹੀਆਂ ਹੋਣਗੀਆਂ, ਪਰ ਇੱਕ ਇਤਿਹਾਸ ਦੇ ਵਿੱਚ ਐਸੀ ਗਲਤੀ ਜਿਹੜੀ ਫੁੱਟਬਾਲ ਦੀ ਹਿਸਟਰੀ ਦੇ ਵਿੱਚ ਹੋਈ ਜਿਹਨੂੰ ਅੱਜ ਵੀ ਯਾਦ ਕੀਤਾ ਜਾਂਦਾ, ਜਿਹਦੀ ਅੱਜ ਵੀ ਰੈਫਰੈਂਸ ਦਿੱਤੀ ਜਾਂਦੀ ਹੈ, ਜਿਹਦੀ ਅੱਜ ਵੀ ਤੁਸੀਂ ਵੀਡੀਓ ਵੇਖਦੇ ਹੋਵੋਗੇ ਅਤੇ ਜਿਹੜੇ ਥੋੜ੍ਹਾ ਥੋੜ੍ਹਾ ਵੀ ਫੁੱਟਬਾਲ ਦੇ ਨਾਲ ਪ੍ਰੇਮ ਕਰਦੇ ਨੇ ਉਹ ਇਸ ਚੀਜ਼ ਬਾਰੇ ਜਾਂ ਇਸ ਘਟਨਾ ਬਾਰੇ ਤੁਸੀਂ ਜ਼ਰੂਰ ਜਾਣਦੇ ਹੋਵੋਗੇ। ਹੋਇਆ ਕੀ ਸੀ ਕਿ ਇੱਕ ਫੁੱਟਬਾਲ ਦੇ ਵਿੱਚ ਗਲਤੀ ਜਿਹਦੇ ਨਾਲ ਕਿ ਦੁਨੀਆ ਦੇ ਇੱਕ ਮਹਾਨ ਪਲੇਅਰ
ਜਿਹਨੇ ਕਿ ਹੱਥ ਦੇ ਨਾਲ ਗੋਲ ਕਰ ਦਿੱਤਾ ਅਤੇ ਵੱਡੀ ਗੱਲ ਹੈਰਾਨੀ ਦੀ ਕਿ ਉਹ ਗੋਲ ਮੰਨ ਵੀ ਲਿਆ ਗਿਆ। ਇਹਨੂੰ ਇੱਕ ਮਸ਼ਹੂਰ ਗਲਤੀ ਕਈ ਕਹਿੰਦੇ ਨੇ, ਕਈ ਇਹਨੂੰ ਇੱਕ ਚਲਾਕ ਗਲਤੀ ਕਹਿੰਦੇ ਨੇ, ਕਈ ਇਹਨੂੰ ਰੈਫਰੀਆਂ ਦੀ ਗਲਤੀ ਕਹਿੰਦੇ ਨੇ, ਅਤੇ ਕਈ ਇਸ ਸਾਰੇ ਕੁਛ ਦਾ ਭਾਂਡਾ ਜਿਹੜਾ ਵਾ ਉਹ ਕਈ ਵਾਰੀ ਰਿਸ਼ਵਤਖੋਰੀ ਦੇ ਨਾਲ ਵੀ ਬੰਨਦੇ ਨੇ, ਅਤੇ ਕਈ ਮੈਰਾਡੋਨਾ ਦਾ ਜਿਹੜਾ ਐਡਾ ਵੱਡਾ ਨਾਂ ਆ ਸੌਕਰ ਦੀ ਦੁਨੀਆ ਦੇ ਵਿੱਚ, ਉਹਦੇ ਉੱਤੇ ਵੀ ਇੱਕ ਕਾਲਾ ਧੱਬਾ ਦੱਸਦੇ ਨੇ। ਅਰਜਨਟੀਨਾ ਦਾ ਮਸ਼ਹੂਰ ਖਿਡਾਰੀ ਆ ਡੀਏਗੋ ਮਾਰਾਡੋਨਾ, ਸੋ ਕੱਦ ਛੋਟਾ ਜਿਹਾ ਵਾ, ਛੋਟੇ ਕੱਦ ਦੇ ਬਾਵਜੂਦ ਵੀ ਦੁਨੀਆ ਨੂੰ ਭੜਥੂ ਪਾ ਛੱਡਿਆ ਇਸ ਬੰਦੇ ਨੇ। ਸੋ ਉਸ ਸਾਰੀ ਆਪਣੀ ਖੇਡ ਦੇ ਜਾਦੂ ਦੇ ਬਾਵਜੂਦ ਇਹਦੇ ਕੈਰੀਅਰ ਦੇ ਵਿੱਚ ਇੱਕ ਐਸਾ ਗੋਲ ਆ ਜਿਹਨੂੰ ਲੈ ਕੇ ਅੱਜ ਤੱਕ ਵੀ ਚਰਚਾਵਾਂ ਛੇੜਦੀਆਂ ਨੇ। ਅੱਜ ਦੇ ਦਿਨ ਤੁਹਾਡੇ ਨਾਲ ਤਾਂ ਸਾਂਝੀ ਕਰ ਰਹੇ ਹਾਂ ਕਿਉਂਕਿ ਅੱਜ 22 ਜੂਨ 1986 ਨੂੰ ਅਰਜਨਟੀਨਾ ਅਤੇ ਇੰਗਲੈਂਡ ਦੇ ਵਿਚਕਾਰ ਮੈਚ ਖੇਡਿਆ ਜਾ ਰਿਹਾ ਹੈ, ਇਹੋ ਹੀ ਯਾਨੀ ਕਿ ਵਰਲਡ ਕੱਪ ਯਾਨੀ ਕਿ ਵਿਸ਼ਵ ਕੱਪ ਚੱਲ ਰਿਹਾ ਹੈ। ਇੰਗਲੈਂਡ ਦੇ ਇੱਕ ਖਿਡਾਰੀ ਦੇ ਕੋਲੋਂ ਗਲਤੀ ਦੇ ਨਾਲ ਗੇਂਦ ਜਦੋਂ ਉੱਪਰ ਨੂੰ ਉਛਾਲੇਗੀ, ਅਤੇ ਗਲਤੀ ਇਸ ਕਰਕੇ ਵੀ ਹੋਰ ਵੱਡੀ ਸੀ ਕਿਉਂਕਿ ਉਹ ਪੈਨਲਟੀ ਸੈਕਸ਼ਨ ਦੇ ਵਿੱਚ ਯਾਨੀ ਕਿ ਗੋਲਾਂ ਦੇ ਲਾਗੇ ਉਹ ਬੋਲ ਸ਼ਾਇਦ ਉਹਨੇ ਉਛਾਲੀ ਸੀ। ਮਾਰਾਡੋਨਾ ਨੂੰ ਇਹ ਪਤਾ ਸੀ ਵੀ ਉਹਦਾ ਕੱਦ ਛੋਟਾ ਵਾ, ਜਿਹੜਾ ਇੰਗਲੈਂਡ ਦਾ ਗੋਲਕੀਪਰ ਸੀ ਉਸ ਸਮੇਂ ਪੀਟਰ ਸ਼ਿਲਟਨ, ਉਹਦਾ ਕੱਦ ਉਹਦੇ ਨਾਲੋਂ ਕਾਫੀ ਲੰਮਾ ਸੀ, 6 ਫੁੱਟ ਸਮਥਿੰਗ, ਅਤੇ ਉਸ ਵਜ੍ਹਾ ਕਰਕੇ ਹੁਣ ਇਹ ਛਾਲ ਮਾਰ ਕੇ ਅਤੇ ਉਹਨੂੰ ਹੈੱਡ 'ਤੇ ਲਾ ਨਹੀਂ ਸਕਦਾ। ਸੋ ਇਹ ਚੀਜ਼ ਮੈਰਾਡੋਨਾ ਨੂੰ ਵੀ ਪਤਾ ਸੀ, ਲੰਮੇ ਗੋਲਕੀਪਰ ਦੇ ਸਾਹਮਣੇ ਉਹਨੇ ਸਿਰ ਦੇ ਨਾਲ ਨਾਲ ਬੜੀ ਚਲਾਕੀ ਦੇ ਨਾਲ ਹੱਥ ਜਿਹੜਾ ਉਹ ਤਾਂ ਕੀਤਾ ਅਤੇ ਘਸੁੰਨ ਮਾਰ ਕੇ ਅਤੇ ਗੋਲ ਦੇ ਵਿੱਚ ਬੋਲ ਦਾਗ ਦਿੱਤੀ। ਸੋ ਇਹਨੂੰ ਕਿਹਾ ਜਾਂਦਾ ਵੀ ਬੜੀ ਚਲਾਕੀ ਦੇ ਨਾਲ ਇਹਨੇ ਗੋਲ ਕਰ ਦਿੱਤਾ, ਪਰ ਵੱਡੀ ਗੱਲ ਇਹ ਕਿ ਜਦੋਂ ਰੈਫਰੀਆਂ ਨੇ ਵੀ ਇਹਨੂੰ ਸੱਚ ਮੰਨ ਲਿਆ। ਕਹਿੰਦੇ ਨੇ ਕਿ ਜਿਹੜਾ ਮੇਨ ਰੈਫਰੀ ਆ ਉਸ ਸਮੇਂ ਉਹ ਕਾਫੀ ਪਿੱਛੇ ਹੀ ਖਿਡਾਰੀਆਂ ਦੇ ਪਿੱਛੇ ਰਹਿ ਗਿਆ, ਇਸ ਕਰਕੇ ਉਹਨੂੰ ਕਲੀਅਰ ਵਿਜ਼ਨ ਦਿਖਾਈ ਨਹੀਂ ਦਿੱਤਾ, ਉਹਨੂੰ ਇਹ ਨਹੀਂ ਪਤਾ ਲੱਗਾ ਕਿ ਮੈਰਾਡੋਨਾ ਨੇ ਕੀ ਵਾਕਈ ਹੱਥ ਮਾਰਿਆ। ਪਰ ਜਿਹੜਾ ਦੂਸਰਾ ਰੈਫਰੀ ਹੁੰਦਾ, ਜੇ ਆਪਾਂ ਕ੍ਰਿਕਟ ਵਾਲੇ ਜਿਹੜੇ ਸਮਝਦੇ ਹੋਣਗੇ ਉਹਨਾਂ ਦੀ ਭਾਸ਼ਾ ਦੇ ਵਿੱਚ ਕਹੀਏ, ਅਤੇ ਜਿਹੜਾ ਲੈਗ ਅੰਪਾਇਰ ਖਲੋਤਾ ਹੁੰਦਾ, ਅਤੇ ਫੁੱਟਬਾਲ ਦੇ ਵਿੱਚ ਉਹਨੂੰ ਕਹਿੰਦੇ ਨੇ ਲਾਈਨ ਮੈਨ, ਉਹ ਇਸ ਕਰਕੇ ਹੁੰਦਾ ਵਾ ਕਿ ਜਿਹੜਾ ਮੁੱਖ ਰੈਫਰੀ ਆ ਉਹਦੀ ਉਹ ਮਦਦ ਕਰ ਸਕੇ। ਸੋ ਜਿਹੜਾ ਮੇਨ ਕੋਚ ਮੇਨ ਰੈਫਰੀ ਸੀ ਉਹਨੇ ਮਦਦ ਦੇ ਲਈ ਜਦੋਂ ਬਾਹਰ ਖੜ੍ਹੇ ਲਾਈਨਮੈਨ ਵੱਲ ਵੇਖਿਆ, ਉਹਦੇ ਕੋਲ ਮਦਦ ਇੱਕ ਤਰ੍ਹਾਂ ਦੇ ਨਾਲ ਮੰਗਣ ਦੀ ਕੋਸ਼ਿਸ਼ ਕੀਤੀ, ਤਾਂ ਉਹਨੇ ਝੰਡਾ ਤਾਂ ਨਹੀਂ ਚੁੱਕਿਆ। ਜੇ ਉਹ ਝੰਡਾ ਤਾਂ ਚੁੱਕਦਾ ਤਾਂ ਇਹਦਾ ਮਤਲਬ ਇਹ ਸੀ ਕਿ ਹਾਂ ਕੋਈ ਨਾ ਕੋਈ ਉਹਦੇ ਲਈ ਇਸ਼ਾਰਾ ਯਾਨੀ ਕਿ ਗਲਤੀ ਕੋਈ ਨਾ ਕੋਈ ਹੋਈ ਆ, ਕਿਉਂਕਿ ਇੰਗਲੈਂਡ ਦੇ ਖਿਡਾਰੀ ਜਿਹੜੇ ਉਸੇ ਵੇਲੇ ਹੀ ਮੰਗ ਕਰਨੀ ਸ਼ੁਰੂ ਕਰ ਗਏ ਸੀ। ਅਤੇ ਇੱਥੋਂ ਤੱਕ ਵੀ ਕਿਹਾ ਜਾਂਦਾ ਕਿ ਜਿਹੜੇ ਅਰਜਨਟੀਨਾ ਦੇ ਖਿਡਾਰੀ ਵੀ ਸੀ ਉਹਨਾਂ ਦੀ ਬੋਡੀ ਲੈਂਗੁਏਜ ਵੀ ਕੁਛ ਇਸ ਤਰੀਕੇ ਦੀ ਨਹੀਂ ਸੀ ਕਿ ਗੋਲ ਹੋਏ ਵਾਲੀ। ਬਾਅਦ ਵਿੱਚ ਕਿਉਂਕਿ ਮੈਰਾਡੋਨਾ ਕਹਿੰਦੇ ਨੇ ਕਿ ਉਹਨਾਂ ਦੇ ਕੋਲ ਜਾ ਕੇ ਉਹਨਾਂ ਨੂੰ ਕਹਿੰਦਾ ਵੀ ਮੈਨੂੰ ਇਸ ਤਰੀਕੇ ਦੇ ਨਾਲ ਇਸ ਚੀਜ਼ ਨੂੰ ਜਸ਼ਨ ਦਾ ਰੂਪ ਦਿੱਤਾ ਜਾਵੇ ਕਿ ਜਿਹੜਾ ਰੈਫਰੀ ਆ ਉਹ ਕਨਵਿੰਸ ਹੋਵੇ। ਖੈਰ ਇਹ ਸਾਰੀਆਂ ਚੀਜ਼ਾਂ ਪੈਰਲਰ ਚੱਲਦੀਆਂ ਰਹਿੰਦੀਆਂ ਨੇ, ਪਰ ਹੋਇਆ ਕੁਛ ਇਸ ਤਰ੍ਹਾਂ ਕਿ ਜਿਹੜਾ ਲਾਈਨਮੈਨ ਸੀ ਉਹਨੇ ਗੋਲ ਵੱਲ ਨੂੰ ਇਸ਼ਾਰਾ ਕਰ ਦਿੱਤਾ, ਯਾਨੀ ਕਿ ਉਹਨੇ ਇਹ ਗੋਲ ਵਾਜਬ ਮੰਨਿਆ। ਸੋ ਨਿਯਮਾਂ ਦੇ ਮੁਤਾਬਿਕ ਜਿਹੜਾ ਮੇਨ ਰੈਫਰੀ ਹੁੰਦਾ ਵਾ ਉਹਨੂੰ ਉਹਦੀ ਗੱਲ ਮੰਨਣੀ ਪੈਣੀ ਸੀ ਕਿਉਂਕਿ ਉਹਦਾ ਕਲੀਅਰ ਵਿਜ਼ਨ ਨਹੀਂ ਸੀ। ਸੋ ਕੈਮਰੇ ਨਹੀਂ ਸੀ ਉਹਨਾਂ ਦਿਨਾਂ ਦੇ ਕਰਕੇ, ਅੱਜ ਵਾਂਗ ਉਨੀ ਜ਼ਿਆਦਾ ਸੁਵਿਧਾ ਨਹੀਂ ਸੀ, ਇਸ ਵਜ੍ਹਾ ਕਰਕੇ ਰੀਪਲੇ ਨਾ ਵੇਖਣ ਕਰਕੇ, ਇਹ ਸਹੂਲਤ ਨਾ ਹੋਣ ਦੇ ਕਰਕੇ ਰੈਫਰੀ ਸਿਰਫ ਆਪਣੀਆਂ ਅੱਖਾਂ 'ਤੇ ਹੀ ਭਰੋਸਾ ਕਰ ਸਕਦੇ ਸੀ ਜਾਂ ਫਿਰ ਇੱਕ ਦੂਸਰੇ ਦੇ ਉੱਤੇ ਜੋ ਕਿ ਉਹਨਾਂ ਨੇ ਕੀਤਾ, ਅਤੇ ਇਸ ਗਲਤ ਹੋਏ ਗੋਲ ਨੂੰ ਗੋਲ ਕਰਾਰ ਦੇ ਦਿੱਤਾ। ਉਸ ਤੋਂ ਬਾਅਦ ਇੰਗਲੈਂਡ ਦੀ ਜਿਹੜੇ ਖਿਡਾਰੀ ਨੇ ਉਹਨਾਂ ਨੂੰ ਸਾਫ਼ ਉਹਨਾਂ ਨੂੰ ਇਸ ਚੀਜ਼ 'ਤੇ ਪਤਾ ਲੱਗਾ ਸੀ ਕਿ ਇਹਨੇ ਹੱਥ ਲਾਇਆ ਵਾ, ਉਹਨਾਂ ਨੇ ਜਾ ਰੈਫਰੀ ਨੂੰ ਘੇਰਿਆ, ਰੌਲਾ ਰੱਪਾ ਪੈਣਾ ਸ਼ੁਰੂ ਹੋ ਗਿਆ। ਮੈਰਾਡੋਨਾ ਨੂੰ ਪਤਾ ਸੀ ਕਿ ਉਹਨੇ ਜੋ ਕੀਤਾ ਵਾ, ਪਰ ਜਿਹੜੇ ਸਾਥੀ ਖਿਡਾਰੀ ਸੀ ਉਹ ਵੀ ਹੈਰਾਨ ਸੀ ਕਿ ਹੁਣ ਆਪਾਂ ਕਰੀਏ ਅਤੇ ਕੀ ਕਰੀਏ। ਸੋ ਫਿਰ ਉਹਨਾਂ ਨੇ ਉਹੀ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਜਸ਼ਨ ਮਨਾਏ, ਇੱਕ ਦੂਸਰੇ ਨੂੰ ਗਲੇ ਲਾਉਣਾ ਸ਼ੁਰੂ ਕੀਤਾ, ਰੈਫਰੀ ਗੋਲ ਦੇ ਲਈ ਕਨਵਿੰਸ ਹੋ ਗਿਆ। ਇੱਥੋਂ ਤੱਕ ਵੀ ਮੰਨਿਆ ਜਾਂਦਾ ਕਿ ਇਹ ਜਿਹੜੇ ਦੋਵੇਂ ਰੈਫਰੀ ਨੇ ਲਾਈਨਮੈਨ ਅਤੇ ਮੇਨ ਰੈਫਰੀ ਹਾਲੇ ਤੱਕ ਵੀ, ਜਾਂ ਫਿਰ ਉਹ ਪਤਾ ਨਹੀਂ ਹਾਲੇ ਤੱਕ ਦੇ ਨਹੀਂ ਪਰ ਲੰਮਾ ਸਮਾਂ, ਕਹਿੰਦੇ ਨੇ ਕਿ ਆਪਸ ਦੇ ਵਿੱਚ ਇਸੇ ਵਜ੍ਹਾ ਕਰਕੇ ਹੀ ਨਹੀਂ ਬੋਲੇ ਕਿਉਂਕਿ ਇਹ ਕੋਈ ਛੋਟੀ ਮੋਟੀ ਗਲਤੀ ਨਹੀਂ ਸੀ। ਮੈਚ ਤੋਂ ਬਾਅਦ ਜਦੋਂ ਪੱਤਰਕਾਰਾਂ ਨੇ ਮੈਰਾਡੋਨਾ ਨੂੰ ਇਸ ਸਵਾਲ ਦੇ ਬਾਰੇ ਪੁੱਛਿਆ, ਇਸ ਗੋਲ ਦੇ ਬਾਰੇ ਪੁੱਛਿਆ, ਤਾਂ ਉਹਨੇ ਬੜਾ ਜਿਹੜਾ ਜਵਾਬ ਦਿੱਤਾ ਸੀ ਉਹ ਬਾਅਦ ਵਿੱਚ ਬਹੁਤ ਮਸ਼ਹੂਰ ਹੋਇਆ, ਉਹ ਵੀ ਅੱਜ ਕੱਲ੍ਹ ਕਲਿੱਪਾਂ ਦੇ ਰੂਪ ਦੇ ਵਿੱਚ ਤੁਸੀਂ ਵੇਖ ਸਕਦੇ ਹੋ। ਇਹ ਗੋਲ ਜਿਹੜਾ ਵਾ ਉਹਦਾ ਕਹਿਣਾ ਸੀ ਕਿ ਥੋੜ੍ਹਾ ਮੈਰਾਡੋਨਾ ਦੇ ਸਿਰ ਦੇ ਨਾਲ ਹੋਇਆ ਸੀ ਅਤੇ ਥੋੜ੍ਹਾ ਜਿਹੜਾ ਵਾ ਉਹ ਹੈਂਡ ਆਫ ਗੋਡ ਯਾਨੀ ਕਿ
ਗੋਲ ਮੋਲ ਆਪਣਾ ਇਹਨੇ ਜਵਾਬ ਦਿੱਤਾ ਕਿ ਮੈਰਾਡੋਨਾ ਦੇ ਸਿਰ ਦੇ ਨਾਲ ਹੀ ਹੋਇਆ ਗੋਲ, ਪਰ ਥੋੜ੍ਹਾ ਜਿਹਾ ਜਿਹੜਾ ਰੱਬ ਦਾ ਹੱਥ ਵੀ ਲੱਗਾ ਇਹਦੇ ਨਾਲ। ਸੋ ਇਹਨੂੰ ਹੁਣ ਤੁਸੀਂ ਕੀ ਸਮਝਣਾ ਇਹ ਪਤਾ ਨਹੀਂ, ਪਰ ਜੋ ਹੈਗਾ ਸੀ ਉਹ ਹੈਗਾ ਸੀ। ਸੋ ਇਸੇ ਘਟਨਾ ਦੇ ਕਰਕੇ ਇੱਕ ਦੁਨੀਆ ਭਰ ਦੇ ਵਿੱਚ, ਵੈਸੇ ਕੋਈ ਪਹਿਲੀ ਘਟਨਾ ਨਹੀਂ, ਇੱਦਾਂ ਦੀਆਂ ਬੜੀਆਂ ਘਟਨਾਵਾਂ ਜਿਹੜੀਆਂ ਜਿਨ੍ਹਾਂ ਦੇ ਚਰਚੇ ਦੁਨੀਆ ਭਰ ਦੇ ਵਿੱਚ ਹੁੰਦੇ ਨੇ, ਜਿਹਦੇ ਵਿੱਚ ਇੱਕ ਆਈ ਥਿੰਕ ਵੀਤਨਾਮ ਦੀ ਟੀਮ ਦੀ ਵੀ ਇੱਕ ਇੱਦਾਂ ਦੀ ਇੱਕ ਘਟਨਾ ਦੱਸੀ ਜਾਂਦੀ ਹੈ, ਜਿਹਦੇ ਵਿੱਚ ਉਹਨਾਂ ਨੇ ਸ਼ਰੇਆਮ ਹੀ ਗਲਤ ਗੋਲ ਜਿਹੜਾ ਦੇ ਦਿੱਤਾ ਸੀ ਰੈਫਰੀ ਨੇ, ਅਤੇ ਉਸ ਤੋਂ ਬਾਅਦ ਫਿਰ ਟੀਮ ਜਿਹੜੀ ਆ ਉਹ ਬਿਲਕੁਲ ਹੀ ਖੇਡਣਾ ਛੱਡ ਗਈ ਸੀ। ਬਿਲਕੁਲ ਹੀ ਉਹਨਾਂ ਨੇ ਸੱਜੇ ਖੱਬੇ ਵਾਕ ਵੂਕ ਜੀ ਕਰਨੀ ਸ਼ੁਰੂ ਕਰ ਦਿੱਤੀ, ਅੱਗੇ ਬਿਲਕੁਲ ਹੀ ਟੈਕਲ ਕਰਨਾ ਹੀ ਬੰਦ ਕਰ ਦਿੱਤਾ। ਸੋ ਉਹ ਉਹਨਾਂ ਦੀ ਇੱਕ ਤਰ੍ਹਾਂ ਦੇ ਨਾਲ ਇੱਕ ਬਗਾਵਤ ਸੀ ਵੀ ਜਾਓ ਫਿਰ ਜੇ ਇੱਦਾਂ ਹੀ ਗੋਲ ਕਰਨੇ ਆ ਤਾਂ ਫਿਰ ਕਰੀ ਜਾਓ। ਉਹ ਵੀ ਕਾਫੀ ਵੀਤਨਾਮ ਦੀ ਜਿਹੜੇ ਸੌਖਰ ਟੀਮ ਦੇ ਵਿੱਚ ਕਾਫੀ ਮਸ਼ਹੂਰ ਕਹਿੰਦੇ ਮੰਨਿਆ ਜਾਂਦਾ। ਸਭ ਤੋਂ ਖਾਸ ਗੱਲ ਇਹ ਵੀ ਰਹੀ ਕਿ ਰੱਬ ਦੇ ਹੱਥ ਵਾਲਾ ਜਿਹੜਾ ਗੋਲ ਸੀ ਹੈਂਡ ਆਫ ਗੋਡ, ਸੋ ਇਸੇ ਗੋਲ ਤੋਂ ਬਾਅਦ 4 ਮਿੰਟ ਬਾਅਦ ਮੈਰਾਡੋਨਾ ਨੇ ਇੰਗਲੈਂਡ ਦੇ 5 ਖਿਡਾਰੀਆਂ ਨੂੰ ਇਕੱਲੇ ਜਿਹੜਾ ਕੱਟ ਕੁੱਟ ਕੇ ਅਤੇ ਇੱਕ ਐਸਾ ਗੋਲ ਕੀਤਾ ਜਿਹੜਾ ਸ਼ਾਇਦ ਹਿਸਟਰੀ ਦੇ ਵਿੱਚ ਉਹ ਵੀ ਕਹਿੰਦੇ ਕਿ ਉਹਦੇ ਕਮਾਲ ਦੇ ਗੋਲਾਂ ਦੇ ਵਿੱਚ ਦਰਜ ਹੈ। ਸੋ ਉਸ ਗੋਲ ਤੋਂ ਬਾਅਦ ਜਿੱਥੇ ਇਸੇ ਹੀ ਮੈਚ ਦੇ ਵਿੱਚ ਹੈਂਡ ਆਫ ਗੋਡ ਦੇ ਚਰਚੇ ਨੇ, ਉਸੇ ਹੀ ਮੈਚ ਦੇ ਵਿੱਚ ਗੋਲ ਆਫ ਦਾ ਸੈਂਚਰੀ ਦੇ ਵੀ ਚਰਚੇ ਨੇ, ਯਾਨੀ ਕਿ ਇਹ ਜਿਹੜਾ ਉਹ ਤੋਂ ਬਾਅਦ ਗੋਲ ਕੀਤਾ ਇਹਨੂੰ ਗੋਲ ਆਫ ਸੈਂਚਰੀ ਕਿਹਾ ਜਾਂਦਾ। ਸੋ ਅਰਜਨਟੀਨਾ ਨੇ ਇਹ ਮੈਚ ਜਿਹੜਾ 2-1 ਦੇ ਨਾਲ ਜਿੱਤਿਆ ਸੀ। ਮੰਨਿਆ ਜਾਂਦਾ ਕਿ ਜੇ ਉਹ ਨਕਲੀ ਗੋ ਯਾਨੀ ਕਿ ਹੈਂਡ ਆਫ ਗੋਡ ਵਾਲਾ ਜਿਹੜਾ ਗੋਲ ਆ ਉਹ ਨਾ ਹੁੰਦਾ ਅਤੇ ਫਿਰ ਇਹ 1-1 ਦੀ ਸ਼ਾਇਦ ਬਰਾਬਰੀ ਦੇ ਉੱਤੇ ਮੈਚ ਛੁੱਟਦਾ, ਪਰ ਅਰਜਨਟੀਨਾ ਇਹ ਮੈਚ ਜਿੱਤ ਸੁੱਕਾ ਸੀ। ਜਿੱਤਣਾ ਵੀ ਸੀ ਕਿਉਂਕਿ ਜਦੋਂ ਰੈਫਰੀ ਨੇ ਦੇ ਦਿੱਤਾ, ਕਿਉਂਕਿ ਇੱਕ ਸਮਾਂ ਸੀ ਜਦੋਂ ਇਹਨਾਂ ਖੇਡਾਂ ਦੇ ਵਿੱਚ ਚਾਹੇ ਆਪਾਂ ਕ੍ਰਿਕਟ ਵੇਖੀਏ ਚਾਹੇ ਆਪਾਂ ਸੌਕਰ ਵੇਖੀਏ, ਉਹਦੇ ਵਿੱਚ ਰੈਫਰੀ ਹੀ ਸਾਰਾ ਕੁਛ ਮੰਨਿਆ ਜਾਂਦਾ ਸੀ। ਸੋ ਇਹ ਅੱਜ ਦੇ ਦਿਨ ਦੇ ਨਾਲ ਗੱਲ ਜਾ ਕੇ ਜੁੜਦੀ ਹੈ। ਸੋ ਇਸ ਕਰਕੇ ਅੱਜ ਦੇ ਦਿਨ ਹੀ ਤੁਹਾਡੇ ਨਾਲ ਆਪਾਂ ਸਾਂਝੀ ਕਰ ਦਿੱਤੀ। ਸੋ ਫਿਲਹਾਲ 22 ਜੂਨ 1986 ਨੂੰ ਇਹ ਘਟਨਾ ਵਾਪਰੀ ਸੀ, ਜਿਹੜੀ ਕਿ ਅੱਜ ਦੇ ਹੀ ਦਿਨ ਅਤੇ ਇਹਨਾਂ ਦਿਨਾਂ ਦੇ ਵਿੱਚ ਵੀ ਜਿਹੜਾ ਆਪਾਂ ਵੇਖ ਰਹੇ ਹਾਂ ਕਿ ਫੀਫਾ ਵਰਲਡ ਕੱਪ ਚੱਲ ਰਿਹਾ, ਅਤੇ ਆਸ ਕਰਦੇ ਹਾਂ ਕਿ ਤੁਸੀਂ ਇੰਜੋਏ ਕਰ ਰਹੇ ਹੋਵੋਗੇ। ਇਸ ਟਾਈਮ ਦੇ ਉੱਤੇ ਕਿਹੜੀ ਤੁਹਾਡੀ ਫੇਵਰੇਟ ਟੀਮ ਆ, ਕਿਹਨੂੰ ਤੁਸੀਂ ਸਪੋਰਟ ਕਰ ਰਹੇ ਹੋ, ਸੋ ਉਹ ਵੀ ਤੁਸੀਂ ਦੱਸ ਸਕਦੇ ਹੋ। ਨਾਲ ਦੀ ਨਾਲ ਸਾਂਝਾਂ ਜਿਹੜੀਆਂ ਨੇ ਉਹ ਇਸ ਵਿਸ਼ੇ ਦੇ ਉੱਤੇ ਵੀ ਤੁਸੀਂ ਪਾ ਸਕਦੇ ਹੋ, ਕੁਛ ਕੁ ਮੈਸੇਜ ਤੁਹਾਡੇ ਨਾਲ ਨਾਲ ਲਈ ਜਾਂਦੇ ਹਾਂ। ਅਤੇ ਨਾਲ ਦੀ ਨਾਲ ਆਪਾਂ ਪ੍ਰੋਗਰਾਮ ਨੂੰ ਅੱਗੇ ਜਾਰੀ ਉਸਾਰੀ ਰੱਖਦੇ ਹਾਂ। ਥੈਂਕ ਯੂ ਕਹਿੰਦੇ ਨੇ ਕਿ ਗਾਣੇ ਬਹੁਤ ਵਧੀਆ ਅਤੇ ਅੱਜ ਦਾ ਸ਼ੋਅ ਬਹੁਤ ਵਧੀਆ ਅਤੇ ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਕੋਠੇ ਉੱਤੇ ਚੀਨੇ ਨੇ ਕਹਿੰਦੇ ਕਿਹਾ ਵੀ ਗਾਣਾ ਚਲਾ ਦਿਓ। ਹਾਂਜੀ ਜ਼ਰੂਰ ਜੀ, ਮੈਨੂੰ ਲੱਗਦਾ ਹੁਣ ਗਾਣੇ ਕੁਛ ਹੋਰ ਹਿਸਾਬ ਦੇ ਚੱਲ ਰਹੇ ਨੇ, ਅਤੇ ਜੇ ਆਪਾਂ ਇਹਦੇ ਵਿੱਚ ਪੰਜਾਬੀ ਗਾਣੇ ਜਾਂ ਚੀਨੇ ਵਾਲੇ ਤਾਂ ਫਿਰ ਮੂਡ ਥੋੜ੍ਹਾ ਜਿਹਾ ਪ੍ਰੋਗਰਾਮ ਦਾ ਚੇਂਜ ਹੋ ਜਾਣਾ। ਸੋ ਇਸ ਕਰਕੇ ਮੈਨੂੰ ਲੱਗਦਾ ਵੀ ਆਪਾਂ ਇਸੇ ਮੋਡ 'ਚ ਹੀ ਜੇ ਰੱਖੀਏ, ਬਾਕੀ ਜਿੱਦਾਂ ਤੁਹਾਡੀ ਮਰਜ਼ੀ ਹੋਵੇ। ਸਤਿ ਸ਼੍ਰੀ ਅਕਾਲ ਅਤੇ ਕਰਮ ਜੀ, ਹਾਂਜੀ ਧੰਨਵਾਦ, ਮੈਨੂੰ ਵੀ ਉਹੀ ਲੱਗਾ ਸੀ, ਮੈਂ ਇਸੇ ਕਰਕੇ ਤੁਹਾਨੂੰ ਮੈਸੇਜ ਕੀਤਾ ਸੀ। ਧੰਨਵਾਦ ਪਰਮਿੰਦਰ ਜੀ, ਸਤਿ ਸ਼੍ਰੀ ਅਕਾਲ। ਕੁਲਵੀਰ ਜੀ ਸਤਿ ਸ਼੍ਰੀ ਅਕਾਲ, ਸਾਡੇ ਵੱਲੋਂ ਵੀ ਰਜਿੰਦਰ ਬਾਬਾ ਜੀ ਕਹਿੰਦੇ ਕਿ ਸੋਮਵਾਰ ਦਿਨ ਦੇ ਦਿਨ ਦੀਆਂ ਸ਼ੁਭਕਾਮਨਾਵਾਂ, ਸਭ ਖੁਸ਼ ਰਹਿਣ, ਤੰਦਰੁਸਤ ਰਹਿਣ, ਚੜ੍ਹਦੀ ਕਲਾ ਦੀ ਜ਼ਿੰਦਗੀ ਜਿਉਣ। ਧੰਨਵਾਦ, ਬਹੁਤ ਬਹੁਤ ਮਿਹਰਬਾਨੀ। ਅੱਜ ਦੇ ਦਿਨ ਦੀ ਹਿਸਟਰੀ ਦੇ ਉੱਤੇ ਗੱਲ ਕਰ ਰਹੇ ਹਾਂ, ਅਤੇ ਅੱਜ ਦੇ ਦਿਨ ਦੀ ਹਿਸਟਰੀ ਦੇ ਉੱਤੇ ਗੱਲ ਫਿਰ ਆਪਾਂ ਨੂੰ ਕਰਨੀ ਪਊਗੀ ਗਲੀਲੀਓ ਦੇ ਬਾਰੇ ਵੀ, ਕਿਉਂਕਿ ਅੱਜ ਦਾ ਦਿਨ ਉਸ ਪਾਸਿਓਂ ਵੀ ਕਾਫੀ ਮਹੱਤਵਪੂਰਨ ਮੰਨਿਆ ਜਾਂਦਾ ਵਾ। ਸੋ ਆਓ ਉਹਦੇ ਉੱਤੇ ਵੀ ਇੱਕ ਝਾਤੀ ਮਾਰ ਲੈਂਦੇ ਹਾਂ। ਕਾਫੀ ਲੰਮਾ ਸਮਾਂ ਗਲੀਲੀਓ ਨੂੰ ਆਪਣੇ ਘਰ ਦੇ ਵਿੱਚ ਕੈਦ ਵੀ ਰੱਖਿਆ ਗਿਆ, ਅਤੇ ਉਹ ਇੱਕ ਮਹਾਨ ਬੰਦਾ ਜਿਹਨੇ ਕਿ ਆਪਣੀ ਜ਼ਿੰਦਗੀ ਦੇ ਵਿੱਚ ਜਾਂਦੇ ਜਾਂਦੇ ਵੀ ਆਖਰੀ ਸਾਲਾਂ ਦੇ ਵਿੱਚ ਵੀ ਬੜੀਆਂ ਸਾਰੀਆਂ ਖੋਜਾਂ ਕਰ ਮਾਰੀਆਂ। ਅੱਜ ਦਾ ਦਿਨ ਯਾਨੀ ਕਿ 22 ਜੂਨ 1633 ਇਹ ਉਹ ਦਿਨ ਸੀ ਜਦੋਂ ਸਾਇੰਸ ਅਤੇ ਧਰਮ ਦੇ ਦਰਮਿਆਨ ਇੱਕ ਵੱਡਾ ਟਕਰਾਅ ਪੈਦਾ ਹੋ ਗਿਆ, ਜਦੋਂ ਇਸ ਬੰਦੇ ਨੇ ਕੁਛ ਐਸੀ ਗੱਲ ਕਹਿ ਦਿੱਤੀ ਜਿਹੜੀ ਕਿ ਧਰਮ ਨੂੰ ਰਾਸ ਨਹੀਂ ਹੁੰਦੀ, ਯਾਨੀ ਕਿ ਈਸਾਈ ਧਰਮ ਦੇ ਖਿਲਾਫ ਜਾਂਦੀ ਸੀ ਜੋ ਈਸਾਈ ਧਰਮ ਦੇ ਗ੍ਰੰਥਾਂ ਦੇ ਵਿੱਚ ਲਿਖਿਆ ਸੀ, ਬਾਈਬਲ ਦੇ ਵਿੱਚ ਲਿਖਿਆ ਸੀ, ਜੋ ਸ਼ੁਰੂ ਤੋਂ ਚੱਲਦਾ ਆ ਰਿਹਾ ਸੀ। ਇਹਦਾ ਜਿਹੜਾ ਸਿਧਾਂਤ ਸੀ ਯਾਨੀ ਕਿ ਸਾਇੰਸ ਸੀ, ਵਿਗਿਆਨ ਸੀ, ਉਹਦੇ ਤੋਂ ਉਲਟ ਜਾਂਦਾ ਸੀ। ਇਸ ਵਜ੍ਹਾ ਦੇ ਕਰਕੇ ਇਹਨੂੰ
ਵੱਡੀ ਸਜ਼ਾ ਵੀ ਭੁਗਤਣੀ ਪਈ। ਖੈਰ ਉਸ ਤੋਂ ਬਾਅਦ ਫਿਰ ਇਹ ਕਦੋਂ ਜਾ ਕੇ ਚੀਜ਼ਾਂ ਲਗਭਗ 350 ਸਾਲ ਬਾਅਦ ਇਹ ਚੀਜ਼ਾਂ ਜਾ ਕੇ ਪ੍ਰੂਵ ਹੋਈਆਂ ਅਤੇ ਫਿਰ ਜਾ ਕੇ ਇਹ ਪਤਾ ਲੱਗਾ ਵੀ ਨਹੀਂ, ਸਾਇੰਸ ਠੀਕ ਸੀ, ਇਹ ਬੰਦਾ ਠੀਕ ਕਹਿ ਰਿਹਾ ਸੀ। ਮਸ਼ਹੂਰ ਵਿਗਿਆਨੀਆਂ ਦੁਨੀਆਂ ਦਾ ਅੱਜ ਤਾਂ ਆਪਾਂ ਸਾਰੇ ਨਾਂ ਜਾਣਦੇ ਹਾਂ, ਗਲੀਲੀਓ ਗੈਲੀਲੀ, ਲਗਭਗ ਉਸ ਸਮੇਂ 69 ਸਾਲ ਇਹਦੀ ਉਮਰ ਸੀ। ਚਰਚ ਦੀ ਅਦਾਲਤ ਚੱਲ ਰਹੀ ਅਤੇ ਸਾਹਮਣੇ ਗਲੀਲੀਓ ਗੋਡੇ ਟੇਕਣ ਦੇ ਲਈ ਮਜਬੂਰ ਹੋ ਗਿਆ। ਲੰਮਾ ਸਮਾਂ ਕਹਿੰਦੇ ਨੇ ਕਿ ਇਹ ਅੜਿਆ ਰਿਹਾ, ਇਹ ਆਪਣੇ ਤਰਕ ਦਿੰਦਾ ਰਿਹਾ, ਆਪਣੀ ਗੱਲ ਨੂੰ ਸਹੀ ਦੱਸਣ ਦੇ ਲਈ ਤਰ੍ਹਾਂ ਤਰ੍ਹਾਂ ਦੇ ਇਹਨੇ ਤਰਕ ਦਿੱਤੇ। ਪਰ ਆਖਿਰਕਾਰ ਜਦੋਂ ਇਹਨੇ ਵੇਖਿਆ ਕਿ ਧਰਮ ਦੇ ਨਾਂ ਦੇ ਉੱਤੇ ਜਿਹੜੇ ਲੋਕ ਅੰਨੇ ਨੇ ਉਹ ਇਹਦੀ ਗੱਲ ਨਹੀਂ ਮੰਨਣ ਵਾਲੇ, ਉਹਨਾਂ ਨੇ ਉਹ ਨਹੀਂ ਮੰਨਣਾ, ਉਹ ਨਹੀਂ ਵੇਖਣਾ ਜੋ ਗਲੀਲੀਓ ਨੇ ਦੂਰਬੀਨ ਦੇ ਰਾਹੀਂ ਵੇਖਿਆ ਵਾ, ਜੋ ਉਹਨੇ ਤਾਰਿਆਂ ਦੀ ਗ੍ਰਹਿਆਂ ਦੀ ਦਸ਼ਾ ਵੇਖੀ ਆ, ਉਹ ਸਾਰਾ ਕੁਛ ਉਹਦੀਆਂ ਅੱਖਾਂ ਦੇ ਉੱਤੇ ਉਹ ਯਕੀਨ ਨਹੀਂ ਕਰ ਸਕਦਾ। ਉਹਨੂੰ ਸਾਰਾ ਮੰਨਣਾ ਪੈਣਾ ਕਿ ਉਹਨੇ ਉਹਦੀਆਂ ਅੱਖਾਂ ਨੇ ਝੂਠ ਵੇਖਿਆ, ਉਹਨੂੰ ਮੰਨਣਾ ਪਿਆ ਕਿ ਇਹ ਸਾਰਾ ਕੁਛ ਜੋ ਉਹ ਕਹਿ ਰਿਹਾ ਵਾ ਉਹ ਝੂਠ ਸੀ। ਆਖਿਰਕਾਰ ਧਰਮ ਜਿੱਤ ਗਿਆ। ਸੋ ਇੱਥੋਂ ਆਪਾਂ ਇਹ ਵੀ ਵੇਖ ਸਕਦੇ ਹਾਂ ਕਿ ਧਰਮ ਕਿੰਨੀ ਪਾਵਰਫੁੱਲ ਚੀਜ਼ ਆ। ਜਦੋਂ ਕੋਈ ਧਾਰਮਿਕ ਬੰਦਾ ਤੁਹਾਡੇ ਸਾਹਮਣੇ ਖਲੋ ਜਾਵੇ ਅਤੇ ਬਾਕੀ ਸਾਰੇ ਜਿਹੜੇ ਨੇ ਕਿਹੜੇ ਤਰੀਕੇ ਦੇ ਨਾਲ ਧਰਮ ਨੂੰ ਮੰਨਦੇ ਨੇ, ਜਿਹੜੀ ਆਸਥਾ ਵਾ ਉਹ ਕਿੰਨੀ ਸਟਰੋਂਗ ਹੁੰਦੀ ਆ ਕਿ ਕਿਸੇ ਦੀ ਕਿਸੇ ਵੀ ਤਰ੍ਹਾਂ ਦੀ ਦਲੀਲ ਨੂੰ ਇੱਕ ਪਾਸੇ ਕਰਕੇ ਰੱਖ ਦਿੰਦੀ ਹੈ। ਸੋ ਇਹ ਮੁਕੱਦਮਾ ਜਿਹੜਾ ਵਾ ਉਹ ਗਲੀਲੀਓ ਦੀ ਇੱਕ ਕਿਤਾਬ ਛਪੀ ਸੀ 1632 ਦੇ ਵਿੱਚ। ਇਸ ਕਿਤਾਬ ਦੇ ਵਿੱਚ ਉਹਨੇ ਵਿਗਿਆਨਿਕ ਤਰੀਕੇ ਦੇ ਨਾਲ ਇਹ ਚੀਜ਼ ਦੱਸਣ ਦੀ ਕੋਸ਼ਿਸ਼ ਕੀਤੀ ਸੀ ਕਿ ਧਰਤੀ ਸੂਰਜ ਦੇ ਦੁਆਲੇ ਘੁੰਮਦੀ ਹੈ, ਜੋ ਕਿ ਅੱਜ ਆਪਾਂ ਮੰਨਦੇ ਹਾਂ, ਜੋ ਕਿ ਅੱਜ ਪ੍ਰੂਵਨ ਆ, ਜੋ ਕਿ ਅੱਜ ਬੱਚਿਆਂ ਨੂੰ ਪੜ੍ਹਾਇਆ ਜਾਂਦਾ। ਪਰ ਉਸ ਸਮੇਂ ਚਰਚ ਦਾ ਇਹ ਪੱਕਾ ਮੰਨਣਾ ਸੀ ਕਿ ਧਰਤੀ ਬਿਲਕੁਲ ਨਹੀਂ ਹਿਲਦੀ, ਧਰਤੀ ਅਡੋਲ ਆ, ਧਰਤੀ ਸਥਿਰ ਆ, ਧਰਤੀ ਦੇ ਦੁਆਲੇ ਸਾਰੇ ਦਾ ਸਾਰਾ ਬ੍ਰਹਿਮੰਡ ਘੁੰਮਦਾ ਵਾ, ਇਹ ਸੂਰਜ, ਇਹ ਚੰਨ, ਤਾਰੇ ਜੋ ਵੀ ਇਹ ਧਰਤੀ ਦੇ ਦੁਆਲੇ ਦੁਆਲੇ ਘੁੰਮਦੇ ਨੇ, ਧਰਤੀ ਨਹੀਂ ਹਿੱਲ ਸਕਦੀ, ਧਰਤੀ ਆਪਣੀ ਜਗ੍ਹਾ ਦੇ ਉੱਤੇ ਖੜ੍ਹੀ ਹੈ। ਇਹ ਚੀਜ਼ ਜੇਕਰ ਮੰਨ ਲਈ ਜਾਂਦੀ ਤਾਂ ਫਿਰ ਚਰਚ ਦੇ ਜੋ ਮੰਨਣਾ ਸੀ, ਜੋ ਮਾਨਤਾ ਸੀ ਧਰਮ ਦੀ, ਉਹਦੇ ਉੱਤੇ ਠੇਸ ਪਹੁੰਚਣੀ ਸੀ। ਲੋਕ ਕੀ ਕਹਿੰਦੇ, ਬਸ ਇਸੇ ਚੀਜ਼ ਦੇ ਉੱਤੇ ਖੜ੍ਹੇ ਰਹਿਣ ਦੇ ਕਰਕੇ, ਇਹਨੂੰ ਸੱਚਾ ਸਾਬਤ ਕਰਨ ਦੇ ਕਰਕੇ, ਗਲੀਲੀਓ ਨੂੰ ਝੂਠਾ ਸਾਬਤ ਕਰਨ ਦੇ ਲਈ ਤਰ੍ਹਾਂ ਤਰ੍ਹਾਂ ਦੇ ਯਤਨ ਕੀਤੇ ਗਏ। ਹਾਲਾਂਕਿ ਇਹ ਕਹਿੰਦੇ ਨੇ ਕਿ ਉਸ ਸਮੇਂ ਦੇ ਜਿਹੜੇ ਮੁੱਖ ਪੌਪ ਸੀ ਉਹ ਵੀ ਇੱਕ ਸਮੇਂ ਤੱਕ ਗਲੀਲੀਓ ਦੇ ਨਾਲ ਸੀ ਸ਼ੁਰੂ ਦੇ ਵਿੱਚ, ਪਰ ਉਸ ਤੋਂ ਬਾਅਦ ਲੋਕਾਂ ਦਾ ਜਿਹੜਾ ਜਾਂ ਫਿਰ ਬਾਕੀ ਆਸ ਪਾਸ ਦੇ ਲੋਕਾਂ ਦਾ ਜੋ ਵਿਰੋਧ ਵੇਖਣ ਦੇ ਵਿੱਚ ਮਿਲਿਆ, ਉਸ ਚੀਜ਼ ਤੋਂ ਬਾਅਦ ਫਿਰ ਉਹਨਾਂ ਨੇ ਵੀ ਗਲੀਲੀਓ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਚਰਚ ਦੇ ਵੱਲੋਂ ਉਹਨਾਂ ਦੇ ਉੱਤੇ ਪਾਬੰਦੀ ਲਾ ਦਿੱਤੀ ਗਈ। ਗੁੱਸਾ ਇੰਨਾ ਕੁ ਜ਼ਿਆਦਾ ਸੀ ਕਿ ਜੇਕਰ ਕਹਿੰਦੇ ਨੇ ਕਿ ਗਲੀਲੀਓ ਦੀ ਉਮਰ ਦਾ ਲਿਹਾਜ਼ ਨਾ ਹੁੰਦਾ ਜਾਂ ਪਹਿਲਾ ਟਰੈਕ ਰਿਕਾਰਡ ਜਾਂ ਪਹਿਲੀ ਸਾਂਝ ਇੰਨੀ ਮਜ਼ਬੂਤ ਨਾ ਹੁੰਦੀ ਤਾਂ ਫਿਰ ਪਤਾ ਨਹੀਂ ਹੋਰ ਕੀ ਸਜ਼ਾ ਗਲੀਲੀਓ ਨੂੰ ਦਿੱਤੀ ਜਾਂਦੀ। ਸੋ ਹਾਲਾਂਕਿ ਗਲੀਲੀਓ ਨੇ ਕਹਿੰਦੇ ਨੇ ਕਿ ਬੜੇ ਇੱਕ ਵਾਜਬ ਜਿਹੇ ਤਰੀਕੇ ਦੇ ਨਾਲ, ਸਰਲ ਜਿਹੇ ਤਰੀਕੇ ਦੇ ਨਾਲ ਇਸ ਕਿਤਾਬ ਦੇ ਵਿੱਚ ਇੱਕ ਕਹਾਣੀ ਵਾਂਗੂ ਇਸ ਸਭ ਕੁਛ ਨੂੰ ਲਿਖਿਆ। ਤਿੰਨ ਲੋਕ ਜਿਹੜੇ ਨੇ ਆਪਸ ਦੇ ਵਿੱਚ ਬਹਿਸ ਕਰਦੇ ਗਲੀਲੀਓ ਨੇ ਵਿਖਾਏ। ਪਹਿਲਾ ਆਦਮੀ ਉਹ ਆਦਮੀ ਬਣਾਇਆ ਜਿਹੜਾ ਕਿ ਸਮਝਦਾਰ ਸੀ, ਜਿਹੜਾ ਕਿ ਵਿਗਿਆਨਿਕ ਦਲੀਲਾਂ ਦਿੰਦਾ ਸੀ, ਯਾਨੀ ਕਿ ਗਲੀਲੀਓ ਆਪ ਕਹਿ ਲਓ, ਜਿਹੜਾ ਇਹ ਕਹਿੰਦਾ ਸੀ ਕਿ ਧਰਤੀ ਸੂਰਜ ਦੇ ਦੁਆਲੇ ਘੁੰਮਦੀ ਆ। ਦੂਸਰਾ ਆਦਮੀ ਗਲੀਲੀਓ ਨੇ ਉਹ ਬਣਾਇਆ ਕਿਤਾਬ ਦੇ ਕਰੈਕਟਰ ਦੇ ਮੁਤਾਬਿਕ, ਜਿਹੜਾ ਕਿ ਆਮ ਇਨਸਾਨ ਆ, ਜਿਹੜਾ ਕਿ ਦੋਵਾਂ ਦੀਆਂ ਗੱਲਾਂ ਬਹਿ ਕੇ ਸੁਣ ਰਿਹਾ। ਅਤੇ ਤੀਸਰਾ ਉਹ ਬਣਾਇਆ ਜਿਹੜਾ ਕਿ ਜਿਹਨੂੰ ਕਿ ਮੂਰਖ

ਗਲੀਲੀਓ ਨੇ ਜਾਣ ਬੁੱਝ ਕੇ ਚਰਚ ਅਤੇ ਪੋਪ ਜਿਹੜੇ ਕਿ ਧਾਰਮਿਕ ਆਗੂ ਸੀ ਉਸ ਟਾਈਮ 'ਤੇ, ਉਹਨਾਂ ਦੀਆਂ ਗੱਲਾਂ ਨੂੰ ਇੱਕ ਕਹਿੰਦੇ ਨੇ ਕਿ ਇੱਕ ਐਸੇ ਵਿਅਕਤੀ ਦੇ ਰਾਹੀਂ ਅਖਵਾਇਆ ਜਿਹਦਾ ਕਿ ਨਾਮ ਹੀ ਮੂਰਖ ਰੱਖਿਆ ਗਿਆ। ਸੋ ਇਹਦੇ ਨਾਲ ਵੀ ਜਿਹੜਾ ਵਾ ਇੱਕ ਠੇਸ ਪਹੁੰਚਾਉਣ ਦੀ ਕੋਸ਼ਿਸ਼ ਦੱਸਿਆ ਗਿਆ ਇਹਨੂੰ। ਇਹਦੇ ਉੱਤੇ ਵੀ ਬੜੀ ਨਾਰਾਜ਼ਗੀ ਜਿਤਾਈ ਗਈ, ਇਹਨੂੰ ਵੀ ਧਰਮ ਦਾ ਅਪਮਾਨ ਦੱਸਿਆ ਗਿਆ। ਜਿਸ ਤੋਂ ਬਾਅਦ ਹੋਰ ਜਿਹੜੀ ਪੁੱਛਗਿੱਛ ਹੋਰ ਗੱਲਾਂ ਬਾਤਾਂ ਜਿਹੜੀਆਂ ਨੇ ਜ਼ਿਆਦਾ ਤੱਤੀਆਂ ਹੋ ਗਈਆਂ। ਗਲੀਲੀਓ ਨੂੰ ਆਖਿਰਕਾਰ ਰੋਮ ਬੁਲਾਇਆ ਗਿਆ। ਚਰਚ ਦੇ ਅਧਿਕਾਰੀਆਂ ਨੇ ਉਸਦੇ ਕੋਲੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ। ਕਾਫੀ ਸਮੇਂ ਤੱਕ ਜਿੱਥੇ ਗਲੀਲੀਓ ਅੜਿਆ ਰਿਹਾ, ਸਹੀ ਸਾਬਤ ਕਰਨ ਦੀ ਆਪਣੇ ਆਪ ਨੂੰ ਕੋਸ਼ਿਸ਼ ਕੀਤੀ, ਬਚਣ ਦੀ ਕੋਸ਼ਿਸ਼ ਕਰਦਾ ਰਿਹਾ, ਪਰ ਉਸ ਤੋਂ ਬਾਅਦ ਉਹਨੂੰ ਜਿਹੜਾ ਆਖਿਰਕਾਰ ਝੁਕਣਾ ਪਿਆ। ਚਰਚ ਨੇ ਉਹਨੂੰ ਸਰੀਰਕ ਤਸੀਹੇ ਕੁੱਟਮਾਰ ਦੇਣ ਦੀਆਂ ਧਮਕੀਆਂ ਵੀ ਦਿੱਤੀਆਂ। ਸੋ ਉਸ ਉਮਰ ਦੇ ਵਿੱਚ ਸ਼ਾਇਦ ਇਹ ਵੀ ਕਈ ਕਹਿਣ ਵਾਲੇ ਕਹਿੰਦੇ ਨੇ ਕਿ ਜੇ ਉਹ ਠੀਕ ਉਮਰ ਦੇ ਵਿੱਚ ਹੁੰਦਾ ਤਾਂ ਸ਼ਾਇਦ ਇੱਦਾਂ ਦੇ ਡਰਾਵੇ ਝੱਲ ਵੀ ਜਾਂਦਾ, ਪਰ ਨਹੀਂ, ਅਸਲ ਦੇ ਵਿੱਚ ਸਰੀਰ ਡਰਾਵੇ ਝੱਲਣ ਜਾਂ ਨਾ ਝੱਲਣ ਵਾਲਾ ਜਾਂ ਉਮਰ ਡਰਾਵੇ ਝੱਲਣ ਜਾਂ ਨਾ ਝੱਲਣ ਵਾਲੀ ਨਹੀਂ ਹੁੰਦੀ। ਅਸਲ ਦੇ ਵਿੱਚ ਤੁਹਾਡਾ ਥੋਟ ਹੁੰਦਾ ਵਾ, ਧਰਮ ਚੀਜ਼ ਹੀ ਇੱਦਾਂ ਦੀ ਆ। ਆਪਾਂ ਵੇਖੀਏ ਕਿ ਇਹ ਨਹੀਂ ਕਿ ਅੱਜ ਦੇ ਸਮੇਂ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਨੇ ਉਹ ਬੜੀਆਂ ਲੋਕਾਂ ਨੂੰ ਸਮਝ ਆ ਗਈਆਂ ਨੇ। ਅੱਜ ਵੀ ਆਪਾਂ ਵੇਖੀਏ ਅਲੱਗ ਅਲੱਗ ਮੁੱਦਿਆਂ ਦੇ ਉੱਤੇ ਧਰਮ ਅੱਜ ਵੀ ਸਟਰੋਂਗ ਆ, ਚਾਹੇ ਉਹ ਕੋਈ ਵੀ ਧਰਮ ਆ। ਆਪਾਂ ਸਿਰਫ ਇੱਕ ਧਰਮ ਦੀ ਗੱਲ ਨਹੀਂ ਕਰ ਸਕਦੇ, ਹਰ ਇੱਕ ਧਰਮ ਦੇ ਵਿੱਚ ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ ਕਿਸੇ ਨਾ ਕਿਸੇ ਤਰ੍ਹਾਂ ਦਾ ਵਿਰੋਧ ਵਿਗਿਆਨਿਕ ਪੱਧਰ ਦੇ ਉੱਤੇ ਵੀ ਚੱਲਦਾ ਰਹਿੰਦਾ। ਪਰ ਹੈਰਾਨੀ ਦੀ ਗੱਲ ਇਹ ਕਿ ਧਾਰਮਿਕ ਲੋਕ ਉਸ ਵਿਗਿਆਨਿਕ ਪੱਧਰ ਦੇ ਉੱਤੇ ਵੀ ਬਹਿਸ ਕਰਨ ਦੇ ਲਈ ਬਿਲਕੁਲ ਤਿਆਰ ਨਹੀਂ, ਉਹਨੂੰ ਵੀ ਮੂਰਖਤਾ ਹੀ ਦੱਸਿਆ ਜਾਂਦਾ। ਆਖਿਰਕਾਰ ਹਮੇਸ਼ਾ ਚਾਹੇ ਵਿਗਿਆਨ ਹੋਵੇ ਚਾਹੇ ਉੱਦਾਂ ਕਿਸੇ ਦੀ ਸਿਆਣਪ, ਧਰਮ ਦੇ ਸਾਹਮਣੇ ਹਾਰ ਹੀ ਮੰਨਣੀ ਪੈਂਦੀ ਹੈ। ਉਸ ਤੋਂ ਬਾਅਦ 22 ਜੂਨ 1633 ਨੂੰ ਗਲੀਲੀਓ ਨੂੰ ਧਰਮ ਦੇ ਖਿਲਾਫ ਜਾਣ ਦਾ ਦੋਸ਼ੀ ਮੰਨਿਆ ਗਿਆ, ਯਾਨੀ ਕਿ ਅੱਜ ਦੇ ਦਿਨ ਸਾਰਿਆਂ ਦੇ ਸਾਹਮਣੇ ਜ਼ਬਰਦਸਤੀ ਉਹਨੂੰ ਉਹਦੇ ਕੋਲੋਂ ਬਿਆਨ ਪੜਵਾਇਆ ਗਿਆ। ਉਹ ਬਿਆਨ ਕੁਛ ਇਸ ਤਰ੍ਹਾਂ ਸੀ, ਮੈਂ ਆਪਣਾ ਇਹ ਝੂਠ ਵਿਚਾਰ ਬਿਲਕੁਲ ਛੱਡਦਾ, ਸਿਰੇ ਤੋਂ ਨਕਾਰਦਾ। ਮੈਂ ਵਿਚਾਰ ਕੀ ਸੀ ਕਿ ਸੂਰਜ ਵਿਚਕਾਰ ਆ, ਧਰਤੀ ਉਸ ਦੇ ਦੁਆਲੇ ਦੁਆਲੇ ਘੁੰਮਦੀ ਆ। ਮੈਂ ਆਪਣੀ ਇਸ ਗਲਤੀ ਨੂੰ ਮੰਨਦਾ ਹਾਂ ਕਿ ਮੈਂ ਜੋ ਕਹਿ ਰਿਹਾ ਸੀ ਮੈਂ ਗਲਤ ਕਹਿ ਰਿਹਾ ਵਾਂ। ਮੈਂ ਮੰਨਦਾ ਹਾਂ ਕਿ ਧਰਤੀ ਸਥਿਰ ਆ, ਬਾਕੀ ਸਾਰਾ ਬ੍ਰਹਿਮੰਡ ਉਹਦੇ ਆਲੇ ਦੁਆਲੇ ਘੁੰਮਦਾ ਵਾ, ਧਰਤੀ ਆਪਣੀ ਜਗ੍ਹਾ ਦੇ ਉੱਤੇ ਅਡੋਲ ਆ। ਤਿੰਨ ਮੁੱਖ ਇਸ ਸਜ਼ਾ ਦੇ ਵਿੱਚ ਤਿੰਨ ਮੁੱਖ ਚੀਜ਼ਾਂ ਰੱਖੀਆਂ ਗਈਆਂ। ਇੱਕ ਤਾਂ ਉਮਰ ਭਰ ਦੀ ਕੈਦ ਦਿੱਤੀ ਗਈ, ਉਹ ਆਪਣੇ ਘਰ ਦੇ ਵਿੱਚ ਹੀ ਨਜ਼ਰਬੰਦ ਰਹੂਗਾ, ਬਾਹਰ ਨਹੀਂ ਜਾ ਸਕਦਾ। ਉਹ ਉੱਥੇ ਆਪਣੇ ਘਰ ਦੇ ਵਿੱਚ ਰਹਿ ਕੇ ਜੋ ਵੀ ਕਰੂਗਾ ਉਹ ਕਰੂਗਾ, ਪਰ ਇਸ ਮੁੱਦੇ ਦੇ ਉੱਤੇ ਫਿਰ ਦੁਬਾਰਾ ਤੋਂ ਨਾ ਕਦੀ ਰਿਸਰਚ ਕਰੂਗਾ ਅਤੇ ਨਾ ਕਦੀ ਕੁਛ ਲਿਖੂਗਾ। ਕਿਤਾਬ ਜਿਹੜੀ ਛਪੀ ਸੀ ਉਹਦੇ ਉੱਤੇ ਤੁਰੰਤ ਬੈਨ ਲਾ ਦਿੱਤਾ ਗਿਆ, ਅਤੇ ਧਾਰਮਿਕ ਸਜ਼ਾ ਦੇ ਵੱਲੋਂ ਉਹਨਾਂ ਨੂੰ ਜਿਹੜਾ 3 ਸਾਲਾਂ ਤੱਕ ਹਰ ਹਫ਼ਤੇ ਉਹਨਾਂ ਨੂੰ ਇੱਕ ਪ੍ਰਾਰਥਨਾ ਕਰਨ ਦਾ ਹੁਕਮ ਦਿੱਤਾ ਗਿਆ, ਜੋ ਕਿ ਧਾਰਮਿਕ ਮਾਨਤਾਵਾਂ ਦੇ ਮੁਤਾਬਕ ਸਨ। ਗਲੀਲੀਓ ਨੇ ਆਪਣੀ ਜ਼ਿੰਦਗੀ ਦੇ ਆਖਰੀ 9 ਸਾਲ ਜਿਹੜੇ ਨੇ ਘਰ ਦੇ ਵਿੱਚ ਕੈਦ ਰਹਿ ਕੇ ਬਿਤਾਏ। ਇਹ ਵੀ ਕਹਿਣ ਵਾਲੇ ਕਹਿੰਦੇ ਨੇ ਕਿ ਜੇਕਰ ਇੱਦਾਂ ਦੀਆਂ ਨਾ ਬੰਦਿਸ਼ਾਂ ਹੁੰਦੀਆਂ ਤਾਂ ਸ਼ਾਇਦ ਗਲੀਲੀਓ ਹੋਰ ਵੀ ਜ਼ਿਆਦਾ ਸਮੇਂ ਤੱਕ ਜਿਉਂਦਾ ਰਹਿ ਸਕਦਾ, ਹੋਰ ਵੀ ਵੱਡੀਆਂ ਵੱਡੀਆਂ ਖੋਜਾਂ ਗਲੀਲੀਓ ਕਰ ਸਕਦਾ। ਬੁਢਾਪੇ ਦੇ ਕਾਰਨ ਇਸ ਵਿਅਕਤੀ ਦਾ ਅੰਤ ਹੋ ਗਿਆ, ਆਖਰੀ ਦਿਨਾਂ ਦੇ ਵਿੱਚ ਇਹ ਅੰਨਾ ਵੀ ਹੋ ਗਿਆ, ਪਰ ਫਿਰ ਵੀ ਉਹਨੇ ਹਾਰ ਨਹੀਂ ਮੰਨੀ। ਜਿਹੜੀਆਂ ਕੁਛ ਚੀਜ਼ਾਂ ਇਹਦੀ ਜ਼ਿੰਦਗੀ ਦੇ ਵਿੱਚੋਂ ਵੇਖਣ ਵਾਲੀਆਂ ਨੇ ਉਹ ਇਹ ਨੇ ਕਿ ਫਿਰ ਵੀ ਉਹਨੇ ਵਿਗਿਆਨ ਦਾ ਪੱਲਾ ਨਹੀਂ ਛੱਡਿਆ। ਉਹਨੇ ਇਸ ਪਾਸੇ ਨੂੰ ਤਾਂ ਨਹੀਂ, ਜਿਹੜੇ ਪਾਸਿਓਂ ਰੋਕਿਆ ਗਿਆ ਸੀ ਉਸ ਪਾਸੇ ਨੂੰ ਨਹੀਂ, ਪਰ ਆਪਣੀ ਜਿਹੜੀ ਖੋਜ ਸੀ ਉਹਦਾ ਉਹਨੇ ਰੁੱਖ ਮੋੜ ਲਿਆ। ਉਹਨੇ ਕਿਤਾਬਾਂ ਦੇ ਉੱਤੇ ਕੰਮ ਕਰਨਾ ਜਾਰੀ ਰੱਖਿਆ, ਆਪਣੀ ਖੋਜ ਆਪਣੀ ਵਿਗਿਆਨਿਕ ਸੋਚ ਉਹਨੇ ਉਸੇ ਤਰ੍ਹਾਂ ਦੇ ਨਾਲ ਬਰਕਰਾਰ ਰੱਖੀ, ਅਤੇ ਕੁਛ ਨਵੀਆਂ ਕਿਤਾਬਾਂ ਨੂੰ ਲਿਖਣਾ ਜਿਹੜਾ ਜਾਰੀ ਰੱਖਿਆ। ਹਾਲਾਂਕਿ ਉਹ ਕਿਤਾਬਾਂ ਛਪਾ ਨਹੀਂ ਸੀ ਸਕਦਾ, ਉਹਨੇ ਲਿਖਦਿਆ ਜ਼ਰੂਰ ਰਿਹਾ। ਦਿਲਚਸਪ ਗੱਲ ਇਹ ਰਹੀ ਕਿ ਕੈਥੋਲਿਕ ਚਰਚ ਨੂੰ ਆਪਣੀ ਗਲਤੀ ਮੰਨਣ ਦੇ ਲਈ 350 ਸਾਲ ਤੋਂ ਵੱਧ ਦਾ ਸਮਾਂ ਲੱਗ ਗਿਆ। ਆਖਿਰਕਾਰ ਸਾਲ ਸੀ 1992 ਦਾ, ਜਦੋਂ ਪੋਪ ਜੌਨ ਪੌਲ ਦੂਜੇ ਨੇ ਜਿਹੜਾ ਰਸਮੀ ਤੌਰ ਦੇ ਉੱਤੇ ਮਾਫ਼ੀ ਵੀ ਮੰਗੀ ਅਤੇ ਸਵੀਕਾਰ ਵੀ ਕੀਤਾ ਕਿ ਗਲੀਲੀਓ ਠੀਕ ਸੀ, ਧਰਮ ਉਸ ਸਮੇਂ ਗਲਤ ਸੀ। ਚਰਚ ਨੂੰ ਇੰਨੀ ਵੱਡੀ ਸਜ਼ਾ ਗਲੀਲੀਓ ਨੂੰ ਨਹੀਂ ਸੀ ਦੇਣੀ ਚਾਹੀਦੀ, ਯਾਨੀ ਕਿ ਗਲੀਲੀਓ ਬੇਕਸੂਰ ਸੀ। ਜਿਹੜੀ ਚੀਜ਼ ਕਿ ਅੱਜ ਆਪਾਂ ਓਪਨਲੀ ਮੰਨਦੇ ਹਾਂ, ਸਾਡੇ ਬੱਚੇ ਪੜ੍ਹਦੇ ਨੇ, ਉਸ ਸਮੇਂ ਉਹ ਚੀਜ਼ ਨਹੀਂ ਮੰਨੇਗੀ। ਸੋ ਅੱਜ ਦਾ ਦਿਨ ਇਸ ਵਜ੍ਹਾ ਦੇ ਕਰਕੇ ਵੀ ਯਾਦ ਕੀਤਾ ਜਾਂਦਾ। ਖੈਰ, ਜੇਕਰ ਆਪਾਂ ਗਲੀਲੀਓ ਦੀਆਂ ਕੁਛ ਹੋਰ ਜਿਹੜੀਆਂ ਪਿਛਲੀ ਉਮਰ ਦੀਆਂ ਕਾਢਾਂ ਨੇ ਉਹਦੇ ਉੱਤੇ ਜੇ ਆਪਾਂ ਗੱਲ ਕਰੀਏ, ਤੇ ਕਾਫੀ ਸਾਰੀਆਂ ਜਿਹੜੀਆਂ ਕਾਢਾਂ ਨੇ ਉਹ ਗਲੀਲੀਓ ਦੇ ਨਾਂ ਜਾਂਦੀਆਂ ਨੇ। 1637 ਦੇ ਵਿੱਚ ਬਿਲਕੁਲ ਜਦੋਂ ਅੰਨੇ ਹੋ ਚੁੱਕੇ ਸੀ, ਗਲੀਲੀਓ ਨੇ ਆਪਣੀ ਆਖਰੀ ਜਿਹੜੀ ਖੋਜ ਕੀਤੀ, ਜਿਹਦੇ ਵਿੱਚ ਉਹਦਾ ਇਹ ਕਹਿਣਾ ਸੀ ਕਿ ਚੰਨ ਅਸਮਾਨ ਦੇ ਵਿੱਚ ਥੋੜ੍ਹਾ ਜਿਹਾ

ਹਿਲਦਾ ਜਾਂ ਝੂਲਦਾ ਜਾਪਦਾ ਵਾ। ਇਸੇ ਝੂਲਣ ਦੇ ਕਾਰਨ ਅੱਜ ਧਰਤੀ ਚੰਨ ਤੋਂ ਲਗਭਗ 50% ਨਹੀਂ ਬਲਕਿ ਲਗਭਗ 59% ਜਿਹੜਾ ਹਿੱਸਾ ਆਪਾਂ ਇੱਥੋਂ ਦੇਖ ਸਕਦੇ ਹਾਂ। ਇਸ ਤੋਂ ਇਲਾਵਾ ਘੜੀ ਜਿਹੜੀ ਪੈਂਡਲਮ ਵਾਲੀ ਘੜੀ ਆ ਉਹਦੀ ਜਿਹੜੀ ਬੁਨਿਆਦੀ ਖੋਜ ਆ ਉਹ ਵੀ ਗਲੀਲੀਓ ਦੇ ਨਾਂ ਦੇ ਉੱਤੇ ਜਾਂਦੀ ਹੈ। 1641 ਦੇ ਵਿੱਚ ਆਪਣੀ ਜ਼ਿੰਦਗੀ ਦੇ ਲਗਭਗ ਆਖਰੀ ਸਾਲਾਂ ਦੇ ਵਿੱਚ ਜਦੋਂ ਕਿ ਉਹ ਪੂਰੀ ਤਰ੍ਹਾਂ ਦੇ ਨਾਲ ਅੰਨਾ ਹੋ ਚੁੱਕਾ ਸੀ, ਉਸ ਸਮੇਂ ਉਹਨੇ ਆਪਣੇ ਪੁੱਤਰ ਨੂੰ ਪੈਂਡਲਮ ਘੜੀ ਦੇ ਜਿਹੜਾ ਫਾਰਮੂਲਾ ਵਾ ਉਹ ਵੀ ਉਹਨੇ ਬੋਲ ਕੇ ਲਿਖਵਾਇਆ, ਕਿਉਂਕਿ ਉਦੋਂ ਤੱਕ ਉਹ ਲਿਖ ਵੀ ਨਹੀਂ ਸਕਦਾ, ਪਰ ਇਹ ਬੋਲ ਕੇ ਡਿਜ਼ਾਇਨ ਤਾਂ ਲਿਖਵਾ ਦਿੱਤਾ, ਪਰ ਉਦੋਂ ਤੱਕ ਕੁਛ ਕੁ ਚੀਜ਼ਾਂ ਹਲੇ ਅਧੂਰੀਆਂ ਸੀ। ਉਹਨੂੰ ਘੜੀ ਦੀਆਂ ਗਰਾਰੀਆਂ ਦੇ ਨਾਲ ਕਿਵੇਂ ਜੋੜਨਾ ਵਾ ਉਹ ਹਲੇ ਬਾਕੀ ਸੀ। ਉਹਨੂੰ ਇਹ ਤਾਂ ਪਤਾ ਲੱਗ ਗਿਆ ਸੀ, ਉਹ ਇਹ ਤਾਂ ਜਾਣਦਾ ਸੀ ਕਿ ਝੂਲਦਾ ਹੋਇਆ ਜਿਹੜਾ ਪੈਂਡਲਮ ਆ ਉਹ ਬਿਲਕੁਲ ਸਹੀ ਸਮਾਂ ਦੱਸ ਦਿੰਦਾ ਵਾ, ਪਰ ਉਹਨੂੰ ਇਹ ਨਹੀਂ ਸੀ ਹਲੇ ਤੱਕ ਸਮਝ ਲੱਗੀ ਜਾਂ ਇਹਦੇ ਨਾਲ ਨਹੀਂ ਉਹ ਜੋੜ ਪਾਇਆ ਕਿ ਘੜੀ ਦੀਆਂ ਗਰਾਰੀਆਂ ਦੇ ਨਾਲ ਉਹਨੂੰ ਕਿਵੇਂ ਜੋੜਿਆ ਜਾ ਸਕੇ ਜੋ ਕਿ ਘੜੀ ਪੈਂਡਲਮ ਦੇ ਨਾਲ ਉਹਨੂੰ ਰੁਕਣ ਨਾ ਦੇਵੇ ਅਤੇ ਲਗਾਤਾਰ ਚੱਲਦੀ ਰਹੇ, ਜੋ ਕਿ ਬਾਅਦ ਵਿੱਚ ਖੋਜ ਜਿਹੜੀ ਆ ਉਹ ਅੱਗੇ ਚੱਲ ਕੇ ਅੱਗੇ ਵਧੀ। ਅਤੇ ਇਸੇ ਤਰੀਕੇ ਦੇ ਨਾਲ ਆਪਾਂ ਵੇਖੀਏ ਕਿ ਇੱਕ ਬੰਦਾ ਜਿਹਨੇ ਹਿੰਮਤ ਨਹੀਂ ਛੱਡੀ ਆਪਣੀ ਜ਼ਿੰਦਗੀ ਦੇ ਆਖਰੀ ਸਮੇਂ ਦੇ ਵਿੱਚ, ਅਤੇ ਜਦੋਂ ਉਹਨੂੰ ਨਹੀਂ ਸੀ ਵੀ ਦਿਖਦਾ, ਉਹਨਾਂ ਸਮਿਆਂ ਦੇ ਵਿੱਚ ਵੀ ਜਿਹੜੇ ਬੰਦੇ ਨੇ ਆਪਣੀਆਂ ਉਸੇ ਤਰ੍ਹਾਂ ਦੇ ਨਾਲ ਖੋਜਾਂ ਬਰਕਰਾਰ ਰੱਖੀਆਂ। ਇਸ ਤੋਂ ਇਲਾਵਾ ਵੀ ਹੋਰ ਕਈ ਤਰ੍ਹਾਂ ਦੀਆਂ ਖੋਜਾਂ ਜਿਹੜੀਆਂ ਨੇ ਉਹ ਇਸ ਇਨਸਾਨ ਦੇ ਨਾਂ ਜਾਂ ਜੁੜਦੀਆਂ ਨੇ। ਫਿਲਹਾਲ ਆਪਾਂ ਅੱਜ ਇੱਥੋਂ ਕੁ ਤੱਕ ਹੀ ਸੀਮਿਤ ਰਹਿੰਦੇ ਹਾਂ, ਕਿਉਂਕਿ ਅੱਜ ਦਾ ਦਿਨ ਉਹ ਦਿਨ ਸੀ ਜਦੋਂ ਇਸ ਵਿਅਕਤੀ ਨੂੰ ਸਜ਼ਾ ਦਿੱਤੀ ਗਈ ਸੀ। ਆਸ ਕਰਦੇ ਹਾਂ ਕਿ ਜਾਣਕਾਰੀ ਤੁਸੀਂ ਪਸੰਦ ਕਰ ਰਹੇ ਹੋਵੋਗੇ, ਅਤੇ ਜੇ ਪਸੰਦ ਕਰਦੇ ਹੋ ਤਾਂ ਫਿਰ ਤੁਸੀਂ ਮੈਸੇਜ ਕਰਕੇ ਵੀ ਜ਼ਰੂਰ ਦੱਸੀ ਜਾਇਓ। ਅਤੇ ਹੁਣ ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਅਤੇ ਬ੍ਰੇਕ ਲੈ ਕੇ ਅਤੇ ਫਿਰ ਆਪਾਂ ਵਾਪਸੀ ਕਰਦੇ ਹਾਂ। ਆ ਕੇ ਅਗਲੇ ਹਿੱਸੇ ਦੇ ਵਿੱਚ ਸਾਂਝ ਪਊਗੀ ਰੇਡੀਓ ਹਾਂਜੀ 1674 AM। ਗਾਣਾ ਤੁਸੀਂ ਕਰੋ ਇੰਜੋਏ, ਤੇਰੀ ਉਮੀਦ ਤੇਰਾ ਇੰਤਜ਼ਾਰ ਕਰਦੇ ਹਾਂ।

0: यार तू इतनी इनी चेती आके पक्का भी हो गया, की जुगाड़ लाया है?
1: जुगाड़ नहीं, ये है 8 साल तो भी वद्दा तजुर्बा बंसल इमीग्रेशन दा, जिन्हां ने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
0: नंबर दा दे बंसल इमीग्रेशन वालियां दा।
1: हां जी, अपॉइंटमेंट बुक करवाउण लई कॉल करो 0406-660-960 दे, या फिर विजिट करो bansalimmigration.com.au।
2: ਪਾਵੇਂ ਤੁਸੀਂ ਕੋਈ ਕਾਮੇ ਜਾਂ ਰੋਜ਼ਗਾਰ ਦਾਤਾ ਹੋ, ਤੁਹਾਨੂੰ ਸੁਰੱਖਿਆ ਦਾ ਅਧਿਕਾਰ ਹੈ ਅਤੇ ਕੰਮ ਨੂੰ ਸੁਰੱਖਿਅਤ ਰੱਖਣ ਦੀ ਜ਼ਿੰਮੇਵਾਰੀ ਹੈ। ਵਰਕ ਸੇਫ ਤੁਹਾਨੂੰ ਆਪਣੇ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਨੂੰ ਸਮਝਣ ਵਿੱਚ ਸਹਾਇਤਾ ਕਰੇਗਾ, ਤਾਂ ਜੋ ਤੁਸੀਂ ਕੰਮ ਦੀ ਜਗ੍ਹਾ 'ਤੇ ਸੁਰੱਖਿਆ ਬਾਰੇ ਗੱਲ ਕਰ ਸਕੋ। ਕੰਮ ਦੀ ਜਗ੍ਹਾ 'ਤੇ ਸੁਰੱਖਿਆ ਸਾਡੀ ਆਮ ਭਾਸ਼ਾ ਹੈ। ਅਨੁਵਾਦ ਕੀਤੀ ਜਾਣਕਾਰੀ ਲਈ worksafe.vic.gov.au/punjabi ਤੇ ਜਾਓ। ਆਪਣੀ ਭਾਸ਼ਾ ਵਿੱਚ ਕਿਸੇ ਨਾਲ ਗੱਲ ਕਰਨ ਲਈ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ ਸ਼ਾਮ 5:30 ਵਜੇ ਦੇ ਵਿਚਕਾਰ 1-3-1-4-5-0 ਤੇ ਫੋਨ ਕਰੋ।
3: ਲਓ ਜੀ ਤੁਹਾਡੀ ਨਜ਼ਰ ਹੈ ਭੋਲਾ।
4: ਓਏ ਭੋਲੀ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ।
5: ਭੋਲੇ ਨੇ ਕਸੂਤੇ ਫਸਾਤੇ।
4: ਓਏ ਭੋਲੇ ਓਏ 2 ਕਾਮੇਡੀ, ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ। ਓਏ ਭੋਲੇ ਓਏ 2
6: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
7: ਸੂਰਜ ਦੇਵਤਾ
6: ਕੀ ਮਤਲਬ?
7: ਉਹ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
6: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
7: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
8: ਕਿਚਨ ਦਾ ਸਟਾਈਲ ਡਰ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮੈਲਟਨ।
9: ਟੈਨਸ਼ਨ ਟੈਨਸ਼ਨ ਨੀ ਟੈਨਸ਼ਨ,
6: ਕੀ ਹੋਇਆ?
9: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
6: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਹੀ ਅਪਾਇੰਟਮੈਂਟ ਲਈ ਕਾਲ ਕਰੋ 0410-530-530
9: ਜਾਂ 90-77-97-33
6: ਜਾਂ ਈਮੇਲ info@vyimmigration.com.au।
9: ਯਾਦ ਰੱਖੋ 9077-9733।
6: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
9: ਹਰ ਕਦਮ ਤੁਹਾਡੇ ਨਾਲ।
8: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au। ਰੈਡੀ ਸੈਟ ਗੋ ਚੈਟਸਟਨ ਫੋਰਡ, ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ, ਬਿਜ਼ਨਸ ਪਲੇਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਟਸਟਨ ਫੋਰਡ, ਰੈਡੀ ਸੈਟ ਫੋਰਡ। ਸੋਨਾ ਚਾਹੀਦਾ?
9: ਭਰੋਸਾ ਚਾਹੀਦਾ?
8: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ? ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
10: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
10: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ। ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ। ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸਵੇ, ਰੇਵਨ ਹਾਲ।
11: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
12: क्या आप जानते हैं कि बच्चों की उम्र 5 साल की होने से पहले उनका दिमाग लगभग 90% विकसित हो जाता है? निशुल्क किंडर 3 और 4 साल के बच्चों को प्राथमिक स्कूल जाना शुरू करने से पहले 2 साल की उपयोगी शिक्षा उपलब्ध करवाता है और परिवारों के पैसों की बचत कराता है। किंडर में बच्चे खेल के माध्यम से सीखते हैं, जिससे उनको महत्वपूर्ण सामाजिक, भावात्मक और बौद्धिक कौशल विकसित करने में और अपने दोस्त बनाने में मदद मिलती है। vic.gov.au/kinder पर और अधिक जानकारी प्राप्त।
13: बलजीत, ਵਿਆਹ ਵਾਸਤੇ ਜੁਐਲਰੀ ਵੇਖਣ ਤੁੰਨਾ ਜੁਐਲਰਸ ਚਲੀਏ
14: ਯਾਰ? ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
13: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੁਐਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਐਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਐਲਰੀ ਵੀ। ਤੁੰਨਾ ਜੁਐਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
15: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ ਮੈਂ ਰਣਜੋਤ ਸਿੰਘ ਏਕਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਅੱਜ 22 ਤਰੀਕ ਜੂਨ ਦਾ ਮਹੀਨਾ ਅੱਜ ਸੋਮਵਾਰ ਦਾ ਦਿਨ ਹੈ ਅਤੇ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਆਪਾਂ ਗਾਣੇ ਇੰਜੋਏ ਕਰ ਰਹੇ ਹਾਂ ਅਤੇ ਨਾਲ ਅੱਜ ਦੇ ਦਿਨ ਦੇ ਨਾਲ ਸੰਬੰਧਿਤ ਕੁਛ ਗੱਲਾਂ ਬਾਤਾਂ ਇੰਜੋਏ ਕਰ ਰਹੇ ਹਾਂ ਧੰਨਵਾਦ ਬਹੁਤ ਮਿਹਰਬਾਨੀ ਸ਼ੁਕਰੀਆ ਤੁਹਾਡਾ ਰਾਧੇ ਰਾਧੇ ਕਹਿੰਦੇ ਨੇ ਕਿ ਅੱਜ ਕਾ ਦਿਨ ਸਭ ਕੇ ਲਈ ਮੰਗਲਮਈ ਹੋ ਜਤਿੰਦਰ ਚੱਡਾ ਜੀ ਵੋਲਟ ਤੋਂ ਮੈਸੇਜ ਕਰਦੇ ਨੇ ਕਹਿੰਦੇ ਥੈਂਕ ਯੂ ਫੋਰ ਨਾਈਸ ਇਨਫੋਰਮੇਸ਼ਨ ਇਟ ਵਾਜ਼ ਪ੍ਰਜੈਂਟਿਡ ਇਨ ਅ ਕਲੀਅਰ ਐਂਡ ਵੰਡਰਫੁਲ ਵੇ ਬਹੁਤ ਧੰਨਵਾਦ ਜੀ ਤੁਹਾਡਾ ਐਪਰੀਸ਼ੀਏਟ ਕਰਨ ਦੇ ਲਈ ਮਿਹਰਬਾਨੀ ਕਲਾਕਾਰਾਂ ਦੇ ਲਈ ਤਾੜੀਆਂ ਹੀ ਖੁਰਾਕ ਹੁੰਦੀਆਂ ਨੇ ਹਾਲਾ ਸ਼੍ਰੀ ਫੀਡਬੈਕ ਹੀ ਖੁਰਾਕ ਹੁੰਦੀ ਆ ਆਈ ਨੋ ਬਹੁਤ ਗਾਣੇ ਨੇ ਪਰ ਕਹਿੰਦੇ ਵੇਖ ਲੈਣਾ ਇਫ ਪੋਸੀਬਲ ਵਾਹ ਜੀ ਵਾਹ ਕਿਆ ਯਹੀ ਪਿਆਰ ਹੈ ਮੂਵੀ ਰੋਕੀ ਹਾਂ ਗਾਣਾ ਤਾਂ ਬਹੁਤ ਵਧੀਆ ਜੀ ਬੜਾ ਪਿਆਰਾ ਧੰਨਵਾਦ ਤੁਹਾਡਾ ਅਤੇ ਸੋਹਣੇ ਗਾਣੇ ਅੱਜ ਦੇ ਜਸਵਾਲ ਸਾਹਿਬ ਧੰਨਵਾਦ ਤੁਹਾਡਾ ਮਿਹਰਬਾਨੀ ਅਤੇ ਅੰਮ੍ਰਿਤ ਭੈਣ ਜੀ ਤੁਸੀਂ ਵੀ ਕਿਆ ਭੇਜਦੇ ਹੋ ਓਕੇ ਮੈਂ ਵੀ ਚੈੱਕ ਕਰਦਾ ਹੂੰ ਸੁਖਵਿੰਦਰ ਜੀ ਧੰਨਵਾਦ ਕਹਿੰਦੇ ਕਪੀਰ ਜੀ ਸ਼ੇਅਰ ਮੀ ਪੰਜਾਬੀ ਸੌਂਗ ਪਲੇਡ ਟੂਡੇ ਸਟਰਗਲਿੰਗ ਲਾਈਫ ਇਨ ਅਬਰੋਡ ਅੱਛਾ ਕਿਹੜਾ ਜੀ ਮੈਨੂੰ ਥੋੜ੍ਹਾ ਜਿਹਾ ਇਹਦੇ ਉੱਤੇ ਅੱਜ ਪੰਜਾਬੀ ਗਾਣਾ ਕਿਹੜਾ ਚਲਾਇਆ ਹੈ ਥੋੜ੍ਹਾ ਜਿਹਾ ਸੋਚਣਾ ਪੈਣਾ ਥੋੜ੍ਹੀ ਵਰਡਿੰਗ ਵੁਡਿੰਗ ਜੀ ਕੋਈ ਦੱਸੋ ਮੇਰੀ ਯਾਦਾਸ਼ਤ ਅਤੇ ਚਲਦੇ ਚਲਦੇ ਝੁੰਬੇਲਿਆਂ ਦੇ ਵਿੱਚ ਪੁੱਛ ਗਿੱਛ ਕਈ ਵਾਰੀ ਔਖਾ ਹੋ ਜਾਂਦਾ ਵੈਸੇ ਮੈਂ ਕੋਸ਼ਿਸ਼ ਕਰਦਾ ਚਲੋ ਅਤੇ ਧੰਨਵਾਦ ਕਹਿੰਦੇ ਨੇ ਕਿ ਮਿਹਰਬਾਨੀ ਧੰਨਵਾਦ ਸੈਣੀ ਸਾਹਿਬ ਕਹਿੰਦੇ ਲੱਗਦਾ ਅੱਜ ਰਲਾਓਗੇ ਅੱਛਾ ਜਿਹੜੇ ਬਾਕੀ ਦੇ ਤੁਹਾਨੂੰ ਮਤਲਬ ਰੋਮੈਂਟਿਕ ਸੁਣਾਏ ਆ ਉਹਦੇ ਨਾਲ ਨਹੀਂ ਤੁਹਾਨੂੰ ਕੋਈ ਫਰਕ ਪਿਆ ਅਤੇ ਰੋਣ ਵਾਲੇ ਦੇ ਨਾਲ ਬੜਾ ਤੁਹਾਨੂੰ ਫਰਕ ਪੈ ਗਿਆ ਬੱਲੇ ਤੁਹਾਡੇ ਸੈਣੀ ਸਾਹਿਬ ਬੜੇ ਸਤਾਨ ਹੋ ਤੁਸੀਂ ਦੇਸ਼ ਬੰਧੂ ਭਾਰਦਵਾਜ ਜੀ ਕਹਿੰਦੇ ਕਿ ਪਲੀਜ਼ ਪਲੇ ਅੱਛਾ ਕਹਿ ਦਿਉ ਕਿ ਤੁਮ ਹੋ ਮੇਰੀ ਵਰਨਾ ਜੀਣਾ ਨਹੀਂ ਮੁਝੇ ਹੈ ਮਰਨਾ ਧੰਨਵਾਦ ਮਿਹਰਬਾਨੀ ਸ਼ੁਕਰੀਆ ਅਤੇ ਇਹਦਾ ਮਤਲਬ ਕਿ ਉਸ ਜੂਨ ਦੇ ਵਿੱਚ ਹੁਣ ਆਪਾਂ ਚਲੇ ਗਏ ਹਾਂ ਚਲੋ ਖੈਰ ਆਪਾਂ ਕੁਛ ਕੁ ਜਾਣਕਾਰੀਆਂ ਪ੍ਰੋਗਰਾਮ ਦੇ ਵਿੱਚ ਤਾਂ ਫਿਰ ਆਪਾਂ ਗਾਣੇ ਵੱਲ ਨੂੰ ਆਉਂਦੇ ਆਪਾਂ ਫਿਰ ਲਾਸਟ ਵਿੱਚ ਆਪਾਂ ਗਾਣੋ ਗਾਣੀ ਵੀ ਹੋ ਲੈਂਦੇ ਹਾਂ ਇੱਕ ਅੱਜ ਦੇ ਦਿਨ ਦੀਆਂ ਜਿੱਥੇ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰ ਰਹੇ ਹਾਂ ਅਤੇ ਇੱਕ ਅਮਰੀਕਾ ਦੇ ਇੱਕ ਬੜੇ ਮਸ਼ਹੂਰ ਬਿੱਲ ਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਲੈਂਦੇ ਹਾਂ 1944 ਦੀ ਗੱਲ ਅਤੇ ਬਿੱਲ ਆ ਜੀ ਆਈ ਬਿੱਲ ਜੀ ਇਹ ਬਿੱਲ ਹੈ ਕਿ ਅਮਰੀਕਾ ਦੇ ਇਤਿਹਾਸ ਦੇ ਵਿੱਚ ਕਹਿੰਦੇ ਨੇ ਕਿ ਇਹਨੇ ਬੜਾ ਖਾਸ ਰੋਲ ਅਦਾ ਕੀਤਾ ਸੀ ਅਤੇ 1944 ਦੇ ਵਿੱਚ ਅੱਜ ਦੇ ਦਿਨ ਬਣਾਇਆ ਗਿਆ ਸੀ ਦੂਸਰੇ ਵਿਸ਼ਵ ਯੁੱਧ ਤੋਂ ਪਹਿਲਾਂ ਕਹਿੰਦੇ ਨੇ ਕਿ ਸਿਰਫ ਅਮੀਰ ਲੋਕ ਹੀ ਕਾਲਜਾਂ ਦੇ ਵਿੱਚ ਜਾ ਸਕਦੇ ਸੀ ਅਤੇ ਘਰ ਖਰੀਦ ਸਕਦੇ ਸੀ ਯਾਨੀ ਕਿ ਪੜ੍ਹਨ ਦੇ ਲਈ ਅਤੇ ਘਰ ਖਰੀਦਣ ਦੇ ਲਈ ਸਿਰਫ ਅਮੀਰਾਂ ਨੂੰ ਹੀ ਅਧਿਕਾਰ ਸੀ ਪਰ ਇਸ ਕਾਨੂੰਨ ਨੇ ਜਿਹੜਾ ਜਦੋਂ ਵਿਸ਼ਵ ਯੁੱਧ ਖਤਮ ਹੋਇਆ ਅਤੇ ਉਸ ਤੋਂ ਬਾਅਦ ਜਿਹੜੇ ਫੌਜੀ ਵਾਪਸ ਪਰਤ ਕੇ ਆਏ ਉਹਨਾਂ ਨੂੰ ਵੱਡੀਆਂ ਸਹੂਲਤਾਂ ਦਿੱਤੀਆਂ ਸੀ ਪਰ ਆਖਿਰਕਾਰ ਫਿਰ ਇਹਦੇ 'ਚ ਖਾਮੀਆਂ ਕੀ ਰਹਿ ਗਈਆਂ ਆਮ ਲੋਕ ਯਾਨੀ ਕਿ ਮਿਡਲ ਕਲਾਸ ਜਿਨ੍ਹਾਂ ਦੀ ਕਿ ਜ਼ਿੰਦਗੀ ਪੂਰੀ ਤਰ੍ਹਾਂ ਦੇ ਨਾਲ ਜੀ ਆਈ ਬਿੱਲ ਨੇ ਬਦਲ ਕੇ ਰੱਖ ਦਿੱਤੀ ਹੁਣ ਇਹ ਵੇਖਦੇ ਹਾਂ ਕਿ ਬਿੱਲ ਹੈ ਕੀ ਸੀ ਇਹ ਬਿੱਲ ਜਿਹਦੇ ਲਈ ਜਿਹਦੇ ਤਹਿਤ ਕਾਲਜ ਖੋਲ੍ਹੇ ਗਏ ਮੋਟੇ ਜਿਹੇ ਸ਼ਬਦਾਂ 'ਚ ਕਹੀਏ ਅਤੇ ਇਸ ਬਿੱਲ ਦੇ ਕਰਕੇ ਫੌਜੀਆਂ ਨੂੰ ਜਿਹੜਾ ਕਾਲਜ ਦੀ ਫੀਸ ਦੇ ਲਈ ਹਰ ਸਾਲ $500 ਅਮਰੀਕੀ ਡੋਲਰ ਜਿਹੜੇ ਦਿੱਤੇ ਜਾਂਦੇ ਸੀ ਹੁਣ $500 ਅੱਜ ਭਾਵੇਂ ਸਾਨੂੰ ਕਿੱਦਾਂ ਲੱਗੇ ਪਰ ਮੈਂ ਖੋਜ ਕਰਕੇ ਵੇਖ ਰਿਹਾ ਸੀ ਤੋ ਕਹਿੰਦੇ ਨੇ ਕਿ ਉਸ ਸਮੇਂ ਦੇ ਹਿਸਾਬ ਦੇ ਨਾਲ ਜਿਹੜਾ ਹਾਰਵਰਡ ਵਰਗ ਮਹਿੰਗਾ ਕਾਲਜ ਸੀ ਉੱਥੇ ਵੀ ਇਹ ਮੋਰ ਦੈਨ ਐਨਫ ਸੀ ਯਾਨੀ ਕਿ ਉੱਥੋਂ ਦੀ ਫੀਸ ਦੇ ਨਾਲੋਂ ਵੀ ਇਹ ਵੱਧ ਪੈਸੇ ਸੀ $500 ਅਤੇ ਨਾਲ ਹੀ ਰਹਿਣ ਸਹਿਣ ਦਾ ਵੀ ਸਾਰਾ ਖਰਚਾ ਦਿੱਤਾ ਜਾਂਦਾ ਸੀ ਗਰੀਬ ਜਿਹੜੇ ਫੌਜੀ ਉਹਨਾਂ ਦੀ ਪੜ੍ਹਾਈ ਨੂੰ ਹੋਰ ਵੀ ਜ਼ਿਆਦਾ ਸੌਖਾ ਕਰ ਦਿੱਤਾ ਗਿਆ ਕਾਲਜਾਂ ਦੇ ਵਿੱਚ ਇਸ ਤੋਂ ਬਾਅਦ ਫਿਰ ਭੀੜ ਲੱਗ ਗਈ 1947 ਤੱਕ ਕਾਲਜਾਂ ਦੇ ਵਿੱਚ ਪੜ੍ਹਨ ਵਾਲੇ ਅੱਧੇ ਬੱਚੇ ਜਿਹੜੇ ਨੇ ਉਹ ਫੌਜੀਆਂ ਦੇ ਹੀ ਸੀ ਬਾਕੀ ਚਲੋ ਅਮੀਰਾਂ ਦੇ ਤਾਂ ਪਹਿਲਾਂ ਹੀ ਆ ਰਹੇ ਸੀ 1940 ਤੋਂ 1950 ਦੇ ਵਿਚਕਾਰ ਅਮਰੀਕਾ ਦੇ ਵਿੱਚ ਡਿਗਰੀਆਂ ਵਾਲੇ ਜਿਹੜੇ ਲੋਕ ਸੀ ਉਹਨਾਂ ਦੀ ਦਿਗਣੀ ਪਹਿਲਾਂ ਦੇ ਨਾਲੋਂ ਗਿਣਤੀ ਦੁੱਗਣੀ ਹੋ ਚੁੱਕੀ ਸੀ ਇਸ ਬਿੱਲ ਦੇ ਕਰਕੇ ਦੇਸ਼ ਨੂੰ ਇਹਦੇ ਕਾਨੂੰਨ ਦੇ ਕਰਕੇ ਲੱਖਾਂ ਨਵੇਂ ਇੰਜੀਨੀਅਰ ਮਿਲ ਚੁੱਕੇ ਸੀ ਵਿਗਿਆਨੀ ਮਿਲ ਚੁੱਕੇ ਸੀ ਅਧਿਆਪਕ ਮਿਲ ਚੁੱਕੇ ਸੀ ਅਤੇ ਦੇਸ਼ ਦੇ ਨਾਲ ਬਹੁਤ ਜ਼ਿਆਦਾ ਤਰੱਕੀ ਜੁੜ ਚੁੱਕੀ ਸੀ ਜਿੱਦਾਂ ਆਪਾਂ ਅੱਜ ਕੱਲ੍ਹ ਚੀਨ ਦੇ ਬਾਰੇ ਬਹੁਤ ਕੁਛ ਪੜ੍ਹਦੇ ਹਾਂ ਨਾ ਕਿ ਚੀਨ ਨੇ ਕਿਹੜੇ ਤਰੀਕੇ ਦੇ ਨਾਲ ਵੱਡਾ ਖਰਚਾ ਜਿਹੜਾ ਵਾ ਉਹ ਇੱਕ ਸਮੇਂ ਆਪਣੀ ਪੜ੍ਹਾਈਆਂ ਦੇ ਉੱਤੇ ਕੀਤਾ ਆਪਣੀਆਂ ਯੂਨੀਵਰਸਿਟੀਆਂ ਦੇ ਉੱਤੇ ਕੀਤਾ ਆਪਣੀ ਆਬਾਦੀ ਨੂੰ ਕਿੱਦਾਂ ਐਜੂਕੇਟ ਕੀਤਾ ਅਤੇ ਫਿਰ ਅੱਜ ਆਪਾਂ ਅਜੋਕੇ ਚੀਨ ਨੂੰ ਵੇਖਦੇ ਹਾਂ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਅਮਰੀਕਾ ਨੇ ਵੀ ਕੁਛ ਕੀਤਾ ਸੀ ਉਹਨਾਂ ਦੇ ਵਿੱਚੋਂ ਇੱਕ ਬਿੱਲ ਇਸ ਕਰਕੇ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿੱਥੇ ਪੈਰਲਰ ਆਪਾਂ ਫਿਰ ਲਾਸਟ ਵਿੱਚ ਇਹ ਵੀ ਐਨਾਲਿਸਿਸ ਕਰਨ 'ਚ ਕਾਮਯਾਬ ਹੋ ਜਾਵਾਂਗੇ ਕਿ ਪੜ੍ਹਾਈ ਲਿਖਾਈ ਕਿੰਨੀ ਕਿੱਥੋਂ ਕੁ ਤੱਕ ਅਹਿਮੀਅਤ ਰੱਖਦੀ ਹੈ ਆਪਾਂ ਕਹਿਣ ਨੂੰ ਇਹ ਕਹਿ ਸਕਦੇ ਹਾਂ ਕਿ ਭਾਰਤ ਵਿੱਚ ਵੀ ਬੜੀ ਪੜ੍ਹਾਈ ਨੂੰ ਅਹਿਮੀਅਤ ਦਿੱਤੀ ਜਾਂਦੀ ਹੈ ਹੋਰ ਥਾਵਾਂ 'ਤੇ ਵੀ ਪਰ ਉਹ ਕਿਹੜੇ ਰੂਪ ਦੇ ਵਿੱਚ ਦਿੱਤੀ
ਕੀਤੀ ਜਾਂਦੀ ਆ ਇਹ ਸ਼ਾਇਦ ਸਾਨੂੰ ਪਤਾ ਅਜੋਕੇ ਸਮੇਂ ਦੇ ਵਿੱਚ ਜੋ ਆਪਾਂ ਪੜ੍ਹਾਈ ਲਿਖਾਈ ਨੂੰ ਲੈ ਕੇ ਸਕੂਲਿੰਗ ਨੂੰ ਲੈ ਕੇ ਖਬਰਾਂ ਸੁਣ ਰਹੇ ਹਾਂ ਇਸ ਟਾਈਮ ਦੇ ਉੱਤੇ ਜੋ ਧਾਂਦਲੀਆਂ ਆਪਾਂ ਟੈਸਟਾਂ ਦੇ ਵਿੱਚ ਸੁਣ ਰਹੇ ਹਾਂ ਇਸ ਤੋਂ ਬਾਅਦ ਆਪਾਂ ਭਵਿੱਖ ਆਪਣਾ ਕਿਹੜੇ ਤਰੀਕੇ ਦੇ ਨਾਲ ਵੇਖਾਂਗੇ ਸ਼ਾਇਦ ਉਹਦੇ ਨਾਲ ਵੀ ਜੋੜ ਕੇ ਤੁਸੀਂ ਇਸ ਕਾਨੂੰਨ ਨੂੰ ਵੇਖ ਸਕੋਗੇ ਨਾਲ ਪੈਰਲਰ ਤੁਸੀਂ ਚਾਈਨਾ ਨੂੰ ਰੱਖ ਲਿਓ। ਇਸ ਤੋਂ ਬਾਅਦ ਫਿਰ ਨਵੇਂ ਸ਼ਹਿਰਾਂ ਅਤੇ ਘਰਾਂ ਦੀ ਵੀ ਉਸਾਰੀ ਹੋਈ ਕਿਉਂਕਿ ਵੱਡੇ ਵੱਡੇ ਇੰਜੀਨੀਅਰ ਪੈਦਾ ਹੋ ਚੁੱਕੇ ਸੀ, ਵਿਗਿਆਨੀ ਪੈਦਾ ਹੋ ਚੁੱਕੇ ਸੀ ਅਤੇ ਨਾਲੇ ਇੱਕ ਵੈਸੇ ਅਮੈਰੀਕਾ ਦਾ ਕਹਿੰਦੇ ਨੇ ਕਿ ਉਦੋਂ ਬੜਾ ਇੱਕ ਸੁਲਝਿਆ ਜਿਹਾ ਕਦਮ ਸੀ ਇਹ ਬਿੱਲ ਕਿਉਂਕਿ ਜੰਗ ਤੋਂ ਬਾਅਦ ਜਦੋਂ ਲੱਖਾਂ ਫੌਜੀ ਵਾਪਸ ਆਏ ਅਤੇ ਉਹਨਾਂ ਨੂੰ ਰਹਿਣ ਦੇ ਲਈ ਘਰ ਵੀ ਚਾਹੀਦੇ ਸੀ, ਪਹਿਲਾਂ ਤਾਂ ਉਹ ਜੰਗ ਦੇ ਵਿੱਚ ਕਿੰਨੇ ਸਾਲ ਉੱਥੇ ਹੀ ਮਸਰੂਫ ਰਹੇ, ਸਰਕਾਰ ਤੋਂ ਬਿਨਾਂ ਕਿਸੇ ਵੀ ਜਿਹੜੀ ਆ ਐਡਵਾਂਸ ਪੇਮੈਂਟ ਯਾਨੀ ਕਿ ਜਿਹੜੀ ਡਾਊਨ ਪੇਮੈਂਟ ਉਹਨੂੰ ਜ਼ੀਰੋ ਕਰ ਦਿੱਤਾ ਗਿਆ ਅਤੇ ਬਹੁਤ ਘੱਟ ਵਿਆਜ ਦਰਾਂ ਦੇ ਉੱਤੇ ਹੋਮ ਲੋਨ ਉਸ ਸਮੇਂ ਦਿੱਤੇ ਗਏ, ਖਾਸ ਤੌਰ ਦੇ ਉੱਤੇ ਜੰਗ ਤੋਂ ਪਰਤੇ ਫੌਜੀਆਂ ਨੂੰ, ਅਤੇ ਵੇਖਿਆ ਜਾਵੇ ਤਾਂ ਜ਼ਿਆਦਾ ਹੈਗੇ ਹੀ ਉਹੀ ਹੀ ਵੱਡੀ ਆਬਾਦੀ ਜਿਹੜੀ ਆ ਉਹ ਜੰਗ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਚਲੇ ਗਈ ਸੀ, ਐਵੇਂ ਥੋੜ੍ਹੀ ਵਿਸ਼ਵ ਯੁੱਧ ਕਹਿੰਦੇ ਆ। 1955 ਤੱਕ 43 ਲੱਖ ਫੌਜੀਆਂ ਨੂੰ ਹੋਮ ਲੋਨ ਦਿੱਤੇ ਗਏ ਅਮਰੀਕਾ ਦੇ ਵਿੱਚ, ਇਸ ਦੇ ਨਾਲ ਅਮਰੀਕਾ ਨੂੰ ਕਿਰਾਏਦਾਰਾਂ ਦੀ ਬਜਾਏ ਹੁਣ ਮਕਾਨ ਮਾਲਕਾਂ ਦਾ ਦੇਸ਼ ਜਿਹੜਾ ਕਿਹਾ ਜਾਣ ਲੱਗ ਪਿਆ। ਉਸ ਤੋਂ ਪਹਿਲਾਂ ਇਹ ਕੋਈ ਬਹੁਤ ਵੱਡੀ ਮਾਤਰਾ ਦੇ ਵਿੱਚ ਨਹੀਂ ਸੀ, ਲੋਕਾਂ ਨੇ ਆਪਣੀ ਜਾਇਦਾਦ ਵੀ ਬਣਾਈ, ਉਹਨਾਂ ਨੇ ਅੱਗੇ ਆਪਣੇ ਬੱਚਿਆਂ ਨੂੰ ਵੀ ਇਹ ਜਾਇਦਾਦ ਦੇ ਸਕਦੇ ਸੀ, ਇਹ ਵੀ ਪ੍ਰਾਵਧਾਨ ਰੱਖਿਆ ਗਿਆ। ਇਸ ਮੰਗ ਨੂੰ ਪੂਰਾ ਕਰਨ ਦੇ ਲਈ ਸ਼ਹਿਰਾਂ ਦੇ ਬਾਹਰ ਨਵੇਂ ਅਤੇ ਸਸਤੇ ਘਰਾਂ ਦੀਆਂ ਵੱਡੀਆਂ ਕਲੋਨੀਆਂ ਵੀ ਬਣਾਈਆਂ ਗਈਆਂ। ਸੋ ਹੁਣ ਆਪਾਂ ਇਹ ਵੇਖ ਸਕਦੇ ਹਾਂ ਕਿ ਕਿਹੜੇ ਤਰੀਕੇ ਦੇ ਨਾਲ ਉਦੋਂ ਸੰਸਾਰ ਯੁੱਗ ਜਿਹੜਾ ਦੂਸਰਾ ਸੰਸਾਰ ਯੁੱਧ ਸੀ ਉਸ ਤੋਂ ਬਾਅਦ ਅਮਰੀਕਾ ਦਾ ਮੂੰਹ ਮਾਂਦਰਾ ਫਿਰ ਕਿੱਦਾਂ ਬਦਲਿਆ, ਕਿਉਂਕਿ ਇੱਕ ਚੀਜ਼ ਜਿਹੜੇ ਅੱਜ ਸਟੈਪ ਲਏ ਜਾਂਦੇ ਆ ਉਹ ਆਉਂਦੇ ਦਹਾਕੇ ਦੇ ਵਿੱਚ ਕਹਿੰਦੇ ਨੇ ਕਿ ਗਲਤ ਆ ਜਾਂ ਸਹੀ ਆ ਉਹਦੇ ਰੂਪ ਤੁਹਾਨੂੰ ਦਿਖਣੇ ਸ਼ੁਰੂ ਹੋ ਜਾਂਦੇ ਆ, ਅਤੇ ਜੇਕਰ ਕੋਈ ਅੱਜ ਗਲਤ ਚੀਜ਼ ਚੱਲ ਰਹੀ ਆ ਉਹਦਾ ਖਮਿਆਜ਼ਾ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਭੁਗਤਣਾ ਪਊਗਾ, ਜਿੱਦਾਂ ਕਿ ਕਿਸੇ ਚੰਗੀ ਕੀਤੀ ਗੱਲ ਦਾ ਚੰਗੇ ਲਿਆਂਦੇ ਕਾਨੂੰਨ ਦਾ ਸਾਨੂੰ ਸਵਾਦ ਕੁਛ ਚਿਰ ਬਾਅਦ ਆਉਂਦਾ। ਯੁੱਧ ਖਤਮ ਹੋ ਗਿਆ ਅਤੇ ਉਸ ਸਮੇਂ ਕਹਿੰਦੇ ਨੇ ਕਿ ਮਾਹਰਾਂ ਨੂੰ ਡਰ ਸੀ ਕਿ ਉਸ ਤੋਂ ਬਾਅਦ ਫਿਰ ਜਿਹੜੇ ਵਾਪਸ ਪਰਤਣਗੇ ਫੌਜੀ ਉਹ ਕਰਨਗੇ ਕੀ। ਮੋਟਾ ਜਿਹਾ ਜੇ ਅੰਦਾਜ਼ਾ ਲਈਏ ਤਾਂ 1.5 ਕਰੋੜ ਫੌਜੀ ਸੀ, ਸੋ ਇੱਕ ਛੋਟੀ ਮੋਟੀ ਗਿਣਤੀ ਨਹੀਂ ਸੀ। ਇੱਕੋ ਸਮੇਂ ਇਹਨਾਂ ਦਾ ਵਾਪਸ ਦੇਸ਼ ਦੇ ਵਿੱਚ ਆ ਜਾਣਾ, ਜੇ ਇੰਨੇ ਲੋਕ ਅਮਰੀਕਾ ਦੇ ਵਿੱਚ ਆ ਜਾਂਦੇ ਤਾਂ ਉਹਨਾਂ ਬਾਰੇ ਕੋਈ ਖਾਸ ਰਣਨੀਤੀ ਤਿਆਰ ਨਾ ਕੀਤੀ ਗਈ ਹੁੰਦੀ ਤਾਂ ਫਿਰ ਤੁਸੀਂ ਸੋਚੋ ਕਿ ਜਿਹੜੇ ਬਾਹਰੋਂ ਲੜ ਕੇ ਆਏ, ਫਰਸਟ੍ਰੇਸ਼ਨ ਜਿਨ੍ਹਾਂ ਦੇ ਅੰਦਰ ਭਰੀ ਆ, ਜਿਨ੍ਹਾਂ ਦੇ ਅੰਦਰ ਲੜਨ ਦਾ ਜਜ਼ਬਾ ਭਰਿਆ ਵਾ, ਆਪਣੇ ਦੇਸ਼ ਦੇ ਲਈ ਜਿਹੜੇ ਲੜ ਕੇ ਆਏ ਨੇ ਉਹਨਾਂ ਨੂੰ ਇਹ ਆ ਕਿ ਆਪਾਂ ਆਪਣੇ ਦੇਸ਼ ਵਾਪਸ ਜਾਵਾਂਗੇ, ਸਾਨੂੰ ਮਾਣ ਸਨਮਾਨ ਮਿਲੂਗਾ, ਅਤੇ ਜੇਕਰ ਉਹਨਾਂ ਨੂੰ ਵਾਪਸ ਆਇਆਂ ਨੂੰ ਰਹਿਣ ਨੂੰ ਘਰ ਵੀ ਨਾ ਮਿਲੇ, ਉਹਨਾਂ ਦੇ ਬੱਚਿਆਂ ਨੂੰ ਪੜ੍ਹਨ ਦੇ ਲਈ ਸਕੂਲ ਵੀ ਸਸਤਾ ਨਾ ਮਿਲੇ, ਤਾਂ ਤੁਸੀਂ ਸੋਚੋ ਬਣਨਾ ਕੀ ਸੀ। ਨੌਕਰੀਆਂ ਦੀ ਘਾਟ, 1.5 ਕਰੋੜ ਬੰਦੇ ਦੀ ਨੌਕਰੀ ਰਾਤੋਂ ਰਾਤ ਕਿੱਥੋਂ ਆਉਣੀ ਸੀ। ਵਾਜਬ ਸੀ ਕਿ ਦੇਸ਼ ਦੇ ਵਿੱਚ ਗਰੀਬੀ ਛਾ ਜਾਣੀ ਸੀ, ਅਤੇ ਸ਼ਾਇਦ ਅਮਰੀਕਾ ਇੱਦਾਂ ਦਾ ਨਹੀਂ ਹੋਣਾ ਜਿੱਦਾਂ ਦਾ ਆਪਾਂ ਅੱਜ ਵੇਖਦੇ ਹਾਂ। ਸਰਕਾਰ ਨੇ ਉਹਨਾਂ ਨੂੰ ਪੜ੍ਹਾਇਆ, ਉਹਨਾਂ ਨੂੰ ਟ੍ਰੇਨਿੰਗ ਲਵਾਈ, ਉਹਨਾਂ ਨੂੰ ਹੌਲੀ ਹੌਲੀ ਕੰਮ ਦੇ ਉੱਤੇ ਜਾਣ ਦੇ ਲਈ ਕਿਹਾ। ਇਸ ਤੋਂ ਇਲਾਵਾ ਨਵੇਂ ਘਰ ਜਿੱਥੋਂ ਬਣਾਉਣੇ ਸ਼ੁਰੂ ਕੀਤੇ ਅਤੇ ਉਹਦੇ ਵਿੱਚ ਵੀ ਬੜੇ ਜਿਹੜੇ ਫੌਜੀ ਇਨਵੋਲਵ ਕੀਤੇ, ਮਜ਼ਦੂਰੀ ਦੇ ਕੰਮਕਾਰ, ਦੁਕਾਨਾਂ ਨਵੀਆਂ ਖੁੱਲ੍ਹੀਆਂ, ਫੈਕਟਰੀਆਂ ਦੇ ਵਿੱਚ ਲੱਖਾਂ ਲੋਕਾਂ ਨੂੰ ਨੌਕਰੀ ਮਿਲ ਗਈ ਕਿਉਂਕਿ ਫੈਕਟਰੀਆਂ ਕਾਰਖਾਨੇ ਲੱਗੇ ਜਦੋਂ ਘਰ ਬਣਾਏਗੇ, ਅਤੇ ਉਹਦੇ ਨਾਲ ਰਿਲੇਟਿਡ ਹੋਰ ਵੀ ਬੜਾ ਮਟੀਰੀਅਲ ਚਾਹੀਦਾ ਸੀ। ਸਰਕਾਰ ਦੇ ਵੱਲੋਂ ਇਸ ਬਿੱਲ ਦੇ ਉੱਤੇ ਲਾਏ ਗਏ ਹਰ ਇੱਕ ਡੋਲਰ ਦੇ ਬਦਲੇ ਦੇਸ਼ ਨੂੰ $7 ਦਾ ਔਸਤਨ ਫਾਇਦਾ ਹੋਇਆ। ਸੋ ਇਹ ਇੱਕ ਵੱਡਾ ਫਾਇਦੇ ਵਾਲਾ ਬਿੱਲ ਸਾਬਤ ਹੋ ਕੇ ਨਿਬੜਿਆ। ਹੁਣ ਇਹਦੇ ਵਿੱਚ ਕਈ ਲੋਕ ਨੇ ਜਿਹੜੇ ਇਸ ਬਿੱਲ ਦੇ ਉੱਤੇ ਟੀਕਾ ਟਿੱਪਣੀ ਵੀ ਕਰਦੇ ਨੇ, ਕਈ ਲੋਕ ਨੇ ਜਿਹੜੇ ਇਸ ਬਿੱਲ ਨੂੰ ਕਾਲਾ ਬਿੱਲ ਵੀ ਦੱਸਦੇ ਨੇ, ਕਈ ਲੋਕ ਜਿਹੜੇ ਇਸ ਬਿੱਲ ਨੂੰ ਵੱਡੇ ਵਿਤਕਰੇ ਵਾਲਾ ਵੀ ਦੱਸਦੇ ਨੇ। ਹੁਣ ਤੁਸੀਂ ਸੋਚੋਗੇ ਕਿ ਇੰਨੀਆਂ ਸਾਰੀਆਂ ਚੀਜ਼ਾਂ ਜਿੱਥੇ ਇੰਨਾ ਭਲਾ ਕਰਤਾ ਇਸ ਬਿੱਲ ਨੇ, ਉੱਥੇ ਮਾੜਾ ਕੀ ਕੀਤਾ? ਅਸਲ ਦੇ ਵਿੱਚ ਮਾੜਾ ਕੀਤਾ ਉੱਥੋਂ ਦੇ ਕਾਲੇ ਲੋਕਾਂ ਦੇ ਨਾਲ, ਉਹ ਲੋਕ ਜਿਹੜੇ ਰੰਗ ਦੇ ਕਾਲੇ ਸੀ ਉਹਨਾਂ ਦੇ ਨਾਲ ਵੱਡਾ ਵਿਤਕਰਾ ਕੀਤਾ ਗਿਆ। ਹਾਲਾਂਕਿ ਇਸ ਬਿੱਲ ਦੇ ਵਿੱਚ ਗੋਰੇ ਲੋਕ ਜਿਹੜੇ ਨੇ ਹੋਰ ਵੀ ਜ਼ਿਆਦਾ ਅਮੀਰ ਬਣ ਗਏ, ਅਤੇ ਜਾਂ ਫਿਰ ਇਸ ਬਿੱਲ ਨੂੰ ਬਣਾਉਣ ਦੇ ਸਮੇਂ ਸ਼ਾਇਦ ਇਹ ਚੀਜ਼ਾਂ ਧਿਆਨ 'ਚ ਰੱਖੀਆਂ ਗਈਆਂ ਕਿ ਜਿਹੜੇ ਗੋਰੇ ਨੇ ਉਹਨਾਂ ਨੂੰ ਹੋਰ ਜ਼ਿਆਦਾ ਕਿੱਦਾਂ ਸੁੱਖ ਸੁਵਿਧਾਵਾਂ ਦਿੱਤੀਆਂ ਜਾਣ, ਉਹਨਾਂ ਨੂੰ ਕਿਵੇਂ ਸੁਪੀਰੀਅਰ ਬਣਾਇਆ ਜਾਵੇ। ਪਰ ਜਿਹੜੇ ਉੱਥੋਂ ਦੇ ਕਾਲੇ ਸੀ, ਕਾਲੇ ਅਮਰੀਕੀਆਂ ਨੂੰ ਇਹਦਾ ਕੋਈ ਖਾਸ ਫਾਇਦਾ ਹੋਣ ਦੀ ਬਜਾਏ ਉਲਟਾ ਨੁਕਸਾਨ ਹੋਇਆ। ਬੈਂਕ ਲੋਨ ਜਦੋਂ ਦੇਣੇ ਸੀ ਅਤੇ ਕਾਲੇ ਲੋਕਾਂ ਦੇ ਨਾਲ ਉਦੋਂ ਵੀ ਵਿਤਕਰਾ ਕੀਤਾ ਗਿਆ, ਬਹੁਤ ਘੱਟ ਲੋਕਾਂ ਨੂੰ, ਅੱਗੇ ਜਿਹੜੇ ਬੈਠੇ ਸੀ ਉਹ ਚਿੱਟੇ ਚਮੜੀ ਵਾਲੇ ਲੋਕ, ਉਹਨਾਂ ਨੇ ਕਾਲੇ ਲੋਕਾਂ ਨੂੰ ਬਹੁਤ ਘੱਟ ਲੋਨ ਅਪਰੂਵ ਕੀਤੇ। ਘਰਾਂ ਦੇ ਲੋਨ ਦੇ ਵਿੱਚ ਵਿਤਕਰਾ ਇਸ ਤਰੀਕੇ ਦੇ ਨਾਲ ਕੀਤਾ ਗਿਆ ਕਿ ਕਿਸੇ ਨਾ ਕਿਸੇ ਵੀ ਆਨੇ ਬਹਾਨੇ ਉਹਨਾਂ ਨੂੰ ਟਾਲਿਆ ਗਿਆ, ਯਾਨੀ ਕਿ ਉਹਨਾਂ ਨੂੰ ਮਨ੍ਹਾ ਕੀਤਾ ਗਿਆ।
ਨਵੇਂ ਅਤੇ ਵਧੀਆ ਇਲਾਕਿਆਂ ਦੇ ਵਿੱਚ ਜੇ ਦੇਣੇ ਵੀ ਤਾਂ ਉਹਨਾਂ ਨੂੰ ਵਧੀਆ ਇਲਾਕਿਆਂ ਦੇ ਵਿੱਚ ਘਰ ਨਹੀਂ ਦੇਣੇ, ਉਹਨਾਂ ਨੂੰ ਐਵੇਂ ਇੱਧਰ ਉੱਧਰ ਕਿਸੇ ਮਾੜੇ ਇਲਾਕੇ ਦੇ ਵਿੱਚ ਘਰ ਦੇ ਦੇਣੇ, ਉੱਥੋਂ ਉਹਨਾਂ ਨੂੰ ਲੋਨ ਜੇਕਰ ਹੁੰਦਾ ਤਾਂ ਉਹ ਅਪਰੂਵ ਕਰ ਦੇਣਾ, ਚੰਗੇ ਇਲਾਕਿਆਂ ਦੇ ਵਿੱਚ ਜੇ ਕੋ ਲੈ ਕੇ ਆਉਂਦੇ ਉਹ ਕਾਗਜ਼ ਪੱਤਰ ਅਤੇ ਉਹਨਾਂ ਨੂੰ ਸਾਫ਼ ਮਨ੍ਹਾ ਕਰ ਦਿੱਤਾ ਗਿਆ ਦਿੱਤਾ ਜਾਂਦਾ, ਮਜਬੂਰਨ ਉਹਨਾਂ ਨੂੰ ਪਿਛੜੇ ਇਲਾਕਿਆਂ ਦੇ ਵਿੱਚ ਰੱਖਿਆ ਗਿਆ ਜਾਂ ਉਹਨਾਂ ਨੂੰ ਰਹਿਣਾ ਪਿਆ। ਘਰਾਂ ਦੀਆਂ ਕੀਮਤਾਂ ਜਿੱਥੇ ਕਦੀ ਵਧੀਆ ਹੀ ਨਹੀਂ, ਜਿੱਥੇ ਦੂਸਰੇ ਜਿਹੜੇ ਹੀ ਆਉਂਦੇ ਦਹਾਕੇ ਦੇ ਵਿੱਚ ਜਾਂ 5 ਸਾਲਾਂ ਦੇ ਵਿੱਚ ਜਿੱਥੇ ਹੋਰ ਅਮੀਰ ਤੋਂ ਅਮੀਰ ਹੋ ਗਏ, ਇਹ ਉਹ ਖਿੱਤਾ ਸੀ ਜਿਹੜਾ ਉਹਨਾਂ ਇਲਾਕਿਆਂ ਦੇ ਵਿੱਚ ਗਿਆ ਜਿੱਥੇ ਘਰਾਂ ਦੀਆਂ ਕੀਮਤਾਂ ਹੋਰ ਡਿੱਗ ਪਈਆਂ, ਹੋਰ ਜ਼ਿਆਦਾ ਜਿੱਥੇ ਕ੍ਰਾਈਮ ਜਿਹੜਾ ਵੱਧ ਗਿਆ ਅਤੇ ਇਹਨਾਂ ਦੀਆਂ ਕੀਮਤਾਂ ਹੋਰ ਜ਼ਿਆਦਾ ਹੇਠਾਂ ਡਿੱਗ ਪਈਆਂ। ਸ਼ਾਇਦ ਇਹ ਗੁੱਸਾ ਅੱਜ ਤੱਕ ਇਸ ਭਾਈਚਾਰੇ ਦੇ ਮਨਾਂ ਦੇ ਵਿੱਚ ਅੱਜ ਤੱਕ ਵੀ ਇਹ ਖੁੱਲ੍ਹ ਕੇ ਸਾਹਮਣੇ ਆ ਜਾਂਦਾ, ਅੱਜ ਤੱਕ ਦੀਆਂ ਵੀ ਜਿਹੜੀਆਂ ਕਈ ਸਪੀਚਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਇਹਦਾ ਜ਼ਿਕਰ ਮਿਲ ਜਾਂਦਾ। ਜਿਹੜੇ ਕਾਲੇ ਫੌਜੀ ਸੀ ਗੋਰਿਆਂ ਦੇ ਮੁਕਾਬਲੇ ਉਹਨਾਂ ਨੂੰ ਕਾਲਜਾਂ ਦੇ ਵਿੱਚ ਵੀ ਦਾਖਲਾ ਨਹੀਂ ਦਿੱਤਾ ਗਿਆ, ਉਹਨਾਂ ਨੂੰ ਮਾੜੇ ਕਾਲਜਾਂ ਦੇ ਵਿੱਚ ਦਾਖਲਾ ਦਿੱਤਾ ਗਿਆ, ਉਹਨਾਂ ਨੂੰ ਇਸ ਦੇ ਤਹਿਤ ਜਿਹੜਾ ਉਹ ਗੱਲ 'ਤੇ ਲਾਇਆ ਗਿਆ, ਪਰ ਗੱਲ ਇਸ ਤਰੀਕੇ ਦੇ ਨਾਲ ਲਾਇਆ ਗਿਆ ਕਿ ਫੋਰਮੈਲਿਟੀ ਦੇ ਲਈ, ਸਿੱਧਾ ਸਿੱਧਾ ਅਤੇ ਵਿਤਕਰਾ ਨਹੀਂ ਸੀ ਕੀਤਾ ਜਾ ਸਕਦਾ, ਪਰ ਉਹਨਾਂ ਨੂੰ ਜੇ ਕਾਲਜਾਂ ਦੇ ਵਿੱਚ ਪੜ੍ਹਨ ਦੇ ਲਈ ਭੇਜਿਆ ਵੀ ਗਿਆ ਅਤੇ ਉਹਨਾਂ ਕਾਲਜਾਂ ਦੇ ਵਿੱਚ ਜਿੱਥੇ ਉਹਨਾਂ ਨੂੰ ਕੁਛ ਖਾਸ ਨਹੀਂ ਸੀ ਪੜ੍ਹਾਇਆ ਜਾਂਦਾ, ਜਿੱਥੇ ਇਮਾਰਤਾਂ ਨਹੀਂ ਸੀ, ਜਿੱਥੇ ਸੁੱਖ ਸੁਵਿਧਾਵਾਂ ਨਹੀਂ ਸੀ, ਜਿੱਥੇ ਪੜ੍ਹਾਉਣ ਵਾਲੇ ਟੀਚਰ ਚੰਗੇ ਨਹੀਂ ਸੀ, ਨਤੀਜਾ ਇਹ ਨਿਕਲਿਆ ਕਿ ਗੋਰੇ ਫੌਜੀਆਂ ਦੀ ਆਮਦਨ ਅਤੇ ਜਾਇਦਾਦ ਦਿਨੋਂ ਦਿਨ ਵਧਣ ਲੱਗੀ, ਕਾਲੇ ਫੌਜੀਆਂ ਦਾ ਜਿਹੜਾ ਨੁਕਸਾਨ ਆ ਉਹ ਦਿਨੋਂ ਦਿਨ ਵੱਧਦਾ ਗਿਆ। ਅਮਰੀਕਾ ਦੇ ਵਿੱਚ ਅੱਜ ਵੀ ਜੇ ਵੇਖੀਏ ਤਾਂ ਗੋਰੇ ਅਤੇ ਕਾਲੇ ਦਾ ਜੋ ਅਮੀਰੀ ਅਤੇ ਗਰੀਬੀ ਦਾ ਵੱਡਾ ਅੰਤਰ ਆ ਉਹਦੀ ਸ਼ਾਇਦ ਇੱਕ ਵੱਡੀ ਵਜ੍ਹਾ ਇਹੋ ਹੀ ਬਿੱਲ ਆ। ਹੁਣ ਜਦੋਂ ਆਪਾਂ ਇਹ ਬਿੱਲ ਪੜ੍ਹਨਾ ਸ਼ੁਰੂ ਕੀਤਾ ਹੈ ਅਤੇ ਉਸ ਸਮੇਂ ਤੁਹਾਨੂੰ ਲੱਗ ਰਿਹਾ ਹੋਊਗਾ ਕਿ ਕਿੰਨਾ ਵਧੀਆ, ਕਿੰਨਾ ਸੋਹਣਾ, ਕਿੰਨੀ ਸਿਆਣਫਲ ਆ, ਕਿੰਨਾ ਅਮਰੀਕਾ ਨੂੰ ਅੱਗੇ ਲੈ ਕੇ ਗਿਆ, ਪਰ ਅਖੀਰ ਤੱਕ ਪਹੁੰਚਦਿਆਂ ਸ਼ਾਇਦ ਤੁਹਾਨੂੰ ਇਸ ਬਿੱਲ ਦੇ ਕਾਲੇ ਸੱਚ ਦੀ ਵੀ ਸਮਝ ਲੱਗ ਗਈ ਹੋਊਗੀ। ਉਸ ਸਮੇਂ ਵੀ ਇਸ ਖਾਸ ਜਿਹੜੀ ਵਿਉਂਤਬੰਦੀ ਦੇ ਤਹਿਤ ਕਿਹੜੇ ਤਰੀਕੇ ਦੇ ਨਾਲ ਇੱਕ ਖਾਸ ਤਬਕੇ ਦੇ ਨਾਲ ਧੱਕਾ ਕੀਤਾ ਗਿਆ, ਉਹ ਧੱਕਾ ਅੱਜ ਵੀ ਉਹਨਾਂ ਦੀਆਂ ਪੀੜ੍ਹੀਆਂ ਉਸੇ ਤਰ੍ਹਾਂ ਦੇ ਨਾਲ ਮਹਿਸੂਸ ਕਰਦੀਆਂ ਨੇ, ਅੱਜ ਵੀ ਉਹ ਵਿਤਕਰਾ ਉਸੇ ਤਰ੍ਹਾਂ ਦੇ ਨਾਲ ਮਹਿਸੂਸ ਕਰਦੀਆਂ। ਜਗ੍ਹਾ ਜਗ੍ਹਾ ਦੇ ਉੱਤੇ ਸਮੇਂ ਦਰ ਸਮੇਂ ਉਹ ਜਿਹੜੇ ਧੱਬੇ ਆ ਧੋਣ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾਂਦੀ ਹੈ, ਪਰ ਫਿਰ ਵੀ ਵੇਖਿਆ ਜਾਵੇ ਤਾਂ ਜਿਹੜੀ ਇੱਕ ਵਾਰੀ ਕਹਿੰਦੇ ਨੇ ਕਿ ਕਿਸੇ ਦੀਆਂ ਜੜ੍ਹਾਂ ਲੱਗ ਜਾਂਦੀਆਂ ਜਾਂ ਫਿਰ ਨਹੀਂ ਲੱਗਦੀਆਂ, ਉਹ ਲੰਮਾ ਸਮਾਂ ਉਸੇ ਤਰ੍ਹਾਂ ਦੇ ਨਾਲ ਹੀ ਸਾਨੂੰ ਦਿਖਦੀਆਂ ਰਹਿੰਦੀਆਂ, ਉਹ ਕਮੀਆਂ ਪੇਸ਼ੀਆਂ ਕਦੀ ਵੀ ਪੂਰੀਆਂ ਨਹੀਂ ਹੋ ਪਾਉਂਦੀਆਂ। ਸੋ ਇਹ ਸਰਕਾਰਾਂ ਦੇ ਫੈਸਲੇ, ਇਹ ਵੱਡੇ ਲੋਕਾਂ ਦੇ ਬਿਊਰੋਕਰੈਟਾਂ ਦੇ ਫੈਸਲੇ ਜਿਹੜੇ ਕਿ ਲੰਮੇ ਸਮੇਂ ਤੱਕ ਸਹੀ ਜਾਂ ਗਲਤ ਪ੍ਰਜਾ ਨੂੰ ਭੁਗਤਣੇ ਪੈਂਦੇ ਨੇ। ਜੇਕਰ ਕੋਈ ਵਿਤਕਰੇ ਵਾਲਾ ਬੰਦਾ ਬੈਠਾ ਹੋਵੇ ਤਾਂ ਕਿਹੜੇ ਤਰੀਕੇ ਦੇ ਨਾਲ ਉਹ ਵਿਤਕਰਾ ਧੱਕ ਕੇ ਪਿੱਛੇ ਲੈ ਜਾਂਦਾ। ਹਾਲਾਂਕਿ ਵੇਖਿਆ ਜਾਵੇ ਤਾਂ ਇਸ ਜੰਗ ਦੇ ਵਿੱਚ ਜਾਂ ਫਿਰ ਫੌਜੀਆਂ ਦੇ ਰੂਪ ਦੇ ਵਿੱਚ ਵੱਡੇ ਬਲਿਦਾਨ ਜਿਹੜੇ ਨੇ ਉਹ ਇਸ ਭਾਈਚਾਰੇ ਦੇ ਵੀ ਸੀ, ਪਰ ਜਦੋਂ ਆਈ ਗੱਲ ਉਹਨਾਂ ਨੂੰ ਕੁਛ ਵੰਡਣ ਦੀ, ਉਹਨਾਂ ਨੂੰ ਤੋਹਫੇ ਦੇਣ ਦੀ, ਉਹਨਾਂ ਨੂੰ ਉਹਨਾਂ ਦਾ ਬਣਦਾ ਹੱਕ ਦੇਣ ਦੀ, ਅਤੇ ਉਦੋਂ ਇਹਨਾਂ ਨੂੰ ਫਿਰ ਪਿੱਛੇ ਰੱਖ ਲਿਆ ਗਿਆ। ਸ਼ਾਇਦ ਇਹ ਚੀਜ਼ ਅੱਜ ਵੀ ਛੋਟੇ ਜਾਂ ਵੱਡੇ ਪੱਧਰ ਦੇ ਉੱਤੇ ਆਪਾਂ ਵੇਖ ਸਕਦੇ ਹਾਂ। ਸੋ ਇਹ ਗੱਲ ਕਰ ਰਹੇ ਸਾਂ ਤੁਹਾਡੇ ਨਾਲ ਅਮਰੀਕਾ ਦੇ ਵਿੱਚ ਜੀ ਆਈ ਬਿੱਲ ਦੀ, ਅਤੇ ਜਿਹੜੀ ਵਿੱਚ ਆਪਾਂ ਇੱਕ ਸਾਂਝ ਪਾ ਰਹੇ ਹਾਂ ਕਿੱਦਾਂ ਵੇਖਦੇ ਹਾਂ ਆਪਾਂ ਕਿ ਜਿਹੜੀ ਐਜੂਕੇਸ਼ਨ ਹੈ ਕਿਹੜੇ ਤਰੀਕੇ ਦੇ ਨਾਲ ਦੇਸ਼ ਨੂੰ ਨਿਖਾਰਦੀ ਹੈ, ਅਤੇ ਜੇ ਉਹਦੇ ਵਿੱਚ ਇਹ 20 ਖਾਮੀ ਜੇਕਰ ਪੂਰੀ ਕਰ ਲਈ ਜਾਂਦੀ ਤਾਂ ਸ਼ਾਇਦ ਫਿਰ ਅਮਰੀਕਾ ਅੱਜ ਹੋਰ ਵੀ ਜ਼ਿਆਦਾ ਬਿਹਤਰ ਹੁੰਦਾ। ਸ਼ਾਇਦ ਅੰਦਰੋਂ ਹੀ ਕਈ ਤਰੀਕਿਆਂ ਦੀਆਂ ਜਿਹੜੀਆਂ ਮੁਖਾਲਫਤਾਂ ਸਾਹਮਣੀਆਂ ਕਰਨੀਆਂ ਪੈਂਦੀਆਂ ਨੇ, ਜਾਂ ਫਿਰ ਉੱਥੇ ਜਿਹੜਾ ਇੱਕ ਵਿਤਕਰਾ ਅਤੇ ਵਿਤਕਰੇ ਦੇ ਕਰਕੇ ਆਏ ਦਿਨ ਹੁੰਦੀਆਂ ਲੜਾਈਆਂ ਨੇ, ਇੱਕ ਦੂਸਰੇ ਨੂੰ ਕੋਸਣਾ ਵਾ, ਇੱਕ ਕਹਿ ਲਓ ਕਿ ਇੱਕ ਉਹ ਖਿੱਤਾ ਜਿਹਨੂੰ ਹਮੇਸ਼ਾ ਹੀ ਬਦਨਾਮ ਸਮਝਿਆ ਜਾਂਦਾ, ਸ਼ਾਇਦ ਇਹ ਨਾ ਹੁੰਦਾ, ਸ਼ਾਇਦ ਇਕਵੈਲਿਟੀ ਹੁੰਦੀ ਤਾਂ ਇਹ ਦੇਸ਼ ਹੋਰ ਵੀ ਜ਼ਿਆਦਾ ਤਰੱਕੀਆਂ ਵੱਲ ਹੁੰਦਾ। ਉੱਤੋਂ ਜੇ ਆਪਾਂ ਇਹਨੂੰ ਚਾਈਨਾ ਦੇ ਨਾਲ ਰਿਲੇਟ ਕਰਕੇ ਵੇਖੀਏ ਤਾਂ ਚਾਈਨਾ ਨੇ ਸ਼ਾਇਦ ਹੋ ਸਕਦਾ ਕੁਛ ਕੀਤਾ ਵੀ ਉਹ, ਪਰ ਇੱਦਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਚਾਈਨਾ ਤੋਂ ਘੱਟ ਹੀ ਬਾਹਰ ਆਉਂਦੀਆਂ ਨੇ, ਪਰ ਜੋ ਉਹਦੇ ਨਤੀਜੇ ਨੇ ਉਹ ਆਪਾਂ ਵੇਖ ਸਕਦੇ ਹਾਂ ਕਿਤੇ ਨੂੰ ਦੇਣਾ ਕਿੱਦਾਂ ਚਾਈਨਾ ਤਰੱਕੀ ਵੱਲ ਨੂੰ ਜਾ ਰਿਹਾ, ਕਿਉਂਕਿ ਉਹਨਾਂ ਨੇ ਆਪਣੀ ਪੜ੍ਹਾਈ ਦੇ ਉੱਤੇ ਜ਼ੋਰ ਦਿੱਤਾ ਅਤੇ ਆਪਾਂ ਵੀ ਪੜ੍ਹਾਈ ਦੇ ਉੱਤੇ ਜ਼ੋਰ ਦਿੱਤਾ, ਆਪਾਂ ਵੀ ਬਹੁਤ ਪੜ੍ਹਾਈ ਕੀਤੀ, ਪਰ ਆਪਾਂ ਸ਼ਾਇਦ ਅੱਧ ਵਰਿੱਤੀ ਪੜ੍ਹਾਈ ਕੀਤੀ, ਆਪਾਂ ਸਿਰਫ ਪੜ੍ਹਾਈ, ਪਰ ਉਸ ਪੜ੍ਹਾਈ ਦੇ ਨਾਲ ਕਿੰਨੀਆਂ ਨਕਲਾਂ ਚੱਲਦੀਆਂ ਰਹੀਆਂ, ਕਿੰਨੇ ਪੇਪਰ ਚੋਰੀ ਹੁੰਦੇ ਰਹੇ, ਕਿੰਨੇ ਕੁ ਵਾਜਬ ਟੀਚਰ ਸਾਨੂੰ ਪੜ੍ਹਾਉਣ ਵਾਲੇ ਮਿਲਦੇ ਰਹੇ, ਕਿੰਨਾ ਕੁ ਆਪਾਂ ਵੇਖੀਏ ਤਾਂ ਸਮੇਂ ਦੇ ਹਾਣੀ ਹੋ ਕੇ ਆਪਾਂ ਪੜ੍ਹੇ ਹਾਂ। ਹਾਂ, ਹੋ ਸਕਦੇ ਨੇ ਕੁਛ ਜਿਹੜੇ ਪ੍ਰਾਈਵੇਟ ਸਕੂਲ ਆ ਉਹਨਾਂ ਦੇ ਵਿੱਚ, ਪ੍ਰਾਈਵੇਟ ਕਾਲਜਾਂ ਦੇ ਵਿੱਚ, ਪ੍ਰਾਈਵੇਟ ਯੂਨੀਵਰਸਿਟੀਆਂ ਦੇ ਵਿੱਚ ਹੋ ਸਕਦਾ ਕਿ ਵੱਡੀਆਂ ਵੱਡੀਆਂ ਸੁੱਖ ਸੁਵਿਧਾਵਾਂ ਮਿਲ ਜਾਂਦੀਆਂ ਹੋਣ, ਪਰ ਜ਼ਿਆਦਾਤਰ ਜਾਂ ਫਿਰ ਵੱਡੀ ਆਬਾਦੀ ਨੂੰ ਕਿਹੜੇ ਤਰੀਕੇ ਦੇ ਨਾਲ ਵਾਂਝਿਆਂ
ਰੱਖਿਆ ਜਾਂਦਾ ਅਤੇ ਉਹਨਾਂ ਦੀ ਜਿਹੜੀ ਪੜ੍ਹਾਈ ਲਿਖਾਈ ਵਾਂਝੀ ਹੋਣ ਦੇ ਕਰਕੇ ਕਿਹੜੇ ਤਰੀਕੇ ਦੇ ਨਾਲ ਫਿਰ ਉਹਨਾਂ ਦੀ ਸੋਚ ਸਿਰਫ ਅਤੇ ਸਿਰਫ ਮਜ਼ਦੂਰੀ ਵੱਲ ਨੂੰ ਰਹਿ ਜਾਂਦੀ ਹੈ? ਕਿਉਂ ਆਪਾਂ ਬਹੁਤ ਸਾਰੇ ਸਿਰਫ ਉੱਦਾਂ ਦੀਆਂ ਨੌਕਰੀਆਂ ਕਰਨ ਨੂੰ ਤਰਜੀਹ ਦਿੰਦੇ ਹਾਂ ਜਿਹਦੇ ਵਿੱਚ ਕੋਈ ਬਹੁਤੀ ਪੜ੍ਹਾਈ ਲਿਖਾਈ ਦੀ ਸ਼ਮੂਲੀਅਤ ਨਾ ਹੋਵੇ? ਕਿਉਂ ਸਾਨੂੰ ਸਿਰਫ ਇੱਥੋਂ ਕੁ ਤੱਕ ਹੀ ਸੀਮਿਤ ਰੱਖਣੀ ਪੈਂਦੀ ਹੈ ਸੋਚ ਕੇ ਆਪਾਂ ਵੱਧ ਤੋਂ ਵੱਧ ਸਿਰਫ ਪੈਸੇ ਕਮਾਉਣੇ ਆ, ਕੰਮ ਕੋਈ ਵੀ ਹੋਵੇ, ਪਰ ਉਸ ਚੀਜ਼ ਦਾ ਕੀ ਅਸਰ ਪੈਂਦਾ ਵਾ ਇੱਕ ਸਮਾਜ ਦੇ ਉੱਤੇ, ਇੱਕ ਖਿੱਤੇ ਦੇ ਉੱਤੇ, ਇੱਕ ਦੇਸ਼ ਦੇ ਲੋਕਾਂ ਦੇ ਉੱਤੇ? ਇਹ ਸ਼ਾਇਦ ਇੱਦਾਂ ਦੇ ਬਿੱਲ ਸਾਨੂੰ ਦੱਸਣਗੇ ਜਿਨ੍ਹਾਂ ਦਾ ਕਿ ਲੰਮੇ ਸਮੇਂ ਬਾਅਦ ਸਾਨੂੰ ਫਾਇਦਾ ਜਾਂ ਨੁਕਸਾਨ ਵੇਖਣ ਦੇ ਵਿੱਚ ਆਉਂਦਾ। ਸੋ ਫਿਲਹਾਲ ਇਹ ਸੀ ਅੱਜ ਦੀਆਂ ਕੁਛ ਜਾਣਕਾਰੀਆਂ ਅਤੇ ਦਿਆ ਜੀ ਦਾ ਮੈਸੇਜ ਪੜ੍ਹਦੇ ਹਾਂ। ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਕਹਿੰਦੇ ਬਹੁਤ ਵਧੀਆ ਜਾਣਕਾਰੀ ਪ੍ਰੋਗਰਾਮ ਚੱਲ ਰਿਹਾ ਜੀ। ਧਰਮ ਅਤੇ ਸਾਇੰਸ ਦਾ ਬਖੇੜਾ ਵੀ ਬਸ ਕਹਿੰਦੇ ਕਿ ਮਨੁੱਖ ਨੇ ਹੀ ਬਣਾ ਛੱਡਿਆ। ਉਂਝ ਜੋ ਧਰਮ ਕਈ ਸਦੀਆਂ ਪਹਿਲਾਂ ਕਹਿ ਗਿਆ, ਸਾਇੰਸ ਬਸ ਹੌਲੀ ਹੌਲੀ ਉਸ ਨੂੰ ਸਹੀ ਸਾਬਤ ਹੀ ਕਰ ਰਹੀ ਆ। ਅਤੇ ਬਾਕੀ ਜੇ ਸਮਾਂ ਮਿਲੇ ਤਾਂ ਜਾਂ ਤਾਂ ਸਰਤਾਜ ਸਾਹਿਬ ਦਾ ਗਾਣਾ ਲਾ ਦਿਓ, ਮਿਹਨਤ ਛੱਡਣੀ ਨਹੀਂ ਚਲਾ ਦਿਓ, ਅਤੇ ਜਾਂ ਫਿਰ ਬੜਾ ਪੁਰਾਣਾ ਪਰ ਰੋਜ਼ ਸਕੂਨ 'ਚ ਗਾਇਆ ਜਾਣ ਵਾਲਾ ਐ ਮਾਲਿਕ ਤੇਰੇ ਬੰਦੇ ਹਮ। ਬਹੁਤ ਧੰਨਵਾਦ, ਬਹੁਤ ਧੰਨਵਾਦ ਦਿਆ ਜੀ, ਬਹੁਤ ਮਿਹਰਬਾਨੀ ਜੀ। ਅਤੇ ਰਿਚਰਡ ਜੀ, ਅੱਛਾ ਰਿਚਰਡ ਜੀ ਇੱਕ ਹੋਰ ਗਾਣਾ ਲੈ ਆਇਓ ਤੁਸੀਂ, ਵਾਹ ਧੰਨਵਾਦ, ਤੁਹਾਡਾ ਇੱਕ ਧੇਲੇ ਥਾਂ ਨਹੀਂ ਲੱਭਾ, ਤੁਸੀਂ ਹੋਰ ਲੈ ਆਇਓ, ਧੰਨਵਾਦ, ਮਿਹਰਬਾਨੀ। ਹਾਂਜੀ ਜੀ, ਪਰਿਵਾਰ ਨੂੰ ਕਹਿੰਦੇ ਕਿ ਸ਼ੁਭਕਾਮਨਾਵਾਂ, ਮੇਰੇ ਘਰ ਪਰਮਾਤਮਾ ਨੇ ਪੁੱਤਰ ਦੀ ਦਾਤ ਬਖਸ਼ੀ ਹੈ। ਹਰਵਿੰਦਰ ਸੋਢੀ ਜੀ, ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਸਾਡੇ ਸਾਰਿਆਂ ਵੱਲੋਂ, ਸਾਡੇ ਸਾਰੇ ਪਰਿਵਾਰ ਵੱਲੋਂ, ਸੁਣਨ ਵਾਲਿਆਂ ਦੇ ਵੱਲੋਂ ਢੇਰ ਸਾਰੀਆਂ ਤੁਹਾਨੂੰ ਮੁਬਾਰਕਾਂ। ਆਈ ਰੂਹ ਨੇਕ ਹੋਵੇ, ਮਾਂ ਪਿਓ ਦੀ ਆਗਿਆਕਾਰ ਹੋਵੇ, ਤੰਦਰੁਸਤੀ ਦੇਵੇ ਰੱਬ, ਜੇ ਖੁਸ਼ੀਆਂ ਦਿੱਤੀਆਂ ਨੇ ਤਾਂ ਖੁਸ਼ੀਆਂ ਮਾਨਣੀਆਂ ਵੀ ਦੇਵੇ, ਚੜ੍ਹਦੀ ਕਲਾ ਦੇ ਵਿੱਚ ਰੱਖੇ ਰੱਬ। ਬਹੁਤ ਬਹੁਤ ਵਧਾਈਆਂ ਤੁਹਾਨੂੰ, ਘਰ ਦੇ ਵਿੱਚ ਖੁਸ਼ੀ ਆਈ ਹੈ ਅਤੇ ਇਸ ਖੁਸ਼ੀ ਦੇ ਵਿੱਚ ਚਾਰ ਚੰਨ ਲਾਉਂਦੀ ਆ ਤੁਹਾਡੀ ਇਹ ਚੀਜ਼ ਜਦੋਂ ਤੁਸੀਂ ਸਾਡੇ ਨਾਲ ਵੀ ਸਾਂਝੀ ਕਰ ਦਿੰਦੇ ਹੋ। ਬਹੁਤ ਬਹੁਤ ਵਧਾਈਆਂ ਤੁਹਾਨੂੰ। ਸਹਿਮੀ ਸਾਹਿਬ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਦਹਾਕੇ ਦੇ ਗਾਣਿਆਂ ਦੇ ਵਿੱਚ ਬਾਕੀ ਜਾਣਕਾਰੀ ਸੁਣ ਕੇ ਇੰਝ ਲੱਗਦਾ ਜਿਵੇਂ ਗੌਤਮ ਜੀ ਦੀ ਪੱਗ ਬੰਨ੍ਹ ਕੇ ਆਏ ਹੋਣ। ਧੰਨਵਾਦ, ਮਿਹਰਬਾਨੀ ਸਹਿਮੀ ਸਾਹਿਬ, ਬਹੁਤ ਸ਼ੁਕਰੀਆ ਤੁਹਾਡਾ, ਤੁਹਾਡਾ ਫੀਡਬੈਕ ਦੇਣ ਦਾ ਸਟਾਈਲ ਵਧੀਆ ਲੱਗਾ। ਸ਼ੀਸ਼ਾ ਹੋ ਜਾਂ ਦਿਲ ਹੋ ਆਖਿਰ ਟੂਟ ਜਾਤਾ ਹੈ। ਅੱਛਾ, ਇਹ ਵੀ ਪਲੇ ਕਰਦੇ ਹੁਣ, ਇੰਨੇ ਤਾਂ ਪਲੇ ਹੋਣੇ ਨਹੀਂ ਗੇ, ਪਰ ਹਾਂ ਚਲੋ ਜਾਂਦੇ ਜਾਂਦੇ ਕੋਈ ਇੱਕ ਦੇ ਉੱਤੇ ਪਗਾਟਾ ਆਪਾਂ ਜ਼ਰੂਰ ਕਰ ਲਾਂਗੇ। ਅਤੇ ਮਿਹਰਬਾਨੀ ਜੀ, ਅਤੇ ਹਾਂ ਜਾਂਦੇ ਜਾਂਦੇ ਹਾਲੇ ਆਪਾਂ ਸਬਜ਼ੀਆਂ ਭਾਜੀਆਂ ਵਾਲੀ ਵੀ ਗੱਲਬਾਤ ਕਰਨੀ ਸੀ, ਅਤੇ ਇੱਕ ਦੋ ਤੁਹਾਡੇ ਮੈਸੇਜ ਇਸ ਪਾਸੇ ਨੂੰ ਵੀ ਆਏ ਸੀ, ਸਬਜ਼ੀਆਂ ਭਾਜੀਆਂ ਵਾਲੇ ਪਾਸੇ ਨੂੰ ਵੀ, ਅਤੇ ਚਲੋ ਆਓ ਫਿਰ ਉੱਧਰਲੇ ਪਾਸੇ ਨੂੰ ਵੀ ਹਲਕਾ ਜਿਹਾ ਆਪਾਂ ਹੋ ਲੈਂਦੇ ਹਾਂ। ਅਤੇ ਫਿਲਹਾਲ ਇਹਨਾਂ ਦਿਨਾਂ ਦੇ ਵਿੱਚ ਕਹਿੰਦੇ ਸੀ ਕਿ ਫੁੱਲ ਕਿਹੜੇ ਲਾ ਸਕਦੇ ਹਾਂ? ਫੁੱਲ ਵੇਖੋ ਜੀ, ਮੈਨੂੰ ਮੈਂ ਬਹੁਤਾ ਤਾਂ ਪਤਾ ਨਹੀਂ, ਮੈਂ ਸਿੱਧਾ ਸਿੱਧਾ ਜਿਹਾ ਰਲਾਈ ਵੈਸੇ ਕਰਦਾ ਹੁੰਦਾ ਵੀ ਜੋ ਬਨਿੰਗ ਦੇ ਵਿੱਚ ਚੱਲ ਜਾਈਦਾ ਵਾ, ਉੱਥੇ ਜਿਹੜੇ ਫੁੱਲ ਪਏ ਹੋਣ ਅਤੇ ਨਾਲ ਉਹਨਾਂ ਨੂੰ ਪੁੱਛ ਲਈਦਾ ਵਾ ਵੀ ਕਿੱਥੇ ਕਿੱਥੇ ਬਾਹਰ ਲੱਗਣੇ ਆ, ਅੰਦਰ ਲੱਗਣੇ ਆ, ਕਿੱਦਾਂ ਲੱਗਣੇ ਆ। ਸੋ ਉੱਥੇ ਤੁਸੀਂ ਜਾ ਕੇ ਜਿਹੜਾ ਕਰ ਸਕਦੇ ਹੋ, ਅਤੇ ਜੇ ਮੈਂ ਮਤਲਬ ਉੱਦਾਂ ਵੀ ਤੁਹਾਨੂੰ ਸਮਝਾਵਾਂ ਤਾਂ ਮੈਂ ਉਂਗਲ ਲਾ ਕੇ ਦੱਸ ਸਕਦਾ ਵੀ ਆਹ ਵਾਲਾ ਫੁੱਲ ਹੁੰਦਾ ਜੇ ਇਹਨਾਂ ਦਿਨਾਂ ਦੇ ਵਿੱਚ ਨਾ, ਅਤੇ ਮੈਨੂੰ ਨਾਂ ਨੂੰ ਤਾਂ ਉੱਦਾਂ ਵੀ ਮੈਨੂੰ ਭੁੱਲ ਜਾਂਦੇ। ਸੋ ਇਸ ਕਰਕੇ ਮੈਂ ਇਹਦੇ ਪਾਸੋਂ ਮਾਫ਼ੀ ਚਾਹੂੰਗਾ। ਜੇ ਕੋਈ ਹੋਰ ਮਦਦ ਕਰ ਸਕਦਾ ਤਾਂ ਪਲੀਜ਼ ਜ਼ਰੂਰ ਇਹਨਾਂ ਦੀ ਮਦਦ ਕਰ ਦਿਓ, ਤੁਸੀਂ ਭੇਜ ਦਿਓ ਮੈਸੇਜ ਅਤੇ ਮੈਂ ਇਹਨਾਂ ਤੱਕ ਭੇਜ ਦੂੰਗਾ। ਅਤੇ ਆਪਣੇ ਪੰਜਾਬੀਆਂ ਦੇ ਪਸੰਦੀਦਾ ਫੁੱਲ ਜਿਹੜੇ ਨੇ ਉਹ ਜ਼ਰੂਰ ਸਿਆਲ ਦੇ ਵਿੱਚ ਲੱਗ ਜਾਂਦੇ ਨੇ, ਕਿਉਂਕਿ ਜਦੋਂ ਕਿਜੇ ਸਾਗ ਲੱਗਦਾ, ਜਦੋਂ ਕਿਜੇ ਕਣਕ ਲੱਗਦੀ ਹੈ, ਉਦੋਂ ਕਿਜੇ ਇਹ ਪਸੰਦੀਦਾ ਫੁੱਲ ਵੀ ਲੱਗ ਜਾਂਦੇ। ਜੇ ਤੁਸੀਂ ਸਿਰਫ ਫੁੱਲਾਂ ਤੱਕ ਹੀ ਸੀਮਿਤ ਰਹੋ ਤਾਂ ਬਾਕੀ ਤੁਹਾਡੀ ਮਰਜ਼ੀ ਆ ਭਾਈ। ਅਤੇ ਇੱਕ ਹੋਰ ਹੁੰਦੇ ਨੇ ਫੁੱਲ ਜਿਹੜੇ ਪਹਿਲਾਂ ਤਾਂ ਪੀਲੇ ਪੀਲੇ ਜ਼ਿਆਦਾ ਹੁੰਦੇ ਆ, ਪਰ ਉਹਦੇ ਵਿੱਚ ਕਈ ਹੋਰ ਵੀ ਰੰਗ ਆਉਂਦੇ ਆ, ਜਿੱਦਾਂ ਜਾਮਨੀ, ਪੀਲੇ, ਹੋਰ ਕਈ ਤਰ੍ਹਾਂ ਦੇ, ਅਤੇ ਉਹ ਛੋਟੇ ਛੋਟੇ ਜਿਹੇ ਰਹਿੰਦੇ ਆ ਥੱਲੇ ਥੱਲੇ ਜੇ, ਮਤਲਬ ਗਰਾਊਂਡ ਲੈਵਲ ਦੇ ਉੱਤੇ। ਅਤੇ ਉਸ ਤਰੀਕੇ ਦੇ ਉਹ ਜਿਹੜੇ ਫੁੱਲ ਆ ਉਹਨੂੰ ਕੁਛ ਕਹਿੰਦੇ ਆ, ਉਹ ਮੈਨੂੰ ਯਾਦ ਨਹੀਂ ਆ, ਪਰ ਉਹ ਇਹਨਾਂ ਦਿਨਾਂ ਦੇ ਵਿੱਚ ਬੜੇ ਵਧੀਆ ਹੋ ਜਾਂਦੇ ਹੁੰਦੇ ਆ। ਉਹ ਤੁਸੀਂ ਜਿਹੜਾ ਉਹ ਟਰਾਈ ਕਰਕੇ ਅਤੇ ਵੇਖ ਲਿਓ ਤੁਸੀਂ। ਧੰਨਵਾਦ, ਮਿਹਰਬਾਨੀ। ਅਤੇ ਹੋਰ ਤੁਹਾਡਾ ਕੋਈ ਸਵਾਲ ਹੋਵੇ ਤਾਂ ਉਹ ਤੁਸੀਂ ਜ਼ਰੂਰ ਸਾਡੇ ਤੱਕ ਭੇਜ ਸਕਦੇ ਹੋ। ਅਤੇ ਹਾਂਜੀ, ਆ ਜਿਹੜੇ ਪੱਤਿਆਂ ਦੀ ਤੁਸੀਂ ਫੋਟੋ ਭੇਜ ਰਹੇ ਹੋ, ਇਹਦੇ ਵਿੱਚ ਆਪਾਂ ਪਿਛਲੇ ਹਫ਼ਤੇ ਵੀ ਗੱਲ ਕੀਤੀ ਸੀ ਕਿ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਵੇਖੋ ਜੇ ਤਾਂ ਤੁਸੀਂ ਆਪਣੀ ਜਿਹੜੀ ਆ ਕੀ ਉਹ ਨਿੰਮ ਦਾ ਤੇਲ ਜੇ ਤੁਸੀਂ ਛਿੜਕਾ ਕਰਕੇ ਵੇਖ ਲਿਆ, ਨਹੀਂ ਗੱਲ ਬਣੀ, ਅਤੇ ਇਹਨਾਂ ਦਿਨਾਂ ਦੇ ਵਿੱਚ ਨਾ ਸਬਜ਼ੀ ਦੇ ਉੱਤੇ ਵਾਈਟ ਆਇਲ ਅਤੇ ਜਿਹੜੀ ਉਹ ਜ਼ਰੂਰ ਸਪਰੇਅ ਕਰ ਦਿਆ ਕਰੋ। ਅਤੇ ਜਾਂ ਫਿਰ ਜਿਹੜੀ ਆਪਣੀ ਗੋਭੀ ਆ ਜਾਂ ਬਰੋਕਲੀ ਆ ਉਹ ਮੰਗਦੀ ਆ ਉਹ ਡਸਟਿੰਗ। ਸੋ ਜਿੱਦਣ ਕਿਤੇ ਲੱਗੀ ਹੋਊਗੀ ਨਾ ਧੁੱਪ ਜੀ, ਉੱਦਣ ਡਸਟਿੰਗ ਵੀ ਜ਼ਰੂਰ ਕਰਦਿਆ ਕਰੋ। ਡਸਟਿੰਗ ਪਾਊਡਰ ਮਿਲਦਾ ਵਾ,
ਉਹ ਤੁਸੀਂ ਲਿਆ ਕੇ ਅਤੇ ਉਹ ਜ਼ਰੂਰ ਸਬਜ਼ੀ ਦੇ ਉੱਤੇ ਮਾਰ ਦਿਓ। ਅਤੇ ਉਹਦੇ ਇਹ ਦੋ ਕੁ ਚੀਜ਼ਾਂ ਜਿਹੜੀਆਂ ਕਾਫੀ ਜ਼ਰੂਰੀ ਹੁੰਦੀਆਂ ਨੇ, ਖਾਸ ਤੌਰ ਦੇ ਉੱਤੇ ਜਿਹੜੀਆਂ ਪੱਤੇਦਾਰ ਜਿੰਨੀਆਂ ਵੀ ਅੱਜ ਕੱਲ੍ਹ ਆਪਾਂ ਚੀਜ਼ਾਂ ਲਾਉਂਦੇ ਹਾਂ ਉਹਨਾਂ ਦੇ ਲਈ। ਅਤੇ ਜਿਹੜਾ ਤੁਹਾਡਾ ਘੁੱਗਿਆਂ ਵਾਲਾ ਮਸਲਾ ਵਾ, ਘੁੱਗਿਆਂ ਵਾਲੇ ਮਸਲੇ ਦੇ ਵਿੱਚ ਆਪਾਂ ਕਿੰਨੀ ਵਾਰੀ ਵੈਸੇ ਗੱਲ ਕੀਤੀ ਆ, ਪਰ ਇਹਨਾਂ ਦਿਨਾਂ ਦੇ ਵਿੱਚ ਜਿੱਦਾਂ ਸੇਲ ਹੁੰਦੀ ਆ ਅਤੇ ਇਹ ਹੋਰ ਵੀ ਜ਼ਿਆਦਾ ਵੱਧ ਜਾਂਦੇ ਨੇ, ਜਿਹੜਾ ਨਿੱਕਾ ਨਿੱਕਾ ਜਿਹਾ ਮੀਂਹ ਪੈਂਦਾ ਰਹਿੰਦਾ, ਅਤੇ ਉਹਦੇ ਵਿੱਚ ਫਿਰ ਤੁਸੀਂ ਇੱਕ ਹੋਰ ਤਰੀਕਾ ਲਾ ਸਕਦੇ ਹੋ। ਇੱਕ ਤਾਂ ਆਪਾਂ ਇਹ ਡਿਸਕਸ ਕੀਤਾ ਸੀ ਵੀ ਤੁਸੀਂ ਇੱਕ ਉਹ ਮਿਲਦੇ ਨੇ ਪੈਲੇਟਸ, ਸਨੇਲ ਪੈਲੇਟਸ ਹੈ ਨਾ, ਉਹ ਤੁਸੀਂ ਲਿਆ ਕੇ ਦੁਆਲੇ ਦੁਆਲੇ ਪਾ ਦਿਉ। ਅਤੇ ਕਈ ਜਣੇ ਕਹਿੰਦੇ ਨੇ ਕਿ ਉਹ ਥੋੜ੍ਹਾ ਜਿਹਾ ਨੁਕਸਾਨ ਵੀ ਕਰਦੇ ਨੇ, ਜੇ ਤੁਹਾਡੇ ਘਰ ਦੇ ਵਿੱਚ ਕੋਈ ਮੰਨ ਲਓ ਕੁੱਤਾ ਬਿੱਲੀ ਆ ਜਾਂ ਫਿਰ ਕੁੱਕੜ ਆ, ਅਤੇ ਉਹਨਾਂ ਦੇ ਲਈ ਨੁਕਸਾਨਦੇਹ ਹੁੰਦਾ ਵਾ ਜੇ ਉਹ ਚੁਗ ਲੈਣ। ਅਤੇ ਤੁਸੀਂ ਫਿਰ ਇੱਦਾਂ ਕਰ ਸਕਦੇ ਹੋ, ਇੱਕ ਹੋਰ ਤਰੀਕਾ ਮੈਂ ਵੇਖ ਰਿਹਾ ਹਾਂ ਅੱਜ ਨੈੱਟ ਤੋਂ ਹੀ, ਅਤੇ ਉਹਦੇ ਵਿੱਚ ਉਹ ਕੀ ਕਰਦੇ ਆ ਵੀ ਨੈੱਟ ਪਾ ਦਿੱਤਾ ਜਾਂਦਾ ਉੱਨੀ ਕੁ ਸਬਜ਼ੀ ਦੇ ਆਲੇ ਦੁਆਲੇ, ਨੈੱਟ ਦੇ ਵਿੱਚੋਂ ਦੀ, ਨੈੱਟ ਇੰਨਾ ਕੁ ਬਰੀਕ ਹੋਵੇ ਵੀ ਸਨੇਲ ਉਹਦੇ ਵਿੱਚੋਂ ਦੀ ਫਿਰ ਨਾ ਨਿਕਲ ਸਕੇ। ਅਤੇ ਜਾਂ ਫਿਰ ਤੁਹਾਡਾ ਜਿਹੜਾ ਗ੍ਰੀਨ ਜਿਹੜਾ ਰੂਮ ਬਣਾ ਦਿੱਤਾ ਜਾਂਦਾ ਗ੍ਰੀਨ ਹਾਊਸ, ਉਹਦੇ ਵਿੱਚ ਫਿਰ ਇਹ ਆ ਵੀ ਧੁੱਪ ਵੀ ਮੇਨਟੇਨ ਰਹਿੰਦੀ ਆ, ਉਹਦੇ ਵਿੱਚ ਤੁਸੀਂ ਜੇ ਬਲਬ ਲਾ ਦਿਉ ਅਤੇ ਸੇਕ ਸੂਕ ਵੀ ਮੇਨਟੇਨ ਰਹਿੰਦਾ, ਅਤੇ ਫਿਰ ਤਾਂ ਜੋ ਮਰਜ਼ੀ ਤੁਸੀਂ ਲਾਈ ਜਾਓ, ਡਿਪੈਂਡ ਔਨ। ਕਈ ਵਾਰੀ ਜ਼ਰੂਰੀ ਨਹੀਂ ਵੀ ਤੁਸੀਂ ਬਹੁਤ ਵੱਡਾ ਖਰਚਾ ਕਰਨਾ, ਨਿੱਕੇ ਨਿੱਕੇ ਜੇ ਸ਼ੈੱਡ ਵੀ ਮਿਲਦੇ ਆ ਜਿਹਦੇ ਵਿੱਚ ਮੰਨ ਲਓ ਦੋ ਤਿੰਨ ਗਮਲਿਆਂ ਜਿਹਾਂ ਦੀ ਥਾਂ ਬਣ ਜਾਂਦੀ ਆ, ਅਤੇ ਇੰਨਾ ਕੁ ਸਾਨੂੰ ਚਾਹੀਦਾ ਹੁੰਦਾ ਨਿੱਕਾ ਨਿੱਕਾ ਜਿਹਾ, ਨਿੱਕੇ ਨਿੱਕੇ ਜੇ ਤਾਂ ਪਰਿਵਾਰ ਨੇ, ਅਤੇ ਇੰਨਾ ਕੁ ਵੀ ਜੇ ਤੁਸੀਂ ਆਪਣਾ ਸਾਂਭ ਕੇ ਉਹਦੇ ਵਿੱਚ ਵਿੱਚ ਜੇ ਤੁਸੀਂ ਸਾਰਾ ਜਿਹੜਾ ਕਰ ਲਓ ਇੰਤਜ਼ਾਮ, ਅਤੇ ਉਹਦੇ ਨਾਲ ਵੀ ਹੋ ਜਾਂਦਾ ਆ ਮਸਲਾ ਹੱਲ, ਕੋਈ ਐਡੀ ਕੋਈ ਗੱਲ ਨਹੀਂ ਆ। ਸੋ ਜੀ ਬਿਲਕੁਲ, ਬਾਕੀ ਜੇ ਸੁਝਾਅ ਇਹ ਨੇ ਕਿ ਇਹਨਾਂ ਦਿਨਾਂ ਦੇ ਵਿੱਚ ਜੇ ਤੁਸੀਂ ਗੁਲਾਬ ਲਾਇਆ ਵਾ, ਅਤੇ ਗੁਲਾਬ ਦੀ ਜਿਹੜੀ ਆ ਤੁਸੀਂ ਪ੍ਰੂਨਿੰਗ ਜ਼ਰੂਰ ਕਰ ਲਿਓ। ਸੋ ਜੂਨ ਜੁਲਾਈ ਦਾ ਜਿਹੜਾ ਮਹੀਨਾ ਵਾ, ਕੱਲ੍ਹ ਮੈਂ ਵੇਖ ਰਿਹਾ ਹਾਂ ਕਿ ਸਾਡੇ ਗੁਆਂਢੀ ਉਹ ਵੀ ਗੁਲਾਬ ਦੀਆਂ ਬੂਟੀਆਂ ਕੱਟ ਰਹੇ ਸੀ। ਇਸ ਤੋਂ ਇਲਾਵਾ ਜੇ ਤੁਸੀਂ ਸੇਬ ਲਾਇਆ ਵਾ ਜਾਂ ਤੁਸੀਂ ਹੋਰ ਕੋਈ ਜਿਹੜੇ ਵੀ ਫਲਦਾਰ ਜਿਨ੍ਹਾਂ ਤੋਂ ਫਲ ਤੁਸੀਂ ਲੈ ਚੁੱਕੇ ਹੋ, ਉਹਨਾਂ ਰੁੱਖਾਂ ਦੀ ਛਾਂਟੀ ਤੁਸੀਂ ਇਹਨਾਂ ਦਿਨਾਂ ਦੇ ਵਿੱਚ, ਕਟਾਈ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਕਰ ਸਕਦੇ ਹੋ। ਅਤੇ ਉਹਦਾ ਸਿੱਧਾ ਸਿੱਧਾ ਜਿਹਾ ਫਾਰਮੂਲਾ ਇਹ ਆ ਵੀ 45 ਕੁ ਡਿਗਰੀ ਦੇ ਐਂਗਲ ਦੇ ਉੱਤੇ ਰੱਖ ਕੇ ਅਤੇ ਤੁਸੀਂ ਉਹਨੂੰ ਕੱਟਣਾ ਵਾ, ਅਤੇ ਉਹਦੇ ਨਾਲ ਇਹ ਆ ਵੀ ਜ਼ਿਆਦਾ ਫਾਇਦੇਮੰਦ ਬਾਅਦ 'ਚ ਜਦੋਂ ਪੰਗਾਰਾ ਹੁੰਦਾ ਵਾ ਅਤੇ ਉਹ ਫਿਰ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਤੁਹਾਨੂੰ ਫਲ ਦਿੰਦਾ ਵਾ, ਰੁੱਖ ਵੀ ਜਿਹੜਾ ਉਹ ਹਰਿਆ ਭਰਿਆ ਜਿਹਾ ਲੱਗਦਾ ਵਾ ਬਾਅਦ 'ਚੋਂ, ਅਤੇ ਵਧੀਆ ਲੱਗਦਾ ਵਾ ਬਜਾਏ ਇਸ ਦੇ ਕਿ ਸਿੱਧਾ ਸਿੱਧਾ ਉੱਤੋਂ ਸਿੱਧਾ ਹੀ ਧਰ ਕੇ ਕੱਟ ਦੇਣਾ। ਸੋ ਬਾਹਰ ਵੱਲ ਜਿਹੜੀ ਆ ਨਿਕਲੀ ਆਖਿਆ ਉਹ ਛੱਡ ਕੇ ਜਿਹੜੀ ਕਿ ਬਾਹਰ ਨੂੰ ਵਧੇ, ਉਹਦੇ ਨਾਲ ਫਿਰ ਕਹਿੰਦੇ ਨੇ ਕਿ ਜ਼ਿਆਦਾ ਫਾਇਦਾ ਹੁੰਦਾ ਵਾ। ਬਾਕੀ ਹੋਰ ਵਧੇਰੇ ਤੁਸੀਂ ਬਰੀਕੀ ਦੇ ਵਿੱਚ ਜਾਣਾ ਅਤੇ ਕੋਈ ਵੀਡੀਓ ਤੁਸੀਂ ਵੇਖ ਲਿਓ ਅਤੇ ਉਹਦੇ ਵਿੱਚ ਤੁਹਾਨੂੰ ਪ੍ਰੂਨਿੰਗ ਦੇ ਤਰੀਕੇ ਬੜੇ ਵਧੀਆ ਤੁਹਾਨੂੰ ਦੱਸ ਦਿੰਦੇ। ਮੈਂ ਤਾਂ ਕੱਲ੍ਹ ਵੇਖਿਆ ਸਾਡਾ ਇੱਕ ਚਾਈਨੀਜ਼ ਗਵਾਂਢੀ ਆ ਅਤੇ ਉਹ ਬੜੇ ਵਧੀਆ ਇਸ ਤਰੀਕੇ ਦੇ ਨਾਲ ਕੱਟ ਰਿਹਾ ਸੀ, ਅਤੇ ਜਿੰਨੀ ਕੁ ਮੈਨੂੰ ਉਹਦੀ ਸਮਝ ਲੱਗੀ ਉਸ ਲਿਹਾਜ਼ ਦੇ ਨਾਲ ਇਹ ਚੀਜ਼ ਫਾਇਦੇਮੰਦ ਆ। ਵੈਸੇ ਓਨੈਸਟਲੀ ਦੱਸਾਂ ਤਾਂ ਮੈਂ ਗੁਲਾਬ ਲਾਏ ਨਹੀਂ ਕਦੀ, ਪਰ ਹਾਂ ਜਿਹੜੀ ਚੀਜ਼ ਆਸ ਪਾਸ ਵੇਖੀ ਦੀ ਆ ਉੱਥੋਂ ਜ਼ਰੂਰ ਉਹ ਚੀਜ਼ਾਂ ਜ਼ਰੂਰ ਨੋਟ ਕਰ ਲਈ ਦੀਆਂ, ਅਤੇ ਜੇ ਕਿਤੇ ਦੱਸਣੀਆਂ ਪੈਣ ਤਾਂ ਫਿਰ ਇੱਦਾਂ ਤੁਹਾਨੂੰ ਦੱਸ ਦੀ ਦੀਆਂ। ਧੰਨਵਾਦ। ਅਤੇ ਬਾਕੀ ਜਿਨ੍ਹਾਂ ਜਿਨ੍ਹਾਂ ਨੇ ਲਾਈ ਆ ਸਬਜ਼ੀ ਭਾਜੀ, ਜਿਨ੍ਹਾਂ ਨੂੰ ਹੈਗਾ ਐਕਸਪੀਰੀਅੰਸ, ਉਹ ਵੀ ਤੁਸੀਂ ਦੱਸਦਿਆ ਕਰੋ। ਸੋ ਇਹਨਾਂ ਦਿਨਾਂ ਦੇ ਵਿੱਚ ਖਾਸ ਤੌਰ ਦੇ 'ਤੇ ਆ ਜਿੱਦਾਂ ਹੁਣ ਠੰਡ ਹੈ, ਅਤੇ ਇਹਨਾਂ ਦਿਨਾਂ ਦੇ ਵਿੱਚ ਕੁਛ ਇੱਕ ਚੀਜ਼ਾਂ ਤੁਸੀਂ ਹੁਣ ਕਰ ਸਕਦੇ ਹੋ, ਜਿਨ੍ਹਾਂ ਦੇ ਵਿੱਚ ਤੁਸੀਂ ਜਿੱਦਾਂ ਬਰੋਕਲੀ, ਗੋਭੀ, ਕੇਲ, ਸਲਾਦ, ਰੋਕਟ, ਸਿਲਵਰ ਬੀਟ, ਪਾਲਕ, ਇਹਨਾਂ ਦੀ ਪਨੀਰੀ ਜਿਹੜੀ ਆ ਇਹ ਵੀ ਤੁਸੀਂ ਬੀਜ ਸਕਦੇ ਹੋ, ਕਿਉਂਕਿ ਵੈਸੇ ਤਾਂ ਹੁਣ ਸਮਾਂ ਲੰਘ ਗਿਆ ਵਾ, ਅਤੇ ਪਰ ਇਹਨਾਂ ਦੀ ਜਿਹੜੀ ਪਨੀਰੀ ਲਾਉਣ ਦਾ ਵੀ ਵਧੀਆ ਸਮਾਂ ਮੰਨਿਆ ਜਾਂਦਾ, ਅਤੇ ਯਾਨੀ ਕਿ ਬਚ ਬਚਾ ਕੇ ਜਾਂ ਤਾਂ ਤੁਸੀਂ ਜਿਹੜਾ ਆਪਣਾ ਗ੍ਰੀਨ ਹਾਊਸ ਦੇ ਵਿੱਚ ਲਾਉਣੀ ਆ ਅਤੇ ਫਿਰ ਤਾਂ ਜਦੋਂ ਮਰਜ਼ੀ ਲਾ ਲਓ, ਅਤੇ ਪਰ ਵੈਸੇ ਜੇਕਰ ਤੁਸੀਂ ਲਾਉਣੇ ਹੋਵੇ ਤੁਸੀਂ ਪ੍ਰੀ ਮੰਨ ਲਓ ਵੀ ਸਮੇਂ ਤੋਂ ਪਹਿਲਾਂ ਵਾਲੀ ਤਿਆਰੀ ਜੇ ਤੁਸੀਂ ਕਰਨੀ ਹੋਵੇ ਤਾਂ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਜਿਹੜੇ ਛੋਟੇ ਛੋਟੇ ਜੇ ਗਮਲਿਆਂ ਦੇ ਵਿੱਚ ਸ਼ੈੱਡ ਦੇ ਅੰਦਰ ਹੀ ਰੱਖ ਕੇ ਤੁਸੀਂ ਖੀਰਾ, ਕੱਦੂ, ਟਮਾਟਰ, ਜਕੀਨੀ ਅਤੇ ਇੱਦਾਂ ਦੇ ਬੀਜ ਕਹਿੰਦੇ ਨੇ ਕਿ ਤੁਸੀਂ ਲਾ ਕੇ ਅਤੇ ਅੰਦਰ ਰੱਖ ਸਕਦੇ, ਉਹਨਾਂ ਨੂੰ ਸਮਾਂ ਤਾਂ ਜ਼ਰੂਰ ਲੱਗੂਗਾ ਪੁੰਗਰਦਿਆਂ, ਪਰ ਉਹਨੂੰ ਬਾਹਰ ਤਰੇਲ ਦੇ ਵਿੱਚ ਠੰਡ ਦੇ ਵਿੱਚ ਨਾ ਰੱਖਿਓ। ਪਰ ਜਿੰਨੇ ਚਿਰ ਨੂੰ ਤੁਹਾਡੇ ਕਹਿੰਦੇ ਨੇ ਅਗਸਤ ਸਤੰਬਰ ਆਉਣੀ ਆ, ਜਿੰਨੇ ਚਿਰ ਨੂੰ ਮੌਸਮ ਠੀਕ ਹੋਣਾ ਉੰਨੇ ਚਿਰ ਨੂੰ ਇਹਨਾਂ ਨੇ ਪੁੰਗਰ ਪੈਣਾ, ਅਤੇ ਫਿਰ ਤੁਸੀਂ ਸਮੇਂ ਤੋਂ ਥੋੜ੍ਹਾ ਜਿਹਾ ਗਾਂਹ ਚੱਲ ਸਕਦੇ ਹੋ, ਬਾਕੀ ਲੋਕਾਂ ਤੋਂ ਥੋੜ੍ਹਾ ਜਿਹਾ ਪਹਿਲਾਂ ਤੁਸੀਂ ਫਲ ਲੈ ਸਕਦੇ ਹੋ। ਇਹ ਆ ਥੋੜ੍ਹੀਆਂ ਜਿਹੀਆਂ ਉਹ ਚੀਜ਼ਾਂ ਜਿਹੜੀਆਂ ਤੁਸੀਂ ਸਮੇਂ ਤੋਂ ਪਹਿਲਾਂ ਜ਼ਿਕਰ ਕਰਨੀਆਂ ਚਾਹੋ ਅਤੇ ਉਹ ਤੁਸੀਂ ਕਰ ਸਕਦੇ ਹੋ। ਸੋ ਫਿਲਹਾਲ ਇਹ ਆ ਜੀ ਅੱਜ ਦੀ ਜਾਣਕਾਰੀ, ਅਤੇ ਇਹਨਾਂ ਜਾਣਕਾਰੀਆਂ ਦੇ ਨਾਲ ਤੁਹਾਡੇ ਕੋਲੋਂ ਇਜਾਜ਼ਤ ਲਵਾਂਗੇ, ਕੁਛ ਇੱਕ ਗੱਲਾਂ ਜਿਹੜੀਆਂ ਨੇ ਉਹ ਹੋਰ ਤੁਹਾਡੇ ਨਾਲ ਸਾਂਝੀਆਂ
ਕਰਨ ਵਾਲੀਆਂ ਪਰ ਮੈਨੂੰ ਹੁਣ ਜਿਹੜੀਆਂ ਲੱਭਣੀ ਪਊਗੀ ਕਿਹੜੀ ਕਿਹੜੀ ਗੱਲਬਾਤ। ਉਨੀ ਦੇਰ ਤੱਕ ਆਪਾਂ ਮੈਸੇਜ ਵੱਲ ਨੂੰ ਚੱਲਦੇ। ਹਾਂ, ਇੱਕ ਗੱਲ ਤਾਂ ਇਹ ਸੀ ਕਿ ਟੋਏ ਸਟੋਰੀ 5 ਰਿਲੀਜ਼ ਹੋ ਗਈ ਹੈ, ਜੇ ਤੁਸੀਂ ਬੱਚਿਆਂ ਨੂੰ ਵਿਖਾਉਣੀ ਆ ਤਾਂ ਜਾ ਕੇ ਤੁਸੀਂ ਵਿਖਾ ਸਕਦੇ ਹੋ। ਵੈਸੇ ਤਾਂ ਇਸ ਵੀਕਐਂਡ ਦੇ ਉੱਤੇ ਰਿਲੀਜ਼ ਹੋ ਚੁੱਕੀ ਹੈ। ਸੋ ਜਿਹੜੇ ਜਿਹੜੇ ਬੱਚੇ ਵੀ ਇਸ ਉਮਰ ਦੇ ਵਿੱਚ ਨੇ ਉਹਨਾਂ ਨੂੰ ਜਾ ਕੇ ਤੁਸੀਂ ਵਿਖਾ ਸਕਦੇ ਹੋ। ਇਸ ਤੋਂ ਇਲਾਵਾ ਜੇਲਰ 2 ਇਹ ਵੀ ਆ ਰਹੀ ਹੈ, ਰਜਨੀਕਾਂਤ। ਸੋ ਰਜਨੀਕਾਂਤ ਅਤੇ ਉਹਨਾਂ ਦੇ ਨਾਲ, ਇਸ ਕਰਕੇ ਤੁਹਾਨੂੰ ਮੈਂ ਦੱਸ ਰਿਹਾ ਕਿਉਂਕਿ ਨਾਲ ਵਿਦਿਆ ਬਾਲਨ, ਅਤੇ ਤੁਸੀਂ ਮਤਲਬ ਵੇਖ ਸਕਦੇ ਹੋ ਵੀ ਹਾਲੇ ਤੱਕ ਰਜਨੀਕਾਂਤ ਸਾਹਿਬ ਬੁੱਢੇ ਨਹੀਂ ਹੋ ਰਹੇ। ਅਤੇ ਮਤਲਬ ਜਿਹੜੇ ਇਹਨਾਂ ਨੂੰ ਚਾਹੁਣ ਵਾਲੇ ਨੇ ਉਹ ਕਹਿ ਰਹੇ ਨੇ ਕਿ ਇਹ ਬੁੱਢੇ ਨਹੀਂ ਹੋ ਰਹੇ, ਹੋਰ ਬਿਹਤਰ ਹੋ ਕੇ ਆ ਰਹੇ ਨੇ। ਚਲੋ ਖੈਰ, ਇਹ ਆ ਕਿ ਜੇ ਤੁਸੀਂ ਇਹਨਾਂ ਦੇ ਸ਼ੌਕੀਨ ਹੋ ਤਾਂ ਇਹਨਾਂ ਦੀ ਫਿਲਮ ਜਾ ਕੇ ਤੁਸੀਂ ਵੇਖ ਸਕਦੇ ਹੋ। ਇਸ ਤੋਂ ਇਲਾਵਾ ਵੈਲਕਮ ਟੂ ਦਾ ਜੰਗਲ, ਅਕਸ਼ੇ ਕੁਮਾਰ, ਸੁਨੀਲ ਸ਼ੈਟੀ, ਸੰਜੇ ਦੱਤ, ਰਵੀਨਾ ਟੰਡਨ। ਸੋ ਇਹਨਾਂ ਦੀ ਜਾ ਕੇ ਅਤੇ ਇਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਇੰਜੋਏ ਕਰ ਸਕਦੇ ਹੋ। ਇਸ ਟਾਈਮ ਦੇ ਉੱਤੇ ਜਿਹੜੀਆਂ ਫਿਲਮਾਂ ਤੁਸੀਂ ਇੰਜੋਏ ਕਰ ਸਕਦੇ ਹੋ ਉਹਨਾਂ ਦੇ ਵਿੱਚ ਮੈਂ ਵਾਪਸ ਆਊਂਗਾ, ਦਲਜੀਤ ਦੁਸਾਂਝ, ਏ ਆਰ ਰਹਿਮਾਨ ਦਾ ਮਿਊਜ਼ਿਕ, ਇਮਤਿਆਜ਼ ਅਲੀ ਦੀ ਡਾਇਰੈਕਸ਼ਨ। ਸੋ ਇਸ ਫਿਲਮ ਦਾ ਆਨੰਦ ਤੁਸੀਂ ਮਾਣ ਸਕਦੇ ਹੋ। ਅਤੇ ਫਿਲਮ ਰਿਲੀਜ਼ ਹੋ ਚੁੱਕੀ ਆ 40 ਦਿਨ, ਸੋ ਇਸ ਫਿਲਮ ਦਾ ਵੀ ਆਨੰਦ ਤੁਸੀਂ ਆਪਣੇ ਲਾਗਲੇ ਸਿਨੇਮੇ ਘਰਾਂ ਦੇ ਵਿੱਚ ਮਾਣ ਸਕਦੇ ਹੋ। ਓਏ ਭੋਲੇ ਓਏ 2 ਇਹ ਫਿਲਮ ਵੀ ਹਾਲੇ ਤੱਕ ਸਿਨੇਮਾ ਦਾ ਸ਼ਿੰਗਾਰ ਬਣੀ ਆ। ਆਪਣੇ ਲਾਗਲੇ ਸਿਨੇਮੇ ਘਰਾਂ ਦੇ ਵਿੱਚ ਜਾ ਕੇ ਅਤੇ ਤੁਸੀਂ ਇਹ ਵੀ ਫਿਲਮ ਵੇਖ ਸਕਦੇ ਹੋ। ਧੰਨਵਾਦ, ਮਿਹਰਬਾਨੀ। ਅਤੇ ਇੱਕ ਜਾਂਦੇ ਜਾਂਦੇ ਜਾਣਕਾਰੀ ਤੁਹਾਡੇ ਨਾਲ ਹੋਰ ਸਾਂਝੀ ਕਰ ਦਈਏ, ਜਿਹੜੀ ਕਿ ਸ਼ਾਇਦ ਤੁਹਾਡੇ ਲਈ ਹੀ ਹੈਰਾਨੀ ਵਾਲੀ ਹੋਵੇ ਜਾਂ ਫਿਰ ਤੁਸੀਂ ਪਹਿਲਾਂ ਵੀ ਸੁਣ ਲਈ ਹੋਊਗੀ। AI ਟੀਕਾ ਵੀ ਆ ਗਿਆ ਜੀ ਹੁਣ, ਜਿੱਥੇ AI ਆਪਾਂ ਬਹੁਤ ਸਾਰਾ ਕੁਛ ਹੋਰ ਵੇਖਦੇ ਕਰਦੇ ਹਾਂ, ਉੱਥੇ AI ਟੀਕਾ ਵੀ ਆ ਗਿਆ। AI ਟੀਕਾ ਉਹ ਆ ਜਿਹੜਾ ਸੂਈ ਵੀ ਨਹੀਂ ਲੱਗਣੀ, ਜਿਹੜਾ ਦੂਰੋਂ ਹੀ ਹਵਾ ਦੇ ਵਿੱਚ ਹੀ ਇਹੋ ਜਿਹੀ ਤਕਨੀਕ ਜਮਾਈ ਗਈ ਆ ਕਿ ਜਿਹੜਾ ਹਵਾ ਦੇ ਵਿੱਚ ਹੀ ਟੀਕਾ ਲੱਗ ਜੂਗਾ ਭਾਈ, ਤਾਂ ਮਤਲਬ ਸਿੱਧਾ ਹੀ ਤੁਸੀਂ ਮਤਲਬ ਸੋਚੋਗੇ ਵੀ ਇਹ ਵੀ ਟਾਈਮ ਆਉਣਾ ਹੀ। ਸੋ COVID-19 ਦੀ ਜਦੋਂ ਆਪਾਂ ਮਾਰ ਚੱਲੀ ਹੈ ਤਾਂ ਉਦੋਂ ਕਹਿੰਦੇ ਨੇ ਕਿ ਫਿਰ ਇਹ ਸੋਚ ਵਿਚਾਰ ਸ਼ੁਰੂ ਹੋ ਗਏ ਸੀ ਮੈਡੀਸਿਨ ਦੀ ਦੁਨੀਆ ਦੇ ਵਿੱਚ, ਵਿਗਿਆਨੀਆਂ ਦੇ ਵੱਲੋਂ ਇੱਕ ਐਸਾ ਟੀਕਾ ਤਿਆਰ ਕਰ ਲਿਆ ਗਿਆ ਵਾ ਜਿਹੜੇ ਤਰੀਕੇ ਦੇ ਨਾਲ। ਕਹਿੰਦੇ ਕਿ ਮਸਲਾ ਇਹ ਕਿ ਜਦੋਂ ਵਾਇਰਸ ਦਾ ਜਿੰਨੇ ਚਿਰ ਨੂੰ ਟੀਕਾ ਤਿਆਰ ਹੁੰਦਾ ਸੀ, ਜਿੰਨੇ ਚਿਰ ਨੂੰ ਵੈਕਸੀਨ ਤਿਆਰ ਹੁੰਦੀ ਸੀ, ਤਾਂ ਉਹ ਆਪਣਾ ਰੂਪ ਬਦਲ ਲੈਂਦਾ ਸੀ। ਉਸ ਤੋਂ ਬਾਅਦ ਫਿਰ ਯੂਨੀਵਰਸਿਟੀ ਆਫ ਕੈਂਬਰਿਜ ਦੇ ਵੱਲੋਂ ਜਿਹੜਾ ਵਾ ਉਹਨਾਂ ਦੀ ਇੱਕ ਕੰਪਨੀ ਆ, ਉਹਨਾਂ ਦੇ ਵੱਲੋਂ ਇੱਕ ਅਜਿਹਾ ਟੀਕਾ ਤਿਆਰ ਕੀਤਾ ਗਿਆ ਵਾ ਜਿਹੜਾ ਕਿ ਇੱਕ ਵਾਇਰਸ ਦੇ ਉੱਤੇ ਨਹੀਂ ਬਲਕਿ ਕਰੋਨਾ ਵਾਇਰਸ ਪਰਿਵਾਰ ਦੇ ਨਾਲ ਜਿੰਨੇ ਵੀ ਸੰਬੰਧਿਤ ਨੇ, ਜਿਨ੍ਹਾਂ ਦੇ ਵਿੱਚ ਸਾਰਸ ਆ ਜਾਂਦਾ ਵਾ, ਕੋਵਿਡ ਆ ਜਾਂਦਾ ਵਾ, COVID-2 ਆ ਜਾਂਦਾ, ਅਤੇ ਹੋਰ ਜਿਹੜੀ ਜਿਹੜੇ ਪਿੱਛੇ ਜੇ ਰੌਲਾ ਪਿਆ ਸੀ ਕਿ ਚਮਗਿੱਦੜਾਂ ਤੋਂ ਆਉਣ ਵਾਲੇ ਜਿਹੜੇ ਕਈ ਤਰ੍ਹਾਂ ਦੇ ਵਾਇਰਸ ਨੇ। ਸੋ ਇਹ ਸਾਰੇ ਦਾ ਸਾਰਾ ਹੀ ਜਿਹੜਾ ਪਰਿਵਾਰ ਆ, ਇਸ ਸਾਰੇ ਪਰਿਵਾਰ ਦੇ ਉੱਤੇ ਇਹ AI ਟੀਕਾ ਕਾਫੀ ਹੱਦ ਤੱਕ ਕਾਰਗਰ ਆ। ਸੋ ਹੁਣ ਇਹਦੇ ਟ੍ਰਾਇਲ ਹੋ ਚੁੱਕੇ ਨੇ, ਕਰੋਨਾ ਵਾਇਰਸ ਦੇ ਜਿਹੜੇ ਪੀੜਤ ਸੀ ਉਹਨਾਂ ਦੇ ਉੱਤੇ ਇੰਜੈਕਟ ਕਰਕੇ ਵੇਖਿਆ ਗਿਆ ਵਾ, ਅਤੇ ਉਹ ਸਾਰੀਆਂ ਵਿਸ਼ੇਸ਼ਤਾਵਾਂ ਜਿਹੜੀਆਂ ਨੇ ਇਹਦੇ ਵਿੱਚ ਰੱਖੀਆਂ ਗਈਆਂ ਨੇ, ਜਿਹਦੇ ਕਰਕੇ ਇਹਨੂੰ ਹੁਣ ਸੁਪਰ ਐਂਟੀਜਨ ਜਿਹੜਾ ਉਹ ਕਿਹਾ ਜਾ ਰਿਹਾ ਵਾ। ਯਾਨੀ ਕਿ ਇਹ ਉਹ ਟੀਕਾ ਵਾ ਜਿਹੜਾ ਕਿ ਰੂਪ ਬਦਲ ਲੂਗਾ ਜੇਕਰ ਵਾਇਰਸ, ਅਤੇ ਇਹ ਉਸੇ ਤਰੀਕੇ ਦੇ ਨਾਲ ਹੀ ਕੰਮ ਕਰੂਗਾ। ਸੋ ਅਜਿਹੇ ਦੇ ਵਿੱਚ ਹੁਣ ਕਿੰਨਾ ਕੁ ਇਹ ਫਾਇਦੇਮੰਦ ਆ, ਕਿੱਦਾਂ ਇਹ ਸਾਡੀ ਮਦਦ ਕਰਦਾ, AI ਇਸ ਖੇਤਰ ਦੇ ਵਿੱਚ ਵੀ ਜੇ ਮਦਦ ਕਰਦਾ ਫਿਰ ਤਾਂ ਇਹ ਆ ਵੀ ਨਾਲ ਦੇ ਨਾਲ ਆਪਾਂ ਕਹਾਂਗੇ ਵੀ ਵਾਹ AI ਮਤਲਬ ਇੱਧਰ ਵੀ ਤੁਸੀਂ ਕਮਾਲ ਕਰ ਛੱਡੀ ਆ। ਅਤੇ ਫਿਲਹਾਲ ਆਪਾਂ ਵੇਖਾਂਗੇ ਵੀ ਸੂਈ ਤੋਂ ਬਗੈਰ ਹੁਣ ਇਹ ਟੀਕਾ ਲੱਗਦਾ ਕਿੱਦਾਂ ਵਾ। ਕਹਿੰਦੇ ਨੇ ਕਿ ਹਵਾ ਦੇ ਵਿੱਚ ਜਿਹੜਾ ਟੀਕਾ ਇਹ ਲਾਇਆ ਜਾਂਦਾ ਅਤੇ ਸਿੱਧਾ ਚਮੜੀ ਦੇ ਵਿੱਚ ਦਾਖਲ ਹੋ ਜਾਂਦਾ। ਸੋ ਇਹ ਮੇਰੀ ਵੀ ਹਾਲੇ ਤੱਕ ਹਰ ਉਹੀ ਆ ਕੁਸ਼ਚਨ ਮਾਰਕ ਹੀ ਆ ਵੀ ਕਿੱਦਾਂ ਇਹ ਕੰਮ ਕਰੂਗਾ, ਵੀ ਦੂਰੋਂ ਖਲੋਤਿਆਂ ਕੋਈ ਟੀਕਾ ਮਾਰੂਗਾ ਅਤੇ ਉਹ ਸਾਡੀ ਚਮੜੀ 'ਚ ਵੜ ਜੂਗਾ, ਕਿੱਦਾਂ ਹੋਊਗਾ ਇਹ। ਵੈਸੇ ਖੈਰ 39 ਦੇ ਕਰੀਬ ਵਲੰਟੀਅਰਸ ਲਏ ਸੀ ਉਹਦੇ ਉੱਤੇ ਟੀਕਾ, ਇਹਨਾਂ ਨੇ ਯੂਨੀਵਰਸਿਟੀ ਵਾਲਿਆਂ ਨੇ ਜਿਹੜਾ ਚੈੱਕ ਕੀਤਾ ਵਾ, ਅਤੇ ਕਹਿੰਦੇ ਨੇ ਕਿ ਕੋਈ ਮਾੜਾ ਪ੍ਰਭਾਵ ਨਹੀਂ ਆਇਆ ਕੋਵਿਡ ਦੇ ਉੱਤੇ, ਸਾਹਸ ਦੇ ਖਿਲਾਫ ਮਤਲਬ ਹਰ ਇੱਕ ਤਰ੍ਹਾਂ ਦੇ ਜਿਹੜੇ ਜਿਹੜੇ ਵਾਇਰਸ ਨੇ ਅਤੇ ਉਹਨਾਂ ਦੇ ਉੱਤੇ ਬੜੇ ਸੋਹਣੇ ਤਰੀਕੇ ਦੇ ਨਾਲ ਇਹਨੇ ਇਫੈਕਟ ਕੀਤਾ। ਸੋ ਹੁਣ ਵੇਖਣ ਵਾਲੀ ਚੀਜ਼ ਹੈ ਕਿ ਜਦੋਂ ਇਹ ਆਮ ਆਉਂਦਾ ਵਾ ਇਹ ਮਾਰਕੀਟ ਦੇ ਵਿੱਚ ਤਾਂ ਕਿੱਦਾਂ ਕਿਹੜੇ ਤਰੀਕੇ ਦੇ ਨਾਲ ਸਾਡੀ ਮਦਦ ਕਰਦਾ ਵਾ। ਸੋ ਇਹੋ ਹੀ ਤਰੀਕਾ ਜਿਹੜਾ ਵਾ ਇਬੋਲਾ ਵਰਗੇ ਹੋਰ ਕਈ ਖਤਰਨਾਕ ਵਾਇਰਸ ਹੈ ਉਹਨਾਂ ਦੇ ਖਿਲਾਫ਼ ਵੀ ਜਿਹੜਾ ਵਰਤੇ ਜਾਣ ਦੀ ਫਿਲਹਾਲ ਗੱਲ ਕਹੀ ਗਈ ਹੈ, ਪਰ ਉਹਨਾਂ ਉੱਤੇ ਹਲੇ ਚੈੱਕ ਕੀਤਾ ਜਾ ਰਿਹਾ ਵਾ। ਸੋ ਹੁਣ ਜੇਕਰ ਇਸ ਵਾਰੀ ਕੋਈ ਮਹਾਂਮਾਰੀ ਆਈ ਤਾਂ ਜਿੱਥੇ ਇਹ ਟੀਕੇ ਸਾਡੀ ਮਦਦ ਕਰਨਗੇ, ਉੱਥੇ ਨਾਲ ਹੀ ਇੱਕ ਛੋਟਾ ਜਿਹਾ ਆਰਟੀਕਲ ਥੱਲੇ ਇਸ ਚੀਜ਼ ਦਾ ਵੀ ਲੱਗਾ ਸੀ ਕਿ ਜਿਹੜੇ ਤਰੀਕੇ ਦੇ ਨਾਲ ਹੁਣ ਟੀਕੇ ਜਾਂ ਵਿਗਿਆਨ ਜਾਂ ਸਾਇੰਸ ਆਪਣਾ ਰੂਪ ਅਖਤਿਆਰ ਕਰ ਰਹੀ ਆ, ਬਦਲ ਰਹੀ ਆ, ਮੈਡੀਸਿਨ ਜਿੱਥੇ AI ਹੋਈ ਆ, ਅਤੇ ਜਿਹੜੇ ਤਰੀਕੇ ਦੇ ਨਾਲ ਆਪਾਂ ਪਹਿਲਾਂ ਵੇਖਿਆ ਕਿ ਇਹ ਜਿਹੜੇ
ਆ ਵਾਇਰਸ ਨੇ ਆਪਣਾ ਰੂਪ ਬਦਲ ਲੈਂਦੇ ਨੇ, ਇਹਨਾਂ ਦੀ ਜਿਹੜੀ ਕਹਿ ਲਓ ਵੀ ਚਮੜੀ ਹੋਰ ਸਖਤ ਹੋ ਜਾਂਦੀ ਆ, ਇਹ ਹੋਰ ਖਤਰਨਾਕ ਬਣ ਕੇ ਆਉਂਦੇ ਨੇ, ਕਿ ਉਸੇ ਤਰ੍ਹਾਂ ਦੇ ਨਾਲ ਜੇ ਇਹ ਵੀ ਹੋਰ ਖਤਰਨਾਕ ਬਣ ਕੇ ਆਉਂਦੇ ਗਏ ਤਾਂ ਫਿਰ ਹੋਰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸੋਚ ਵਿਚਾਰ ਕਰਨੇ ਪੈਣਗੇ। ਸੋ ਖੈਰ ਫਿਲਹਾਲ ਆਪਾਂ ਅੱਜ ਦੇ ਇਸ ਪ੍ਰੋਗਰਾਮ ਨੂੰ ਇਸੇ ਮੋੜ ਦੇ ਉੱਤੇ ਛੱਡਦੇ ਹਾਂ ਕਿ ਜਿੱਥੇ ਜਿੱਥੇ ਜ਼ਿੰਦਗੀ ਹੋਰ ਖਿੱਤਿਆਂ ਦੇ ਵਿੱਚ ਤਰੱਕੀ ਕਰ ਰਹੀ ਆ ਉੱਥੇ AI ਵੀ ਤਰੱਕੀ ਕਰ ਰਹੀ ਆ, ਜਿੱਥੇ ਬਿਮਾਰੀਆਂ ਤਰੱਕੀ ਕਰ ਰਹੀਆਂ ਨੇ ਉੱਥੇ ਇਲਾਜ ਵੀ ਤਰੱਕੀ ਕਰ ਰਹੇ ਨੇ। ਸੋ ਇਸ ਤਰੱਕੀ ਦੇ ਯੁੱਗ ਦੇ ਵਿੱਚ ਆਪਣੇ ਆਪ ਦੇ ਲਈ ਥੋੜ੍ਹਾ ਆਰਾਮ ਦਾ ਸਮਾਂ ਲੱਭ ਕੇ ਰੱਖਿਓ, ਆਪਣੇ ਆਪ ਦੇ ਲਈ ਥੋੜ੍ਹਾ ਸਹਿਜ ਦਾ ਸਮਾਂ ਲੱਭ ਕੇ ਰੱਖਿਓ, ਸਕੂਨ ਦਾ ਸਮਾਂ ਲੱਭ ਕੇ ਰੱਖਿਓ, ਆਪਣੇ ਆਪ ਦੇ ਲਈ ਖਾਣ ਪੀਣ ਦਾ ਸਮਾਂ ਥੋੜ੍ਹਾ ਲੱਭ ਕੇ ਰੱਖਿਓ। ਨਹੀਂ ਤਾਂ ਫਿਰ ਇਹ ਆਪਾਂ ਵੇਖਿਆ ਕਿ ਸਾਨੂੰ ਉਦੋਂ ਹੀ ਜ਼ਿਆਦਾ ਤੰਗ ਪਰੇਸ਼ਾਨ ਕਰਦੇ ਨੇ ਜਦੋਂ ਇਮਿਊਨਿਟੀ ਵੀਕ ਹੁੰਦੀ ਹੈ, ਅਤੇ ਇਮਿਊਨਿਟੀ ਕਿਉਂ ਵੀਕ ਹੁੰਦੀ ਹੈ? ਕਿਉਂਕਿ ਆਪਾਂ ਆਪਣੇ ਆਪ ਦੇ ਲਈ ਸਮਾਂ ਨਹੀਂ ਕੱਢ ਪਾਉਂਦੇ। ਸੋ ਕੋਸ਼ਿਸ਼ ਕਰਿਓ ਆਪਣੇ ਆਪ ਦੇ ਲਈ ਸਮਾਂ ਤੁਸੀਂ ਜ਼ਰੂਰ ਕੱਢ ਕੇ ਰੱਖਿਓ। ਕੁਛ ਇੱਕ ਮੈਸੇਜ ਅਤੇ ਫਿਰ ਆਪਾਂ ਇਜਾਜ਼ਤ ਲਵਾਂਗੇ ਤੁਹਾਡੇ ਕੋਲ। ਅਮੇਜ਼ਿੰਗ ਮਿਕਸ ਐਂਡ ਮੈਚ ਟੂਡੇ ਵੀਰ ਜੀ ਕਹਿੰਦੇ ਇੰਜੋਏ ਕਰ ਰਹੇ ਹਾਂ ਪ੍ਰੋਗਰਾਮ, ਥੈਂਕ ਯੂ ਭੈਣ ਜੀ ਤੁਹਾਡਾ ਐਪਰੀਸ਼ੀਏਸ਼ਨ ਦੇ ਲਈ। ਔਸਕਰ ਵਿਨਿੰਗ ਐਕਟ ਬਾਏ ਨਸੀਰੂਦੀਨ ਸ਼ਾਹ ਇਨ ਮੈਂ ਵਾਪਸ ਆਊਂਗਾ, ਧੰਨਵਾਦ ਜੀ ਤੁਹਾਡਾ ਫੀਡਬੈਕ ਦੇ ਲਈ। ਬਿਲਕੁਲ ਤੁਹਾਡੀ ਗੱਲ ਸਹੀ ਹੈ ਸੈਮ ਜੀ, ਬਹੁਤ ਸੋਹਣੀ ਤੁਸੀਂ ਗੱਲ ਕਹੀ, ਤਾਂ ਮਤਲਬ ਕਿ ਤੁਸੀਂ ਫਿਲਮ ਸ਼ਾਇਦ ਵੇਖ ਆਏ ਹੋਗੇ, ਵਾਕਈ ਬੜੀ ਸੋਹਣੀ ਬੜੀ ਕਮਾਲ ਦੀ ਫਿਲਮ ਹੈ। ਅਤੇ ਹੁਣ ਸਮਾਂ ਆ ਗਿਆ ਕਿ ਆਪਾਂ ਤੁਹਾਡੇ ਕੋਲੋਂ ਇਜਾਜ਼ਤ ਲਈਏ, ਅਤੇ ਇਜਾਜ਼ਤ ਲੈਣ ਤੋਂ ਪਹਿਲਾਂ ਪਹਿਲਾਂ ਫਿਰ ਇੱਕ ਆਪਾਂ ਗਾਣਾ ਸੁਣਦੇ ਹਾਂ, ਅਤੇ ਇਸ ਗਾਣੇ ਦੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚੋਂ ਇਜਾਜ਼ਤ ਲੈਣੇ, ਅਹਿਸਾਸ ਦੇ ਨਾਲ ਕਿ ਤੁਸੀਂ ਅੱਜ ਦਾ ਪ੍ਰੋਗਰਾਮ ਇੰਜੋਏ ਕੀਤਾ ਹੋਊਗਾ, ਅੱਜ ਦਾ ਪ੍ਰੋਗਰਾਮ ਤੁਸੀਂ ਪਸੰਦ ਕੀਤਾ ਹੋਊਗਾ। ਤੁਹਾਡੀ ਇੱਕ ਸਿਰਫ ਅਤੇ ਸਿਰਫ ਫੀਡਬੈਕ ਹੈ ਜਿਹਦੇ ਜ਼ਰੀਏ ਸਾਨੂੰ ਇਹ ਪਤਾ ਲੱਗਦਾ ਕਿ ਤੁਸੀਂ ਪ੍ਰੋਗਰਾਮ ਕਿਵੇਂ ਦਾ ਲੱਗਾ, ਤੁਹਾਨੂੰ ਤੁਸੀਂ ਪਸੰਦ ਕੀਤਾ ਕਿਹੜੇ ਤਰੀਕੇ ਦਾ, ਤੁਸੀਂ ਪਸੰਦ ਕਰਦੇ ਹੋ, ਉਹ ਸਾਰੇ ਤੁਹਾਡੀ ਫੀਡਬੈਕ ਦੇ ਉੱਤੇ ਹੀ ਡਿਪੈਂਡ ਕਰਦਾ। ਸੋ ਆਪਣੀ ਫੀਡਬੈਕ ਜ਼ਰੂਰ ਸਾਡੇ ਤੱਕ ਪਹੁੰਚਾਉਂਦੇ ਰਿਹਾ ਕਰੋ। ਫਿਲਹਾਲ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ, ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM। ਅਤੇ ਮੈਂ ਮਾਫ਼ੀ ਚਾਹੁੰਦਾ ਯਾਰ, ਮੈਂ ਭੁੱਲ ਗਿਆ ਰਿਸ਼ਤੇ, ਹਾਂਜੀ ਸਾਡੇ ਕੋਲ ਦੋ ਰਿਸ਼ਤੇ ਵੀ ਸੀ, ਉਸ ਤੋਂ ਬਾਅਦ ਫਿਰ ਇਜਾਜ਼ਤ ਲੈਂਦੇ ਹਾਂ। ਲੁਕਿੰਗ ਫੋਰ ਮੇਲ ਅੰਡਰ 43, ਸੋ 43 ਸਾਲਾਂ ਤੋਂ ਥੱਲੇ ਥੱਲੇ ਦੇ ਇੱਕ ਮੇਲ ਦੀ ਭਾਲ ਆ, ਜੱਟ ਸਿੱਖ ਕੈਨੇਡੀਅਨ ਔਰ ਆਸਟ੍ਰੇਲੀਅਨ PR ਹੋਵੇ, ਅਤੇ 38 ਸਾਲ ਦੀ ਇਹਨਾਂ ਦੀ ਉਮਰ ਹੈ, 5'3" ਹਾਈਟ ਆ ਇਹਨਾਂ ਦੀ, ਅਤੇ ਇਹਨਾਂ ਨੇ ਕਹਿੰਦੇ ਨੇ ਗ੍ਰੇਡ 12 ਅਤੇ PSW ਕੈਨੇਡੀਅਨ ਸਿਟੀਜ਼ਨ, ਅਤੇ ਡਿਵੋਰਸ ਹੋਇਆ ਵਾ ਇਹਨਾਂ ਦਾ, ਦੋ ਬੱਚੇ ਨੇ ਜਿਹੜੇ ਇਹਨਾਂ ਦੇ ਨਾਲ ਰਹਿ ਲਏ ਨੇ, ਡਾਟਰ ਕਹਿੰਦੇ ਨੇ ਕਿ ਵਿਦ ਡੈਡ, ਅਤੇ ਬੋਏ ਜਿਹੜੇ ਦੋ ਬੱਚੇ ਜਿਹੜੇ ਇੱਕ ਬੱਚਾ ਇਹਨਾਂ ਦੇ ਨਾਲ ਰਹਿ ਰਿਹਾ, ਅਤੇ ਜਿਹੜਾ ਥੋੜ੍ਹੀ ਜਿਹੀ ਕਲੈਰਿਟੀ ਕਰ ਦਿਆ ਕਰੋ ਜੀ, ਚਲੋ ਬਾਕੀ ਜਦੋਂ ਤੁਸੀਂ ਆਪਸ ਵਿੱਚ ਗੱਲ ਕਰੋਗੇ ਫਿਰ ਤੁਸੀਂ ਥੋੜ੍ਹੀ ਹੋਰ ਕਰ ਲਿਓ। ਅਤੇ ਓਨਟੋਰੀਓ ਕੈਨੇਡਾ ਦੇ ਵਿੱਚ ਰਹਿ ਰਹੇ ਨੇ, ਪਿੱਛੋਂ ਜਲੰਧਰ ਤੋਂ ਨੇ, ਅਤੇ ਨੰਬਰ ਇਹਨਾਂ ਦਾ ਆ ਗਿਆ ਸਾਡੇ ਕੋਲ, ਅਤੇ ਇਹ ਤੁਸੀਂ ਬਾਕੀ ਆਪਸ ਦੇ ਵਿੱਚ ਜਾਣਕਾਰੀ ਸਾਂਝੀ ਕਰ ਦਿਓ। ਨੰਬਰ 1 ਕਹਿ ਕੇ ਰਿਸ਼ਤਾ, ਇਹ ਡਿਟੇਲ ਤੁਸੀਂ ਸਾਡੇ ਕੋਲ ਲੈ ਸਕਦੇ ਹੋ। 2 ਨੰਬਰ ਰਿਸ਼ਤਾ, ਇਹ ਲੜਕੀ ਦੀ ਭਾਲ ਦੇ ਵਿੱਚ ਨੇ, 84 ਪਾਉਂਡ, 5'10" ਹਾਈਟ, ਅਤੇ BTECH ਇਨ ਮਕੈਨੀਕਲ ਇੰਜੀਨੀਅਰਿੰਗ, ਅਤੇ ਆਸਟ੍ਰੇਲੀਅਨ ਸਿਟੀਜ਼ਨ ਨੇ, ਡਿਵੋਰਸ ਹੋਇਆ ਵਾ ਇਹਨਾਂ ਦਾ, ਅਤੇ 10 ਸਾਲ ਦਾ ਬੱਚਾ ਵਾ ਜਿਹੜਾ ਕਿ ਸ਼ੇਅਰ 50-50 ਸ਼ੇਅਰ ਕਸਟਡੀ ਦੇ ਵਿੱਚ ਹੈ। ਵਿਕਟੋਰੀਆ ਦੇ ਵਿੱਚ ਰਹਿ ਰਹੇ ਨੇ, ਜੱਟ ਸਿੱਖ ਪਰਿਵਾਰ ਨਾਲ ਸੰਬੰਧਿਤ, ਪਿੱਛੋਂ ਲੁਧਿਆਣੇ ਤੋਂ ਨੇ, ਅਤੇ ਕਹਿੰਦੇ ਨੇ ਕਿ ਆਮ ਆਸਟ੍ਰੇਲੀਅਨ ਸਿਟੀਜ਼ਨ। BTECH ਇਹਨਾਂ ਨੇ ਕੀਤੀ ਹੈ ਮਕੈਨੀਕਲ ਇੰਜੀਨੀਅਰਿੰਗ ਦੇ ਵਿੱਚ, ਅਤੇ 1 ਲੱਖ ਦਾ ਪੈਕੇਜ ਆ, ਆਸਟ੍ਰੇਲੀਆ ਜਾਂ ਫਿਰ ਨਿਊਜ਼ੀਲੈਂਡ ਤੋਂ ਕਿਸੇ ਵੀ ਵੀਜ਼ੇ ਦੇ ਉੱਤੇ ਪਾਰਟਨਰ ਹੋਵੇ, ਅਤੇ ਬਿਲੋਂਗ ਟੂ ਵੈਲ ਰੈਪਟਿਡ ਫੈਮਿਲੀ, ਅਤੇ ਕਹਿੰਦੇ ਨੇ ਕਿ ਇੱਥੇ ਵੀ ਆਪਣਾ ਘਰ ਆ, ਅਤੇ ਇੰਡੀਆ ਦੇ ਵਿੱਚ ਵੀ ਆਪਣੀ ਐਗਰੀਕਲਚਰ ਪ੍ਰੋਪਰਟੀ ਹੈਗੀ ਹੈ। ਸੋ ਇਹ ਸੀ ਰਿਸ਼ਤਾ ਨੰਬਰ 2। ਸੋ ਜੇਕਰ ਤੁਹਾਨੂੰ ਇਹਨਾਂ ਦੀਆਂ ਡਿਟੇਲਸ ਚਾਹੀਦੀਆਂ ਹੋਣ ਤਾਂ ਤੁਸੀਂ ਸਾਡੇ ਕੋਲ ਮੈਸੇਜ ਕਰਕੇ ਅਤੇ ਲੈ ਸਕਦੇ ਹੋ। ਧੰਨਵਾਦ, ਮਿਹਰਬਾਨੀ, ਅਤੇ ਇਸ ਗਾਣੇ ਦੇ ਨਾਲ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਧੰਨਵਾਦ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜ਼ੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton.
2: Are you ready to start something? Do what you love? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you. At Kangan Institute, call 13 TAFE to apply now or visit kangan.edu.au. Eligibility criteria applies. Some or all of this training is delivered with Victorian and Commonwealth Government funding. RTO 3077.
1: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲ

0: ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗ੍ਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0431231394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੋਗਨੇਨਾ ਵਿੱਚ।
1: ਓਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ
2: 04-733-280-252
3: ਯਾਦ ਰੱਖੋ 9077-9733
2: ਵੀਵਾ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ
3: ਹਰ ਕਦਮ ਤੁਹਾਡੇ ਨਾਲ।
4: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜ਼ੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton.
2: Are you ready to start something? Do what you love? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you at Kangan Institute. Call 13 TAFE to apply now or visit kangan.edu.au. Eligibility criteria apply. Some or all of this training is delivered with Victorian and Commonwealth Government funding. RTO 3077.
1: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
3: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
4: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
3: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।
5: अपने घर को इलेक्ट्रिक बनाने की सोच रहे हैं? ऐसा करना आपकी सोच से अधिक आसान हो सकता है। इजी इलेक्ट्रिक SEC आपको छूट और बचत का हिसाब लगाने, उपकरणों की तुलना करने और भरोसेमंद कारीगरों की खोज करने में सहायता देता है। ये सब कुछ एक ही स्थान पर। आप बिजली के बिलों पर प्रति वर्ष $2,000 से अधिक की बचत कर सकते हैं। शुरू करने के लिए तैयार हैं? easyelectricscc.com.au पर जाएं। बिजली के बिलों पर बचत करना SEC के साथ एक बहुत ही सरल प्रक्रिया है। विक्टोरिया सरकार, मेलबर्न द्वारा प्राधिकृत।
6: लो जी, तुहाडी नजर है पोला।
1: ओए पोली ओए दी, जबरदस्त कामयाबी तो बाद गीत MP3 ते जगजीत संधु फिल्म्स ले आए ने हासे मस्ती ते इमोशन नाल भरपूर फिल्म।
7: पोले ने कसूते बसाते।
1: ओए बोले ओए टू, कॉमेडी ड्रामा ते एंटरटेनमेंट दा पूरा तड़का। 12 जून नू पूरी फैमिली दे नाल नजदीकी सिनेमा घरां विच देखना ना भुल्यो। ओए बोले ओए टू।

0: ਸਨ ਕਰੰਟ ਵਾਲਿਆਂ ਤੋਂ ਜਦੋਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗ ਵੱਧ ਗਈ।
1: ਮੈਨੂੰ ਨਹੀਂ ਪਤਾ ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੋਰੇ।
0: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0646-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
2: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
3: ਇੱਕ ਪ੍ਰਾਰੰਭਿਕ ਬਾਲਿਆਵਸਥਾ ਸ਼ਿਕਸ਼ਕ या प्रशिक्षक के रूप में आप बच्चों के जीवन को आकार दे सकते हैं। आप अपना करियर बना सकते हैं, अपनी विशेषज्ञता साझा कर सकते हैं और विक्टोरिया के बच्चों और परिवारों पर स्थायी प्रभाव डाल सकते हैं, अपने करियर को संवारें। अधिक जानकारी के लिए vic.gov.au/kinder पर जाएं। विक्टोरियन सरकार मेलबर्न द्वारा अधिकृत।

0: हाँ जी रेडियो हाँ जी 1674 एम दे उत्ते तुहाडा सारयां दा स्वागत जी। एक होर नवे पॉडकास्ट एक होर नवे एपीसोड जिहदा नाम प्रोग्राम दा द डीप टॉक शो लैके तुहाडे तक होए हां हाजर। और अज दे दिन डीप टॉक शो दे विच बड़िया दुर्लभ जिहां गल्लां करनियां ने, बड़िया अनोखियां जिहां गल्लां करनियां ने। की ने ओह गल्लां अगे चल के ओहदी विस्तार दसदे आं, पर आओ सब तो पहलां शुरुआत करदे आं। ਡਾਕਟਰ ਸੰਦੀਪ ਕੌਰ ਹੋਰਾਂ ਦਾ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ। ਸੰਦੀਪ ਜੀ ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਜੀ।
1: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ ਤੁਸੀਂ?
0: ਜੀ ਠੀਕ ਠਾਕ, ਬਹੁਤ ਵਧੀਆ। ਤੇ ਤੁਸੀਂ ਦੱਸੋ ਕਿੱਦਾਂ, ਸਿਹਤਾਂ ਠੀਕ ਠਾਕ?
1: ਹਾਂਜੀ ਹਾਂਜੀ ਬਿਲਕੁਲ ਠੀਕ ਠਾਕ।
0: ਚਲੋ ਬਹੁਤ ਵਧੀਆ ਚਾਹੀਦਾ ਜੀ। ਦੁਨੀਆਂ ਭਰ ਦੇ ਵਿੱਚ ਮਾਹੌਲ ਥੋੜਾ ਅਨਸਰਟੈਨਿਟੀ ਦਾ ਬਣਿਆ ਹੋਇਆ, ਤੇ ਐਸੇ ਦੇ ਵਿੱਚ ਜ਼ਰੂਰੀ ਇਹ ਹੈਗਾ ਕਿ ਬੰਦਾ ਘੱਟੋ ਘੱਟ ਆਪਣੇ ਆਪ ਨੂੰ ਜਿਹੜਾ ਉਹ ਆਪਣੀ ਸਿਹਤ ਆਪਣੇ ਕਾਰੋਬਾਰ ਨੂੰ ਜਿਹੜਾ ਉਹ ਸਟੇਬਲ ਕਰ ਸਕੇ। ਸੋ ਇਹ ਬਹੁਤ ਜ਼ਰੂਰੀ ਹੈਗਾ। ਅਤੇ ਅੱਜ ਹੁਣ ਅਸੀਂ ਬੜੇ ਚਿਰ ਹਵਾ ਦੇ ਵਿੱਚ ਉਡਾਰੀਆਂ ਮਾਰ ਲਈਆਂ, ਸਪੇਸ ਦੀਆਂ ਗੱਲਾਂ ਕਰ ਲਈਆਂ, ਸਪੇਸ ਸ਼ਟਲਸ ਦੀਆਂ ਗੱਲਾਂ ਕਰ ਲਈਆਂ, ਏਲੀਅਨਸ ਤੱਕ ਦੀਆਂ ਗੱਲਾਂ ਕਰੇ ਆਏ ਹਾਂ, ਉਹਨਾਂ ਨੂੰ ਪਤਾ ਨਹੀਂ ਕਿੱਥੇ ਕਿੱਥੇ ਛੱਡੇ ਆਏ ਹਾਂ, ਅਤੇ ਵਾਪਸ ਹੁਣ ਧਰਤੀ ਦੇ ਵਿੱਚ ਆ ਜਾਂਦੇ। ਅਤੇ ਜਦੋਂ ਧਰਤੀ 'ਤੇ ਆਏ ਹਾਂ ਅੱਜ, ਤਾਂ ਬੜੇ ਡੂੰਘੇ ਚਲੇ ਗਏ ਹੋ ਅੱਜ ਫਿਰ।

0: ਦੇ ਆ ਸਾਰ ਅੱਜ ਰੇਅਰ ਅਰਥ ਮਿਨਰਲਸ ਜਿਨ੍ਹਾਂ ਨੂੰ ਲੈ ਕੇ ਅਕਸਰ ਇਹ ਗੱਲ ਕੀਤੀ ਜਾਂਦੀ ਹੈ ਕਿ ਲੜਾਈ ਸਾਰੀ ਅਮਰੀਕਾ ਦੀ ਇਹੀ ਹੈਗੀ ਹੈ ਜੀ ਕਿ ਰੇਅਰ ਅਰਥ ਮਿਨਰਲਸ ਦੇ ਉੱਤੇ ਕੰਟਰੋਲ ਆ ਜਾਵੇ ਚਾਹੇ ਕਦੇ ਉਹ ਗ੍ਰੀਨਲੈਂਡ ਦੇ ਉੱਤੇ ਗੱਲ ਹੁੰਦੀ ਹੈ ਚਾਹੇ ਕਦੇ ਉਹ ਯੂਕਰੇਨ ਦੇ ਨਾਲ ਸੌਦੇ ਕੀਤੇ ਜਾਂਦੇ ਨੇ ਰੇਅਰ ਅਰਥ ਮੈਟਲਸ ਰੇਅਰ ਅਰਥ ਐਲੀਮੈਂਟ ਸ਼ਬਦ ਕੋਈ ਵੀ ਤੁਸੀਂ ਇਹਦੇ ਲਈ ਵਰਤ ਸਕਦੇ ਹੋ ਪਰ ਇਹ ਜਿਹੜੇ ਰੇਅਰ ਨੇ ਅੱਗੇ ਇੱਕ ਐਪੀਸੋਡ ਦੇ ਵਿੱਚ ਸੰਦੀਪ ਜੀ ਮੈਂ ਇਸ ਤੋਂ ਪਹਿਲਾਂ ਤੁਸੀਂ ਦੱਸੋ ਕਿ ਇੱਕ ਸ਼ਾਇਦ ਇਨਸਾਈਟ ਰਿਪੋਰਟ ਦੇ ਵਿੱਚ ਅਸੀਂ ਗੱਲ ਕੀਤੀ ਸੀਗੀ ਕਿ ਜਿਹੜੇ ਰੇਅਰ ਅਰਥ ਮਿਨਰਲਸ ਨੇ ਜਾਂ ਮੈਟਲਸ ਨੇ ਉਹ 17 ਕਿਸਮ ਦੇ ਹੈਗੇ ਨੇ ਜਿਹੜੇ ਧਰਤੀ ਦੇ ਵਿੱਚ ਪਾਏ ਜਾਂਦੇ ਹੈਗੇ ਨੇ ਧਰਤੀ ਦੇ ਥੱਲੇ ਪਰ ਉਹਨਾਂ ਦੇ ਉਹਦੇ ਆਲੇ ਦੁਆਲੇ ਦੀਆਂ ਜੁੜੀਆਂ ਗੱਲਾਂ ਔਰ ਉਹ ਰੇਅਰ ਕਿਵੇਂ ਹੈਗੇ ਨੇ ਔਰ ਦਬਦਬਾ ਅਮਰੀਕਾ ਕਿਉਂ ਬਣਾਉਣਾ ਚਾਹੁੰਦਾ ਹੈਗਾ ਉਹਦੇ ਵੀ ਕੁਛ ਸ਼ਾਇਦ ਉਹਦੇ ਪੋਲੀਟੀਕਲ ਕਾਰਨ ਵੀ ਅੱਜ ਦੇ ਐਪੀਸੋਡ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਣ ਬਟ ਲੈਸ ਪੋਲੀਟੀਕਲ ਜ਼ਿਆਦਾ ਅਸੀਂ ਉਸ ਨੂੰ ਇਸ ਭੂਗੋਲਿਕਤਾ ਦੇ ਆਲੇ ਦੁਆਲੇ ਹੀ ਰੱਖਾਂਗੇ ਧਰਤੀ ਦੀ ਸੰਰਚਨਾ ਦੇ ਵਿੱਚੋਂ ਕਿਵੇਂ ਇਹ ਨਿਕਲ ਕੇ ਆਉਂਦੇ ਨੇ ਔਰ ਕਿਉਂ ਜਿਹੜੇ ਨੇ ਇਹ ਕਹਿਣ ਨੂੰ ਤਾਂ ਰੇਅਰ ਹੈਗੇ ਨੇ ਪਰ ਕਿਉਂਕਿ ਇਹਨਾਂ ਦੀ ਮਾਈਨਿੰਗ ਜਿਹੜੀ ਉਹ ਐਡੀ ਮਹਿੰਗੀ ਵੀ ਪੈਂਦੀ ਹੈ ਰੇਅਰ ਵੀ ਪੈਂਦੀ ਹੈ ਪਰ ਕਿਉਂ ਉਹ ਧਰਤੀ ਨੂੰ ਨੁਕਸਾਨ ਜਿਹੜੀ ਹੈ ਪਹੁੰਚਾਉਂਦੀ ਹੈ ਉਹ ਵੀ ਗੱਲਾਂ ਅੱਜ ਦੇ ਦਿਨ ਆਪਾਂ ਕਰਾਂਗੇ ਕਿਉਂ ਸੰਦੀਪ ਜੀ
1: ਹਾਂਜੀ ਬਿਲਕੁਲ
0: ਠੀਕ ਹੈ ਫਿਰ ਸ਼ੁਰੂਆਤ ਇੱਥੋਂ ਹੀ ਕਰਦੇ ਹਾਂ ਹੁੰਦੇ ਕੀ ਨੇ ਵਟ ਆਰ ਰੇਅਰ ਅਰਥ ਮੈਟਲਸ ਜਾਂ ਮਿਨਰਲਸ ਜਾਂ ਐਲੀਮੈਂਟਸ ਜੋ ਵੀ ਕਹਿੰਦੇ ਹਾਂ
1: ਹਾਂਜੀ ਰੇਅਰ ਅਰਥ ਐਲੀਮੈਂਟ ਜਿੱਦਾਂ ਤੁਸੀਂ ਦੱਸਿਆ ਕਿ 17 ਜਿਹੜੇ ਐਲੀਮੈਂਟ ਹੁੰਦੇ ਆ ਉਹਦੇ ਵਿੱਚੋਂ 15 ਇੱਕ ਗਰੁੱਪ ਨੂੰ ਬਿਲੋਂਗ ਕਰਦੇ ਜਿਹਨੂੰ ਲੈਂਥੇਨਾਈਡ ਗਰੁੱਪ ਕਹਿੰਦੇ ਆ ਔਰ 2 ਹੈਗੇ ਸਕੈਂਡੀਅਮ ਔਰ ਯਟਰੀਅਮ ਤੇ ਇਹ ਜਿਹੜਾ ਪੀਰੀਓਡਿਕ ਟੇਬਲ ਜਿਹੜਾ ਅਸੀਂ ਕੈਮਿਸਟਰੀ ਚ ਪੜ੍ਹਦੇ ਹੁੰਦੇ ਸੀ ਉਹਦੇ ਹੀ ਉਹਦੇ ਚ ਹੀ ਮਿਲਦੇ ਹਨਾ ਕਿਉਂਕਿ ਉਹਦੇ ਵਿੱਚ 92 ਜਿਹੜੇ ਉਸ ਪੀਰੀਓਡਿਕ ਟੇਬਲ ਚ 92 ਐਲੀਮੈਂਟ ਐਵੇਂ ਦੇ ਆ ਜਿਹੜੇ ਨੈਚੁਰਲੀ ਸਾਨੂੰ ਮਿਲਦੇ ਆ ਬਾਕੀ ਜਿਹੜੇ ਆ ਉਹ ਸਾਨੂੰ ਅਸੀਂ ਲੈਬਸ ਚ ਬਣਾਏ ਹੈਗੇ ਆ ਤੇ ਇਹ ਵੀ ਉਹਨਾਂ ਐਲੀਮੈਂਟਸ ਦੇ ਵਿੱਚੋਂ ਹੀ ਜਿਹੜੇ 17 ਐਲੀਮੈਂਟਸ ਹੈਗੇ ਆ ਤੇ ਇਹਦਾ ਜਿਹੜਾ ਨਾਮ ਜਿੱਦਾਂ ਤੁਸੀਂ ਦੱਸਿਆ ਇਹ ਰੇਅਰ ਅਰਥ ਐਲੀਮੈਂਟ ਜਿਹੜਾ ਨਾਮ ਥੋੜਾ ਜਿਹਾ ਮਿਸਲੀਡਿੰਗ ਹੈਗਾ ਕਿਉਂਕਿ ਇਹ ਰੇਅਰ ਨਹੀਂ ਹੈਗੇ ਇਹ ਕੁਛ ਕੁ ਜਿਹੜੇ ਆ ਈਵਨ ਕਾਪਰ ਜਿੱਦਾਂ ਕਾਪਰ ਹੈਗਾ ਕਾਪਰ ਨਾਲੋਂ ਜ਼ਿਆਦਾ ਨੰਬਰ ਚ ਇਹ ਮਿਲਦਾ ਹੈਗਾ ਬਟ ਰੇਅਰ ਇਹਦਾ ਇਸ ਲਈ ਕਿਉਂਕਿ ਜਿੱਦਾਂ ਗੱਲ ਕੀਤੀ ਹੈ ਕਿ ਰਿਫਾਈਨਿੰਗ ਔਖੀ ਹੁੰਦੀ ਹੈ ਇਸ ਲਈ ਤੋ ਰੇਅਰ ਜਿਹੜਾ ਪਹਿਲਾਂ ਇਹਨੂੰ ਸਭ ਤੋਂ ਪਹਿਲਾਂ ਕਿਉਂਕਿ ਇਹ 17th-18th ਸੈਂਚੁਰੀ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਕੈਮੀਕਲ ਜਿਹੜਾ ਐਲੀਮੈਂਟ ਮਿਲਿਆ ਸੀਗਾ ਰੇਅਰ ਅਰਥ ਦਾ ਹਨਾ ਤੇ ਉਦੋਂ ਕਿਉਂਕਿ ਉਹ ਬਲੈਕ ਕਲਰ ਦਾ ਸੀਗਾ ਤੇ ਉਦੋਂ ਜਿਹਨੂੰ ਮਿਲਿਆ ਜਿਹੜਾ ਮਾਈਨਿੰਗ ਦੇ ਵਿੱਚ ਜਿਹੜਾ ਬੰਦੇ ਨੂੰ ਮਿਲਿਆ ਉਹਨੇ ਕਦੇ ਪਹਿਲਾਂ ਦੇਖਿਆ ਨਹੀਂ ਸੀ ਤਾਂ ਉਹਨੇ ਰੇਅਰ ਨਾਮ ਹਨਾ ਇਹਨੂੰ ਕਹਿ ਤਾ ਕਿ ਰੇਅਰ ਜੀ ਇੱਕ ਚੀਜ਼ ਹੈਗੀ ਆ ਔਰ ਅਰਥ ਇਹਨੂੰ ਅਸੀਂ ਇਸ ਲਈ ਕਹਿੰਦੇ ਹਾਂ ਕਿਉਂਕਿ ਉਸ ਜ਼ਮਾਨੇ ਦੇ ਵਿੱਚ ਜਿਹੜਾ ਰੌਕਸ ਦੇ ਲਈ ਅਰਥ ਨਾਮ ਜਿਹੜਾ ਯੂਜ਼ ਕੀਤਾ ਜਾਂਦਾ ਸੀ ਤਾਂ ਇਸ ਲਈ ਅਸੀਂ ਇਹਨੂੰ ਰੇਅਰ ਅਰਥ ਐਲੀਮੈਂਟ ਕਹਿ ਦਿੰਦੇ ਹਾਂ ਸੋ ਆਪਣੇ ਆਪ ਚ ਇਹ ਰੇਅਰ ਨਹੀਂ ਹੈਗੇ ਇਹ ਜਿਹੜੇ ਆ ਕਾਫੀ ਅਮਾਊਂਟ ਚ ਹੈਗੇ ਜੇ ਤੁਸੀਂ ਪੂਰੇ ਵਰਲਡ ਚ ਗੱਲ ਕਰੋ ਤਾਂ ਆਲਮੋਸਟ 800 ਮਾਈਨਿੰਗ ਸਾਈਟਸ ਜਿਹੜੀਆਂ ਜਿੱਥੇ ਸਾਨੂੰ ਪਤਾ ਇਹ ਹੈਗੇ ਆ ਹਨਾ ਹੋਰ ਵੀ ਕਾਫੀ ਜਿਹੜੇ ਏਰੀਆ ਚ ਮਿਲਦੇ ਹੈਗੇ ਆ ਤੇ ਇਹਦੇ ਚ ਇਹਦੇ ਨਾਮ ਬੜੇ ਥੋੜੇ ਔਖੇ ਜਿਹਾ ਹੈਗੇ ਆ ਸੋ ਮੈਂ ਨਾਮ ਜ਼ਿਆਦਾ ਜੇ ਤੁਸੀਂ ਕਹੋ ਤਾਂ ਮੈਂ ਲੈ ਦਿੰਦੀ ਹਾਂ ਨਹੀਂ ਤਾਂ ਆਪਾਂ ਅੱਗੇ ਕੰਟੀਨਿਊ ਕਰਦੇ ਕਿਉਂਕਿ ਇਹ ਕਾਫੀ ਜਿਵੇਂ ਚਮਕਦਾਰ ਹੁੰਦੇ ਆ ਸਾਰੇ ਕੈਮੀਕਲ ਤੇ ਕੰਡਕਟਿਵ
0: ਨਾਮ ਲਏ ਤੇ ਯਾਦ ਨਹੀਂ ਰਹਿਣੇ ਹੈਗੇ ਸੋ ਕੋਈ ਫਾਇਦਾ ਨਹੀਂ ਹੈਗਾ ਮੈਨੂੰ ਲੱਗਦਾ
1: ਹਾਂਜੀ ਸਾਰਿਆਂ ਨੂੰ ਵੀ ਹੋ ਜਾਂਦਾ ਕਿ ਕੀ ਨਾਮ ਹੈ ਕਿਉਂਕਿ ਸਾਇੰਟਿਫਿਕ ਨਾਮ ਹੁੰਦਾ ਹੈ ਜ਼ਿਆਦਾ ਤੋ ਇਹ ਇਸ ਲਈ ਖਾਸ ਹੈਗੇ ਕਿਉਂਕਿ ਤੁਸੀਂ ਆਪਣੇ ਪੋਡਕਾਸਟ ਗੱਲ ਕੀਤੀ ਸੀ ਕਿ ਹਰ ਛੋਟੀ ਤੋਂ ਛੋਟੀ ਚੀਜ਼ ਇਕੱਲੇ ਸਾਡੇ ਮੋਬਾਈਲ ਦੇ ਫੋਨ ਦੇ ਵਿੱਚ ਜਿਹੜੇ 8 ਤਰ੍ਹਾਂ ਦੇ ਡਿਫਰੈਂਟ ਤਰ੍ਹਾਂ ਦੇ ਰੇਅਰ ਅਰਥ ਮਿਨਰਲ ਜਿਹੜੇ ਮਿਲਦੇ ਹੈਗੇ ਆ ਤੋ ਇਲੈਕਟ੍ਰੀਸਿਟੀ ਨੂੰ ਈਜ਼ੀਲੀ ਪਾਸ ਕਰ ਦਿੰਦੇ ਆ ਚਮਕਦਾਰ ਹੁੰਦੇ ਹੈਗੇ ਆ ਇਹ ਤੇ ਮੈਗਨੈਟਿਕ ਪ੍ਰੋਪਰਟੀਜ਼ ਇਹਨਾਂ ਦੀਆਂ ਵਧੀਆ ਹੁੰਦੀਆਂ ਮਤਲਬ ਚੁੰਬਕ ਵਾਂਗੂ ਕੰਮ ਕਰਦੇ ਜਿਹੜੇ ਅਸੀਂ ਨੋਰਮਲ ਚੁੰਬਕ ਦੇਖਦੇ ਨਾ ਆਇਰਨ ਵਾਲੇ ਉਹਦੇ ਨਾਲੋਂ ਬਹੁਤ ਜ਼ਿਆਦਾ ਇਹ ਸਟਰੋਂਗ ਹੁੰਦੇ ਆ ਬਟ ਰੇਅਰ ਇਹਦੀ ਰਿਫਾਈਨਿੰਗ ਜਿਹੜੀ ਹੈਗੀ ਜਾਂ ਮਤਲਬ ਕਿ ਇਹਨੂੰ ਕੱਢਣਾ ਇਸ ਲਈ ਔਖਾ ਹੁੰਦਾ ਕਿਉਂਕਿ ਇਹ ਕੁਛ ਰੇਡੀਓ ਐਕਟਿਵ ਐਲੀਮੈਂਟਸ ਦੇ ਨਾਲ ਪਏ ਹੁੰਦੇ ਆ ਹੁਣ ਰੇਡੀਓ ਐਕਟਿਵ ਐਲੀਮੈਂਟਸ ਆਉਂਦਾ ਜਿਹਨਾਂ ਦੇ ਵਿੱਚੋਂ ਰੇਡੀਏਸ਼ਨਸ ਨਿਕਲਦੀਆਂ ਜਿਵੇਂ ਯੂਰੇਨੀਅਮ ਹੋ ਗਿਆ ਜਾਂ ਥੋਰੀਅਮ ਹੋ ਗਿਆ ਹਨਾ ਮਤਲਬ ਮੋਸਟਲੀ ਅਰਥ ਦੇ ਵਿੱਚ ਉਹਨਾਂ ਦੇ ਨਾਲ ਪਏ ਹੁੰਦੇ ਆ ਜਾਂ ਫਿਰ ਇੱਕ ਤੋਂ ਵੱਧ ਕੇ REM ਜਿਹੜੇ ਉਹ ਇੱਕ ਗਰੁੱਪ ਚ ਪਏ ਹੁੰਦੇ ਆ ਸੋ ਇਹਦੇ ਚ ਕਿਉਂਕਿ ਇਹਨੂੰ ਅਲੱਗ ਕਰਨਾ ਬਹੁਤ ਔਖਾ ਹੁੰਦਾ ਫੋਰ ਐਗਜ਼ਾਮਪਲ ਜਿੱਦਾਂ ਆਪਾਂ ਸਾਨੂੰ ਪਤਾ ਕਿ ਪਾਣੀ ਦਾ ਜਿਹੜਾ ਬੋਇਲਿੰਗ ਪੁਆਇੰਟ ਆ ਉਹ 100°C ਹੁੰਦਾ ਹੈ ਸੀ ਲੈਵਲ ਦੇ ਉੱਤੇ ਤੇ ਜੇ ਤੁਸੀਂ 100 ਤੇ ਕਰੋਗੇ ਹਨਾ ਉਹਨੂੰ ਗਰਮ ਤਾਂ ਉਹ ਜ਼ਿਆਦਾ ਉਹਦੇ ਚੋਂ ਭਾਫ਼ ਨਿਕਲੂਗੀ ਤੋ ਜਿੱਦਾਂ ਇੱਕ ਐਗਜ਼ਾਮਪਲ ਦੇ ਤੌਰ ਤੇ ਲਓ ਕਿ ਦੋ ਮੰਨ ਲਓ ਇੱਕ ਜਿਹੜਾ ਰੌਕ ਜਿਹੜੀ ਪ੍ਰੈਜੈਂਟ ਹੈਗੀ ਉਹਦੇ ਵਿੱਚ ਦੋ ਡਿਫਰੈਂਟ ਤਰ੍ਹਾਂ ਦੇ ਰੇਅਰ ਅਰਥ ਮਿਨਰਲਸ ਹੈਗੇ ਆ ਜਿਹਦੇ ਚ ਇੱਕ ਦਾ ਬੋਇਲਿੰਗ ਪੁਆਇੰਟ 70°C ਹੈਗਾ ਔਰ ਇੱਕ ਦਾ 71°C ਜਾਂ 72°C ਹੈਗਾ ਆ ਹੁਣ ਅਗਰ ਇੱਕ ਹੋਰ ਐਕਸਟਰਾ ਉਹਨਾਂ ਦੇ ਨਾਲ ਹੈਗਾ ਜਿਹੜਾ 40 ਡਿਗਰੀ ਸੈਲਸੀਅਸ ਦੇ ਉੱਤੇ ਬੋਇਲ ਹੋ ਜਾਂਦਾ ਤਾਂ ਉਹਨੂੰ ਤੁਸੀਂ ਈਜ਼ੀਲੀ ਕੱਢ ਲਓਗੇ ਹਨਾ ਉਹਦੇ ਵਿੱਚੋਂ ਕਿ 40 ਡਿਗਰੀ ਸੈਲਸੀਅਸ ਤੇ ਬੋਇਲ ਹੋਇਆ ਔਰ ਅਲੱਗ ਹੋ ਗਿਆ। ਪਰ ਜਦੋਂ 70 ਔਰ 71 ਦੀ ਗੱਲ ਆਉਣੀ ਆ ਜਾਂ 75 ਔਰ 76 ਦੀ ਗੱਲ ਆਉਣੀ ਆ ਤਾਂ ਉਹ 1 ਡਿਗਰੀ ਦਾ ਡਿਫਰੈਂਸ ਹੁੰਦਾ ਤਾਂ ਉਸ ਟਾਈਮ ਦੇ ਉੱਤੇ ਬਹੁਤ ਜ਼ਿਆਦਾ ਜਿਹੜੀਆਂ ਟੈਕਨੀਕਸ ਔਰ ਬਹੁਤ ਸਟਰੋਂਗ ਐਸਿਡਸ ਯੂਜ਼ ਕਰਨੇ ਪੈਂਦੇ ਆ ਉਹਨਾਂ ਦੋ ਨੂੰ ਅਲੱਗ ਕਰਨ ਦੇ ਲਈ। ਇਸ ਲਈ ਇਹ ਜਿਹੜਾ ਇਹ ਸਾਨੂੰ ਔਖਾ ਹੁੰਦਾ ਇਹਨਾਂ ਨੂੰ ਜਿਹੜੀਆਂ ਦੀ ਪ੍ਰੋਸੈਸਿੰਗ ਕਰਨੀ ਰਿਫਾਈਨਿੰਗ ਕਰਨੀ ਬਹੁਤ ਔਖੀ ਹੈਗੀ ਆ ਜਿਹੜੀ ਅਸੀਂ ਅੱਗੇ ਗੱਲਾਂ ਕਰਦੇ ਆ ਅੱਗੇ ਗੱਲ ਕਰਾਂਗੇ ਕਿ ਇਸੇ ਲਈ ਜਿਹੜੀ ਆ ਇੱਕ ਜਿਹੜੀ ਆ ਚਾਈਨਾ ਵਰਗੀ ਕੰਟਰੀ ਪੂਰੇ ਵਰਲਡ ਚ ਇਸ ਟਾਈਮ ਡੋਮੀਨੇਟ ਕਰ ਰਹੀ ਹੈਗੀ ਆ ਹਨਾ ਤੇ ਇਹੀ ਇਹਦਾ ਮਤਲਬ ਮੇਨ ਰੀਜ਼ਨ ਹੈਗਾ। ਰੇਅਰ ਅਰਥ ਦਾ ਨਾਮ ਬਹੁਤ ਪੁਰਾਣਾ ਹੈਗਾ ਇਸ ਲਈ ਥੋੜਾ ਜਿਹਾ ਮਿਸਲੀਡਿੰਗ ਜਿਹਾ ਨਾਮ ਹੈਗਾ
0: ਤੇ
1: ਹਾਂਜੀ।
0: ਅੱਛਾ ਤੁਸੀਂ ਦੱਸਿਆ ਕਿ ਇੱਕ ਤਾਂ ਪੀਰੀਓਡਿਕ ਟੇਬਲ ਮੇਰੇ ਯਾਦ ਕਰਾਤਾ ਸਾਡੇ ਬਾਪੂ ਜੀ ਪੜ੍ਹਾਉਂਦੇ ਹੁੰਦੇ ਸੀਗੇ ਤੇ ਐਂ ਲੱਗਦਾ ਹੁੰਦਾ ਸੀ ਜਿਵੇਂ ਕੈਲੰਡਰ ਹੁੰਦਾ ਹੈ ਕਿਸੇ ਪੁਰਾਣੇ ਜ਼ਮਾਨੇ ਦਾ ਤੇ ਤੁਸੀਂ ਇੱਕ ਬੜੀ ਇੰਟਰਸਟਿੰਗ ਗੱਲ ਕੀਤੀ ਕਿ 17 ਟੋਟਲ ਜਿਹੜੇ ਐਲੀਮੈਂਟਸ ਹੈਗੇ ਨੇ ਇਹ ਰੇਅਰ ਅਰਥ ਜਿਨ੍ਹਾਂ ਨੂੰ ਕਿਹਾ ਜਾਂਦਾ ਉਹਨਾਂ 'ਚ 15 ਤਾਂ ਇੱਕੋ ਹੀ ਕੈਟਾਗਰੀ ਦੇ ਹੈਗੇ ਨੇ ਲੈਥੋਨਾਈਟਸ ਸ਼ਾਇਦ ਹਨਾ ਤੇ ਇੱਕ ਯੈਟਰੀਅਮ ਤੇ ਇੱਕ ਸਕੈਂਡੀਅਮ। ਹੁਣ ਜਿਹੜਾ ਸਕੈਂਡੀਅਮ ਹੈ ਜਿਹੜਾ ਉਹ ਆਮ ਤੌਰ ਦੇ ਉੱਤੇ ਅਸੀਂ ਕਿਉਂਕਿ ਮੈਂ ਇਲੈਕਟ੍ਰਿਕ ਦਾ ਸਟੂਡੈਂਟ ਵੀ ਰਿਹਾ ਹੈਗਾ 2 ਸਾਲ ਦਾ ਡਿਪਲੋਮਾ ਕਰਦੇ ਤੇ ਸਾਨੂੰ ਅਕਸਰ ਇਹ ਕਿਹਾ ਜਾਂਦਾ ਹੁੰਦਾ ਸੀ ਕਿ ਜਿਹੜੇ ਉਹ ਬਲਬ ਦੇ ਅੰਦਰ ਫਿਲਾਮੈਂਟਸ ਨਹੀਂ ਹੁੰਦੇ ਹੈਗੇ ਬਲਬ ਜਿਹੜੇ ਜਿਹੜੇ ਆਪਣੇ ਲਾਈਟ ਬਲਬ ਘਰਾਂ ਦੇ ਵਿੱਚ ਚੱਲਦੇ ਨੇ ਉਹਨਾਂ ਦੇ ਵਿੱਚ ਉਹ ਜਿਹੜਾ ਬਾਰੀਕ ਜਿਹਾ ਚੀਜ਼ ਹੁੰਦੀ ਹੈਗੀ ਉਹ ਸਕੈਂਡੀਅਮ ਹੁੰਦਾ। ਸੋ ਉਹਨੂੰ ਸਕੈਂਡੀਅਮ ਨੂੰ ਛੱਡ ਦਈਏ ਤੇ ਬਾਕੀ ਦੇ ਜਿੰਨੇ ਵੀ ਰੇਅਰ ਅਰਥ ਮਿਨਰਲਸ ਨੇ ਉਹ ਬੜੇ ਭਾਰੇ ਹੁੰਦੇ ਨੇ ਲੋਹੇ ਤੋਂ ਵੀ ਭਾਰੇ ਹੁੰਦੇ ਨੇ ਕਿਉਂਕਿ ਹਾਲਾਂਕਿ ਮਤਲਬ ਅਸੀਂ ਲੋਹਾ ਐਜ਼ ਆ ਤੁਸੀਂ ਉਹਨੂੰ ਕਿਸੇ ਅਦਰਵਾਈਜ਼ ਉਹਨੂੰ ਤੁਲਨਾ ਨਾ ਕਰਿਓ ਪਰ ਅਸੀਂ ਇੱਕ ਕਣ ਦੀ ਤੁਲਨਾ ਕਰਦੇ ਹਾਂ ਜਾਂ ਇੱਕ ਕੀ ਕਹਿ ਸਕਦੇ ਹਾਂ ਉਹਦਾ ਇੱਕ ਇੱਕ ਅੰਸ਼ ਲੋਹੇ ਦਾ ਤੇ ਉਹਦੀ ਤੁਲਨਾ ਦੂਸਰੇ ਇਹਨਾਂ ਦੇ ਨਾਲ ਕਰੀਏ ਤੇ ਹਲਕੇ ਹੁੰਦੇ ਨੇ ਬਟ ਇਹਨਾਂ ਦੇ ਅਦਰਵਾਈਜ਼ ਯੂਜ਼ ਕੀ ਹੈਗੇ ਨੇ ਕੋਈ ਮੋਟਾ ਮੋਟਾ ਜਿਹਾ ਜੇ ਆਪਾਂ ਮੈਂ ਨਹੀਂ ਚਾਹੁੰਦਾ ਹੈਗਾ ਕਿ ਆਪਾਂ ਇਕੱਲੇ ਇਕੱਲੇ ਦਾ ਨਾਂ ਦੱਸ ਕੇ ਬਟ ਮੋਟਾ ਮੋਟਾ ਜਿਹਾ ਦੱਸ ਦਈਏ ਤਾਂ ਕਿ ਅਗਲੇ ਅੱਜ ਦਾ ਜਿਹੜਾ ਪੂਰਾ ਐਪੀਸੋਡ ਹੈ ਉਹਦੀ ਇੰਪੋਰਟੈਂਸ ਬਣ ਜਾਵੇ ਵੀ ਕਿ ਇਹ ਕਿੱਥੋਂ ਲੈ ਕੇ ਬਲਬ ਤੋਂ ਲੈ ਕੇ ਹਥਿਆਰਾਂ ਤੱਕ ਕਿੱਥੇ ਕਿੱਥੇ ਇਸਤੇਮਾਲ ਹੁੰਦੇ ਹੈਗੇ ਨੇ ਜੇ ਉਹ ਤੁਸੀਂ ਦੱਸ ਸਕਦੇ ਹੋਏ ਤੇ।
1: ਹਾਂਜੀ ਇਹ ਇਹਦੇ ਵਿੱਚ ਜਿੱਦਾਂ ਅਸੀਂ ਜਿਹੜਾ ਤੁਸੀਂ ਬਲਬ ਦੀ ਗੱਲ ਕੀਤੀ ਆ ਸੋ ਫਲੋਰੈਸੈਂਟ ਔਰ ਐਲਈਡੀ ਲਾਈਟਿੰਗ ਜਿਹੜੀ ਅਸੀਂ ਅੱਜ ਕੱਲ੍ਹ ਯੂਜ਼ ਕਰਦੇ ਹਾਂ ਉਹਦੇ 'ਚ ਇਹ ਯੂਜ਼ ਹੁੰਦੇ ਹੈਗੇ ਆ REFs ਤੇ ਇਹ ਜਿਹੜੇ ਯਤਰੀਅਮ ਜਾਂ ਯੂਰੋਪੀਅਮ ਤੇ ਟਰਬੀਅਮ ਕਰਕੇ REM ਹੈਗਾ ਇਹਨਾਂ ਦੀ ਜਿਹੜੀ ਰੈੱਡ ਗ੍ਰੀਨ ਤੇ ਬਲੂ ਕਲਰ ਦੀ ਲਾਈਟ ਇਹ ਛੱਡਦੇ ਆ ਹਨਾ ਇਸ ਲਈ ਅਸੀਂ ਜਿਹੜਾ ਇਹਨਾਂ ਨੂੰ ਸਾਡੇ ਜਿਹੜੇ ਟੀਵੀ ਹੈਗੇ ਆ ਮਤਲਬ ਜਦੋਂ ਸ਼ੁਰੂ ਹੋਏ ਸੀਗੇ ਉਸ ਟਾਈਮ ਦੇ ਉੱਤੇ ਇਹਨਾਂ ਨੂੰ ਯੂਜ਼ ਕਰਨਾ ਟੀਵੀਜ਼ ਦੇ ਵਿੱਚ ਸ਼ੁਰੂ ਕੀਤਾ ਸੀਗਾ ਹਾਂਜੀ ਤੇ ਗਲਾਸ ਪੋਲਿਸ਼ਿੰਗ ਦੇ ਲਈ ਇਹਨਾਂ ਨੂੰ ਇਹਦੇ ਵਿੱਚ ਕੁਛ ਨੂੰ ਯੂਜ਼ ਕਰਦੇ ਆ ਜਿਹੜੀ ਉਹਦੀ ਉਹਦਾ ਕੰਮ ਆਉਂਦਾ ਜਿਵੇਂ ਅਸੀਂ ਆਪਾਂ ਐਨਕਾਂ ਬਣਵਾਉਣ ਜਾਂਦੇ ਹਾਂ ਹਨਾ ਉੱਥੇ ਉਹ ਯੂਜ਼ ਕਰਦੇ ਹੈਗੇ ਇਹਨਾਂ ਨੂੰ ਤੇ ਫਿਰ ਜਿਹੜੇ ਸਾਡੇ ਡਿਜੀਟਲ ਕੈਮਰਾਜ਼ ਆਉਂਦੇ ਆ ਉਹਨਾਂ ਦੇ ਵਿੱਚ ਲੈਂਸ ਜਿਹੜੇ ਆਉਂਦੇ ਆ ਉਹ ਮੋਸਟਲੀ ਉਹਦੇ 50% ਆਲਮੋਸਟ ਜਿਹੜਾ ਇੱਕ ਲੈਂਥ ਏ ਨਮ ਕਰਕੇ ਜਿਹੜਾ REM ਹੈਗਾ ਉਹਦੇ 'ਚ ਯੂਜ਼ ਹੁੰਦਾ ਇਨਕਲੂਡਿੰਗ ਆਰ ਫੋਨ ਕੈਮਰਾਜ਼ ਹਨਾ ਜਦੋਂ ਜਿਹੜਾ ਕਹਿੰਦੇ ਆਈਫੋਨ ਨੇ ਫਸਟ ਜਿਹੜਾ ਆਈਫੋਨ ਫਸਟ ਆਇਆ ਸੀਗਾ 2008 ਦੇ ਵਿੱਚ ਉਹਨੇ ਇਹ ਕੈਮੀਕਲ ਸਭ ਤੋਂ ਪਹਿਲਾਂ ਜਿਹੜਾ ਯੂਜ਼ ਕੀਤਾ ਸੀਗਾ ਉਹਨਾਂ ਉਸ ਕੈਮਰਾ ਦੇ ਵਿੱਚ ਹਨਾ ਗਲਾਸ ਕੈਮਰਾ ਲੈਂਸਿਸ ਦੇ ਵਿੱਚ ਤੇ ਉਹ ਨੀਓਡਾਈਮੀਅਮ ਇੱਕ REM ਉਹਦਾ ਮੈਗਨੇਟ ਯੂਜ਼ ਕਰਦੇ ਜਿੱਦਾਂ ਮੈਂ ਕਿਹਾ ਕਿ ਇਹਨਾਂ ਦੇ ਮੈਗਨੇਟ ਬਹੁਤ ਸਟਰੋਂਗ ਨੀਓਡਾਈਮੀਅਮ ਜਿਹੜਾ ਇੱਕ ਸਟਰੋਂਗੈਸਟ ਮੈਗਨੇਟ ਆ ਪੂਰੇ ਵਰਲਡ ਦੇ ਵਿੱਚ ਹਨਾ ਆਇਰਨ ਦੇ ਮੈਗਨੇਟ ਨਾਲ ਵੀ ਜ਼ਿਆਦਾ ਤੇ ਉਹਨੂੰ ਇਹ ਯੂਜ਼ ਕਰਦੇ ਜਿਹੜੇ ਅਸੀਂ ਛੋਟੇ ਸਪੀਕਰ ਯੂਜ਼ ਕਰਦੇ ਹਾਂ ਜਾਂ ਅਸੀਂ ਕਹਿ ਦਿੰਦੇ ਹਾਂ ਕਿ ਸਾਡੇ ਨੋਇਜ਼ ਪਰੂਫ ਹੈੱਡਫੋਨਸ ਆ ਹਨਾ ਉਹ ਸਾਰਿਆਂ ਦੇ ਵਿੱਚ ਇਹ ਜਿਹੜਾ ਯੂਜ਼ ਹੁੰਦਾ ਹੈਗਾ ਸਾਊਂਡ ਨੂੰ ਇੰਪਰੂਵ ਕਰਨ ਦੇ ਲਈ ਤੇ ਕੁਛ ਜਿਹੜੇ ਹੈਗੇ ਆ ਐਨਰਜੀ ਐਫੀਸ਼ੀਐਂਟ ਸਕਰੀਨਸ ਜਿਹੜੀ ਆ ਜਦੋਂ ਅਸੀਂ ਅੱਜ ਕੱਲ੍ਹ ਜਿੱਦਾਂ ਜਿੱਦਾਂ ਐਡਵਾਂਸਮੈਂਟ ਹੁੰਦੀ ਆ ਨਾ ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਸਕਰੀਨਸ ਹੈਗੀ ਜਿਹੜੀ ਐਨਰਜੀ ਬਹੁਤੀ ਜ਼ਿਆਦਾ ਯੂਜ਼ ਨਹੀਂ ਕਰਦੀਆਂ ਤਾਂ ਉਹਨਾਂ ਦੇ ਵਿੱਚ ਵੀ ਕੁਛ ਹੁੰਦੇ ਹੈਗੇ ਫਿਰ ਮੈਗਨੇਟਸ 'ਚ ਮੈਂ ਦੱਸਿਆ ਬੈਟਰੀਜ਼ ਦੇ ਵਿੱਚ ਹੁੰਦੇ ਇਲੈਕਟ੍ਰਿਕ ਵਹੀਕਲਸ ਦੇ ਵਿੱਚ ਹੁੰਦੇ ਹਨਾ ਤੋ ਹਰ ਚੀਜ਼ ਦੇ ਵਿੱਚ ਛੋਟੀ ਛੋਟੀ ਚੀਜ਼ ਘਰ ਦੇ ਵਿੱਚ ਮਤਲਬ ਜੇ ਅਸੀਂ REM ਦੀ ਪ੍ਰੋਡਕਸ਼ਨ ਇਸ ਐਟ ਦ ਮੂਮੈਂਟ ਅਗਰ ਬੰਦ ਕਰ ਦਿੰਦੇ ਹਾਂ ਰੇਅਰ ਅਰਥ ਮਿਨਰਲ ਨੂੰ ਮੈਂ ਸ਼ੋਰਟ 'ਚ REM ਕਹਿ ਰਹੀ ਹਾਂ ਅਗਰ ਇਹਨਾਂ ਦੀ ਆਪਾਂ ਪ੍ਰੋਡਕਸ਼ਨ ਬੰਦ ਕਰ ਦਿੰਦੇ ਹਾਂ ਤੋ ਤੁਸੀਂ ਇਹ ਸੋਚੋ ਕਿ ਅਸੀਂ ਉਸ ਟਾਈਮ ਦੇ ਵਿੱਚ ਆਲਮੋਸਟ ਸਵੇਰੇ ਜਦੋਂ ਉੱਠੇ ਤੇ ਸਾਰਾ ਕੁਛ ਨਹੀਂ ਹੋਇਆ ਤਾਂ ਇਹਦਾ ਮਤਲਬ ਅਸੀਂ ਉਹ 70s ਈਵਨ 60s-50s ਦੇ ਟਾਈਮ 'ਚ ਜੀ ਰਹੇ ਹਾਂਗੇ ਹਾਵਾਂਗੇ ਕਿ ਨਾ ਹੀ ਸਾਡੇ ਕੋਲ ਲਾਈਟ ਹੋਊਗੀ ਔਰ ਨਾ ਹੀ ਮਤਲਬ ਕੋਈ ਐਡਵਾਂਸ ਕੋਈ ਫੋਨ ਨਹੀਂ ਆ ਕੋਈ ਟੀਵੀ ਕਲਰ ਟੀਵੀ ਨਹੀਂ ਹੈਗਾ ਬਲੈਕ ਐਂਡ ਵਾਈਟ ਟੀਵੀ ਚੱਲ ਰਿਹਾ ਤਾਂ ਉਹ ਸਾਰੀਆਂ ਚੀਜ਼ਾਂ ਇਸ ਲਈ REMs ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੇ ਆ ਬਟ REMs ਦੇ ਨਾਲ ਨਾਲ ਇੱਕ ਰੇਅਰ ਅਰਥ ਮਿਨਰਲਸ ਹੁੰਦੇ ਔਰ ਇੱਕ ਕ੍ਰਿਟੀਕਲ ਅਰਥ ਮਿਨਰਲਸ ਹੁੰਦੇ ਆ ਉਹ ਥੋੜੇ ਡਿਫਰੈਂਟ ਹੁੰਦੇ ਉਹ ਕਈ ਵਾਰ ਹੋ ਸਕਦਾ ਕਿ ਸਾਨੂੰ ਕਨਫਿਊਜ਼ਨ ਹੋ ਜਾਵੇ ਕਿ ਕ੍ਰਿਟੀਕਲ ਅਰਥ ਮਿਨਰਲਸ ਉਹਦੇ ਇੱਕ ਅਲੱਗ ਤਰ੍ਹਾਂ ਦੇ ਮਿਨਰਲਸ ਹੁੰਦੇ ਆ, ਜਿਵੇਂ ਉਹ ਸਾਰੀ ਕੰਟਰੀ ਕ੍ਰਿਟੀਕਲ ਅਰਥ ਮਿਨਰਲਸ ਦਾ ਮਤਲਬ ਹੈਗਾ ਕਿ ਉਹ ਵਾਲੇ ਮਿਨਰਲ ਜਿਹੜੇ ਸਾਨੂੰ ਲੋੜ ਹੈਗੀ ਆ ਬਟ ਸਾਨੂੰ ਮਿਲ ਨਹੀਂ ਰਹੇ ਹੈਗੇ, ਹਨਾ। ਤੋ ਹਰ ਕੰਟਰੀ ਦੇ ਲਈ ਅਲੱਗ ਹੋ ਸਕਦੇ ਆ, ਮਤਲਬ ਹੋ ਸਕਦਾ ਆਸਟ੍ਰੇਲੀਆ ਚ ਜਿਹੜੀ ਇੱਕ ਚੀਜ਼ ਦੀ ਕੰਜਪਸ਼ਨ ਜ਼ਿਆਦਾ ਤੋ ਉਹਦੇ ਚ ਖਾਸ ਤਰ੍ਹਾਂ ਦਾ ਜਿਹੜਾ ਉਹਦੇ ਚ ਕੋਈ ਵੀ ਆ ਸਕਦਾ, ਜਿਵੇਂ ਫੋਰ ਐਗਜ਼ਾਮਪਲ ਐਲੂਮੀਨੀਅਮ ਜਿਹੜਾ ਇੱਕ ਟਾਈਮ ਦੇ ਉੱਤੇ ਕ੍ਰਿਟੀਕਲ ਅਰਥ ਮਿਨਰਲ ਹੁੰਦਾ ਸੀਗਾ, ਹਾਂਜੀ। ਔਰ ਇੰਨਾ ਹੁੰਦਾ ਸੀਗਾ ਕਿ ਉਸ ਟਾਈਮ ਦੇ ਉੱਤੇ ਕਹਿੰਦੇ ਜਿਹੜੀ ਵਾਸ਼ਿੰਗਟਨ ਮੋਨੂਮੈਂਟ ਹੈਗਾ ਉਹਦੀਆਂ ਸੀਲਿੰਗਸ ਤੇ ਲਾਇਬ੍ਰੇਰੀ ਆ ਜਿਹੜੀ ਕਾਂਗਰਸ ਦੀ ਉੱਥੇ ਦੀ ਉਹਦੀ ਸੀਲਿੰਗਸ ਐਲੂਮੀਨੀਅਮ ਦੀ ਬਣੀ ਹੁੰਦੀ ਸੀਗੀ, ਇਹ ਦਿਖਾਉਣ ਲਈ ਕਿ ਅਸੀਂ ਦੇਖੋ ਅਸੀਂ ਮਤਲਬ ਐਲੂਮੀਨੀਅਮ ਕਿਉਂਕਿ ਬਹੁਤ ਮਹਿੰਗੀ ਚੀਜ਼ ਮੰਨੀ ਜਾਂਦੀ ਸੀ ਨਾ, ਬਟ ਹੁਣ ਐਲੂਮੀਨੀਅਮ ਹਰ ਬਹੁਤ ਕਾਮਨ ਹੋ ਗਈ ਕਿਉਂਕਿ ਜਦੋਂ ਟੈਕਨੀਕਸ ਆਈਆਂ ਤੇ ਪਤਾ ਲੱਗਿਆ ਇਹਨੂੰ ਕਿੱਦਾਂ ਈਜ਼ੀਲੀ ਜਿਹੜੀ ਐਕਸਟਰੈਕਟ ਕਰ ਸਕਦੇ ਆ ਇੱਕ ਮਿਕਸਚਰ ਦੇ ਵਿੱਚੋਂ ਤਾਂ ਉਹ ਕਾਮਨ ਹੋ ਗਿਆ। ਸੋ ਇਹ ਇੱਕ ਇੱਦਾਂ ਹੋ ਸਕਦਾ ਕਿ ਜ਼ਰੂਰੀ ਨਹੀਂ ਜਿਹੜਾ ਕ੍ਰਿਟੀਕਲ ਮਿਨਰਲ ਅੱਜ ਕ੍ਰਿਟੀਕਲ ਆ ਉਹ ਕੱਲ ਨੂੰ ਵੀ ਕ੍ਰਿਟੀਕਲ ਹੋਵੇ, ਹੋ ਸਕਦਾ ਕੱਲ ਨੂੰ ਤੁਹਾਨੂੰ ਉਦੋਂ ਕਿਤੇ ਕੋਈ ਮਾਈਨਸ ਮਿਲ ਜਾਣ, ਭੰਡਾਰ ਮਿਲ ਜਾਵੇ, ਹਨਾ, ਜਾਂ ਔਰ ਕੰਟਰੀਜ਼ ਦੇ ਲਈ ਵੀ ਡਿਫਰੈਂਟ ਹੋ ਸਕਦਾ। ਸੋ ਇਹ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਜਿਹੜੇ ਦੋ ਇੱਕ ਗਰੁੱਪ ਕਹਿੰਦੇ ਆ। ਸੋ ਕ੍ਰਿਟੀਕਲ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਹਦੇ ਚ ਸਾਰੇ ਰੇਅਰ ਅਰਥ ਮਿਨਰਲ ਆ ਜਾਊਗੇ ਕਿਉਂਕਿ ਉਹ ਤਾਂ ਸਾਨੂੰ ਪਤਾ ਹੀ ਹੈ ਕਿ ਹੈਗੇ ਕ੍ਰਿਟੀਕਲ, ਉਹ ਤਾਂ ਹਰ ਕਿਸੇ ਨੂੰ ਹੀ ਚਾਹੀਦੇ ਚਾਹੀਦੇ, ਹਨਾ। ਪਰ ਜਦੋਂ ਅਸੀਂ ਰੇਅਰ ਅਰਥ ਮਿਨਰਲ ਦੀ ਗੱਲ ਸੋਰੀ ਰੇਅਰ ਅਰਥ ਮਿਨਰਲ ਦੀ ਗੱਲ ਕਰਾਂਗੇ ਤਾਂ ਸਾਰੇ ਕ੍ਰਿਟੀਕਲ ਮਿਨਰਲ ਹੀ ਹੋਊਗੇ।
0: ਰਾਈਟ ਰਾਈਟ। ਆਸਟ੍ਰੇਲੀਆ ਦੇ ਕੰਟੈਕਸਟ ਦੇ ਵਿੱਚ ਇੱਥੇ ਮਿਨਰਲਸ ਬਹੁਤ ਮਿਲਦੇ ਹੈਗੇ ਨੇ, ਇੱਥੇ ਵੈਸਟਰਨ ਆਸਟ੍ਰੇਲੀਆ ਤੋਂ ਲੈ ਕੇ ਕੁਇਨਜ਼ਲੈਂਡ ਤੱਕ ਤੁਸੀਂ ਚਲੇ ਜਾਓ, ਅਤੇ ਇਨਫੈਕਟ ਆਸਟ੍ਰੇਲੀਆ ਦੀ ਗਵਰਨਮੈਂਟ ਦੇ ਕੋਲ ਤਾਂ ਇੱਕ ਅਲੱਗ ਤੋਂ ਡਿਪਾਰਟਮੈਂਟ ਵੀ ਹੈਗਾ ਜਿਹੜਾ ਇਹਨਾਂ ਨੂੰ ਕੰਟਰੋਲ ਕਰਦਾ, ਡੀ ਆਈ ਐਸ ਐਡ ਡਿਪਾਰਟਮੈਂਟ ਕਹਿੰਦੇ ਹੁੰਦੇ ਆਪਾਂ, ਹਨਾ, ਇੰਡਸਟਰੀ ਸਾਇੰਸ ਅਤੇ ਰਿਸੋਰਸਿਜ਼ ਵਾਲਾ। ਅਤੇ ਇੱਥੇ ਬਿਲਕੁਲ ਇੱਕ ਗੱਲ ਤੁਸੀਂ ਸਹੀ ਕਹੀ ਹੈ ਕਿ ਹੋ ਸਕਦਾ ਹੈ ਕਿ ਆਸਟ੍ਰੇਲੀਆ ਦੇ ਕੰਟੈਕਸਟ ਦੇ ਵਿੱਚ ਹੁਣ ਜਿਵੇਂ ਅਲੂਮੀਨੀਅਮ, ਜੇ ਯੂਰੋਪੀਅਨ ਕੰਟਰੀਜ਼ ਦੇ ਕੰਟੈਕਸਟ 'ਚ ਕਹੀਏ ਤਾਂ ਸ਼ਾਇਦ ਉੱਥੇ ਇਹ ਬਹੁਤ ਰੇਅਰ ਹੈ, ਆਸਟ੍ਰੇਲੀਆ ਕੋਲ ਹੈਗਾ, ਬਟ ਅਗੇਨ ਦੈਨ ਫਿਰ ਉਹਦੀ ਮਾਈਨਿੰਗ ਕਿੰਨੀ ਕੁ ਹੁੰਦੀ ਹੈ, ਕਿੰਨੀ ਕੁ ਨਹੀਂ ਹੁੰਦੀ, ਕੀ ਉਹਦੇ ਮਾਈਨਿੰਗ ਦੇ ਲਈ ਰਿਸੋਰਸਿਜ਼ ਹੈਗੇ ਨੇ ਕਿ ਨਹੀਂ ਹੈਗੇ, ਉਹ ਫਿਰ ਉਹਨੂੰ ਰੇਅਰ ਦੀ ਕੈਟਾਗਰੀ 'ਚ ਪਾ ਦਿੰਦੇ ਨੇ। ਹਾਲਾਂਕਿ ਉਹ ਰੇਅਰ ਦੀ ਕੈਟਾਗਰੀ ਦੇ ਵਿੱਚ ਜਿਹੜੇ 17 ਅਲੱਗ ਜਿਨ੍ਹਾਂ ਦੀ ਆਪਾਂ ਐਲੀਮੈਂਟਸ ਦੀ ਗੱਲ ਕੀਤੀ ਹੈ, ਉਹਨਾਂ ਦੇ ਵਿੱਚ ਇਹ ਬਿਲਕੁਲ ਨਹੀਂ ਆਉਂਦਾ ਹੈਗਾ, ਨਾ ਕਾਪਰ ਆਉਂਦਾ, ਨਾ ਜ਼ਿੰਕ ਆਉਂਦਾ। ਹਾਂ, ਉਹਨਾਂ ਦੇ ਨਾਲ ਜੁੜੇ ਹੋਏ ਜ਼ਰੂਰ ਹੋ ਸਕਦੇ ਨੇ। ਔਰ ਜਿੱਦਾਂ ਯੂਜ਼ ਦੀ ਗੱਲ ਕੀਤੀ ਹੈ ਸੰਦੀਪ ਜੀ ਨੇ ਕਿ ਤੁਹਾਡੇ ਬਲਬਾਂ ਤੋਂ, ਟਿਊਬਾਂ, ਲਾਈਟਾਂ ਤੋਂ ਲੈ ਕੇ ਘਰਾਂ ਦੇ ਵਿੱਚ ਸਪੀਕਰ, ਕੰਨਾਂ ਦੇ ਵਿੱਚ ਲੱਗੀਆਂ ਹੋਈਆਂ ਡੋਡੀਆਂ ਤੋਂ ਲੈ ਕੇ ਇਕੱਲੀ ਇਕੱਲੀ ਚੀਜ਼ ਦੇ ਵਿੱਚ, ਇਨਫੈਕਟ ਜਿਹੜੇ ਮਰੀਜ਼ ਹੈਗੇ ਨੇ ਉਹਨਾਂ ਦੇ ਲਈ ਐਕਸਰੇ ਮਸ਼ੀਨਾਂ ਤੋਂ ਲੈ ਕੇ ਪੈਟ ਸਕੈਨ ਦੀਆਂ ਮਸ਼ੀਨਾਂ ਤੱਕ ਹਰ ਇੱਕ ਚੀਜ਼ ਦੇ ਵਿੱਚ, ਰੇਡੀਓ ਐਕਟਿਵ ਦੀ ਤੁਸੀਂ ਗੱਲ ਕਰਤੀ, ਉਹਦੇ 'ਚ ਤਾਂ ਸਾਰੇ ਹੀ ਆ ਗਿਆ। ਹਾਂ, MRI ਸਾਰੀਆਂ ਹੀ ਆ ਗਈਆਂ ਚੀਜ਼ਾਂ। ਪਤਾ ਕਦੋਂ ਚੱਲਿਆ ਸੀਗਾ ਵੀ ਇਹ ਰੇਅਰ ਅਰਥ ਹੈਗੇ ਨੇ, ਕੋਈ ਇਤਿਹਾਸ ਦੇ ਵੱਲ ਲੈ ਕੇ ਚੱਲੋਗੇ, ਇਹਦੀ ਹਿਸਟਰੀ ਕੀ ਹੈਗੀ?
1: ਹਾਂਜੀ, ਇਹ ਜਦੋਂ ਸਭ ਤੋਂ ਪਹਿਲਾਂ ਜਿਹੜਾ ਇਹਦਾ ਸਾਨੂੰ ਜਿਹੜਾ ਜਿਹੜੀ ਮੈਂ ਗੱਲ ਕੀਤੀ ਹੈ, ਜਦੋਂ ਪਹਿਲਾਂ ਮਿਲਿਆ ਤਾਂ ਉਹਨੇ ਰੇਅਰ ਕਿਹਾ ਕਿਉਂਕਿ ਪਹਿਲੀ ਵਾਰ ਮਿਲਿਆ ਸੀ 1788 ਦੇ ਵਿੱਚ, ਜਿਹੜਾ ਇੱਕ ਸਵੀਡਨ ਦੇ ਵਿੱਚ ਪਿੰਡ ਪੈਂਦਾ ਯਟਰ ਵੀ ਕਰਕੇ, ਇਹਦੇ ਨਾਮ ਤੋਂ ਹੀ ਇੱਕ ਜਿਹੜਾ ਯਟਰੀਅਮ ਜਿਹੜਾ ਰੇਅਰ ਅਰਥ ਮਿਨਰਲ ਵੀ ਹੈਗਾ। ਤੇ ਸਭ ਤੋਂ ਪਹਿਲਾਂ ਜਿਹੜਾ ਇੱਕ ਮਾਈਨਿੰਗ 'ਚ ਕੰਮ ਕਰਦੇ ਹੋਏ ਕਿਸੇ ਬੰਦੇ ਨੂੰ ਇਹ ਜਿਹੜੀ ਰੌਕ ਤੁਸੀਂ ਕਹਿ ਸਕਦੇ ਹੋ ਮਿਲੀ ਸੀਗੀ 1787-88 ਦੇ ਵਿੱਚ, ਔਰ ਇਹਨੂੰ ਜਿਹੜਾ ਉਸ ਤੋਂ ਬਾਅਦ 1794 ਦੇ ਵਿੱਚ ਪਹਿਲਾ ਰੇਅਰ ਅਰਥ ਮਿਨਰਲ ਜਿਹੜਾ ਮਿਲਿਆ ਸੀ, ਮਤਲਬ ਪਹਿਲਾਂ ਉਹਨਾਂ ਨੂੰ ਔਰ ਹੋਰ ਮਿਲੀ, ਮਤਲਬ ਸ਼ੁਰੂਆਤ ਇਹਦੀ ਉੱਥੋਂ ਹੋਈ ਕਿ ਉਸ ਮਾਈਨਿੰਗ ਦੇ ਵਿੱਚ ਇੱਕ ਅਲੱਗ ਤਰ੍ਹਾਂ ਦੇ ਉਹਨਾਂ ਨੂੰ ਮਿਲਿਆ। ਪਰ ਉਸ ਤੋਂ ਬਾਅਦ ਯਟਰੀਆ ਉਹਨਾਂ ਨੇ ਪਹਿਲਾਂ ਜਿਹੜਾ ਇਹਨੂੰ ਸਭ ਤੋਂ ਪਹਿਲਾਂ ਇਹਨੂੰ ਨਾਮ ਦਿੱਤਾ ਯਟਰੀਆ ਕਿਉਂਕਿ ਜਿਹੜੇ ਪਿੰਡ ਦੇ ਵਿੱਚ ਮਿਲਿਆ ਸੀਗਾ, ਹਨਾ। ਔਰ ਉਹ ਜਿਹੜਾ ਬੰਦਾ ਲੈਬ 'ਚ ਕੰਮ ਕਰ ਰਿਹਾ ਸੀ ਕੈਮਿਸਟ ਸੀਗਾ, ਉਹਦਾ ਨਾਮ ਜੌਹਨ ਕਰਕੇ ਨਾਮ ਸੀਗਾ, ਉਹਨੇ ਸਭ ਤੋਂ ਪਹਿਲਾਂ ਇਹ ਜਿਹੜਾ ਇਹਨੂੰ ਇਹ ਨਾਮ ਦਿੱਤਾ ਸੀਗਾ ਯਟਰੀਆ ਕਰਕੇ ਪਿੰਡ ਨੂੰ, ਮਤਲਬ ਮੋਨੂਮੈਂਟ ਦੇ ਤੌਰ ਤੇ, ਹਨਾ। ਔਰ ਉਸ ਤੋਂ ਬਾਅਦ 1800 ਦੇ ਜਿਹੜੀ ਆ ਉਸ ਤੋਂ ਬਾਅਦ ਮਤਲਬ ਕੁਛ ਸਾਲਾਂ ਦੇ ਬਾਅਦ ਜਿਹੜਾ ਜਿਹੜੇ ਕੁਛ ਹੋਰ ਜਿਹੜੇ ਇਹਨਾਂ ਨੂੰ REM ਲੱਭਣੇ ਸ਼ੁਰੂ ਹੋ ਗਿਆ। ਫਿਰ ਉਸ ਤੋਂ ਬਾਅਦ ਜਦੋਂ ਲੇਟ 18th ਜਿਹੜੀ 19th ਸੈਂਚਰੀ ਸੀਗੀ ਉਹਦੇ ਵਿੱਚ ਹੋਰ ਕੰਟਰੀਜ਼ ਦੇ ਵਿੱਚ ਜਿਹੜਾ ਮਿਲਣੇ ਜਿਵੇਂ ਆਸਟਰੀਆ ਔਰ ਜਰਮਨੀ ਦੇ ਵਿੱਚ ਮਿਲਣਾ ਸ਼ੁਰੂ ਹੋਏ ਸਾਨੂੰ ਕੁਛ REM, ਮਤਲਬ ਇਹ ਵੀ ਕਹਿੰਦੇ ਆ ਕਿ ਜਿਹੜਾ ਫਸਟ ਜਿਹੜਾ ਡਾਕੂਮੈਂਟਡ ਟ੍ਰੇਡ ਹੈਗਾ ਆ ਉਹ ਜਰਮਨ, ਬ੍ਰਾਜ਼ੀਲ ਔਰ ਇੰਡੀਆ ਦੇ ਵਿੱਚ, ਮਤਲਬ ਇੰਡੀਆ ਜਿਹੜਾ ਜਰਮਨ ਜਿਹੜਾ ਲੈਂਦਾ ਸੀਗਾ ਉਹਨਾਂ ਤੋਂ, ਬ੍ਰਾਜ਼ੀਲ ਔਰ ਇੰਡੀਆ ਤੋਂ, ਮਤਲਬ ਪਹਿਲਾ ਜਿਹੜਾ ਟ੍ਰੇਡ ਇਹਨਾਂ ਦੇ ਵਿੱਚ ਸੀਗਾ। ਫਿਰ ਹੌਲੀ ਹੌਲੀ ਜਦੋਂ 1940-60 ਦੇ ਦੌਰਾਨ ਜਦੋਂ ਵਰਲਡ ਵਾਰ ਦਾ ਟਾਈਮ ਸੀਗਾ ਤਾਂ US ਔਰ ਰਸ਼ੀਆ ਡੋਮੀਨੇਟ ਕਰਦੇ ਸੀਗੇ, ਹਨਾ। ਉਸ ਟਾਈਮ ਦੇ ਉੱਤੇ ਕਿਉਂਕਿ ਵਰਲਡ ਵਾਰ ਦਾ ਟਾਈਮ ਸੀ ਤਾਂ ਆਰਮਸ ਰੇਸ ਚੱਲ ਰਹੀ ਸੀਗੀ, ਤਾਂ ਉਹਨਾਂ ਨੇ ਹੋਰ ਕਿਉਂਕਿ ਇਹ ਜਿਹੜਾ ਯੂਜ਼ ਹੋਣ ਲੱਗ ਗਏ ਸੀਗੇ ਹਥਿਆਰਾਂ ਦੇ ਵਿੱਚ, ਹਨਾ, ਤਾਂ ਉਹਨਾਂ ਨੇ ਹੋਰ ਰਿਸਰਚ ਜਿਹੜੀ ਇਹਦੇ ਉੱਤੇ ਕਰਨੀ ਸ਼ੁਰੂ ਕਰ ਦਿੱਤੀ। US ਨੇ ਜਿਹੜੇ ਮੈਂ ਮੈਗਨੇਟਸ ਦੀ ਗੱਲ ਕੀਤੀ ਉਹਨਾਂ 'ਚ ਕੁਛ ਮੈਗਨੇਟਸ ਡਿਵੈਲਪ ਕੀਤੇ, ਹਨਾ। ਔਰ ਸੋਵੀਅਤ ਯੂਨੀਅਨ ਜਿਹੜੀ ਸੀਗੀ ਉਹਨਾਂ ਨੇ ਸਕੈਂਡੀਅਮ ਨੂੰ ਯੂਜ਼ ਕੀਤਾ ਜਿਹੜਾ ਇੱਕ ਅਨਦਰ ਜਿਹੜੀ ਤੁਸੀਂ ਗੱਲ ਕੀਤੀ ਹੈ ਰੇਅਰ ਅਰਥ ਮਿਨਰਲ, ਉਹਨੂੰ ਯੂਜ਼ ਕੀਤਾ ਲਾਈਟਰ ਬਣਾਉਣ ਲਈ, ਐਲੂਮੀਨੀਅਮ, ਹਾਂਜੀ ਐਲੂਮੀਨੀਅਮ ਉਹਦੇ ਨਾਲ ਲਾਈਟਰ ਹੋ ਜਾਂਦਾ ਸੀ। ਤੋ ਮਿਗ 29 ਜਿਹੜੇ ਜਹਾਜ਼ ਸੀਗੇ ਉਹਨਾਂ ਦੇ ਵਿੱਚ ਫਾਈਟਰ ਪਲੈਨਟ ਪਾਇਲਟ ਜਹਾਜ਼ ਜਿਹੜੇ ਸੀਗੇ ਉਹਨਾਂ ਚ ਇਹਨੂੰ ਯੂਜ਼ ਕੀਤਾ ਗਿਆ ਸੀਗਾ। ਫਿਰ ਲੇਜ਼ਰ ਰਿਸਰਚ ਚ ਵੀ ਰਸ਼ੀਆ ਨੇ ਇਹਨੂੰ ਉਸ ਟਾਈਮ ਦੇ ਉੱਤੇ ਯੂਜ਼ ਕੀਤਾ, ਲੇਜ਼ਰ ਰੇਂਜ ਫਾਇੰਡਰ, ਮਤਲਬ ਜਿੱਦਾਂ ਟਾਰਗੇਟਡ, ਮਤਲਬ ਵਰਲਡ ਵਾਰ ਦੇ ਉਹਦੇ ਕੰਟੈਕਸਟ ਹੀ ਸਾਰਾ। ਸੋ ਇਹਨਾਂ ਟਾਈਮ ਦੇ ਵਿੱਚ ਇਹ ਡੋਮੀਨੇਟ ਕਰਦੇ ਰਹੇ। ਫਿਰ ਉਸ ਤੋਂ ਬਾਅਦ 1960s ਔਰ 80s ਦੇ ਵਿੱਚ, ਚਾਹੇ ਅੱਜ ਜਿਹੜਾ ਚਾਈਨਾ ਡੋਮੀਨੇਟ ਕਰ ਰਿਹਾ, ਬਟ ਉਸ ਟਾਈਮ ਦੇ ਉੱਤੇ ਅਮੈਰੀਕਾ ਲਾਰਜੈਸਟ ਪ੍ਰੋਡਿਊਸਰ ਸੀਗਾ ਇਹਦਾ, ਰੇਅਰ ਅਰਥ ਮਿਨਰਲ ਦਾ। ਉਸ ਤੋਂ ਬਾਅਦ ਕਿਉਂਕਿ ਇਹ ਜਿਹੜੀਆਂ ਵੈਸਟਰਨ ਕੰਟਰੀ ਸੀਗੀਆਂ ਇਹਨਾਂ ਦੇ ਵਿੱਚ ਐਨਵਾਇਰਮੈਂਟਲ ਰੈਗੂਲੇਸ਼ਨ ਈਵਨ ਹੁਣ ਵੀ ਥੋੜੇ ਸਟ੍ਰਿਕਟ ਹੁੰਦੇ ਆ ਨਾ, ਤਾਂ ਉਸ ਟਾਈਮ ਦੇ ਉੱਤੇ ਕਿਉਂਕਿ ਇਹਨਾਂ ਦੇ ਬਹੁਤ ਸਾਰੇ ਐਨਵਾਇਰਮੈਂਟਲ ਇਫੈਕਟਸ ਹੈਗੇ ਜਿਹੜੇ ਅਸੀਂ ਅੱਗੇ ਗੱਲ ਕਰਾਂਗੇ, ਹਿਊਮਨ ਬਾਡੀ ਦੇ ਉੱਤੇ, ਹੈਲਥ ਦੇ ਉੱਤੇ ਬਹੁਤ ਸਾਈਡ ਇਫੈਕਟਸ ਹੈਗੇ ਆ। ਸੋ ਇਸ ਲਈ ਜਿਹੜਾ ਆ ਵੈਸਟਰਨ ਕੰਟਰੀਜ਼ ਨੇ ਇਹਨਾਂ ਦੀ ਪ੍ਰੋਡਕਸ਼ਨ ਘੱਟ ਕਰ ਦਿੱਤੀ ਸੀ, ਤਾਂ ਹੌਲੀ ਹੌਲੀ ਚਾਈਨਾ ਡੋਮੀਨੇਟ ਹੋ ਗਿਆ, ਉਹ ਮੈਂ ਅੱਗੇ ਐਕਸਪਲੇਨ ਕਰੂੰਗੀ ਕਿਵੇਂ। ਬਟ 1970-80 ਦੇ ਵਿੱਚ ਫਿਰ ਜਾ ਕੇ ਕਾਰਪੋਰੇਟ ਅਤੇ ਇੰਡਸਟਰੀਅਲ ਰਿਸਰਚ ਦੇ ਵਿੱਚ ਜਿੰਨੇ ਅਸੀਂ ਅੱਜ ਜਿਹੜੀ ਆ ਸਾਡੀ ਸੌਖੀ ਲਾਈਫ ਦੇ ਲਈ ਅਸੀਂ ਚੀਜ਼ਾਂ ਯੂਜ਼ ਕਰਦੇ ਹਾਂ, ਚਾਹੇ ਉਹ ਇਲੈਕਟ੍ਰਿਕ ਵਹੀਕਲ ਹੈਗੇ ਆ, ਉਹਦੇ ਵਿੱਚ ਜਿਹੜੀਆਂ ਬੈਟਰੀਜ਼ ਯੂਜ਼ ਹੁੰਦੀਆਂ ਨਾ, ਜਿਹੜੇ ਪੋਰਟੇਬਲ ਇਲੈਕਟ੍ਰੋਨਿਕਸ ਅਸੀਂ ਲੈ ਕੇ ਫਿਰਦੇ ਹਾਂ, ਫੋਨ ਹੋ ਗਿਆ, ਵੀਡੀਓ ਕੈਮਰਾ ਹੋ ਗਿਆ, ਉਹਨਾਂ ਸਾਰਿਆਂ ਦਾ ਯੂਜ਼ ਜਿਹੜਾ ਆ 1970s ਔਰ 80s ਦੇ ਵਿੱਚ ਹੋਣਾ ਸ਼ੁਰੂ ਹੋ ਗਿਆ ਸੀਗਾ। ਤੇ ਜਿਹੜੇ ਆਪਣੇ ਲੋਕਸ ਬਣਦੇ ਹੈਗੇ ਕਾਰਾਂ ਦੇ, ਵਿੰਡੋਜ਼ ਦੇ, ਡੋਰ ਦੇ ਲੋਕਸ, ਇਹਨਾਂ ਤੋਂ ਜਿਹੜੇ ਬਣਦੇ ਸੀ, ਤਾਂ ਕਾਰਾਂ ਦੇ ਵਿੱਚ ਬਹੁਤ ਯੂਜ਼ ਹੋਣਾ ਸ਼ੁਰੂ ਹੋ ਗਿਆ ਸੀਗਾ, ਮਤਲਬ ਮਾਡਰਨ ਲਾਈਫ ਦੀਆਂ ਜਿੰਨੀਆਂ ਚੀਜ਼ਾਂ, ਕਿਉਂਕਿ ਉਸ ਟਾਈਮ ਦੇ ਉੱਤੇ ਇੰਡਸਟਰੀਅਲ ਹੋਈ। ਸੋ ਹੌਲੀ ਹੌਲੀ ਇਹਨਾਂ ਟਾਈਮ ਦੇ ਵਿੱਚ ਕਰਦੇ ਕਰਦੇ ਜਿਹੜਾ ਇਹਦੀ ਜਿਹੜੀ ਆ ਯੂਜ਼ ਵਧਣ ਲੱਗ ਗਿਆ, ਔਰ ਇਹਨੂੰ ਇੱਕ ਗ੍ਰੀਨ, ਜਿਹੜਾ ਗ੍ਰੀਨ ਟੈਕਨੋਲੋਜੀ ਦੇ ਤੌਰ ਤੇ ਯੂਜ਼ ਦੇਖਣ ਲੱਗ ਗਏ, ਕਿਉਂਕਿ ਅਸੀਂ ਇਲੈਕਟ੍ਰਿਕ ਵਹੀਕਲ ਚ ਯੂਜ਼ ਕਰਦੇ ਸੀ, ਇਹਦਾ ਮਤਲਬ ਇਹਦੇ ਨਾਲ ਪੋਲਿਊਸ਼ਨ ਘੱਟ ਹੋ ਰਿਹਾ ਸੀ, ਹਨਾ। ਬਟ ਉਹ ਸਾਨੂੰ ਬਾਅਦ ਚ ਰਿਅਲਾਈਜ਼ ਹੋਇਆ ਕਿ ਇਹ ਗ੍ਰੀਨ ਐਨਰਜੀ ਤਾਂ ਹੈ, ਬਟ ਇਹਨੂੰ ਮਤਲਬ ਇਹਨੂੰ ਐਕਸਟ੍ਰੈਕਟ ਕਰਨ ਲਈ ਜਾਂ ਇਹਨੂੰ ਰਿਫਾਈਨ ਕਰਨ ਦੇ ਲਈ, ਮਾਈਨਿੰਗ ਕਰਨ ਦੇ ਲਈ ਬਹੁਤ ਜ਼ਿਆਦਾ ਪੋਲਿਊਸ਼ਨ ਕ੍ਰੀਏਟ ਹੁੰਦਾ, ਬਹੁਤ ਜ਼ਿਆਦਾ ਜਿਹੜੀ ਆ ਪ੍ਰੋਬਲਮਸ ਆਉਂਦੀਆਂ ਹੈਗੀਆਂ। ਸੋ ਹਾਂਜੀ, ਤਾਂ ਕਰਦੇ ਕਰਦੇ ਹੌਲੀ ਹੌਲੀ ਨਾ ਜਿਹੜਾ ਚਾਈਨਾ ਜਿਹੜਾ 1990 ਤੋਂ ਬਾਅਦ ਉਹਨਾਂ ਨੇ ਆਪਣੀ ਪੋਲਿਸੀਜ਼ ਬਣਾਉਣੀ, ਕਿਉਂਕਿ ਜਦੋਂ ਵੈਸਟਰਨ ਕੰਟਰੀਜ਼ ਨੇ ਘੱਟ ਕਰਨਾ ਸ਼ੁਰੂ ਕਰ ਦਿੱਤਾ, ਤਾਂ ਚਾਈਨਾ ਅੱਗੇ ਇਹਦੇ ਚ ਜਿਹੜਾ ਉਹਨੇ ਆਪਣਾ ਸ਼ੁਰੂ ਕਰ ਦਿੱਤੇ ਬਣਾਉਣੀਆਂ ਜਿਹੜੀਆਂ ਇਹਨਾਂ ਦੀ ਮਾਈਨਿੰਗ ਕਰਨੀ ਔਰ ਉਹਦੀ ਰਿਫਾਈਨਿੰਗ। ਔਰ ਜਦੋਂ ਆਪਾਂ ਗੱਲ ਕਰਦੇ, ਕਿਉਂਕਿ ਇਹਦੀ ਡਿਫਰੈਂਟ ਡਿਫਰੈਂਟ ਸਟੇਜ ਹੁੰਦੀ ਹੈ ਨਾ, ਪਹਿਲਾਂ ਤੁਸੀਂ ਮਾਈਨ ਕਰਦੇ ਆ, ਫਿਰ ਉਸ ਤੋਂ ਬਾਅਦ ਤੁਸੀਂ ਅਲੱਗ ਕਰਦੇ ਆ ਨਾ, ਜਿਹਨੂੰ
0: ਹਾਂਜੀ
1: ਸੁਧਾਈ ਕਰਦੇ ਆ, ਹਾਂਜੀ। ਸੋ ਡਿਫਰੈਂਟ ਡਿਫਰੈਂਟ ਸਟੇਜਿਸ, ਇਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਜਿਹੜਾ ਪੈਸਾ ਵੀ ਪ੍ਰੋਡਿਊਸ ਰਿਫਾਈਨਿੰਗ ਤੋਂ ਹੁੰਦਾ, ਜਦੋਂ ਕਿਉਂਕਿ ਤੁਸੀਂ ਰਿਫਾਈਨ ਕਰੋਗੇ ਉਸ ਤੋਂ ਬਾਅਦ ਤੁਸੀਂ ਵੇਚੋਗੇ,
0: ਹਨਾ, ਕਰੈਕਟ, ਉਹੀ ਸਮਾਨ ਨਹੀਂ ਹੈਗਾ ਸਾਰਿਆਂ ਦੇ ਕੋਲ।
1: ਹਾਂਜੀ, ਤਾਂ ਸਭ ਤੋਂ ਵੱਧ ਜੇ ਇਹਨਾਂ ਪ੍ਰੋਸੈਸਿਸ ਚੋਂ ਜੇ ਫਾਇਦਾ ਕਿਸੇ ਪ੍ਰੋਸੈਸ ਚ ਹੁੰਦਾ, ਤਾਂ ਉਹ ਰਿਫਾਈਨਿੰਗ ਦੇ ਵਿੱਚ ਹੁੰਦਾ, ਔਰ ਉਹੀ ਚਾਈਨਾ ਦੇ ਵਿੱਚ ਇਸ ਟਾਈਮ ਸਭ ਤੋਂ ਵੱਧ ਹੋ ਰਹੀ ਆ ਜਿਹੜੀ ਆ ਦੁਨੀਆਂ ਦੇ ਉੱਤੇ, ਹਨਾ। ਔਰ ਬਟ ਜਦੋਂ ਹੋਇਆ ਕਿ ਜਦੋਂ ਕਿਵੇਂ ਗਲੋਬਲ ਟ੍ਰੇਡ, ਜਿੱਦਾਂ ਮੈਂ ਦੱਸਿਆ ਕਿ US ਪਹਿਲਾਂ ਐਕਸਪੋਰਟਰ ਹੁੰਦਾ ਸੀ ਲਾਰਜੈਸਟ, ਹੈ ਨਾ, ਉਸ ਤੋਂ ਬਾਅਦ ਜਿਹੜਾ ਆ ਹੌਲੀ ਹੌਲੀ ਉਹਨਾਂ ਨੇ ਕੀ ਕੀਤਾ, ਇਹਦੀ ਪ੍ਰੋਡਕਸ਼ਨ ਜਿਹੜੀ ਉਹਨਾਂ ਦੀ ਵੱਡੀ ਸਭ ਤੋਂ ਪੁਰਾਣੀ ਮਾਈਨ ਸੀ, ਈਵਨ ਉਹਨਾਂ ਨੇ ਓਪਨ ਵੀ ਕੀਤੀ 2012 ਦੇ ਵਿੱਚ, ਬਟ ਉਹ ਦੁਬਾਰਾ ਨਹੀਂ, ਮਤਲਬ ਜਿਹੜੀ ਕੰਪਨੀ ਨੇ ਉਹ ਸ਼ੁਰੂ ਕੀਤੀ ਉਹ ਬੈਂਕਰਪਟ ਹੋ ਗਈ, ਤੇ ਉਹਨਾਂ ਨੂੰ ਦੁਬਾਰਾ ਚਾਈਨਾ ਤੇ ਹੀ ਡਿਪੈਂਡ ਕਰਨਾ ਪਿਆ। ਬਟ ਉਸ ਟਾਈਮ ਦੇ ਉੱਤੇ ਵਰਲਡ ਵਾਰ ਦੇ ਟਾਈਮ ਦੇ ਉੱਤੇ US ਨੇ ਆਪਣੀ ਜਿਹੜੀ ਪਾਲਿਸੀਜ਼ ਕਾਫੀ ਚੇਂਜ ਕੀਤੀਆਂ ਸੀ ਟ੍ਰੇਡ ਮਾਰਕੀਟ ਲਈ, ਦੂਜੀਆਂ ਕੰਪਨੀ ਕੰਟਰੀਜ਼ ਦੇ ਨਾਲ ਟ੍ਰੇਡ ਕਰਨ ਲਈ। ਸੋ ਜਿਹੜੀਆਂ ਛੋਟੀਆਂ ਕੰਟਰੀ ਸੀ ਜਿਹਨਾਂ ਕੋਲ ਆਪਣੇ ਜ਼ਿਆਦਾ ਭੰਡਾਰ ਨਹੀਂ ਸੀਗੇ ਇਹਨਾਂ ਦੇ, ਜਾਂ ਫਿਰ ਜਿਹੜੇ ਉਹਨਾਂ ਕੋਲ ਜ਼ਿਆਦਾ ਕਪੈਸਿਟੀ ਨਹੀਂ ਸੀ, ਉਹ ਇੰਪੋਰਟ ਕਰਨ ਲੱਗ ਗਏ, ਹੈ ਨਾ, ਤੇ ਉੱਥੇ ਉਹਨਾਂ ਦੀ ਪ੍ਰੋਡਕਸ਼ਨ ਹੋਣ ਲੱਗੀ। ਇਸੇ ਟਾਈਮ ਦੇ ਉੱਤੇ ਚਾਈਨਾ ਨੇ ਜਿਹੜਾ ਆਪਣਾ ਇਹ ਵਪਾਰ ਬਹੁਤ ਜ਼ਿਆਦਾ ਵਧਾਇਆ, ਮਤਲਬ ਕਿਤੇ 90-80% US ਕਰਦਾ ਸੀ, ਤਾਂ 1993 ਦੇ ਵਿੱਚ ਪੂਰੇ ਵਰਲਡ ਦੀ ਪ੍ਰੋਡਕਸ਼ਨ ਚਾਈਨਾ ਜਿਹੜੀ 38% ਕਰ ਰਿਹਾ ਸੀਗਾ, ਔਰ US 33%, ਤੇ ਉਸ ਟਾਈਮ ਦੇ ਉੱਤੇ ਆਸਟ੍ਰੇਲੀਆ ਵੀ ਕੁਛ ਕਰ ਰਿਹਾ ਸੀ 12%, ਤੇ ਇੰਡੀਆ 5% ਉਸ ਟਾਈਮ ਦੇ ਉੱਤੇ ਇੰਡੀਆ ਦੀ ਪ੍ਰੋਡਕਸ਼ਨ ਸੀਗੀ। ਤੇ ਔਰ 10 ਸਾਲਾਂ ਦੇ ਵਿੱਚ, ਮਤਲਬ ਸੋਰੀ 15 ਸਾਲਾਂ ਦੇ ਵਿੱਚ 2008 ਦੇ ਵਿੱਚ ਉਹਨਾਂ ਨੇ ਚਾਈਨਾ 90% ਜਿਹੜਾ ਡੋਮੀਨੇਟ ਹੋ ਗਿਆ ਵਰਲਡ ਦੇ ਉੱਤੇ। ਹਾਂਜੀ,
0: ਰਾਈਟ, ਚਲੋ ਠੀਕ ਹੈ। ਮੈਨੂੰ ਲੱਗਦਾ ਆਪਾਂ ਇਹਦੇ 'ਤੇ ਚਾਈਨਾ ਔਰ ਉਹਦੇ ਇੰਪੈਕਟ ਜਾਂ ਉਹਦੇ ਅਸਰ ਦੇ ਬਾਰੇ ਆਪਾਂ ਅੱਗੇ ਚੱਲ ਕੇ ਗੱਲ ਕਰਦੇ ਹਾਂ। ਇੱਕ ਬ੍ਰੇਕ ਲੈ ਲਈਏ ਆਪਾਂ ਇੱਥੋਂ ਛੋਟੀ ਜਿਹੀ, ਸੰਦੀਪ ਜੀ, ਬ੍ਰੇਕ ਤੋਂ ਬਾਅਦ ਵਾਪਸ ਆ ਕੇ ਡੀਪ ਟਾਕ ਸ਼ੋਅ ਦੇ ਵਿੱਚ ਇਹ ਗੱਲਾਂ ਬਾਤਾਂ ਜਾਰੀ ਰੱਖਾਂਗੇ। ਰੇਅਰ ਅਰਥ ਐਲੀਮੈਂਟਸ ਜਾਂ ਰੇਅਰ ਅਰਥ ਮਿਨਰਲਸ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਅੱਜ ਦੇ ਪ੍ਰੋਗਰਾਮ 'ਚ ਚੱਲ ਰਹੀਆਂ ਹੈਗੀਆਂ ਨੇ, ਔਰ ਜਿਹੜੇ ਇਹਨਾਂ ਦੇ ਨੁਕਸਾਨ ਹੈਗੇ ਨੇ ਉਹਨਾਂ ਦੇ ਬਾਰੇ ਵੀ ਅਖੀਰ ਦੇ ਵਿੱਚ ਆਪਾਂ ਗੱਲ ਕਰਾਂਗੇ ਤੁਹਾਡੇ ਨਾਲ। ਅਤੇ ਤੁਹਾਡੀਆਂ ਫੀਡਬੈਕ ਜੇ ਹੈਗੀਆਂ ਨੇ ਤਾਂ ਉਹ ਜ਼ਰੂਰ ਭੇਜ ਦਿਓ 0472-6464-1674। ਇੱਕ ਬ੍ਰੇਕ ਤੋਂ ਬਾਅਦ ਹੁੰਦੇ ਹਾਂ ਹਾਜ਼ਰ।
2: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ। यार तू इतने इनी चेती आके पक्का भी हो गया, की जुगाड़ लाया है?
3: जुगाड़ नहीं, ये है 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾਸ, ਪੀਆਰ, ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
5: ਓ ਜੋ ਹੁਕਮ ਮੇਰੀ ਸਰਕਾਰ।
4: ਓ ਆ ਕਿਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਓ ਅਕਸ਼ਰਾ ਜੂਲਰ ਦੀ ਦੂਜੀ ਲੋਕੇਸ਼ਨ ਹੈ ਰਿਵਰ ਸਟੋਨ ਚ।
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
4: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰ ਸਟੋਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਆਸਟ੍ਰੇਲੀਆ ਤੋਂ ਇੰਡੀਆ ਭੇਜਣਾ, ਇੰਡੀਆ ਤੋਂ ਆਸਟ੍ਰੇਲੀਆ ਮੰਗਵਾਉਣਾ, ਡਾਕੂਮੈਂਟਸ, ਬੈਗੇਜ ਜਾਂ ਬਿਜ਼ਨਸ ਕੋਰੀਅਰ, ਬਸ ਇੱਕ ਹੀ ਨਾਮ, ਸ਼ਿਪ ਗਲੋਬਲ ਆਸਟ੍ਰੇਲੀਆ। 15 ਸਾਲਾਂ ਦਾ ਇੰਟਰਨੈਸ਼ਨਲ ਐਕਸਪੀਰੀਅੰਸ, ਮੈਲਬਨ ਤੋਂ ਬਾਅਦ ਹੁਣ ਸਿਡਨੀ ਹੈਰਿਸ ਪਾਰਕ ਵਿੱਚ ਵੀ। ਸਪੈਸ਼ਲ ਆਫਰ ਵਿੱਚ ਪਾਓ 3 ਕਿਲੋ ਆਸਟ੍ਰੇਲੀਆ ਟੂ ਇੰਡੀਆ ਸਿਰਫ $295 ਵਿੱਚ, 22 ਕਿਲੋ ਇੰਡੀਆ ਟੂ ਆਸਟ੍ਰੇਲੀਆ ਸਿਰਫ $310, ਡਿਲੀਵਰੀ ਸਿੱਧੀ ਘਰ ਦੇ ਐਡਰੈਸ ਤੱਕ। ਹੁਣੇ ਡਾਇਲ ਕਰੋ 0406-966-668 or visit shipglobal.au.
6: This station is now the ultimate power in the universe.
0: Radio Haji 16748. ਪ੍ਰੋਗਰਾਮ ਚੱਲ ਰਿਹਾ ਰੇਡੀਓ ਹਾਂਜੀ ਦੇ ਉੱਤੇ, ਡੀਪ ਟਾਕ ਸ਼ੋ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਔਰ ਰੇਅਰ ਅਰਥ ਐਲੀਮੈਂਟਸ ਦੀ ਗੱਲ ਆਪਾਂ ਪਹਿਲਾਂ ਚਾਈਨਾ ਤੱਕ ਲਿਆ ਕੇ ਛੱਡੀ ਸੀ, ਉੱਥੋਂ ਹੀ ਇਸ ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸੰਦੀਪ ਕੌਰ ਸਾਡੇ ਨਾਲ ਫੋਨਲਾਈਨ 'ਤੇ ਮੌਜੂਦ ਹੈਗੇ ਨੇ, ਇਸ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਨੇ। ਔਰ ਸੰਦੀਪ ਜੀ, ਚਾਈਨਾ ਦੇ ਬਾਰੇ ਠੀਕ ਹੈ, ਇੱਕ ਗੱਲ ਤੁਸੀਂ ਦੱਸੀ ਕਿ ਜਦੋਂ ਥਾਂ ਖਾਲੀ ਹੁੰਦੀ ਹੈ ਤਾਂ ਫਿਰ ਕੋਈ ਥਾਂ ਮੱਲਣ ਵਾਲਾ ਆ ਹੀ ਜਾਂਦਾ। ਅਮੈਰੀਕਾ ਦੇ ਕੋਲੋਂ ਇਹ ਮੌਕੇ ਹੌਲੀ ਹੌਲੀ ਖੁੱਸ ਰਹੇ ਹੋਣੇ ਆ, ਚਾਈਨਾ ਨੇ ਹਥਿਆਲੇ ਹੋਣੇ ਆ, ਬਟ ਅਦਰਵਾਈਜ਼ ਕੀ ਕਿਸ ਕਿਸਮ ਦੇ ਹਾਲਾਤ, ਜਿਹਨੂੰ ਭੂਗੋਲਿਕ ਸਿਆਸੀ ਹਾਲਾਤ ਜਾਂ ਜੀਓ ਪੋਲੀਟੀਕਲ ਹਾਲਾਤ ਕਹਿ ਦਿੰਦੇ, ਕਿ ਉਹ ਜ਼ਿੰਮੇਦਾਰ ਸੀਗੇ ਜਿਹਦੇ ਕਰਕੇ ਚਾਈਨਾ ਦੀ ਸਰਦਾਰੀ ਹੌਲੀ ਹੌਲੀ ਸ਼ੁਰੂ ਹੋ ਗਈ, ਜਾਂ ਫਿਰ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਸਿਰਫ ਮਾਈਨਿੰਗ ਕਾਫੀ ਨਹੀਂ ਹੁੰਦੀ, ਮਾਈਨਿੰਗ ਤੋਂ ਬਾਅਦ ਹੋਰ ਬਹੁਤ ਸਾਰੀਆਂ ਪ੍ਰੋਸੈਸਿਸ ਹੁੰਦੀਆਂ ਨੇ, ਔਰ ਉਹਨਾਂ ਪ੍ਰੋਸੈਸਿਸ ਦੇ ਨਾਲ ਜੁੜੀਆਂ ਹੋਈਆਂ ਉਹ ਲੌਜਿਸਟਿਕਸ, ਉਹ ਮਸ਼ੀਨਾਂ, ਉਹ ਸਾਰੀਆਂ ਚਾਈਨਾ ਨੇ ਬਣਾਉਣੀਆਂ, ਪ੍ਰੋਵਾਈਡ ਕਰਨੀਆਂ ਸ਼ੁਰੂ ਕਰਤੀਆਂ। ਪਰ ਇਸ ਸਭ ਦੇ ਲਈ ਚਾਈਨਾ ਦੀ ਆਪਣੀ ਵੀ ਲੋੜਾਂ ਹੋਣਗੀਆਂ, ਚਾਈਨਾ ਦੇ ਆਪਣੀ ਵੀ ਖਾਹਿਸ਼ਾਂ ਕੁਛ ਹੋਣਗੀਆਂ। ਕੀ ਕਾਰਨ ਜਿਹੜੇ ਸੀਗੇ ਜ਼ਿੰਮੇਦਾਰ ਸੀਗੇ ਚਾਈਨਾ ਦੇ ਅੱਗੇ ਆਉਂਦੇ ਕਾਰਨ?
1: ਹਾਂਜੀ, ਸਭ ਤੋਂ ਪਹਿਲਾਂ ਤਾਂ ਜਿੱਦਾਂ ਮੈਂ ਦੱਸਿਆ ਕਿ ਉਸ ਟਾਈਮ ਦੇ ਉੱਤੇ ਕਿਉਂਕਿ ਇਹਦੇ ਇਨਵਾਇਰਮੈਂਟਲ ਕੰਸਰਨ ਬਹੁਤ ਜ਼ਿਆਦਾ ਹੁੰਦੇ ਆ, ਤਾਂ ਉਸ ਕਿਉਂਕਿ ਜਦੋਂ ਤੁਸੀਂ ਵੈਸਟਰਨ ਕੰਟਰੀਜ਼ ਦੀ ਗੱਲ ਕਰਦੇ ਤਾਂ ਇੱਥੇ ਜਿਹੜੀ ਆ ਕਿਉਂਕਿ ਐਕਟ ਬੜੇ ਸਖ਼ਤ ਹੈਗੇ ਆ, ਸੋ ਉਸ ਹਿਸਾਬ ਨਾਲ ਜਿਹੜਾ ਟਾਈਮ ਬਹੁਤ ਜ਼ਿਆਦਾ ਲੱਗ ਜਾਂਦਾ। ਅਗਰ ਤੁਸੀਂ ਮੰਨ ਲਓ ਕੋਈ ਮਾਈਨ ਓਪਨ ਕਰਨੀ ਆ, ਤੁਹਾਨੂੰ ਜਿਹੜਾ ਉਹਦੇ ਸਾਰਾ ਟੈਂਡਰ ਕੱਢਣੇ ਪੈਂਦੇ, ਹੈ ਨਾ, ਉਹ ਪ੍ਰੋਸੈਸਿਸ ਬਹੁਤ ਲੰਬੀ ਆ। ਤੋ ਉਹਨਾਂ ਟਾਈਮ, ਔਰ ਜਦੋਂ ਮੈਂ ਬਹੁਤ ਆਈ ਥਿੰਕ ਪਹਿਲੇ ਦੂਜੇ ਐਪੀਸੋਡ 'ਚ ਅਸੀਂ ਗੱਲ ਕੀਤੀ ਸੀ ਕਿ ਜਿਹੜੀ ਆ ਪਹਿਲੇ ਜਦੋਂ ਕਾਨਫਰੰਸ, ਜਦੋਂ ਇਨਵਾਇਰਮੈਂਟ ਦਾ ਰੌਲਾ ਪੈਣਾ ਸ਼ੁਰੂ ਹੋਇਆ ਸੀ ਕਿ ਹਾਂ ਸਾਡੀਆਂ ਇੰਡਸਟਰੀਲਾਈਜੇਸ਼ਨ ਦੀ ਵਜ੍ਹਾ ਨਾਲ ਇਨਵਾਇਰਮੈਂਟ ਨੂੰ ਨੁਕਸਾਨ ਹੋ ਗਿਆ, ਤੋ 80ਵੇਂ 90ਵੇਂ ਦੇ ਜਿਹੜਾ ਦਹਾਕਾ ਸੀਗਾ ਉਹਦੇ ਚ ਗੱਲਾਂ ਸ਼ੁਰੂ ਹੋਈਆਂ ਸੀ। ਤੋ ਇਹੀ ਇਹ ਟਾਈਮ ਸੀ ਜਿਸ ਟਾਈਮ ਦੇ ਉੱਤੇ ਚਾਈਨਾ ਡੋਮੀਨੇਟ ਕੀਤਾ, ਹਨਾ, ਕਿਉਂਕਿ ਉਸ ਟਾਈਮ ਦੇ ਉੱਤੇ ਵੈਸਟਰਨ ਕੰਟਰੀਜ਼ ਨੇ ਆਪਣੇ ਹੱਥ ਜਿਹੜੇ ਪਿੱਛੇ ਖਿੱਚਣੇ ਸ਼ੁਰੂ ਕਰ ਲਏ ਸੀ, ਕਿਉਂਕਿ ਇਹ ਇਨਵਾਇਰਮੈਂਟ ਨੂੰ ਖਰਾਬ ਕਰਦਾ ਸੀਗਾ। ਸੋ ਦੂਜੀ ਗੱਲ ਇਹ ਸੀ ਕਿਉਂਕਿ ਚਾਈਨਾ, US ਔਰ ਰਸ਼ੀਆ ਦਾ ਜਿਹੜਾ ਜ਼ਿਆਦਾ ਧਿਆਨ ਵਰਲਡ ਵਾਰ ਟਾਈਮ ਦੇ ਉੱਤੇ ਜਦੋਂ ਐਟੋਮਿਕ ਬੰਬ ਉਹਨਾਂ ਨੇ ਬਣਾਉਣੇ ਸੀਗੇ, ਹਨਾ, ਮੈਨਹੈਟਨ ਪ੍ਰੋਜੈਕਟ ਜਿਹੜਾ ਸੀਗਾ, ਤੋ ਯੂਰੇਨੀਅਮ ਤੋਂ ਜਦੋਂ ਉਹਨਾਂ ਨੇ ਸ਼ੁਰੂਆਤ ਉਹਨਾਂ ਨੇ ਉਸ ਟਾਈਮ ਕੀਤੀ ਸੀ ਯੂਰੇਨੀਅਮ ਤੋਂ, ਬਟ ਉਹਨਾਂ ਦਾ ਉਸ ਤੋਂ ਬਾਅਦ ਕਿਉਂਕਿ ਇਹਦੇ ਚ ਪਲੈਨਿੰਗ ਬਹੁਤ ਚਾਈਨਾ ਨੇ ਵੀ ਕੀਤੀ ਹੈਗੀ ਵੈਸੇ, ਕਿਉਂਕਿ ਕਾਫੀ ਪੁਰਾਣੀ ਪਲੈਨਿੰਗ ਹੈ। ਜਦੋਂ ਤੁਸੀਂ ਰੇਅਰ ਅਰਥ ਮਿਨਰਲ ਦੀ, ਇਹ ਸੌਖਾ ਇਸ ਲਈ ਨਹੀਂ ਹੈਗਾ ਕਿਉਂਕਿ ਬਹੁਤ ਸਾਰੀਆਂ ਇੱਦਾਂ ਨਹੀਂ ਹੈਗਾ ਕਿ ਸਿਰਫ ਚਾਈਨਾ ਕੋਈ ਟੈਕਨੋਲੋਜੀ ਆ, ਦੂਜੀਆਂ ਕੰਟਰੀਜ਼ ਵੀ ਕਰ ਸਕਦੀਆਂ। ਬਟ ਜੇ ਤੁਸੀਂ ਅੱਜ ਸੋਚੋਗੇ ਕਿ ਅਸੀਂ ਜਿਹੜੀ ਆ ਇਹਦੀ ਮਾਈਨਿੰਗ ਜਾਂ ਰਿਫਾਈਨਿੰਗ ਸ਼ੁਰੂ ਕਰਨੀ ਆ, ਤਾਂ ਆਲਮੋਸਟ ਜਿਹੜਾ 7 ਤੋਂ ਲੈ ਕੇ 12 ਸਾਲ ਦਾ ਟਾਈਮ ਲੱਗ ਜਾਂਦਾ ਇੱਕ ਮਾਈਨ ਨੂੰ ਪ੍ਰੋਪਰ ਓਪਰੇਸ਼ਨਲ ਹੋਣ ਦੇ ਲਈ, ਕਿਉਂਕਿ ਤੁਹਾਨੂੰ ਪਹਿਲਾਂ ਪੂਰੀ ਕੰਟਰੀ ਦੇ ਵਿੱਚ ਲੱਭਣਾ ਪਊਗਾ ਕਿ ਕਿੱਥੇ ਕਿੱਥੇ ਇਹ ਹੈਗੀ ਆ, ਹਨਾ, ਅਰਥ ਰੇਅਰ ਅਰਥ ਮਿਨਰਲ। ਪਹਿਲਾਂ ਸਾਨੂੰ ਜਿਹੜੇ ਆ ਜੋਗ੍ਰਾਫਿਕਲ ਸਰਵੇ ਕਰਨੇ ਪੈਂਦੇ ਆ ਹਰ ਕੰਟਰੀਜ਼ ਦੇ ਆਪਣੇ ਆਪਣੇ ਡਿਪਾਰਟਮੈਂਟਸ ਨੂੰ, ਫਿਰ ਉੱਥੇ ਉਹ ਜਾ ਕੇ ਉਹਨਾਂ ਦੇ ਰਿਲੇਟਡ ਕੋਈ ਪੋਲਿਸੀਜ਼ ਲੈ ਕੇ ਆਉਂਦੇ, ਔਰ ਫਿਰ ਜਾ ਕੇ ਉੱਥੇ ਕਿਤੇ ਕੰਮ ਸ਼ੁਰੂ ਹੁੰਦਾ, ਹਨਾ, ਉਹ ਸਾਰੀ ਚੀਜ਼ਾਂ ਆਉਂਦੀਆਂ। ਸੋ ਟੈਕਨੋਲੋਜੀ, ਬਾਕੀ ਜਿਹੜੀ ਮਾਈਨਿੰਗ ਜਿੱਦਾਂ ਮੈਂ ਦੱਸਿਆ ਕਿ ਪੂਰੇ ਵਰਲਡ ਦੇ ਵਿੱਚ 800 ਤੋਂ ਵੀ ਜ਼ਿਆਦਾ ਮਾਈਨਸ ਹੈਗੀਆਂ, ਸੋ ਇਹ ਨਹੀਂ ਹੈਗਾ ਕਿ ਰਿਸੋਰਸਿਸ ਸਿਰਫ ਚਾਈਨਾ ਦੇ ਕੋਲ ਆ। ਚਾਈਨਾ ਦੇ ਕੋਲ ਸਿਰਫ ਆਈ ਥਿੰਕ 30% or 35% ਰਿਸੋਰਸਿਸ ਹੈਗੇ ਆ, ਬਟ ਇਹ ਡੋਮੀਨੇਟ 90-95% ਜਿਹੜਾ ਰੇਅਰ ਅਰਥ ਮਾਈਨਿੰਗ ਸੈਕਟਰ ਨੂੰ ਜਿਹੜਾ ਕਰਦਾ ਹੈਗਾ। ਉਹ ਇਹ ਕਿਉਂਕਿ ਜਿਹੜੀ ਇਹਨਾਂ ਨੇ ਉਦੋਂ ਜਦੋਂ ਦੂਜੀਆਂ ਕੰਟਰੀਜ਼ ਜਿਹੜੀਆਂ ਉਹਨਾਂ ਨੇ ਆਪਣੇ ਹੱਥ ਪਿੱਛੇ ਖਿੱਚਣੇ ਸ਼ੁਰੂ ਕਰ ਦਿੱਤੇ ਸੀ, ਤਾਂ ਉਸ ਟਾਈਮ ਦੇ ਉੱਤੇ ਇਹਨਾਂ ਨੇ ਪਲੈਨਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ। ਤੁਸੀਂ ਕਹਿ ਸਕਦੇ ਆ ਕਿ ਕੋ ਮਤਲਬ ਉਹਨਾਂ ਨੇ ਦੇਖ ਲਿਆ ਪਹਿਲੇ ਕਿ ਅਗਲੇ ਆਉਣ ਵਾਲੇ ਸਾਲਾਂ ਚ ਨਾ ਕਿਹੜੀ ਚੀਜ਼ ਦੀ ਜ਼ਿਆਦਾ ਲੋੜ ਪਊਗੀ, ਹੁੰਦੇ ਤਾਂ ਕਲੈਵਰ ਹਨ ਇਕੋਨਮੀ ਦੇ। ਤਾਂ ਉਹਨਾਂ ਨੇ ਕੀ ਕੀਤਾ, ਹਾਂਜੀ ਜਦੋਂ 90s ਦੇ ਵਿੱਚ ਹੀ ਆਪਣਾ ਜਿਹੜਾ ਇਨਵੈਸਟਮੈਂਟ ਸ਼ੁਰੂ ਕਰਨੀ ਸ਼ੁਰੂ ਕਰ ਦਿੱਤੀ ਸੀ, ਔਰ 95 ਦੇ ਵਿੱਚ ਉਹਨਾਂ ਨੇ ਇੱਕ ਜਿਹੜੀ US ਕੰਪਨੀ ਖਰੀਦ ਲਈ ਸੀਗੀ, ਉਹਦਾ ਮੈਗਨੇ ਕੁਐਂਚ ਕਰਕੇ ਕੰਪਨੀ ਸੀਗੀ ਜਿਹੜੀ ਇਹਨਾਂ ਚ ਕੰਮ ਕਰਦੀ ਸੀ, REM ਦੀ। ਹਾਂਜੀ, ਸੋ ਬਟ ਕਿਉਂਕਿ US ਦੇ ਲਾਅ ਉਸ ਟਾਈਮ ਦੇ ਉੱਤੇ ਮਤਲਬ ਹੁਣ ਵੀ ਏਦਾਂ ਦੀ ਆ ਕਿ 5 ਸਾਲ ਤੱਕ ਕੋਈ ਵੀ ਕੰਪਨੀ ਤੁਹਾਨੂੰ ਉੱਥੇ ਹੀ ਰਹੂਗੀ, ਮਤਲਬ US ਹੀ ਰਹੂਗੀ ਹੋਲ ਸਾਰੀ। ਤੋਂ ਚਾਈਨਾ ਵਾਲਿਆਂ ਨੇ 5 ਸਾਲ ਉੱਥੇ ਚਲਾਈ ਉਹ ਕੰਪਨੀ, ਔਰ 5 ਸਾਲ ਤੋਂ ਜਦੋਂ ਹੀ ਖਤਮ ਹੋਏ ਵਾਪਸ ਕੰਪਨੀ ਆਪਣੀ ਮਤਲਬ ਚਾਈਨਾ ਚ ਖੋਲ ਲੈ ਗਈ ਹਨਾ। ਤੋ ਇਹਦੇ ਨਾਲ ਕਿਉਂਕਿ ਜਿਹੜੀ ਆ ਜਿਹੜਾ US ਨੇ ਵੀ ਦੂਜਾ ਕੰਪਨੀ ਨਾਲ ਟ੍ਰੇਡ ਦੂਜਾ ਕੰਟਰੀਜ਼ ਨਾਲ ਟ੍ਰੇਡ ਸ਼ੁਰੂ ਕੀਤੇ ਸੀ, ਤਾਂ ਉੱਥੇ ਜਿਹੜੇ ਕੰਪਨੀਜ਼ ਜਿਹੜੀਆਂ ਘੱਟ ਹੋਣ ਲੱਗੀਆਂ। ਔਰ ਇਹਦੇ ਨਾਲ ਇੱਕ ਰੀਜ਼ਨ ਮੈਂ ਹੋਰ ਦੱਸੂਗੀ ਕਿ ਹੋਰ ਜਿਹੜੀਆਂ ਕੰਟਰੀ ਜਿੱਦਾਂ ਜਿਹੜੀਆਂ ਪੂਅਰ ਕੰਟਰੀਜ਼ ਹੁੰਦੀਆਂ ਜਿਹਨਾਂ ਦੇ ਵਿੱਚ ਜ਼ਿਆਦਾ ਜਿਹੜਾ ਵੇਜਿਸ ਘੱਟ ਦੇਣੇ ਪੈਂਦੇ ਆ ਤੁਹਾਨੂੰ ਹਨਾ, ਜਾਂ ਲਾਅਜ਼ ਇੰਨੇ ਸਟ੍ਰਿਕਟ ਨਹੀਂ ਹੁੰਦੇ, ਟੈਕਸਿਸ ਇੰਨੇ ਜ਼ਿਆਦਾ ਨਹੀਂ ਹੁੰਦੇ। ਹਾਂਜੀ, ਟੈਕਸਿਸ ਇੰਨੇ ਜ਼ਿਆਦਾ ਨਹੀਂ ਹੁੰਦੇ, ਤਾਂ ਉਹ ਕੰਟਰੀਜ਼ ਦੇ ਵਿੱਚ ਵੱਡੀਆਂ ਵੱਡੀਆਂ ਕੰਟਰੀਜ਼ ਹਨਾ ਆਪਣੀਆਂ ਕੰਪਨੀਆਂ ਬਣਾਉਂਦੀਆਂ, ਤਾਂ ਉਹਦੇ ਨਾਲ ਜਿਹੜਾ ਉੱਥੇ ਸ਼ੁਰੂ ਕਰਦੇ ਤਾਂ ਕਿ ਇਨਵਾਇਰਮੈਂਟਲ ਨੁਕਸਾਨ ਵੀ ਉਹਨਾਂ ਨੂੰ ਹੀ ਹੋਣ ਤੇ ਜਿਹੜਾ ਪੈਸਾ ਇਹਨਾਂ ਨੂੰ ਬਣੇ ਹਨਾ। ਸੋ ਚਾਈਨਾ ਨੇ ਕੰਪਨੀ ਖਰੀਦ ਲਈ, ਉਸ ਤੋਂ ਬਾਅਦ ਚਾਈਨਾ ਨੇ ਪਿਛਲੇ ਕੁਛ ਸਾਲਾਂ ਚ ਜਿਹੜਾ US ਔਰ ਆਸਟ੍ਰੇਲੀਆ ਨੂੰ ਵੀ ਦੁਬਾਰਾ ਜਿਹੜਾ ਉਹਨਾਂ ਦੀਆਂ ਜਿਹੜੀਆਂ ਮੇਨ ਕੰਪਨੀਜ਼ ਹੈਗੀਆਂ ਜਿਹੜੀਆਂ ਇਹਦੇ ਵਿੱਚ ਕੰਮ ਕਰਦੀਆਂ ਹੈਗੀਆਂ, ਜਿਹਦੇ ਵਿੱਚ ਲਾਈਨਾ ਕੰਪਨੀ ਹੈਗੀ ਆਸਟ੍ਰੇਲੀਆ ਦੀ ਜਿਹੜੀ ਉਹਨਾਂ ਨੂੰ ਖਰੀਦਣ ਦੀ ਜਿੱਦਾਂ ਪੇਸ਼ਕਸ਼ ਕੀਤੀ ਕਿ ਅਸੀਂ ਸ਼ੇਅਰ ਖਰੀਦਾਂਗੇ, ਬਟ ਦੋਨਾਂ ਹੀ ਗਵਰਨਮੈਂਟਸ ਨੇ ਮਨਾ ਕਰ ਦਿੱਤਾ ਕਿ ਨਹੀਂ, ਕਿਉਂਕਿ ਅਲਟੀਮੇਟਲੀ ਫਿਰ ਉਹ ਸ਼ੇਅਰ ਖਰੀਦ ਕੇ ਫਿਰ ਜ਼ਿਆਦਾ ਹੌਲੀ ਹੌਲੀ ਆਪਣਾ ਹਨਾ ਉਹ ਕਰ ਲੈਂਦੇ ਹੈਗੇ। ਸੋ ਇਹਨਾਂ ਸਾਰੀ ਚੀਜ਼ਾਂ ਨੂੰ ਮਿਲਾ ਕੇ ਜਿਹੜਾ ਚਾਈਨਾ ਜਿਹੜਾ ਆ ਉਹ ਡੋਮੀਨੈਂਟ ਹੋ ਗਿਆ ਕਿ ਕੁਛ ਸਾਲਾਂ ਦੇ ਵਿੱਚ ਜਿਹੜਾ 33-35% ਤੋਂ ਜਿਹੜਾ 90-95% ਜਿਹੜੀ ਆ ਰਿਫਾਈਨਿੰਗ ਉਹ ਕਰਨ ਲੱਗ ਗਿਆ ਚਾਈਨਾ। ਤੋਂ ਸਾਰੇ ਸਾਰੇ ਫੈਕਟਰ ਵਿੱਚ ਆਉਂਦੇ ਹੈਗੇ, ਉਹਨਾਂ ਦੀ ਆਪਣੀ ਜਿਹੜੀ ਇਕੋਨੋਮਿਕ ਪਲੈਨਿੰਗ ਵੀ ਸੀਗੀ, ਔਰ ਜਿਹੜੀਆਂ ਦੂਜੀ ਕੰਟਰੀਜ਼ ਨੇ ਛੱਡ ਦਿੱਤਾ ਸੀਗਾ ਜਿਹੜਾ ਇਸ ਸੈਕਟਰ 'ਚ ਕੰਮ ਕਰਨਾ ਉਹ ਵੀ ਸੀਗਾ।
0: ਸੋ ਇਹ ਗਲੋਬਲ ਕ੍ਰਾਈਸਿਸ ਦੀ ਆਪਾਂ ਗੱਲ ਕਰ ਰਹੇ ਹਾਂ।
1: ਹਾਂਜੀ, ਇਹ ਮੈਂ ਗੱਲ ਕਰੀ ਕਿ ਕਿਵੇਂ ਚਾਈਨਾ ਗਲੋਬਲ ਕ੍ਰਾਈਸਿਸ ਇਹਦੇ ਤੋਂ ਹੀ ਓਰੀਜਿਨੇਟ ਹੋਇਆ, ਕਿਉਂਕਿ ਹੁਣ ਜਦੋਂ ਕੋਈ ਇੱਕ ਕੰਟਰੀ ਜਦੋਂ ਮੋਨੋਪੋਲੀ ਹੋ ਗਈ, ਕੋਈ ਇੱਕ ਕੰਟਰੀ ਹੀ 95% ਜਾਂ 96% ਰਿਫਾਈਨਿੰਗ ਸੁਧਾਈ ਕਰ ਰਹੀ ਆ ਹਨਾ, ਔਰ ਬਾਕੀ ਕੰਟਰੀਜ਼ ਨੂੰ ਵੇਚ ਰਹੀ ਆ, ਸੋ ਉੱਥੇ ਗਲੋਬਲ ਕ੍ਰਾਈਸਿਸ ਸ਼ੁਰੂ ਜਿਹੜਾ ਸਭ ਤੋਂ ਪਹਿਲਾਂ ਹੁਣ, ਕਿਉਂਕਿ ਹੁਣ ਅੱਜ ਦੇ ਟਾਈਮ 'ਚ ਜਦੋਂ ਅਸੀਂ ਦੇਖਦੇ ਹਾਂ ਤਾਂ ਇਹਦਾ ਬਹੁਤ ਰੌਲਾ ਹੈ, ਸਾਰੀ ਕੰਟਰੀਜ਼ ਨੂੰ ਪਤਾ ਹੈ ਕਿ ਹਨਾ ਚਾਈਨਾ ਡੋਮੀਨੇਟ ਕਰ ਰਹੀ ਹੈ, ਚਾਈਨਾ ਡੋਮੀਨੇਟ ਕਰ ਰਹੀ ਹੈ, ਸਾਨੂੰ ਵੀ ਕੁਛ ਕਰਨਾ, ਔਰ ਹਰ ਕੰਟਰੀ ਆਪਣਾ ਆਪਣਾ ਜਿਹੜਾ ਪਲੈਨਿੰਗ ਕਰ ਰਹੀ ਹੈ ਇਹਨਾਂ ਚੀਜ਼ਾਂ ਦੇ ਬਾਰੇ 'ਚ। ਸੋ 2010 ਦੇ ਵਿੱਚ ਦੀ ਸ਼ੁਰੂਆਤ ਹੋਈ ਸੀ, 2010 ਦੇ ਵਿੱਚ ਉਦੋਂ ਜਿਹੜਾ ਜਪਾਨ ਔਰ ਚਾਈਨਾ ਦੇ ਵਿੱਚ ਕੋਈ ਇਸ਼ੂ ਹੋ ਗਿਆ ਸੀ, ਜਪਾਨ ਜਿਹੜੀ ਉਹਨਾਂ ਦੀ ਜਿਹੜੀ ਫੌਜ ਸੀਗੀ ਜਿਹੜੀ ਕੋਸਟ ਗਾਰਡ ਸੀਗੇ ਉਹਨਾਂ ਨੇ ਇੱਕ ਚਾਈਨੀਜ਼ ਸਿਟੀਜ਼ਨ ਨੂੰ ਫੜ ਲਿਆ ਸੀਗਾ ਹਨਾ, ਜਿਵੇਂ ਹੁੰਦਾ ਹੀ ਆ ਫੜ ਲੈਂਦੇ ਆ। ਤੋਂ ਉਸ ਤੋਂ ਬਾਅਦ ਜਿਹੜਾ ਚਾਈਨਾ ਨੇ ਜਪਾਨ ਨੂੰ ਜਿਹੜੇ ਆ ਜਿਹੜਾ ਵਪਾਰ ਥੋੜੇ ਦਿਨਾਂ ਲਈ ਬੰਦ ਹੋ ਗਿਆ, ਔਰ ਉਹਦੇ ਵਿੱਚ ਕੁਛ ਜਿਹੜੇ ਰੇਅਰ ਅਰਥ ਮਿਨਰਲ ਦਾ ਪ੍ਰੋਜੈਕਟ ਵੀ ਸੀਗੇ ਜਿਹੜਾ ਮਤਲਬ ਜਿਹੜਾ ਇੰਪੋਰਟ ਐਕਸਪੋਰਟ ਚੱਲਦਾ ਸੀ ਉਹ ਵੀ ਬੰਦ ਹੋ ਗਿਆ। ਸੋ ਉਸ ਟਾਈਮ ਦੇ ਉੱਤੇ ਸਭ ਤੋਂ ਪਹਿਲਾਂ ਕੰਟਰੀਜ਼ ਬਾਕੀ ਕੰਟਰੀਜ਼ ਨੂੰ ਵੀ ਲੱਗਾ ਕਿ ਕਿਉਂਕਿ ਚਾਈਨਾ ਕੋਲ ਜ਼ਿਆਦਾ ਪਾਵਰ ਹੈਗੀ ਆ, ਤਾਂ ਉਹ ਤਾਂ ਕਿਸੇ ਵੀ ਟਾਈਮ ਬੰਦ ਕਰ ਸਕਦੇ ਆ ਹਨਾ। ਔਰ ਉਸ ਤੋਂ ਬਾਅਦ ਚਾਈਨਾ ਨੇ ਥੋੜਾ ਜਿਹਾ ਇਹ ਵੀ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਕਿ ਅਸੀਂ ਹਰ ਕੰਟਰੀ ਨੂੰ ਮਤਲਬ ਉਹਨਾਂ ਨੇ ਅਲੱਗ ਜਿਹੜੇ ਬਣਾ ਦਿੱਤੇ ਸੀ ਕਿ ਅਸੀਂ ਇਸ ਕੰਟਰੀ ਨੂੰ ਇੰਨਾ ਹੀ ਜਿਹੜਾ ਰੇਅਰ ਅਰਥ ਮਿਨਰਲ ਪ੍ਰੋਵਾਈਡ ਕਰਾਂਗੇ, ਇਸ ਤੋਂ ਜ਼ਿਆਦਾ ਨਹੀਂ ਕਰਾਂਗੇ। ਤਾਂ ਉਹਦੇ ਨਾਲ ਜਿਹੜਾ ਪੂਰਾ ਵਰਲਡ ਲੈਵਲ ਦੇ ਉੱਤੇ ਜਿਹੜੀ ਲੋਕ ਉਹਨਾਂ ਨੂੰ ਲੱਗਣਾ ਸ਼ੁਰੂ ਜਿਹੜਾ ਹੋ ਗਿਆ ਹਨਾ, ਜਿਹਦੇ ਲਈ ਜਿੱਦਾਂ ਮੈਂ ਪਹਿਲਾਂ ਦੱਸਿਆ ਸੀ ਕਿ US 'ਚ ਜਿਹੜੇ 2012 'ਚ ਜਿਹੜੀ ਮੌਲੀ ਕੋਪ ਕੰਪਨੀ ਜਿਹੜੀ ਸਭ ਤੋਂ ਪਹਿਲਾਂ ਕੰਮ ਕਰਦੀ ਸੀਗੀ REM ਦੇ ਵਿੱਚ, ਉਹਨਾਂ ਨੇ $500 million ਇਨਵੈਸਟ ਕੀਤੇ ਦੁਬਾਰਾ। ਉੱਥੇ ਮਾਈਨ ਹੈਗੀ ਆ ਮਾਊਂਟੇਨ ਪਾਸ ਕਰਕੇ, ਮਾਊਂਟੇਨ ਪਾਸ ਮਾਈਨ ਹੈਗੀ ਆ, ਉੱਥੇ ਉਹਨਾਂ ਨੇ ਉਹਨੂੰ ਦੁਬਾਰਾ ਓਪਨ ਕੀਤਾ ਕਿ ਤਾਂ ਕਿ ਉੱਥੇ ਜਿਹੜੀ ਆ ਪ੍ਰੋਡਕਸ਼ਨ ਔਰ ਜਿਹੜੀ ਸੁਧਾਈ ਕਰਨੀ ਸ਼ੁਰੂ ਕਰਨ, ਬਟ ਅਪੈਰੈਂਟਲੀ ਉਹਨਾਂ ਦਾ ਨਹੀਂ ਹੋ ਸਕਿਆ ਸਕਸੈਸਫੁਲ, ਔਰ ਉਹ ਕੰਪਨੀ ਬੈਂਕ ਕਰਪਟ ਹੋ ਗਈ। ਹੁਣ ਅਲਟੀਮੇਟਲੀ ਉਹ ਕੰਪਨੀ ਦੁਬਾਰਾ ਚਾਈਨਾ ਕੋਲ ਆਪਣਾ ਜਿਹੜਾ ਪਾਰਸ਼ੀਅਲੀ ਜਿਹੜੀ ਆ ਉਹਨੂੰ ਸੁਧਾਰ ਕੇ ਉਹ ਫਿਰ ਚਾਈਨਾ ਭੇਜ ਰਿਹਾ, ਤੇ ਮੁੜ ਕੇ ਚਾਈਨਾ ਤੋਂ ਫਿਰ ਐਕਸਪੋਰਟ ਇੰਪੋਰਟ ਕਰਦੀਆਂ ਸਾਰੀਆਂ ਕੰਟਰੀਜ਼ ਹਨਾ, ਔਰ ਉਹ ਆਪਣਾ ਮਤਲਬ ਐਕਸਟਰਾ ਚਾਰਜਿਸ ਲਾਉਂਦੇ ਆ। ਉਸ ਤੋਂ ਬਾਅਦ ਜਿਹੜਾ 2025 ਦਾ ਕ੍ਰਾਈਸਿਸ ਆਪਾਂ ਦੇਖਿਆ ਉਹ ਤਾਂ ਸੰਸਾਰਿਆਂ ਨੂੰ ਪਤਾ ਹੀ ਹੈ ਕਿ ਜਦੋਂ ਚਾਈਨਾ ਨੇ ਜਦੋਂ ਹੁਣ ਇਹ ਰੌਲਾ ਪੈ ਰਿਹਾ ਸੀ ਟ੍ਰੇਡ ਵਾਰ ਦਾ, ਜਿਹੜੀ ਟੈਰਿਫ ਲਗਾਏ ਹੈਗੇ ਟਰੰਪ ਨੇ, ਉਸ ਤੋਂ ਬਾਅਦ ਚਾਈਨਾ ਨੇ ਹੋਰ ਕਰ ਦਿੱਤਾ, ਤੇ ਫਿਰ ਕੰਟਰੀਜ਼ ਨੂੰ ਬਾਕੀ ਕੰਟਰੀਜ਼ ਨੂੰ ਹੋਰ ਜ਼ਿਆਦਾ ਹੋ ਰਿਹਾ। ਸੋ ਹਰ ਕੰਟਰੀ ਜਿਹੜਾ ਕੰਮ ਕਰ ਰਹੀ ਹੈਗੀ ਆ ਇਹਦੇ ਉੱਤੇ। ਸੋ ਇਹ ਜਿਹੜੇ 2010 ਦੇ ਵਿੱਚ ਜਦੋਂ ਸਭ ਤੋਂ ਪਹਿਲਾਂ ਹੋਈ ਤਾਂ ਕੰਟਰੀਜ਼ ਨੂੰ ਲੱਗਿਆ ਕਿ ਨਹੀਂ ਹੁਣ ਚਾਈਨਾ ਦੀ ਜ਼ਿਆਦਾ ਮੋਨੋਪੋਲੀ ਹੋਈ ਤਾਂ ਸਾਨੂੰ ਵੀ ਕੁਛ ਕਰਨਾ ਚਾਹੀਦਾ ਇਹਦੇ ਲਈ, ਹਨਾ, ਕਿਉਂਕਿ ਫਿਊਚਰ ਚ ਵੀ ਇਹ ਕੁਛ ਹੋ ਸਕਦਾ। ਔਰ ਜਿੱਦਾਂ ਅਸੀਂ ਦੱਸਿਆ ਕਿ ਹਰ ਇੱਕ ਚੀਜ਼ ਚ ਛੋਟੀ ਤੋਂ ਛੋਟੀ ਚੀਜ਼ ਚ ਇਹ ਯੂਜ਼ ਹੁੰਦੇ ਆ, ਸੋ ਅਗਰ ਇਹ ਨਹੀਂ ਮਿਲੂਗੇ ਤੁਹਾਨੂੰ ਤਾਂ ਫਿਰ ਪ੍ਰੋਡਕਸ਼ਨ ਘੱਟਦੀ ਆ ਔਰ ਪਾਪੂਲੇਸ਼ਨ, ਅਗਰ ਅਸੀਂ ਇੰਡੀਆ ਦੀ ਗੱਲ ਕਰਦੇ, ਸਾਡੀ ਪਾਪੂਲੇਸ਼ਨ ਹਨਾ ਵੱਧ ਰਹੀ ਹੈਗੀ ਆ, ਸੋ ਜਿਹੜੀ ਆ ਇਲੈਕਟ੍ਰਿਕ ਵਹੀਕਲਸ ਦੀ ਡਿਮਾਂਡ ਇੰਡੀਆ ਚ ਕਾਫੀ ਵੱਧ ਰਹੀ ਹੈਗੀ ਆ, ਮੋਬਾਈਲ ਫੋਨਸ ਦੀ ਵੱਧ ਰਹੀ ਹੈਗੀ, ਸੋ ਸ਼ੋਰਟੇਜ ਆ ਜਾਂਦੀ ਆ ਉਹਨਾਂ ਚੀਜ਼ਾਂ ਦੀ।
0: ਰਾਈਟ, ਠੀਕ ਹੋ ਗਿਆ। ਜ਼ਾਹਿਰ ਜੀ ਗੱਲ ਹੈ ਕਿ ਉਹਨਾਂ ਉਸ ਅਪਰਚੁਨਿਟੀ ਦਾ ਫਾਇਦਾ ਕਿਉਂ ਛੱਡੂਗਾ ਚਾਈਨਾ ਜਦੋਂ ਇਹ ਪਤਾ ਚੱਲ ਰਿਹਾ ਹੈਗਾ ਕਿ ਉੱਥੇ ਜਦੋਂ ਅਸੀਂ ਇਲੈਕਟ੍ਰਿਕ ਗੱਡੀਆਂ ਦੀ ਗੱਲ ਕਰਦੇ ਹਾਂ, ਹੋਰ ਚੀਜ਼ਾਂ ਦੀ ਗੱਲ ਕਰਦੇ ਹਾਂ, ਅਤੇ ਉਹਨਾਂ ਦੀ ਪ੍ਰੋਡਕਸ਼ਨ ਬਹੁਤ ਜ਼ਿਆਦਾ ਵਧਾ ਦਿੱਤੀ ਹੈ। ਸੋ ਜ਼ਾਹਿਰ ਜੀ ਗੱਲ ਹੈ ਕਿ ਉਹਦੀ ਵੀ ਕਿਉਂ ਛੱਡੀ ਜਾਊਗੀ। ਇਕਨੋਮਿਕ ਇਨਵਾਇਰਮੈਂਟਲ ਕੰਸਰਨ ਕੀ ਹੈਗੇ ਨੇ ਇਹਦੇ? ਕਹਿੰਦੇ ਨੇ ਕਿ ਜਿਹੜੇ ਰੇਅਰ ਮਿਨਰਲਸ ਨੇ ਉਹ ਕੱਢਣੇ ਇੰਨੇ ਵੀ ਸੌਖੇ ਨਹੀਂ, ਕੱਢ ਲੈਂਦੇ ਹਾਂ ਪਰ ਉਹਦੇ ਨਾਲ ਧਰਤੀ ਦੇ ਉੱਤੇ ਪ੍ਰਭਾਵ ਬਹੁਤ ਮਾੜੇ ਪੈਂਦੇ ਨੇ।
1: ਹਾਂਜੀ, ਇਹਦਾ ਜਿੱਦਾਂ ਮੈਂ ਦੱਸਿਆ ਕਿ ਇਹਦੇ 'ਤੇ ਅਲੱਗ ਅਲੱਗ ਜਿਹੜੀ ਸਟੇਜਸ ਹੁੰਦੀਆਂ ਨਾ, ਪਹਿਲਾਂ ਤੁਸੀਂ ਐਕਸਪਲੋਰ ਕਰਦੇ ਆ ਕਿ ਕਿੱਥੇ ਹੈਗੀ ਆ ਤੁਹਾਡੀ ਮਾਈਨਿੰਗ, ਕਿੱਥੇ ਤੁਹਾਨੂੰ ਮਿਲਣਗੇ ਕਿੱਥੇ ਨਹੀਂ ਮਿਲਣਗੇ, ਫਿਰ ਤੁਸੀਂ ਉਹਦੀ ਜਦੋਂ ਤੁਹਾਨੂੰ ਪਤਾ ਚੱਲ ਗਿਆ ਫਿਰ ਤੁਸੀਂ ਕੱਢਦੇ ਆ, ਫਿਰ ਤੁਸੀਂ ਕਰਸ਼ਿੰਗ ਕਰਦੇ ਆ, ਸੁਧਾਈ ਕਰਦੇ, ਤੋ ਅਲੱਗ ਅਲੱਗ ਸਟੇਜਸ 'ਤੇ ਅਲੱਗ ਅਲੱਗ ਜਿਹੜੇ ਇਫੈਕਟ ਹੁੰਦੇ ਆ। ਜਦੋਂ ਤੁਸੀਂ ਸਭ ਤੋਂ ਪਹਿਲਾਂ ਐਕਸਪਲੋਰ ਕਰਨਾ, ਉਹ ਕਿਵੇਂ ਕਰਨਾ ਕਿ ਕਿਸ ਏਰੀਆ ਦੇ ਵਿੱਚ ਫੋਰੈਸਟ ਆ, ਹਨਾ, ਮੰਨ ਲਓ ਤੁਸੀਂ, ਤੁਹਾਨੂੰ ਉੱਥੋਂ ਵੈਜੀਟੇਸ਼ਨ ਹਟਾਉਣੀ ਪੈਣੀ ਆ, ਫਿਰ ਤੁਸੀਂ ਦੇਖੋਗੇ ਕਿ ਉਹਦੇ ਥੱਲੇ ਕਿਹੜੇ ਭੰਡਾਰ ਪਏ ਹੈਗੇ ਆ ਨਾ, ਉਹਦੇ ਨਾਲ ਜਿਹੜੀ ਆ ਉੱਥੇ ਦੀ ਹੈਬੀਟੈਟ ਖਰਾਬ ਹੁੰਦੀ ਆ, ਜਿਹੜੇ ਉਸ ਬੂਟਿਆਂ ਦੇ ਉੱਤੇ ਜਾਂ ਟ੍ਰੀਜ਼ ਦੇ ਉੱਤੇ ਜਿਹੜੇ ਐਨੀਮਲਸ ਜਿਹੜੇ ਆ ਰਿਲਾਏ ਕਰਦੇ ਆ, ਉਹਨਾਂ ਦੀ ਜਿਹੜੀ ਹੈਬੀਟੈਟ ਖਰਾਬ ਹੁੰਦੀ। ਤੋਂ ਪਹਿਲਾਂ ਤਾਂ ਸਭ ਤੋਂ ਪਹਿਲੇ ਸਟੈਪ ਤੇ ਹੀ ਜਿਹੜਾ ਆ ਸੋਇਲ ਇਫੈਕਟ ਕਰਦਾ ਹੈਗਾ ਇਹ, ਹਨਾ। ਫਿਰ ਮਾਈਨਿੰਗ ਦੇ ਲਈ ਜਿਹੜੀ ਆ ਇਹ ਜਿਹੜੇ ਆ ਰੇਡੀਓ ਐਕਟਿਵ, ਕਿਉਂਕਿ ਵੇਸਟ ਬਹੁਤ ਜਨਰੇਟ ਹੁੰਦਾ, ਜਿੱਦਾਂ ਮੈਂ ਦੱਸਿਆ ਕਿ ਮੋਸਟਲੀ ਜਿਹੜਾ ਯੂਰੇਨੀਅਮ ਔਰ ਥੋਰੀਅਮ ਦੇ ਨਾਲ ਮਿਲਦੇ ਆ ਜਿਹੜੇ ਰੇਡੀਓ ਐਕਟਿਵ ਪ੍ਰੋਡਕਟ ਹੈਗੇ ਆ। ਹਾਲਾਂਕਿ ਰੇਅਰ ਅਰਥ ਮਿਨਰਲ ਆਪਣੇ ਆਪ ਚ ਰੇਡੀਓ ਐਕਟਿਵ ਮਟੀਰੀਅਲ ਨਹੀਂ ਹੈਗੇ, ਸਿਰਫ ਇੱਕ ਇਹਨੂੰ ਛੱਡ ਕੇ ਬਾਕੀ 16 ਜਿਹੜੇ ਹੈਗੇ ਆ ਉਹ ਨੋਨ ਰੇਡੀਓ ਐਕਟਿਵ ਹੈਗੇ ਆ। ਸੋ ਰੇਡੀਓ ਐਕਟੀਵਿਟੀ ਦੀ ਵਜ੍ਹਾ ਨਾਲ ਰੇਡੀਏਸ਼ਨ ਜਾਂ ਉਹ ਜਿਹੜਾ ਵੇਸਟ ਰਿਲੀਜ਼ ਹੁੰਦਾ ਉਹ ਜਿਹੜੀ ਆ ਪ੍ਰੋਬਲਮ ਕੋਜ਼ ਕਰਦਾ। ਫਿਰ ਰਿਫਾਈਨਿੰਗ ਦੇ ਲਈ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਬਹੁਤ ਸਟਰੋਂਗ ਐਸਿਡਸ ਸਾਨੂੰ ਯੂਜ਼ ਕਰਨੇ ਪੈਂਦੇ ਆ, ਜਿਹੜੇ ਆ ਜਦੋਂ ਉਹਨਾਂ ਦੀ ਪ੍ਰੋਪਰ ਜਿਹੜਾ ਉਹਨਾਂ ਨੂੰ ਕੰਟੇਨ ਨਾ ਕੀਤਾ ਜਾਵੇ, ਮਤਲਬ ਉਹਦੀ ਪ੍ਰੋਪਰ ਡਿਸਪੋਜ਼ਲ ਨਾ ਹੋਵੇ, ਤਾਂ ਉਹਦੀ ਵਜ੍ਹਾ ਨਾਲ ਜਿਹੜਾ ਉਹ ਸੋਇਲ ਦੇ ਵਿੱਚ ਚਲੇ ਜਾਂਦੇ ਆ, ਮਿੱਟੀ ਦੇ ਵਿੱਚ ਜਿਹੜੇ ਚਲੇ ਜਾਂਦੇ ਆ, ਜਿਹਦੇ ਨਾਲ ਫਿਰ ਉਹ ਜਿਹੜਾ ਪਾਣੀ ਜਿਹੜਾ ਮਿੱਟੀ ਦੇ ਵਿੱਚ ਵਾਟਰ ਟੇਬਲ ਖਰਾਬ ਹੁੰਦਾ, ਔਰ ਜਦੋਂ ਉਸ ਪਾਣੀ ਨੂੰ ਹਿਊਮਨਸ ਯੂਜ਼ ਕਰਦੇ ਆ। ਈਵਨ ਚਾਈਨਾ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਜਿਹੜੀ ਮਾਈਨਿੰਗ ਡਿਸਟ੍ਰਿਕਟ ਹੈਗੀ ਆ ਬਾਇਨ ਓਬੋ, ਜਿਹੜੀ ਇਨਰ ਮੰਗੋਲੀਆ ਦੇ ਵਿੱਚ ਹੈਗੀ ਆ, ਉੱਥੇ ਦੇ ਲੋਕਾਂ ਦੀ ਜਿਵੇਂ ਟੈਸਟਿੰਗ ਹੁੰਦੀ ਆ, ਤੋ ਜਦੋਂ ਟੈਸਟਿੰਗ ਹੋਈ ਤਾਂ ਉਹਨਾਂ ਦੇ ਯੂਰਿਨ ਦੇ ਵਿੱਚ ਜਿਹੜਾ ਆ ਰੇਅਰ ਅਰਥ ਮਿਨਰਲ ਜਿਹੜੇ ਆ ਪਾਏ ਗਏ, ਹਨਾ। ਸੋ ਇੱਦਾਂ ਦੀ ਚੀਜ਼ ਆ ਜਿਹੜੀ ਹਿਊਮਨ ਇਹਨੂੰ ਬਹੁਤ ਇੰਪੈਕਟ ਕਰਦਾ ਆ, ਜਦੋਂ ਤੁਸੀਂ ਇੱਥੇ ਵੈਜੀਟੇਸ਼ਨ ਕਰਨੀ ਉਹ ਖਰਾਬ ਹੋਣੀ, ਤੋ ਹੌਲੀ ਹੌਲੀ ਉਹ ਤੁਹਾਡੇ ਹਰ ਆਲੇ ਦੁਆਲੇ, ਚਾਹੇ ਉਹ ਪਾਣੀ ਆ, ਚਾਹੇ ਉਹ ਮਿੱਟੀ ਆ, ਚਾਹੇ ਉਹ ਹਵਾ ਆ, ਕਿਉਂਕਿ ਜਦੋਂ ਮਾਈਨਿੰਗ ਦਾ ਸਾਨੂੰ ਪਤਾ ਉੱਥੋਂ ਕਿੰਨਾ ਜਿਹੜੀ ਆ ਡਸਟ ਵਗੈਰਾ ਜਨਰੇਟ ਹੁੰਦੀ ਹੈ ਨਾ, ਉਹਦੇ ਨਾਲ ਰੈਸਪੀਰੇਟਰੀ ਪ੍ਰੋਬਲਮਸ ਜਿਹੜੀਆਂ ਹੋ ਜਾਂਦੀਆਂ। ਫਿਰ ਰੇਡੀਓ ਐਕਟਿਵ ਵੇਸਟ ਦੀ ਵਜ੍ਹਾ ਨਾਲ ਜਿਹੜੇ ਫਿਊਚਰ ਜਨਰੇਸ਼ਨ ਜਿਹੜੇ ਬੱਚੇ ਪੈਦਾ ਹੋਣ ਵਾਲੇ ਹੁੰਦੇ, ਉਹਨਾਂ 'ਚ ਕੋਈ ਜਿਹੜੀ ਆ ਪ੍ਰੋਬਲਮ ਆ ਸਕਦੀ, ਜਿਵੇਂ ਸਾਨੂੰ ਅਸੀਂ ਉਹ ਹੀਰੋਸ਼ੀਮਾ ਔਰ ਸਾਰੀਆਂ ਚੀਜ਼ਾਂ ਦੇ ਵਿੱਚ ਸਾਨੂੰ ਪਤਾ ਹੈ ਨਾ, ਕਿਉਂਕਿ ਰੇਡੀਓ ਐਕਟੀਵਿਟੀ ਬਹੁਤ ਡੇਂਜਰਸ ਹੁੰਦੀ ਆ। ਜਿਹੜੀ ਅਸੀਂ ਐਕਸਰੇ ਯੂਜ਼ ਕਰਦੇ ਹਾਂ ਹੋਸਪਿਟਲ ਦੇ ਵਿੱਚ, ਉਹ ਵੀ ਇੱਕ ਰੇਡੀਓ, ਉਹ ਵੀ ਇੱਕ ਤਰ੍ਹਾਂ ਦੀ ਐਕਸਰੇ, ਮਤਲਬ ਇੱਕ ਤਰ੍ਹਾਂ ਦੀਆਂ ਰੇਡੀਏਸ਼ਨ ਹੈਗੀਆਂ, ਬਟ ਉਹ ਬਹੁਤ ਘੱਟ ਅਮਾਊਂਟ 'ਚ ਯੂਜ਼ ਕੀਤੀਆਂ ਜਾਂਦੀਆਂ, ਹਨਾ। ਇਸੇ ਲਈ ਜਿਹੜੀਆਂ ਜ਼ਿਆਦਾਤਰ ਅਸੀਂ ਜਿਹੜਾ ਅਵੋਇਡ ਕਰਦੇ ਹਾਂ ਰੇਡੀਏਸ਼ਨ ਨੂੰ, ਜਦੋਂ ਅਸੀਂ ਸਪੇਸ ਐਕਸਪਲੋਰੇਸ਼ਨ ਵਾਲੇ ਐਪੀਸੋਡ 'ਚ ਵੀ ਬਹੁਤ ਗੱਲ ਕੀਤੀ ਸੀ ਇਹਨਾਂ ਦੀ। ਸੋ ਹਰ ਇੱਕ ਲੈਵਲ ਦੇ ਉੱਤੇ ਜਿਹੜਾ ਇਹ ਤੁਹਾਨੂੰ ਜਿਹੜਾ ਇੰਪੈਕਟ ਕਰਦਾ ਹੈ ਐਨਵਾਇਰਮੈਂਟ ਨੂੰ, ਜਿਹੜਾ ਇਹਦੀ ਮਾਈਨਿੰਗ ਕਰਨੀ। ਸੋ ਇਹ ਚਾਹੇ ਤੁਸੀਂ, ਮਤਲਬ ਤੁਸੀਂ ਇਹ ਕਹਿ ਸਕਦੇ ਕਿ ਇੱਕ ਗ੍ਰੀਨ ਜਿਹੜੀ ਆ ਸੇਫੈਸਟ ਇੱਕ ਜਿਹੜੀ ਪ੍ਰੋਡਕਸ਼ਨ ਕਰਨੀ ਅਸੀਂ ਸੋਚਦੇ ਹਾਂ, ਬਟ ਉਸ ਦੇ ਪਿੱਛੇ ਦੀ ਜਿਹੜੀ ਬੈਕਗਰਾਉਂਡ ਸਟੋਰੀ ਹੁੰਦੀ ਆ ਉਹ ਬਹੁਤ ਜ਼ਿਆਦਾ ਐਨਵਾਇਰਮੈਂਟਲੀ ਪੋਲਿਊਟਡ ਜਿਹੜਾ ਇੱਕ ਪ੍ਰੋਸੈਸ ਹੈਗੀ ਆ। ਚਾਹੇ ਤੁਸੀਂ ਉਹਦੇ ਲਈ ਇਲੈਕਟ੍ਰਿਕ ਵਹੀਕਲ ਬਣਾ ਰਹੇ ਹਾਂ, ਪਰ ਇਲੈਕਟ੍ਰਿਕ ਵਹੀਕਲ ਬਣਾਉਣ ਲਈ ਜਿਹੜਾ ਸਮਾਨ ਆ ਰਿਹਾ ਉਹ ਜਿਹੜਾ ਆ ਜਦੋਂ ਅਸੀਂ ਉਹਨੂੰ ਮਾਈਨ ਕਰਦੇ ਹਾਂ, ਉਹ ਆਪਣੇ ਆਪ 'ਚ ਇੱਕ ਜਿਹੜੀ ਇੱਕ ਖਤਰਨਾਕ ਪ੍ਰੋਸੈਸ ਹੈਗੀ ਆ।
0: ਓਕੇ, ਫਿਰ ਇਹਦਾ ਕੋਈ ਅਲਟਰਨੇਟ ਨਹੀਂ ਫਿਊਚਰ ਦੇ ਵਿੱਚ ਵੀ ਇੱਦਾਂ ਹੀ ਚੱਲਦਾ ਰਹੂਗਾ, ਕਿਉਂਕਿ ਹੁਣ ਇੱਕ ਪਾਸੇ ਅਸੀਂ ਕਹਿੰਦੇ ਹਾਂ ਕਿ ਅਸੀਂ ਦੂਸਰੇ ਗ੍ਰਹਿ ਤੱਕ ਜਾ ਰਹੇ ਹੈਗੇ, ਅਤੇ ਆਪਣੇ ਗ੍ਰਹਿ ਦੇ ਉੱਤੇ ਜਿਹੜੀ ਮਾਈਨਿੰਗ ਕਿਵੇਂ ਕਰਨੀ ਆ ਉਹਨੂੰ ਲੈ ਕੇ ਹਾਲੇ ਵੀ ਉਹੀ ਟ੍ਰੈਡੀਸ਼ਨਲ ਟੈਕਨੀਕਸ ਨੇ ਜਿਹੜੀਆਂ ਅੱਜ ਤੋਂ 50-100 ਸਾਲ ਪਹਿਲਾਂ ਵਰਤੀਆਂ ਜਾਂਦੀਆਂ ਸੀਗੀਆਂ। ਰੇਅਰ ਅਰਥ ਮਿਨਰਲਸ ਦੀ ਮਾਈਨਿੰਗ ਆਸਾਨ ਨਹੀਂ ਕੀਤੀ ਜਾਏ ਜਾਂ ਫਿਰ ਇਹਦਾ ਅਲਟਰਨੇਟ ਨਹੀਂ ਕੋਈ ਹੋ ਸਕਦਾ ਹੈਗਾ, ਕਿਉਂਕਿ ਇਹ ਤਾਂ ਡਿਮਾਂਡ ਵਧਣੀ ਹੈ। ਅਸੀਂ ਇਲੈਕਟ੍ਰਿਕ ਬੈਟਰੀਆਂ ਦੀ ਗੱਲ ਕਰ ਰਹੇ ਹਾਂ, ਅਸੀਂ ਮੈਡੀਕਲ ਇਕਵਿਪਮੈਂਟਸ ਦੀ ਗੱਲ ਕਰ ਰਹੇ ਹਾਂ, ਘਰਾਂ ਨੂੰ ਰੋਸ਼ਨਾਉਣ ਤੋਂ ਲੈ ਕੇ ਸਪੀਕਰਾਂ ਤੱਕ ਈਚ ਐਂਡ ਐਵਰੀਥਿੰਗ ਵੱਧ ਹੀ ਰਹੀ ਹੈ, ਫਿਰ ਇਹਦਾ ਅਲਟਰਨੇਟ ਨਹੀਂ ਤੁਹਾਨੂੰ ਲੱਗਦਾ ਕੋਈ ਹੋਣਾ ਚਾਹੀਦਾ ਹੈਗਾ?
1: ਹਾਂਜੀ, ਕਾਫੀ ਮਤਲਬ ਆਲਟਰਨੇਟ ਜਿਹੜੀ ਸਾਇੰਟਿਫਿਕ ਕਮਿਊਨਿਟੀ ਦੇ ਵਿੱਚ ਵੀ ਪੂਰੀ ਇਹਦੀ ਰਿਸਰਚ ਚੱਲ ਰਹੀ ਕਿਹੜੇ ਕਿਹੜੇ ਅਸੀਂ ਆਲਟਰਨੇਟ, ਜਿਵੇਂ ਅਸੀਂ ਜਦੋਂ ਮੈਂ ਮੈਗਨੇਟ ਦੀ ਗੱਲ ਕੀਤੀ ਤੇ ਨੀਓਡਾਈਮੀਅਮ ਜਿਹੜਾ ਯੂਜ਼ ਕਰਦੇ ਆ, ਜਿਹੜਾ ਇਲੈਕਟ੍ਰਿਕ ਵਹੀਕਲ ਜਿਹੜੇ ਸਾਡੇ ਆਉਂਦੇ ਆ ਉਹਨਾਂ ਚ ਯੂਜ਼ ਹੁੰਦਾ ਹੈ, ਵਿੰਡ ਟਰਬਾਈਨਸ ਜਿਹੜੀਆਂ ਉਹਨਾਂ ਚ ਯੂਜ਼ ਹੁੰਦਾ ਨਾ, ਇਲੈਕਟ੍ਰੋਨਿਕਸ ਦੇ ਵਿੱਚ ਯੂਜ਼ ਹੁੰਦਾ। ਸੋ ਉਹਦੀ ਬਜਾਏ ਜਿਹੜਾ ਅੱਜ ਕੱਲ ਇਹ ਆਲਟਰਨੇਟਿਵ ਕੋਸ਼ਿਸ਼ ਕਰ ਰਿਹਾ ਕਿ ਉਹਦੀ ਬਜਾਏ ਜਿਹੜਾ ਆ ਆਇਰਨ ਆਕਸਾਈਡ ਤੋਂ ਬਣੀਆਂ, ਮਤਲਬ ਆਇਰਨ ਤੋਂ ਬਣੀਆਂ ਜਿਹੜੀਆਂ ਮੈਗਨੇਟਸ ਹੈਗੀਆਂ ਉਹਨਾਂ ਨੂੰ ਯੂਜ਼ ਕੀਤਾ ਜਾ ਸਕੇ, ਕਿਉਂਕਿ ਉਹਨਾਂ ਨੂੰ ਇੱਕ ਤਾਂ ਐਕਸਟ੍ਰੈਕਟ ਕਰਨਾ ਬਹੁਤ ਈਜ਼ੀ ਆ ਔਰ ਉਹ ਬਹੁਤ ਸਸਤੀਆਂ ਵੀ ਹੁੰਦੀਆਂ ਔਰ ਅਮਾਊਂਟ ਵੀ ਬਹੁਤ ਜ਼ਿਆਦਾ ਜਿਹੜਾ ਪ੍ਰੈਜੈਂਟ ਹੁੰਦਾ ਹਨਾ। ਫਿਰ ਉਸ ਤੋਂ ਇਲਾਵਾ ਜਿਹੜੀਆਂ ਕੁਛ ਜਿਹੜੇ ਟੈਸਲਾ ਜਿਹੜੀ ਹੈਗੀ ਉਹਦੇ ਕੁਛ ਮਾਡਲਸ ਐਵੇਂ ਦੇ ਆ ਜਿਨ੍ਹਾਂ ਨੇ ਜਿਹੜੇ ਪਰਮਾਨੈਂਟ ਮੈਗਨੇਟਸ ਉਹ ਮੋਟਰਸ ਦੇ ਵਿੱਚ ਯੂਜ਼ ਕਰਦੇ ਆ, ਉਹਨਾਂ ਦਾ ਯੂਜ਼ ਕਾਫੀ ਘਟਾਇਆ ਹੈਗਾ ਹਨਾ। ਤੇ ਬੈਟਰੀਜ਼ ਦੇ ਵਿੱਚ ਜਿਹੜੀਆਂ ਇਹਨਾਂ ਜਿਹੜੀਆਂ ਇਹਦੀਆਂ ਬੈਟਰੀਜ਼ ਦੀ ਬਜਾਏ ਜਿਹੜੀ ਆ ਰੇਅਰ ਅਰਥ ਬੈਟਰੀਜ਼ ਦੀ ਬਜਾਏ ਲੀਥੀਅਮ ਆਇਰਨ ਫੋਸਫੇਟ ਬੈਟਰੀਜ਼ ਜਿਹੜੀਆਂ ਯੂਜ਼, ਮਤਲਬ ਡਿਫਰੈਂਟ ਤਰ੍ਹਾਂ ਦੀਆਂ ਜਿਹੜੀਆਂ ਬੈਟਰੀਜ਼ ਯੂਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਾਂ ਫਿਰ ਸੋਡੀਅਮ ਦੇ ਬੇਸਡ ਜਿਹੜੀਆਂ ਬੈਟਰੀਜ਼ ਹੁੰਦੀਆਂ ਉਹ ਯੂਜ਼ ਕਰਨ ਦੇ ਲਈ ਕੋਸ਼ਿਸ਼ ਕੀਤੀ ਜਾ ਰਹੀ ਆ। ਤੇ ਸਭ ਤੋਂ ਜਿਹੜਾ ਸੇਫ ਆਲਟਰਨੇਟਿਵ ਤੁਸੀਂ ਕਹਿ ਸਕਦੇ ਹੋ ਔਰ ਜਿਹੜਾ ਮੈਕਸੀਮਮ ਕੰਟਰੀਜ਼ ਅੱਜ ਕੱਲ੍ਹ ਯੂਜ਼ ਕਰ ਰਹੀਆਂ ਉਹ ਹੈਗਾ ਕਿ ਜਿਹੜੇ ਤੁਸੀਂ ਪੁਰਾਣੇ ਰੀਸਾਈਕਲਿੰਗ ਕਰਨੀ, ਮਤਲਬ ਜਿਹੜੇ ਆਪਣੇ ਪੁਰਾਣੇ ਸਮਾਰਟਫੋਨਸ ਅਸੀਂ ਨਹੀਂ ਯੂਜ਼ ਕਰਦੇ ਉਹਨਾਂ ਦੇ ਵਿੱਚ ਜਿਹੜੀਆਂ ਰੇਅਰ ਅਰਥ ਮਿਨਰਲ ਆਲਰੇਡੀ ਹੈਗੀ ਆ, ਕਿਉਂਕਿ ਬਹੁਤ ਛੋਟੇ ਛੋਟੇ ਪੀਸਿਸ ਦੇ ਵਿੱਚ ਹੁੰਦੇ ਆ, ਤਾਂ ਉਹਨਾਂ ਨੂੰ ਉਹਨਾਂ ਦੇ ਵਿੱਚ ਐਕਸਟ੍ਰੈਕਟ ਕਰਨਾ, ਵਿੰਡ ਟਰਬਾਈਨ ਦੇ ਵਿੱਚ ਜਿਹੜੇ ਮੈਗਨੇਟਸ ਯੂਜ਼ ਹੋਏ ਉਹਨਾਂ ਨੂੰ ਐਕਸਟ੍ਰੈਕਟ, ਮਤਲਬ ਪੁਰਾਣੇ ਮਟੀਰੀਅਲ ਦੇ ਵਿੱਚੋਂ। ਸੋ ਅੱਜ ਤੱਕ ਮੋਸਟਲੀ ਇਹ ਹੁੰਦਾ ਆਉਂਦਾ ਹੈ ਕਿ ਇਲੈਕਟ੍ਰਿਕ ਵੇਸਟ ਦੀ ਅਸੀਂ ਜਦੋਂ ਗੱਲ ਕਰਦੇ ਹਾਂ ਤਾਂ ਜਿਹੜੀਆਂ ਡਿਵੈਲਪ ਜਿਹੜੀਆਂ ਇਹ ਵਿਕਸਿਤ ਕੰਟਰੀਜ਼ ਹੁੰਦੀਆਂ ਇਹ ਕੀ ਕਰਦੀਆਂ ਆਪਣਾ ਵੇਸਟ ਜਿਹੜਾ ਇਲੈਕਟ੍ਰਿਕ ਵੇਸਟ ਮੋਸਟਲੀ ਅਫਰੀਕਨ ਕੰਟਰੀਜ਼ ਜਾਂ ਇੱਦਾਂ ਦੀਆਂ ਕੰਟਰੀਜ਼ ਨੂੰ ਭੇਜ ਦਿੰਦੀਆਂ ਹਨਾ, ਈਵਨ ਇਨਕਲੂਡਿੰਗ ਇੰਡੀਆ। ਇੰਡੀਆ ਦਾ ਵੀ ਜ਼ਿਆਦਾਤਰ ਜਿਹੜਾ ਈ ਵੇਸਟ ਜਿਹੜਾ ਹੈਗਾ ਉਹ ਅਫਰੀਕਾ ਵਰਗੀਆਂ ਕੰਟਰੀਜ਼ ਨੂੰ ਜਾਂਦਾ ਸੀ, ਬਟ ਹੁਣ ਇੰਡੀਆ ਨੇ ਵੀ ਇਹ ਕੀਤਾ ਹੈਗਾ ਕਿ ਉਹ ਵੇਸਟ ਅਫਰੀਕਨ ਕੰਟਰੀਜ਼ ਨੂੰ ਨਹੀਂ ਭੇਜਣਗੇ, ਇਹ ਵਾਪਸ ਜਿਹੜਾ ਆ ਕੰਟਰੀ ਦੇ ਵਿੱਚ ਹੀ ਰੱਖਣਗੇ ਔਰ ਉੱਥੇ ਉਹਦੀ ਰੀਸਾਈਕਲਿੰਗ ਕਰਕੇ ਉਹਨੂੰ ਦੁਬਾਰਾ ਆਪਣੇ ਹੀ ਪ੍ਰੋਡਕਟ ਦੇ ਵਿੱਚ ਯੂਜ਼ ਕੀਤਾ ਜਾਊਗਾ। ਕਿਉਂਕਿ ਹੁੰਦਾ ਇਹ ਆ ਕਿ ਜਦੋਂ ਤੁਸੀਂ ਇੱਦਾਂ ਦੀਆਂ ਇਹ ਕੰਟਰੀਜ਼ ਜਿਹੜੀਆਂ ਅਫਰੀਕਨ ਕੰਟਰੀਜ਼ ਨੂੰ ਭੇਜ ਰਹੀਆਂ ਨਾ, ਤਾਂ ਉਹ ਅਫਰੀਕਨ ਕੰਟਰੀਜ਼ ਵੀ ਕੁਛ ਇਹਦਾ ਕਰ ਤਾਂ ਨਹੀਂ ਰਹੀਆਂ, ਉਹ ਅੱਗੇ ਚਾਈਨਾ ਨੂੰ ਵੇਚਦੇ ਨੇ ਔਰ ਚਾਈਨਾ ਅੱਗੇ ਫਿਰ ਉਹਨਾਂ ਦੇ ਵਿੱਚ ਉਹ ਕੱਢ ਕੇ ਫਿਰ ਵੇਚ ਰਿਹਾ, ਤਾਂ ਉਹ ਇਹ ਸਾਰੇ ਕੁਛ ਕੁਛ ਲੈਵਲ ਦੇ ਉੱਤੇ ਚੇਂਜਸ ਕਰ ਰਹੇ। ਸੋ ਇਹ ਜਿਹੜਾ ਸਭ ਤੋਂ ਸੇਫ ਆਲਟਰਨੇਟਿਵ ਹੈਗਾ, ਤੇ ਜਿੱਦਾਂ ਮੈਂ ਇੱਕ ਅਰਬਨ ਮਾਈਨਿੰਗ ਇਹਨੂੰ ਅਸੀਂ ਕਹਿ ਦਿੰਦੇ ਹਾਂ ਕਿ ਇੱਕ ਓਪਨ ਮਾਈਨਿੰਗ ਹੁੰਦੀ ਆ ਜਿਹੜੀ ਸਾਰਿਆਂ ਨੂੰ ਪਤਾ ਹੀ, ਅਸੀਂ ਦੇਖੀ ਵੀ ਅਗਰ ਨਿਊ ਸਾਊਥ ਵੇਲਸ 'ਚ ਤਾਂ ਆਪਾਂ ਦੇਖਦੇ ਹਾਂ ਕੋਲ ਮਾਈਨਿੰਗ ਹੁੰਦੀ ਆ, ਉਹ ਜਿਹੜੀ ਤੁਸੀਂ ਇੱਕ ਓਪਨ ਪਿੱਟ ਬਣਾ ਕੇ ਕਰਦੇ ਆ, ਪਰ ਇਹਨੂੰ ਅਸੀਂ ਅਰਬਨ ਮਾਈਨਿੰਗ ਕਹਿ ਦਿੰਦੇ ਹਾਂ ਜਦੋਂ ਅਸੀਂ ਰੀਸਾਈਕਲਿੰਗ ਮੋਸਟਲੀ ਕਰਦੇ। ਬਾਕੀ ਰਿਸਰਚ ਤਾਂ ਚੱਲ ਹੀ ਰਹੀ ਹੈ ਕਿ ਹੋਰ ਕਿਹੜੇ ਅਸੀਂ ਯੂਜ਼ ਕਰ ਸਕਦੇ ਹਾਂ। ਤੇ ਜਿੱਦਾਂ ਚਾਈਨਾ ਦੀ ਜਦੋਂ ਮੈਂ ਗੱਲ ਕਰਦੀ ਹਾਂ ਤੇ ਉਹਨਾਂ ਨੇ ਹੁਣ ਉਹਨਾਂ ਦੀ ਕੋਸ਼ਿਸ਼ ਹੈ, ਕਿਉਂਕਿ ਹੁਣ ਉਹਨਾਂ ਨੂੰ ਵੀ ਪਤਾ ਜਿਹੜੀ ਮੈਂ ਬਾਇਨ ਓਬੋ ਕਰਕੇ ਜਿਹੜੀ ਮਾਈਨਿੰਗ ਦੀ ਗੱਲ ਕੀਤੀ ਆ, ਉੱਥੇ ਕਾਫੀ ਜਿਹੜਾ ਇੱਕ ਸਲੈਜ ਜਿਹਾ ਬਣਿਆ ਹੈਗਾ ਵੱਡਾ ਸਾਰਾ ਵੇਸਟ ਦਾ ਹਨਾ ਦਲਦਲ ਜਿਹੀ, ਜਿੱਥੇ ਉਹ ਸਾਰਾ ਵੇਸਟ ਕਿਉਂਕਿ ਮੈਨੇਜ ਨਹੀਂ ਕੀਤਾ ਗਿਆ, ਇਸ ਲਈ ਲੋਕਾਂ ਦੇ ਬਲੱਡ ਦੇ ਵਿੱਚ ਜਾਂ ਯੂਰਿਨ ਦੇ ਵਿੱਚ ਜਿਹੜੇ ਆ ਇਹਨਾਂ ਦੇ ਟਰੇਸ ਮਿਲੇ ਹੈਗੇ ਆ। ਸੋ ਚਾਈਨਾ ਦੀ ਹੁਣ ਪੋਲਿਸੀ ਹੈ ਕਿ ਉਹ ਆਪਣੀ ਕੰਟਰੀਜ਼ ਦੇ ਵਿੱਚੋਂ ਕੱਢ ਕੇ ਇਹਨਾਂ ਚੀਜ਼ਾਂ ਨੂੰ ਜਿਹੜੀ ਰਿਫਾਈਨਿੰਗ ਕਿਸੇ ਦੂਜੀ ਕੰਟਰੀ ਦੇ ਵਿੱਚ ਜਿਹੜੀਆਂ ਵਿਚਾਰੀਆਂ ਗਰੀਬ ਕੰਟਰੀਜ਼ ਆ ਉੱਥੇ ਜਾ ਕੇ ਰਿਫਾਈਨਿੰਗ ਕੀਤੀ ਜਾਵੇ ਤਾਂ ਕਿ ਆਪਣੇ ਲੋਕਾਂ ਨੂੰ ਐਟਲੀਸਟ ਉਹਦੇ ਤੋਂ ਬਚਾਇਆ ਜਾਵੇ। ਸੋ ਇਹ ਕੰਟਰੀਜ਼ ਕੁਛ ਆਪਣੇ ਆਪਣੇ ਲੈਵਲ ਤੇ ਕਰਦੀਆਂ, ਜਿਹੜਾ ਕਿ ਓਬਵੀਅਸਲੀ ਐਥੀਕਲੀ ਸਹੀ ਨਹੀਂ ਹੈਗਾ। ਸੋ ਉਹਦੀ ਬਜਾਏ ਉਹਨਾਂ ਨੂੰ ਜਿਹੜਾ ਕੁਛ ਜਿਹੜੀ ਇੱਕ ਪ੍ਰੋਪਰ ਡਿਸਪੋਜ਼ਲ ਦਾ ਇੱਕ ਪ੍ਰੋਪਰ ਜਿਹੜਾ ਸਿਸਟਮ ਹੋਣਾ ਚਾਹੀਦਾ। ਬਟ ਉਹਦੇ ਲਈ ਇੱਕ ਹੋਰ ਵੀ ਹੈ, ਕਿਉਂਕਿ ਜਿੰਨਾ ਤੁਸੀਂ ਟੈਕਨੀਕਸ ਅਗਰ ਤੁਸੀਂ ਕੋਈ ਕੰਪਨੀ ਲਗਾਉਂਦੀ ਹੈਗੀ ਐਨਵਾਇਰਮੈਂਟ ਮਤਲਬ ਉਹਨੂੰ ਸਾਫ਼ ਕਰਨ ਦੇ ਲਈ ਹਨਾ, ਜਿਹੜਾ ਉੱਥੋਂ ਪਾਣੀ ਨਿਕਲ ਰਿਹਾ ਜਾਂ ਉੱਥੋਂ ਜਿਹੜੀ ਆ ਡਸਟ ਜਾ ਰਹੀ ਆ ਬਾਹਰ ਨੂੰ ਉਹਨੂੰ ਸਾਫ਼ ਕਰਨ ਦੇ ਲਈ ਕੋਈ ਲਾਉਂਦੀ ਤਾਂ ਉਹਨਾਂ ਨੂੰ ਪੈਸੇ ਵੀ ਜ਼ਿਆਦਾ ਖਰਚਣੇ ਪੈਂਦੇ ਆ ਔਰ ਅਲਟੀਮੇਟਲੀ ਉਹਦੇ ਨਾਲ ਕੀ ਹੁੰਦਾ ਕਿ ਜਿਹੜਾ ਉਹ ਪ੍ਰੋਡਕਟ ਬਣਾਓਗੇ ਉਹ ਮਹਿੰਗਾ ਹੋ ਜਾਂਦਾ ਹਨਾ। ਤਾਂ ਉਹਦੇ 'ਤੇ ਇਹ ਵੀ ਚੀਜ਼ ਆ ਜਾਂਦੀ ਕਿ ਅਸੀਂ ਕੀ ਜਿਹੜਾ ਸੋਚਦੇ ਹਾਂ ਇਸ ਦੇ ਬਾਰੇ ਦੇ ਵਿੱਚ, ਅਸੀਂ ਥੋੜੇ ਜਿਹਾ ਪੈਸੇ ਜ਼ਿਆਦਾ ਪੇ ਕਰਕੇ ਵਧੀਆ ਵਾਲੀ ਮਤਲਬ ਐਨਵਾਇਰਮੈਂਟਲੀ ਫਰੈਂਡਲੀ ਪ੍ਰੋਡਕਟ ਲੈਣਾ ਚਾਹੁੰਦੇ ਹਾਂ ਜਾਂ ਨਹੀਂ ਚਾਹੁੰਦੇ ਹਾਂ, ਤਾਂ ਆਈ ਥਿੰਕ ਉਹ ਵੀ ਥੋੜਾ ਜਿਹਾ ਮੈਟਰ ਕਰਦਾ ਹੈਗਾ।
0: ਰਾਈਟ ਰਾਈਟ, ਔਰ ਇਹਦੇ ਲਈ ਇਹ ਵੀ ਬਹੁਤ ਜ਼ਰੂਰੀ ਹੈਗਾ ਕਿ ਜਿੱਦਾਂ ਤੁਸੀਂ ਸ਼ੁਰੂਆਤ 'ਚ ਦੱਸਿਆ ਸੀਗਾ ਕਿ ਕਦੇ USA ਹੁੰਦਾ ਸੀਗਾ ਪਲੇਅਰ ਅਤੇ ਕਦੇ ਹੁਣ ਅੱਜ ਦੀ ਤਰੀਕ 'ਚ ਚਾਈਨਾ ਹੈਗਾ, ਮੇਰੇ ਖਿਆਲ ਦੇ ਨਾਲ ਉਹ ਜਿਹੜੀ ਫੇਅਰ ਗੇਮ ਹੈਗੀ ਉਹ ਤਾਂ ਸੁਧਰੂਗੀ ਜਦੋਂ ਸਾਰਿਆਂ ਦੇ ਕੋਲ ਫੇਅਰ ਚਾਂਸਿਸ ਹੋਣਗੇ। ਤੇ ਉਦੋਂ ਹੀ ਫਿਰ ਸੁਧਾਰ ਦੀ ਕੋਈ ਗੁੰਜਾਇਸ਼ ਹੋ ਸਕਦੀ ਹੈ, ਨਹੀਂ ਤੇ ਇੱਕ ਤਰਫਾ ਮਾਮਲਾ ਜਿਹੜਾ ਹੁੰਦਾ ਉਹਦੇ ਵਿੱਚ ਤਾਂ ਫਿਰ ਆਪ ਉਧਰੀਆਂ ਹੀ ਚੱਲਦੀਆਂ ਨੇ। ਪਰ ਜਦੋਂ ਰਿਜ਼ਰਵ ਦੀ ਗੱਲ ਆਉਂਦੀ ਹੈ ਤੇ ਰੇਅਰ ਅਰਥ ਮਿਨਰਲਸ ਦਾ ਸਭ ਤੋਂ ਵੱਡਾ ਰਿਜ਼ਰਵ ਤਾਂ ਹੈ ਹੀ ਚਾਈਨਾ 'ਚ, ਕਿਉਂਕਿ ਜ਼ਮੀਨ ਵੀ ਵਾਹਵਾ ਹੈਗੀ ਹੈ। ਬਟ ਐਦਾਂ ਨਹੀਂ, ਕਿਉਂਕਿ ਇਸ ਹਿਸਾਬ ਦੇ ਨਾਲ ਤਾਂ ਰਸ਼ੀਆ 'ਚ ਵੱਧ ਜ਼ਮੀਨ ਹੈ ਅਤੇ ਰਸ਼ੀਆ 'ਚ ਹੋਣਾ ਚਾਹੀਦੇ ਸੀ, ਬਟ ਉਹ ਟਰਾਂਸ ਸਾਈਬੇਰੀਅਨ ਜਿਹੜਾ ਏਰੀਆ ਹੈਗਾ ਉੱਥੇ ਵੈਸੇ ਹੀ ਮਾਈਨਿੰਗ ਨਹੀਂ ਹੋ ਸਕਦੀ। ਅਤੇ ਜਿੱਦਾਂ ਸੰਦੀਪ ਜੀ ਨੇ ਦੱਸਿਆ ਕਿ ਆਸਾਨ ਵੀ ਨਹੀਂ ਹੈਗੀ, ਪਹਿਲਾਂ ਜਿਹੜੀ ਉਹਨੂੰ ਫਾਇੰਡ ਆਊਟ ਕਰਨਾ, ਫਿਰ ਉਹਦੀ ਪ੍ਰੋਡਕਸ਼ਨ ਕਰਨਾ, ਫਿਰ ਉਹਦੀ ਸੁਧਾਈ ਕਰਨਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਬੜੀ ਮੁਸ਼ਕਿਲ ਪ੍ਰੋਸੈਸ ਹੁੰਦੀ ਹੈਗੀ ਹੈ। ਅਤੇ ਉਹ ਚਾਈਨਾ, ਬ੍ਰਾਜ਼ੀਲ, ਇੰਡੀਆ, ਆਸਟ੍ਰੇਲੀਆ, ਰਸ਼ੀਆ, ਜ਼ਾਹਰ ਜੀ ਗੱਲ ਹੈ ਅਮੈਰੀਕਾ, ਇਹ ਸਾਰੇ ਵੱਡੀ ਕੰਟਰੀਜ਼ ਹੈਗੇ ਨੇ ਜਿੱਥੇ ਰਿਜ਼ਰਵ ਵੀ ਹੈਗੇ ਨੇ ਅਤੇ ਜਿਹੜੇ ਐਕਸਟਰੈਕਟ ਵੀ ਕਰਦੇ ਨੇ। ਬਟ ਐਕਸਟਰੈਕਸ਼ਨ ਜਿਹੜੀ ਆ ਹਾਲੇ ਫਿਲਹਾਲ ਤਾਂ ਇਹੀ ਹੈ ਕਿ ਧਰਤੀ ਖੁਰਚ ਖੁਰਚ ਕੇ ਹੋ ਰਹੀ, ਔਰ ਜਦੋਂ ਧਰਤੀ ਖੁਰਚੀ ਗਈ ਹੈ ਥੱਲਿਓ ਤਾਂ ਧਰਤੀ ਆਪਣਾ ਫਿਰ ਜਲਵਾ ਤਾਂ ਦਿਖਾਊਗੀ। ਪਰ ਥੈਂਕ ਯੂ ਸੋ ਮੱਚ ਸੰਦੀਪ ਜੀ, ਤੁਸੀਂ ਇੰਨੀਆਂ ਸੋਹਣੀਆਂ ਇਨਫੋਰਮੇਸ਼ਨ ਦਿੱਤੀਆਂ ਨੇ ਅੱਜ ਦੇ ਦਿਨ। ਤੇ
1: ਜਿਹੜੀ ਮਤਲਬ ਇਸ ਟਾਈਮ ਦੇ ਉੱਤੇ ਵਰਲਡ ਦੇ ਵਿੱਚ ਹਾਈ ਗ੍ਰੇਡ ਜਿਹੜਾ ਰੇਅਰ ਅਰਥ ਮਿਨਰਲ ਮਿਲਦੇ ਹੈਗੇ ਆਸਟ੍ਰੇਲੀਆ ਦੇ ਵਿੱਚ, ਵੈਸਟਰਨ ਆਸਟ੍ਰੇਲੀਆ ਦੇ ਵਿੱਚ ਮਾਊਂਟ ਵੈਲਡ ਮਾਈਨਿੰਗ ਏਰੀਆ ਹੈਗਾ, ਉੱਥੇ ਮਿਲਦੇ ਆ ਮਤਲਬ ਬਹੁਤ ਹਾਈ ਕੁਆਲਿਟੀ ਦੇ ਰੇਅਰ ਅਰਥ ਮਿਨਰਲ। ਤੇ ਜਿਹੜੀਆਂ ਜਿੱਦਾਂ ਤੁਸੀਂ ਦੱਸਿਆ ਕਿ ਸਾਰੀਆਂ ਵੱਡੀਆਂ ਵੱਡੀਆਂ ਕੰਟਰੀਜ਼ ਜਿਹੜਾ ਪਲਾਨ ਕਰ ਰਹੀਆਂ ਹੈਗੀਆਂ ਹਨਾ, ਇੰਡੀਆ ਨੇ ਵੀ ਜਿਹੜੇ ਆ ਕੁਛ ਪਾਲਿਸੀਜ਼ ਬਣਾਈਆਂ। ਆਪਾਂ ਬਜਟ 'ਚ ਸੁਣਿਆ ਸੀਗਾ ਕਿ ਗਵਰਨਮੈਂਟ ਨੇ ਕਿਹਾ ਹੈ ਕਿ ਉਹ ਰੇਅਰ ਅਰਥ ਮਿਨਰਲ ਕੋਰੀਡੋਰ ਜਿਹੜਾ ਬਣਾਉਣਗੇ, ਤੇ 2025 ਦੇ ਵਿੱਚ ਇੱਕ ਨੈਸ਼ਨਲ ਕ੍ਰਿਟੀਕਲ ਮਿਨਰਲ ਮਿਸ਼ਨ ਜਿਹੜਾ ਲਾਂਚ ਕੀਤਾ ਸੀਗਾ ਇੰਡੀਅਨ ਗਵਰਨਮੈਂਟ ਨੇ, ਜਿਹਦੇ ਵਿੱਚ 16,000 crore ਦਾ ਜਿਹੜਾ ਬਜਟ ਰੱਖਿਆ ਗਿਆ ਕਿ ਇੰਡੀਆ ਦੀ ਜਿਹੜੀਆਂ ਕ੍ਰਿਟੀਕਲ ਮਿਨਰਲ ਜਿਹਦੇ ਵਿੱਚ ਰੇਅਰ ਅਰਥ ਵੀ ਆਉਂਦੀਆਂ, ਉਹਨਾਂ ਦੀ ਸਪਲਾਈ ਚੇਨ ਨੂੰ ਇੰਪਰੂਵ ਕਰਨ ਦੇ ਲਈ, ਜਿਹਦੇ ਵਿੱਚ ਸਾਰਾ ਕੁਛ ਹੀ ਆਉਂਦਾ, ਚਾਹੇ ਉਹ ਮਾਈਨਿੰਗ ਕਰਨੀ ਹੋਵੇ, ਚਾਹੇ ਮਤਲਬ ਪਹਿਲਾਂ ਐਕਸਪਲੋਰ ਕਰਨਾ ਹੋਵੇ ਲੱਭਣਾ ਕਿੱਥੇ ਕਿੱਥੇ ਪਏ ਆ ਭੰਡਾਰ ਹਨਾ, ਔਰ ਉਹਨੂੰ ਮਾਈਨ ਕਰਨਾ, ਫਿਰ ਉਸ ਤੋਂ ਬਾਅਦ ਉਹਦੀ ਰਿਫਾਈਨਿੰਗ ਤੇ ਐਕਸਪੋਰਟ ਕਰਨਾ, ਉਹ ਸਾਰਾ ਕੁਛ, ਔਰ ਪ੍ਰੋਡਕਸ਼ਨ ਹਨਾ, ਔਰ ਚਾਈਨਾ ਦੇ ਉੱਤੇ ਜਿਹੜਾ ਇੰਪੈਕਟ ਰਿਲਾਇੰਸ ਜਿਹੜੀ ਉਹ ਘਟਾਉਣੀ। ਤੋ ਇੰਡੀਆ ਦੇ ਵਿੱਚ ਜਿਹੜੀ ਮੇਜਰ ਕੰਪਨੀ ਕਰਦੀ ਹੈ ਇੰਡੀਅਨ ਰੇਅਰ ਅਰਥ ਲਿਮਿਟਿਡ ਕੰਪਨੀ ਆ, ਜਿਹੜੀ ਗਵਰਨਮੈਂਟ ਫੰਡਿਡ ਜਿਹੜੀ ਆ ਇੱਕ ਪਬਲਿਕ ਅਥਾਰਿਟੀ ਹੈਗੀ ਆ ਜਿਹੜੀ ਇਹਦੇ ਵਿੱਚ ਕੰਮ ਕਰਦੇ ਆ। ਫਿਰ ਉਹਨਾਂ ਨੇ ਰੇਅਰ ਅਰਥ ਦੀ ਪਰਮਾਨੈਂਟ ਮੈਗਨੇਟਸ ਦੀ ਜਿਹੜੀ ਮੈਂ ਗੱਲ ਕੀਤੀ ਆ ਉਹਦੇ ਚ ਵੀ ਇੱਕ ਜਿਹੜਾ ਇੱਕ ਪਾਲਿਸੀ ਅਲੱਗ ਤੋਂ ਲਿਆਂਦੀ ਆ, ਜਿਹਦੇ ਚ 73 billion ਜਿਹੜਾ ਰੁਪਏ ਮਤਲਬ ਆਲਮੋਸਟ $800 million $800 million ਜਿਹੜੇ ਆ ਉਹ ਅਪਰੂਵ ਹੋਏ ਹੈਗੇ ਆ, ਇੰਡੀਅਨ ਕੈਬਨਿਟ ਨੇ ਅਪਰੂਵ ਕੀਤੇ ਆ ਤਾਂ ਕਿ ਜਿਹੜਾ ਆਪਣੀ ਪ੍ਰੋਡਕਸ਼ਨ ਵਧਾਈ ਜਾ ਸਕੇ। ਹਾਂਜੀ, ਫਿਰ ਉਸ ਤੋਂ ਬਾਅਦ ਇਹ ਜਿਹੜਾ ਕੋਰੀਡੋਰ ਜਿਹੜਾ ਹਜੇ 2026 ਚ ਕਹਿੰਦੇ ਆ ਐਂਡ ਚ ਜਿਹੜਾ ਸ਼ੁਰੂ ਹੋ ਜੂਗਾ, ਜਿਹਦੇ ਚ ਆਈ ਥਿੰਕ ਆਂਧਰਾ ਪ੍ਰਦੇਸ਼ ਔਰ ਉਹਨਾਂ ਜਿਹੜੀਆਂ ਮਹਾਰਾਸ਼ਟਰ ਦੇ ਵਿੱਚ ਸਾਨੂੰ 41% ਆਲਮੋਸਟ ਜਿਹੜੇ ਆ ਇਹਨਾਂ ਦੇ ਭੰਡਾਰ ਮਿਲੇ ਆ ਹਨਾ, ਤੇ ਕੁਛ ਹੋਰ ਕੰਟਰੀਜ਼ ਤੋਂ 4 states ਹੈਗੀਆਂ ਜਿੱਥੇ ਇਹ ਕੋਰੀਡੋਰ ਪ੍ਰੋਜੈਕਟ ਸ਼ੁਰੂ ਕਰੂਗੇ। ਬਟ ਉਹਦੇ ਚ ਫਿਰ ਰੌਲਾ ਇਹ ਹੈ ਕਿ ਇਹਨਾਂ ਨੂੰ ਥੋੜੀ ਜਿਹੀ ਕਰਨੀ ਹੈਗੀ ਠੀਕ ਹੈ, ਬਟ ਥੋੜੀ ਪ੍ਰੋਸੈਸਿੰਗ ਜਿਹੜੀ ਚਾਈਨਾ ਤੋਂ ਮਤਲਬ ਥੋੜੀ ਲੈਸਨ ਲਰਨ ਕਰਨੀ ਚਾਹੀਦੀ ਹੈ ਉੱਥੇ ਕੀ ਹੋ ਰਿਹਾ ਹਨਾ। ਤੇ ਉਹਦੇ ਬੇਸ ਤੇ ਕਿ ਜਿਹੜੇ ਇੱਥੇ ਆਲੇ ਦੁਆਲੇ ਕਮਿਊਨਿਟੀਜ਼ ਰਹਿੰਦੀਆਂ, ਕਿਉਂਕਿ ਜਦੋਂ ਅਸੀਂ ਅਰਾਵਲੀ ਪ੍ਰੋਜੈਕਟ ਦੀ ਜਿਹੜਾ ਪੋਡਕਾਸਟ ਕੀਤਾ ਸੀ ਉਹਦੇ ਤੇ ਵੀ ਗੱਲ ਕੀਤੀ ਸੀ ਕਿ ਆਲੇ ਦੁਆਲੇ ਲੋਕਾਂ ਨੂੰ ਬਹੁਤ ਰੈਸਪੀਰੇਟਰੀ ਇਸ਼ੂਜ਼ ਹੈਗੇ ਆ। ਸੋ ਉਹ ਸਾਨੂੰ ਪਤਾ ਹੀ ਹੈ ਕਿ ਸਾਡੀਆਂ ਵਰਗੀਆਂ ਕੰਟਰੀਜ਼ ਦੇ ਵਿੱਚ ਇਨਵਾਇਰਮੈਂਟਲ ਰੈਗੂਲੇਸ਼ਨਸ ਵੀ ਕੋਈ ਐਡੀਆਂ ਸਖਤ ਨਹੀਂ ਹੁੰਦੀਆਂ ਨਾ। ਸੋ ਇਹਨਾਂ ਪ੍ਰੋਜੈਕਟ ਨੂੰ ਸ਼ੁਰੂ ਕਰਨ ਦੇ ਨਾਲ ਨਾਲ ਉਹ ਵੀ ਆਈ ਥਿੰਕ ਬਹੁਤ ਜ਼ਰੂਰੀ ਆ। ਸੇਮ ਜਿਹੜਾ ਆਸਟ੍ਰੇਲੀਆ ਵੀ ਆਪਣਾ ਜਿਹੜਾ ਪ੍ਰੋਜੈਕਟ ਡਿਫਰੈਂਟ ਪ੍ਰੋਜੈਕਟ ਇੱਥੇ ਚੱਲ ਰਿਹਾ ਜਿਹਦੇ ਵਿੱਚ ਕਲੇ ਰੇਅਰ ਅਰਥ ਪ੍ਰੋਸੈਸਿੰਗ ਪਲਾਂਟ ਇਹਨਾਂ ਨੇ ਲਾਉਣਾ ਹੈਗਾ 2026 ਦੇ ਵਿੱਚ ਉਹ ਹੈਗਾ। ਪਰ ਇਹਦੀ ਜਿਹੜੀ ਹਾਂਜੀ ਜਿਹੜੀ ਸਭ ਤੋਂ ਵਧੀਆ ਕੁਆਲਿਟੀ ਦਾ ਜਿਹੜਾ ਇਹ ਮਿਲਦਾ ਮਾਊਂਟ ਵੈਲਡ ਦੇ ਵਿੱਚ ਜਿਹੜੇ ਆ ਰੇਅਰ ਅਰਥ ਮਿਨਰਲ ਮਿਲਦੇ ਆ। ਤੇ ਨਿਊ ਸਾਊਥ ਵੇਲ ਪੂਰੇ ਆਸਟ੍ਰੇਲੀਆ ਦੇ ਵਿੱਚ 4th number ਦੀ ਸਟੇਟ ਆ ਜਿੱਥੇ ਮਤਲਬ 4th number ਦੇ ਉੱਤੇ ਇਹਨਾਂ ਦੇ ਇੰਨੇ ਮਤਲਬ ਨੰਬਰ, ਅਗਰ ਤੁਸੀਂ ਦੇਖੀਏ ਕਿ ਸਭ ਤੋਂ ਵੱਧ ਕਿੱਥੇ ਹੈਗੇ ਆ ਆਰ ਈ ਐਮ ਔਰ ਕੌਣ ਪ੍ਰੋਡਕਸ਼ਨ ਕਰਦਾ, ਤੋ ਡੱਬੋਰ ਏਰੀਆ ਜਿਹੜਾ ਪੈਂਦਾ ਉੱਥੇ ਕਾਫੀ ਜਿਹੜੀ ਵੱਡੀ ਮਾਈਨਿੰਗ ਏਰੀਆ ਹੈਗਾ ਆ ਨਿਊ ਸਾਊਥ ਵੇਲ ਦਾ। ਸੋ 4th number ਦੇ ਉੱਤੇ ਨਿਊ ਸਾਊਥ ਵੇਲ ਆਉਂਦਾ ਆਸਟ੍ਰੇਲੀਆ।
0: ਉਹਦੇ ਇੱਕ ਕਾਰਨ ਵੀ ਹੋ ਸਕਦੇ ਨੇ, ਆਖਿਰ ਦੇ ਵਿੱਚ ਮੇਰਾ ਇੱਕ ਸਵਾਲ ਹੈਗਾ ਸੰਦੀਪ ਜੀ, ਔਰ ਸ਼ਾਇਦ ਇਹਦੇ ਨਾਲ ਹੀ ਜੁੜਦੇ ਨੇ। ਨਿਊ ਸਾਊਥ ਵੇਲਸ ਏਰੀਆ ਵਾਈਜ਼ ਕੁਇਨਜ਼ਲੈਂਡ ਔਰ ਵੈਸਟਰਨ ਆਸਟ੍ਰੇਲੀਆ ਤੋਂ ਬਹੁਤ ਛੋਟਾ ਹੈਗਾ, ਇਸ ਕਰਕੇ ਵੀ 4th number ਤੇ ਹੋ ਸਕਦਾ। ਪਰ ਦੂਜਾ ਕਾਰਨ ਇਹ ਵੀ ਹੈ ਕਿ ਡੈਂਸ ਸਟੇਟ ਵੀ ਹੈਗਾ, ਜਿੱਦਾਂ ਤੁਸੀਂ ਅਮਰੀਕਾ ਦਾ ਦੱਸਿਆ ਸੀਗਾ ਕਿ ਇੱਕ ਵਾਰ ਤਾਂ ਧੜੱਲੇ ਦੇ ਨਾਲ ਹੁੰਦੀ ਸੀ 90s ਦੇ ਵਿੱਚ, ਫਿਰ ਉਹਨਾਂ ਨੇ ਬੰਦ ਕਰਤੀ। ਉਹਦੇ ਕਾਰਨ ਵੀ ਸੀਗੇ ਮੇਰੇ ਪਿੱਛੇ ਜੇ ਯਾਦ ਹੈ ਮੇਰੇ ਖਬਰਾਂ ਦੇ ਵਿੱਚ ਇਹ ਵੀ ਦੱਸਿਆ ਹੋਇਆ ਸੀਗਾ ਕਹਿੰਦੇ ਕਿ ਉਹਦੇ ਨਾਲ ਉੱਥੇ ਅਮਰੀਕਾ ਦੇ ਵਿੱਚ ਕੰਟੈਮੀਨੇਸ਼ਨ ਬਹੁਤ ਜਿਹਦਾ ਤੁਸੀਂ ਵੀ ਜ਼ਿਕਰ ਕੀਤਾ ਹੈ ਕਿ ਹਵਾ ਦੇ ਵਿੱਚ ਵੀ ਕੁਛ ਐਸੇ ਇਹ ਉੱਡਣ ਲੱਗ ਪੈਂਦੇ ਨੇ ਕਣ ਅਤੇ ਪਾਣੀ ਵੀ ਅਤੇ ਧਰਤੀ ਵੀ ਸੋਇਲ ਵੀ ਵਾਟਰ ਵੀ ਸਭ ਕੁਛ ਕੰਟੈਮੀਨੇਟ ਹੋਣ ਲੱਗ ਜਾਂਦਾ ਹੁਣ ਅਮੈਰੀਕਾ ਨੇ ਤਾਂ ਉਹਨੂੰ ਘੱਟ ਕਰਤਾ ਅਮੈਰੀਕਾ ਤਾਂ ਇਨਫੈਕਟ ਦੂਜੀਆਂ ਕੰਟਰੀਜ਼ ਦੇ ਵਿੱਚ ਜਾ ਕੇ ਜਿਵੇਂ ਉਹ ਕਹਿੰਦੇ ਨੇ ਕਿ ਅਸੀਂ ਗ੍ਰੀਨਲੈਂਡ ਦੇ ਵਿੱਚ ਕੱਢ ਲਾਂਗੇ ਅਫਗਾਨਿਸਤਾਨ 'ਤੇ ਕਬਜ਼ਾ ਕਰ ਲਿਆ ਸੀਰੀਆ 'ਤੇ ਕਰਤਾ ਅਟੈਕ ਇਹਨਾਂ ਕੰਟਰੀਜ਼ 'ਚ ਅਟੈਕ ਅਟੂਕ ਕਰਕੇ ਉੱਥੋਂ ਫਿਰ ਲੱਭੀ ਜਾਂਦੇ ਨੇ ਕਿ ਉੱਥੋਂ ਦੀ ਧਰਤੀ ਜਿਹੜੀ ਉਹ ਖਰਾਬ ਹੁੰਦੀ ਆ ਹੋ ਜਾਵੇ ਸਾਡੇ ਦੇਸ਼ ਦੇ ਲੋਕਾਂ ਦੇ ਲਈ ਪਾਣੀ ਜ਼ਮੀਨ ਨਾ ਖਰਾਬ ਹੋਵੇ ਹੈ ਨਾ ਇੰਡੀਆ ਔਨ ਦੀ ਅਦਰ ਹੈਂਡ ਇੰਡੀਆ ਨੂੰ ਇਹ ਵੀ ਸਬਕ ਤਾਂ ਲੈਣੇ ਚਾਹੀਦੇ ਨੇ ਠੀਕ ਹੈ ਤੁਸੀਂ ਦੱਸ ਰਹੇ ਹੋ ਕਿ ਬਜਟ 'ਚ ਵਧਾ ਲਿਆ ਯੇ ਵੋ ਕਰ ਲਿਆ ਬਟ ਇੰਡੀਆ ਔਨ ਦੀ ਅਦਰ ਹੈਂਡ ਕੰਪੈਰੀਟਿਵਲੀ ਟੂ ਚਾਈਨਾ ਰਸ਼ੀਆ ਅਮੈਰੀਕਾ ਬਹੁਤ ਡੈਂਸ ਕੰਟਰੀ ਹੈ ਓਨਾ ਏਰੀਆ ਨਹੀਂ ਹੈਗਾ ਜਿੰਨੀ ਇੱਥੇ ਦੀ ਪਾਪੂਲੇਸ਼ਨ ਹੈਗੀ ਹੈ ਸੋ ਇਹ ਖਰਾਬ ਨਹੀਂ ਹੋਊਗਾ ਕੰਮ ਆਮ ਲੋਕਾਂ ਦੇ ਲਈ
1: ਹਾਂਜੀ ਬਿਲਕੁਲ ਉਹੀ ਮੈਂ ਕਹਿ ਰਹੀ ਇਹਨਾਂ ਨੂੰ ਥੋੜਾ ਜ਼ਿਆਦਾ ਕਿਉਂਕਿ ਚਾਈਨਾ ਦੀ ਜਿੱਦਾਂ ਤੁਸੀਂ ਗੱਲ ਕੀਤੀ ਉਹਨਾਂ ਦਾ ਤਾਂ ਬਹੁਤ ਵੱਡਾ ਏਰੀਆ ਹਨਾ ਜਿੱਥੇ ਪਾਪੂਲੇਸ਼ਨ ਜ਼ਿਆਦਾ ਨਹੀਂ ਵੀ ਆ ਉੱਥੇ ਵੀ ਕਰ ਸਕਦੇ ਹੈਗੇ ਆ ਆਪਣੀ ਮਾਈਨਿੰਗ ਬਟ ਇੰਡੀਆ ਦੇ ਵਿੱਚ ਇਹ ਚੀਜ਼ ਪੋਸੀਬਲ ਨਹੀਂ ਹੈਗੀ ਕਿਉਂਕਿ ਸਾਡੀ ਪਾਪੂਲੇਸ਼ਨ ਬਹੁਤ ਜ਼ਿਆਦਾ ਔਰ ਏਰੀਆ ਬਹੁਤ ਘੱਟ ਹੈ ਔਰ ਦੂਜੀ ਗੱਲ ਆਈ ਥਿੰਕ ਮੈਨੂੰ ਇਹ ਲੱਗਦੀ ਹੈ ਕਿ ਜੋ ਅੱਜ ਕੱਲ੍ਹ ਸਾਨੂੰ ਪਤਾ ਹੀ ਉੱਥੇ ਹਾਲਾਤ ਹੈਗੇ ਆ ਤੇ ਤੁਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਜਿੱਦਾਂ ਚਾਈਨਾ ਦੀ ਮੋਨੋਪੋਲੀ ਚੱਲ ਰਹੀ ਹੈ ਹੋ ਸਕਦਾ ਉੱਥੇ ਵੀ ਬਸ ਇੱਕ ਦੁੱਖ ਕੰਪਨੀਜ਼ ਦੀ ਮੋਨੋਪੋਲੀ ਚੱਲੇ ਹਨਾ ਸੋ ਉਹਦੇ ਨਾਲ ਜਿਹੜੀ ਆ ਉਹ ਚੀਜ਼ ਨਹੀਂ ਹੋਣੀ ਚਾਹੀਦੀ ਬਟ ਓਬਵੀਅਸਲੀ ਉਹ ਡਿਪੈਂਡ ਕਰਦਾ ਗਵਰਨਮੈਂਟ ਤੇ ਕਿ ਉਹ ਕਿੰਨੀ ਕੁ ਫੇਅਰ ਹੈਗੀ ਆ ਔਰ ਕਿੰਨਾ ਕੁ ਇਸ ਚੀਜ਼ ਨੂੰ ਫੇਅਰ ਮਤਲਬ ਚਲਾਉਣਾ ਚਾਹੁੰਦੀ ਆ ਹਨਾ ਕਿ ਡਿਫਰੈਂਟ ਡਿਫਰੈਂਟ ਕੰਪਨੀਜ਼ ਨੂੰ ਜਿਹੜਾ ਇਹ ਵੀ ਟੈਂਡਰ ਅਗਰ ਦਿੱਤੇ ਵੀ ਜਾਣ ਔਰ ਪ੍ਰੋਪਰ ਇਹ ਚੀਜ਼ ਨੂੰ ਇੰਸ਼ੋਰ ਕੀਤਾ ਜਾਵੇ ਕਿ ਉਹ ਪ੍ਰੋਪਰ ਫੋਲੋ ਕਰ ਰਹੇ ਹੈਗੇ ਆ ਜਿਹੜੀ ਐਨਵਾਇਰਮੈਂਟਲ ਰੈਗੂਲੇਸ਼ਨ ਉੱਥੇ ਹੈਗੀਆਂ
0: ਰਾਈਟ ਔਰ ਹੋਪਫੁਲੀ ਇਹ ਜਿਹੜਾ ਅੱਜ ਦਾ ਐਪੀਸੋਡ ਹੈਗਾ ਇਹਦੇ 'ਚ ਤੁਹਾਨੂੰ ਕੁਛ ਐਸੀਆਂ ਗੱਲਾਂ ਪਤਾ ਲੱਗੀਆਂ ਹੋਣ ਜਿਹੜੀਆਂ ਕੰਮ ਆਉਣ ਅਤੇ ਅਸੀਂ ਆਪਣੀ ਵੀ ਆਪਸੀ ਡਿਸਕਸ਼ਨ ਦੇ ਵਿੱਚੋਂ ਵੀ ਜੋ ਕੁਛ ਗੱਲਾਂ ਕੱਢ ਸਕੇ ਹਾਂ ਜੋ ਨਿਚੋੜ ਲਿਆ ਸਕੇ ਹਾਂ ਉਹ ਤੁਹਾਨੂੰ ਪਤਾ ਚੱਲੇ ਹੋਣਗੇ ਕੁਛ ਇੱਕ ਡਾਕੂਮੈਂਟਰੀਜ਼ ਵੀ ਪਈਆਂ ਨੈੱਟਫਲਿਕਸ 'ਤੇ ਵੀ ਪਈਆਂ ਯੂਟਿਊਬ 'ਤੇ ਵੀ ਪਈਆਂ ਤੁਸੀਂ ਦੇਖ ਲਿਓ ਰੇਅਰ ਅਰਥ ਦੀ ਡਰਟੀ ਵਾਰ 2012 ਦੀ ਇੱਕ ਆਈ ਹੋਈ ਇੱਕ ਡਾਕੂਮੈਂਟਰੀ ਆ ਉਹ ਇਹਦੇ 'ਤੇ ਬਣੀ ਪਈ ਹੈ ਰੇਅਰ ਅਰਥ ਵੇਅਰ ਕਰਕੇ ਵੀ ਇੱਕ ਡਾਕੂਮੈਂਟਰੀ ਪਈ ਹੈਗੀ ਉਹ ਦੱਸਦੇ ਨੇ ਕਿ ਮੰਗੋਲੀਆ ਦੇ ਵਿੱਚ ਕਿਸ ਤਰੀਕੇ ਦੇ ਨਾਲ ਇੱਕ ਲੇਕ ਪੂਰੀ ਦੀ ਪੂਰੀ ਰੇਡੀਓ ਐਕਟਿਵ ਹੋ ਗਈ ਅਤੇ ਕਿਸ ਤਰੀਕੇ ਦੇ ਨਾਲ ਸਿਰਫ ਇਹ ਮਾਈਨਿੰਗ ਜਿਹੜੀ ਉੱਥੇ ਦੇ ਲੋਕਾਂ ਦੇ ਲਈ ਨੁਕਸਾਨਦੇਹ ਬਣ ਗਈ ਇਨਫੈਕਟ ਯੂਟਿਊਬ ਦੇ ਉੱਤੇ ਇੱਕ ਸਿਰਫ ਇੰਨਾ ਕੁ ਸਰਚ ਕਰਿਓ ਰੇਅਰ ਅਰਥ ਮਾਈਨਿੰਗ ਕੀ ਟੂ ਆਰ ਟੈਕਨੋਲੋਜੀਕਲ ਫਿਊਚਰ ਉਹਦੇ 'ਚ ਤੁਹਾਨੂੰ ਉਸ ਡਾਕੂਮੈਂਟਰੀ ਦੇ ਵਿੱਚ ਪੂਰਾ ਦਾ ਪੂਰਾ ਔਰ ਸਪੈਸ਼ਲੀ ਆਸਟ੍ਰੇਲੀਆ ਦਾ ਪਰਸਪੈਕਟਿਵ ਜਿਹੜਾ ਉਹਦੇ 'ਚ ਦਿਖਾਇਆ ਗਿਆ ਹੈਗਾ ਕਿ ਇੱਥੇ ਕਿੱਥੇ ਕਿੱਥੇ ਡਿਪੋਜ਼ਿਟ ਪਏ ਨੇ ਰੇਅਰ ਅਰਥ ਮਿਨਰਲ ਦੇ ਅਤੇ ਕਿਵੇਂ ਉਹਨੂੰ ਲੈ ਕੇ ਪਲੈਨਿੰਗ ਕੀ ਹੈਗੀ ਹੈ ਪਰ ਥੈਂਕ ਯੂ ਸੋ ਮੱਚ ਸੰਦੀਪ ਜੀ ਬਹੁਤ ਸ਼ੁਕਰੀਆ ਇੱਕ ਵਾਰ ਫਿਰ ਤੋਂ ਇੰਨੇ ਵਧੀਆ ਐਪੀਸੋਡ ਦੇ ਲਈ ਜਾਣਕਾਰੀਆਂ ਦੇ ਲਈ
1: ਥੈਂਕ ਯੂ ਭਾਜੀ
0: ਧੰਨਵਾਦ ਜੀ ਸੋ ਇਹ ਸੀ ਡਾਕਟਰ ਸੰਦੀਪ ਕੌਰ ਸਾਡੇ ਨਾਲ ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ ਫਿਲਹਾਲ ਜਾਣਕਾਰੀਆਂ ਇੰਨੀਆਂ ਹੀ ਅਤੇ ਕਿੱਦਾਂ ਲੱਗਦੀਆਂ ਜਿਵੇਂ ਪਹਿਲਾਂ ਵੀ ਦੱਸਿਆ ਸੀ ਕਿ info@haanji.com.au ਦੇ ਉੱਤੇ ਵੀ ਈਮੇਲ ਲਿਖ ਕੇ ਜਾਂ ਸਾਡੇ ਫੇਸਬੁੱਕ ਨੰਬਰ ਜਾਂ ਫੋਨ ਨੰਬਰ ਦੇ ਉੱਤੇ ਮੈਸੇਜ ਭੇਜ ਕੇ ਦੱਸ ਸਕਦੇ ਹੋ ਰੱਖੋ ਸਿਹਤਾਂ ਦਾ ਖਿਆਲ ਧੰਨਵਾਦ

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁਨਾ ਜੁਲਰਸ 99 Main Road ਵੈਸਟ ਸੈਂਟ ਐਲਬਨਸ ਅਤੇ 341 Lonsdale Street ਡੈਂਡੀ ਨੋਂਗ ਫੋਰ ਮੋਰ ਇਨਫੋ ਕਾਲ 0499-2535-45 ਤੇ
2: Ready, set, go! Chadston Ford. Dandenong Road de tuhanu udik rahe hai. Ford Ranger. Ranger Super Duty. Everest de Sadabahar Mustang. Brand new demo de quality pre-owned vehicles. Trade-in ate finance options be available. Aho te apni navi Ford da test drive karo. Business plate lai gal karo. Vehicle experts, Tim Forbes ya Kori naal. Radio Hanji re hawale naal pao. 3 saal di free service. Chadston Ford. Ready, set, Ford.
3: ਕੀ ਤੁਸੀਂ 5 ਘੰਟੇ ਤੋਂ ਘੱਟ ਨੀਂਦ ਲੈ ਕੇ ਗੱਡੀ ਚਲਾ ਰਹੇ ਹੋ ਤੁਸੀਂ ਆਪਣੇ ਆਪ ਅਤੇ ਆਪਣੇ ਪਰਿਵਾਰ ਨੂੰ ਖਤਰੇ ਵਿੱਚ ਪਾ ਰਹੇ ਹੋ ਜਦੋਂ ਤੁਸੀਂ ਥੱਕੇ ਹੋਏ ਹੁੰਦੇ ਹੋ ਤਾਂ ਤੁਸੀਂ ਹੌਲੀ ਪ੍ਰਤੀਕਿਰਿਆ ਕਰਦੇ ਹੋ ਅਤੇ ਤੁਹਾਡੇ ਵਾਹਨ ਦੇ ਹਾਦਸਾ ਗ੍ਰਸਤ ਹੋਣ ਦੀ ਸੰਭਾਵਨਾ 4 ਗੁਣਾ ਵੱਧ ਜਾਂਦੀ ਹੈ ਇਹ ਜੋਖਮ ਉਠਾਉਣਾ ਕਦੇ ਵੀ ਫਾਇਦੇਮੰਦ ਸੌਦਾ ਨਹੀਂ ਹੁੰਦਾ ਆਪਣੀ ਯਾਤਰਾ ਦੀ ਯੋਜਨਾ ਬਣਾਓ ਅਤੇ ਆਵਾਜਾਈ ਦੇ ਹੋਰ ਤਰੀਕੇ ਦਾ ਪ੍ਰਬੰਧ ਕਰਨ 'ਤੇ ਵਿਚਾਰ ਕਰੋ ਜਾਂ ਗੱਡੀ ਚਲਾਉਣ ਤੋਂ ਪਹਿਲਾਂ ਵਧੇਰੇ ਨੀਂਦ ਲਓ ਸੜਕ 'ਤੇ ਹਰ ਕਿਸੇ ਨੂੰ ਸੁਰੱਖਿਅਤ ਰੱਖਣ ਲਈ ਜਦੋਂ ਤੁਸੀਂ ਥੱਕ ਜਾਂਦੇ ਹੋ ਤਾਂ ਕਦੇ ਵੀ ਗੱਡੀ ਨਾ ਚਲਾਓ TAC ਵੱਲੋਂ ਇੱਕ ਸੁਨੇਹਾ

0: ਸਮਿਤ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ
1: 04 4 48 4 94 ਤੇ ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।

0: ਵੱਡਾ ਆ ਅੰਗਰੇਜ਼।
1: ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ ਦੇ ਵਿੱਚ ਹੋ ਗਏ, ਉਸ ਰੱਬ ਦਾ ਕਰ ਰਹੇ ਹੋ ਗਏ ਸ਼ੁਕਰਾਨਾ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਉਹਦਾ ਸ਼ੁਕਰਾਨਾ ਕਰੀਏ, ਚਿਹਰੇ 'ਤੇ ਇੱਕ ਮੁਸਕਰਾਹਟ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ, ਮੁਸਕਰਾਹਟ ਨੂੰ ਸਾਰਾ ਦਿਨ ਆਪਣੇ ਨਾਲ ਰੱਖਿਓ। ਸਮਾਂ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਵਾਰੀ ਇੱਕ ਨੌਜਵਾਨ ਕਿਸੇ ਗੁਰੂ ਦੇ ਕੋਲ ਪਹੁੰਚਿਆ। ਘਰੋਂ ਕਾਫੀ ਪਰੇਸ਼ਾਨ ਲੱਗਦਾ ਹੈ, ਜਾ ਕੇ ਆਪਣੀ ਵਿਥਿਆ ਸੁਣਾਈ। ਮਨ ਨੂੰ ਸਕੂਨ ਨਹੀਂ, ਚੈਨ ਨਹੀਂ, ਜ਼ਿੰਦਗੀ ਦੇ ਵਿੱਚ ਕਿ ਜਿਉਣ ਦਾ ਮਕਸਦ ਨਹੀਂ ਬਚਿਆ। ਪੈਸਾ ਖਾਲਸਾ ਕਮਾਇਆ, ਪੈਸੇ ਧੇਲੇ ਦੀ ਕੋਈ ਕਮੀ ਨਹੀਂ, ਪਰਿਵਾਰ ਵੀ ਹੈ, ਪਰ ਫਿਰ ਵੀ ਉਹ ਘਰ ਜਿਹੜਾ ਬੜੀ ਮਿਹਨਤ ਦੇ ਨਾਲ ਬਣਾਇਆ ਉਸੇ ਘਰ ਜਾਣ ਨੂੰ ਜੀ ਨਹੀਂ ਕਰਦਾ। ਇੱਦਾਂ ਲੱਗਦਾ ਕਿ ਉਹ ਸਾਰੀਆਂ ਸ਼ੈਆਂ ਜਿਹੜੀਆਂ ਖੁਸ਼ੀ ਦਿੰਦੀਆਂ ਸੀ ਉਹੀ ਹੁਣ ਜਾਣ ਦਾ ਖੌਫ ਬਣ ਗਈਆਂ। ਮੇਰਾ ਦਿਲ ਨਹੀਂ ਕਰਦਾ ਇਸ ਦੁਨੀਆਂ ਦੇ ਉੱਤੇ ਮੈਂ ਰਹਾਂ, ਕਿਉਂਕਿ ਜਿਹਦੇ ਜਿਹਦੇ ਨਾਲ ਵੀ ਮੈਂ ਮੋਹ ਪਾਇਆ ਉਹ ਸਾਰੀਆਂ ਸ਼ੈਆਂ ਨੇ, ਸਾਰੇ ਰਿਸ਼ਤੇ ਨਾਤਿਆਂ ਨੇ ਮੈਨੂੰ ਤੰਗ ਕੀਤਾ। ਅਲੱਗ ਅਲੱਗ ਲੋਕਾਂ ਦੇ ਕੋਲ, ਅਲੱਗ ਅਲੱਗ ਗੁਰੂਆਂ ਦੇ ਕੋਲ ਗਿਆ, ਜੋ ਉਹਨਾਂ ਨੇ ਦੱਸਿਆ ਉਸ ਤਰੀਕੇ ਦੇ ਨਾਲ ਕਰਨ ਦੀ ਕੋਸ਼ਿਸ਼ ਵੀ ਕੀਤੀ। ਪਰ ਕੋਈ ਖਾਸ ਫਾਇਦਾ ਨਹੀਂ ਲੱਗਦਾ। ਮੈਂ ਚਾਹੁੰਦਾ ਹਾਂ ਕਿ ਮੈਂ ਇਹ ਜਾਣਾਂ ਕਿ ਮੈਂ ਗਲਤੀ ਕਰ ਕਿੱਥੇ ਰਿਹਾ। ਸੱਚ ਪੁੱਛੋ ਤਾਂ ਮੈਂ ਹੁਣ ਇਹ ਵਿਸ਼ਵਾਸ ਕਰਨਾ ਹੀ ਛੱਡ ਦਿੱਤਾ ਕਿ ਕੋਈ ਮੇਰੀ ਇਸ ਸਮੱਸਿਆ ਦਾ ਹੱਲ ਕਰੂਗਾ। ਜੇ ਮੈਂ ਅੱਜ ਤੁਹਾਡੇ ਕੋਲ ਇੰਨੀ ਦੂਰ ਚੱਲ ਕੇ ਆਇਆ ਤਾਂ ਇਸ ਕਰਕੇ, ਇਸ ਦੁਨੀਆਂ ਤੋਂ ਜਾਣ ਤੋਂ ਪਹਿਲਾਂ ਮੈਨੂੰ ਇਹ ਪਤਾ ਲੱਗ ਜਾਏ ਕਿ ਮੈਂ ਗਲਤੀ ਕਿੱਥੇ ਕਰ ਰਿਹਾ। ਗੁਰੂ ਨੇ ਕਿਹਾ ਹੋਰ ਥਾਵਾਂ 'ਤੇ ਗਿਆ ਸੀ ਅਤੇ ਕੀ ਸਿੱਖ ਕੇ ਆਇਆ, ਸਾਰਾ ਕੁਛ ਦੱਸਿਆ। ਕੋਈ ਕਹਿੰਦਾ ਸੀ ਆਪਣਾ ਲਾਲਚ ਛੱਡ ਕੇ ਦੂਜਿਆਂ ਦੀ ਮਦਦ ਕਰਿਆ ਕਰੋ, ਮੈਂ ਉਹ ਵੀ ਕਰਕੇ ਵੇਖੀ। ਕੋਈ ਕਹਿੰਦਾ ਸੀ ਦਾਨ ਪੁੰਨ ਕਰਿਆ ਕਰ ਆਪਣੀ ਕਮਾਈ ਦੇ ਵਿੱਚੋਂ, ਮੈਂ ਉਹ ਵੀ ਕਰਕੇ ਵੇਖਿਆ। ਕੋਈ ਕਹਿੰਦਾ ਸੀ ਸਵੇਰੇ ਜਦੋਂ ਘਰੋਂ ਨਿਕਲਦਾ ਹੈ ਤਾਂ ਤੂੰ ਰੱਬ ਦਾ ਨਾਂ ਲੈ ਕੇ ਜਾਇਆ ਕਰ, ਕੋਈ ਵੀ ਜਦੋਂ ਤੂੰ ਵੱਡਾ ਕੋਈ ਕੰਮ ਕਰਨ ਲੱਗਦਾ ਤਾਂ ਉਸ ਰੱਬ ਨੂੰ ਯਾਦ ਕਰਕੇ ਫਿਰ ਕਰਿਆ ਕਰ। ਇਹ ਸਾਰਾ ਕੁਛ ਠੀਕ ਆ, ਪਰ ਇਹਦੇ ਚੱਲਦਿਆਂ ਵੀ ਮਨ ਨੂੰ ਸਕੂਨ ਨਹੀਂ। ਜੋ ਵੀ ਕੋਈ ਕਹਿੰਦਾ ਉਹ ਸਾਰਾ ਕੁਛ ਕਰਕੇ ਵੇਖਿਆ, ਪਰ ਇਸ ਸਭ ਕੁਛ ਦੇ ਦਰਮਿਆਨ ਫਿਰ ਵੀ ਮਨ ਦੇ ਉੱਤੇ ਬੋਝ ਰਹਿੰਦਾ, ਫਿਰ ਫਾਇਦਾ ਕੀ? ਦੂਜਿਆਂ ਦੀ ਮਦਦ ਕਿੰਨੀ ਵੀ ਕਰੀ ਜਾਓ ਪਰ ਫਿਰ ਵੀ ਉਹ ਤੁਹਾਡੇ ਨਹੀਂ ਬਣਦੇ। ਜਿੰਨਾ ਚਿਰ ਕਰੀ ਜਾਓ ਉਨਾ ਚਿਰ ਉਹ ਤੁਹਾਡੇ ਨੇ। ਇੱਕ ਸਮਾਂ ਆਉਂਦਾ ਆ ਫਿਰ ਉਹ ਆਪਣੇ ਰਾਹ ਪੈਂਦੇ, ਲਾਗੋਂ ਇੱਦਾਂ ਲੰਘਦੇ ਜਿਵੇਂ ਤੁਹਾਨੂੰ ਜਾਣਦੇ ਨਹੀਂ ਹੁੰਦੇ, ਤੁਹਾਡੇ ਬਾਰੇ ਗੱਲਾਂ ਇੱਦਾਂ ਕਰਦੇ ਆ ਜਿਵੇਂ ਤੁਸੀਂ ਉਹਨਾਂ ਦੇ ਸਭ ਤੋਂ ਵੱਡੇ ਦੁਸ਼ਮਣ ਹੋ। ਫਾਇਦਾ ਤਾਂ ਕੀ ਯਾਦ ਰੱਖਣਾ? ਕੁੱਲ ਮਿਲਾ ਕੇ ਮੈਂ ਇਸ ਦੁਨੀਆਂ ਦੇ ਸਾਰੇ ਰੰਗ ਵੇਖ ਲਏ, ਪਰ ਇਹ ਸਭ ਕੁਛ ਤੋਂ ਬਾਅਦ ਮੈਂ ਇੱਕ ਨਤੀਜਾ ਕੱਢਿਆ ਕਿ ਤੁਹਾਡੇ ਆਪਣੇ ਜੀਵ ਵੀ ਤੁਹਾਡੇ ਸਕੇ ਨਹੀਂ। ਮੈਨੂੰ ਲੱਗਦਾ ਸਭ ਤੋਂ ਵੱਡਾ ਬੋਝ, ਸਭ ਤੋਂ ਵੱਡਾ ਦਰਦ ਮੈਨੂੰ ਆਪਣਾ ਪਰਿਵਾਰ ਦਿੰਦਾ। ਮੇਰੀ ਉਹ ਵਹੁਟੀ ਜਿਹਦੇ ਲਈ ਮੈਂ ਸਭ ਕੁਛ ਕੀਤਾ ਉਹ ਮੇਰੇ ਇਸ ਦਰਦ ਦੇ ਵਿੱਚ ਇਜ਼ਾਫਾ ਕਰਦੀ ਹੈ, ਵਾਧਾ ਕਰਦੀ ਹੈ। ਜਦੋਂ ਵੀ ਮੈਂ ਬਾਹਰੋਂ ਕੋਈ ਥੱਕਿਆ ਟੁੱਟਿਆ ਜਾਂਦਾ, ਕੋਈ ਬੋਝ ਲੈ ਕੇ ਜਾਂਦਾ,
ਤਾਂ ਉਹਦੀ ਸ਼ਕਲ ਵੇਖ ਕੇ ਮੈਨੂੰ ਇੱਦਾਂ ਲੱਗਦਾ ਮੇਰਾ ਬੋਝ ਹੋਰ ਵੱਧ ਗਿਆ ਹੋਵੇ, ਕਿਉਂਕਿ ਉਹਨੇ ਜਾਂ ਤਾਂ ਕੋਈ ਗੱਲ ਹੀ ਇਹੋ ਜਿਹੀ ਕਰਨੀ ਹੁੰਦੀ ਹੈ, ਨਾ ਵੀ ਕਰੇ ਤਾਂ ਉਹਦੇ ਹਾਵ ਭਾਵ ਤੋਂ ਇਹ ਚੀਜ਼ ਸਮਝ ਆਉਂਦੀ ਹੈ। ਫਿਰ ਮੈਂ ਸੋਚਦਾ ਕਿ ਇਸ ਜ਼ਿੰਦਗੀ ਦਾ ਮਨੋਰਥ ਕੀ ਹੈ। ਕਿਉਂ ਆਪਾਂ ਟੁੱਟ ਟੁੱਟ ਕੇ ਮਰਦੇ ਹਾਂ, ਕਿਉਂ ਆਪਾਂ ਤਰ੍ਹਾਂ ਤਰ੍ਹਾਂ ਦੇ ਢੰਗ ਤਰੀਕੇ ਅਜਮਾਉਂਦੇ ਹਾਂ, ਅਤੇ ਫਿਰ ਅਖੀਰ ਆਪਾਂ ਤੰਗ ਹੀ ਹੁੰਦੇ ਹਾਂ। ਅਤੇ ਜੇ ਆਪਾਂ ਤੰਗ ਹੀ ਹੋਣਾ ਤਾਂ ਫਿਰ ਮੈਨੂੰ ਹਾਲੇ ਤੱਕ ਸਮਝ ਨਹੀਂ ਆਇਆ ਇਹ ਮਨੋਰਥ। ਦੂਜਿਆਂ ਦੀ ਮਦਦ ਦੇ ਵਿੱਚੋਂ ਤੁਹਾਨੂੰ ਰਾਹਤ ਜ਼ਰੂਰ ਮਿਲਦੀ ਹੈ, ਤੁਹਾਨੂੰ ਇੱਕ ਸਮੇਂ ਸਕੂਨ ਜ਼ਰੂਰ ਆਉਂਦਾ, ਪਰ ਕਿੰਨਾ ਕੁ ਚਿਰ ਕੋਈ ਕਰੀ ਜਾਵੇ ਇਹ ਵੀ ਗੱਲ ਮੇਰੀ ਸਮਝ ਤੋਂ ਬਾਹਰ ਹੈ। ਗੁਰੂ ਨੇ ਸਾਰੀਆਂ ਗੱਲਾਂ ਬਾਤਾਂ ਬੜੇ ਧਿਆਨ ਦੇ ਨਾਲ ਸੁਣੀਆਂ, ਤਾਂ ਇੱਕ ਇੱਕ ਕਰਕੇ ਉਹਨਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ। ਅੱਜ ਆਪਾਂ ਮਦਦ 'ਤੇ ਗੱਲ ਕਰਦੇ ਹਾਂ। ਅਸਲ ਦੇ ਵਿੱਚ ਜੋ ਮਦਦ ਤੂੰ ਦੂਜਿਆਂ ਦੀ ਕੀਤੀ ਉਹ ਕਿਸੇ ਦੀ ਮਦਦ ਨਹੀਂ ਹੁੰਦੀ, ਉਹ ਇਨਸਾਨ ਆਪਣੀ ਮਦਦ ਆਪ ਕਰਦਾ। ਇਸ ਗੱਲ ਦੇ ਨਾਲ ਨੌਜਵਾਨ ਬਹੁਤਾ ਕੋਈ ਸਹਿਮਤ ਨਹੀਂ ਸੀ, ਪਰ ਗੁਰੂ ਨੇ ਆਪਣਾ ਬੋਲਣਾ ਜਾਰੀ ਰੱਖਿਆ। ਜਦੋਂ ਆਪਾਂ ਕਿਸੇ ਦੀ ਮਦਦ ਕਰਦੇ ਹਾਂ ਯਾਦ ਰਵੇ ਕਿ ਉਹਦੇ ਪਿੱਛੇ ਸਾਡਾ ਆਪਣਾ ਸਵਾਰਥ ਲੁਕਿਆ ਹੁੰਦਾ, ਚਾਹੇ ਉਹ ਸਾਡੇ ਪਰਿਵਾਰ ਦੇ ਜੀ ਕਿਉਂ ਨਾ ਹੋਣ। ਜਦੋਂ ਆਪਾਂ ਆਪਣੇ ਬੱਚਿਆਂ ਦੀ ਵੀ ਮਦਦ ਕਰਦੇ ਹਾਂ, ਉਹਨਾਂ ਦੇ ਤੁਰਨ ਦੇ ਵਿੱਚ, ਉਹਨਾਂ ਦੇ ਸਕੂਲ ਜਾਣ ਦੇ ਵਿੱਚ, ਉਹਨਾਂ ਨੂੰ ਖਿਡਾਉਣ ਦੇ ਵਿੱਚ, ਉਹਨਾਂ ਨੂੰ ਕੁਛ ਸਿਖਾਉਣ ਦੇ ਵਿੱਚ, ਚਾਹੇ ਸਾਡੇ ਮਾਂ ਪਿਓ, ਚਾਹੇ ਸਾਡਾ ਜੀਵਨ ਸਾਥੀ, ਚਾਹੇ ਭੈਣ ਭਰਾ, ਜੋ ਵੀ ਮਦਦ ਆਪਾਂ ਇੱਕ ਦੂਸਰੇ ਦੀ ਕਰਦੇ ਹਾਂ ਉਹਦੇ ਵਿੱਚ ਕਿਤੇ ਨਾ ਕਿਤੇ ਸਾਡਾ ਆਪਾ ਲੁਕਿਆ ਹੁੰਦਾ। ਸਾਨੂੰ ਆਪ ਨੂੰ ਉਸ ਚੀਜ਼ ਦੇ ਵਿੱਚ ਰਸ ਆਉਂਦਾ, ਆਪ ਨੂੰ ਉਸ ਚੀਜ਼ ਦੇ ਵਿੱਚ ਮਜ਼ਾ ਆਉਂਦਾ, ਇਸ ਕਰਕੇ ਕਰਦੇ ਹਾਂ। ਜੇ ਸਿਰਫ ਤੇ ਸਿਰਫ ਇੰਨਾ ਹੋਵੇ ਕਿ ਅਗਲੇ ਦਾ ਹੀ ਫਾਇਦਾ, ਸਾਡਾ ਉਹਦੇ ਵਿੱਚ ਕੋਈ ਨਹੀਂ, ਫੇਰ ਮੰਨਣ 'ਚ ਆਵੇ ਕਿ ਉਹ ਕਿਸੇ ਦੀ ਮਦਦ। ਹੁਣ ਇਹ ਵੀ ਨਹੀਂ ਕਿ ਇਹਦੇ ਨਾਲ ਕਿਸੇ ਦੀ ਮਦਦ ਨਹੀਂ ਹੁੰਦੀ, ਮਦਦ ਜ਼ਰੂਰ ਹੋ ਰਹੀ ਹੁੰਦੀ ਹੈ, ਪਰ ਖਿਆਲ ਰਵੇ ਆਪਾਂ ਮਨ ਦੇ ਵਿੱਚ ਇਹ ਨਾ ਲੈ ਕੇ ਆਈਏ ਕਿ ਆਪਾਂ ਸਿਰਫ ਅਤੇ ਸਿਰਫ ਕਿਸੇ ਲਈ ਕਰ ਰਹੇ ਹਾਂ, ਕਿਉਂਕਿ ਕਿਸੇ ਨਾਲੋਂ ਵੱਧ ਸਕੂਨ, ਕਿਸੇ ਨਾਲੋਂ ਵੱਧ ਮਜ਼ਾ ਤੁਹਾਨੂੰ ਆ ਰਿਹਾ ਹੁੰਦਾ ਉਹ ਮਦਦ ਕਰਕੇ, ਉਹ ਕਰਨੀ ਚਾਹੀਦੀ ਹੈ। ਜ਼ਿੰਦਗੀ ਦੇ ਵਿੱਚ ਉਹ ਇੱਕ ਬੜਾ ਵੱਡਾ ਹਿੱਸਾ ਵਾ। ਬਹੁਤੇ ਲੋਕ ਤਾਂ ਅੱਜ ਕੱਲ੍ਹ ਇਹ ਵੀ ਸ਼ਿਕਾਇਤ ਕਰਦੇ ਨੇ ਉਹਨਾਂ ਕੋਲ ਸਮਾਂ ਕਿੱਥੇ ਬਚਦਾ, ਆਪਣੇ ਕੰਮਾਂ ਕਾਰਾਂ ਦੇ ਵਿੱਚੋਂ ਕਿਤੇ ਸਮਾਂ ਬਚੇ ਫਿਰ ਉਹ ਕਿਸੇ ਦੂਸਰੇ ਦੇ ਲਈ ਕੁਛ ਕਰਨ। ਪਰ ਇਹ ਵੀ ਗੱਲ ਅੱਧੀ ਅਧੂਰੀ ਆ, ਕਿਉਂਕਿ ਨਾ ਚਾਹੁੰਦਿਆਂ ਹੋਇਆਂ ਵੀ ਆਪਾਂ ਬੜਿਆਂ ਤੋਂ ਮਦਦ ਲੈ ਰਹੇ ਹੁੰਦੇ ਹਾਂ ਅਤੇ ਬੜਿਆਂ ਦੀ ਮਦਦ ਕਰ ਰਹੇ ਹੁੰਦੇ ਹਾਂ। ਇਹ ਸਾਨੂੰ ਲੱਗਦਾ ਕਿ ਆਪਾਂ ਪੈਸਾ ਦੇ ਕੇ ਆਪਾਂ ਆਪਣੇ ਰੁਤਬੇ ਦੇ ਨਾਲ, ਸਰ ਸੂਖ ਦੇ ਨਾਲ ਬੜਿਆਂ ਕੋਲੋਂ ਕੰਮ ਕਰਵਾ ਰਹੇ ਹਾਂ, ਉਹਦੇ ਵਿੱਚ ਕਾਹਦੀ ਮਦਦ। ਪਰ ਫਿਰ ਵੀ ਹਰ ਇੱਕ ਚੀਜ਼ ਦਾ ਭੁਗਤਾਨ ਪੈਸੇ ਨਾਲ ਨਹੀਂ ਹੋ ਸਕਦਾ। ਸੋ ਸਿੱਧੇ ਸਿੱਧੇ ਤਰੀਕੇ ਦੇ ਨਾਲ ਹਰ ਕੋਈ ਦੁਨੀਆ ਦਾ ਇਨਸਾਨ ਇੱਕ ਦੂਸਰੇ ਦੀ ਮਦਦ ਕਰ ਰਿਹਾ। ਸਮੱਸਿਆ ਉਦੋਂ ਖੜੀ ਹੁੰਦੀ ਹੈ ਜਦੋਂ ਕੀਤੀ ਮਦਦ ਤੁਹਾਡੇ ਸਿਰ ਨੂੰ ਚੜ੍ਹਨੀ ਸ਼ੁਰੂ ਹੋ ਜਾਵੇ, ਤੁਹਾਨੂੰ ਇਹ ਮਹਿਸੂਸ ਹੋਣਾ ਸ਼ੁਰੂ ਹੋ ਜਾਵੇ ਕਿ ਤੁਸੀਂ ਤਾਂ ਦੂਜਿਆਂ ਦੀ ਮਦਦ ਹੀ ਬੜੀ ਕਰਦੇ ਹੋ। ਜਦੋਂ ਕਰਨ ਵਾਲਾ ਵੀ ਉਹ, ਕਰਵਾਉਣ ਵਾਲਾ ਵੀ ਉਹ, ਜਿਹਦੀ ਕਰ ਰਹੇ ਹੋ ਉਹ ਵੀ ਉਹਦਾ, ਤੁਸੀਂ ਜੇ ਕਰ ਰਹੇ ਹੋ ਤਾਂ ਤੁਸੀਂ ਵੀ ਉਹਦੇ, ਜਦੋਂ ਡੋਰ ਹੀ ਸਾਰੀ ਇੱਕ ਦੇ ਹੱਥ ਆ ਤਾਂ ਫਿਰ ਤੁਸੀਂ ਹੁੰਦੇ ਕੌਣ ਹੋ ਕਿਸੇ ਦਾ ਕਰਨ ਵਾਲੇ ਜਾਂ ਕਰਵਾਉਣ ਵਾਲੇ। ਉਹ ਤਾਂ ਉਹਨੇ ਤੁਹਾਡੀਆਂ ਡਿਊਟੀ ਲਾਈਆਂ ਨੇ, ਜਿਹਦੀਆਂ ਜਿੱਥੇ ਲਾਈਆਂ ਨੇ ਉਹਦੀਆਂ ਉੱਥੇ ਉਹਨੂੰ ਨਿਭਾਉਣੀਆਂ ਪੈਣੀਆਂ। ਸਮੱਸਿਆ ਉਦੋਂ ਖੜੀ ਹੁੰਦੀ ਹੈ ਜਦੋਂ ਆਪਾਂ ਇਸ ਚੀਜ਼ ਦਾ ਹੰਕਾਰ ਆਪਣੇ ਮਨ ਦੇ ਉੱਤੇ ਲੱਦ ਲੈਂਦੇ, ਮੈਂ ਉਹਦੀ ਬੜੀ ਮਦਦ ਕੀਤੀ। ਅਤੇ ਜਦੋਂ ਹੀ ਕਹਿੰਦੇ ਨੇ ਤੁਹਾਡੇ ਮਨ ਦੇ ਵਿੱਚ ਇਹ ਚੀਜ਼ ਆ ਜਾਂਦੀ ਹੈ, ਉਸੇ ਸਮੇਂ ਉਹ ਖਤਮ। ਤੈਨੂੰ ਇਹ ਵੀ ਲੱਗਦਾ ਹੋਊਗਾ ਕਿ ਤੇਰੇ ਇੱਕ ਮਾਏ ਨੇ ਤੇਰੀ ਮਦਦ ਕੀਤੀ,
जे तेनों यह नहीं लगा कि लोगों की मदद करके तेन को फायदा नहीं होया तो अक्सर ही इंसान की अगली स्टेज ये होंगी है कि तेरे कमाए धन ने भी तेरी मदद नहीं की थी। नहीं करूँगा क्योंकि वो दे विच भी हंकार है, वो भी तेनू लगता कि तू कमाया। तेरे आस पास किन्ने लोग सी जिन्हां ने उस दे विच तेरी मदद की, जे तेरे मन च शुकराना उस मदद का नहीं तो तेरी अगे की दा, तेरे लिए शुकराना कि मन च हो। एक थां तो शुरुआत हुंदी है, वो शुरुआत तू करेगा तो तेरे आस पास के लोगों को वह फायदा पहुँचना शुरू हो जाओ, सुकून मिलना शुरू हो जाओ। वो मदद तेरे आस पास कोई होर करेगा तो वो राही हुंदा होया सुकून का एहसास तेरे तक पहुँचूगा। कई बार कई लोग इस साथ नूं भी बोझ समझण लग पैंदे ने, अपने आप नूं हीणा समझण दी लोड़ नहीं क्योंकि तू इकलौता नहीं। दुनिया के ज़्यादातर प्राणी इहो कुछ ही गलती करते हैं, एक दूसरे नूं वेख वेख के, एक दूसरे को सुन सुन के, जां कह लो कि इंसान का सिस्टम ही इदां दा, सोचण दा ढंग ही इदां दा। कमाए पैसे तो बाद वारी आउंदी आ तुहाडे साथ दी, वो साथ जिहदे बारे तुसीं ये सोचते हो कि अपनी कमाई दा, अपनी मेहनत दा जो भी लैना वो लै रहा, वो साथ नूं भी आपां अणगौलियां कर दिंदे आ, उस कीती जा रही मदद नूं भी आपां दरकिनार कर दिंदे आ। वो भी सानू एक समय के उत्ते जाके बोझ लगन लग पैंदा। समस्या इत्थे नहीं हुंदी, एक इंसान जे तुहानू बोझ लगता तो दूसरा मिल जाता, दूसरा लगता तो तीसरा, काम के उत्ते बंदियां दी घाट नहीं रड़कदी। पर हौली हौली ये वाला सुभा इंसान घर लै जाता, वो बोझ तुहानू अपने घर भी महसूस होना शुरू हो जाता, अपने बच्चों का, अपने जीवन साथी का, माँ प्यो का, भैणा भरावां का। अक्सर ही लोग कहिंदे सुन लैने आपां फलाना रिश्तेदार, फलाना भैण भरा, मेरी वोटी, बच्चे, माँ प्यो, अलग अलग स्टेजिज के उत्ते अलग अलग तरह के भार इंसान नूं महसूस होने शुरू हो जाते हैं। गल शुरू हुई सी हंकार तो वधदी वधदी कित्थों तक पहुँच गई। भार दा सिद्धा सिद्धा जिहा इक फार्मूला, दो इंसान जदों तुरे जांदे ने उहदे कोल अपना भार, तेरे कोल अपना भार, उहदे कोल अपना झोला, तेरे कोल अपना झोला। उहने अपना भार चुकिया, तू अपना भार चुकिया, कोई इत्थे खाली नहीं तुरिया जांदा। पर साथ दा मजा ए कि तुसीं गल्लां बातां करदे जांदे हो, तुहानूं पता ही नहीं लगता कि तुहाडे मोढे ते भार है। ते पते दी गल पता की, राह च किते बह के जदों तुसीं उह मोढे तों भार लाउंदे हो, उस समें तुहानूं चाहीदा हुंदा इक दूसरे दे नाल कोई गलबात करन वाला। उत्थे तुसीं पाणी ताणी पींदे हो, उस सफर दे विच आईआं मुश्किलां दा इक दूसरे नाल सांझ पाउंदे हो, एक दूसरे की राह दे विच कीती मदद बारे गल्लां करदे हो, कोई खाणा दाणा जेकर किसी कोल आ वो एक दूसरे दे नाल सांझा करदे हो, आपस दे विच सांझ वधदी आ, ते फिर आपो अपना भार चुकदे हो, अगे तुर पैंदे हो। इस तों वी अलावा एक होर पते की गल, भार चाहे अपना अपना कितें राह दे विच खड़ के वह भार जदों तुसीं वटा भी लैंदे हो ना, ये भार किहड़े तोले हुंदे आ। वैसे ही आपां कह दिए तेरा भार तो ज़्यादा लग रहा, लिया मैनू पढ़ा दे, जिहड़ा कोई मासा दम दे विच आ, मासा जान दे विच आ, वो दूसरे का वो भार चुक के उहदा जदों हथ वंडाउंदा ते दोवां दी सांझ होर गूढ़ी हुंदी है। हुण दस इस वार्ता दे विच भार चुकण वाला
ਜਾਂ ਭਾਰ ਚੁਕਾਉਣ ਵਾਲਾ ਜਾਂ ਇਸ ਸਾਥ ਦੇ ਵਿੱਚ ਕੋਈ ਦੁਖੀ ਲੱਗਦਾ? ਇੱਦਾਂ ਨਹੀਂ ਲੱਗਦਾ ਕਿ ਇਹਨਾਂ ਦੋਵਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਦੁਖੀ ਨਹੀਂ, ਦੋਵੇਂ ਬਹੁਤ ਖੁਸ਼ ਨੇ ਇੱਕ ਦੂਸਰੇ ਦੇ ਨਾਲ, ਕੋਈ ਕਿਸੇ ਕਿਸਮ ਦਾ ਕੋਈ ਹੰਕਾਰ ਨਜ਼ਰ ਨਹੀਂ ਆ ਰਿਹਾ। ਪਰ ਜੇ ਇਹੋ ਹੀ ਇਕੱਲੇ ਇਕੱਲੇ ਤੁਰੇ ਜਾਣ, ਇੱਕ ਅੱਗੇ ਤੁਰਿਆ ਜਾਵੇ, ਇੱਕ ਪਿੱਛੇ ਤੁਰਿਆ ਆਵੇ, ਇੱਕ ਨਾ ਇੱਕ ਸਮੇਂ ਦੋਵੇਂ ਕਿਤੇ ਨਾ ਕਿਤੇ ਜਾ ਡਿੱਗਣਗੇ। ਨਾਲ ਇੱਕ ਹੋਰ ਪਤੇ ਦੀ ਗੱਲ ਹੈ ਕਿ ਇੱਕ ਦੂਸਰੇ ਦਾ ਭਾਰ ਭਾਵੇਂ ਵੱਧ ਵੀ ਹੋਵੇ, ਜਦੋਂ ਤੁਸੀਂ ਕਿਸੇ ਦਾ ਚੁੱਕਦੇ ਹੋ ਤੇ ਦੋਵਾਂ ਦੇ ਮਨ ਦੇ ਵਿੱਚੋਂ ਸ਼ੁਕਰਾਨਾ ਨਿਕਲਦਾ। ਇਹ ਭਾਰ ਆ ਤੁਹਾਡੇ ਆਪਣਿਆਂ ਦਾ, ਤੁਹਾਡੇ ਜੀਵਨ ਸਾਥੀ ਦਾ, ਉਹ ਇੱਕ ਦੂਸਰੇ ਦਾ ਭਾਰ ਵਟਾਉਂਦੇ ਰਹਿੰਦੇ ਤੇ ਇਸ ਸਫ਼ਰ ਦੇ ਵਿੱਚ ਅੱਗੇ ਚੱਲਦੇ ਰਹਿੰਦੇ। ਇੱਦਾਂ ਦੇ ਸਵਾਲ ਕਦੇ ਮਨ ਦੇ ਵਿੱਚ ਨਹੀਂ ਆਉਂਦੇ, ਪਰ ਜਿੱਦਾਂ ਹੀ ਉਹਨਾਂ ਦੇ ਮਨ ਦੇ ਵਿੱਚ ਇਹ ਅਹਿਸਾਸ ਹੋਣਾ ਸ਼ੁਰੂ ਹੁੰਦਾ, ਮੇਰਾ ਭਾਰ ਜ਼ਿਆਦਾ ਸੀ, ਇਹਦਾ ਭਾਰ ਘੱਟ ਆ, ਉਸ ਮੌਕੇ ਦੇ ਉੱਤੇ ਇਹਨੂੰ ਮੇਰੇ ਵਾਲਾ ਭਾਰ ਆਪਣੇ ਮੋਢੇ 'ਤੇ ਧਰਨਾ ਚਾਹੀਦਾ ਸੀ, ਮੇਰਾ ਭਾਰਾ ਬਸਤਾ ਇਹਨੂੰ ਆਪਣੇ ਮੋਢੇ 'ਤੇ ਧਰ ਲੈਣਾ ਚਾਹੀਦਾ ਸੀ, ਆਪਣਾ ਹਲਕਾ ਮੈਨੂੰ ਦੇ ਦੇਣਾ ਚਾਹੀਦਾ ਸੀ। ਅਤੇ ਹੋ ਸਕਦਾ ਦੂਜੇ ਨੂੰ ਪਹਿਲਾਂ ਹੀ ਇਹ ਅਹਿਸਾਸ ਚੱਲ ਰਿਹਾ ਹੋਵੇ, ਮੇਰਾ ਤਾਂ ਗਿੱਟਾ ਦੁਖਦਾ, ਇਹਨੂੰ ਲੱਗਦਾ ਆ ਕਿ ਮੇਰਾ ਭਾਰ ਜ਼ਿਆਦਾ। ਬਸ ਮਨ ਹੀ ਮਨ ਜਦੋਂ ਇੱਦਾਂ ਦੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਤਾਂ ਫਿਰ ਤੇਰੇ ਵਾਲੀ ਸਥਿਤੀ ਦੇ ਉੱਤੇ ਹਰ ਕੋਈ ਪਹੁੰਚ ਜਾਂਦਾ। ਇਹ ਇਕੱਲੀ ਤੇਰੀ ਕਹਾਣੀ ਨਹੀਂ, ਇਹ ਦੁਨੀਆਂ ਦੇ ਜ਼ਿਆਦਾਤਰ ਲੋਕਾਂ ਦੀ ਕਹਾਣੀ ਹੈ। ਸ਼ਾਇਦ ਸੁਣਨ ਵਾਲਿਆਂ ਦੇ ਮਨ ਦੇ ਵਿੱਚ ਵੀ ਇਹ ਚੀਜ਼ ਚੱਲ ਰਹੀ ਹੋਵੇ ਕਿ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਸਾਡੀ ਵੀ ਕਹਾਣੀ। ਬਹੁਤੇ ਲੋਕ ਫਿਰ ਇੱਥੇ ਪਹੁੰਚ ਜਾਂਦੇ ਨੇ, ਐਸੇ ਸਾਥ ਨੂੰ ਕੀ ਕਰਨਾ, ਆਪਣਾ ਭਾਰ ਚੁੱਕਣਾ, ਆਪੇ ਚੱਲਣਾ ਬਿਹਤਰ ਆ, ਇਹ ਵੀ ਲਾਇਬਿਲਟੀ ਲਾ ਦਈਏ। ਇਸੇ ਚੱਕਰ ਦੇ ਵਿੱਚ ਉਹ ਇਕੱਲੇ ਰਹਿਣਾ ਜ਼ਿਆਦਾ ਪਸੰਦ ਕਰਦੇ ਨੇ। ਉਹਨਾਂ ਨੂੰ ਫਿਰ ਲੱਗਦਾ ਕਿ ਇੱਥੋਂ ਮੈਨੂੰ ਕੋਈ ਮਦਦ ਨਹੀਂ ਮਿਲ ਰਹੀ, ਨਾ ਮੈਂ ਮਦਦ ਇੱਥੇ ਦੇਣੀ ਅਤੇ ਨਾ ਮੈਂ ਲੈਣੀ, ਮੈਂ ਇਕੱਲਾ ਹੀ ਇਸ ਸਫ਼ਰ ਦੇ ਵਿੱਚ ਅੱਗੇ ਵੱਧ ਜੂੰ। ਪਰ ਯਾਦ ਰਹੇ, ਚਾਰ ਕਦਮ ਅੱਗੇ ਤੁਰਿਆ ਫਿਰ ਬੰਦਾ ਕੋਈ ਨਾ ਕੋਈ ਸਾਥ ਭਾਲਦਾ, ਫਿਰ ਕਿਸੇ ਨਾ ਕਿਸੇ ਦੀ ਮਦਦ ਦੀ ਲੋੜ ਪੈਂਦੀ ਹੈ, ਫਿਰ ਤੁਸੀਂ ਕਿਸੇ ਨਾ ਕਿਸੇ ਦੀ ਮਦਦ ਕਰਦੇ ਹੋ, ਕਿਉਂਕਿ ਇਹੋ ਹੀ ਹੈ ਜ਼ਿੰਦਗੀ। ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਨਹੀਂ ਭੱਜ ਸਕਦੇ, ਇਹੋ ਹੀ ਹੈ ਜ਼ਿੰਦਗੀ। ਇਹ ਸਾਡਾ ਕੀਤਾ ਜਾ ਰਿਹਾ ਪਰਉਪਕਾਰ, ਇਹ ਸਾਡੀ ਕੀਤੀ ਜਾ ਰਹੀ ਮਦਦ, ਕਿਸੇ ਦੀ ਚੰਗਿਆਈ ਕਿਸੇ ਦੇ ਸਿਰ ਨਾ ਚੜ੍ਹੇ। ਜਦੋਂ ਜਿੱਥੇ ਜੋ ਵੀ ਕਿਸੇ ਦੇ ਸਿਰ ਚੜ੍ਹਦਾ, ਪੈਸਾ, ਤਾਕਤ, ਉਹ ਫਿਰ ਉਹਨੂੰ ਅੱਗੇ ਨਹੀਂ ਤੁਰਨ ਦਿੰਦਾ। ਉਹਦੇ ਮਨ ਦੇ ਵਿੱਚ ਫਿਰ ਇੱਦਾਂ ਦੇ ਹੀ ਵਿਚਾਰ ਆਉਣਗੇ, ਕੀ ਫਾਇਦਾ ਇਸ ਕਮਾਈ ਦਾ, ਕੀ ਫਾਇਦਾ ਇਸ ਸਾਥ ਦਾ, ਕੀ ਫਾਇਦਾ ਕਿਸੇ ਦੀ ਕੀਤੀ ਮਦਦ ਦਾ। ਫਾਇਦਾ ਤਾਂ ਹਰ ਇੱਕ ਚੀਜ਼ ਦਾ, ਸਿਆਣੇ ਕਹਿੰਦੇ ਨੇ ਫਾਇਦਾ ਤਾਂ ਗਲੀ ਦੇ ਕੱਖ ਦਾ ਵੀ, ਪਰ ਸਿਰਫ ਉਹ ਤੁਹਾਨੂੰ ਦੇਖਣਾ ਚਾਹੀਦਾ। ਇਸ ਭੱਜ ਨੱਠ ਦੀ ਜ਼ਿੰਦਗੀ ਦੇ ਵਿੱਚ ਸਿਰਫ ਉਹ ਦੇਖ ਸਾਡੀ ਬਣੀ ਰਹੇ ਤੇ ਫਿਰ ਕਿਸੇ ਨੂੰ ਦੁੱਖ ਮਹਿਸੂਸ ਨਹੀਂ ਹੁੰਦਾ, ਫਿਰ ਕਿਸੇ ਨੂੰ ਇਹ ਜ਼ਿੰਦਗੀ ਬੋਝ ਨਹੀਂ ਲੱਗਦੀ, ਫਿਰ ਤੁਹਾਨੂੰ ਇਹ ਜ਼ਿੰਦਗੀ ਜਿਉਣ ਦਾ ਨਜ਼ਾਰਾ ਜ਼ਿਆਦਾ ਆਉਂਦਾ। ਧੰਨਵਾਦ।

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਓ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ
2: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ

ਰੇਡੀਓ ਹਾਂਜੀ 1674 ਤੇ ਤੁਹਾਡਾ ਨਿੱਘਾ ਨਿੱਘਾ ਸਵਾਗਤ। ਮੈਂ ਹਾਂ ਕ੍ਰਿਸ਼ਨਾ ਤੇ ਅੱਜ ਅਸੀਂ ਸਵਿੱਚ ਅਗੇਨ, ਵੈਸੇ ਤੁਹਾਨੂੰ ਪਤਾ ਲੱਗ ਗਿਆ ਨਾ ਜਦੋਂ ਵੀ ਵੀਡੀਓ 'ਤੇ ਆਉਂਦਾ ਹੈ ਸਵਿੱਚ ਜ਼ਰੂਰ ਕਹਿੰਦਾ, ਸੋ ਸਵਿਚਿੰਗ ਟੂ ਹਿੰਦੀ। ਐਂਡ ਅੱਜ ਆਪਾਂ ਗੱਲਬਾਤ ਕਰਾਂਗੇ ਇੱਕ ਐਸੇ ਸ਼ਖਸ ਕੇ ਸਾਥ ਜੋ ਭਾਈ ਲਾਈਫ ਥੋੜ੍ਹਾ ਈਜ਼ੀ ਕਰਨਾ ਚਾਹਤੇ ਹੈ, ਸੱਚ ਅ ਨਾਈਸ ਗਾਏ। ਕਹਿੰਦੇ ਕਿ ਭਾਈ ਤੁਮੇ ਫਲਾਈਟਸ ਪਕੜਨੀਆਂ ਤੋ ਇਕੋਨਮੀ ਕਿਉਂ ਹੀ ਪਕੜਨੀ ਹੈ, ਔਰ ਅਗਰ ਜੇ ਔਰ ਅਗਰ

ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04-33-280-252 ਤੇ 04-33-280-252 ਤੇ।
1: ਹਾਂਜੀ ਹਾਂਜੀ ਓਏ ਹਾਂ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
2: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
0: ਸੂਰਜ ਦੇਵਤਾ
2: ਕੀ ਮਤਲਬ?
0: ਉਹ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
2: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
0: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0646-496 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।

0: यार तू इतने इनी चेती आके पक्का भी हो गया, की जुगाड़ लाया है?
1: जुगाड़ नहीं, ये है 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
0: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499 2545 45 ਤੇ

ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802522 ਤੇ।

ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆ।

ਦੁੱਖ ਪਰ ਹਾਸੋ ਕਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ, ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨ ਜਾਈ। ਤੀਰਥ ਨਾਵਾ ਜੇ ਤਿਸ ਪਾਵਾ ਵਿਨ ਪਾਣੇ ਕੇ ਨਾਏ ਕਰੀ, ਜੇਤੀ ਸ੍ਰਿਸ਼ਟ ਉਫਾਈ ਵੇਖਾਂ ਵਿਨ ਕਰਮਾਂ ਕੇ ਮਿਲੇ ਲਈ, ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨ ਜਾਈ। ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ, ਨਵਾਂ ਖਨਾਂ ਵਿੱਚ ਜਾਣੀਏ ਨਾਲ ਚਲੇ ਸਭ ਕੋਏ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ, ਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ, ਸੁਣੈ ਸਿੱਧ ਪੀਰ ਸੁਰਨਾਥ ਸੁਣੈ ਤਰ ਤਵਲ ਆਕਾਸ, ਸੁਣੈ ਦੀਪ ਲੋਪ ਪਾਤਾਲ ਸੁਣੈ ਪੋਹ ਨ ਸਕੈ ਕਾਲ, ਨਾਨਕ

ਵੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ ਇਸ

ਸੁਣੈ ਸਰਾ ਗੁਨਾ ਕੇ ਗਾ, ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਵੇ ਅਸਗਾ, ਨਾਨਕ ਭਗਤਾਂ ਸਦਾ ਵਿਗਾ, ਸੁਣੈ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਈ ਨਾ ਜਾਏ, ਜੇ ਕੋ ਕਹਿ ਪਿਛੇ ਪਛਤਾ, ਕਾਗਦ ਕਲ

ਕੁਵਾਰ ਜੋ ਤੁਧ ਪਾਵੈ ਸਾਈ ਭਲੀ ਕਾ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪੱਖ ਸਾਰ ਅਸੰਖ ਮੋਹਨ ਲਿਵ ਲਾਏ ਤਾਰ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲ ਵੱਟ ਹੱਤਿਆ ਕੁਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੂੜੇ ਫਿਰਾਏ ਅਸੰਖ ਮਲੇਚ ਮਲ ਪੱਖ ਖਾਏ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਕੈ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਾਲਾਹ।

ਜੋ ਤੁਦ ਭਾਵੈ ਸਾਈ ਪਲਿਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਤੋਤੈ ਪੁੱਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਥ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਾਂ ਕਵਨ, ਜਿਤ ਹੋਵਾ ਆਕਾਰ, ਵੇਲ ਨਾ ਪਾਇਆ ਪੰਡਤੀ, ਜੇ ਹੋਵੇ ਲੇਖ ਕੁਰਾਨ, ਵਕਤ ਨਾ ਪਾਇਆ ਕਾਦੀਆ, ਜੇ ਲਿਖਣ ਲੇਖ ਕੁਰਾਨ, ਹਿਤ ਵਾਰ ਨਾ ਜੋਗੀ ਜਾਣੈ, ਰੁੱਤ ਮਹਾਂ ਨਾ ਕੋਈ, ਜਾਂ ਕਰਤਾ ਸਿਰ ਠੀਕ ਹੋ ਸਾਜੇ, ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਂ ਕਾ ਹੋਵੇ, ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋਹੈ, ਪਾਤਾਲਾਂ ਪਾਤਾਲ ਲੱਖ ਆਕਾਸਾਂ ਆਗਾਸ, ਓੜਕ ਓੜਕ ਪਾਲ ਥਕੇ, ਵੇਦ ਕਹਿਣ ਇੱਕ ਵਾਤ, ਸੈਂਸ ਅਠਾਰਾਂ ਕਹਿਣ ਕਿਤੇਬਾਂ, ਅਸਲੂ ਇੱਕ ਧਾਤ, ਲੇਖਾ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ, ਸਾਲਾ ਹੀ ਸਾਲਾ, ਏਤੀ ਸੁਰਤ ਨ ਪਾਈਆ, ਨਦੀਆਂ ਅਤੇ ਵਾਹ, ਪਵੇ ਸਮੁੰਦ ਨ ਜਾਣਿਐ, ਸਮੁੰਦ ਸਾ ਸੁਲਤਾਨ, ਗਿਰਿਆ ਸੇਤੀ ਮਾਲ ਤਨ, ਕੀੜੀ ਤੁਲ ਨ ਹੋਣੀ, ਜੇ ਤਿਸ ਮਨੋ ਨ ਵਿਸਰੈ, ਅੰਤ ਨ ਸਿਫਤੀ ਕਹਿਣ ਨ ਅੰਤ, ਅੰਤ ਨ ਕਰਨੈ ਦੇ ਨ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ।

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾਂ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪ੍ਰੀ ਸਿਓ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂੰ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾ ਨਾਲੇ, ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮੱਚ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੇ ਜੋਧ ਮਹਾ ਬਲਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ ਸਹੀ ਤੁਨਰੂ, ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ, ਕਰ ਕਰ ਜਿਨ ਸੀ ਮਾਇਆ ਜਿਨ ਉਪਾਈ, ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਾਤਸ਼ਾਹਿਬ ਨਾਨਕ ਰਹਿਣ ਦਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ, ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ, ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ ਭੂਤ ਗਿਆਨ ਦਿਆ ਭੰਡਾਰਨ, ਘਟ ਘਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾ

ਹਤ ਜੁਗ ਜੁਗ ਏਕੋ ਵੇਸ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ

ਆਸਨ ਲੋਏ ਲੋਏ ਪੰਡਾਰ, ਜੋ ਕੁਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਇੱਕ ਦੂਜੀ ਪਉ ਲੱਖ ਹੋਏ, ਲੱਖ ਹੋਏ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼, ਏ ਤਰਾ ਪਥ ਪਵੜਿਆ ਚੜਿਐ ਹੋਏ ਅਕੀਸ, ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ, ਆਖਣ ਜੋਰ ਚੁਪੈ ਨਹੀਂ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਂ ਪਰਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਸੱਚਾ ਦਰਬਾਰ, ਤਿੱਥੈ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਾਪੇ ਜਾਏ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਖੋ ਕਰਮ, ਕੇਤੇ ਪਵਨ ਪਾਣੀ ਬੈਸੰਤਰ, ਕੇਤੇ ਕਾਨ ਮਹੇਸ਼, ਕੇਤੇ ਬ੍ਰਹਮੇ ਕਾਰਤ ਕੜੀਐ, ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਤੂ ਉਪਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ਼, ਕੇਤੇ ਦੇਵ ਦਾਨਵ ਮੁੰਨ, ਕੇਤੇ ਕੇਤੇ ਰਤਨ ਸਮੁੰਦ, ਕੇਤਿਆ ਖਾਣੀ ਕੇਤਿਆ ਬਾਣੀ, ਕੇਤੇ ਪਾਤ ਨਰਿੰਦ, ਕੇਤਿਆ ਸੁਰਤੀ ਸੇਵ, ਕੇਤੇ ਨਾਨਕ ਅੰਤਨਾਂਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋਟ ਆਨੰਦ, ਸਰਮ ਖੰਡ ਕੀ ਬਾਣੀ ਰੂਪ, ਤਿੱਥੈ ਕਾਰਤ ਕੜੀਐ ਬਹੁਤ ਅਨੂਪ, ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਤਿੱਥੈ ਕੜੀਐ ਸੁਰਤ ਮਤ ਮਨ ਬੁੱਧ, ਤਿੱਥੈ ਕੜੀਐ ਸੁਰਾਂ ਸਿਧਾਂ ਕੀ ਸੁਧ, ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ।

ਕਥਨਾ ਕਰੜਾ ਸਾਰ ਜਤ ਬਹਾਰਾ ਤੀਰੇ ਸੁਨਿਆਰ ਐਰਨ ਮਤ ਵੇਦ ਹਥਿਆਰ ਪਾਓ ਖੱਲਾ ਅਗਨ ਤਪਤਾਓ ਪਾਂਡਾ ਪਾਓ ਅੰਮ੍ਰਿਤ ਤਿਤ ਤਾਲ ਕੜੀਏ ਸ਼ਬਦ ਸੱਚੀ।

ਸੋਹਣਿਆ ਨੰਗੀਆਂ ਨਾਤੇ ਨਰਸੰਗੀ ਪਰਮਾਤੇ ਨਮੋ ਪਾਨ ਬਾਨੇ ਨਮੋ ਮਨ ਮਾਨੇ ਨਮੋ ਚੰਦ ਚੰਦਰੇ ਨਮੋ ਪਾਨ ਬਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀਆ ਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਤੇ ਸਮਸਤੀ ਪ੍ਰਭੂਤੇ ਕਲੰਕ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰੰਗ ਪਰਮ ਰੂਪੇ ਨਮੋ ਜੋਗ ਜੋਗੇ ਸਵਰੰਗ ਪਰਮ ਸਿੱਧੇ ਨਮੋ ਰਾਜ ਰਾਜੇ ਸਵਰੰਗ ਪਰਮ ਬਿਰਦੇ ਨਮੋ ਸ਼ਸਤ੍ਰ ਪਾਨੇ ਨਮੋ

ਪਾਰ ਬੜੇ ਬੜਿਆਰ ਅਵਚਾਰ ਇਸਾਰ ਕੀ ਧਾਰ ਬਿਛਈਆ ਤੋਰ ਦੇਸ਼ ਬੁਲੰਦ ਬਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋਰਨ ਹਰ ਸੁਬਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁ ਏਕ ਦਵਈਆ ਦਾਨਵ ਦੇਵ ਫਿਨੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੇਂਗੇ ਜੀਵ ਜਿਤੇ ਜਲਮੇ ਥਲਮੇ ਪਲ ਹੀ ਪਲਮੇ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਰ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੈ ਅਬ ਲੋਕ ਜਪੇਂਗੇ ਮਾਨਵ ਇੰਦਰ ਗਜਿੰਦ ਨਿਰਾਤਮ ਜੋਨ ਤਰਲੋਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸੁਅੰਬਰ ਸਾਜ ਬਰੇਂਗੇ ਬ੍ਰਹਮ ਹੇਸ਼ਰ ਵਿਸ਼ਨ ਸਚੀ ਪਤ ਅੰਤ

0: ਆਇਓ, ਨਹਾਤ ਫਿਰਿਓ, ਲੀਏ ਸਾਤ ਸਮੁੰਦਰਨ, ਲੋਕ ਗਿਓ ਪਰ ਲੋਕ ਗੋ ਆਇਓ, ਬਾਸ ਕੀਓ ਬਖਿਆਨ ਸੁ ਬੈਠ ਕੈ, ਐਸੇ ਐਸੇ ਸੁਬੈ ਸਬਤਾਇਓ, ਸਾਚ ਕਹੋ ਸੁਨ ਲਿਓ, ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ, ਕਹੂੰ ਲੈ ਪਾਇਨ ਪੂਤਰਿਓ, ਸਿਰ ਕਹੂੰ ਲੈ ਲਿੰਗ ਲੇ ਢਲਕਾਇਓ, ਕਹੂੰ ਲਿਖਿਓ ਹਰ ਅਵਾਚੀ ਦਿਸ਼ਾ, ਮੈਂ ਕਹੂੰ ਪੁਛਾਂ ਕੋ ਸੀਸ ਨਵਾਇਓ, ਕਉ ਬੁਤਾਨ ਕੋ ਪੂਜਤ ਹੈ ਪਸ, ਕਉ ਮ੍ਰਿਤਾਨ ਕੋ ਪੂਜਨ ਤਾਇਓ, ਕੂੜ ਕਿਰਿਆ ਉਰਜੋ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨ ਪਾਇਓ, ਕੂੜ ਕਿਰਿਆ ਉਰਜੋ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨ ਪਾਇਓ।
1: ਕਵਿਓ ਬਾਜ ਬੇਨਤੀ ਚੌਪਈ, ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਬ ਚਰਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁੱਠ ਸਬੈ ਤੁਮ ਕਾਵੋ, ਆਪ ਹਾਥ ਦੈ ਮੋਹਿ ਬਚਾਵੋ, ਸੁਖੀ ਵਸੈ ਮੋਰੋ ਪਰਵਾਰਾ, ਸੇਵਕ ਸਿੱਖ ਸਬੈ ਕਰਤਾਰਾ, ਮੋਰ ਇੱਛਾ ਨਿੰਜ ਕਰਦੈ ਕਰੀਐ, ਸਭ ਬੈਰਨ ਕੋ ਆਸ ਸੰਗਰੀਐ, ਪੂਰਨ ਹੋਏ ਹਮਾਰੀ ਆਸਾ, ਔਰ ਭਜਨ ਕੀ ਰਹੇ ਪਿਆਸਾ, ਤੁਮੇ ਛਾੜ ਕੋਈ ਅਵਰ ਨਾ ਧਿਆਉ, ਜੋ ਵਰ ਚਾਹੋ ਸੋ ਤੁਮ ਤੇ ਪਾਉ, ਸੇਵਕ ਸਿੱਖ ਹਮਾਰੇ ਤਾਰੀਐ, ਚੁਨ ਚੁਨ ਸਤਰ ਹਮਾਰੇ ਮਾਰੀਐ, ਆਪ ਹਾਥ ਦੈ ਮੁਝੇ ਉਬਰੀਐ, ਮਰਨ ਕਾਲ ਕਾ ਤ੍ਰਾਸਨ ਵਰੀਐ, ਪੂਜੋ ਸਦਾ ਹਮਾਰੇ ਪੱਛਾ, ਸਿਰਿਆ ਸਤੁਜੋ ਕਰਿਓ ਰੱਛਾ, ਰਾਖ

ਪਵਿੱਤ ਸੰਗਤ ਸੁਭਾਈਆ ਕਹਿਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ।

0: ਸਨਮੁਖ ਸਿੱਖ ਕੋਈ ਜੀਉ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ

ਅਗਨ ਸਭ ਇੱਕੋ ਜਿਹੀ ਕਰਤਾ ਖੇਲ ਲਚਾਇਆ ਜਾਂਤ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤਰਸਨਾ ਮਾਇਆ ਅਮਰ ਵਰਤਾਇਆ ਏ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਪਉ ਦੂਜਾ ਲਾਇਆ ਕਹਿ ਨਾਨਕ

ਇਹ ਸਾਚਾ ਸੋਇਲਾ ਸਾਚਾ ਕਰ ਗਾਵੋ, ਗਾਵੋ ਤਾਂ ਸੋਇਲਾ ਕਰ ਸਾਚਾ ਜਿੱਥੇ ਸਦਾ ਸੱਚ ਤਿਹਾਵੇ, ਸੱਚੋ ਤਿਹਾਵੇ ਜਾਂ ਤੁਦ ਬਾਵੇ ਗੁਰਮੁਖ ਜਿਨਾ ਬੁਝਾਵੇ। ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ, ਕਹਿ ਨਾਨਕ ਸੱਚ ਸੋਇਲਾ।

से गुरुमुख लंगे पार मनमुख अंध ना चेताई।

ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੇ ਵਚਨ ਵਡਹੰਸ ਰਾਗ ਦੀ ਵਾਰ ਜੋ ਸੋਢੀ ਸੁਲਤਾਨ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਹੈ। ਦਾਸ ਨੇ ਇੱਕ ਵਾਰ ਇਸ ਅਸਥਾਨ ਤੇ ਬੇਨਤੀ ਕੀਤੀ ਸੀ, ਇੱਕ ਮਿੰਟ ਲਈ ਬਸ। ਰਾਮਦਾਸ ਸਾਹਿਬ ਪਾਤਸ਼ਾਹ ਜੀ ਦੀ ਉਸਤਤ ਕਰਦੇ ਹਾਂ, ਜਦੋਂ ਆਪਾਂ ਪੜ੍ਹਦੇ ਨਾ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ। ਕਰਾਮਾਤ ਦੀ ਵਿਰੋਧਤਾ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਕੀਤੀ ਹੈ। ਸੋਚ ਜਦੋਂ ਜੋਗੀਆਂ ਨੂੰ ਮਿਲੇ ਸਪਸ਼ਟ ਕਿਹਾ ਸੀਗਾ, ਉੱਠੇ ਲਮਕਣ ਨਾਲ ਹਵਾ ਵਿੱਚ ਉੱਡ ਜਾਣ ਨਾਲ ਨਹੀਂ ਗੱਲ ਬਣਦੀ। ਕਰਾਮਾਤ ਦੇ ਅਸਲ ਅਰਥ ਕੀ ਨੇ? ਕਰਾਮਾਤ ਦੇ ਅਸਲ ਅਰਥ ਨੇ ਕਰਮ ਦੀ ਅੱਤ ਹੋ ਜਾਣਾ, ਬਖਸ਼ਿਸ਼ ਦਾ ਸਿਖਰ। ਕਰਾਮਾਤ ਫੂਕ ਮਾਰਨ ਵਾਲੀ ਨਹੀਂ ਹੈ, ਜਾਦੂ ਵਾਲੀ ਨਹੀਂ ਹੈ। ਆ ਕਰਾਮਾਤ ਨੂੰ ਜਦੋਂ ਵਿਚਾਰਾਂਗੇ, ਕਦੇ ਵੀ ਪੜੋਗੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਜੀਵਨ, ਤੁਹਾਨੂੰ ਇੱਕ ਦਿਨ ਨਹੀਂ ਮਿਲੇਗਾ ਧੰਨ ਗੁਰੂ ਰਾਮਦਾਸ ਸਾਹਿਬ ਜੀ ਕਿਸੇ ਸਕੂਲ ਵਿੱਚ ਜਾ ਕੇ ਪੜ੍ਹੇ, ਕਿਸੇ ਪਾਠਸ਼ਾਲਾ ਵਿੱਚ ਜਾ ਕੇ ਪੜ੍ਹੇ। ਪਰ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਪੜ੍ਹਨਾ, 30 ਰਾਗਾਂ ਦੇ ਵਿੱਚ ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦਰਜ ਹੈ। ਇਹਦੇ ਤੋਂ ਵੱਡੀ ਹੋਰ ਕੋਈ ਕਰਾਮਾਤ ਨਹੀਂ ਹੋ ਸਕਦੀ। ਜਦੋਂ ਗੁਰੂ ਮਿਹਰ ਕਰੇ, ਜਦੋਂ ਗੁਰੂ ਤਰੁੱਠੇ, ਗੁਰੂ ਰਾਮਦਾਸ ਸਾਹਿਬ ਜੀ ਦੇ ਬਚਨ ਮੇਰੇ ਹੀਰ ਹੈ, ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ। ਇਹ ਵਾਰ ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਲੱਲਾ ਬਹਿਲੀ ਮਾ ਕੀ ਧੁਨ ਗਾਉਣੀ ਤੇ ਸਿਰਲੇਖ ਹੇਠ ਇਹ ਵਾਰ ਦਰਜ ਹੈ। ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਪਵਿੱਤਰ ਬਚਨ ਸਲੋਕ ਰੂਪ

0: ਉਸ ਸੇਵਾ ਨੂੰ ਫਲ ਲੱਗਦਾ ਹੈ। ਆਪਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸ਼ਹੀਦੀ ਪੁਰਬ ਹੁਣੇ 18 ਤਰੀਕ ਨੂੰ ਮਨਾਇਆ ਕਿ ਬਾਬਾ ਪ੍ਰਿਥੀ ਚੰਦ ਜੀ ਸੇਵਾ ਨਹੀਂ ਕਰਦੇ ਸੀ। ਇੱਥੇ ਜਿੰਨੀ ਵੀ ਸੰਗਤ ਆਉਂਦੀ ਸੀ ਸਾਰੀ ਸੰਗਤ ਦਾ ਧਿਆਨ ਰੱਖਣਾ ਬਾਬਾ ਪ੍ਰਿਥੀ ਚੰਦ ਜੀ ਦੀ ਜ਼ਿੰਮੇਵਾਰੀ, ਪਰ ਫਿਰ ਵੀ ਸੇਵਾ ਪ੍ਰਵਾਨ ਨਹੀਂ ਹੋਈ। ਪਤਾ ਕਾਰਨ ਕੀ ਸੀ? ਸਾਹ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ। ਅੱਜ ਸਾਧ ਸੰਗਤ ਅਸੀਂ ਲੋਕਾਂ ਦੀ ਦਿੱਤੀ ਹੋਈ ਸੇਵਾ ਕਰਦੇ ਹਾਂ। ਮੈਂ ਪਿੱਛੇ ਬੰਗਲਾ ਸਾਹਿਬ ਤੇ ਬੇਨਤੀ ਕਰਕੇ ਆਇਆ ਵਾਂ, ਵੀਰਵਾਰ ਨੂੰ ਸੇਵਾ ਕਰਨ ਲਈ ਸਿੱਖ ਆ ਰਿਹਾ, ਪੀਲੀ ਪੱਗ ਬੰਨੀ, ਕੋਈ ਪੀਲਾ ਰੁਮਾਲਾ ਹੱਥ ਵਿੱਚ ਚੁੱਕਿਆ ਹੋਇਆ, ਪੀਲੀ ਦਾਲ ਚੱਕੀ ਤੇ ਪੀਲੇ ਫੁੱਲਾਂ ਦੀ ਮਾਲਾ ਚੱਕੀ ਹੋਈ। ਸਤਿਗੁਰੂ ਦੀ ਸੇਵਾ ਕੀ ਸੀ? ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗ ਹੈ ਬੈਸਣ ਪਾਈ ਹੈ। ਗੁਰੂ ਦੀ ਸੇਵਾ ਕੀ ਹੈ? ਇਹ ਧਿਆਨ ਰੱਖਣਾ, ਬਾਬਾ ਬੁੱਢਾ ਸਾਹਿਬ ਨੂੰ ਪੁੱਛਣਾ, ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੂੰ ਪੁੱਛਣਾ ਗੁਰੂ ਦੀ ਸੇਵਾ ਕੀ ਹੈ। ਗੱਗਾ ਗੁਰ ਕਾ ਬਚਨ ਪਛਾਨਾ, ਦੂਜੀ ਬਾਤ ਨਾ ਧਰਹੀ ਕਾਨਾ, ਇਹ ਗੁਰੂ ਦੀ ਸੇਵਾ ਹੈ। ਸਾਡੀਆਂ ਤੇ ਸੇਵਾਵਾਂ ਮਾਫ ਕਰਨਾ, ਫਿਰ ਗੱਲ ਹੋਰ ਕਿੱਥੇ ਜਾਂਦੀ ਹੈ। ਸਾਧ ਸੰਗਤ ਸਾਰਾ ਦਾ ਸਾਰਾ ਪਿੰਡ ਧਰਮ ਬਦਲ ਗਿਆ ਤੇ ਅਸੀਂ ਸਾਧ ਸੰਗਤ ਬਾਹਰ ਲੰਗਰ ਲਾਉਂਦੇ ਹੀ ਰਹਿ ਗਏ। ਮੈਂ ਇੱਕ ਬੇਨਤੀ ਕੀਤੀ ਸੀ, ਧਿਆਨ ਨਾਲ ਸੁਣਨਾ। ਬਾਪੂ ਨੂੰ ਪੈਰਾਲਾਈਜ਼ ਹੋਇਆ, ਮੰਜੇ ਤੇ ਬੈਠਿਆ, ਪੁੱਤਰ ਜਿਹੜਾ ਹੈ ਨਾ ਸਾਧ ਸੰਗਤ, ਉਹਨੇ ਮੋਟਰਸਾਈਕਲ ਨੂੰ ਬੁਲਟ ਨੂੰ ਕਿੱਕ ਮਾਰਿਆ, ਦੜ ਦੜ ਕਰੇ ਤੇ ਉਹ ਮੰਜੇ ਤੇ ਬੈਠਾ, ਪੁੱਤ ਪਿਆਸ ਲੱਗੀ ਇੱਕ ਘੁੱਟ ਪਾਣੀ ਦੇ ਜਾ। ਕਹਿੰਦੇ ਬਾਪੂ ਜੀ ਮੈਨੂੰ ਕੰਮ ਕਹਿ। ਪੁੱਤ ਦੇ ਜਾ ਜਾਂਦਾ ਜਾਂਦਾ, ਉਹ ਕਹਿੰਦੇ ਨਹੀਂ ਮੈਨੂੰ ਕੰਮ ਕਹਿ। ਬੜੀ ਜ਼ੋਰ ਦੀ ਰੇਸ ਦੇ ਕੇ ਤੇ ਘਰ ਤੋਂ ਬਾਹਰ ਨਿਕਲ ਗਿਆ ਵਿਹੜੇ ਚੋਂ। ਚੰਗਾ ਜ਼ਮੀਂਦਾਰ ਪਰਿਵਾਰ ਹੈ। ਸੱਚ ਘਟਨਾ ਜਿਹੜੀ ਤੁਹਾਨੂੰ ਦੱਸਣ ਲੱਗਾ। ਇੰਨੀ ਕੁ ਦੇਰ ਨੂੰ ਮਾਂ ਆਈ, ਉਹ ਗੁਆਂਢ ਦੇ ਵਿੱਚ ਕਿੱਥੇ ਗਈ ਹੋਈ ਸੀ। ਬਾਪੂ ਕਹਿੰਦਾ ਭਗਵਾਨ ਨੇ ਤੂੰ ਹੀ ਦੇ ਦੇ ਇੱਕ ਪਾਣੀ ਦਾ ਗਲਾਸ, ਬਹੁਤ ਪਿਆਸ ਲੱਗੀ ਹੈ। ਜਦੋਂ ਫੜਾਇਆ ਨਾ ਤੇ ਇੱਕ ਗੱਲ ਪੁੱਛੀ, ਕਹਿੰਦੇ ਹਰਦੀਪ ਕਿੱਥੇ ਗਿਆ? ਮੈਂ ਉਹਦੇ ਕੋਲੋਂ ਪਾਣੀ ਦਾ ਗਲਾਸ ਮੰਗਿਆ ਸੀ, ਬੜੀ ਕਾਹਲੀ ਵਿੱਚ ਸੀ ਤੇ ਬੁਲਟ ਨੂੰ ਕਿੱਕ ਮਾਰੀ ਤੇ ਦੌੜ ਗਿਆ। ਜਵਾਬ ਸੁਣਨ ਵਾਲਾ ਹੈ ਤੇ ਸਾਡੇ ਸਮਝਣ ਵਾਲਾ ਹੈ। ਉਹ ਕਹਿੰਦੇ ਅੱਜ ਨਾ ਪਿੰਡ ਦੇ ਬਾਹਰ ਛਬੀਲ ਲਾਈ ਹੋਈ ਹੈ ਤੇ ਇੱਥੇ ਛਬੀਲ ਤੇ ਸੇਵਾ ਕਰਨ ਲੱਗਿਆ ਕਹਿ। ਸਾਧ ਸੰਗਤ ਇਹੋ ਜਿਹੀ ਸੇਵਾ ਦਾ ਆਪਾਂ ਕੀ ਕਰਨਾ? ਜੇ ਘਰ ਦੇ ਵਿੱਚ ਬਾਪੂ ਦੀ ਸੇਵਾ ਨਹੀਂ ਕੀਤੀ ਤੇ ਬਾਹਰ ਜਾ ਕੇ ਆਪਾਂ ਛਬੀਲਾਂ ਲਾਈ ਜਾਈਏ, ਮਾਫ ਕਰਨਾ ਨਹੀਂ। ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਪਵਿੱਤਰ ਬਚਨ ਨੇ, ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨ ਕੇ ਜਨੇ ਬਡੀਰੇ ਤੁਮ ਹੋ ਤਿੰਨ ਸਿਓ ਝਗਰਤ ਪਾਪ। ਆ ਕਿਹੜੀ ਸੇਵਾ? ਕੋਈ ਗੁਰੂ ਨੂੰ ਪੁੱਛ ਕੇ ਸੇਵਾ ਕਰੀਏ ਫਿਰ ਉਹ ਸੇਵਾ ਸਫਲੀ ਹੋਵੇਗੀ। ਫਿਰ ਇਹਦੇ ਲਈ ਆਪਾਂ ਕਹਿ ਸਕਦੇ ਇੱਕ ਤਿਲ ਨਹੀਂ ਭੰਨੇ ਹਾਲੇ, ਨਹੀਂ ਤੇ ਕਈ ਵਾਰੀ ਕਈ ਕਈ ਸਾਲ ਦੀ ਸੇਵਾ ਵੀ ਸਵਾਹ ਹੋ ਜਾਂਦੀ ਹੈ ਜਦੋਂ ਗੁਰੂ ਦੀ ਮਤ ਨਾ ਹੋਵੇ। ਇੱਕ ਬੇਨਤੀ ਕਰਾਂ, ਜਦੋਂ ਕਿਸੇ ਵੀ ਗੁਰੂ ਘਰ ਜਾਂਦੇ ਨਾ ਮੱਥਾ ਟੇਕਣ ਲੱਗੇ ਇੱਕ ਗੱਲ ਜ਼ਰੂਰ ਕਿਹਾ ਕਰਿਓ, ਹਾਰ ਪਰਿਓ ਸਵਾਮੀ ਕੇ ਦੁਆਰੇ ਦੀਜੇ ਬੁੱਧ ਵਿਵੇਕਾ। ਸਤਿਗੁਰੂ ਬੁੱਧ ਮੇਰੇ ਕੋਲੇ ਹੈ, ਵਿਵੇਕ ਨਹੀਂ ਹੈ, ਮੈਨੂੰ ਨਹੀਂ ਪਤਾ ਕਿਹੜਾ ਕੰਮ ਕਿਹੜੇ ਢੰਗ ਨਾਲ ਕਰਨਾ। ਜਦੋਂ ਤੁਸੀਂ ਸਮਝਾਉਂਦੇ ਹੋ ਆਮ ਕੰਮ ਵੀ ਆਮ ਸੇਵਾ ਵੀ ਉਹ ਖਾਸ ਬਣ ਜਾਂਦੀ ਹੈ। ਅੱਜ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਕਹਿੰਦੇ, ਗੁਰਮੁਖ ਸੇਵ ਨਾ ਕੀਨੀਆ, ਹਰ ਨਾਮ ਨਾ ਲੱਗੋ ਪਿਆਰ। ਗੁਰੂ ਦੇ ਮੁਤਾਬਕ ਸੇਵਾ ਨਹੀਂ ਕੀਤੀ, ਪਰਮਾਤਮਾ ਦੇ ਨਾਮ ਵਿੱਚ ਸੁਰਤ ਨਹੀਂ ਨਾ ਜੁੜੀ, ਕਹਿੰਦੇ ਫਿਰ ਫਾਇਦਾ ਕੋਈ ਨਹੀਂ ਹੋਇਆ। ਸੇਵਾ ਕਰੀ ਜਾਈਏ, ਬਹੁਤ ਕਰ ਰਹੇ ਨੇ। ਮੈਂ ਵੇਖਿਆ ਕਈ ਕਈ ਸਾਲ ਹੋ ਗਏ ਸੇਵਾ ਕਰਦਿਆਂ ਨੂੰ, ਖਲੋਤੇ ਪਰ ਉੱਥੇ ਦੇ ਉੱਥੇ ਹੀ ਹੈ, ਹਉਮੈ ਨਹੀਂ ਗਈ, ਅਹੰਕਾਰ ਨਹੀਂ ਗਿਆ। ਸੇਵਾ ਕਰਦਿਆਂ ਨੂੰ ਜੇ ਕੋਈ ਕੁਝ ਕਹਿ ਦੇ ਤੇ ਕੁਣੀ ਮਾਰਨ ਤੱਕ ਜਾਂਦੇ ਨੇ। ਇੱਕ ਬੇਨਤੀ ਹੋਰ ਕਰ ਦੇਣਾ, ਧਿਆਨ ਦੇਣਾ, ਸੇਵਾ ਕਿਸੇ ਨੂੰ ਦੇਣੀ ਵੀ ਬੜੀ ਵੱਡੀ ਸੇਵਾ ਹੈ। ਇਹ ਧਿਆਨ ਰੱਖਣਾ, ਤੁਸੀਂ ਕੋਈ ਸੇਵਾ ਕਰਦੇ ਹੋ, ਤੁਹਾਡੇ ਕੋਲੇ ਆ ਕੇ ਕੋਈ ਸੇਵਾ ਮੰਗ ਲਵੇ ਦੇ ਦੋ, ਨਹੀਂ ਨਹੀਂ ਕਿ ਮੇਰਾ ਤੇ ਜੀ ਪੱਕਾ ਹੀ ਹੈਗਾ, ਸਾਡੀ ਤੇ ਜੱਦੀ ਪੁਸ਼ਤੀ ਚੱਲਦੀ ਹੈ, ਨਹੀਂ। ਇਹ ਘਰ ਦੀ ਸੇਵਾ ਦਾ ਪਤਾ ਕੀ ਮਤਲਬ ਹੈ? ਕਰੋ ਤੇ ਮੁੱਕਦੀ ਨਹੀਂ ਤੇ ਨਾ ਕਰੋ ਤੇ ਰੁਕਦੀ ਨਹੀਂ। ਇਸ ਲਈ ਸੇਵਾ ਦਾ ਮਹੱਤਵ ਗੁਰੂ ਕੋਲੋਂ ਪੁੱਛੀਏ। ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ, ਗੁਰਮੁਖ ਸੇਵ ਨਾ ਕੀਨੀਆ, ਹਰ ਨਾਮ ਨਾ ਲੱਗੋ ਪਿਆਰ। ਜਦੋਂ ਤੱਕ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਸੇਵਾ ਨਹੀਂ ਕਰੋਗੇ, ਪਰਮਾਤਮਾ ਦੇ ਨਾਮ ਵਿੱਚ ਪਿਆਰ ਤੇ ਸੁਰਤ ਨਹੀਂ ਜੁੜਨੀ ਹੈ।
1: ਸ਼ਬਦ ਸਾਧਨਾ।

ਉੱਤੇ ਚੱਲਣ ਵਾਲਾ ਜਿਹੜਾ ਹੈ ਨਾ ਉਹ ਅਗਿਆਨਤਾ ਵਿੱਚ ਅੰਨਾ ਹੋਏ। ਪਾਤਸ਼ਾਹ ਜੀ ਕਹਿੰਦੇ ਰੱਬ ਨੂੰ ਚੇਤੇ ਨਹੀਂ ਕਰਦਾ ਕਿਤ ਆਇਆ ਸੰਸਾਰ, ਉਹਦਾ ਇਸ ਸੰਸਾਰ ਵਿੱਚ ਆਏ ਦਾ ਫਾਇਦਾ ਕੋਈ ਨਹੀਂ ਹੋਇਆ। ਇਹਨੂੰ ਪਾਤਸ਼ਾਹ ਜੀ ਕਹਿੰਦੇ ਪਤਾ ਕੀ ਹੋਵੇਗਾ, ਆਇਆ ਗਿਆ ਮੋਇਆ ਨਾਉ ਪਿੱਛੇ ਪੱਤਲ ਸੱਦਿਓ, ਕਾਉ ਆਇਆ ਸੀ ਮਰ ਗਿਆ, ਘਰ ਪਰਿਵਾਰ ਵਾਲਿਆਂ ਨੇ ਭੋਗ ਪਾਤਾ, ਆਪਾਂ ਲੰਗਰ ਛੱਕ ਕੇ ਘਰ ਨੂੰ ਮੁੜ ਆਏ। ਦਾਤਾ ਜੀ ਕਹਿੰਦੇ ਆਇਆ ਸਫਲ ਤਾਹੂ ਕੋ ਗਨੀਏ, ਜਾਸ ਰਸਨ ਹਰ ਹਰ ਜਸ ਭੰਨੀਏ, ਉਹਦਾ ਆਇਆ ਸਫਲ ਜਿਹੜਾ ਰੱਬ ਦਾ ਨਾਂ ਜਪਦਾ। ਸਤਿਗੁਰੂ ਕਹਿੰਦੇ ਮਨਮੁਖ ਰੱਬ ਦਾ ਨਾਂ ਨਹੀਂ ਚੇਤੇ ਕਰਦਾ, ਇਸ ਲਈ ਉਹਦਾ ਸੰਸਾਰ ਵਿੱਚ ਆਉਣਾ

0: ਬਖਸ਼ਿਸ਼ ਕਰਦੇ ਨੇ ਨਾਨਕ ਜਿਨ ਕੋ ਨਜ਼ਰ ਕਰੇ, ਜਿਨ੍ਹਾਂ ਦੇ ਉੱਤੇ ਗੁਰੂ ਦੀ ਰਹਿਮਤ ਹੋ ਜਾਵੇ, ਕਿਰਪਾ ਹੋ ਜਾਵੇ। ਸੇ ਗੁਰਮੁਖ ਲੰਘੇ ਪਾਰ, ਰੱਬ ਦੀ ਕਿਰਪਾ ਤੇ ਗੁਰੂ ਦੀ ਨਜ਼ਰ, ਗੁਰਮੁਖ ਲੰਘੇ ਪਾਰ। ਗੁਰਮੁਖ ਦਾ ਜਿਹੜਾ ਖੱਖਾ ਹੈ, ਇਹਦੇ ਨਾਲ ਸਿਹਾਰੀ ਹੈ, ਉਹ ਗੁਰੂ ਦੇ ਰਾਹੀਂ ਪਾਰ ਲੰਘ ਸਕਦੇ ਨੇ। ਇਹ ਗੱਲ ਨਾ ਪੱਕੀ ਆਪਾਂ ਆਪਣੇ ਦਿਮਾਗ ਵਿੱਚ ਫਿੱਟ ਕਰ ਲਈਏ, ਭੁਲੇਖਾ ਨਾ ਪਾਲ ਕੇ ਬੈਠਣਾ ਕਿ ਗੁਰੂ ਤੋਂ ਬਿਨਾਂ ਗੱਤ ਹੋ ਸਕਦੀ ਹੈ, ਬਿਲਕੁਲ ਵੀ ਨਹੀਂ ਹੋ ਸਕਦੀ। ਅੱਜ ਮੰਨ ਲੈਣਾ, 2 ਸਾਲ 10 ਸਾਲ ਬਾਅਦ ਇਹ ਗੱਲ ਅਟਲ ਹੈ ਕਿ ਗੁਰੂ ਤੋਂ ਬਿਨਾਂ ਗੱਤ ਹੋਣ ਵਾਲੀ ਨਹੀਂ। ਗੁਰੂ ਦੀ ਪ੍ਰਵਾਨਗੀ ਤਾਂ ਕਿੱਥੇ ਅੱਗੇ ਪ੍ਰਵਾਨਗੀ ਹੋਣੀ ਕਹਿ। ਇਸ ਲਈ ਸਮਝ ਲਈਏ, ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਨੇ ਗੁਰੂ ਤੋਂ ਬਿਨਾਂ ਪਾਰ ਨਹੀਂ ਲੰਘਿਆ ਜਾ ਸਕਦਾ। ਇਸ ਲਈ ਗੁਰ ਬਚਨਾਂ ਦੀ ਕਮਾਈ ਕਰਨੀ ਹੈ ਜੀ।
1: ਮਹੱਲਾ ਤੀਜਾ, ਇੱਕੋ ਸਤਿਗੁਰ ਜਾਗਤਾ, ਹੋਰ ਜਗ ਸੂਤਾ ਮੋਹ ਪਿਆਸ।
0: ਪਾਤਸ਼ਾਹ ਜੀ ਕਹਿੰਦੇ ਇੱਕੋ ਸਤਿਗੁਰ ਜਾਗਤਾ। ਹੁਣ ਜਾਗਣ ਦਾ ਅਰਥ ਇਹ ਨਹੀਂ ਕਿ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਰਾਤ ਨੂੰ ਆਰਾਮ ਨਹੀਂ ਕਰਦੇ ਸੀ, ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਤੁਸੀਂ ਆਰਾਮ ਕਰਨ ਵਾਲਾ ਸਥਾਨ ਇਸ ਸਥਾਨ ਤੇ ਵੀ ਵੇਖਦੇ ਹੋ। ਇੱਥੇ ਜਾਗਤਾ ਦਾ ਅਰਥ ਹੈਗਾ ਜੀ ਸੁਚੇਤ ਹੋਣਾ, ਜਾਗਣ ਦਾ ਅਰਥ ਇੱਥੇ ਸੁਚੇਤ ਹੋਣਾ ਹੈ। ਪਾਤਸ਼ਾਹ ਜੀ ਕਹਿੰਦੇ ਇੱਕੋ ਸਤਿਗੁਰ ਜਾਗਤਾ, ਹੋਰ ਜਗ ਸੁੱਤਾ ਮੋਹ ਪਿਆਸ। ਹੋਰ ਸਾਰਾ ਸੰਸਾਰ ਜਿਹੜਾ ਨਾ ਮੋਹ ਵਿੱਚ ਸੁੱਤਾ ਪਿਆ ਹੈ। ਇੱਕ ਨੀਂਦ ਤੇ ਖੁੱਲ ਜਾਂਦੀ ਹੈ ਨਾ ਜੀ, ਜਿਹੜੀ ਅਲਾਰਮ ਨਾਲ। ਦਾਤਾ ਜੀ ਕਹਿੰਦੇ ਇੱਕ ਨੀਂਦ ਜਿਹੜੀ ਹੈ ਨਾ, ਉਹਨੂੰ ਗੁਰਬਾਣੀ ਖੋਲਦੀ ਹੈ। ਜਾਗ ਸਲੋਨੜੀਏ ਬੋਲੇ ਗੁਰਬਾਣੀ ਰਾਮ। ਕਈ ਕਈ ਜਨਮ ਲੰਘ ਜਾਂਦੇ ਨੇ ਸੁੱਤੇ ਪਿਆ, ਕੁੰਭਕਰਨ ਤੇ ਫਿਰ 6 ਮਹੀਨੇ ਸੁਣਦਾ ਸੀ। ਕਹਿੰਦੇ ਜਿਹੜੇ ਮੋਹ ਦੀ ਪਿਆਸ ਵਿੱਚ ਸੁੱਤੇ ਪਏ ਨੇ, ਪਤਾ ਨੀ ਕਿੰਨੇ ਕ ਜਨਮ ਲੰਘ ਗਏ ਨੇ। ਤਾਂ ਕਹਿ ਰਹੇ ਨੇ ਇੱਕ ਸਤਿਗੁਰ ਜਾਗਤਾ, ਇੱਕੋ ਸਤਿਗੁਰ ਜਾਗਤਾ, ਹੋਰ ਜਗ ਸੁੱਤਾ ਮੋਹ ਪਿਆਸ। ਹੋਰ ਸਾਰਾ ਸੰਸਾਰ ਮੋਹ ਦੀ ਪਿਆਸ ਵਿੱਚ

0: ਸਤਿਗੁਰ ਸੇਵਨ ਜਾਗਨ ਸੇ, ਜਿਹੜੇ ਗੁਰੂ ਦੇ ਚਰਨਾਂ ਨਾਲ ਜੁੜ ਗਏ ਪਾਤਸ਼ਾਹ ਜੀ ਨੇ ਉਹਨਾਂ ਨੂੰ ਸੁਚੇਤ ਕਰਤਾ। ਸੁਚੇਤ ਕਰਨ ਦਾ ਭਾਵ ਪਤਾ ਕੀ ਹੈ? ਸੁਚੇਤ ਕਰਨ ਦਾ ਭਾਵ ਹੈ ਔਧ ਘਟੈ ਦਿਨਸ ਰਹਿਣਾ ਰੇ ਮਨ ਗੁਰਮਿਲ ਕਾਜ। ਇਸ ਬਾਰੇ ਗੁਰੂ ਦਾ ਸੁਚੇਤ ਕਰਦਾ ਹੈ ਜੀ। ਸੰਸਾਰਕ ਤੌਰ ਤੇ ਮਾਂ ਪੇ ਸੁਚੇਤ ਕਰਨਗੇ ਪੁੱਤ ਉਹਦੀ ਸੰਗਤ ਨਹੀਂ ਕਰਨੀ, ਉਹਦੇ ਕੋਲੇ ਨਹੀਂ ਬੈਠਣਾ। ਗੁਰੂ ਸੁਚੇਤ ਕਰਦਾ ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਹੰਕਾਰਾ, ਅੰਮ੍ਰਿਤ ਲੁੱਟੈ ਮਨ ਮੁਖ ਨਹੀਂ ਬੁੱਝੈ, ਕੋਈ ਨਾ ਸੁਣੇ ਪੁਕਾਰਾ। ਅਸੀਂ ਤੇ ਜਾਗਦੇ ਕੋਈ ਲੁੱਟੇ ਜਾ ਰਹੇ ਹਾਂ। ਭਗਤ ਕਬੀਰ ਸਾਹਿਬ ਜੀ ਨੂੰ ਕਹਿੰਦੇ ਨੇ, ਦੁਨੀਆ ਹੁਸ਼ਿਆਰ ਬੇਦਾਰ ਜਾਗਤ ਮੁਸੀਅਤ ਹੋਰੇ ਪਾਈ। ਉਹ ਪਤਾ ਕਿਹੜੀ ਨੀਂਦ ਹੈ, ਅੱਖਾਂ ਖੁੱਲਿਆ ਹੁੰਦਾ, ਸੁੱਤੇ ਕਿਸੇ ਦੇ ਘਰੇ ਚੋਰੀ ਹੋਵੇ ਫਿਰ ਵੀ ਕਹਿੰਦਾ ਸੁੱਤੇ ਪਏ ਸੀ, ਇੱਥੇ ਜਾਗਦਿਆਂ ਚੋਰੀ ਹੋ ਰਹੀ ਹੈ। ਕੌਣ? ਕਾਮ ਕ੍ਰੋਧ ਲੋਭ ਮੋਹ ਹੰਕਾਰ ਪਾਤਸ਼ਾਹ ਜੀ ਆਖਦੇ ਚੋਰੀ ਕਰਦੇ ਨੇ। ਸਤਿਗੁਰ ਸੇਵਨ ਜਾਗਨ ਸੇ, ਜੋ ਰੱਤੇ ਸੱਚ ਨਾਮ ਗੁਣ ਤਾਸ, ਜਿਹੜੇ ਗੁਰੂ ਦੇ ਚਰਨਾਂ ਨਾਲ ਜੁੜਦੇ ਨੇ। ਪਾਤਸ਼ਾਹ ਜੀ ਕਹਿੰਦੇ ਨਾਮ ਨਾਲ ਗੁਰੂ ਜੋੜ ਕੇ ਉਹਨਾਂ ਨੂੰ ਸੁਚੇਤ ਕਰ ਦਿੰਦਾ ਹੈ।
1: ਮਨ ਮੁਖ ਅੰਧ ਨਾ ਚੇਤਨੀ, ਜਨਮ ਮਰ ਹੋਏ ਵਿਨਾਸ਼।
0: ਮਨ ਮੁਖ ਅੰਧ ਨਾ ਚੇਤਨੀ, ਫੇਰ ਕਹਿ ਰਹੇ ਨੇ ਯਤਨ ਕਰੀਏ ਜੀ। ਮਨਮੁਖਤਾਈ ਛੱਡਣ ਦਾ ਇੱਕੋ ਇੱਕ ਸਾਧਨ ਹੈ। ਜਿਵੇਂ ਮਾਇਆ ਚੜਾ ਕੇ ਨਾ ਅੰਦਰ ਤੁਸੀਂ ਸੱਚਖੰਡ ਹਰਿਮੰਦਰ ਸਾਹਿਬ ਮੱਥਾ ਟੇਕਿਆ, ਜਿਹੜੀ ਚੀਜ਼ ਚੜਾ ਦਿੰਦੇ ਦੂਜੀ ਵਾਰੀ ਚੁੱਕਦੇ ਨਹੀਂ ਨਾ। ਸਤਿਗੁਰੂ ਨੂੰ ਵੀ ਕਹਿ ਦਈਏ ਪਾਤਸ਼ਾਹ ਇਹ ਮਨ ਰੋਜ਼ ਮੇਰੇ ਨਾਲ ਚੱਲ ਜਾਂਦਾ ਹੈ, ਤੁਸੀਂ ਕਿਰਪਾ ਕਰੋ ਇਹ ਮਨ ਵੀ ਲੈ ਲਓ। ਦੇਖੋ ਦੇਣਾ ਤੁਹਾਡੇ ਹੱਥ ਹੈ, ਦੇਣਾ ਤੁਹਾਡੇ ਹੱਥ ਹੈ। ਜਿਸ ਦਿਨ ਦੇ ਦਿੱਤਾ ਉਸ ਦਿਨ ਖੇਡ ਬਣਨੀ ਹੈ। ਮਨ ਰਾਜਾ ਹੈ, ਬਾਕੀ ਇੰਦਰੇ ਪਰਜਾ ਨੇ। ਜਿਸ ਦਿਨ ਮਨ ਸਿੱਖ ਬਣ ਗਿਆ, ਸਾਧ ਸੰਗਤ ਇੰਦਰਿਆਂ ਨੇ ਸਿੱਖ ਬਣ ਜਾਣਾ ਹੈ। ਇਹਦੇ ਲਈ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਕਹਿ ਰਹੀ ਹੈ, ਮਨ ਵਿੱਚ ਹੈ ਸਤਿਗੁਰ ਕੈ ਪਾਸ। ਮਨ ਚਤਰ ਹੈ, ਮਨ ਸਿਆਣਾ ਹੈ, ਇਹ ਟਿਕਦਾ ਨਹੀਂ, ਤੰਗ ਕਰਦਾ ਹੈ। ਦਾਤਾ ਜੀ ਕਹਿੰਦੇ ਫਿਰ ਜਿਹੜੀ ਚੀਜ਼ ਤੰਗ ਕਰੇ ਤੇ ਗੁਰੂ ਨੂੰ ਦੇ ਦੇ। ਅਸੀਂ ਸਭ ਕੁਝ ਦੇਣ ਨੂੰ ਤਿਆਰ ਹੈ, ਇੱਕ ਘੰਟਾ ਦੇ ਦੇਵਾਂਗੇ, ਦੋ ਘੰਟੇ, ਮਨ ਨਹੀਂ ਨਾ ਦਿੱਤਾ। ਜਿੰਨੀ ਜਦੋ ਜ਼ਹਿਦ ਹੈ ਨਾ ਰੋਜ਼ ਦੀ, ਇਹ ਮਨ ਦੇਣ ਦੀ ਹੈ। ਜਿਸ ਦਿਨ ਦਿੱਤਾ ਗਿਆ ਉਸ ਦਿਨ ਸਮਝ ਲੈਣਾ ਬਖਸ਼ਿਸ਼ ਵਰਤ ਗਈ। ਮਨਮੁਖ ਅੰਧ ਨਾ ਚੇਤਨੀ, ਮਰ ਜਨਮੈ ਹੋਏ ਵਿਨਾਸ਼। ਸਤਿਗੁਰੂ ਕਹਿੰਦੇ ਮਨਮੁਖ ਗੁਰੂ ਦੇ ਬਚਨਾਂ ਨੂੰ ਚੇਤੇ ਨਹੀਂ ਕਰਦਾ, ਮਰ ਜਨਮੈ ਹੋਏ ਵਿਨਾਸ਼, ਜੰਮਦਾ ਅਤੇ ਮਰਦਾ ਰਹਿੰਦਾ ਹੈ। ਇੱਕ ਤੇ ਮੌਤ ਤੋਂ ਬਾਅਦ ਵਾਲੀ ਜਿਹੜੀ ਖੇਡ ਹੈ ਨਾ, ਉਹ ਨਾ ਮੈਨੂੰ ਪਤਾ ਨਾ ਤੁਹਾਨੂੰ ਪਤਾ। ਗੁਰਬਾਣੀ ਅੱਜ ਦੇ ਵਿੱਚ ਅਰਥ ਕਰਦੀ ਹੈ, ਮੈਂ ਇੱਕ ਪਲ ਵਿੱਚ ਕਹਿ ਦਿੰਦਾ। ਜਨਮ ਜਿਹੜਾ ਹੈ ਉਹ ਖੁਸ਼ੀ ਹੈ, ਮੌਤ ਜਿਹੜੀ ਹੈ ਉਹ ਦੁੱਖ ਹੈ। ਦਾਤਾ ਜੀ ਕਹਿੰਦੇ ਮਨਮੁਖ ਜਿਹੜਾ ਹੈ ਨਾ, ਉਹਦੇ ਜੀਵਨ ਵਿੱਚ ਦੁੱਖ ਸੁੱਖ, ਦੁੱਖ ਸੁੱਖ, ਇਹ ਦੋਵੇਂ ਚੱਲੀ ਜਾਣਗੇ, ਟਿਕਾਅ ਵਿੱਚ ਨਹੀਂ ਹੋਵੇਗਾ। ਗੁਰਮੁਖ ਜਿਹੜਾ ਹੈ, ਜਿਹੜਾ ਗੁਰੂ ਦੇ ਬਚਨਾਂ ਨੂੰ ਕਮਾਵੇਗਾ, ਉਹ ਇਹਨਾਂ ਤੋਂ ਉਤਾਹਾਂ ਚੱਲ ਜਾਂਦਾ ਹੈ। ਇਹਨਾਂ ਤੋਂ ਉਤਾਹਾਂ ਜਾ ਕੇ ਜਦੋਂ ਵੀ ਪੁੱਛੋ ਕਹਿੰਦਾ, ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ। ਮੈਂ ਫੇਰ ਆਖਾਂ, ਮੌਤ ਤੋਂ ਬਾਅਦ ਦੇ ਜਨਮ ਮਰਨ ਦੇ ਦੁੱਖ ਦਾ ਕਿਨੂੰ ਪਤਾ? ਜੀਉਂਦੇ ਜੀ ਕਹਿ ਰਹੇ ਨੇ ਪਾਤਸ਼ਾਹ ਜੀ, ਮਨਮੁਖ ਦੁੱਖ ਅਤੇ ਸੁਖ

0: ਤੇ ਆਇਆ ਗੁਰੂ ਦੀ ਕਿਰਪਾ ਸਦਕਾ ਨਾਮ ਉਹਨਾਂ ਨੇ ਜਪਿਆ ਜਿਨ ਕੋ ਧੁਰ ਪੂਰਬ ਲਿਖਿਆਸ ਧੁਰ ਪੂਰਬ ਲਿਖਿਆਸ ਜਿਨ੍ਹਾਂ ਦੇ ਪੂਰਬਲੇ ਕਰਮ ਜਾਗ ਪਏ ਇਹਦੇ ਬਾਰੇ ਵੀ ਮੈਂ ਬੇਨਤੀ ਕੀਤੀ ਸੀ ਮੈਨੂੰ ਨਹੀਂ ਪਤਾ ਮੇਰੇ ਪੂਰਬਲੇ ਕਰਮ ਬਾਰੇ ਤੁਹਾਨੂੰ ਵੀ ਨਹੀਂ ਪਤਾ ਮੈਂ ਗੁਰਬਾਣੀ ਨੂੰ ਸਾਧ ਸੰਗਤ ਆਪਣੇ ਹਿਸਾਬ ਨਾਲ ਨਹੀਂ ਅਰਥ ਕਰ ਰਿਹਾ ਸਿਰਫ ਸਮਝਣ ਦਾ ਯਤਨ ਕਰਨਾ ਇੱਕ ਬੱਚਾ 10th ਦੇ ਪੇਪਰਾਂ ਦੇ ਵਿੱਚ 99 ਨੰਬਰ ਲੈ ਕੇ ਪਾਸ ਹੋਇਆ ਉਹਨੂੰ ਪੁੱਛੀਏ ਇਹ ਕੀ ਸੀ ਤੇ ਸਾਧ ਸੰਗਤ ਤੋਂ ਪਤਾ ਕੀ ਦੱਸੇਗਾ ਮੈਂ ਬਹੁਤ ਮਿਹਨਤ ਕੀਤੀ ਦਿਨ ਰਾਤ ਮਿਹਨਤ ਕੀਤੀ ਤੇ ਜਿਸ ਦਾ ਰਿਜ਼ਲਟ ਪਾਸ ਰੂਪ ਵਿੱਚ ਨਿਕਲਿਆ ਕਹਿਣ ਤੋਂ ਭਾਓ ਜਿਹੜਾ ਅੱਜ ਤੋਂ ਹੁਣ 8:10 ਹੋ ਗਏ ਇਹਦੇ ਤੋਂ 8:05 ਇਹਦੇ ਤੋਂ 8:04 ਵਾਲਾ ਜਿਹੜਾ ਨਾ ਉਹ ਸਾਡਾ ਪੂਰਬਲਾ ਕਰਮਕ ਹੈ ਤੁਸੀਂ ਇੱਥੇ ਆਉਣ ਤੋਂ ਪਹਿਲਾਂ ਮਨ ਬਣਾਇਆ ਕਿ ਅਸੀਂ ਮੰਜੀ ਸਾਹਿਬ ਦੀਵਾਨ ਹਾਲ ਜਾ ਕੇ ਕਥਾ ਸੁਣਨੀ ਹੈ ਉਹ ਪੂਰਬਲਾ ਕਰਮ ਸੀ ਜਦੋਂ ਤੁਸੀਂ ਇੱਥੇ ਆ ਕੇ ਬੈਠੇ ਕਥਾ ਸੁਣੀ ਕਥਾ ਦੇ ਵਿੱਚੋਂ ਕੋਈ ਗਿਆਨ ਦੀ ਗੱਲ ਪੱਲੇ ਪਈ ਜੀਵਨ ਬਦਲ ਗਿਆ ਉਹ ਪੂਰਬਲੇ ਕਰਮ ਦਾ ਫਲ ਬਣ ਗਿਆ ਇਹ ਨਹੀਂ ਕਿ ਮੈਂ ਪਿਛਲੇ ਪੂਰਬਲੇ ਕਰਮਨਾ ਨੂੰ ਖੰਡਨ ਕਰ ਰਿਹਾ ਪਰ ਸਤਿਗੁਰੂ ਕਹਿੰਦੇ ਪਰੋ ਆਜ ਕੇ ਕਾਲ ਅੱਜ ਨੂੰ ਸਮਝੀਏ ਤੁਸੀਂ ਪਹਿਲਾਂ ਚੰਗਾ ਸੋਚੋਗੇ ਫਿਰ ਤੁਹਾਡੇ ਜੀਵਨ ਅੰਦਰ ਚੰਗਾ ਵਰਤੇਗਾ ਬਹੁਤੇ ਇਹੋ ਜਿਹੇ ਵੀ ਨੇ ਜਿਨ੍ਹਾਂ ਨੇ ਕੱਲ ਐਤਵਾਰ ਸੀ ਲੰਘਿਆ ਪਲਾਨਿੰਗ ਕੀਤੀ ਹੋਣੀ ਕਿ ਅੱਜ ਐਤਵਾਰ ਰੱਖਿਆ ਸ਼ਾਮ ਨੂੰ ਡਿਸਕੋ ਵਿੱਚ ਜਾਵਾਂਗੇ ਇੱਧਰ ਜਾਵਾਂਗੇ ਉੱਧਰ ਬਹੁਤਿਆਂ ਨੇ ਮਨ ਵਿੱਚ ਇਹ ਵੀ ਕਿਹਾ ਹੋਣਾ ਚੱਲ ਭਾਈ ਅੱਜ ਐਤਵਾਰ ਹੈ ਛੁੱਟੀ ਹੈ ਹਰਿਮੰਦਰ ਸਾਹਿਬ ਜਾ ਕੇ ਮੱਥਾ ਟੇਕ ਕੇ ਆਈਏ ਤੁਹਾਡਾ ਕਰਮ ਤੁਹਾਡਾ ਫਲ ਬਣੇਗਾ ਸਤਿਗੁਰੂ ਕਹਿ ਰਹੇ ਨੇ ਜਿਨ੍ਹਾਂ ਨੇ ਗੁਰੂ ਦੇ ਚਰਨਾਂ ਨਾਲ ਸੁਰਤ ਜੋੜ ਕੇ ਗੁਰੂ ਦੇ ਬਚਨਾਂ ਨੂੰ ਕਮਾਇਆ ਉਹਨਾਂ ਨੂੰ ਫਿਰ ਗੁਰੂ ਕੋਲੋਂ ਨਾਮ ਦੀ ਦਾਤ ਮਿਲ ਜਾਂਦੀ ਹੈ
1: ਪੌੜੀ ਹਰ ਨਾਮ ਹਮਾਰਾ ਭੋਜਨ ਸਤਿ ਪ੍ਰਕਾਰ
0: ਸਤਿਗੁਰੂ ਕਹਿ ਰਹੇ ਨੇ ਹਰ ਨਾਮ ਹਮਾਰਾ ਭੋਜਨ ਸਤਿ ਪ੍ਰਕਾਰ 36 ਤਰ੍ਹਾਂ ਦੇ ਪਦਾਰਥ ਬੜੇ ਲੋਕ ਛਕਦੇ ਨੇ ਕਈ ਤਰ੍ਹਾਂ ਦੇ ਛਪਨ ਭੋਗ ਵੀ ਮਿਲਦੇ ਨੇ ਸੰਸਾਰਿਕ ਭੋਜਨ ਜਿਹੜਾ ਹੈ ਉਹ ਤਨ ਨੂੰ ਤ੍ਰਿਪਤੀ ਦਿੰਦਾ ਹੈ ਅਧਿਆਤਮਿਕ ਭੋਜਨ ਮਨ ਨੂੰ ਤ੍ਰਿਪਤੀ ਦਿੰਦਾ ਹੈ ਇੱਕ ਬੇਨਤੀ ਕਰਾਂ ਇੱਕ ਟਾਈਮ ਦਾ ਪ੍ਰਸ਼ਾਦਾ ਰਹਿ ਜਾਵੇ ਕੋਈ ਗੱਲ ਨਹੀਂ ਦੁਪਹਿਰ ਦਾ ਰਹਿ ਜਾਵੇ ਕੋਈ ਗੱਲ ਨਹੀਂ ਸਤਿਗੁਰੂ ਅੱਗੇ ਅਰਦਾਸ ਕਰਨਾ ਆ ਬੜਾ ਪਿਆਰਾ ਬਚਨ ਆਇਆ ਸੀਗਾ ਪਿੱਛੇ ਨਾ ਜਦੋਂ ਅਸਾੜ ਦਾ ਮਹੀਨਾ ਆਰੰਭ ਹੋਇਆ ਤੇਰੇ ਦਰਸ਼ਨ ਹੋਏ ਪਿਆਸ ਰੱਬ ਜੀ ਹੋਰ ਸਭ ਕੁਝ ਮਿਟ ਜਾਵੇ ਇੱਕ ਤੁਹਾਡੇ ਨਾਮ ਦੀ ਤੇ ਤੁਹਾਡੇ ਦਰਸ਼ਨ ਦੀ ਪਿਆਸ ਰਵੇ ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ ਪਾਤਸ਼ਾਹ ਜੀ ਕਹਿੰਦੇ ਸਰਬ ਵੇਲਾ ਮੁਖ ਪਾਓ ਪ੍ਰਸ਼ਾਦਾ ਤੇ ਤਿੰਨ ਟਾਈਮ ਛਕਦੇ ਹੋ ਨਾ ਜੀ ਸਵੇਰੇ ਛਕ ਲਿਆ ਦੁਪਹਿਰੇ ਸ਼ਾਮੀ ਦਾਤਾ ਜੀ ਕਹਿੰਦੇ ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ ਸਰਬ ਵੇਲਾ ਇਹਦਾ ਮਤਲਬ ਪਤਾ ਕਿ ਹਰ ਵਕਤ ਆਪਣੇ ਮੂੰਹ ਵਿੱਚ ਪਾਉਂਦੇ ਰਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬੋਲੀ ਜਾਓ ਸਰਬ ਵੇਲਾ ਮੁਖ ਪਾਓ ਸਤਿਗੁਰੂ ਇਹਦਾ ਫਾਇਦਾ ਕੀ ਹੈ ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ ਸਰਬ ਵੇਲਾ ਮੁਖ ਪਾਓ ਜਰਾ ਮਰਾ ਤਾਪ ਸਭ ਨਾਠਾ ਜਨਮ ਮਰਨ ਦਾ ਗੇੜ ਕੱਟਿਆ ਜਾਵੇਗਾ ਗੁਣ ਗੋਬਿੰਦ ਗਾਓ ਕਹਿੰਦੇ ਜਦੋਂ ਤੁਸੀਂ ਰੱਬ ਦੇ ਗੁਣ ਗਾਓਗੇ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ ਯਤਨ ਕਰਿਆ ਕਰੋ ਜੀ ਸਵੇਰ ਦਾ ਨੀ ਇਕੱਠਾ ਛਕ ਸਕਦੇ ਸ਼ਾਮ ਦਾ ਨੀ ਰਾਤ ਦਾ ਇਕੱਠਾ ਪ੍ਰਸ਼ਾਦਾ ਛਕਿਆ ਕਰੋ ਛਕਣ ਤੋਂ ਪਹਿਲਾਂ ਦੋ ਘੜੀ ਕਹਿ ਦਿਆ ਕਰੋ ਜਿਸ ਦਾ ਦਿੱਤਾ ਖਾਉਣਾ ਤਿਸ ਕਹੀਏ ਸਾਬਾਸ ਉਹ ਭੋਜਨ ਭੋਜਨ ਨਹੀਂ ਰਵੇਗਾ ਅੰਮ੍ਰਿਤ ਬਣ ਜਾਏਗਾ ਸਾਡੇ ਘਰ ਪਰਿਵਾਰ ਵਿੱਚ ਅੱਜ ਝਗੜੇ ਤਾਂ ਹੀ ਨੇ ਸਾਡੀ ਰਸੋਈ ਦੇ ਵਿੱਚੋਂ ਧਰਮ ਚੱਲਿਆ ਗਿਆ ਤੁਹਾਨੂੰ ਪਤਾ ਝਗੜੇ ਕਿਉਂ ਹੁੰਦੇ ਨੇ ਤੁਹਾਨੂੰ ਥੋੜੀ ਜਿਹੀ ਅਜੀਬ ਲੱਗੇਗੀ ਪਰ ਇਹਨੂੰ ਗਲਤ ਪਾਸੇ ਨਾ ਲੈ ਕੇ ਜਾਣਾ ਅੱਜ ਅਸੀਂ ਕੰਮ ਛੱਡ ਕੇ ਗੁਰਬਾਣੀ ਪੜ੍ਹਦੇ ਹਾਂ ਮੇਰੀ ਬੇਨਤੀ ਨੂੰ ਧਿਆਨ ਨਾਲ ਸਮਝਣਾ ਮੈਂ ਥੋੜਾ ਜਿਹਾ ਇਹਨੂੰ ਡਿਫਾਈਨ ਕਰ ਵੀ ਦੇਣਾ ਅਸੀਂ ਅੱਜ ਕੰਮ ਛੱਡ ਕੇ ਗੁਰਬਾਣੀ ਪੜ੍ਹਦੇ ਹਾਂ ਬੀਬੀ ਅਮਰੋ ਕੰਮ ਕਰਦੀ ਹੋਈ ਗੁਰਬਾਣੀ ਪੜ੍ਹਦੀ ਸੀ ਵੇਖਿਆ ਨਾਲੇ ਰੱਸੀ ਰਿੜਕੇ ਆਪ ਦਾ ਨਿਤਨੇਮ ਜ਼ਰੂਰ ਕਰਨਾ ਹੈ ਇਹ ਨਾ ਹੋਵੇ ਸਾਧ ਸੰਗਤ ਘਰ ਦੇ ਵਿੱਚ ਕੰਮ ਪਿਆ ਸੱਸ ਆਖੇ ਤੇ ਜੀ ਮੈਂ ਤੇ ਕਹਿੰਦੇ ਜੀ ਮੈਂ ਤੇ ਚੱਲੀ ਆ ਤੁਸੀਂ ਕਰੀ ਜਾਓ ਆਪੇ ਨਹੀਂ ਸਤਿਗੁਰੂ ਨੇ ਸਾਨੂੰ ਨੇਮ ਦਿੱਤੇ ਨੇ ਕੁਝ ਜਦੋਂ ਵਾਹ ਲੱਗੇ ਜਦੋਂ ਵਿਹਲੇ ਉਦੋਂ ਪਰ ਆਪਣਾ ਕੰਮ ਕਰਨ ਜੇ ਤੁਸੀਂ ਰਸੋਈ ਦੇ ਵਿੱਚ ਗੱਠੇ ਕੱਟਦੇ ਪਏ ਹੋ ਨਾ ਮੂਲ ਮੰਤਰ ਦਾ ਜਾਪ ਕਰ ਲੋ ਗੁਰਬਾਣੀ ਪੜ੍ਹ ਲੋ ਜਪਜੀ ਸਾਹਿਬ ਜੇ ਕੋਈ ਬੋਲਦਾ ਵੀ ਹੋਵੇਗਾ ਨਾ ਉਦੇ ਉਹਨੇ ਤੁਹਾਡੇ ਨਾਲ ਔਖਾ ਨਹੀਂ ਬੋਲਣਾ ਪਤਾ ਕਿਉਂ ਧੀ ਗੁਰਬਾਣੀ ਪੜ੍ਹਦੀ ਪਈ ਇਹਨੂੰ ਨਾ ਛੇੜੀਏ। ਅਸੀਂ ਸਾਧ ਸੰਗਤ ਸਭ ਕੁਝ ਛੱਡ ਛੜਾ ਕੇ ਨਹੀਂ ਜੀ ਕੰਮ ਛੱਡ ਦੋ ਜੀ ਸਭ ਕੁਝ, ਮੇਰੀ ਬੇਨਤੀ ਨੂੰ ਧਿਆਨ ਨਾਲ ਸੁਣਨਾ, ਮੈਂ ਤੁਹਾਨੂੰ ਗੁਰਬਾਣੀ ਪੜ੍ਹਨ ਤੋਂ ਨਹੀਂ ਡੱਕ ਰਿਹਾ, ਪਰ ਕੰਮ ਕਰਦਿਆਂ ਹੋਇਆ ਬੀਬੀ ਅਮਰੋ ਕੰਮ ਕਰਦਿਆਂ ਨਾਲੇ ਲੱਸੀ ਰਿੜਕਦੀ ਨਾਲੇ ਹੁਣ ਕੰਨਾਂ ਵਿੱਚ ਟੂਟੀਆਂ ਲਾ ਕੇ ਨਾਲੇ ਗਾਣੇ ਸੁਣਦੇ ਨੇ, ਸਰਵਿਸ ਵਿੰਡੋ ਵੀ ਰੱਖੀ ਹੋਈ ਹੈ ਜਿਹਦੇ ਵਿੱਚੋਂ ਘਰ ਦਾ ਟੀਵੀ ਸਾਫ ਦਿਸਦਾ। ਉਹ ਪਤਾ ਨਹੀਂ ਹੁਣ ਕਿਹੜੇ ਕਿਹੜੇ ਸਾਧ ਸੰਗਤ ਨਾਟਕ ਚੱਲਦੇ ਨੇ, ਅੱਧਾ ਧਿਆਨ ਉੱਥੇ ਹੈ ਅੱਧਾ ਧਿਆਨ ਸਬਜ਼ੀ ਦੇ ਵਿੱਚ ਹੁੰਦਾ। ਨਹੀਂ, ਕਿਰਤ ਵਿਹਾਰ ਕਰਦਿਆਂ ਹੋਇਆ ਬਾਣੀ ਪੜ੍ਹੀਏ। ਸਤਿਗੁਰੂ ਕਹਿ ਰਹੇ ਨੇ ਕਿ ਅੱਜ ਜਿਹੜਾ ਭੋਜਨ ਹੈ ਨਾ ਸਾਡਾ, ਉਹ 36 ਪ੍ਰਕਾਰ, ਉਹ ਪਰਮਾਤਮਾ ਦਾ ਨਾਮ ਹੈ ਜੀ।
1: ਜਿਤ ਖਾਇਆ ਹਮ ਕੋ ਤ੍ਰਿਪਤ ਭਈ।
0: ਹੁਣ ਧਿਆਨ ਰੱਖਣਾ, ਅੱਜ ਦੁਪਹਿਰੇ ਪ੍ਰਸ਼ਾਦਾ ਛਕਿਆ, ਸ਼ਾਮ ਤੱਕ ਫੇਰ ਭੁੱਖ ਲੱਗ ਜੂਗੀ। ਦਾਤਾ ਜੀ ਕਹਿੰਦੇ ਪਰਮਾਤਮਾ ਦਾ ਨਾਮ ਇਹੋ ਜਿਹਾ ਭੋਜਨ ਹੈ, ਜਿਤ ਖਾਦੈ ਹਮ ਕੋ ਤ੍ਰਿਪਤ ਭਈ। ਇਹ ਭੋਜਨ ਆਤਮਕ ਤੌਰ ਤੇ ਤ੍ਰਿਪਤ ਕਰਦਾ ਹੈ, ਮਨ ਨੂੰ ਤ੍ਰਿਪਤੀ ਦਿੰਦਾ। ਪੜਿਆ ਨਾ ਤੁਸੀਂ, ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਇੱਕ ਖਜ਼ਾਨਾ ਤੇ ਬੱਚਿਆਂ ਨੂੰ ਪੈਸਿਆਂ ਦਾ ਦੇ ਕੇ ਜਾਓਗੇ, ਗਲਤ ਪਾਸੇ ਵੀ ਲੱਗ ਸਕਦੇ ਨੇ, ਮੁੱਕ ਵੀ ਸਕਦਾ। ਬੇਨਤੀ ਕਰਾਂ ਆਪਣੇ ਬੱਚਿਆਂ ਨੂੰ, ਜਾਣ ਲੱਗਿਆ ਹੱਥ ਦੇ ਵਿੱਚ ਗੁਰਬਾਣੀ ਦੀਆਂ ਪੋਥੀਆਂ ਜ਼ਰੂਰ ਰੱਖ ਕੇ ਜਾਇਓ, ਕਹਿ ਕੇ ਜਾਇਓ ਪੁੱਤ ਮੇਰੀ ਦਿਲੀ ਇੱਛਾ ਹੈ, ਜੇ ਅਖੀਰਲੀ ਮੇਰੀ ਕੋਈ ਗੱਲ ਮੰਨਦਾ ਹੈ ਨਾ, ਇੱਕ ਕੰਮ ਕਰੀ, ਕਦੇ ਵੀ ਸਹਿਜ ਪਾਠ ਨਾ ਛੱਡੀ। ਇਹ ਗੱਲ ਕਹਿ ਕੇ ਜੀ ਆਪਾਂ ਕਹਿੰਦੇ ਆ, ਜਦੋਂ ਬਜ਼ੁਰਗ ਘਰ ਦੇ ਵਿੱਚੋਂ ਜਾਂਦੇ ਨੇ ਨਾ, ਮਾਪਿਆਂ ਦੀ ਅਖੀਰਲੀ ਗੱਲ ਉਹ ਜ਼ਰੂਰ ਯਾਦ ਰੱਖਦੇ ਨੇ, ਬੱਚੇ ਬਾਪੂ ਜੀ ਐ ਕਹਿ ਕੇ ਗਏ ਸੀ। ਇੱਕ ਗੱਲ ਤੇ ਆਪ ਦੇ ਬੱਚਿਆਂ ਨੂੰ ਕਹਿ ਕੇ, ਇੱਕ ਤੇ ਪੁੱਤ ਗੁਰੂ ਘਰ ਜਾਣਾ ਨਹੀਂ ਛੱਡਣਾ, ਇੱਕ ਗੁਰਬਾਣੀ ਨਹੀਂ ਛੱਡਣੀ। ਇਹ ਭੋਜਨ ਸਾਡੇ ਅੰਦਰ ਨੂੰ ਤ੍ਰਿਪਤ ਦਿੰਦਾ ਹੈ। ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਦੇ ਪੁੱਤਰ ਬਚਨ, ਪਾਤਸ਼ਾਹ ਜੀ ਕਹਿੰਦੇ 36 ਪ੍ਰਕਾਰ ਦਾ ਭੋਜਨ ਪਰਮਾਤਮਾ ਦਾ ਨਾਮ ਹੈ ਤੇ ਮਨ

0: ਸਤਿਗੁਰੁ ਕਹਿੰਦੇ ਹਰ ਨਾਮ ਹਮਾਰਾ ਪਹਿਨਣ। ਪਰਮਾਤਮਾ ਦਾ ਨਾਮ ਹੁਣ ਮੇਰੇ ਲਈ ਕੀ ਬਣ ਗਿਆ ਜੀ? ਵਸਤਰ ਬਣ ਗਿਆ। ਇਹ ਵਾਲੇ ਕੱਪੜਿਆਂ ਬਾਰੇ ਤੇ ਤੁਹਾਨੂੰ ਪਤਾ ਹੈ ਨਾ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਉਣਾ। ਇਹ ਨਾਮ ਲਈ ਪਾਤਸ਼ਾਹ ਜੀ ਕੀ ਕਹਿ ਰਹੇ ਨੇ ਜੀ? ਦਾਤਾ ਜੀ ਕਹਿੰਦੇ ਨੇ ਈਤ ਊਤ ਨਹੀਂ ਵਿਛੜੇ ਸੋ ਸੰਗੀ ਗਨੀ ਹੈ। ਪਤ ਜਿਹੜੀ ਹੈ ਉਹ ਨਾਮ ਨੇ ਢਕਣੀ। ਚੱਲਿਆ ਪਤ ਸਿਓ ਜਨਮ ਸਵਾਰ ਵਾਜਾ ਵਾਏ ਸੀ। ਸਤਿਗੁਰੂ ਕਹਿੰਦੇ ਮੇਰੇ ਕੱਪੜੇ ਮੇਰਾ ਵਸਤਰ ਮੇਰੀ ਪਤ ਢਕਣ ਲਈ ਪਰਮਾਤਮਾ ਦਾ ਨਾਮ ਹੈ ਜੀ।
1: ਹੋਰ ਪਹਿਨਣ ਕੀ ਹਮਾਰੀ ਸਰਦ ਗਈ।
0: ਹੋਰ ਕਹਿੰਦੇ ਸੰਸਾਰ ਦੇ ਪਦਾਰਥਾਂ ਦੀ, ਸੰਸਾਰ ਦੇ ਹੋਰ ਸੰਪਤੀ ਦੀ, ਧਨ ਦੀ ਮੇਰੀ ਸ਼ਰਧਾ ਹੀ ਮੁੱਕ ਗਈ, ਆਸ ਹੀ ਮੁੱਕ ਗਈ, ਪਰਮਾਤਮਾ ਦੇ ਨਾਮ ਨੇ, ਬੰਦਗੀ ਨੇ ਮੇਰੀ ਪਤ ਢਕ ਲਈ ਹੈ।
1: ਹਰ ਨਾਮ ਹਮਾਰਾ ਵਣਜ ਹਰ ਨਾਮ ਵਾਪਾਰ।
0: ਸਤਿਗੁਰੂ ਕਹਿੰਦੇ ਮੇਰਾ ਵਣਜ ਵੀ ਤੇ ਮੇਰਾ ਵਪਾਰ ਵੀ ਪਰਮਾਤਮਾ ਦਾ ਨਾਮ ਹੈ। ਚੰਗੀ ਗੱਲ ਹੈ ਜੀ। ਤੁਹਾਡਾ ਸਵੇਰੇ ਵਪਾਰ ਹੀ ਸ਼ੁਰੂ ਨਾਮ ਤੋਂ ਹੋਣਾ ਚਾਹੀਦਾ। ਭਗਤ ਕਬੀਰ ਸਾਹਿਬ ਜੀ ਕਹਿ ਰਹੇ ਨੇ ਕਿ ਨਹੀਂ ਬਣਜਿਆ ਕਾਂਸੀ ਤਾਂਬਾ ਕਿ ਨਹੀਂ ਲੌਂਗ ਸੁਪਾਰੀ, ਸੰਤੋ ਬਣਜਿਆ ਨਾਮ ਗੋਬਿੰਦ ਕਾ ਐਸੀ ਖੇਪ ਖਮਾਰੀ, ਹਰ ਕੇ ਨਾਮ ਕੇ ਵਪਾਰੀ, ਹੀਰਾ ਹਾਥ ਚੜਿਆ ਨਿਰਮੁਲਕ ਛੂਟ ਗਈ ਸੰਸਾਰੀ। ਕਹਿੰਦੇ ਨਾਮ ਦੀ ਇਹੋ ਜੀ ਦਾਤ ਮਿਲੀ, ਫਿਰ ਵਪਾਰ ਵਿੱਚ ਘਾਟਾ ਪਿਆ, ਦਾਤਿਆ ਤੇਰਾ ਸ਼ੁਕਰਾਨਾ, ਵਾਧਾ ਹੋ ਗਿਆ ਤੇਰੀ ਕਿਰਪਾ। ਇਹਨੀ ਕੇ ਸਾਧ ਸੰਗਤ ਘਾਟਾ ਪੈ ਗਿਆ ਤੇ ਘਰ ਦੇ ਵਿੱਚ ਆ ਕੇ ਭਾਂਡੇ ਉਹ ਚਲਾ ਚਲਾ ਕੇ ਮਾਰੇ, ਘਰ ਦੇ ਵਿੱਚ ਝਗੜਾ, ਅੱਜ ਘਾਟਾ ਪੈ ਗਿਆ, ਅੱਜ ਕੁਝ ਨਹੀਂ ਬਣਿਆ। ਕਹਿੰਦੇ ਜਦੋਂ ਨਾਮ ਵਪਾਰ ਬਣੇਗਾ ਘਾਟੇ ਤੇ ਵਾਧੇ ਆਪਣੇ ਆਪ ਸੌਖੇ ਹੋ ਜਾਂਦੇ ਨੇ। ਬੰਦਗੀ ਕਰਨ ਵਾਲਾ ਫਿਰ ਉਹ

0: ਕਿਰਪਾ ਕਰਕੇ ਨਾ ਸਾਨੂੰ ਨਾਮ ਦੀ ਮੁਖਤਿਆਰੀ ਦਿੱਤੀ ਹੈ ਭਾਉ ਕਿ ਸਾਨੂੰ ਕਿਹਾ ਸਿੱਖ ਦਾ ਪਹਿਲਾ ਕਰਮ ਹੈ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣਾ ਬੰਦਗੀ ਕਰਨੀ ਤੇ ਸਿੱਖ ਨੇ ਇਹ ਖੁਦ ਮੁਖਤਿਆਰੀ ਹੈ ਜੀ ਇੱਥੇ ਤੇ ਦੁਨੀਆਦਾਰ ਬੈਠੇ ਆ ਕੰਨ ਵਿੱਚ ਦੇ ਕੇ ਕਹਿੰਦੇ ਦੂਜੇ ਨੂੰ ਨਹੀਂ ਦੱਸਣਾ ਜੇ ਦੂਜੇ ਨੂੰ ਦੱਸਿਆ ਤੇ ਤੂੰ ਖਾਲੀ ਤੂੰ ਪਾਗਲ ਮੇਰੇ ਪਾਤਸ਼ਾਹ ਜੀ ਕਹਿੰਦੇ ਸਿੱਖਾ ਤੈਨੂੰ ਤੇਰਾ ਗੁਰੂ ਰੋਜ਼ ਕਹਿੰਦੇ ਚਾਲਾ ਗੇ ਉੱਠ ਨਾਮ ਜਪ ਆਪ ਜਪਿਆ ਕਰ ਕਿਸੇ ਤੋਂ ਪੁੱਛਣ ਦੀ ਨੀ ਮੈਂ ਕੀ ਜਪਾਂ ਕੀ ਕਰਨਾ ਗੁਰੂ ਨੇ ਦੱਸਿਆ ਕਿ ਤੂੰ ਉਹਦਾ ਨਾਮ ਜਪ ਕਿਸੇ ਨੂੰ ਹੋਰ ਤੋਂ ਜੀ ਮੈਂ ਤੁਸੀਂ ਦੱਸੋਗੇ ਮੈਂ ਜਪਾਂਗਾ ਤੁਸੀਂ ਕਹੋਗੇ ਮੈਂ ਜਪਾਂਗਾ ਖੁਦ ਮੁਖਤਿਆਰੀ ਹੈ ਇਹ ਨੀ ਕਿ ਜੀ ਚਾਰ ਬੰਦੇ ਇਕੱਠੇ ਹੋਣਗੇ ਮੈਂ ਜਪਾਂਗਾ ਅੰਮ੍ਰਿਤ ਵੇਲੇ ਉੱਠਦੇ ਸਾਰ ਪਾਤਸ਼ਾਹ ਜੀ ਕਹਿੰਦੇ ਨਾਮ ਜਪਣੇ ਤੇ ਮੁਖਤਿਆਰੀ ਸਾਨੂੰ ਗੁਰੂ ਨੇ ਦਿੱਤੀ ਹੈ ਜੀ
1: ਹਰ ਨਾਮੈ ਕਾ ਹਮ ਲੇਖਾ ਲਿਖਿਆ ਸਭ ਜਮ ਕੇ ਅਗਲੇ ਕਾਣ ਗਈ
0: ਹਰ ਨਾਮੈ ਕਾ ਹਮ ਲੇਖਾ ਲਿਖਿਆ ਕਹਿੰਦੇ ਮੈਂ ਆਪਣੇ ਜੀਵਨ ਦੇ ਵਿੱਚ ਨਾ ਪਰਮਾਤਮਾ ਦਾ ਨਾਮ ਲਿਖ ਲਿਆ ਭਾਵ ਮੈਂ ਬੰਦਗੀ ਕਰਦਾ ਪਰਮਾਤਮਾ ਦਾ ਸਿਮਰਨ ਕਰਦਾ ਸਭ ਜਮਕੀ ਅਗਲੀ ਕਾਣ ਗਈ ਵਿਕਾਰਾਂ ਵਾਲਾ ਜਮਾਂ ਵਾਲਾ ਜਿਹੜਾ ਕਾਣ ਮੁਤਾਜੀ ਹੱਥ ਜੋੜਨੇ ਵਿਕਾਰਾਂ ਨੇ ਮੈਨੂੰ ਢਾ ਲੈਣਾ ਜਦੋਂ ਦਾ ਮੈਂ ਨਾਮ ਜਪਣਾ ਸ਼ੁਰੂ ਕੀਤਾ ਮੇਰੇ ਜੀਵਨ ਦੇ ਵਿੱਚੋਂ

0: ਨਾਮ ਗੁਰਮੁਖ ਕਿਨੇ ਵਿਰਲੇ ਤੇ ਆਇਆ। ਹਰ ਕੋਈ ਨਹੀਂ ਜਪ ਸਕਦਾ, ਵਡਭਾਗੇ ਨੇ ਜਿਹੜੇ ਜਪਦੇ ਤੇ ਜਪਦੇ ਕੌਣ ਨੇ, ਗੁਰਮੁਖ ਕਿਨੇ ਵਿਰਲੇ ਤੇ ਆਇਆ, ਜਿਹੜੇ ਗੁਰੂ ਦੇ ਨਾਲ ਜੁੜਦੇ ਨੇ ਉਹ ਨਾਮ ਜਪਦੇ ਹਨ ਜੀ।
1: ਜਿਨ ਕੋ ਧੁਰ ਕਰਮ ਪ੍ਰਾਪਤ ਲਿਖਤ ਪਈ,
0: ਜਿਨ ਕੋ ਧੁਰ ਕਰਮ ਪ੍ਰਾਪਤ ਲਿਖਤ ਪਈ। ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਦੇ ਉੱਤੇ ਗੁਰੂ ਦੀ ਰਹਿਮਤ ਹੋਈ, ਜਿਨ੍ਹਾਂ ਨੇ ਗੁਰੂ ਕੋਲੋਂ ਖੱਤ ਜੋੜ ਕੇ ਮੰਗਿਆ, ਵਿਸਰਨਾ ਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਫਿਰ ਜੋ ਕੁਝ ਮੰਗਾਂਗੇ ਉਸ ਦਰ ਤੋਂ ਮਿਲਦਾ ਹੈ ਨਾਮ। ਜਦੋਂ ਨਾਮ ਮੰਗਾਂਗੇ ਤੇ ਨਾਮ ਮਿਲੇਗਾ। ਦਾਤਾ ਜੀ ਦੀ ਬਾਣੀ ਕਹਿੰਦੀ ਜੈਸੀ ਭੂਖ ਤੈਸੀ ਕਾ ਪੂਰਕ। ਪਾਤਸ਼ਾਹ ਜੀ ਕਹਿੰਦੇ ਤੂੰ ਇਸ ਦਰ ਤੋਂ ਨਾਮ ਮੰਗੇਗਾ, ਗੁਰੂ ਨੇ ਤੇਰੀ ਝੋਲੀ ਨਾਮ ਦੇ ਨਾਲ ਭਰ ਦੇਣੀ। ਆਓ ਜੋ ਲੜੀਵਾਰ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਸੰਸਥਾਨ ਤੋਂ ਨੇਤਾ ਪ੍ਰਤੀ ਆਪਾਂ ਸਰਵਣ ਕਰਦੇ ਆ, ਉਹਨਾਂ ਅੰਮ੍ਰਿਤਮਈ ਬਚਨਾਂ ਨੂੰ ਵਿਚਾਰੀਏ ਜੀ।
1: ਦੱਖਣ ਮਹੱਲਾ ਪੰਡਵਾ,
0: ਦੱਖਣੇ ਦੇ ਸਲੇ ਖੇਡ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਬਚਨ ਹਨ ਜੀ।
1: ਜਾ ਮੂੰ ਆਵੇ ਚਿੱਤ ਤੂ ਤਾਂ ਹੱਬੇ ਸੁਖ ਲਹਾਓ।
0: ਬੜੇ ਪਿਆਰੇ ਬਚਨ ਨੇ ਜੀ, ਜਿਹੜੇ ਆਪਾਂ ਪਿੱਛੇ ਵਿਆਖਿਆ ਕਰਕੇ। ਜਾ ਮੂੰ ਆਵੇ ਚਿੱਤ ਤੂੰ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਜੇ ਤੁਸੀਂ ਮੇਰੇ ਚੇਤੇ ਵਿੱਚ ਹੋ, ਮੇਰੀ ਯਾਦ ਵਿੱਚ ਹੋ ਨਾ, ਹੱਬੇ ਸੁਖ ਲਹਾਓ। ਦੁਨੀਆਂ ਦਾ ਕਿਹੜਾ ਸੁਖ ਨੀ ਜਿਹੜਾ ਤੁਹਾਡੇ ਨਾਮ ਵਿੱਚੋਂ ਨਹੀਂ ਮਿਲਦਾ।
1: ਨਾਨਕ ਮਨ ਹੀ ਮਨ ਜੋ ਰੰਗਾਵਲਾ ਪ੍ਰੀਤ ਹਿਜਾ ਨਾਓ।
0: ਨਾਨਕ ਮਨ ਹੀ ਮਨ ਜੋ ਰੰਗਾਵਲਾ, ਜਦੋਂ ਕੋਈ ਨਾਮ ਜਪਦੇ ਫਿਰ ਉਹਦਾ ਮਨ ਪਰਮਾਤਮਾ ਦੇ ਨਾਮ ਵਿੱਚ ਰੰਗਿਆ ਜਾਂਦਾ ਹੈ। ਤੇ ਪ੍ਰੀ ਤਹਿੰਜਾ ਨਾਉ, ਹੇ ਰੱਬ ਜੀ ਤੁਹਾਡਾ ਨਾਮ ਇਹੋ ਜਿਹਾ ਹੈ ਜਿਹੜਾ ਉਹਦੇ ਵਿੱਚ ਰੰਗਿਆ ਜਾਵੇ, ਉਹ ਹਮੇਸ਼ਾ

0: ਬਖਸ਼ਿਸ਼ ਕਰਦੇ ਨੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ। ਕੱਪੜ ਭੋਗ ਵਿਕਾਰ, ਜਿੰਨੇ ਮਰਜ਼ੀ ਕੱਪੜੇ ਪਾ ਲੈਣਾ, ਸੰਸਾਰ ਦੇ ਜਿੰਨੇ ਮਰਜ਼ੀ ਭੋਗ ਭੋਗ ਲੈਣਾ, ਵਿਕਾਰ ਭੋਗ ਲੈਣਾ, ਇਹ ਖੱਬੇ ਹੀ ਸ਼ਾਰ। ਦਾਤਾ ਜੀ ਕਹਿੰਦੇ ਸਵਾਹ ਦੀ ਢੇਰੀ ਹੈ, ਹੋਰ ਇਹਦੇ ਤੋਂ ਵੱਧ ਕੁਝ ਵੀ ਨਹੀਂ। ਬੜੇ ਬੈਠੇ ਨੇ ਜੀ ਇਸ ਦੁਨੀਆਂ ਵਿੱਚ ਜਿਨ੍ਹਾਂ ਦੇ ਕੋਲੇ ਬੇਅੰਤ ਧਨ ਪਦਾਰਥ ਨੇ। ਦਾਤਾ ਜੀ ਕਹਿੰਦੇ ਮਨ ਇੱਛੇ ਸੁਖ ਮਾਣ ਦਾ ਕਿਛ ਨਾਹੀ ਵਿਸੂਰੇ, ਪਰ ਨਾਲ ਹੀ ਪਤਾ ਕੀ ਕਹਿੰਦੇ ਸੋ ਪ੍ਰਭ ਚਿਤ ਨਾ ਆਵਈ ਵਿਸ਼ਤਾ ਕੇ ਕੀੜੇ। ਤੂੰ ਗੰਦਗੀ ਦਾ ਕੀੜਾ ਹੈ, ਜਿੰਨੇ ਮਰਜ਼ੀ ਭੋਗ ਭੋਗ ਲੈ, ਪਰ ਜੇ ਰੱਬ ਦੀ ਬੰਦਗੀ ਨਹੀਂ। ਧੰਨ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਸਭ ਸੁਖਾ ਦੀ ਢੇਰੀ ਹੈ ਜੀ।
1: ਕੋ ਲੜਿੰਦਾ ਤਨ ਖੇ ਜੋ ਰਤੇ ਦੀਦਾਰ,
0: ਬਖਸ਼ਿਸ਼ ਕਰਦੇ ਨੇ ਖਾਕ ਲੋੜਿੰਦਾ ਤਨ ਖੇ। ਇਹ ਅਕਾਲ ਪੁਰਖ ਵਾਹਿਗੁਰੂ ਜੀ, ਤੁਹਾਡੇ ਜਿਹੜੇ ਪਿਆਰੇ ਗੁਰਮੁਖ ਜਨ ਨੇ ਨਾ, ਮੈਂ ਉਹਨਾਂ ਦੇ ਚਰਨਾਂ ਦੀ ਖਾਕ ਮੰਗਦਾ, ਜੋ ਰਤੇ ਦੀਦਾਰ, ਜਿਹੜੇ ਤੇਰੇ ਦੀਦਾਰ ਦੇ ਵਿੱਚ ਰੰਗੇ ਹੋਏ ਨੇ, ਜਿਹੜੇ ਤੁਹਾਡੇ ਰੰਗ ਵਿੱਚ ਰੰਗੇ ਹੋਏ ਨਾ, ਮੈਂ ਤੁਹਾਡੇ ਘਰ ਤੋਂ ਉਹਨਾਂ ਦੇ ਚਰਨਾਂ ਦੀ ਖਾਕ ਮੰਗਦਾ। ਚਾਹੀਦਾ ਤੇ ਇਹੀ ਹੈ, ਸਤਿਗੁਰੂ ਦੀ ਬਾਣੀ ਕਹਿ ਰਹੀ ਹੈ, ਦਾਨ ਮਹਿੰਦਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈ ਹੈ। ਇਹ ਬੜੀ ਵੱਡੀ ਦਾਤ ਹੈ। ਹੁਣ ਇਹਦਾ ਅਰਥ ਪਤਾ ਕੀ ਹੈ? ਮੈਨੂੰ ਤੁਹਾਡੇ ਪਿਆਰਿਆਂ ਦੀ

0: ਬਿਆ ਪਾਸ ਸਤਿਗੁਰੂ ਕਹਿੰਦੇ ਨੇ ਕਿ ਸੱਜੇ ਖੱਬੇ ਤੱਕਦਾ ਮੇਰਾ ਉਹ ਕੁਝ ਬਣਾ ਦੂ ਮੇਰਾ ਇਹ ਭਲਾ ਕਰ ਦੂ ਪਾਤਸ਼ਾਹ ਜੀ ਕਹਿੰਦੇ ਕਰ ਹੀੜੇ ਇੱਕ ਆਧਾਰ ਮੇਰੇ ਮਨ ਇੱਕ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲੈ ਸਮਾਂ ਨੀ ਇਜਾਜ਼ਤ ਦਿੰਦਾ ਇੱਕ ਬੇਨਤੀ ਇੱਕ ਪਰਾਈ ਆਸ ਤੇ ਇੱਕ ਪਰਾਈ ਤਾਤ ਛੱਡ ਦੋ ਤੁਹਾਡਾ ਜੀਵਨ ਸੁਖੀ ਹੋ ਜਾਏਗਾ ਦੂਜੇ ਦੇ ਹੱਥ ਵੱਲ ਵੇਖਣਾ ਬੰਦ ਕਰ ਦੋ ਮੈਂ ਕੁਰਾਨ ਉਹਨਾਂ ਵਾਂ ਵੱਡੇ ਵੱਡੇ ਅਹੁਦਿਆਂ ਤੇ ਬੈਠੇ ਹੋਏ ਵੀ ਅੱਜ ਦੂਜੇ ਦੇ ਹੱਥ ਵੱਲ ਤੱਕਦੇ ਪਏ ਨੇ ਇਹ ਮੇਰਾ ਕੁਝ ਬਣਾ ਦੂਗਾ ਤੁਹਾਡਾ ਜੋ ਕੁਝ ਬਣਾਉਣਾ ਨਾ ਜਿਸ ਦਰ ਤੇ ਆਏ ਹੋ ਝੋਲੀ ਅੱਡ ਕੇ ਕਹਿਣਾ ਧੰਨ ਗੁਰੂ ਰਾਮਦਾਸ ਰੱਖੀ ਗਰੀਬ ਦੀ ਲਾਜ ਕਰੀ ਨਾ ਕਿਸੇ ਦਾ ਮੋਹਤਾਜ ਜੋ ਕੁਝ ਬਣਨਾ ਸਿੱਖਾ ਤੇਰਾ ਤੇਰੇ ਗੁਰੂ ਕੋਲੋਂ ਬਣਨਾ ਹੋਰ ਕਿੱਥੋਂ ਕੁਝ ਬਣੀ ਨਹੀਂ ਸਕਦਾ ਇਹ ਧਿਆਨ ਰੱਖਣਾ ਦਾਤਾ ਜੀ ਕਹਿੰਦੇ ਹੋਰ ਕਿਸੇ ਨੂੰ ਨੀ ਆਧਾਰ ਮੰਨਣਾ ਜੋ ਕੁਝ ਦੇਣਾ ਹੈ ਤੈਨੂੰ ਤੇਰੇ ਗੁਰੂ ਨੇ ਦੇਣਾ ਕਹਿ ਜੀ
1: ਓ ਸੰਤਨ ਕੀ ਰਹਿਣਾ ਜਿਤ ਲੱਭੀ ਸੁਖ ਦਾਤਾਰ
0: ਇਹਦੇ ਲਈ ਕੀ ਕਰਨਾ ਪੈਣਾ ਜੀ ਥੀਓ ਸੰਤਨ ਕੀ ਰੇਣ ਜਿਹੜੇ ਗੁਰਮੁਖ ਜਾਣੇ ਨਾ ਉਹਨਾਂ ਦੀ ਸੰਗਤ ਕਰੀ ਥੀਓ ਸੰਤਨ ਕੀ ਰੇਣ ਜਿਤ ਲੱਭੀ ਸੁਖ ਦਾਤਾਰ ਉਹਨਾਂ ਦੀ ਸੰਗਤ ਵਿੱਚੋਂ ਉਹਨਾਂ ਦੀ ਸਿਹਤ ਵਿੱਚੋਂ ਪਾਤਸ਼ਾਹ ਜੀ ਕਹਿੰਦੇ ਤੈਨੂੰ ਪਰਮਾਤਮਾ ਦੇ ਘਰ ਦੇ ਸੁਖ ਲੱਭਣਗੇ ਸੱਚ ਹੈ ਜੀ ਜਦੋਂ ਰੱਬ ਦੇ ਪਿਆਰਿਆਂ ਦੇ ਬੰਦਗੀ ਕਰਨ ਵਾਲਿਆਂ ਦੇ ਕੋਲੇ ਬੈਠੋਗੇ ਨਾ ਉਹਨਾਂ ਨੂੰ ਤੁਹਾਨੂੰ ਰੱਬ ਦੇ ਘਰ ਦੀ ਗੱਲ ਸੁਣਾਉਣੀ ਹੈ ਉਹ ਤੁਹਾਡੇ ਨਾਲ ਰੱਬ ਦੇ ਘਰ ਦੀ ਗੱਲ ਕਰਨਗੇ ਉਹਦੇ ਵਿੱਚੋਂ ਆਤਮਿਕ

ਸਤਿਗੁਰੂ ਕਹਿੰਦੇ ਬਿਨ ਕਰਮਾਂ ਹਰ ਜੀਉ ਨਾ ਪਾਈਐ, ਭਾਉ ਕਿ ਬਖਸ਼ਿਸ਼ ਤੋਂ ਬਿਨਾ ਪਰਮਾਤਮਾ ਨਹੀਂ ਮਿਲਦਾ। ਨਾਲ ਕਹਿੰਦੇ ਨੇ ਜੀ ਫਿਰ ਕਿ ਆਖਦੇ ਬਿਨ ਸਤਿਗੁਰ ਮਨਵਾ ਨਾ ਲੱਗੇ, ਗੁਰੂ ਤੋਂ ਬਿਨਾ ਨਾਮ ਵਿੱਚ ਮਨ ਨਹੀਂ ਜੁੜ ਸਕਦਾ। ਜਿਹੜਾ ਅਸੀਂ ਆਪਣੀ ਮਰਜ਼ੀ ਵਾਲਾ ਜੋੜਦੇ ਹਾਂ ਨਾ ਜੀ, ਉਹ ਪਤਾ ਕਦ ਜੋੜਦੇ, ਅੱਜ ਪੁੱਤਰ ਦਾ ਵਿਆਹ ਹੈ ਚਲੋ ਪਾਠ ਕਰਾ ਲਓ, ਅੱਜ ਜਨਮ ਦਿਨ ਹੈ ਚਲੋ ਪਾਠ ਕਰਾ ਲਓ, ਜਦੋਂ ਗੁਰੂ ਜੋੜਦਾ ਹੈ ਨਾ ਫਿਰ ਪਤਾ ਕੀ ਆਉਂਦਾ ਅੰਦਰੋਂ, ਜਿਸ ਪਿਆਰੇ ਸਿਉਨੇ ਤਿਸ ਆਗੇ ਮਰ ਚੱਲੀ ਹੈ। ਜਦੋਂ ਗੁਰੂ ਜੋੜਦਾ ਹੈ ਨਾ ਫਿਰ ਗੁਰੂ ਪਤਾ ਕਿੱਦਾਂ ਜੋੜਦਾ ਜੀ, ਗੁਰੂ ਜੋੜਦਾ ਸਭੇ ਗੱਲਾਂ ਵਿਸਰਨ ਇੱਕੋ ਵਿਸਰਨਾ ਚਾਹੋ। ਜਦੋਂ ਗੁਰੂ ਜੋੜਦਾ ਮੈਨੂੰ ਸਭ ਕੁਝ ਭੁੱਲ ਜਾਵੇ ਪਰ ਮੇਰਾ ਨੇਮ ਨਾ ਛੁੱਟੇ, ਇਹ ਗੁਰੂ ਦੀ ਵਡਿਆਈ ਹੈ। ਇਹਨੂੰ ਤਾਂ ਹੀ ਕਿਹਾ ਹਰਨਾਮੋ ਮੰਤਰ ਦੇੜਾਇਆਂ ਦਾ ਕੱਟੇ ਉਹ ਮੈਂ ਰੋਗ। ਪਾਤਸ਼ਾਹ ਜੀ ਕਹਿੰਦੇ ਗੁਰੂ ਤੋਂ ਬਿਨਾਂ ਮਨ

0: ਧਰਮ ਧੀਰਾ ਕੱਲ ਅੰਦਰੇ, ਅੱਜ ਜੇ ਕਿਥੇ ਟਿਕਾਕ ਹੈ ਤੇ ਸਿਰਫ ਧਰਮ ਵਿੱਚ ਹੈ। ਧਰਮ ਦਾ ਅਰਥ ਜਦੋਂ ਆਪਾਂ ਗੁਰੂ ਵਾਲੇ ਬਣ ਜਾਈਏ, ਧਰਮ ਧੀਰਾ ਕੱਲ ਅੰਦਰੇ, ਕੱਲ ਦਾ ਅਰਥ ਪਾਪ ਕੀਤਾ ਹੈ ਜੀ, ਇਹ ਪਾਪੀ ਮੂਲ ਨਾ ਤੱਗੇ, ਇਹ ਜਿਹੜਾ ਮਨ ਪਾਪੀ ਹੋਇਆ ਨਾ, ਇਹ ਧਰਮ ਤੋਂ ਬਿਨਾਂ ਨਹੀਂ ਜੇ ਟਿਕੇਗਾ। ਇਸ ਲਈ ਬੇਨਤੀ ਇਹ ਹੈ ਜੀ, ਇੱਕ ਬੱਚਾ ਜੇ ਸਕੂਲ ਦੀ ਵਰਦੀ ਵਿੱਚ ਨਾ ਹੋਵੇ, ਸਕੂਲ ਦੇ ਅੰਦਰ ਉਹਨੇ ਐਡਮਿਸ਼ਨ ਨਾ ਲਵੇ, ਉਹ ਦੌੜਦਾ ਫਿਰਦਾ, ਜਦੋਂ ਕਲਾਸ ਵਿੱਚ ਆ ਜਾਂਦਾ ਨਾ ਜੀ, ਉਹਦੇ ਤੋਂ ਬਾਅਦ ਉਹ ਟਿਕਦਾ ਹੈ। ਸਭ ਤੋਂ ਪਹਿਲਾਂ ਐਂਟਰੀ ਸਾਨੂੰ ਗੁਰੂ ਵੱਲ ਕਰਨੀ ਪੈਣੀ, ਨਹੀਂ ਤੇ ਤੁਸੀਂ ਆਖੋ ਇਹ ਮਨ ਟਿਕ ਜਾਏਗਾ, ਇਹ ਤੇ ਇਹੋ ਜਿਹਾ, ਮਾਫ ਕਰਨਾ ਜੀ, ਜਪਜੀ ਸਾਹਿਬ ਸ਼ੁਰੂ ਕਰੋ, ਤੁਹਾਨੂੰ ਮੂਲ ਮੰਤਰ ਪੜਵਾ ਦੇਵੇਗਾ, ਪਹਿਲੀ ਪੌੜੀ ਤੇ ਇਹਨੇ ਦੌੜ ਜਾਣਾ, ਜਦੋਂ ਸਾਧ ਸੰਗਤ ਸਲੋਕ ਪੜੋਗੇ ਨੇ ਫੇਰ ਵਾਪਸ ਆ ਜਾਣਾ। ਦਾਤਾ ਜੀ ਤਾਂ ਹੀ ਕਹਿ ਰਹੇ ਨੇ, ਤੂੰ ਜਦੋਂ ਗੁਰੂ ਦੇ ਰਾਹੀਂ ਜੁੜੇਗਾ ਨਾ, ਫਿਰ ਇਹ ਤੇਰਾ ਮਨ ਟਿਕੇਗਾ, ਧਰਮ ਵਿੱਚ ਆਉਣਾ ਪੈਣਾ, ਗੁਰੂ ਵਾਲਾ ਬਣਨਾ ਪੈਣਾ। ਸਤਿਗੁਰੂ ਕਹਿੰਦੇ ਫਿਰ ਧਰਮ ਹੀ ਹੈ ਜਿਹਨੇ ਤੈਨੂੰ ਟਿਕਾਉਣਾ ਹੈ।
1: ਅਹਿਕਾਰ ਕਰੇ ਸੋ ਅਹਿਕਾਰ ਪਾਏ, ਇੱਕ ਘੜੀ ਮੋਹਤ ਨਾ ਲੱਗੇ।
0: ਬੜਾ ਵੱਡਾ ਵਚਨ ਹੈ, ਇਹ ਕਰ ਕਰੇ ਸੋ ਇਹ ਕਰ ਪਾਏ। ਦਾਤਾ ਜੀ ਕਹਿੰਦੇ ਕਰਮ ਕਰਨ ਤੋਂ ਪਹਿਲਾਂ 100 ਵਾਰੀ ਸੋਚੀ, ਇਹ ਹੱਥ ਨਾਲ ਕਰੇਗਾ ਨਾ, ਇਹ ਨਾ ਸੋਚੀ ਕਿ ਇਧਰ ਵਾਲੇ ਨੂੰ ਮਿਲੇਗਾ, ਨਹੀਂ, ਇਹ ਕਰ ਕਰੇ ਸੋ ਇਹ ਕਰ ਪਾਏ, ਘੜੀ ਮੁਹਤ ਨਾ ਲੱਗੇ। ਤੇ ਬਹੁਤਾ ਟਾਈਮ ਨੀ ਜੇ ਲੱਗਣਾ, ਕਹਿਣ ਤੋਂ ਭਾਓ ਦਿੱਤਾ ਲਈਏ ਆਪਣਾ, ਅਣ ਦਿੱਤਾ ਕਿਛ ਹੱਥ ਨਾ ਆਵੇ, ਜੋ ਕੁਝ ਕਰੋਗੇ ਉਹ ਭੋਗਣ ਲਈ ਤਿਆਰ ਰਹਿਣਾ, ਉਹ ਨੀ ਮਿਟਣਾ। ਪਾਤਸ਼ਾਹ ਜੀ ਕਹਿੰਦੇ ਇਹ ਹੱਥ ਨਾਲ ਕਰੋਗੇ ਤੇ ਇਹ ਹੱਥ ਨਾਲ ਤੁਹਾਨੂੰ ਵਾਪਸ ਮਿਲੇਗਾ। ਇਸ ਲਈ ਕਰਮ ਕਰਨ ਲੱਗਿਆ, ਭਾਵੇਂ ਆਪ ਦੇ ਭਰਾ ਨਾਲ ਕਰਦੇ ਪਏ ਹੋ, ਭਾਵੇਂ ਸਾਧ ਸੰਗਤ ਕਿਸੇ ਹੋਰ ਨਾਲ, ਕੱਲ ਨੂੰ ਉਹ ਤੁਹਾਡੇ ਘਰ ਦੇ ਵਿੱਚ ਪਰਤਣਾ ਹੀ ਪਰਤਣੇ। ਸਤਿਗੁਰੂ ਕਹਿੰਦੇ ਕਰਮ ਸੋਚ ਕੇ ਕਰਨਾ ਹੈ ਜੀ।
1: ਸਾਰੇ ਜੁਗ ਮੈਂ ਸੋਧਿਆ, ਮੈਨ ਸੰਗਤ ਅਹੰਕਾਰ ਨਾ ਭੱਗੇ।
0: ਚਾਰੇ ਯੁੱਗ ਮੈਂ ਸੋਧਿਆ, ਕਹਿੰਦੇ ਚਾਰ ਯੁੱਗਾਂ ਦਾ ਇਤਿਹਾਸ ਪੜ ਕੇ ਵੇਖ ਲੈਣਾ, ਵਿਣ ਸੰਗਤ ਅਹੰਕਾਰ ਨਾ ਭੱਗੇ। ਸੰਗਤ ਤੋਂ ਬਿਨਾਂ ਹੰਕਾਰ ਨਹੀਂ ਮਰ ਸਕਦਾ, ਅਮੇ ਤੋਂ ਬਿਨਾਂ। ਵੱਡੇ ਵੱਡੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਆਉਂਦੇ ਨੇ ਜੀ, ਧਿਆਨ ਦੇਣਾ, ਆਪਦੇ ਦਫ਼ਤਰਾਂ ਵਿੱਚ ਆਪ ਦੀਆਂ ਕੁਰਸੀਆਂ ਤੇ ਬੈਠਦੇ ਹੋਣਗੇ, ਜਿਸ ਦਿਨ ਗੁਰੂ ਦੀ ਸੰਗਤ ਵਿੱਚ ਆਉਣਗੇ, ਨੌਕਰ ਵੀ ਇੱਕ ਥਾਂ ਤੇ, ਮਾਲਕ ਵੀ ਇੱਕ ਥਾਂ ਤੇ ਬੈਠਦਾ। ਦਾਤਾ ਜੀ ਕਹਿੰਦੇ ਸੰਗਤ ਦੀ ਵਡਿਆਈ ਹੈ, ਸੰਗਤ ਤੋਂ ਬਿਨਾਂ ਹੰਕਾਰ ਨਹੀਂ ਮਰਨਾ।
1: ਮੈਂ ਮੂਲ ਨਾ ਛੁਟਾਈ, ਵਿਣ ਸਾਧੂ ਸਤ ਸੰਗਾ।
0: ਗੁਰੂ ਦੀ ਸੰਗਤ ਤੋਂ ਬਿਨਾਂ ਪਾਤਸ਼ਾਹ ਜੀ ਕਹਿੰਦੇ ਖੋਮੇ ਦੀ ਮੌਤ ਨਹੀਂ ਹੋਵੇਗੀ, ਗੁਰੂ ਕਿਰਪਾ ਕਰੇਗਾ ਤੇ ਤਾਂ ਹੰਕਾਰ ਮਰਨਾ ਕੈ।
1: ਜਿਚਰ ਥਾਹਾ ਨਾ ਪਾਵਾਈ, ਜਿਚਰ ਸਾਹਿਬ ਸਿਉ ਮਨ ਭੰਗਾ।
0: ਟਿਚਰ ਥਾਂ ਨਾ ਪਾਵਈ, ਉਦੋਂ ਤੱਕ ਕਹਿੰਦੇ ਤੇਰਾ ਅੰਦਰ ਨਹੀਂ ਟਿਕੇਗਾ, ਜਿਚਰ ਸਾਹਿਬ ਸਿਉ ਮਨ ਭੰਗੈ, ਜਦੋਂ ਤੱਕ ਮਾਲਕ ਤੋਂ ਮਨ ਭੰਗ ਹੈ, ਭਾਓ ਜਦੋਂ ਤੱਕ ਤੂੰ ਗੁਰੂ ਦੇ ਹੁਕਮ ਵਿੱਚ ਨਹੀਂ ਚੱਲੇਗਾ, ਉਦੋਂ ਤੱਕ ਨਹੀਂ ਟਿਕੇਗਾ। ਜਿਸ ਦਿਨ ਗੁਰੂ ਦੇ ਹੁਕਮ ਵਿੱਚ ਚੱਲ ਪਿਆ, ਉਸ ਦਿਨ ਸਰੀਰ ਟੋਟੇ

0: ਚਰਨਾਂ ਨਾਲ ਜੁੜ ਕੇ ਸਿਮਰਨ ਕੀਤਾ, ਗੁਰੂ ਦੇ ਚਰਨਾਂ ਨੂੰ ਆਪਣੇ ਜੀਵਨ ਵਿੱਚ ਵਸਾਇਆ, ਭਾਵ ਗੁਰੂ ਦੇ ਬਚਨਾਂ ਨੂੰ ਵਸਾਇਆ, ਇਸ ਘਰ ਦੀ ਬਾਣ ਅਭੱਗੇ। ਕਹਿੰਦੇ ਉਹਨਾਂ ਦਾ ਹਿਰਦਾ ਐ ਆਨੰਦਮਈ ਬਣ ਗਿਆ, ਉਹ ਅੰਦਰੋਂ ਟਿਕ ਗਏ, ਫਿਰ ਉਹ ਕਦੇ ਵੀ ਨਹੀਂ ਡੋਲਦੇ।
1: ਹਰ ਕਿਰਪਾ ਤੇ ਸੁਖ ਪਾਇਆ, ਗੁਰ ਸਤਿਗੁਰ ਚਰਨੀ ਲੱਗਾ।
0: ਪਰਮਾਤਮਾ ਦੀ ਕਿਰਪਾ ਹੋਈ, ਸੁਖ ਮਿਲਿਆ, ਤੇ ਸੁਖ ਕਦ ਮਿਲਿਆ ਜੀ? ਗੁਰ ਸਤਿਗੁਰ ਚਰਨੀ ਲੱਗੇ, ਜਦੋਂ ਗੁਰੂ ਦੇ ਚਰਨਾਂ ਨਾਲ ਜੁੜੇ, ਫਿਰ ਕਹਿੰਦੇ ਪਰਮਾਤਮਾ ਦੇ ਘਰੋਂ ਸੁਖ ਮਿਲਿਆ, ਪਰਮਾਤਮਾ ਦੇ ਘਰੋਂ ਆਨੰਦ ਮਿਲਿਆ। ਬੇਨਤੀ ਕਰਾਂ ਜੀ, ਸੁਖ ਚਾਹੀਦਾ ਹੈ, ਆਨੰਦ ਚਾਹੀਦਾ, ਸੱਜਾ ਖੱਬਾ ਛੱਡ ਦਈਏ। ਸੁੱਖਾਂ ਦੇ ਆਨੰਦ ਦੀ ਦਾਤ ਉਹ ਗੁਰੂ ਦੇ ਚਰਨਾਂ ਤੋਂ ਬਿਨਾਂ ਨਹੀਂ ਮਿਲ ਸਕਦੀ। ਸਰਬ ਸੁਖਾਂ ਕਾ ਦਾਤਾ ਸਤਿਗੁਰ, ਤਾਂ ਕੀ ਸ਼ਰਣੀ ਪਾਈਏ, ਦਰਸ਼ਨ ਭੇਟ ਤੋਂ ਹੋਤ ਆਨੰਦਾ ਦੁੱਖ ਗਿਆ, ਹਰ ਗਾਈਏ ਗੁਰੂ ਤੋਂ ਬਿਨਾਂ ਸੁਖ ਨਹੀਂ ਮਿਲ ਸਕਦਾ। ਸਤਿਗੁਰੂ ਕਿਰਪਾ ਕਰਨ, ਆਪ ਸਭਨਾਂ ਨੂੰ ਨਾਮ ਦੀਆਂ ਅਸੀਸਾਂ, ਚਰਨਾਂ ਦੀ ਪ੍ਰੀਤੀ ਬਖਸ਼ਿਸ਼ ਕਰਨ, ਕੋਟਾਨ ਕੋਟ ਸ਼ੁਕਰਾਨਾ ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਦਾ, ਆਪ ਸਮੂਹ ਸੰਗਤਾਂ ਦਾ, ਗੁਰੂ ਪਿਆਰਿਆਂ ਦਾ, ਸਿੰਘ ਸਾਹਿਬਾਨ ਦਾ। ਆਓ ਸ਼ਬਦ ਦੀਆਂ ਪੰਕਤੀਆਂ ਅਖੀਰਲੀਆਂ ਪੜ੍ਹ ਕੇ ਫਿਰ ਸੰਪੂਰਨਤਾ ਕਹਿ ਜੀ।

ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਰਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383 85 77 48 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸਵੇ, ਰੇਵਨ ਹਾਲ।
2: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ।

0: ਜੀ ਕੀ ਹਾਲ ਹੈ ਪਿੱਠ ਦਰਦ ਦਾ?
1: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
0: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654922।
2: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ।

0: ਰੇਡੀਓ ਹਾਂਜੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ੍ਰੀ ਅਕਾਲ, ਆਦਾਬ, ਸਲਾਮ, ਨਮਸਤੇ, ਗੁੱਡ ਮੋਰਨਿੰਗ। ਆਸ ਕਰਦੇ ਹਾਂ ਸਾਰਿਆਂ ਦਾ ਦਿਨ ਬਹੁਤ ਹੀ ਸੋਹਣਾ ਚੜ੍ਹਿਆ ਹੋਏਗਾ। ਇੱਕ ਵਾਰੀ ਫਿਰ ਤੋਂ ਹੱਸਦੇ ਮੁਸਕਰਾਉਂਦੇ ਢੇਰ ਸਾਰੀਆਂ ਆਸਾਂ ਉਮੀਦਾਂ ਅੱਜ ਦੇ ਦਿਨ ਤੋਂ ਲਾ ਕੇ ਨਿਕਲ ਤੁਰੇ ਹੋਗੇ ਘਰਾਂ ਤੋਂ, ਅਤੇ ਜਾਂ ਫਿਰ ਚੱਲ ਰਹੀਆਂ ਹੋਣਗੀਆਂ ਤਿਆਰੀਆਂ। ਜਿੱਥੇ ਵੀ ਕਿਤੇ ਉਹ ਆਸ ਕਰਦੇ ਹਾਂ ਰਾਜੀ ਖੁਸ਼ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ, ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋਵੋਗੇ। ਆਓ ਅਰਦਾਸ ਕਰੀਏ ਉਸ ਰੱਬ ਅੱਗੇ ਕਿ ਅੱਜ ਦਾ ਦਿਨ ਸੋਹਣਾ ਹੋ ਨਿਬੜੇ, ਜੋ ਵੀ ਤੁਸੀਂ ਮਨ ਦੇ ਵਿੱਚ ਸੋਚਿਆ, ਜੋ ਵੀ ਅੜੇ ਫੜੇ ਕੰਮ ਨੇ, ਉਹ ਸਭ ਆਸਾਨ ਜਿਹੇ ਤਰੀਕੇ ਦੇ ਨਾਲ ਨਿਪਰੇ ਚੜ੍ਹਨ। ਹੌਲੇ ਭਾਰ ਘਰਾਂ ਨੂੰ ਪਰਤੋ, ਸੋਹਣੀਆਂ ਅਤੇ ਨੇਕ ਕਮਾਈਆਂ ਕਰੋ, ਇੰਨੇ ਕਮਾਈਆਂ ਘਰਾਂ ਦੇ ਵਿੱਚ ਤੰਦਰੁਸਤੀ ਲੈ ਕੇ ਆਉਣ, ਮਨਾਂ ਦੇ ਵਿੱਚੋਂ ਕਾਹਲ ਖਤਮ ਹੋਵੇ, ਸੜਕਾਂ ਦੇ ਉੱਤੇ ਉਹ ਅਤੇ ਪੇਸ਼ੈਂਸ ਬਣਾਈ ਰੱਖਿਓ, ਮਨ ਦੇ ਵਿੱਚ ਧੀਰਜ ਬਣਾਈ ਰੱਖਿਓ, ਉਸ ਰੱਬ ਦੇ ਲਈ ਸ਼ੁਕਰਾਨਾ ਬਣਾਈ ਰੱਖਿਓ। ਅੱਜ ਦੇ ਦਿਨ ਇਹਨਾਂ ਚੱਲ ਰਹੇ ਸਵਾਸਾਂ ਦੇ ਲਈ ਸ਼ੁਕਰਾਨਾ, ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ। ਉਹ ਵੱਧਦੇ ਹਾਂ ਅੱਗੇ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਸ਼ਬਦ ਕੀਰਤਨ ਦਾ ਸਰਵਣ ਕਰਦੇ ਹਾਂ, ਉਸ ਰੱਬ ਦਾ ਸ਼ੁਕਰਾਨਾ ਕਰਦੇ ਹਾਂ ਜਿਹਨੇ ਅੱਜ ਦਾ ਦਿਨ ਦਿੱਤਾ, ਜਿਹਨੇ ਸਵਾਸ ਦਿੱਤੇ ਨੇ, ਜਿਹਨੇ ਸੋਹਣੀਆਂ ਸਾਂਝਾਂ ਪਾਈਆਂ ਨੇ। ਅਤੇ ਆਓ ਉਸੇ ਦੇ ਨਾਂ ਤੋਂ ਸ਼ੁਰੂਆਤ ਕਰਦੇ ਹਾਂ। ਮਿਲਦੇ ਹਾਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਦੇ ਲਈ। ਰੇਡੀਓ ਹਾਂਜੀ 1674 ਹੈ।
1: ਮਨ ਸੁੰਦਰ ਆਪਣਾ

ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ, ਮੈਂ ਰਣਜੋਤ ਸਿੰਘ ਇੱਕ ਵਾਰੀ ਫਿਰ ਤੋਂ ਹਾਜ਼ਰ ਹਾਂ ਅਤੇ ਆਸ ਕਰਦੇ ਹਾਂ ਕਿ ਤੁਸੀਂ ਵੀ ਹਾਜ਼ਰੀ ਲਵਾ ਚੁੱਕੇ ਹੋਵੋਗੇ, ਅੱਜ ਦੇ ਦਿਨ ਦੀ ਸ਼ੁਰੂਆਤ ਕਰ ਚੁੱਕੇ ਹੋਵੋਗੇ, ਉਸ ਰੱਬ ਦਾ ਸ਼ੁਕਰਾਨਾ ਕਰ ਚੁੱਕੇ ਹੋਵੋਗੇ, ਚਿਹਰੇ ਦੇ ਉੱਤੇ ਹੋਵੇਗੀ ਇੱਕ ਖਾਸ ਖੁਸ਼ੀ। ਜੋ ਵੀ ਮਨ ਦੇ ਵਿੱਚ ਪਰੇਸ਼ਾਨੀਆਂ ਨੇ, ਜੋ ਵੀ ਬੋਝ ਨੇ, ਉਹ ਇੱਕ ਪਾਸੇ ਰੱਖੀਏ ਅਤੇ ਅੱਜ ਦੇ ਦਿਨ ਦੀ ਨਵੇਂ ਸਿਰਿਓਂ ਨਵੇਂ ਤਰੀਕੇ ਦੇ ਨਾਲ ਸ਼ੁਰੂਆਤ ਕਰੀਏ, ਹੱਸ ਖੇਡ ਕੇ ਉਹਦੇ ਸ਼ੁਕਰਾਨੇ ਦੇ ਨਾਲ ਸ਼ੁਰੂਆਤ ਕਰੀਏ। ਯਾਦ ਰਹੇ ਕਿ ਪਰੇਸ਼ਾਨੀਆਂ, ਇਹ ਦੁੱਖ, ਇਹ ਮੁਸੀਬਤਾਂ, ਇਹ ਤੁਹਾਨੂੰ ਨਿਖਾਰਨ ਦੇ ਲਈ ਨੇ, ਅਤੇ ਜੇ ਇਹਦੇ ਵਿੱਚੋਂ ਤੁਸੀਂ ਪਾਰ ਲੰਘ ਗਏ ਤਾਂ ਫਿਰ ਅਗਲੇ ਪਾਸੇ ਤੁਹਾਡੀ ਸ਼ਖਸੀਅਤ ਦਾ ਨਿਖਾਰ ਤੁਹਾਨੂੰ ਨਜ਼ਰ ਆਊਗਾ, ਅਤੇ ਜਦੋਂ ਸ਼ਖਸੀਅਤ ਨਿਖਰ ਜਾਂਦੀ ਹੈ ਤਾਂ ਫਿਰ ਤਰੱਕੀ ਤਰੱਕੀ। ਸੋ ਆਓ ਵੱਧਦੇ ਹਾਂ ਅੱਗੇ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ, ਜਾਣਦੇ ਹਾਂ ਮੌਸਮ ਕਿਵੇਂ ਦਾ ਰਹਿਣ ਵਾਲਾ, ਜਾਣਦੇ ਹਾਂ ਟ੍ਰੈਫਿਕ ਕਿਵੇਂ ਦੀ ਆ, ਅਤੇ ਜਾਣਦੇ ਹਾਂ ਤੁਹਾਡੇ ਸੁੱਖ ਸੁਨੇਹ ਕੀ ਕਹਿੰਦੇ ਨੇ, ਅਤੇ ਹੋਰ ਵੀ ਬਹੁਤ ਸਾਰਾ ਕੁਛ ਅੱਜ ਦੇ ਪ੍ਰੋਗਰਾਮ ਦੇ ਵਿੱਚ। ਤੁਸੀਂ ਵੀ ਜੇਕਰ ਕੋਈ ਸਵੇਰੇ ਸਵੇਰੇ ਦੇ ਸਮੇਂ ਸਾਂਝ ਪਾਉਣੀ ਆ, ਕੁਛ ਤੁਸੀਂ ਇਨਫੋਰਮੇਸ਼ਨ ਭੇਜਣੀ ਆ, ਅਤੇ 044-717-1674 0447171674 ਦੇ ਉੱਤੇ ਤੁਸੀਂ ਮੈਸੇਜ ਕਰ ਸਕਦੇ ਹੋ, ਇਹ ਵਟਸਐਪ ਨੰਬਰ ਹੈ, ਅਤੇ ਜਾਂ ਫਿਰ ਤੁਸੀਂ ਸਾਨੂੰ ਫੇਸਬੁੱਕ ਦੇ ਉੱਤੇ ਮੈਸੇਜ ਕਰ ਸਕਦੇ ਹੋ। ਧੰਨਵਾਦ। ਆਓ ਮੌਸਮ ਤੋਂ ਸ਼ੁਰੂਆਤ ਕਰਦੇ ਹਾਂ। ਠੰਡ ਠੰਡ ਅਤੇ ਸਵੇਰੇ ਸਵੇਰੇ ਠੰਡ, ਸਿਡਨੀ 'ਚ ਵੇਖਦੇ ਹਾਂ ਕੀ ਆ, ਸਿਡਨੀ 'ਚ ਸਵੇਰੇ ਕਾਫੀ ਅੱਜ ਠੰਡ ਆ, ਵੈਸੇ ਤਾਂ 9 ਆ ਪਰ ਤਾਪਮਾਨ ਤੁਸੀਂ 2.3 ਮਹਿਸੂਸ ਕਰ ਰਹੇ ਹੋ, ਯਾਨੀ ਕਿ ਕਾਫੀ ਜ਼ਿਆਦਾ ਠੰਡ ਆ, ਸਵੇਰੇ ਸਵੇਰੇ ਖਿਆਲ ਰੱਖਿਓ। ਅਤੇ 19 ਦੇ ਆਸ ਪਾਸ ਅੱਜ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ, ਜਿੰਨੀ ਸਵੇਰੇ ਜ਼ਿਆਦਾ ਵੈਸੇ ਸਵੇਰ ਦੇ ਸਮੇਂ ਠੰਡ ਹੁੰਦੀ ਆ 19 ਸੋਹਣੀ ਗਰਮੀ ਅੱਗੇ ਜਾ ਕੇ, ਗਰਮੀ ਤਾਂ ਨਹੀਂ ਕਹਿ ਸਕਦੇ ਪਰ 19 ਸੋਹਣੀ ਧੁੱਪ ਅੱਗੇ ਚੱਲ ਕੇ ਲੱਗ ਜਾਂਦੀ ਆ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਆਪਾਂ ਜ਼ਿੰਦਗੀ ਦੇ ਵਰਤਾਰੇ ਨੂੰ ਵੀ ਮਾਪ ਸਕਦੇ ਹਾਂ ਕਿ ਜਿੰਨਾ ਔਖਾ ਭਾਰਾ ਕਿਤੇ ਸਮਾਂ ਚੱਲ ਰਿਹਾ ਹੋਵੇ, ਉਨਾ ਹੀ ਮੁੜ ਕੇ ਅੱਗੇ ਤੁਹਾਨੂੰ ਸੌਖਾ ਲੱਗਣ ਲੱਗ ਪੈਂਦਾ, ਉਨੀ ਸ਼ਖਸੀਅਤ ਤੁਹਾਡੀ ਨਿਖਰ ਕੇ ਆਉਂਦੀ ਹੈ। ਹਲਕੀ ਗਤੀ ਦੇ ਵਿੱਚ ਹਵਾਵਾਂ ਅੱਜ ਸਿਡਨੀ ਦੇ ਲਈ, ਪਰ ਸੋਹਣਾ ਦਿਨ ਲੱਗਣ ਜਾ ਰਿਹਾ ਅੱਗੇ ਜਾ ਕੇ। ਮੈਲਬਨ ਦੇ ਵਿੱਚ ਵੀ ਅੱਜ ਬੜੀ ਸੋਹਣੀ ਧੁੱਪ ਲੱਗਣੀ ਹੈ, ਠੰਡ ਹੈ ਸਵੇਰੇ ਸਵੇਰੇ, 6-7 ਦੇ ਆਸ ਪਾਸ ਤਾਪਮਾਨ ਹੈ, ਵੈਸੇ 4 ਦੇ ਆਸ ਪਾਸ ਤੁਸੀਂ

ਸਵੇਰੇ ਦੇ ਸਮੇਂ 9-10 ਦੇ ਆਸ ਪਾਸ ਤਾਪਮਾਨ ਹੈ। ਸੋ ਪਰਥ ਹੈ ਸਵੇਰੇ ਸਵੇਰੇ ਦੇ ਸਮੇਂ 7 ਤਾਪਮਾਨ ਸ਼ੋਅ ਹੋ ਰਿਹਾ, ਜ਼ਿਆਦਾ ਤੋਂ ਜ਼ਿਆਦਾ 21 ਤੱਕ ਜਾ ਸਕਦਾ। ਵਿਜੀਬਿਲਿਟੀ 'ਚ ਸਵੇਰੇ ਸਵੇਰੇ ਸਮੱਸਿਆ, ਅਤੇ ਅੱਗੇ ਚੱਲ ਕੇ ਬੜਾ ਸੋਹਣਾ ਪਿਆਰਾ ਧੁੱਪ ਵਾਲਾ ਮੈਸੇਜ। ਅਤੇ ਇੱਧਰ ਐਡੀਲੇਡ ਦੇ ਵਿੱਚ ਵੀ ਅੱਜ 15 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਸਿਮਟਦਾ ਨਜ਼ਰ ਆ ਰਿਹਾ, ਬੜੀ ਸੋਹਣੀ ਪਿਆਰੀ ਧੁੱਪ ਲੱਗੂਗੀ। 8 ਕੁ ਦੇ ਆਸ ਪਾਸ ਤਾਪਮਾਨ ਹੈ ਇਸ ਟਾਈਮ ਮਹਿਸੂਸ, ਤੁਸੀਂ 5-6 ਦੇ ਆਸ ਪਾਸ ਕਰ ਰਹੇ ਹੋ। ਅਤੇ ਹੁਬਾਟ ਦੇ ਵਿੱਚ ਅੱਜ ਮੀਂਹ, 90% ਚਾਂਸ ਨੇ 1 ਮਿਲੀਮੀਟਰ ਤੱਕ ਮੀਂਹ ਪੈ ਸਕਦਾ। ਤਾਪਮਾਨ 12 ਤੱਕ ਸਿਮਟਦਾ ਨਜ਼ਰ ਆ ਰਿਹਾ ਵਾ, ਅਤੇ ਧੁੱਪ ਸੋਹਣੀ ਲੱਗੂਗੀ, ਫਿਰ ਉਸ ਤੋਂ ਬਾਅਦ ਮੀਂਹ ਦੇ ਚਾਂਸ ਨੇ। ਯਾਨੀ ਕਿ ਕੁੱਲ ਮਿਲਾ ਕੇ ਜ਼ਿਆਦਾਤਰ ਅੱਜ ਆਸਟ੍ਰੇਲੀਆ ਦੇ ਹਿੱਸੇ ਦੇ ਵਿੱਚ ਬੜੀਆਂ ਸੋਹਣੀਆਂ ਅਤੇ ਪਿਆਰੀਆਂ ਧੁੱਪਾਂ ਲੱਗਣ ਜਾ ਰਹੀਆਂ ਨੇ। ਅੱਜ ਦਾ ਦਿਨ ਵਾਕਈ ਬੜਾ ਆਨੰਦਮਈ ਦਿਨ ਰਹੂਗਾ ਇਸ ਸਿਆਲ ਦੇ ਵਿੱਚ ਧੁੱਪ ਦੇ ਪੱਖੋਂ ਸਾਰਾ ਹੀ ਲਗਭਗ ਆਸਟ੍ਰੇਲੀਆ ਇੱਦਾਂ। ਅਤੇ ਅੱਜ ਕੈਨਬਰਾ ਦੇ ਵਿੱਚ ਵੀ ਸੋਹਣੀ ਧੁੱਪ ਲੱਗੂਗੀ, ਹਾਲਾਂਕਿ ਸਵੇਰੇ ਸਵੇਰੇ ਦੇ ਸਮੇਂ ਮਾਈਨਸ ਦੇ ਵਿੱਚ ਤਾਪਮਾਨ ਹੈ। ਅਤੇ ਮਹਿਸੂਸ ਤੁਸੀਂ -3.8 ਕਰ ਰਹੇ ਹੋ, ਯਾਨੀ ਕਿ ਅੱਜ ਦੰਦੋੜਕੇ ਜ਼ਰੂਰ ਵੱਜ ਰਹੇ ਹੋਣਗੇ। ਅਤੇ ਜਿੱਦਾਂ ਜਿੱਦਾਂ ਦਿਨ ਅੱਗੇ ਵੱਧਦਾ ਉੱਦਾਂ ਉੱਦਾਂ ਸੋਹਣੀ ਪਿਆਰੀ ਧੁੱਪ ਲੱਗੂਗੀ, ਕੋਰਾ ਹਟ ਜੂਗਾ, ਕੱਕਰ ਹਟ ਜੂਗਾ, ਅਤੇ ਸੋਹਣੀ ਧੁੱਪ ਦਿਨ ਨੂੰ ਨਿਖਾਰ ਦੇਊਗੀ। 13 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ। ਸੋ ਕੈਨਬਰਾ ਦਾ ਮੌਸਮ ਵੀ ਬੜਾ ਵਧੀਆ, ਅਤੇ ਡਾਰਵਿਨ ਦੇ ਵਿੱਚ ਵੀ ਬੜਾ ਵਧੀਆ ਇੱਥੋਂ ਦੇ ਹਿਸਾਬ ਦੇ ਨਾਲ, ਕਿਉਂਕਿ ਇੱਥੇ ਗਰਮੀ ਤਾਂ ਰਹਿੰਦੀ ਹੈ। 32 ਤਾਪਮਾਨ ਅੱਜ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ। ਸੋ ਇਹ ਅੱਜ ਦੀ ਜਾਣਕਾਰੀ ਕਿ ਅੱਜ ਦਾ ਮੌਸਮ ਬੜਾ ਵਧੀਆ ਜੇ, ਚਾਹੇ ਤੁਸੀਂ ਜਿੱਥੋਂ ਵੀ ਸੁਣ ਰਹੇ ਹੋ ਇਸ ਮੌਸਮ ਦਾ ਤੁਸੀਂ ਆਨੰਦ ਮਾਣੋ। ਅਤੇ ਟ੍ਰੈਫਿਕ ਵਾਲੇ ਪਾਸੇ ਨੂੰ ਵੱਧਦੇ ਹਨ, ਜੇ ਤੁਹਾਡੇ ਕੋਲ ਕੋਈ ਟ੍ਰੈਫਿਕ ਦੀ ਜਾਣਕਾਰੀ ਹੈ ਤਾਂ ਉਹ ਤੁਸੀਂ ਸਾਡੇ ਤੱਕ ਜ਼ਰੂਰ ਪਹੁੰਚਾ ਦਿਓ। ਵੈਸੇ ਜੋ ਵੈਬਸਾਈਟ ਦੇ ਉੱਤੇ ਨੇ ਉਹਨਾਂ ਨੂੰ ਇੱਕ ਵਾਰੀ ਝਾਤ ਮਾਰ ਲੈਂਦੇ, ਅਤੇ ਜੇਕਰ ਤੁਸੀਂ ਵਿਕ ਰੋਡ ਦੇ ਕੋਲ ਕੋਈ ਜਾਣਕਾਰੀ ਪਹੁੰਚਾਉਣੀ ਹੋਵੇ ਤਾਂ ਫਿਰ ਤੁਸੀਂ 13-11-70 ਦੇ ਉੱਤੇ ਕਾਲ ਕਰ ਸਕਦੇ ਹੋ। ਅਤੇ ਇੱਧਰ ਕੋਈ ਐਮਰਜੈਂਸੀ ਤੁਹਾਨੂੰ ਦਿਖੇ ਤਾਂ 000 ਦੇ ਉੱਤੇ ਕਾਲ ਕਰ ਸਕਦੇ ਹੋ, ਸਾਡੇ ਤੱਕ ਪਹੁੰਚਾਉਣੀ ਹੈ ਤਾਂ 044-747-1670 ਦੇ ਉੱਤੇ ਕਰ ਸਕਦੇ ਹੋ। 15 ਮਿੰਟ ਪਹਿਲਾਂ ਦੀ ਅਪਡੇਟ ਹੈ, ਵੈਸਟਗੇਟ ਬ੍ਰਿਜ ਦੇ ਉੱਤੇ ਇੱਕ ਗੱਡੀ ਖਰਾਬ ਹੋਈ ਆ, ਅਤੇ ਦੂਰ ਦੂਰ ਤੱਕ, ਕਿਉਂਕਿ ਹਲੇ ਪ੍ਰੋਪਰ ਜਿਹੜੀ ਆ ਚਾਨਣ ਵੀ ਨਹੀਂ ਆ, ਪ੍ਰੋਪਰ ਹਲੇ ਵਿਜੀਬਿਲਿਟੀ ਵੀ ਨਹੀਂ, ਹਨੇਰਾ ਹਨੇਰਾ ਜਿਹਾ ਬਾਹਰ ਜ਼ਰੂਰ ਹੀ ਹੁਣ ਕੀ ਆ ਉਹ ਪਤਾ ਨਹੀਂ, 5-7 ਮਿੰਟ ਪਹਿਲਾਂ ਤਾਂ ਜ਼ਰੂਰ ਘੁੱਪ ਕੇ ਰਹਿ ਜਾ। ਇਹ 2 ਲੇਨਾਂ ਸਿਟੀ ਬਾਉਂਡ ਵਾਲੇ ਪਾਸੇ ਦੀਆਂ ਬੰਦ ਨੇ ਵੈਸਟਗੇਟ ਬ੍ਰਿਜ ਦੇ ਉੱਤੇ, ਸੋ ਇੱਥੇ ਕੋਈ ਗੱਡੀ ਖਰਾਬ ਹੋਈ ਹੈ, 40 ਦੀ ਸਪੀਡ ਕਰ ਦਿੱਤੀ ਗਈ ਹੈ। ਅਤੇ ਸਿਗਨਲ ਇਸ ਟਾਈਮ ਦੇ ਉੱਤੇ ਜੋ ਵੀ ਕਹਿਣਗੇ ਉਹ ਤੁਸੀਂ ਮੰਨ ਲਿਓ, ਅਤੇ ਸਮਾਂ ਤੁਹਾਨੂੰ ਵਧੇਰੇ ਲੱਗਣਾ ਵਾ ਇਹ ਤੁਸੀਂ ਮੰਨ ਕੇ ਚੱਲਿਓ। ਅਤੇ ਖਿਆਲ ਰੱਖਿਓ, ਜੇ ਤੁਹਾਡੇ ਕੋਲ ਹੋਰ ਕੋਈ ਜਾਣਕਾਰੀ ਹੋਊਗੀ ਤਾਂ ਸਾਡੇ ਤੱਕ ਜ਼ਰੂਰ ਭੇਜ ਦਿਓ। ਤੁਸੀਂ ਚਾਹੇ ਕਿ ਇਹ ਰਾਹ ਵਾਪਸ ਖੋਲ ਜ਼ਰੂਰ ਦਿੱਤਾ ਗਿਆ, ਪਰ ਫਿਰ ਵੀ 30 ਮਿੰਟ ਦੀ ਡਿਲੇ ਲਾ ਕੇ ਚੱਲੋ ਤੁਸੀਂ, ਕਿਉਂਕਿ ਸਵੇਰੇ ਸਵੇਰੇ ਦਾ ਸਮਾਂ ਅਤੇ ਵੈਸੇ ਬੜੀ ਟ੍ਰੈਫਿਕ ਹੁੰਦੀ ਹੈ ਇੱਧਰ। ਇੱਧਰ ਮਲਗਰੇਵ ਦੇ ਇਲਾਕੇ ਦੇ ਵਿੱਚ ਵਲਿੰਗਟਨ ਰੋਡ ਦੇ ਉੱਤੇ ਐਕਸੀਡੈਂਟ ਹੋਇਆ ਵਾ, ਘੰਟਾ ਕੁ ਪਹਿਲਾਂ ਦੀ ਅਪਡੇਟ ਹੈ, 40 ਦੀ ਸਪੀਡ ਕੀਤੀ ਗਈ ਸੀ। ਸੋ ਇੱਥੇ ਵੀ ਤੁਹਾਨੂੰ ਸਮੱਸਿਆ ਆ ਸਕਦੀ, ਇਨਬਾਊਂਡ ਵਾਲਾ ਪਾਸਾ ਵਲਿੰਗਟਨ ਰੋਡ ਦੇ ਉੱਤੇ ਮਲਗਰੇਵ ਦਾ ਇਲਾਕਾ। ਸੋ ਇਹ ਜੈਲਜ਼ ਰੋਡ ਤੋਂ ਪਹਿਲਾਂ ਹੋਇਆ ਐਕਸੀਡੈਂਟ, ਅਤੇ ਇਸ ਚੀਜ਼ ਦਾ ਤੁਸੀਂ ਖਿਆਲ ਰੱਖਣਾ। ਅਤੇ ਬਾਕੀ ਕੁੱਲ ਮਿਲਾ ਕੇ ਓਕੇ ਰਿਪੋਰਟ ਆ ਜੀ, ਠੀਕ ਆ। ਅਤੇ ਆਪਾਂ ਸਿਡਨੀ ਵਾਲੇ ਪਾਸੇ ਨੂੰ ਝਾਤੀ ਮਾਰ ਆਉਂਦੇ ਹਾਂ। ਇੱਕ ਹਾਲ ਹੀ ਦੇ ਵਿੱਚ ਜਿਹੜੀ ਆਈ ਅਪਡੇਟ ਹੈ, ਗਲੈਨ ਐਨਿਸ ਦਾ ਇਲਾਕਾ ਜਿੱਥੇ ਕਿ ਗਾਇਦਿਰ ਹਾਈਵੇ ਇਹ ਇਲਪਾਰਨ ਰੋਡ ਦੇ ਲਾਗੇ ਇੱਕ ਘਟਨਾ ਕੋ ਵਾਪਰੀ, ਹਲੇ ਕਲੀਅਰ ਨਹੀਂ ਆ ਵੀ ਕੀ ਹੋਇਆ ਕੀ ਆ, ਪਰ ਇੱਥੇ ਟ੍ਰੈਫਿਕ ਜਿਹੜੀ ਆ ਉਹ ਕਾਫੀ ਜਮ੍ਹਾਂ ਹੋਈ ਨਜ਼ਰ ਆ ਰਹੀ ਹੈ। ਵੈਸਟ ਬਾਊਂਡ ਵਾਲਾ ਪਾਸਾ ਜਿਹੜਾ ਕਾਫੀ ਜ਼ਿਆਦਾ ਅਫੈਕਟਿਡ ਹੈ, ਅਤੇ ਇਸ ਕਰਕੇ ਤੁਸੀਂ ਵਧੇਰੇ ਸਮਾਂ ਲਾ ਕੇ ਚੱਲਿਓ। ਜੇ ਇੱਧਰ ਨੂੰ ਜਾ ਰਹੇ ਹੋ ਪੈਰਾਮਾਟਰ ਰੋਡ ਦੇ ਉੱਤੇ ਵੀ ਕਾਫੀ ਜ਼ਿਆਦਾ ਟ੍ਰੈਫਿਕ ਨਜ਼ਰ ਆ ਰਹੀ ਆ ਇਸ ਟਾਈਮ ਦੇ ਉੱਤੇ, ਜੋ ਕਿ ਆਮ ਜੀ ਗੱਲ ਹੈ। ਵੈਸੇ ਸੇਂਟ ਲਿਓਨਾਰਡਸ ਪੈਸੀਫਿਕ ਹਾਈਵੇ ਐਲਬਨੀ ਸਟਰੀਟ ਦੇ ਉੱਤੇ ਵੀ ਟ੍ਰੈਫਿਕ ਲਾਈਟਾਂ ਅੱਛਾ ਇੱਥੇ ਕੰਮ ਨਹੀਂ ਕਰ ਰਹੀਆਂ, ਸੋ ਇਸ ਵਜ੍ਹਾ ਦੇ ਕਰਕੇ ਇੱਥੇ ਵੀ ਤੁਹਾਨੂੰ ਵਧੇਰੇ ਸਮਾਂ ਲੱਗ ਸਕਦਾ। ਇੱਕ ਟਰੱਕ ਦਾ ਐਕਸੀਡੈਂਟ ਹੋਇਆ ਜੀ ਡਾਰਗਨ ਸ਼ਿਫਲੀ ਰੋਡ ਦੇ ਉੱਤੇ, 1 ਕਿਲੋਮੀਟਰ ਜਦੋਂ ਤੁਸੀਂ ਵੈਸਟ ਵਾਲੇ ਪਾਸੇ ਨੂੰ ਜਾਂਦੇ ਹੋ ਵੈਲੀ ਵਿਊ ਰੋਡ ਦੇ ਉੱਤੇ, ਅਤੇ ਇੱਥੇ ਟਰੱਕ ਦਾ ਐਕਸੀਡੈਂਟ ਹੋਇਆ ਵਾ, ਬਲੂ ਮਾਊਂਟੇਨ ਦਾ ਇਲਾਕਾ ਮੇਰਾ ਖਿਆਲ ਪੈਂਦਾ ਹੈ। ਅਤੇ ਟ੍ਰੈਫਿਕ ਦੋਵਾਂ ਹੀ ਪਾਸਿਆਂ ਤੋਂ ਪ੍ਰਭਾਵਿਤ ਹੈ, ਦੋਵੇਂ ਪਾਸੇ ਲਾਲ ਲਾਲ ਲਾਲ ਲਾਲ ਦੂਰ ਤੱਕ ਬੱਤੀਆਂ ਨਜ਼ਰ ਆ ਰਹੀਆਂ ਨੇ, ਇਹਦਾ ਮਤਲਬ ਕਿ ਦੋਵੇਂ ਪਾਸੇ ਤੁਹਾਨੂੰ ਵਧੇਰੇ ਸਮਾਂ ਲੱਗ ਸਕਦਾ। ਅਤੇ ਜੇ ਇੱਧਰ ਜਾ ਰਹੇ ਹੋ ਤਾਂ ਕਰੀ ਜ਼ਰੂਰ ਤੁਸੀਂ ਚੈੱਕ ਕਰ ਲਿਓ। ਬਾਕੀ ਕੁੱਲ ਮਿਲਾ ਕੇ ਸਾਡੇ ਵੱਲੋਂ ਬੇਨਤੀ ਇਹ ਹੋਈ, ਜਿੱਥੋਂ ਵੀ ਕਿਤੇ ਸੁਣ ਰਹੇ ਹੋ ਸੜਕ ਦੇ ਉੱਤੇ ਹੋ ਅਤੇ ਪੇਸ਼ੈਂਸ ਬਣਾਈ ਰੱਖਿਓ, ਰੱਬ ਰੱਬ ਕਰਿਓ, ਘੜੀ ਦੇ ਉੱਤੇ ਕਰੀ ਝਾਤੀ ਮਾਰ ਲਿਓ। ਕਈ ਵਾਰੀ ਤੁਸੀਂ ਨੋਟ ਕਰੋਗੇ ਕਿ ਸਾਨੂੰ ਕੋਈ ਕਿਤੇ ਜਾਣ ਦੀ ਨਾ ਬਹੁਤੀ ਛੇਤੀ ਵੀ ਨਹੀਂ ਹੁੰਦੀ, ਯਾਨੀ ਕਿ
ਸਾਡੇ ਕੋਲ

0: ਹੋਣਾ, ਠੀਕ ਠਾਕ ਜਿਹਾ ਟਾਈਮ ਹੁੰਦਾ ਵਾ ਕਿਤੇ ਪਹੁੰਚਣ ਦੇ ਲਈ। ਪਰ ਫਿਰ ਵੀ ਉਹ ਕਾਲ ਸਾਡੇ ਸੁਭਾਅ ਦਾ ਹਿੱਸਾ ਬਣ ਗਈ ਆ ਵੀ ਆਪਾਂ ਦੂਜੇ ਤੋਂ ਭੱਜ ਕੇ ਅੱਗੇ ਲੰਘ ਜਾਈਏ। ਅਤੇ ਘੜੀ ਵੱਲ ਜੇ ਘੜੀ ਨਜ਼ਰਾਂ ਮਾਰ ਲਈਏ, ਸਾਨੂੰ ਅਹਿਸਾਸ ਹੋ ਜਾਏ ਕਿ ਆਪਾਂ ਵੈਸੇ ਵੀ ਸਮੇਂ ਸਿਰ ਪਹੁੰਚ ਹੀ ਜਾਣਾ। ਅਤੇ ਫਿਰ ਜਿਹੜਾ ਕਿਸੇ ਨੂੰ ਰਾਹ ਦੇਣ ਦਾ ਸਵਾਦ ਆ ਨਾ, ਇੱਦਾਂ ਕਹਿਣ ਦਾ ਵੀ ਆ ਲੈ ਤੂੰ ਪਹਿਲਾਂ ਲੰਘ ਜਾ, ਉਹ ਤਾਂ ਫਿਰ ਸਾਰਾ ਦਿਨ ਹੀ ਕਈ ਵਾਰੀ ਤੁਹਾਡਾ ਬਣਾ ਜਾਂਦਾ। ਸੋ ਇੱਦਾਂ ਦੇ ਜ਼ਰੂਰ ਸਵਾਦ ਵਿੱਚ ਵਿੱਚ ਚੱਖਦੇ ਰਿਹਾ ਕਰੋ। ਧੰਨਵਾਦ, ਮਿਹਰਬਾਨੀ, ਅਤੇ ਆਓ ਵੱਧਦੇ ਅੱਗੇ ਪ੍ਰੋਗਰਾਮ। ਹਾਂਜੀ ਮੈਲਬਨ ਚੱਲ ਰਿਹਾ, ਹਾਂਜੀ ਮੈਲਬਨ ਦੇ ਵਿੱਚ ਹੁਣ ਸਮਾਂ ਹੋ ਗਿਆ ਤੁਹਾਡੇ ਸੁੱਖ ਸੁਨੇਹੇ ਪੜ੍ਹਨ ਦਾ। ਅਤੇ ਫਿਰ ਆਪਾਂ ਵਧਾਂਗੇ ਕਹਾਣੀ ਵਾਲੇ ਪਾਸੇ ਨੂੰ, ਅਤੇ ਫਿਰ ਆਪਾਂ ਵਧਾਂਗੇ ਖਬਰਾਂ ਵਾਲੇ ਪਾਸੇ ਨੂੰ। ਅਤੇ ਇਸੇ ਤਰ੍ਹਾਂ ਦੇ ਨਾਲ ਚੱਲ ਸੋ ਚੱਲ ਸਾਡਾ ਤੁਹਾਡਾ ਇਹ ਲੰਮਾ ਸਫ਼ਰ ਚੱਲਣਾ। ਅਤੇ ਜਿਨ੍ਹਾਂ ਦੇ ਨਾਲ ਲੰਮਾ ਚੱਲਣਾ ਹੋਵੇ ਉਹਨਾਂ ਦੇ ਨਾਲ ਥੋੜ੍ਹਾ ਜਿਹਾ ਕਲੀਅਰ ਚੱਲੀਦਾ, ਉਹਨਾਂ ਦੇ ਨਾਲ ਹਾਂ ਹੰਗਾਰਾ ਭਰਦੇ ਚੱਲੀਦਾ, ਤਾਂ ਕਿ ਫਿਰ ਬਾਤ ਅੱਗੇ ਤੁਰੀ ਰਹੇ, ਤਾਂ ਕਿ ਫਿਰ ਸੋਹਣਾ ਸਾਥ ਬਣਿਆ ਰਹੇ, ਤਾਂ ਕਿ ਫਿਰ ਸਾਥ ਦੇ ਵਿੱਚ ਸਫ਼ਰ ਦੇ ਵਿੱਚ ਮਨੋਰੰਜਨ ਬਣਿਆ ਰਹੇ। ਸੋ ਇਸ ਕਰਕੇ ਤੁਹਾਡੀ ਫੀਡਬੈਕ, ਤੁਹਾਡਾ ਹਾਂ ਹੰਗਾਰਾ, ਇਹ ਬਹੁਤ ਜ਼ਿਆਦਾ ਜ਼ਰੂਰੀ ਹੈ। ਧੰਨਵਾਦ ਤੁਹਾਡਾ, ਬਹੁਤ ਮਿਹਰਬਾਨੀ ਇਹਨਾਂ ਪਿਆਰੇ ਪਿਆਰੇ ਮੈਸੇਜਿਸ ਦੇ ਲਈ। ਰਕੇਸ਼ ਕੁਮਾਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਨੇ ਕਿ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ, ਤੁਹਾਨੂੰ ਅਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਚੰਗੀ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਦਵੇ ਰੱਬ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਅਤੇ ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ। ਵਾਪਸ ਇਹ ਪਰਤ ਆ ਚੁੱਕੇ ਨੇ, ਵੈਲਕਮ ਬੈਕ, ਬਹੁਤ ਮਿਹਰਬਾਨੀ ਤੁਹਾਡੀ ਰਕੇਸ਼ ਜੀ, ਤੁਸੀਂ ਇਹ ਸਾਥ ਬਾਹਰ ਅੰਦਰ ਗਿਆਂ ਵੀ ਬਣਾਈ ਰੱਖਦੇ ਹੋ, ਬਹੁਤ ਮਿਹਰਬਾਨੀ। ਸੁਖਵਿੰਦਰ ਕੌਰ ਜੀ ਕਹਿੰਦੇ ਨੇ ਕਿ ਇਨਸਾਨ ਕੇ ਇਲਾਵਾ ਹਰ ਉਹ ਚੀਜ਼ ਵੈਸੀ ਹੀ ਹੈ ਜੈਸੀ ਦਿਖਾਈ ਦਿੱਤੀ ਹੈ। ਧੰਨਵਾਦ, ਬਹੁਤ ਮਿਹਰਬਾਨੀ ਭੈਣ ਜੀ। ਲਵਜੋਤ ਧੁਨਾ ਜੀ, ਧੁਨਾ ਜੂਲਰ ਮੋਗੇ ਵਾਲੇ, ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ। ਸ਼ਿਵਾਨੀ ਗਰਗ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਪਰਿਵਾਰ ਦੇ ਲਈ। ਅਤੇ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਨੇ ਕਿ ਇਸ ਸੰਸਾਰ ਦੇ ਵਿੱਚ ਸਭ ਨੂੰ ਆਪਣੇ ਗਿਆਨ ਦਾ ਅਹੰਕਾਰ ਹੈ, ਪਰ ਆਪਣੇ ਅਹੰਕਾਰ ਦਾ ਗਿਆਨ ਕਿਸੇ ਨੂੰ ਵੀ ਨਹੀਂ। ਬਿਲਕੁਲ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ ਸਾਰਿਆਂ ਦੇ ਲਈ। ਕਰਿੰਦਰ ਸੰਧੂ ਜੀ ਕਹਿੰਦੇ ਨੇ ਕਿ ਅੱਜ 9 ਤਰੀਕ ਹੋ ਗਈ ਆ ਹਾੜ ਦੇ ਮਹੀਨੇ ਦੀ। ਇਕਬਾਲ ਸੈਣੀ ਜੀ ਐਡੀਲੇਡ ਤੋਂ ਕਹਿੰਦੇ ਨੇ ਕਿ ਆਪ ਸਭ ਦਾ ਦਿਨ ਖੁਸ਼ੀਆਂ ਭਰਿਆ ਹੋਵੇ। ਗੁਰਿੰਦਰ ਕਹਿੰਦਾ ਜੀ ਪਰਿਵਾਰ ਸਮੇਤ ਸਾਰਿਆਂ ਦੇ ਲਈ ਅਰਦਾਸਾਂ ਕਰਦੇ ਨੇ ਕਿ ਚੰਗੀ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਵਿੱਚ ਦਿਨ ਬੀਤੇ। ਗੁਰਜੰਡ ਸਿੰਘ ਸਿੱਧੂ ਜੀ ਗੁੱਡ ਮਾਰਨਿੰਗ ਦੀ ਸਾਂਝ ਪਾਉਂਦੇ ਨੇ। ਅਤੇ ਗੁਰਦੀਪ ਦਿਓਲ ਜੀ ਕਹਿੰਦੇ ਆਪ ਸਭ ਦਾ ਦਿਨ ਵਧੀਆ ਵਧੀਆ ਹੋਵੇ, ਬਲਗੂਲਗਾ ਤੋਂ ਬੈਠੇ ਸਾਰਿਆਂ ਦੇ ਲਈ ਅਰਦਾਸਾਂ ਕਰਦੇ ਨੇ ਹਰ ਰੋਜ਼। ਸੰਦੀਪ ਸਿੰਘ ਰੱਖੜਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਵਾਹਿਗੁਰੂ ਅੱਗੇ ਅਰਦਾਸ ਕਰਦੇ ਨੇ ਕਿ ਡਰਾਈਵ ਸਾਰੇ ਧਿਆਨ ਦੇ ਨਾਲ ਕਰਨ, ਲਵਲੀ ਜਿਹਾ ਦਿਨ ਰਹੇ ਸਾਰਿਆਂ ਦਾ ਅਤੇ ਰੱਬ ਰਾਖਾ। ਮਾਨ ਸਾਹਿਬ ਮੈਲਬਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਪਿਆਰ ਭਰੀ ਅਤੇ ਸ਼ਾਨਦਾਰ ਸੁੰਦਰ ਸਵੇਰ ਦੀ ਕਾਮਨਾ ਕਰਦੇ ਨੇ। ਕਹਿੰਦੇ ਨੇ ਸਾਰਿਆਂ ਦਾ ਦਿਨ ਖੁਸ਼ਹਾਲ ਬਣਾਉਣ ਦੇ ਲਈ ਧੰਨਵਾਦ ਅਤੇ ਬਹੁਤ ਬਹੁਤ ਮਿਹਰਬਾਨੀ ਜੀ। ਉਹਦੇ ਵਾਸਤੇ ਰੋਜ਼ ਚਾਹ ਕੌਫੀ ਭੇਜਦੇ ਨੇ। ਦੱਸਦੇ ਨੇ ਕਿ ਅੱਜ 23 ਤਰੀਕ ਹੈ, ਅੱਜ ਜੂਨ ਦਾ ਮਹੀਨਾ, ਅਤੇ ਚੜ੍ਹਦੀ ਕਲਾ ਦੇ ਵਿੱਚ ਰਹੋ। ਬਹੁਤ ਬਹੁਤ ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਅੰਮ੍ਰਿਤ ਭੈਣ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਗੁੱਡ ਮਾਰਨਿੰਗ ਭੇਜਦੇ ਨੇ। ਅਤੇ ਕਰਮ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਦੇ ਲਈ, ਖਿਆਲ ਰੱਖਿਓ ਕਹਿੰਦੇ ਕਿ ਇਸ ਠੰਡ ਦੇ ਵਿੱਚ। ਅਤੇ ਕੱਲ੍ਹ ਦਾ ਡਿਨਰ ਕਹਿੰਦੇ ਕਿ ਬਲੈਕ ਚਨਾ ਸਬਜ਼ੀ ਵਿਦ ਆਟਾ ਮਿਕਸ, ਮੱਕੀ ਆਟਾ ਐਂਡ ਅਜਵੈਨ ਐਂਡ ਲਿਟਲ ਪਨੀਰ ਕੱਦੂਕਸ਼। ਵਾਹ, ਬਹੁਤ ਸੋਹਣਾ ਭੈਣ ਜੀ, ਵੈਰੀ ਨਾਈਸ, ਥੈਂਕ ਯੂ ਤੁਹਾਡਾ ਇਹ ਸਾਂਝ ਨਿਰੰਤਰ ਜਾਰੀ ਰੱਖਣ ਦੇ ਲਈ। ਅਤੇ ਹਰਚੰਦ ਢਿੱਲੋਂ ਜੀ ਕਹਿੰਦੇ ਨੇ ਕਿ ਬੈਰਕ ਦੇ ਪਾਣੀਆਂ ਤੋਂ ਸਤਿ ਸ਼੍ਰੀ ਅਕਾਲ। ਪਰਮਾਤਮਾ ਸਭ 'ਤੇ ਮਿਹਰ ਭਰਿਆ ਹੱਥ ਬਣਾਈ ਰੱਖੇ, ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਭੇਜਣ ਦੇ ਲਈ ਬਹੁਤ ਸ਼ੁਕਰਾਨਾ ਜੀ। ਰਸ਼ਪਾਲ ਸਿੰਘ ਜੀ, ਕਮਲਜੀਤ ਕੌਰ ਜੀ ਡਾਰੀ ਪਰਿਵਾਰ ਤੋਂ ਚਾਰਨੇਰ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਰੱਬ ਸਾਰਿਆਂ 'ਤੇ ਮਿਹਰ ਭਰਿਆ ਹੱਥ ਰੱਖੇ। ਕੁਲਵੀਰ ਕੌਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਨੇ ਕਿ ਵਾਹਿਗੁਰੂ ਸਾਰਿਆਂ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ, ਤੰਦਰੁਸਤੀ ਬਖਸ਼ੇ ਰੱਬ, ਚੜ੍ਹਦੀ ਕਲਾ ਦੇ ਵਿੱਚ ਰੱਖੇ, ਸਾਰਿਆਂ ਦਾ ਦਿਨ ਕਾਮਯਾਬੀਆਂ ਦੇ ਨਾਲ ਭਰੇ। ਬਹੁਤ ਮਿਹਰਬਾਨੀ ਜੀ। ਪ੍ਰਿਆ ਜੀ, ਅਮਿਤ ਜੀ, ਸ਼ਾਇਨ ਜੀ, ਕੁਲਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ, ਅਤੇ ਆਪ ਸਭ ਦਾ ਦਿਨ ਕਹਿੰਦੇ ਨੇ ਕਿ ਵਧੀਆ ਵਧੀਆ ਰਹੇ। ਗੁਰਵੀਨ ਪਰਿਵਾਰ ਵੱਲੋਂ ਵੀ ਸਤਿ ਸ਼੍ਰੀ ਅਕਾਲ ਆ ਚੁੱਕੀ ਹੈ ਜੀ, ਸਤਿ ਸ਼੍ਰੀ ਅਕਾਲ ਦੀ ਸਾਂਝ ਅੰਮ੍ਰਿਤ ਜੀ ਵੀ ਪਾ ਚੁੱਕੇ ਨੇ, ਕਹਿੰਦੇ ਕਿ ਵਾਹਿਗੁਰੂ ਸਭਨਾਂ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ, ਸਭਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਅਤੇ ਸਭਨਾਂ ਦੇ ਦੁੱਖ ਦੂਰ ਹੋਣ, ਅਰਦਾਸਾਂ ਮਨਜ਼ੂਰ ਹੋਣ, ਸਭਨਾਂ ਦਾ ਮਿਹਨਤ ਨੂੰ ਫੁੱਲ ਲਾਉਣੇ ਅਤੇ ਸਭਨਾਂ ਦਾ ਦਿਨ ਸੁੱਖ ਸੁੱਖਾਂ ਦੇ ਨਾਲ ਚੜ੍ਹਾਉਣਾ। ਯੈਸਟਰਡੇ ਕਹਿੰਦੇ ਨੇ ਕਿ ਸਰੋਂ ਦਾ ਸਾਗ ਨਾਲ ਮੱਕੀ ਦੀ ਰੋਟੀ ਅਤੇ ਨਾਲ ਰਾਇਤਾ ਬਣਾਇਆ। ਵਾਹ ਜੀ ਵਾਹ, ਕਿਆ ਕਮਾਲ। ਓਕੇ ਰਿਪੋਰਟ, ਸਿਆਲ ਦਾ ਪੂਰਾ ਸਮਾਨ। ਅਤੇ ਭੋਲਾ ਬੈਂਸ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਜਸਵਾਲ ਸਾਹਿਬ ਹਰ ਰੋਜ਼ ਦੀ ਤਰ੍ਹਾਂ ਬੜਾ ਪਿਆਰਾ ਮੈਸੇਜ ਭੇਜਦੇ ਨੇ, ਕਹਿੰਦੇ ਕਿ ਸੁੰਦਰ ਲੋਕ ਹਰ ਵਾਰ ਚੰਗੇ ਨਹੀਂ ਹੁੰਦੇ, ਪਰ ਚੰਗੇ ਲੋਕ ਹਮੇਸ਼ਾ ਸੁੰਦਰ ਹੁੰਦੇ ਨੇ। ਬਹੁਤ ਸੋਹਣਾ ਜੀ, ਬਹੁਤ ਪਿਆਰਾ ਵਿਚਾਰ, ਬਹੁਤ ਮਿਹਰਬਾਨੀ, ਧੰਨਵਾਦ। ਅਤੇ ਆਪਾਂ ਇੱਕ ਬ੍ਰੇਕ ਲੈ ਕੇ ਹੁਣ ਵਾਪਸੀ ਕਰਦੇ ਹਾਂ, ਸਮਾਂ ਹੋ ਚੁੱਕਾ ਇੱਕ ਬ੍ਰੇਕ ਤੋਂ, ਵਾਪਸੀ ਕਰੀਏ ਅਤੇ ਆ ਕੇ ਅੱਜ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕਰੀਏ। ਰੇਡੀਓ ਹਾਂਜੀ AM।
1: मेरा देश इनक्रेडिबल इंडिया त्रुगनिना विच अपने हर भैन भरा नू उना दे देश दा स्वाद अते मसाले एथे दे रहा है। तुसी एथे इंडियन मसाले दाला ग्रोसरी दा हर समान वाजिब रेट ते ले सकदे हो। पाओ कॉस्मेटिक दी हर आइटम भी नाले घर विच होवे कोई फंक्शन या त्योहार मिठाई दी एथे मिलेगी तुहानू वैरायटी बेशुमार। ग्रोसरी दी होम डिलीवरी लई नंबर लिख लो 0430-123-394। दियो रेडियो हांजी दा हवाला ते पाओ भारी डिस्काउंट हर शॉपिंग ते। मेरा देश इनक्रेडिबल इंडिया त्रुगनिना विच।
2: आ किथे वज गई तेरी गड्डी?
3: गड्डी ता ठीक हो जू पर इंश्योरेंस वालियां नू लीगल वालियां नू एथे प्रदेश विच समझाऊंगा किवें।
2: तेरे वांग किन्ने ही अपने भैन भरावां दी टेंशन मिंटां च दूर कीती है सिंक स्मैश रिपेयर वालियां ने। इन्हां दे कोल अपनी मां बोली च काम करन वाले लॉयर्स दी फ्री ऑफ कॉस्ट टीम, ऑल मेजर एंड माइनर एक्सीडेंटल लाइफ टाइम वारंटी नाल वर्क एंड पेंट, फ्री लोन कार दी सर्विस मिलदी है, ऑल प्राइवेट एंड इंश्योरेंस ऑथराइज्ड काम ते। फ्री लीगल एडवाइस लई कॉल करो 0383-85-77-48 ते। सिंक स्मैश रिपेयर, 8 ग्रेस वे, रेवन हॉल।
4: की चाहिदा? ऑस्ट्रेलिया दा वीजा लोना जा वीजे ले मशवरा चाहिदा? मिल जुगा, सिद्धे आओ गरेवाल वीजा सॉल्यूशन। ऑस्ट्रेलिया विच हर तरह दिया वीजा लोड़ा ले एक परोसे योगना जो स्टडी वीजा, स्किल्ड वीजा, एम्प्लॉयर स्पॉन्सर्ड वीजा, डामा, पेरेंट पार्टनर ते विजिटर वीजे विच डील कर देने। हुणे कॉल करो प्रतिंदर गरेवाल नू 0490-054-596। गरेवाल वीजा solutions.com.au ते जाओ। आओ थोड़ा कोई हल करिए।
1: चलदी दा नाम गड्डी आते सुनिया ही होना ते तुहाडी गड्डी कोई भी होवे उनु चलाउन ले ऑल मेजर ब्रांड्स दे टायर्स अलॉय व्हील्स ले। याद रखो टायर फोर्स जिन्हां को लॉग बुक सर्विसिंग, मैकेनिकल रिपेयर्स, इंटरेस्ट फ्री रीपेमेंट्स दी सुविधा नाल अवेलेबल ने। तुहाडी सेवा विच पिछले 15 सालां तो ऑलवेज वन स्टॉप शॉप टायर फोर्स यूनिट 1 19-25 सुमर्टन रोड कैंपलफील्ड। कॉल 0390-866-55 और विजिट tireforce.com.au।
5: वाओ तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
6: अमृत ए कमाल है गोल्ड लीफ डेयरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
5: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। Visit goldleafdairy.com।

ਰੇਡੀਓ ਹਾਂਜੀ 1674 ਹੈ, ਮਾਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋਵੋਗੇ ਇਸ ਚੜ੍ਹਦੀ ਕਲਾ ਦੇ ਲਈ, ਅੱਜ ਦੇ ਦਿਨ ਦੇ ਲਈ ਚਿਹਰੇ 'ਤੇ ਹੋਊਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਆਪਣੇ ਚਿਹਰੇ 'ਤੇ ਇਸ ਖੁਸ਼ੀ ਨੂੰ ਸਜਾ ਕੇ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਅੱਜ ਦੀ ਕਹਾਣੀ ਓਸ਼ੋ ਦੀਆਂ ਕਹਾਣੀਆਂ 'ਚੋਂ ਇੱਕ ਹੈ। ਕਹਿੰਦੇ ਨੇ ਇੱਕ ਵਾਰੀ ਇੱਕ ਸੂਫੀ ਸੰਤ ਫਕੀਰ ਦੇ ਕੋਲ ਚਾਰ ਔਰਤਾਂ ਚਲੀਆਂ ਗਈਆਂ, ਜਾ ਕੇ ਕਹਿਣ ਲੱਗੀਆਂ ਸਾਨੂੰ ਵੀ ਆਪਣੇ ਆਸ਼ਰਮ ਦੇ ਵਿੱਚ ਲਓ, ਜਿੱਦਾਂ ਤੁਸੀਂ ਮਰਦਾਂ ਨੂੰ ਪੜ੍ਹਾਉਂਦੇ ਹੋ, ਜਿੱਦਾਂ ਤੁਸੀਂ ਉਹਨਾਂ ਨੂੰ ਅਧਿਆਤਮ ਦਾ ਗੁਰ ਦੱਸਦੇ ਹੋ, ਉਹਨਾਂ ਨੂੰ ਸਿੱਖਿਆ ਦਿੰਦੇ ਹੋ, ਉਸੇ ਤਰ੍ਹਾਂ ਦੇ ਨਾਲ ਸਾਨੂੰ ਵੀ ਸਿੱਖਿਆ ਦਿਓ, ਔਰਤਾਂ ਨੂੰ ਕਿਉਂ ਨਹੀਂ, ਐਸਾ ਵਿਤਕਰਾ ਕਿਉਂ? ਅਤੇ ਜੇ ਵਿਤਕਰਾ ਤਾਂ ਫਿਰ ਸਾਨੂੰ ਸਮਝਾਓ ਕਿਉਂ। ਬਥੇਰਾ ਵਾਰਤਾਲਾਪ ਹੋਇਆ, ਲੱਗਦਾ ਸੀ ਵੀ ਦੋ ਚਾਰ ਦਿਨ ਬਾਹਰ ਬਹਿ ਕੇ ਚਲੀਆਂ ਜਾਣਗੀਆਂ, ਪਰ ਉਹਨਾਂ ਦਾ ਇਰਾਦਾ ਸ਼ਾਇਦ ਦ੍ਰਿੜ ਸੀ। ਔਰਤ ਕਹਿੰਦੇ ਜਦੋਂ ਮਨ ਦੇ ਵਿੱਚ ਧਾਰ ਲਵੇ ਕੁਛ ਕਰਨਾ, ਤਾਂ ਫਿਰ ਉਹਦਾ ਇਰਾਦਾ ਵਾਕਈ ਦ੍ਰਿੜ ਹੁੰਦਾ, ਫਿਰ ਉਹਨੂੰ ਕੋਈ ਟਾਲ ਨਹੀਂ ਸਕਦਾ। ਜਿੱਦ ਕਰਕੇ ਬੈਠੀਆਂ ਰਹੀਆਂ, ਆਖਿਰਕਾਰ ਜਿਹੜੇ ਹੋਰ ਲੋਕ ਸੀ ਡੇਰੇ ਦੇ ਵਿੱਚ, ਉਹਨਾਂ ਨੇ ਜਾ ਕੇ ਵੱਡੇ ਫਕੀਰ ਨੂੰ ਦੱਸਿਆ ਕਿ ਉਹ ਨਹੀਂ ਜਾਂਦੀਆਂ, ਆਪ ਗੱਲ ਕਰਨ ਦੇ ਲਈ ਬਾਹਰ ਆਏ। ਆਖਿਰਕਾਰ ਗੱਲ ਇੱਥੇ ਨਿਬੜੀ ਕਿ ਜੇਕਰ ਤੁਸੀਂ ਮੇਰੇ ਸਵਾਲਾਂ ਦਾ ਜਵਾਬ ਸਹੀ ਦਿਓਗੇ ਤਾਂ ਫਿਰ ਤੁਹਾਨੂੰ ਸ਼ਾਇਦ ਸਿੱਖਿਆ ਦੇ ਦਿੱਤੀ ਜਾਊਗੀ, ਫਿਰ ਤੁਹਾਨੂੰ ਸ਼ਾਇਦ ਅੰਦਰ ਲੈ ਲਿਆ ਜਾਊਗਾ, ਜੇ ਨਹੀਂ ਤਾਂ ਤੁਹਾਨੂੰ ਵਾਪਸ ਘਰ ਜਾਣਾ ਪਊਗਾ। ਸਾਰੀਆਂ ਨੇ ਹਾਂ ਕੀਤੀ ਅਤੇ ਗੁਰੂ ਨੇ ਪਹਿਲੀ ਔਰਤ ਨੂੰ ਸਵਾਲ ਪੁੱਛਿਆ। ਸਵਾਲ ਸੀ ਕਿ ਜੇਕਰ ਸਮੁੰਦਰ ਦੇ ਵਿੱਚ ਇੱਕ ਵੱਡੀ ਕਿਸ਼ਤੀ ਦੇ ਵਿੱਚ ਤੁਸੀਂ ਸਵਾਰ ਹੋ, ਜਿਹਦੇ ਵਿੱਚ ਕੁੱਲ 50 ਮਰਦ ਨੇ ਅਤੇ ਉਹਨਾਂ ਮਰਦਾਂ ਦੇ ਵਿੱਚ ਸਿਰਫ ਇੱਕ ਤੂੰ ਔਰਤੇ ਇਕੱਲੀ, ਅਤੇ ਪਿੱਛੇ ਜਾਣ ਦਾ ਹੋਰ ਕੋਈ ਰਾਹ ਨਹੀਂ, ਉਸੇ ਕਿਸ਼ਤੀ ਦੇ ਵਿੱਚ ਜਾਂ ਫਿਰ ਕਿਸੇ ਅਣਜਾਣ ਟਾਪੂ ਦੇ ਉੱਤੇ ਰਹਿਣਾ ਪਵੇ। ਉਹਨਾਂ 50 ਮਰਦਾਂ ਦੇ ਵਿੱਚ ਤੂੰ ਇਕੱਲੀ ਔਰਤ ਕਿੱਦਾਂ ਸਰਵਾਈਵ ਕਰੇਂਗੀ, ਇਹਨਾਂ ਹਾਲਾਤਾਂ ਦੇ ਵਿੱਚ ਦੱਸ ਕੀ ਕਰੇਂਗੀ? ਸੋਚ ਕੇ ਕਹਿਣ ਲੱਗੀ, ਮੈਂ ਸਮੁੰਦਰ ਦੇ ਵਿੱਚ ਛਾਲ ਮਾਰ ਕੇ ਮਰ ਜਾਣਾ ਜ਼ਿਆਦਾ ਬਿਹਤਰ ਸਮਝੂੰਗੀ। ਮੈਂ ਆਪਣੇ ਆਪ ਨੂੰ ਉਹਨਾਂ ਤੋਂ ਬਚਾਉਣ ਦੇ ਲਈ ਆਪਣੀ ਜਾਨ ਤੱਕ ਦੇ ਸਕਦੀ ਹਾਂ, ਮੈਨੂੰ ਮੇਰੀ ਇੱਜ਼ਤ ਇੰਨੀ ਪਿਆਰੀ ਹੈ ਕਿ ਮੈਂ ਉਹਨਾਂ ਦੇ ਵਿੱਚ ਰਹਿਣਾ ਪਸੰਦ ਨਹੀਂ ਕਰੂੰਗੀ। ਦੂਸਰੀ ਔਰਤ ਨੂੰ ਆਵਾਜ਼ ਮਾਰੇਗੀ ਅਤੇ ਸੇਮ ਸਵਾਲ ਉਹਨੂੰ ਪੁੱਛਿਆ ਗਿਆ। ਕਹਿਣ ਲੱਗੀ, ਮੈਂ ਉਹਨਾਂ ਦੇ ਵਿੱਚੋਂ ਕਿਸੇ ਇੱਕ ਤਾਕਤਵਰ ਦੇ ਨਾਲ ਵਿਆਹ ਕਰਾ ਲੂੰਗੀ ਅਤੇ ਜਦੋਂ ਮੈਂ ਉਹਦੀ ਹੋ ਗਈ ਉਹ ਮੇਰੀ ਰੱਖਿਆ ਕਰੂਗਾ ਬਾਕੀਆਂ ਦੇ ਨਾਲ। ਜਦੋਂ ਬਾਕੀਆਂ ਨੂੰ ਇਹ ਚੀਜ਼ ਦਾ ਪਤਾ ਲੱਗ ਗਿਆ ਕਿ ਇਹ ਹੁਣ ਇਹਦੀ ਵਹੁਟੀ ਹੈ, ਇਹ ਹੁਣ ਇਹਦਾ ਪਰਿਵਾਰ ਹੈ, ਅਤੇ ਫਿਰ ਬਾਕੀਆਂ ਤੋਂ ਮੈਨੂੰ ਕੋਈ ਖਤਰਾ ਨਹੀਂ। ਤੀਸਰੀ ਔਰਤ ਨੂੰ ਜਦੋਂ ਇਹੋ ਸਵਾਲ ਪੁੱਛਿਆ ਗਿਆ ਤਾਂ ਕਹਿਣ ਲੱਗੀ, ਗੁਰੂ ਜੀ ਇਹਦੇ ਵਿੱਚ ਖਤਰਾ ਕਿਹੜੀ ਗੱਲ ਦਾ? ਜਿਹੜਾ ਤੁਸੀਂ ਕਹਿ ਰਹੇ ਹੋ ਕਿ 50 ਮਰਦ ਨੇ ਉੱਥੇ ਇੱਕ ਇਕੱਲੀ ਔਰਤ ਮੈਂ ਰਹੂੰਗੀ, ਤਾਂ ਮੈਨੂੰ ਤਾਂ ਪਹਿਲਾਂ ਇਹੋ ਹੀ ਸਮਝ ਨਹੀਂ ਆ ਰਹੀ ਕਿ ਖਤਰਾ ਕਿਹੜੀ ਗੱਲ ਦਾ, ਕੀ ਮਰਦ ਇਸ ਸਮਾਜ ਦੇ ਲਈ ਖਤਰਾ ਹੋ ਗਏ? ਜੇ ਮਰਦ ਇਸ ਸਮਾਜ ਦੇ ਲਈ ਖਤਰਾ ਹੁੰਦੇ ਤਾਂ ਫਿਰ ਆਪਾਂ ਚੱਲ ਕੇ ਤੁਹਾਡੇ ਕੋਲ ਕਿਉਂ ਆਉਂਦੇ? ਤੁਸੀਂ ਵੀ ਤਾਂ ਇੱਕ ਮਰਦ ਹੋ। ਇਹ ਸਵਾਲ ਹੀ ਕਿੱਥੋਂ ਆਇਆ ਕਿ ਮਰਦਾਂ ਦੇ ਵਿੱਚ ਔਰਤ ਸਰਵਾਈਵ ਨਹੀਂ ਕਰ ਸਕਦੀ? ਖੈਰ, ਜਵਾਬ ਤਾਂ ਇਹ ਵੀ ਠੀਕ ਸੀ। ਚੌਥੀ ਔਰਤ ਨੂੰ ਜਦੋਂ ਪੁੱਛਿਆ ਗਿਆ, ਇੱਕ ਕਿਸ਼ਤੀ ਦੇ ਵਿੱਚ 50 ਮਰਦ, ਅੱਗੇ ਪਿੱਛੇ ਜਾਣ ਦਾ ਹੋਰ ਕੋਈ ਰਾਹ ਨਹੀਂ, ਇੱਕ ਟਾਪੂ ਦੇ ਉੱਤੇ ਤੈਨੂੰ ਉਹਨਾਂ 50 ਮਰਦਾਂ ਦੇ ਨਾਲ ਜੇਕਰ ਰਹਿਣਾ ਪਵੇ
ਤਾਂ ਤੂੰ ਕੀ ਕਵੇਂਗੀ, ਕੀ ਕਰੇਂਗੀ? ਕਹਿਣ ਲੱਗੀ, ਜੇ ਮੈਨੂੰ ਇੰਨੀ ਅਕਲ ਹੁੰਦੀ, ਜੇ ਮੈਨੂੰ ਅਣਜਾਣ ਨੂੰ ਇੰਨੀ ਮੱਤ ਹੁੰਦੀ ਤਾਂ ਫਿਰ ਮੈਂ ਤੁਹਾਡੇ ਕੋਲ ਕਿਉਂ ਆਉਂਦੀ? ਦੋਵਿਆਂ 'ਤੇ ਜੋੜ ਕੇ ਪੈਰਾਂ ਦੇ ਉੱਤੇ ਡਿੱਗ ਪਏ। ਜੇ ਮੇਰੀ ਅਕਲ ਇੰਨੀ ਵੱਡੀ ਹੁੰਦੀ ਤਾਂ ਫਿਰ ਮੈਂ ਬੇਅਕਲੀ ਤੁਹਾਡੇ ਕੋਲ ਕਿਉਂ ਆਉਂਦੀ? ਮੈਂ ਤਾਂ ਆਪਣਾ ਆਪ ਤੁਹਾਡੇ ਅੱਗੇ ਸਮਰਪਣ ਕੀਤਾ, ਮੈਂ ਤੁਹਾਨੂੰ ਮਨ ਹੀ ਮਨ ਆਪਣਾ ਗੁਰੂ ਮੰਨਿਆ। ਤੁਸੀਂ ਚਾਹੇ ਮੈਨੂੰ ਆਸ਼ਰਮ ਦੇ ਅੰਦਰ ਲਿਆ, ਚਾਹੇ ਮੈਂ ਬਾਹਰ ਬੈਠੀ ਹਾਂ, ਮੈਂ ਤਾਂ ਜਦੋਂ ਘਰੋਂ ਤੁਰੀ ਸੀ ਮੈਂ ਉਦੋਂ ਦਾ ਹੀ ਆਪਣੇ ਆਪ ਨੂੰ ਤੁਹਾਡੀ ਸ਼ਰਨ ਦੇ ਵਿੱਚ ਦੇ ਚੁੱਕੀ ਹਾਂ। ਇਹ ਤਾਂ ਗੁਰੂ ਜੀ ਤੁਸੀਂ ਦੱਸਣਾ, ਇਹੋ ਤਾਂ ਮੈਂ ਤੁਹਾਡੇ ਕੋਲ ਸਿੱਖਣ ਆਈ ਹਾਂ। ਇਹੋ ਜਿਹੇ ਹਾਲਾਤਾਂ ਦੇ ਵਿੱਚ ਕੀ ਕਰਨਾ, ਇਸ ਦੁਨੀਆਦਾਰੀ ਦੇ ਵਿੱਚ ਵਿਚਰਨਾ ਕਿੱਦਾਂ? ਅਸਲ ਦੇ ਵਿੱਚ ਇਹ ਘੁੰਮਣ ਘੇਰੀ ਹੈ ਹੀ ਕੁਛ ਇਸੇ ਤਰ੍ਹਾਂ। ਕਹਾਣੀ ਸਾਨੂੰ ਕਈ ਤਰ੍ਹਾਂ ਦੇ ਐਂਗਲ ਦੱਸਦੀ ਹੈ। ਇਹ ਨਿਰਭਰ ਕਰਦਾ ਕਿ ਆਪਾਂ ਕਿਹੜੇ ਸੰਦਰਭ ਦੇ ਵਿੱਚ ਸੁਣਾਈ। ਸਭ ਤੋਂ ਪਹਿਲਾਂ ਤਾਂ ਇਹ ਕਿ ਆਪਾਂ ਆਪਣੀ ਮਤ ਦੇ ਅਨੁਸਾਰ ਕੰਮ ਕਰਦੇ ਹਾਂ। ਜੋ ਅਸੀਂ ਇਸ ਸੰਸਾਰ ਦੇ ਵਿੱਚੋਂ ਆਪਣੇ ਤਜਰਬੇ ਦੇ ਨਾਲ ਸਿੱਖਿਆ, ਆਪਾਂ ਉਸੇ ਤਰੀਕੇ ਦੇ ਨਾਲ ਇਸ ਸੰਸਾਰ ਦੇ ਵਿੱਚ ਵਿਚਰਦੇ ਹਾਂ, ਅਗਲੇ ਫੈਸਲੇ ਲੈਂਦੇ ਹਾਂ, ਉਹਨਾਂ ਤੋਂ ਚੰਗੇ ਜਾਂ ਮਾੜੇ ਨਤੀਜੇ ਭੁਗਤਦੇ ਹਾਂ। ਅਸਲ ਵਿੱਚ ਜਿਹੜੀ ਪਹਿਲੀ ਔਰਤ ਨੂੰ ਫਕੀਰ ਨੇ ਪੁੱਛਿਆ ਸੀ, ਉਹ ਔਰਤ ਦਾ ਵਿਆਹ ਨਹੀਂ ਸੀ ਹੋਇਆ ਹਾਲੇ, ਪਰ ਇਸ ਸਮਾਜ ਦੇ ਵਿੱਚੋਂ, ਇਸ ਸੰਸਾਰ ਦੇ ਵਿੱਚੋਂ ਉਹਨੂੰ ਇਹ ਡਰ ਪਾਇਆ ਗਿਆ ਸੀ ਕਿ ਮਰਦ ਇਹਨਾਂ ਦੇ ਵਿੱਚ ਰਹਿਣਾ ਬੜਾ ਚੰਗਾ ਨਹੀਂ, ਇਹ ਨੋਚ ਨੋਚ ਕੇ ਖਾ ਜਾਂਦੇ ਆ। ਉਹਦੇ ਦਿਮਾਗ ਦੇ ਵਿੱਚ ਇਹ ਮੈਸੇਜ ਫੀਡ ਸੀ, ਇਸ ਕਰਕੇ ਉਹਨੇ ਮਰ ਜਾਣਾ ਬਿਹਤਰ ਸਮਝਿਆ। ਦੂਸਰੀ ਔਰਤ ਜਿਹਦਾ ਤਲਾਕ ਹੋਇਆ ਸੀ, ਜਿਹਦੇ ਦਿਮਾਗ ਦੇ ਵਿੱਚ ਇਹ ਫੀਡ ਸੀ ਕਿ ਜਦੋਂ ਇਹ ਕਿਸੇ ਦੇ ਨਾਲ ਵਿਆਹ ਕਰਾ ਲਈਏ ਤਾਂ ਫਿਰ ਉਹਦਾ ਧਰਮ ਆ ਤੁਹਾਡੀ ਰੱਖਿਆ ਕਰਨਾ, ਜਦਕਿ ਇਹ ਵੀ ਸੱਚ ਨਹੀਂ। ਤੀਸਰੀ ਔਰਤ ਜਿਹਦਾ ਸ਼ਾਇਦ ਧੰਦਾ ਹੀ ਸੀ ਮਰਦਾਂ ਦੇ ਵਿੱਚ ਰਹਿਣਾ, ਜਿਹਦਾ ਲੰਮੇ ਸਮੇਂ ਤੱਕ ਸ਼ਾਇਦ ਇਹੋ ਹੀ ਕੰਮ ਰਿਹਾ, ਜਿਹਨੇ ਆਪਣਾ ਆਪ ਵੇਚ ਕੇ ਆਪਣਾ ਘਰ ਬੜੇ ਸਮੇਂ ਤੱਕ ਚਲਾਇਆ, ਉਹਨੂੰ ਲੱਗਦਾ ਹੀ ਨਹੀਂ ਸੀ ਕਿ ਮਰਦਾਂ ਤੋਂ ਕੋਈ ਡਰ ਹੁੰਦਾ। ਅਤੇ ਚੌਥੀ, ਉਹਨੇ ਆਪਣਾ ਆਪ ਆਪਣਾ ਵਜੂਦ ਸਾਰਾ ਕੁਛ ਨਸ਼ਟ ਕਰਕੇ ਫਿਰ ਹੀ ਇੱਥੇ ਕਦਮ ਪੁੱਟਿਆ ਸੀ। ਉਹਨੇ ਆਪਣੇ ਆਪ ਨੂੰ ਪਹਿਲਾਂ ਜ਼ੀਰੋ ਕਰ ਲਿਆ, ਉਹਦਾ ਪਿਛਲਾ ਕੋਈ ਤਜਰਬਾ ਨਹੀਂ, ਇਸ ਦੁਨੀਆਦਾਰੀ ਦੇ ਵਿੱਚੋਂ ਉਹ ਕੋਈ ਪੰਡ ਨਹੀਂ ਸੀ ਚੁੱਕ ਕੇ ਲਿਆਈ, ਕੋਈ ਭਾਰ ਨਹੀਂ ਸੀ ਚੁੱਕ ਕੇ ਲਿਆਈ, ਉਹ ਤਾਂ ਸਿੱਖਣ ਦੇ ਲਈ ਆਈ ਸੀ, ਉਹ ਆਪਣਾ ਭਾਂਡਾ ਖਾਲੀ ਕਰਕੇ ਲੈ ਕੇ ਆਈ ਸੀ। ਆਪਾਂ ਵੀ ਇਸੇ ਤਰ੍ਹਾਂ ਦੇ ਨਾਲ ਆਪਣੇ ਆਪਣੇ ਜ਼ਿੰਦਗੀ ਦੇ ਤਜਰਬੇ ਜਾਂ ਫਿਰ ਸੁਣੀਆਂ ਸੁਣਾਈਆਂ ਤੋਂ ਸਿਰ ਦੇ ਉੱਤੇ ਕੋਈ ਪੰਡ ਕਿਸੇ ਨਾ ਕਿਸੇ ਤਰ੍ਹਾਂ ਦੇ ਵਿਚਾਰ ਚੁੱਕੀ ਫਿਰਦੇ ਹਾਂ, ਅਤੇ ਉਸੇ ਤਰੀਕੇ ਦੇ ਨਾਲ ਆਪਾਂ ਹਮੇਸ਼ਾ ਫੈਸਲੇ ਲੈਂਦੇ ਹਾਂ। ਸ਼ਾਇਦ ਬਹੁਤੀ ਵਾਰੀ ਉਹ ਫਾਰਮੂਲੇ ਕਿਤੇ ਨਾ ਕਿਤੇ ਠੀਕ ਹੋ ਵੀ ਜਾਂਦੇ ਨੇ, ਪਰ ਇੱਕ ਸੀਮਤ ਹੱਦ ਤੱਕ, ਕਿਉਂਕਿ ਹਰ ਵਾਰ ਜਦੋਂ ਆਪਾਂ ਨਵੀਂ ਪਰਿਸਥਿਤੀ ਦੇ ਵਿੱਚ ਜਾਵਾਂਗੇ, ਹਰ ਵਾਰ ਜਦੋਂ ਨਵੇਂ ਤਰੀਕੇ ਦਾ ਕੋਈ ਘਟਨਾਕ੍ਰਮ ਹੋਊਗਾ, ਉੱਥੇ ਜ਼ਰੂਰੀ ਨਹੀਂ ਕਿ ਉਹ ਪੁਰਾਣਾ ਫਾਰਮੂਲਾ ਲੱਗੇ। ਸਮੱਸਿਆ ਇਹ ਹੁੰਦੀ ਹੈ, ਪੁਰਾਣਾ ਲੱਗ ਵੀ ਜਾਵੇ ਪਰ ਕਦੀ ਵੀ ਆਪਾਂ ਨਵੇਂ ਦਰਵਾਜ਼ੇ ਨਹੀਂ ਖੋਲ੍ਹ ਪਾਵਾਂਗੇ, ਕਦੀ ਵੀ ਆਪਾਂ ਕੁਛ ਨਵਾਂ ਨਹੀਂ ਸੋਚ ਪਾਵਾਂਗੇ। ਲੋੜ ਹੁੰਦੀ ਹੈ ਕੁਛ ਨਵਾਂ ਸੋਚਣ ਦੀ, ਅਤੇ ਨਵਾਂ ਸੋਚਣ ਦੇ ਲਈ ਸਾਨੂੰ ਪਹਿਲਾਂ ਆਪਣੇ ਆਪ ਨੂੰ ਖਾਲੀ ਕਰਨਾ ਪੈਂਦਾ, ਜਾਂ ਫਿਰ ਇਸ ਕਹਾਣੀ ਨੂੰ ਆਪਾਂ ਇੱਕ ਹੋਰ ਐਂਗਲ ਤੋਂ ਵੀ ਵੇਖ ਸਕਦੇ ਹਾਂ। ਜਿਹੜੇ ਤਰੀਕੇ ਦੇ ਨਾਲ ਇਸ ਟਾਪੂ ਨੂੰ, ਇਸ ਕਿਸ਼ਤੀ ਨੂੰ ਮਰਦਾਂ ਦੇ ਨਾਲ ਭਰਿਆ ਵਿਖਾਇਆ ਗਿਆ, ਜਾਂ ਜਿਹੜੇ ਪਾਸੇ ਨੂੰ ਸੰਕੇਤ ਦਿੱਤੇ ਗਏ ਨੇ, ਸ਼ਾਇਦ ਇਹ ਦੁਨੀਆਦਾਰੀ ਵੱਲ ਵੀ ਸੰਕੇਤ ਹੋ ਸਕਦਾ। ਇਹ ਦੁਨੀਆ ਇਸੇ ਤਰ੍ਹਾਂ ਦੀ ਹੈ, ਜਿੱਥੇ ਆਪਾਂ ਇੱਕ ਹਊਆ ਬਣਾ ਕੇ ਚੱਲਦੇ ਹਾਂ, ਇਹਨੇ ਸਾਨੂੰ ਖਾ ਜਾਣਾ, ਇਹਨੇ ਸਾਡੇ ਉੱਤੇ ਹਮਲਾ ਕਰ ਦੇਣਾ, ਇਹਨੇ ਸਾਡੇ ਨਾਲ ਰਲ ਕੇ ਨਹੀਂ ਚੱਲਣਾ, ਇਹਨਾਂ ਦੇ ਵਿੱਚ ਸਾਡਾ ਸਰਵਾਈਵਲ ਬੜਾ ਔਖਾ। ਆਪਾਂ ਇੱਦਾਂ ਦੀਆਂ
ਅਨੇਕਾਂ ਹੀ ਕਹਾਣੀਆਂ ਸੁਣੀਆਂ ਹੁੰਦੀਆਂ ਇਸ ਦੁਨੀਆਦਾਰੀ ਬਾਰੇ, ਇਨਸਾਨ ਦੇ ਬਾਰੇ, ਪਤਾ ਨਹੀਂ ਕਿੱਦਾਂ ਕਿੱਦਾਂ ਦੀਆਂ ਕੀ ਕਹਾਣੀਆਂ ਸੁਣੀਆਂ, ਅਤੇ ਉਹਨਾਂ ਨੂੰ ਲੈ ਕੇ ਅਸੀਂ ਬੜੇ ਸਾਰੇ ਆਪਣੇ ਫੈਸਲੇ ਗਲਤ ਜਾਂ ਸਹੀ ਕਰਦੇ ਹਾਂ। ਜਦਕਿ ਅਸਲ ਚੀਜ਼ ਤਾਂ ਇਹ ਹੈ ਕਿ ਜਦੋਂ ਆਪਾਂ ਵਿਚਰ ਕੇ ਵੇਖਦੇ ਹਾਂ, ਜਦੋਂ ਆਪਾਂ ਆਪਣਾ ਐਕਸਪੀਰੀਅੰਸ ਕਰਦੇ ਹਾਂ, ਫਿਰ ਪਤਾ ਲੱਗਦਾ ਕਿ ਦੁਨੀਆ ਕਿੰਨੀ ਖੂਬਸੂਰਤ ਹੈ, ਕਿੰਨੀ ਬਦਸੂਰਤ ਹੈ। ਤੁਹਾਡਾ ਆਪਣਾ ਤਜਰਬਾ ਦੱਸੂਗਾ, ਪਰ ਉਹ ਤਜਰਬਾ ਕੀਤਿਆਂ ਹੋਊਗਾ। ਜੇ ਆਪਾਂ ਕੰਢੇ ਦੇ ਉੱਤੇ ਬੈਠ ਕੇ ਕਹੀ ਜਾਈਏ ਕਿ ਹਾਏ ਪਾਣੀ ਬੜਾ ਠੰਡਾ, ਪਾਣੀ ਬੜਾ ਡੂੰਘਾ, ਤਾਂ ਉਹ ਵੀ ਇੱਕ ਅਲੱਗ ਤਰ੍ਹਾਂ ਦੀ ਮੂਰਖਤਾ ਮੰਨੀ ਜਾਂਦੀ। ਕੋਈ ਔਰਤ ਜਾਂ ਮਰਦ ਤਾਂ ਬਾਅਦ ਵਿੱਚ, ਸਭ ਤੋਂ ਪਹਿਲਾਂ ਤਾਂ ਉਹ ਇਨਸਾਨ ਹੈ। ਸੋ ਆਪਣੇ ਆਪਣੇ ਤਜਰਬਿਆਂ ਦੇ ਹਿਸਾਬ ਦੇ ਨਾਲ, ਸੁਣੀਆਂ ਸੁਣਾਈਆਂ ਦੇ ਹਿਸਾਬ ਦੇ ਨਾਲ ਆਪਾਂ ਬੜਾ ਕੁਛ ਇਸ ਦੁਨੀਆ ਦੇ ਵਿੱਚ ਘਾੜਤਾਂ ਘੜਦੇ, ਪਰ ਸਭ ਤੋਂ ਜ਼ਰੂਰੀ ਕੀ ਹੈ? ਆਪਣੇ ਆਪ ਨੂੰ ਖਾਲੀ ਕਰਨਾ। ਜਦੋਂ ਤੁਸੀਂ ਆਪਣੇ ਆਪ ਨੂੰ ਕਹਿੰਦੇ ਨੇ ਕਿ ਬਹੁਤ ਜ਼ਿਆਦਾ ਤੁਸੀਂ ਦੁਖੀ ਮਹਿਸੂਸ ਕਰਦੇ ਹੋ, ਜਦੋਂ ਤੁਹਾਨੂੰ ਲੱਗਦਾ ਇਹ ਜ਼ਿੰਦਗੀ ਭਲਾ ਕਿਹੜੇ ਕੰਮ ਦੀ ਹੋਈ, ਜਦੋਂ ਤੁਹਾਨੂੰ ਇਹ ਲੱਗਦਾ ਖੁਸ਼ ਹੋਇਆਂ ਨੂੰ ਤਾਂ ਬੜਾ ਚਿਰ ਹੀ ਹੋ ਗਿਆ, ਜਦੋਂ ਤੁਹਾਨੂੰ ਲੱਗਦਾ ਇੱਕ ਮੁਸੀਬਤ ਮੁੱਕਦੀ ਆ ਅਤੇ ਦੂਸਰੀ ਪਹਿਲਾਂ ਸ਼ੁਰੂ ਹੋ ਜਾਂਦੀ ਹੈ, ਜਦੋਂ ਤੁਹਾਨੂੰ ਲੱਗਦਾ ਪਹਿਲੀ ਹਲੇ ਮੁਸੀਬਤ ਮੁੱਕੀ ਨਹੀਂ ਅਤੇ ਦੂਸਰੀ ਨਾਲ ਦੀ ਨਾਲ ਸ਼ੁਰੂ ਹੋ ਗਈ, ਜਦੋਂ ਤੁਹਾਨੂੰ ਇਹ ਲੱਗਦਾ ਕਿ ਮੈਂ ਆਪਣਾ ਆਪ ਪਾਲਾਂ ਜਾਂ ਬਾਕੀਆਂ ਦੀਆਂ ਜ਼ਿੰਮੇਵਾਰੀਆਂ ਸੰਭਾਲਾਂ, ਜਦੋਂ ਇੰਨੇ ਸਾਰੇ ਸਵਾਲ ਇਕੱਠੇ ਹੋ ਜਾਣ, ਜਦੋਂ ਤੁਹਾਨੂੰ ਇਹ ਲੱਗੇ ਕਿ ਚਾਰ ਚੁਫੇਰੇ ਹਨੇਰਾ, ਕਿਸੇ ਪਾਸੇ ਚਾਨਣ ਨਹੀਂ ਆਉਂਦਾ, ਤਾਂ ਫਿਰ ਆਪਣੇ ਆਪ ਨੂੰ ਪਹਿਲਾਂ ਵਿਹਲਾ ਕਰ ਲੈਣਾ ਬਹੁਤ ਜ਼ਰੂਰੀ ਆ। ਕਿਉਂਕਿ ਇਹ ਜਿਹੜਾ ਘੁੱਪ ਘੇਰਾ ਤੁਹਾਨੂੰ ਆਪਣੇ ਆਲੇ ਦੁਆਲੇ ਦੀਦਾ, ਇਹ ਜਿਹੜੀਆਂ ਚਾਰ ਚੁਫੇਰੇ ਮੁਸੀਬਤਾਂ ਤੁਹਾਨੂੰ ਦੇਦੀਆਂ, ਇਹ ਬਹੁਤੀਆਂ ਸ਼ਾਇਦ ਇਸ ਕਰਕੇ ਨੇ ਕਿਉਂਕਿ ਤੁਹਾਡੇ ਪੁਰਾਣੇ ਤਜਰਬੇ ਨੇ, ਤੁਸੀਂ ਆਪਣੀਆਂ ਪੁਰਾਣੀਆਂ ਕਹਾਣੀਆਂ ਗੱਲ ਲਾ ਕੇ ਬੈਠੇ ਹੋ, ਇਹ ਸੁਣੇ ਸੁਣਾਏ ਜਾਂ ਫਿਰ ਆਪਣੇ ਆਪ ਦੇ ਉੱਤੇ ਬੀਤੇ ਤਜਰਬੇ। ਪਰ ਜ਼ਰੂਰੀ ਨਹੀਂ ਕਿ ਕੱਲ੍ਹ ਜੋ ਤੁਹਾਡੇ ਨਾਲ ਵਾਪਰਿਆ ਸੀ ਉਸੇ ਹੀ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਫਿਰ ਉੱਦਾਂ ਦਾ ਹੀ ਕੁਛ ਹੋਵੇ। ਕੱਲ੍ਹ ਜਿਹੜੇ ਰਾਹ ਤੋਂ ਤੁਸੀਂ ਲੰਘੇ ਸੀ, ਉਸ ਰਾਹ 'ਤੇ ਜੇ ਤੁਹਾਨੂੰ ਕੱਲ੍ਹ ਕੋਈ ਚੋਰ ਡਾਕੂ ਮਿਲਿਆ ਸੀ, ਤਾਂ ਜ਼ਰੂਰੀ ਨਹੀਂ ਕਿ ਅੱਜ ਵੀ ਉਹ ਉੱਥੇ ਬੈਠਾ ਹੋਵੇ। 24 ਘੰਟੇ ਉਹ ਸਿਰਫ ਤੁਹਾਡੇ ਲਈ ਨਹੀਂ ਉੱਥੇ ਬੈਠਾ ਹੋ ਸਕਦਾ, ਪਰ ਆਪਾਂ ਮਨ ਦੇ ਵਿੱਚ ਇੱਕ ਪਿਕਚਰ ਬਣਾ ਲਈ ਕਿ ਇਸ ਰਾਹ ਦੇ ਉੱਤੇ ਨਹੀਂ ਜਾਣਾ, ਇਸ ਰਾਹ ਦੇ ਉੱਤੇ ਸਾਨੂੰ ਚੋਰ ਡਾਕੂ ਮਿਲਦੇ ਨੇ, ਅਤੇ ਦੂਸਰਾ ਰਾਹ ਜਿੱਥੇ ਤੁਹਾਨੂੰ ਕੋਈ ਬਹੁਤ ਭਲਾ ਪੁਰਸ਼ ਮਿਲਿਆ, ਤੁਹਾਨੂੰ ਲੱਗਦਾ ਹੋਵੇ ਕਿ ਅੱਜ ਵੀ ਉੱਥੇ ਭਲਾ ਪੁਰਸ਼ ਹੀ ਬੈਠਾ ਹੋਣਾ, ਇਹ ਕੋਈ ਜ਼ਰੂਰੀ ਤਾਂ ਨਹੀਂ। ਹੋ ਸਕਦਾ ਅੱਜ ਉਹ ਚੋਰ ਡਾਕੂ ਉਸ ਰਾਹ ਦੇ ਉੱਤੇ ਬੈਠਾ ਹੋਵੇ, ਕਿਉਂਕਿ ਉਹਨੇ ਵੀ ਤੁਹਾਡੇ ਦਿਮਾਗ ਦੇ ਹਿਸਾਬ ਦੇ ਨਾਲ ਸੋਚਣਾ, ਉਹਨੇ ਵੀ ਇਹ ਵੇਖਣਾ ਵੀ ਕੱਲ੍ਹ ਇੱਥੇ ਤੈਨੂੰ ਹੱਥ ਲੱਗ ਚੁੱਕਿਆ, ਹੁਣ ਇੱਧਰ ਨੂੰ ਤਾਂ ਆਉਣ ਵਾਲਾ ਨਹੀਂ, ਇਹਨੇ ਉਸ ਰਾਹ ਤੋਂ ਲੰਘਣਾ, ਚਲੋ ਅੱਜ ਉੱਥੇ ਚੱਲਦੇ ਹਾਂ। ਅਤੇ ਹੋ ਸਕਦਾ ਕੋਈ ਧਰਮੀ ਕਰਮੀ ਬੰਦਾ ਇਹ ਸੋਚ ਲਏ ਕਿ ਭਾਈ ਉਸ ਰਾਹ ਦੇ ਉੱਤੇ ਲੋਕਾਂ ਨਾਲ ਠੱਗੀਆਂ ਠੋਰੀਆਂ ਬੜੀਆਂ ਵੱਜਦੀਆਂ ਹੋਵੇ, ਨਾ ਤਾਂ ਉੱਥੇ ਜਾ ਕੇ ਲੋਕਾਂ ਦੀ ਮਦਦ ਕਰਾਂ, ਲੋਕਾਂ ਦਾ ਭਲਾ ਕਰਾਂ। ਹੁਣ ਨੂੰ ਕੁਝ ਵੀ ਹੋ ਸਕਦਾ, ਜਿਹੜੀ ਚੀਜ਼ ਹਾਲੇ ਸਾਡੀ ਜ਼ਿੰਦਗੀ ਦੇ ਵਿੱਚ ਵਾਪਰੀ ਨਹੀਂ, ਜਿਹੜੀ ਹਲੇ ਹੋਣੀ ਬਾਕੀ ਹੈ, ਉਹਨੂੰ ਲੈ ਕੇ ਵਿਅਰਥ ਦੀ ਚਿੰਤਾ ਸਾਡੀ ਜ਼ਿੰਦਗੀ ਨਰਕ ਬਣਾ ਦਿੰਦੀ। ਇਹ ਸਾਰਾ ਕੁਛ, ਇਹ ਸਾਰੀਆਂ ਚਿੰਤਾਵਾਂ ਇੱਕ ਪਾਸੇ ਛੱਡ ਕੇ, ਉਹਦੇ ਉੱਤੇ ਡੋਰੀਆਂ ਸੁੱਟ ਕੇ, ਉਸ ਰੱਬ ਦੇ ਉੱਤੇ ਯਕੀਨ ਕਰਕੇ ਆਪਣੇ ਕਦਮ ਉਸੇ ਤਰ੍ਹਾਂ ਦੇ ਨਾਲ ਜਾਰੀ ਰੱਖਿਓ। ਜਦੋਂ ਵੀ ਆਪਾਂ ਰੱਬ ਦੇ ਘਰ ਜਾਂਦੇ ਹਾਂ, ਤਾਂ ਫਿਰ ਆਪਣੇ ਆਪ ਦਾ ਸਮਰਪਣ ਕਰਕੇ ਜਾਇਓ। ਇਹ ਔਰਤਾਂ ਤਾਂ ਸਿਰਫ ਕਹਾਣੀ ਦੇ ਵਿੱਚ ਸਮਝਾਉਣ ਮਾਤਰ ਦੇ ਲਈ ਹੋ ਸਕਦੀਆਂ ਨੇ, ਪਰ ਵੈਸੇ ਆਪਾਂ ਸਾਰੇ ਇਹਨਾਂ ਔਰਤਾਂ ਵਰਗੇ ਹੀ ਹਾਂ। ਆਪੋ ਆਪਣੇ ਤਜਰਬੇ ਚੁੱਪ ਕੇ ਗੁਰੂ ਘਰ ਚਲੇ ਜਾਈਦਾ, ਬਹੁਤੇ ਤਾਂ ਦੱਸਣ ਹੀ ਚਲੇ ਜਾਂਦੇ ਆ, ਕਿਸੇ ਨੂੰ ਨਹੀਂ, ਮਨ ਹੀ ਮਨ, ਮੈਂ ਆਹ ਕੀਤਾ ਸੀ, ਮੈਨੂੰ ਪਤਾ ਹੁਣ ਆਹ ਹੋ ਜਾਣਾ, ਇਸ ਕਰਕੇ ਮੈਂ ਡਰਦਾ ਤੇਰੇ ਦਰ ਆ ਗਿਆ, ਜੇ ਤੈਨੂੰ ਪਤਾ ਇੱਦਾਂ ਕੀਤਿਆਂ ਇੱਦਾਂ ਹੀ ਹੋ ਜਾਣਾ, ਤਾਂ ਫਿਰ ਫਾਇਦਾ ਕੀ, ਫਿਰ ਉਸ ਦਰ ਦੇ ਉੱਤੇ ਯਕੀਨ ਵੀ ਕਾਹਦਾ। ਜੇ ਜਾਣਾ ਤਾਂ ਕਿਸੇ ਦਿਨ ਆਪਣੇ ਆਪ ਨੂੰ ਖਾਲੀ ਕਰਕੇ ਜਾਇਓ, ਕਿਸੇ ਦਿਨ ਆਪਣੇ ਆਪ ਨੂੰ ਵਿਹਲਾ ਕਰਕੇ ਜਾਇਓ, ਅਤੇ ਫਿਰ ਵੇਖਿਓ ਉਹ ਕਿੱਦਾਂ ਤੁਹਾਡੇ ਭਾਂਡੇ ਭਰ ਕੇ ਤੁਹਾਨੂੰ ਵਿਹਲਿਆਂ ਰਿਲੈਕਸ ਕਰਕੇ ਭੇਜਦਾ,
ਜਿੰਨਾ ਚਿਰ ਆਪਣੀ ਆਪਣੀ ਜਾਣਕਾਰੀ ਦਾ, ਆਪਣੇ ਹੰਕਾਰ ਦਾ, ਆਪਣੀ ਨੌਲੇਜ ਦਾ ਭਾਰ ਲੱਦ ਕੇ ਤੁਸੀਂ ਲੈ ਕੇ ਜਾਓਗੇ, ਉਹਨਾਂ ਚਿਰ ਤੱਕ ਕਿਸੇ ਵੀ ਦਰ ਦੇ ਉੱਤੇ ਜਾਣ ਦਾ ਕੋਈ ਫਾਇਦਾ ਨਹੀਂ। ਆਓ ਫਿਰ ਉਸੇ ਮਾਲਕ ਦੇ ਉੱਤੇ ਡੋਰਾਂ ਛੱਡ ਕੇ ਅੱਗੇ ਵੱਧਦੇ ਹਾਂ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ, ਵਧੀਆ ਲੱਗੇ ਤਾਂ ਸਾਡੀ ਪੋਡਕਾਸਟ ਦੇ ਉੱਤੇ ਕਹਾਣੀਆਂ ਪੈ ਜਾਂਦੀਆਂ ਨੇ, ਐਪਲੀਕੇਸ਼ਨ ਤੁਸੀਂ ਡਾਊਨਲੋਡ ਕਰ ਲਓ, ਐਪਲੀਕੇਸ਼ਨ ਤੋਂ ਅੱਗੇ ਤੁਸੀਂ ਸ਼ੇਅਰ ਕਰ ਸਕਦੇ ਹੋ। ਬਹੁਤ ਸਾਰੇ ਸਾਡੇ ਸੱਜਣ, ਬਹੁਤ ਸਾਰੇ ਪਰਿਵਾਰ ਜਿਹੜੇ ਥਰਡ ਪਾਰਟੀ ਐਪਸ ਵਰਤੋਂ ਦੇ ਵਿੱਚ ਲਿਆਉਂਦੇ ਨੇ, ਯਾਦ ਰਹੇ ਕਿ ਉਹਨਾਂ ਐਪਸ ਦੇ ਉੱਤੋਂ ਸਿਰਫ਼ ਤੁਸੀਂ ਆ ਜੋ ਚੱਲਦਾ ਲਾਈਵ ਉਹ ਹੀ ਸੁਣ ਸਕਦੇ ਹੋ। ਬਾਕੀ ਕਹਾਣੀਆਂ ਜਾਂ ਜਿੰਨੇ ਵੀ ਪੋਡਕਾਸਟ ਜਾਂ ਹੋਰ ਬਹੁਤ ਸਾਰਾ ਕੁਛ ਆਪਾਂ ਟਾਈਮ ਟੂ ਟਾਈਮ ਪਾਉਂਦੇ ਰਹਿੰਦੇ ਹਾਂ, ਉਹ ਸਾਰਾ ਕੁਛ ਉਹਨਾਂ ਐਪਸ ਦੇ ਉੱਤੇ ਨਹੀਂ ਆਉਂਦਾ। ਸੋ ਇਸ ਕਰਕੇ ਕੋਸ਼ਿਸ਼ ਕਰਿਓ ਕਿ ਤੁਸੀਂ ਡਾਇਰੈਕਟ ਰੇਡੀਓ ਹਾਂਜੀ ਦੀ ਐਪਲੀਕੇਸ਼ਨ ਡਾਊਨਲੋਡ ਕਰ ਲਿਓ। ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਧੰਨਵਾਦ।

0: ਅਜਿਹੀ ਦੁਨੀਆ ਜਿੱਥੇ ਜਿਰਾਫ ਹੁਣ ਸਭ ਤੋਂ ਉੱਚੇ ਜਾਨਵਰ ਨਹੀਂ ਹਨ। ਜ਼ੂਜ਼ ਵਿਕਟੋਰੀਆ ਮਾਨ ਨਾਲ ਚਿੜੀਆ ਘਰ ਵਿੱਚ ਡਾਇਨਾਸੌਰਸ ਨੂੰ ਪੇਸ਼ ਕਰਦਾ ਹੈ ਆਪਣੇ ਸਾਰੇ ਮਨਪਸੰਦ ਜਾਨਵਰਾਂ ਦੇ ਵਿੱਚ। 3 ਚਿੜੀਆ ਘਰਾਂ ਵਿੱਚ 60 ਤੋਂ ਵੱਧ ਅਸਲੀ ਆਕਾਰ ਤੇ ਡਾਇਨਾਸੌਰਸ ਦੇ ਨਾਲ ਇੱਕ ਪੁਰਾਤਨ ਇਤਿਹਾਸਿਕ ਮੁਹਿੰਮ ਲਈ ਤਿਆਰ ਹੋਵੋ। ਮੈਲਬਰਨ ਚਿੜੀਆ ਘਰ, ਵੈਰੀਬੀ ਓਪਨ ਰੇਂਜ ਚਿੜੀਆ ਘਰ ਅਤੇ ਹਿਲਜ਼ਵਿਲ ਸੈਂਚੁਰੀ ਦੇ ਵਿਲੱਖਣ ਬਾਹਰੀ ਵਾਤਾਵਰਣ ਵਿੱਚ ਐਨੀਮੇਟ੍ਰੋਨਿਕ ਜੀਵਾਂ ਨੂੰ ਜਿਉਂਦੇ ਜਾਗਦੇ ਵੇਖੋ। ਚਿੜੀਆ ਘਰ ਵਿਖੇ ਡਾਇਨਾਸੌਰਸ ਸਿਰਫ ਸੀਮਿਤ ਸਮੇਂ ਲਈ ਹਨ। ਅੱਜ ਹੀ ਆਪਣੀ ਮੁਹਿੰਮ ਦੀ ਯੋਜਨਾ ਬਣਾਓ।
1: ਭੈਣ ਜੀ, ਕੀ ਹਾਲ ਹੈ ਪਿੱਠ ਦਰਦ ਦਾ?
2: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
3: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654922।
4: ਲਓ ਜੀ, ਤੁਹਾਡੀ ਨਜ਼ਰ ਹੈ ਭੋਲਾ।
5: ਓਏ ਭੋਲੇ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ।
6: ਭੋਲੇ ਨੇ ਕਸੂਤੇ ਫਸਾਤੇ।
5: ਓਏ ਭੋਲੇ ਓਏ 2 ਕਾਮੇਡੀ, ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ। 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ। ਓਏ ਭੋਲੇ ਓਏ 2
7: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
8: ਕੀ ਤੁਸੀਂ ਜਾਣਦੇ ਹੋ ਕਿ ਬੱਚੇ ਦਾ ਲਗਭਗ 90% ਦਿਮਾਗ ਉਹਨਾਂ ਦੇ 5 ਸਾਲ ਦੇ ਹੋਣ ਤੋਂ ਪਹਿਲਾਂ ਹੀ ਵਿਕਸਿਤ ਹੋ ਜਾਂਦਾ ਹੈ? ਮੁਫਤ ਕਿੰਡਰ 3 ਅਤੇ 4 ਸਾਲ ਦੇ ਬੱਚਿਆਂ ਨੂੰ ਪ੍ਰਾਇਮਰੀ ਸਕੂਲ ਸ਼ੁਰੂ ਕਰਨ ਤੋਂ ਪਹਿਲਾਂ 2 ਸਾਲ ਲਈ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਦਾ ਹੈ ਅਤੇ ਪਰਿਵਾਰਾਂ ਲਈ ਪੈਸਿਆਂ ਦੀ ਬਚਤ ਕਰਦਾ ਹੈ। ਕਿੰਡਰ ਵਿੱਚ ਬੱਚੇ ਖੇਡ ਰਾਹੀਂ ਸਿੱਖਦੇ ਹਨ, ਜਿਸ ਨਾਲ ਉਹ ਮਹੱਤਵਪੂਰਨ ਸਮਾਜਿਕ, ਭਾਵਾਤਮਕ ਅਤੇ ਬੌਧਿਕ ਹੁਨਰ ਵਿਕਸਿਤ ਕਰਦੇ ਹਨ ਅਤੇ ਨਵੇਂ ਦੋਸਤ ਵੀ ਬਣਾਉਂਦੇ ਹਨ। ਵਧੇਰੇ ਜਾਣਕਾਰੀ ਲਈ vic.gov.au/kinder ਤੇ ਜਾ।
9: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰ੍ਹਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802522 ਤੇ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਬੋਝ ਨੇ ਸਾਰਾ ਕੁਝ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਅਤੇ ਬੱਚੇ ਸੁਣਾਉਣਗੇ ਚੁਟਕਲੇ। ਅਤੇ ਤੁਹਾਡੇ ਅੱਗੇ ਬੇਨਤੀ ਆ ਕਿ ਤੁਸੀਂ ਜ਼ਰੂਰ ਜ਼ਰੂਰ ਹੱਸਿਓ ਅਤੇ ਆਪਾਂ ਵੀ ਹੱਸਣ ਦੇ ਲਈ ਆਏ ਹਾਂ। ਤੇ ਮੇਰੇ ਨਾਲ ਹੱਸਣ ਦੇ ਲਈ ਅੱਜ ਪਹੁੰਚ ਚੁੱਕੇ ਨੇ ਹਰਮੀਤ ਤੂੰ।
1: ਹਾਏ ਹਾਏ, ਰਾਮ ਰਾਮ ਸਾਰੇ ਭਾਈਆਂ ਨੇ ਉਨਕੀ ਲਗਾਈਆਂ ਨਾ ਛੋਟੇ ਦੇ ਪਿਆਰ ਬੜਾ ਕਾਸ਼ਿਰ ਤੋਂ ਲੈ ਕੇ ਹਾਜ਼ਰ ਹੋ ਗਿਆ ਜੀ। ਅੱਜ ਚੁਟਕਲੇ ਵੇਚ, ਅਖਾਣ ਵੇਚ, ਬੋਲੀ ਵੇਚ, ਗਾਣੇ ਵੇਚ,
0: ਪਤੀਸਾ ਲੈ
1: ਲਿਆਓ ਜੀ। ਕੀ ਵੇਚੋਗੇ?
0: ਪਤੀਸੇ ਵਾਲਾ ਭਾਈ ਆ ਗਿਆ ਸਵੇਰੇ ਸਵੇਰੇ।
1: ਉਹ ਆਹ ਵੀ ਬੜਾ ਬਸ, ਮੈਂ ਨਾ ਕਸਮ ਸੇ ਇੱਕ ਮੈਂ ਕਹਿੰਦਾ ਬਸ ਮੈਂ ਬੈਠਿਆ, ਇੱਕ ਬੰਦਾ ਬਸ ਮੈਂ ਚੜ ਗਿਆ, ਉਸਕੇ ਹੱਥ ਮੈਂ ਨਾ ਉਸ ਸੋਨੇ ਸੇ ਰੰਗ ਕੀ ਚੈਨੀਆਂ ਖਾਸੀ ਬਹੁਤ ਸਾਰੀ, ਤੋ ਬੋਲਿਆ ਜੀ ਚੈਨੀ ਕੀ ਖੂਬੀਆਂ ਗਿਨਾ ਰਿਹਾ, ਇਹ ਚੈਨੀ ਮੈਂ ਯੋ ਜਗ੍ਹਾ ਆਪਕਾ ਵਾਈਟਮਿਨ ਡੀ ਵਾਈਟਮਿਨ ਯੇ ਵੋ ਪੂਰਾ ਜਗ੍ਹਾ ਆਪਕਾ 5 ਕਿਲੋ ਖੂਨ ਬੜ ਜਾਏਗਾ। ਮੈਂ ਕਿਹਾ ਭਾਈ ਤੇਰੇ ਹੱਥ ਮੈਂ ਇਤਨੀ ਪੈਰ ਰੱਖੀ, ਤੇਰਾ ਤਾਂ ਖੂਨ ਬਹੁਤ ਹੋ ਗਿਆ ਹੋਗਾ,
0: ਲਿਆ ਪਹਿਲਾਂ ਤੇਰਾ ਕੱਢੀਏ,
1: ਲਿਆ ਜੀ।
0: ਆਓ ਜੀ ਫਿਰ ਆਪਾਂ ਪਹਿਲਾਂ ਬੱਚਿਆਂ ਨੂੰ ਵਿਹਲਾ ਕਰ ਦਈਏ ਅਤੇ ਸਾਡੇ ਨਾਲ ਪਹਿਲਾਂ ਇਹੀ ਮੰਨਤ ਅਤੇ ਫਤਿਹ। ਸਤਿ ਸ਼੍ਰੀ ਅਕਾਲ ਮੰਨਤ, ਕੀ ਹਾਲ ਹੈ ਤੁਹਾਡਾ? ਬੁਝਾਰਤ ਕਾਹਦੀ ਹੋਈ ਫਿਰ? ਬੁਝਾਰਤ ਕਾਹਦੀ ਹੋਈ ਫਿਰ? ਫਿਰ ਅਸੀਂ ਵੀ ਦੱਸ ਕਹਾਂਗੇ ਵੀ ਬੁਝਾਰਤ ਪਹਿਲਾਂ ਦੱਸੋ ਤੇ ਫਿਰ ਅਸੀਂ ਬੁਝਾਂਗੇ। ਇਹ ਕਾਹਦੀ ਗੱਲ ਹੋਈ ਭਲਾ?
1: ਯਾਰ
0: ਇਹਨੇ ਬੁੱਝਣ ਚ ਚਿਰ ਲਾਇਆ, ਦੋ ਸਕਿੰਟ ਹੀ ਲਾਇਆ। ਚੱਲ ਮਾਫ਼ ਕਰ ਦਈਏ ਫਿਰ,
1: ਮਾਫ਼ ਕੀਆ ਜਾਏ।
0: ਆਪਣਾ ਮਾਫ ਕਰਾ ਲਿਆ ਯਾਰ ਤੂੰ, ਸਾਨੂੰ ਫਾਈਨ ਪਾਤਾ ਵਾ। ਇਹ ਕੈਸਨ ਬਾਤਨ ਸੋ ਸੋ ਸੋ
1: ਕਹਿ ਦੀ ਕਸਮ ਸੇ
0: ਫਤਿਹ ਸਾਹ,
1: ਫਤਿਹ ਸਾਹ
0: ਹੈ ਫਤਿਹ ਖੰਗ ਠੀਕ ਆ?
2: ਕਾਲੀ
0: ਮਿਰਚ ਪਾ ਕੇ
2: ਮੈਂ ਪਾਪਾ ਤੇ ਮੰਮਾ ਨੇ ਮੈਨੂੰ ਲਾਈਮ ਤੇ ਜਿਹੜਾ ਗਾਰਲਿਕ ਹੁੰਦਾ ਉਹ ਬਣਾ ਕੇ ਦੇ।
0: ਹਾਂ ਉਹ ਵੀ ਠੀਕ ਆ,
1: ਠੀਕ ਆ।
0: ਤੁਸੀਂ ਜਾਂ ਫਿਰ ਤੁਸੀਂ ਸ਼ਹਿਦ ਖਾ ਲੈਂਦੇ ਜੇ? ਹਨੀ ਖਾ ਲੈਂਦੇ? ਸੁਲਤਾਨਾ ਟਾਈਪ ਜਿਹੜਾ ਹੁੰਦਾ?
2: ਨਹੀਂ ਮੈਂ ਤਾਂ ਕੁਛ ਨਹੀਂ ਖਾਂਦਾ।
0: ਮਨੱਕਾ
2: ਕਿਸ਼ਮਿਸ਼? ਨਹੀਂ ਪਤਾ ਵੀ ਨਹੀਂ ਕੀ ਆ।
0: ਆਹੋ ਤੇ ਫਿਰ ਖਾ ਜੀ, ਨਹੀਂ ਪਤਾ
1: ਅੱਖਾਂ ਬੰਦ ਕਰੋ ਭਾਈ ਸਾਹਿਬ, ਖਾ ਜੋ।
0: ਹਾਂ
2: ਜੇ ਮੈਨੂੰ ਨਹੀਂ ਪਤਾ ਤਾਂ ਮੈਂ ਜਮਾ ਵੀ ਨਹੀਂ ਖਾਣਾ।
0: ਚਲ ਠੀਕ ਆ ਭਰਾ, ਚਲੋ ਕੀ ਸੁਣਾਓਗੇ?
1: ਮੈਨੂੰ ਸੁੱਤੇ ਪਏ ਖਾਣਾ ਪੈਣਾ।
0: ਹਾਂ
2: ਅੱਜ ਮੈਂ ਸੁਣਾਉਂਗਾ ਇੱਕ ਬੁਝਾਰਤ।
1: ਆਣ ਦੇ
0: ਲਿਆਓ।
2: ਨਾ ਉਹਦੇ ਅੱਖਾਂ ਨਾ ਉਹਦੇ ਮੂੰਹ, ਫਿਰ ਵੀ ਸਾਰੇ ਦਿਨ ਬੋਲੀ ਜਾਂਦੀ ਆ।
0: ਹੈ
2: ਅੱਖਾਂ
0: ਹੈਗੀਆਂ ਵਾ ਤੇ ਮੂੰਹ ਵੀ ਹੈਗਾ ਪਰ ਦਿਖਦਾ ਨਹੀਂ ਆ। ਤੁਹਾਡੀ ਬੁਝਾਰਤ ਸੁਣ ਕੇ ਤੇ ਮੈਨੂੰ ਕੈਪਟਨ ਅਮਰਿੰਦਰ ਸਿੰਘ ਲੱਗੀ ਜਾਂਦਾ। ਉਹ ਹੈਗਾ ਸਾਰਾ ਕੁਛ ਹੀ ਆ, ਦਿਖਦਾ ਨਹੀਂ ਅੱਜ ਕੱਲ੍ਹ।
1: ਆਉਣਗੇ ਅੱਜ ਸਭ, ਅਗਲੇ ਸਾਲ ਸਾਰੇ ਬਾਹਰ ਆਏਗੇ,
0: ਲੱਠ ਲੈ ਕੇ ਆਵਾਂਗੇ,
1: ਆਵਾਂਗੇ ਦੇਖਿਓ ਸਾਰੇ ਨਿਕਲਾਂਗੇ ਬਾਹਰ।
0: ਇਹ ਸੀਤਾ ਫਲ ਆ। ਨਹੀਂ ਨਹੀਂ ਇੱਕ ਮਿੰਟ ਲੱਗ ਗਿਆ ਮੈਨੂੰ ਪਤਾ ਅਸੀਂ ਕੀ ਕਰਨਾ, ਅਸੀਂ ਹਾਰ ਗਏ ਫਿਰ ਵੀ ਤਾਂ ਫਾਈ ਨਹੀਂ ਪੈਣਾ। ਫੋਨ ਫੋਨ ਫੋਨ ਫੋਨ ਫੋਨ ਅਸੀਂ ਥੋੜੀ, ਮੈਂ ਤੇ ਇੱਧਰ ਮੈਂ ਮੈਸੇਜ ਖੋਲਿਆ ਤੇ ਅੱਗੇ ਖੋਲਿਆ ਪਿਆ ਸੀ ਤੇ ਮੈਂ ਪੜ੍ਹਤਾ
1: ਬਾਈ। ਉਹ ਤਾਂ ਕੌਣ ਸਾ ਫੋਨ ਬਾਈ?
0: ਹੋਰ ਅਸੀਸ ਦੇ ਮੰਮਾ ਨੇ ਭੇਜਿਆ। ਗੁਰਜੀਤ ਆਂਟੀ ਦਾ ਪੜ੍ਹਨ ਲੱਗਾ ਹਾਂ, ਉਹ ਕਹਿੰਦੇ ਆ ਵੀ ਕੈਂਡਲ ਤੇ ਮੈਂ ਤੇ ਮੈਨੂੰ ਤੇ ਇਹਨਾਂ ਦਾ ਵਧੀਆ
2: ਲੱਗਦਾ,
0: ਇਹਨਾਂ ਹਰ ਵਾਰੀ ਕੈਂਡਲ ਨੀ ਹੁੰਦੀ ਫਿਰ ਤੁਹਾਡੀ ਬੁਝਾਰਤ ਗਲਤ ਹੈ ਨਾ।
2: ਹਾਂ
0: ਆਹ ਠੀਕ ਹੈ, ਅਸੀਂ ਸੋਚਿਆ ਇਹਨਾਂ
2: ਨੂੰ ਗਲਤ ਆਨਸਰ ਦਿੱਤਾ
0: ਬੜਾ ਕੰਟਰੋਲ ਹੈ ਯਾਰ ਇਹਦਾ ਮੁੰਡੇ
1: ਦਾ।
0: ਚਲੋ ਤੁਸੀਂ
2: ਹੁਣ ਦੀ ਮਨ ਦੀ ਨਾ ਗੱਲ ਕਰ
0: ਜਾ, ਨਹੀਂ ਕਰਨੀ
1: ਜਾ ਤੂੰ ਬਾਹਰ ਜਗ੍ਹਾ ਖੰਘ ਕੇ ਰੋਕੀ ਸੀ ਰਿਲੀਜ਼ ਕਰ ਖੰਘ।
2: ਸਤਿ ਸ੍ਰੀ ਅਕਾਲ ਅੰਕਲ ਜੀ ਨਾਲੇ ਅੰਕਲ ਜੀ।
0: ਸਤਿ ਸ੍ਰੀ ਅਕਾਲ
1: ਮਨਤ, ਕੀ ਹਾਲ ਹੈ ਤੇਰੇ?
2: ਮੈਂ ਠੀਕ ਹੈ, ਤੁਸੀਂ ਕਿੱਦਾਂ?
0: ਅਸੀਂ ਵਧੀਆ ਵਾਂ। ਮਨਤ ਐਡਾ ਕੱਬਾ ਕਿਉਂ, ਇੰਨੇ ਫਾਈਨ ਕਿਉਂ ਕਰ ਜਾਂਦਾ ਸਵੇਰੇ ਸਵੇਰੇ?
2: ਪਤਾ ਨਹੀਂ,
0: ਥੋੜਾ ਸਮਝਾਇਆ ਕਰ ਕੁੜੀਏ,
2: ਕਿਉਂਕਿ ਮੈਨੂੰ ਲੱਗਦਾ ਇਹਨੇ ਅੱਜ ਇਹਨੂੰ ਅੱਜ ਗੁੱਸਾ ਚੜਿਆ ਮੈਨੂੰ ਲੱਗਦਾ,
0: ਕਿਉਂ?
2: ਕਿਉਂਕਿ ਇਹ ਗੁਰਦੁਆਰਾ ਸਾਹਿਬ ਵੀ ਮੇਰੇ ਮਾਰਦਾ ਸੀਗਾ ਇਹ
0: ਮੰਮਾ ਦੇ। ਕਿਹੜੀ ਗੱਲੋਂ ਗੁੱਸਾ ਚੜ ਗਿਆ?
2: ਪਤਾ ਨਹੀਂ।
0: ਨਹੀਂ ਯਾਰ, ਇਹ ਤੇ ਬੰਦਾ ਹੀ ਬੜਾ ਬੀਬਾ ਵਾ, ਮੈਂ ਵੇਖਿਆ ਤੇ ਹੱਸਦਾ ਰਹਿੰਦਾ ਜਦੋਂ ਮਿਲੀਏ।
1: ਇਹਨੂੰ ਤੱਕੇ ਨਾਲ ਸ਼ਹਿ ਚਟਾਓ।
0: ਹੈਂ
2: ਸੀ, ਪਰ ਇਹਦਾ ਹਜੇ ਟਰੂ ਨੇਚਰ ਨਹੀਂ ਦੇਖਿਆ। ਆ ਤਾਂ ਮੇਰਾ ਵੀ ਟਰੂ ਨੇਚਰ ਹੋ ਜਾਈ ਆ, ਪਰ
0: ਯਾ ਮਨਨ ਤੇ ਹੁਣ ਸਿਆਣੀ ਹੋ ਗਈ ਆ, ਹੁਣ ਨਹੀਂ ਗੁੱਸਾ ਕਰਦੀ।
2: ਮੈਨੂੰ
0: ਇਹੋ ਗੱਲ ਤੇ ਵਧੀਆ ਲੱਗਦੀ ਮਨ ਤੁਹਾਡੀ,
1: ਇਹਨਾਂ ਦਾ ਪਤਾ ਲੱਗ ਜਾਂਦਾ
0: ਨਹੀਂ, ਆਪੇ ਦੱਸ
2: ਦਿੰਦੇ।
0: ਥੈਂਕ ਯੂ ਮਨਨ, ਬਹੁਤ ਬੀਬੇ ਪੋਤੇ ਹੋ।
1: ਵਾਹ,
0: ਕੀ ਸੁਣਾਓਗੇ?
2: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
0: ਹਾਂਜੀ।
2: ਇੱਕ ਵਾਰ ਇੱਕ ਅਮਰੀਕਾ ਤੋਂ ਇੰਡੀਆ ਆਇਆ ਸੀਗਾ ਡਾਕਟਰ, ਤੇ ਉੱਥੇ ਬੱਸ ਸਟੈਂਡ ਤੇ ਇੱਕ ਕਿਤਾਬ ਵੇਚ ਰਿਹਾ ਸੀਗਾ ਕੋਈ, ਤੇ ਕਿਤਾਬ ਤੇ ਉਹ ਕਿਤਾਬ ਦੇਖ ਕੇ ਡਾਕਟਰ ਬੇਹੋਸ਼ ਹੋ ਜਾਂਦਾ, ਕਿਉਂਕਿ ਜਿਹੜੀ 20 ਰੁਪਏ ਦੀ ਕਿਤਾਬ ਸੀਗੀ ਉਹਦੇ ਤੇ ਲਿਖਿਆ ਸੀਗਾ ਕਿਵੇਂ 30 ਦਿਨਾਂ ਵਿੱਚ ਡਾਕਟਰ ਬਣਨਾ।
1: 30 ਦਿਨ ਮੈਂ ਡਾਕਟਰ ਬਣ ਜਾਗੇ ਭਾਈ ਸਾਹਿਬ।
0: ਡਾਕਟਰ ਬੇਹੋਸ਼?
2: ਮੇਰੇ ਮਾਮੇ ਨੇ ਮੈਨੂੰ ਜਦੋਂ ਅਸੀਂ ਪਿਛਲੇ ਸਾਲ ਇੰਡੀਆ ਗਏ ਸੀਗੇ ਉਦੋਂ ਉਹਨਾਂ ਨੇ ਇੱਕ ਰਿੰਗ ਲੈ ਕੇ ਦਿੱਤੀ ਸੀਗੀ ਫਤਿਹਗੜ੍ਹ ਸਾਹਿਬ ਤੋਂ, ਤੇ ਉਹਦਾ ਨਾ ਥੋੜੇ ਮਹੀਨੇ ਪਹਿਲਾਂ ਉਹਦਾ ਜਿਹੜੇ ਉੱਤੇ ਜੈਮ ਸਟੋਨ ਫੜਿਆ ਸੀਗਾ ਉਹ ਕਿਤੇ ਗੁੰਮ ਗਿਆ, ਤੇ ਫਿਰ ਅੱਜ ਰਿੰਗ ਉਹ ਜਿਹੜੀ ਪੂਰੀ ਰਿੰਗ ਸੀਗੀ ਉਹ ਟੁੱਟ ਗਈ ਅੱਜ।
0: ਓਹੋ,
1: ਉਹ ਪਤਾ ਕਿਉਂ ਟੁੱਟੀ ਆ? ਕਿਉਂਕਿ ਫਿਰ ਮਿਲਣੀ ਹੋਣੀ ਨਵੀਂ ਇੱਕ
0: ਉਹਦਾ ਮਤਲਬ ਵੀ ਹੁਣ ਅਸਲੀ
2: ਹਾਂਜੀ ਮੈਂ ਅੱਜ ਮੈਂ ਨਾ ਇੱਕ
1: ਮਾਮਾ ਜੀ ਨੂੰ ਫੋਨ ਲਾਇਆ ਦੀ
2: ਮੈਂ ਮੰਮਾ ਦੀ ਫੋਟੋਆਂ ਨੂੰ ਫਰੋਲ ਕੇ ਦੇਖਿਆ ਕਿ ਜਿਹੜੀ ਫੋਟੋ ਉੱਤੇ ਮੈਂ ਸੇਮ ਡਿਟੋ ਰਿੰਗ ਪਾਈ ਹੋਈ ਜਿੱਥੇ ਉਹਦਾ ਜੈਲ ਸਟੋਨ ਵੀ ਨਹੀਂ ਚੜਿਆ ਗੁੰਮੇ ਹੋਇਆ ਤੇ ਹੁਣ ਮੈਂ ਉਹਦਾ ਸਕਰੀਨਸ਼ਾਟ ਲੈ ਕੇ ਉਹਦਾ ਕ੍ਰੋਪ ਕਰਕੇ ਫਿਰ ਉਹਨਾਂ ਭੇਜੀ ਆ ਉਹਨਾਂ ਨੇ ਮੇਰੇ ਨਾਲ ਇਹ ਵੀ ਭੇਜਿਆ ਕਿ ਮੇਰਾ ਮੂਡ ਆਫ ਬਹੁਤ ਹੋ ਗਿਆ ਅੱਜ ਟੁੱਟੀ ਆ ਨਾਲੇ ਵੀ ਨਵੀਂ ਲਿਆ ਦਿਓ ਤੁਸੀਂ
0: ਹਾਂ ਫਿਰ ਉਹ ਜਦੋਂ ਤੁਸੀਂ ਜਾਓਗੇ ਤੇ ਉਹ ਨਵੀਂ ਲੈ ਦੇਣਗੇ ਹਨਾ
2: ਜੋ
0: ਤੁਸੀਂ ਸਕੂਲੋਂ ਆਉਣਾ ਓਹਨੇ ਚਿਰ ਨੂੰ ਰਿਪਲਾਈ ਆ ਜਾਣਾ ਓਹਨਾ ਨੇ ਕਿਹੜਾ ਮਨਾ ਕਰਨਾ ਮਿਆਉਂ ਮਿਆਉਂ ਸੀਸ
2: ਮਾਉ ਮਾਉ ਮਾਲੀ ਚਾਹ ਪੀ ਲਈ
0: ਹਾਂ ਚਾਹ ਪੀ ਲਈ
1: ਚਾਹ ਪੀ ਲਈ
2: ਕੀ ਕਾਇਆ ਚਾਹ
0: ਨਾ ਆ ਪਿੰਨੀ
2: ਗੁੱਡ
0: ਹਾਂ ਗੁੱਡ
1: ਤੁਸੀਂ ਕੀ ਖਾਇਆ
2: ਦੁੱਧੂ
0: ਦੁੱਧੂ
1: ਓਏ ਦੁੱਧੂ ਪੀਆ
0: ਦੁੱਧੂ ਦੁੱਧੂ ਨਿਊਟਰੀ ਗ੍ਰੇਨ
2: ਦੁੱਧੂ ਐਂਡ ਟੋਸਟ
0: ਅੱਛਾ ਅੱਜ ਟੋਸਟ ਓਕੇ ਅੱਜ ਤੁਸੀਂ ਡਾਈਟ ਚੇਂਜ ਕੀਤੀ ਆ ਹੈ
1: ਕੰਬੀਨੇਸ਼ਨ ਦੁੱਧੂ ਐਂਡ ਟੋਸਟ
0: ਵਾਹ ਬੜੇ ਬੀਬੇ ਬਣੇ ਅੱਜ ਤੇ ਤੁਸੀਂ
2: ਹਾਂਜੀ
0: ਹਾਂਜੀ ਕੀ ਸੁਣਾਓਗੇ
2: ਪਜਾਮਾ ਡੇ ਆ ਮੇਰੇ ਸਕੂਲੇ
0: ਅੱਛਾ ਪਜਾਮਾ ਡੇ ਆ ਓਕੇ ਓਕੇ ਓਕੇ ਓਕੇ ਤੁਹਾਡੇ ਸਕੂਲ ਨਿੱਕਰ ਡੇ ਵੀ ਹੁੰਦਾ ਕਿ ਸਿਰਫ ਪਜਾਮਾ ਡੇ ਹੀ ਹੁੰਦਾ ਵਾ ਹੈ ਨਿੱਕਰ ਡੇ ਵੀ ਹੁੰਦਾ ਕਿ ਪਜਾਮਾ ਡੇ ਹੀ ਹੁੰਦਾ ਵਾ
2: ਪਜਾਮਾ ਡੇ
0: ਅੱਛਾ ਪਜਾਮਾ ਡੇ ਹੀ ਹੁੰਦਾ
1: ਹਜੇ ਪਜਾਮਾ ਫਿਰ ਨਿਕਲਿਆ
0: ਪਜਾਮਾ ਜਿਨ
2: ਪੋਪਕੋਰਨ ਲੈ ਕੇ ਚੱਲੇ ਪੇ
0: ਅੱਛਾ ਪੋਪਕੋਰਨ ਲੈ ਕੇ ਚੱਲੇ ਓਕੇ ਓਕੇ ਬਨਾਨਾ ਜਿਨ ਪਜਾਮਾ ਜ ਵੇਖਿਆ ਤੁਸੀਂ ਹੈ ਮਾਨੂ ਬਲੀ
2: ਹਾਂਜੀ
0: ਵੇਖਿਆ ਵਾ ਓਕੇ ਓਕੇ ਚਲੋ ਫਿਰ ਕੀ ਸੁਣਾਓਗੇ ਅੱਜ
2: ਚਾਕਦੇ
0: ਫਟੇ
1: ਚੱਕ ਦੋ ਮੱਛੀ
0: ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਸਤਿ ਸ੍ਰੀ ਅਕਾਲ ਸ਼੍ਰੇਆ ਬ੍ਰੇਕਫਾਸਟ ਕਰਦੇ ਓਕੇ ਕੀ ਸੁਣਾਓਗੇ ਫਿਰ ਅੱਜ
2: ਬੋਲੀ
0: ਓਕੇ ਸੁਣਾਓ
2: ਕਦੀ ਆਇਆ ਕਰੋ ਕਦੀ ਨਾ ਆਇਆ ਕਰੋ ਆਇਆ ਕਰੋ ਕਦੀ ਜਾਇਆ ਕਰੋ ਪੱਤੇ ਤੋੜ
0: ਤੋੜ ਸੀਡੀਆਂ ਵਜਾਇਆ ਕਰੋ ਪੱਤੇ ਤੋੜ ਤੋੜ
2: ਤੋੜ ਸੀਡੀਆਂ ਵਜਾਇਆ
0: ਕਰੋ ਬਲ ਬਲ ਬਲ ਬਲ ਬਲ ਏ ਆ ਫੂਫੂ ਫੂਫੂ
1: ਸ਼ਰਿਆ ਤੇਰੀ ਹਿੰਮਤ ਆ ਪੱਤੇ ਤੋੜ ਕੇ ਸੀਡੀਆਂ ਦਾ ਅੱਜ ਕੱਲ ਪੱਤੇ ਰਹਿ ਹੀ ਨਹੀਂ ਹੁੰਦਾ ਪੱਤੇ ਚੜ ਗਏ ਆ
0: ਥੈਂਕ ਯੂ ਸ਼ਰਿਆ ਹੈਵ ਅ ਨਾਈਸ ਡੇ ਬਾਏ ਬਾਏ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਅਰਨਵ ਸਤਿ ਸ੍ਰੀ ਅਕਾਲ ਅਰਨਵ ਕੀ ਹਾਲ ਹੈ ਤੁਹਾਡਾ
3: ਹੈਲੋ ਅੰਕਲ ਜੀ ਸਤਿ ਸ੍ਰੀ ਅਕਾਲ ਵੀਰ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਅਰਨਵ ਕੀ ਹਾਲ ਹੈ
3: ਵਧੀਆ ਤੁਹਾਡਾ ਕੀ ਹਾਲ ਆ
0: ਸਾਡਾ ਵੀ ਠੀਕ ਆ ਹੋ ਗਏ ਤਿਆਰ
3: ਹਾਂਜੀ
0: ਕੀ ਸੁਣਾਓਗੇ ਫਿਰ
3: ਅੱਜ ਸੁਣਾਵਾਂਗੇ ਇੱਕ ਬਜਾਰਤ
0: ਓਕੇ
3: ਮੰਨ ਲਓ ਤੇ ਸੁਪਨੇ ਵਿੱਚ ਆ ਤੁਹਾਡੇ ਪਿੱਛੇ ਸਭ ਤੋਂ ਖਤਰਨਾਕ ਸ਼ੇਰ ਆ ਤੇ ਅੱਗੇ ਕੋਈ ਜਗ੍ਹਾ ਨਹੀਂ ਹੈਗੀ ਤੇ ਅੱਗੇ ਇੱਕ ਡੂੰਘਾ ਕੂਆ ਹੈ, ਕੀ ਕਰਨਾ ਚਾਹੋਗੇ?
0: ਓਏ ਯਾਰ, ਇਹ ਤਾਂ ਤੁਸੀਂ ਡਾਇਲੋਗ ਹੀ ਫਿਲਮ ਦੇ ਸੁਣਾਈ ਜਾਂਦੇ ਜੇ ਸਾਨੂੰ, ਐ ਬੜੇ
1: ਇਕੱਲੇ ਤੁਸੀਂ ਨਹੀਂ ਫਿਲਮ ਵੇਖੀ, ਅਸੀਂ ਵੀ ਵੇਖੀ
0: ਯਾਰ, ਅਸੀਂ ਵੀ ਤੁਹਾਡੇ ਨਾਲ ਬਹਿ ਕੇ ਵੇਖੀ ਫਿਲਮ। ਹਾਂ,
1: ਤੁਸੀਂ ਪਿਛਲੇ ਵਾਰ ਅਸੀਂ ਬੈਠੇ ਸੀ।
0: ਹੈ ਅਰਨਵ, ਤੁਸੀਂ ਤੇ ਸਾਡੇ ਨਾਲ ਸਮਾਰਟ ਸਮਾਰਟ ਖੇਡੀ ਜਾਂਦੇ ਤੁਸੀਂ ਸਾਡੇ ਨਾਲ ਯਾਰ। ਫਿਰ ਬਣੋ ਫਿਰ ਘੁੱਗੀ ਤੂਰ
1: ਸਾਹਿਬ, ਬਣਾ ਜਾਗਣਾ।
0: ਹਾਂ ਜਾਗਣਾ, ਹਾਂ
1: ਘੁੱਗੀ ਦਾ ਅਰਨਵ ਬਣਿਆ,
0: ਜਾਗਣਾ ਗੁਰੂ ਜੀ,
1: ਗੁਰੂ ਜੀ ਬਾਬਾ ਜੀ,
0: ਅਰਨਵ ਗੁਰੂ ਜੀ ਜਾਗਣਾ, ਅਸੀਂ ਜਾਗਣਾ ਚਾਹਾਂਗੇ।
3: ਚੇਤਾ ਭੁੱਲ ਗਿਆ ਹੋਊਗਾ।
0: ਥੈਂਕ ਯੂ ਅਰਨਵ,
1: ਥੈਂਕ ਯੂ,
0: ਫਿਰ ਤੇਗ ਤੁਹਾਡੀ ਵਾਰੀ।
4: ਸ੍ਰੀਕਾਲ ਅੰਕਲ ਜੀ, ਰਾਮ ਰਾਮ ਚਾਓ।
1: ਰਾਮ ਰਾਮ, ਕੈਸੇ ਹੋ
0: ਤੇ ਕੀ ਹਾਲ ਹੈ?
4: ਮੈਂ ਵਧੀਆ, ਜਿੱਦਾਂ ਕੀ ਹਾਲ ਚਾਲ ਆ?
0: ਸੋਟਾ ਵੀ ਠੀਕ ਆ,
1: ਬਹੁਤ ਬੜੀਆ।
0: ਕੀ ਕਰਦੇ ਹੋ?
4: ਸਕੂਲ ਨੂੰ ਠਰੇ ਜਾਂਦੇ ਆ ਰਾਹ ਦੇ ਵਿੱਚ।
0: ਸਕੂਲ ਨੂੰ ਠਰੇ ਜਾਂਦੇ ਆ ਰਾਹ ਦੇ ਵਿੱਚ, ਇਦਾਂ ਕਿਹਾ?
4: ਨਹੀਂ ਨਹੀਂ, ਤੁਰੇ ਨਹੀਂ, ਤੁਰੇ
1: ਤੁਰੇ ਜਾਂਦੇ।
0: ਅੱਛਾ ਅੱਛਾ ਅੱਛਾ ਅੱਛਾ ਅੱਛਾ,
4: ਨਾਲੇ ਠਰੇ ਪਰ ਨਾਲੇ ਠਰੇ ਹੋਈ ਜਾਂਦੇ ਨੇ,
1: ਨਾਲੇ ਠਰੇ ਵੀ ਜਾਂਦੇ,
0: ਨਾਲੇ ਠਰੇ ਹੋਈ ਜਾਂਦੇ ਆ ਤੇ ਨਾਲੇ ਖੜੇ ਹੋਈ ਜਾਂਦੇ ਆ ਤੇ ਨਾਲੇ ਪੜੇ ਹੋਈ ਜਾਂਦੇ ਆ ਤੇ ਤੁਰੇ ਜਾਂਦੇ ਆ।
1: ਠੁਰੇ
0: ਨਾਲੇ ਤੁਸੀਂ ਤੁਰ ਕੇ ਜਾਂਦੇ ਨਾ ਤਾਂ ਨਹੀਂ ਹੁੰਦਾ।
1: ਤੁਹਾਡੇ
0: ਕੋਲ ਸੁਣ ਕੇ ਹੋ ਗਿਆ, ਸਾਨੂੰ ਅੰਦਰ ਬੈਠਿਆਂ ਨੂੰ ਹੋ ਗਿਆ। ਕੀ ਸੁਣਾਓਗੇ ਤੇ?
4: ਅੱਜ ਮੈਂ ਸੁਣਾਉਗੀ ਇੱਕ ਬਾਤ।
0: ਹਾਂਜੀ
1: ਜੀ।
4: ਲੰਬਿਆ ਲੰਬਿਆ ਤਾਰਾ ਵਿੱਚ ਪੈਨ
0: ਕੋਈ ਲੈਣ ਦੇਣ ਨਹੀਂ ਹੈ ਸਾਡਾ ਨਾਂ ਲੱਗਦਾ। ਹਾਂ, ਤੇ ਦੂਜੀ ਗੱਲ ਆ ਵੀ ਮਰੂਤੀ ਕਾਰਾਂ
1: ਇਲੈਕਟ੍ਰੋਨਿਕ ਕਾਰਾਂ ਨਵੀਆਂ ਆਈਆਂ,
0: ਇਲੈਕਟ੍ਰੋਨਿਕ ਕਾਰਾਂ। ਅੱਛਾ, ਲੰਮੀ ਲੰਮੀਆਂ ਕਾਰਾਂ ਤੇ ਵਿੱਚ ਫਿਰ ਨਾ
1: ਤਾਰਾਂ,
0: ਵਿੱਚ ਫਿਰ ਈਵੀ ਕਾਰਾਂ,
1: ਈਵੀ ਕਾਰਾਂ।
0: ਓਕੇ, ਈਵੀ ਕਾਰਾਂ ਤੇ ਸਾਨੂੰ ਕੋਈ ਹਿੰਟ ਹੀ ਦੇ ਦਿਓ।
4: ਪਾਲਾ ਵਿੱਚ ਹੁੰਦੇ ਨੇ,
0: ਵਾਲਾਂ ਵਿੱਚ ਹੁੰਦੇ ਆ।
1: ਹੋਰ
0: ਉਹ ਕਿਹਦੇ ਵਾਲਾਂ ਚ ਹੁੰਦੇ ਆ ਪਹਿਲਾਂ ਇਹ ਦੱਸੋ ਮੈਨੂੰ।
4: ਤਾਰੇ ਦੇ।
0: ਓ, ਸਾਡੇ ਨਹੀਂ ਹੋ ਸਕਦੇ,
4: ਕੀੜੇ ਵੀ ਲੜਦੇ ਨੇ।
0: ਹੈ, ਕੀੜੇ ਵੀ ਲੜਦੇ ਆ?
4: ਹਾਂਜੀ,
0: ਸੁਖਵਿੰਦਰ ਆਂਟੀ ਕਹਿੰਦੇ ਜੂਆਂ।
4: ਹਾਂਜੀ,
0: ਓ ਜਿਨ੍ਹਾਂ ਦੇ ਹੁੰਦੇ ਉਹਨਾਂ ਨੂੰ ਪਤਾ, ਸਾਨੂੰ ਤਾਂ ਪਤਾ ਹੀ
1: ਨਹੀਂ, ਸਾਨੂੰ ਪਤਾ ਹੀ। ਓਕੇ, ਅਸੀਂ ਜਾਣਾ ਵੀ ਸਾਨੂੰ ਪਤਾ ਹੀ ਨਹੀਂ।
0: ਥੈਂਕ ਯੂ, ਥੈਂਕ ਯੂ,
4: ਥੈਂਕ ਯੂ,
0: ਹੈਵ ਅ ਨਾਈਸ ਡੇ। ਥੈਂਕ ਯੂ ਪੁੱਤ, ਥੈਂਕ ਯੂ, ਹੈਵ ਅ ਨਾਈਸ ਡੇ। ਤੇ ਆ ਜਿਹੜਾ ਮੈਂ ਗੱਲ 'ਚ ਨਹੀਂ ਪਾਇਆ, ਇਹ ਸੁਖਵਿੰਦਰ ਭੈਣ ਜੀ ਨੇ ਭੇਜਿਆ ਤੂਰ ਸਾਹਿਬ, ਬੜਾ ਆਨੰਦ ਆਉਂਦਾ, ਮੈਂ ਨਾ ਠੰਡ ਹੀ ਨਹੀਂ ਲੱਗਦੀ। ਤੇ
1: ਇਹ ਤਾਂ ਤੁਸੀਂ ਕਵਰ ਅਪ ਕਰ ਰਹੇ ਪਿਛਲੇ ਜਵਾਬ ਦਾ, ਇੱਕ ਟਾਈਮ ਜੂਆ ਪਾ ਛੜੀ ਹੈ ਇਹ ਤਾਂ ਮੇਰਾ ਭੈਣ ਜੀ ਨਾਰਾਜ਼ ਹੋਣਾ। ਵਾਹ,
0: ਇਹ ਕਰੀ ਨਾ,
1: ਐਡੀ ਛੇਤੀ ਯੂਟਰਨ ਕੋਈ ਨਹੀਂ ਲਾਉਂਦਾ।
0: ਇਹ ਕਰੀ ਨਾ, ਬੀਬੀ ਕੋ ਵਾਲ ਸਟ੍ਰੇਟ ਕਰਵਾ ਰਹੀ ਸੀ ਤੇ ਦੂਜੀ ਪੁੱਛਦੀ ਵੀ ਨਹੀਂ ਹਾ ਕੀ ਕਰੀ ਜਾਂਦੀਆਂ, ਉਹ ਕਹਿੰਦੀ ਅੱਜ ਕੱਲ੍ਹ ਜੂਆਂ ਇਹਦੇ ਨਾਲ ਮਾਰਦੇ ਆ।
1: ਸੇਕਾ ਦੇ ਦੇ ਕੇ ਐਡਾ ਜੂਆਂ ਨੂੰ ਭਰਦੇ ਕਿਉਂ ਤੇ ਲਾਇਆ ਨਾ,
0: ਅੱਜ ਕੱਲ੍ਹ ਤੱਤੀਆਂ ਕਰ ਕਰਕੇ ਮਾਰਦੇ ਆ, ਪਟਿਕ ਪਟਿਕ ਹੋ ਕੇ ਡਿੱਗਦੀਆਂ।
1: ਉਹ ਵੀ ਇੱਕ ਨਜ਼ਾਰਾ ਸੀ, ਉਹ ਵੀ ਨਜ਼ਾਰਾ ਸੀ ਨਾ, ਕੱਢ ਕੇ ਉਹਨੂੰ ਰੱਖ ਕੇ ਨਹੁੰ ਦੇ ਉੱਤੇ ਢਾਹ ਮਾਰਨਾ,
0: ਕਿੰਨਾ ਵਿਹਲਾ ਸਮਾਂ ਸੀ ਵੇਖ ਲਓ, ਹੈ ਨਾ।
1: ਕੋਈ ਨਾ
0: ਆਊਗਾ ਗੱਲ ਹੋਣੀ। ਥੈਂਕ ਯੂ। ਤੇ ਨੈਕਸਟ ਸਾਡੇ ਅਨਾਹ, ਤੁਸੀਂ ਆਉਨੇ ਰਹੋ।
5: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਅੰਕਲ ਜੀ।
0: ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਤੁਹਾਡਾ? ਸਾਡਾ ਠੀਕ ਆ।
1: ਮੇਰੇ ਨਾ ਬੇਟੇ ਇੱਕ ਹੋਲਡ ਰੱਖੀ, ਚਾਰ ਕਲਿਆਣਾ ਦਿਮਾਗ ਚ ਠਾ ਕਰਕੇ ਆ ਗਈ ਸੀ ਨਾ, ਕਿੱਥੇ ਗਿਆ ਉਹ ਸਮਾਂ ਤੇ ਕਿੱਥੇ ਗਈਆਂ ਰੂਹਾਂ, ਨਾ ਸਿਰ ਤੇ ਵਾਰ ਰਹੇ ਤੇ ਨਾ ਪਈਆਂ ਜੂ।
0: ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ।
1: ਆਹ ਤੂੰ ਉਹ ਤੂੰ ਗੱਲ ਸੁਣਾ,
0: ਸ਼ਾਇਰ ਜਾਗ ਪਿਆ ਅੰਕਲ ਦਾ ਪੁੱਤ, ਤੁਸੀਂ ਆਓ ਵਾਪਸ।
1: ਇਹ ਅਮਨ ਹੁੰਦੀ ਇਹੋ ਜੀ, ਜੇ ਨਾਲ ਦੀ ਨਾਲ ਨਿਕਲੇ ਨਾ ਸ਼ਹਿਰ ਫਟ ਜਾਂਦਾ।
0: ਹਾਂ ਨਹੀਂ ਸ਼ਹਿਰ ਦੇ ਤੇ
1: ਬਾਅਦ ਚ ਸੁਣਾ ਕੀ ਫਾਇਦਾ,
0: ਫੂ ਹੋ ਜਾਂਦੀ ਹੈ, ਸੂਆ ਮਾਰ ਕੇ ਕੱਢਣੀ ਪੈਂਦੀ ਹੈ,
1: ਮੁੜ ਕੇ ਫਿਰ ਗੱਲ ਜੂਆਂ ਤੇ ਲਿਆ ਕੇ ਫਿਰ ਸੁਣਾਉਣੀ ਪੈਣੀ, ਨਾ ਜੂਆਂ ਆਉਂਦੀਆਂ
0: ਫਿਰ ਕਿਸੇ ਨੂੰ ਪਾਉਣੀਆਂ ਪੈਣੀਆਂ। ਹਾਂਜੀ ਅਨਾਹ, ਕੀ ਸੁਣਾਓਗੇ?
5: ਇੱਕ ਬੋਲੀ
1: ਜੀ।
0: ਓਕੇ।
5: ਬਾਰੀ ਬਰਸੀ ਖਟਣ ਗਿਆ ਸੀ, ਬਾਰੀ ਬਰਸੀ ਖਟਣ ਗਿਆ ਸੀ, ਖੱਟੇ ਲਿਆਂਦੀ ਛੋਲੇ ਨੀ ਮੈਂ ਸੱਸ ਕੁੱਟਣੀ, ਕੁੱਟਣੀ ਸੰਦੂਕਾ
0: ਓਲੇ ਨੀ ਮੈਂ ਸੱਸ ਕੁੱਟਣੀ,
1: ਕੁੱਟਣੀ ਸੰਦੂਕਾ
5: ਓਲੇ ਨੀ ਮੈਂ ਸੱਸ
0: ਕੁੱਟਣੀ, ਦੁੱਖਾਂ ਓਲੇ ਦਿੰਗੜ ਦਿੰਗੜ ਦਿੰਗੜ ਦਿੰਗੜ ਦਿੰਗੜ ਦਿੰਗੜ ਦਿੰਗੜ। ਵਾਵਾ ਕੁੱਟੀ ਵੱਜ ਅਸੀਸ ਕੌਰ ਅਸੀਸ ਕੀ ਹਾਲ ਆ? ਅਸੀਂ ਠੀਕ ਆ,
1: ਠੀਕ।
0: ਅਸੀਸ, ਤੁਹਾਡੀ ਮੰਮੀ ਨੂੰ ਨਾ ਅੱਜ ਫਾਈਨ ਪੈ ਗਿਆ। ਫਤਿਹ ਨੇ ਫਾਈਨ ਪਾਤਾ,
5: ਮੈਂ ਕੋਈ ਸੁਣ ਰਹੀ ਸੀ ਨਾ।
0: ਹਾਂ ਵੇਖ ਲਾ ਫਿਰ, ਫਤਿਹ ਫਾਈਨ ਪਾ ਗਿਆ ਸਵੇਰੇ ਸਵੇਰੇ ਤੁਹਾਡੀ ਮੰਮਾ ਨੂੰ।

0: ਨੋਮੀਨੇਟ ਕਰ ਦਿਓ ਕਿਸੇ ਨੂੰ,
1: ਮੀਟਿੰਗ
2: ਹੋਊਗੀ ਨਾ ਉਦੋਂ ਪੁੱਛਣਾ ਪੈਣਾ ਹੈ ਨਾ। ਮੈਨੂੰ ਲੱਗਦਾ ਇੱਕ ਨਾ ਮੀਟਿੰਗ ਕਰਨੀ ਪੈਣੀ ਆ। ਪਰ ਅਸੀਂ ਇਸ ਦੀ ਮੰਮਾ ਨੂੰ ਕਿਉਂ ਫਾਈਨ ਦਿੱਤਾ,
0: ਅਸੀਸ ਕਰਕੇ ਦਿੱਤਾ ਹੋਣਾ।
2: ਠੰਡ ਤੇ ਨੀ ਲੱਗਦੀ
1: ਨਾਲੇ ਫਤਿਹ ਨੂੰ ਤਾਂ ਪਤਾ ਹੀ ਨੀ ਸੀ ਅੱਜ ਕੌਣ ਆ। ਮੈਂ ਫਿਰ ਮੰਮਾ ਨੇ ਮੈਨੂੰ ਪੁੱਛਿਆ, ਮੈਂ ਕਿਹਾ ਈਜ਼ੀ ਵਿਜ਼ਿਟਿੰਗ ਜੋਤ ਅੰਕਲ ਜੀ ਤੇ ਆਰਾਮ ਨਾਲ ਅੰਕਲ ਜੀ।
2: ਤੁਸੀਂ ਦੱਸਣਾ ਨਾ, ਤੁਸੀਂ ਦੱਸੋ ਜੋ ਤੁਸੀਂ ਕਹੋਗੇ ਅਸੀਂ ਉਹ ਸਿੱਖ ਲੈਣਾ। ਬੋਲੀਆਂ ਦਾ ਟੀਚਰ ਬਣਾ ਲਓ ਮੈਨੂੰ, ਸੋਰੀ ਤੁਸੀਂ ਬਣ ਜਾਓ ਮੇਰਾ
0: ਨਵੇਂ ਸਟੂਡੈਂਟ ਰੱਖ ਲਓ,
2: ਬੋਲੀਆਂ ਦਾ ਸਟੂਡੈਂਟ ਬਣਾ ਲਓ।
0: ਅੰਗਰੇਜ਼ੀ
2: ਦੇ ਟੀਚਰ ਬਣ ਜਾਓ।
1: ਅੰਗਰੇਜ਼ੀ ਵਾਲੀ ਟੀਚਰ ਬਣਾ ਜਾ ਮੈਂ
2: ਚਲ ਠੀਕ ਆ ਫਿਰ ਤੁਸੀਂ ਚੈੱਕ ਕਰ ਲਿਓ ਕਹੇ ਦਿਨ।
0: ਹਾਂ ਤੁਸੀਂ ਸਿਖਾਓ,
2: ਸ਼ੁਰੂ ਕਰਿਓ ਤੁਸੀਂ ਕਹੇ ਦਿਨ।
1: ਠੀਕ ਆ ਮੈਂ ਨੈਕਸਟ ਮੰਡੇ ਸੁਣਾਉਂ।
0: ਓਕੇ ਚਲ ਚਲ ਨੈਕਸਟ ਮੰਡੇ ਮੈਂ ਅੱਜ ਸੁਣਾਉਂ ਫਿਰ।
2: ਠੀਕ ਆ
0: ਕੇ ਸੁਣਾਵਾਂਗੀ ਛੋਕਰੀ।
2: ਹਾਂਜੀ
1: ਅੱਜ ਮੈਂ ਸੁਣਾਉਣੀ ਬੋਲੀ।
2: ਹਾਂ ਬੋਲੀ। ਹਾਂਜੀ
1: ਟਟਿਆ ਹੋ ਗਈ ਤੇ ਵਿੱਚ ਆਇਆ ਇੱਕੋ ਜੀ ਆ ਮਟਿਆਰਾ ਨਹੀਂ ਭੰਤ ਭੰਤ ਨਹੀਂ ਕੌਣ ਬੋਲਿਆ
2: ਬਲ ਬਲ ਬਲ ਬਲ ਬਲ
1: ਸਰਕਾਲਾ ਖੁਰਕੇ ਨੱਚ ਲੈਣ ਨੱਚ ਲੈਣ।

0: ਰੇਨਾ
1: ਥੈਂਕ ਯੂ ਸੀਸ ਤੇ ਨੈਕਸਟ ਸਾਡੇ ਨਾਲ ਹੈ ਤਵਨੀਤ ਸਤਿ ਸ਼੍ਰੀ ਅਕਾਲ ਤਵਨੀਤ ਐਂਡ ਸਿਬਲਿੰਗਸ
2: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਰਾਮ ਰਾਮ ਜੀ
3: ਰਾਮ ਰਾਮ ਜੀ ਤਵਨੀਤ ਸਿਕਸ ਸੈਵਨ ਜੀ ਕੀ ਹਾਲ ਹੈ
1: ਸਿਕਸ ਸੈਵਨ ਜੀ ਕਿਆ
2: ਹਾਂ ਜੀ
1: ਉਹ ਕਿਉਂ ਅੰਕਲ ਪਤਾ ਹੀ ਨਹੀਂ ਅੰਕਲ ਨੂੰ ਕੁਝ ਵੀ ਨੀ ਪਤਾ ਵੇਲਾ
2: ਗੱਡੀ ਤੇ ਸਿਕਸ ਸੈਵਨ ਲਿਖਿਆ
3: ਨਾ ਅੰਕਲ ਤੋਂ ਇਸ ਬਾਤ ਪੇ ਕਨਫਿਊਜ਼ ਹੋ ਗਏ ਨਾ ਅੰਕਲ ਕਾ ਫੋਨ ਨੰਬਰ ਵੀ ਐਡ ਮੈਂ 674
2: ਦਾਦਾ ਗੱਡੀ ਟੋਗੇ
1: ਹਾਂ ਤੇ ਕੁੱਟ ਨਹੀਂ ਪਈ 67 ਲਿਖ ਕੇ
2: ਨਹੀਂ
1: ਹੈ
2: ਟਿਕਟਾ ਪਿਆ
1: ਅੱਛਾ ਝਿੜਕਾਂ ਹੀ ਪਈਆਂ ਵਾ ਓਕੇ

0: ਖਾਲੀ ਵਾਰਨਿੰਗ ਦੇ ਦੀ ਬਾਈ
1: ਯਾਰ, ਮੈਂ ਤੁਹਾਨੂੰ ਨਾ ਪਰਮਾਨੈਂਟ ਮਾਰਕਰ ਦਊਂਗਾ। ਏਦਾਂ ਕਿੱਦਾਂ ਹੋਇਆ, ਕੱਲੀਆਂ ਝਿੜਕਾਂ ਹੀ ਪਈਆਂ ਕਹਿੰਦਾ ਹਾਂਜੀ
2: ਕੁਛ
1: ਪਾ ਕੇ ਨਾ ਸੁੱਟਣੀ ਪੈਂਦੀ ਹੁੰਦੀ ਚੀਜ਼। ਤੁਸੀਂ ਤਾਂ ਬੜੇ ਸਕੀਮੀ ਹੋ, ਇੰਨੀਆਂ ਚੀਜ਼ਾਂ ਪਾ ਲੈਂਦੇ ਤੁਸੀਂ।
2: ਛੋਟੀ
1: ਕੌਲੀ ਕੱਚ ਦੀ, ਛੋਟੀ ਕੌਲੀ ਕੱਚ ਦੀ ਤੇ ਅੱਜ ਨਹੀਂ ਓ ਬਚਦੀ, ਆ ਗਈ ਓ ਤਾਜ ਦੇ ਹੱਥ ਜੀ।
2: ਛੋਟੀ ਕੌਲੀ ਕੱਚ ਦੀ ਪੁਸ਼ ਅਪ ਕੀਤੇ
1: ਕੀ ਵੱਡੇ ਹੋ ਕੇ ਕੀ ਰੈਸਲਰ ਬਣਨਾ ਤੁਸੀਂ? ਕੀ
�: ਗਾਮਾ ਭਲਵਾਨ ਸਾਡਾ
1: ਨਿੱਕੀ ਪੁਲਿਸ ਕੀ ਸੁਣਾਉਂਗੀ ਅੱਜ?
2: ਇੱਕ ਬੋਲੀ।
1: ਹਾਂਜੀ,
0: ਹਾਏ ਬੋਲੀਆਂ ਸੁਣਾ ਦਾ ਚੋਰ ਬਣਦੇ।
2: ਬਾਲੀ ਬੱਸੀ ਖਤਨ ਗਿਆ ਸੀ, ਬਾਲੀ ਬੱਸੀ ਖਤਨ ਗਿਆ ਖਤਨ ਲੈਂਦਾ
1: ਸਾਈਕਲ ਵਾਲੀ ਪੁਲਿਸ। ਥੈਂਕ ਯੂ।
2: ਇੰਨਾ
1: ਕੁਛ ਹੈ,
0: ਪਹਿਲਾਂ ਹੀ ਤਿਆਰੀ ਕਰ ਲਈ।
2: ਹਾਂਜੀ,
1: ਬੱਲੇ ਬੱਲੇ। ਫਿਰ
2: ਦੇਖੋ ਪੁਲਿਸ ਕਾ ਇਹ ਵਾਰੀ ਨੀ ਆਉਣ ਦਿੰਦਾ ਤੁਹਾਡੀ? ਹੈ ਨਿਕਾ ਜਾ
1: ਦਿੰਦਾ,
2: ਹੈ
0: ਦਿੰਦਾ, ਵਾਰੀ ਦਿੰਦਾ
1: ਦਿੰਦਾ। ਹਾਏ, ਮੈਨੂੰ ਤੇ ਲੱਗਦਾ ਨੀ ਤੁਹਾਨੂੰ ਵਾਰੀ ਦਿੰਦਾ ਵਾ, ਉਹ ਕੱਲਾ ਹੀ ਗੱਲਾਂ ਕਰ ਜਾਂਦਾ। ਉਹ
0: ਕਿੰਨੀਆਂ ਸਾਰੀਆਂ
2: ਹੈ, ਕਦੀ ਕਦੀ ਕਰਦਾ।
1: ਹਾਂ, ਤੇ ਤੁਹਾਡੀ ਤੇ ਵਾਰੀ ਖਾ ਗਿਆ ਉਹ, ਹੁਣ ਕੀ ਕਰੀਏ? ਹੁਣ ਕੀ ਕਰੀਏ, ਤੁਹਾਡੀ ਤੇ ਵਾਰੀ ਖਾ ਗਿਆ ਉਹ। ਤੁਸੀਂ ਚੰਗੀ ਤਰ੍ਹਾਂ ਸੁਣਾਓ ਅੱਜ, ਕੱਲ ਉਹਦੇ ਕੋਲ ਨਾ ਵਧੀਆ ਨਹੀਂ ਸੁਣਾਏਗਾ, ਤੁਸੀਂ ਹੁਣ ਹੋਰ ਵਧੀਆ ਸੁਣਾਓ।
2: ਸਾਡੇ ਕਲੇ ਸਭ ਚਿੜੀਆ ਆਈਆ, ਚਿੜੀਆ ਆਈਆ ਚਾਲ, ਇੱਕ ਦੀ ਲੱਤ ਸੀ ਟੁੱਟੀ ਹੈਗੀ, ਡਿੱਗ ਗਈ ਮੂਹ ਤੇ ਪਾਦ, ਦੂਜੀ ਸੀ ਕੰਬਾ ਤੋਂ ਖਾਲੀ, ਤੀਜੀ ਅੱਖ ਕਹਾਣੀ ਚੌਥੀ ਦਿਸਦੀ ਸਭ ਸੂਰਜ ਉਹ ਚਿੜੀਆਂ ਦੀ ਰਾਤ
1: ਓਏ ਉਹ ਚਿੜੀਆਂ ਦੀ ਰਾਣੀ ਨਿਚੀ ਚੀ ਨਿਚੀ ਚੀ ਨਿਚੀ ਚੀ ਕਰਦੀਆਂ ਨੇ ਚਿੜੀਆਂ ਆਈਆਂ ਆਈਆਂ ਨੇ ਚੀ ਚੀ ਕਰਦੀਆਂ ਨੇ ਚੀ ਚੀ ਚੀ ਚੀ ਪੂੰਜਾ ਸੜਿਆ ਨੀ ਮਾਂ ਮੇਰਾ ਚੀ ਚੀ ਚੀ ਚੀ ਚੀ ਚੀ ਪੂੰਜਾ ਸੜਿਆ ਨੀ ਚੀ ਚੀ ਚੀ ਚੀ
0: ਬੜੀ ਚਿੜੀ ਸਾਰ ਛੜੀ ਜੀ
1: ਥੈਂਕ ਥੈਂਕ ਯੂ ਐਸ਼ਨ
0: ਥੈਂਕ ਯੂ
2: ਦੀਦੀ ਨਾਲ ਗੱਲ ਕਰ ਲਓ
1: ਹਾਂਜੀ ਲਿਆਓ ਦੀਦੀ
2: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਰਾਮ ਰਾਮ ਅੰਕਲ ਜੀ
1: ਸਤਿ ਸ਼੍ਰੀ ਅਕਾਲ
0: ਦੀਦੀ ਕੀ ਹਾਲ ਨੇ ਤੇਰੇ
2: ਠੀਕ ਹੈ ਤੁਹਾਡਾ ਕੀ ਹਾਲ ਹੈ
1: ਅੱਛਾ ਮੈਂ ਠੀਕ ਹਾਂ ਤੁਸੀਂ ਚੰਗੀਆਂ ਚਿੜੀਆਂ ਤੋਰੀਆਂ ਕੱਲ ਦੀਆਂ
0: ਹੈ ਓਕੇ ਦੀਦੀ ਨੂੰ ਸੁਣਾਉਣਾ ਨਹੀਂ ਆਇਆ ਕੱਲ ਵਧੀਆ
1: ਹੂੰ
0: ਅੱਜ ਮੈਂ ਸੁਣਾਵਾਂਗੀ ਵਧੀਆ
1: ਚੰਗੀ ਤਰ੍ਹਾਂ ਨਹੀਂ ਨਾ
2: ਬਿਕੋਜ਼ ਕੱਲ ਐਸ਼ਨ ਤੇ ਵੀਜੀ ਮੇ ਪਿੱਛੇ ਤੋਂ ਰੋਰਾ ਪਾ ਰਹੇ ਸੀ ਤੇ ਫਿਰ ਮੈਂ ਕੰਫਿਊਜ਼ ਹੋ ਗਏ ਤੇ ਫਿਰ ਮੰਮਾ ਦਾ ਵਿੱਚ ਫੋਨ ਆ ਗਿਆ
0: ਚਿੜੀਆਂ ਫਿਰ ਇਧਰ ਉਧਰ ਹੋ ਗਈਆਂ
1: ਚਿੜੀਆਂ ਦਾ ਪੂੰਜਾ ਐਵੇਂ ਪੁੱਟਿਆ ਗਿਆ ਨਜਾਇਜ਼ ਜੀ ਹਨਾ ਅੱਜ ਕੀ ਸੁਣਾਓਗੇ ਫਿਰ
2: ਇੱਕ ਗਾਣਾ ਉਸ ਤੋਂ ਪਹਿਲਾਂ ਮੈਂ ਪਿੰਡੀ ਦਾ ਸੋਹਰੇ ਨਾਲ ਗੱਲ ਕਰਦੀ ਉਹ ਕਹਿੰਦੇ ਮਜ਼ਦੂਰ ਹੈ ਵਿਆਹ ਦਾ
1: ਪਿੰਡੀ ਦੇ ਸੋਹਰੇ ਨਾ ਸੋਹਰੇ ਤੇ ਕੁੜੀਏ ਸੋਹਰੇ ਤੇ ਕੁੜੀਏ ਬਾਅਦ ਚ ਬਣਨੇ ਆ ਪਹਿਲਾਂ ਤੇ ਉਹਦੇ ਪਿਓ ਨਾਲ ਗੱਲ ਹੋਣੀ ਨਾ ਪੇਕਿਆਂ ਨਾਲ ਗੱਲ ਹੋਣੀ ਪਹਿਲਾਂ
2: ਪਹਿਲੀ ਗੱਲ
1: ਕਿਹਦੇ ਨਾਲ ਕੀਤੀ
2: ਪਹਿਲੀ ਗੱਲ
1: ਪਿੰਡੀ ਦੇ ਡੈਡੀ ਕੌਣ ਹੈ ਭਲਾ ਪਿੰਡੀ ਦੇ ਡੈਡੀ ਦਾ ਕੀ ਨਾਮ ਹੈ
2: 6-7
1: ਨਾ
0: ਪਿੰਡਾ ਦੇ ਹਾਂ
1: 6-7 ਥੋੜੀ ਹੁੰਦਾ ਵਾ ਪਿੰਡੀ ਦਾ ਡੈਡੀ ਉਹ ਸਬਜ਼ੀ ਹੁੰਦਾ ਵਾ ਪਿੰਡੀ ਦਾ ਡੈਡੀ ਵੀ ਸਬਜ਼ੀ ਹੋਊਗਾ
2: ਕੱਦੂ
1: ਹਾਂ ਨਹੀਂ ਨਹੀਂ ਕੱਦੂ ਤੇ ਉਹਦਾ ਸਰਨੇਮ ਆ ਉਹਦਾ ਨਾਂ ਚੱਪਣ ਸਿੰਘ ਕੱਦੂ
0: ਟਿੰਡੇ ਉਹਦੇ ਕਜ਼ਨ ਹੈ
1: ਹੋਈ ਉਹਨਾਂ ਨਾਲ ਗੱਲ ਤੁਹਾਡੇ ਕੋਲ ਨੰਬਰ ਹੀ ਨਹੀਂ ਹੋਣਾ ਉਹਦਾ
2: ਹਾਂਜੀ ਹੈ ਸਾਡੇ ਘਰ ਹੈਗੀ
1: ਨਾ ਤੁਹਾਡੇ ਕੋਲ ਫੋਨ ਨੰਬਰ ਹੀ ਨਹੀਂ ਹੈਗਾ ਉਹਦਾ ਤੁਹਾਨੂੰ ਮੈਂ ਨੰਬਰ ਭੇਜੂਗਾ ਤੁਹਾਨੂੰ ਮੈਂ ਚੱਪਣ ਦਾ ਉਹਨੂੰ ਕਾਲ ਕਰਿਓ
2: ਤੁਸੀਂ ਕਦੀ ਭੇਜੋਗੇ ਵੀ
1: ਨਹੀਂ ਨਾ ਮੈਂ ਹੁਣੇ ਭੇਜੂਗਾ
0: ਨਹੀਂ ਫੇ ਕੀ ਗੱਲ ਹੋਈ ਸੋਹਰੇ ਨਾਲ
2: ਕਹਿੰਦੇ ਮਨਜੂਰ ਹੈ ਮੈਂ ਕੱਲ ਵਾਲਾ
0: ਕਬੂਲ ਹੈ ਕਬੂਲ ਹੈ
2: ਵੇ ਕੱਲ ਵਾਲਾ ਜੋ ਵੀ ਹੋਇਆ ਮੋਟਾ ਵੀ ਹੋ ਸਕਦਾ ਤੇ ਪਤਲਾ ਵੀ ਹੋ ਸਕਦਾ
1: ਅੱਛਾ ਕੁਛ ਵੀ ਹੋ ਸਕਦਾ ਓਕੇ ਓਕੇ ਹੋ ਹੋ ਚਲੋ ਜਵਾਕ ਨੀ ਟਿੰਡੇ ਚਾਹੀਦੇ
2: ਜੋ ਵੀ ਹੈ
1: ਜੋ ਵੀ ਹੈ
0: ਤਾਂ ਇੱਥੇ ਟਿੰਡੇ ਲੈਣਾ
1: ਚਲੋ ਫਿਰ ਭਿੰਡੀ ਦੇ ਵਿਆਹ ਦੀਆਂ ਤਿਆਰੀਆਂ ਕਰੀਏ ਫਿਰ ਹਨਾ
2: ਓਕੇ ਡੇਟ ਕੀ ਆ
1: ਨਾਲੇ ਨੀਸ਼ਾ ਬਾਨੂ ਆਈ ਆ ਭਿੰਡੀ ਦੇ ਵਿਆਹ ਤੇ ਨੀਸ਼ਾ ਬਾਨੂ ਲਾਉਨੇ
2: ਡੇਟ ਉਹਦਾ ਹੈਗਾ ਅਪ੍ਰੈਲ ਨਹੀਂ ਅਗਸਤ 27 2026
1: ਅੱਛਾ ਉਹ ਦਿਨ ਵਿਆਹ ਕਰਨਾ
2: ਹਾਂਜੀ
1: ਚਲੋ ਠੀਕ ਆ ਫਿਰ ਪੱਕੀ ਹੋ ਗਈ ਡੇਟ ਤੁਸੀਂ ਕਾਰਡ ਬਣਾ ਲਓ ਕਾਰਡ ਡਿਜ਼ਾਈਨ ਕਰ ਲਓ ਤੇ ਫਿਰ ਆਪਾਂ ਵੰਡ ਦਿੰਦੇ ਸਾਰਿਆਂ ਨੂੰ ਲਿਸਟ ਬਣਾ ਲਓ ਕਿਹਨੂੰ ਕਿਹਨੂੰ ਸੱਦਣਾ ਠੀਕ ਆ ਓਕੇ ਕੀ ਸੁਣਾਓਗੇ ਫਿਰ
2: ਇੱਕ ਗਾਣਾ
1: ਹਾਂਜੀ
0: ਸੁਣਾਓ

0: ਬਹਿੰਦੀ ਖਵਾਂਦੀ ਅਤੇ ਪਿਆਉਂਦੀ ਗੋਡੇ ਵਿੱਚ ਚਲਾ ਲਦੋਂਦੀ
1: ਨਾਨੀ ਜੀ
0: ਗੱਲਾਂ।

0: नानी
1: नानी
0: जी
1: जी,
0: बड़ी
1: नानी जी
0: प्यारी।
1: मेरी, नानी नानी जी, नानी जी नानी जी बड़ी प्यारी, नानी जी बोले बोले शाबा शाबा।
0: बल्ले
1: बिल्कुल
0: बल्ले शावा
1: बेटा,
0: शावा नानी मेरी मोरनी को मोर ले गए।
1: पता मेरी नानी जी सानू मार दी,
0: ओहो क्यों?
1: बिकॉज मम्मा नू मार दी।
0: ओहो
2: तू नानी नू प्यार दे के नाले प्यार खिंच लै वापस।
0: ये स्टोरी आपां कल सुणांगे फिर, ठीक है?
1: स्टोरी
0: हाँ, ये वाली मम्मा नू मारन वाली, नानी दे मम्मा नू मारन वाली,
1: ओके
0: ठीक है? ओके थैंक यू पुत्तो, थैंक यू,
1: बाय, सत श्री अकाल,
0: थैंक यू, थैंक यू, थैंक यू, थैंक यू, सत श्री अकाल, थैंक यू जी। ते हुण कर लियो भई जिन्हें करना वा। ते मन्नत कहिंदे कि वीर जी आ गया मैसेज मन दे मामा जी दा। अच्छा हाल है मन्नत, सवेरे सवेरे लै दें ओके, रिपोर्ट हो गया कम। सत श्री अकाल जी तुहानू सारयां नू, सरबत भले दी कहिंदे अरदास करदे सब खुश रहन, तंदुरुस्त रहन, चढ़दी कला च रहन। धन्नवाद तुहाडा रुपिंदर जी। ते जसवाल साहब कहिंदे ने कि फतेह नू कल कहो, तूं बुझार तां रेडियो ते पाउना, तां करके सारे लिसनर्स पार्टिसिपेट करदे आ जवाब देण दे लई, सो कोई फाइन नहीं बनदा। ਤੁਸੀਂ ਕਿਹੋ ਭਰਾ, ਸਾਨੂੰ ਤਾਂ ਇਹ ਵੀ ਕਹਿਣ ਤੇ ਫਾਈਨ ਹੋ ਜਾਣਾ,
2: ਉਹ ਤਾਂ ਲਈ ਫਿਰਦਾ ਨਾਲ ਕੱਟ ਕੇ ਭਰੇ
0: ਉਹਦੇ ਭਰਾ, ਜਦੋਂ ਮਿਲਦਾ ਉਹਨੇ ਬੈਗ ਭਰਿਆ ਹੁੰਦਾ ਫਾਈਨਾਂ ਨਾਲ। ਸਤਿ ਸ਼੍ਰੀ ਅਕਾਲ। ਅਤੇ ਨਵਪ੍ਰੀਤ ਜੀ ਕਹਿੰਦੇ ਨੇ ਕਿ $184 ਪ੍ਰਤੀ ਗ੍ਰਾਮ ਦੇ ਹਿਸਾਬ ਨਾਲ ਰੇਟ ਹੋ ਗਿਆ 22 ਕੈਰੇਟ ਦਾ। ਕੱਲ੍ਹ ਦਿਨ ਨਹੀਂ, ਕੱਲ੍ਹ ਦੇ ਨਾਲੋਂ $2 ਵਧਿਆ ਸਗੋਂ।
2: ਅੱਛਾ,
0: ਪਰਸੋਂ ਵਾਲਾ ਰੇਟ ਹੋ ਗਿਆ, ਕੱਲ੍ਹ ਸਗੋਂ 82 ਹੋ ਗਿਆ। ਥੈਂਕ ਯੂ ਜੀ, ਧੰਨਵਾਦ ਤੁਹਾਡਾ, ਗੁੱਡ ਮੋਰਨਿੰਗ। ਅਤੇ ਤੁਸੀਂ ਢਿੱਲੋਂ ਸਾਹਿਬ ਹੁਣ ਕਰ ਲਿਓ ਕਾਲ ਤੁਸੀਂ, ਅਤੇ ਮਿਹਰਬਾਨੀ। ਗੁੱਡ ਮੋਰਨਿੰਗ, ਦਿਸ ਇਜ਼ ਜਗਜੀਤ ਗਿੱਲ। ਅਤੇ ਧੰਨਵਾਦ ਜੀ, ਮਿਹਰਬਾਨੀ। ਅਤੇ ਕਹਿੰਦੇ ਨੇ ਕਿ ਤਸਮਾਨੀਆ ਤੋਂ ਆਏ ਆਪਾਂ, ਵਾਜ਼ ਇਨ ਮੈਲਬਨ ਲਾਸਟ ਵੀਕ, ਅਤੇ ਲਾਫਟਰ ਥੈਰੇਪੀ ਪ੍ਰੋਗਰਾਮ ਇਜ਼ ਇਨ ਡੀਡ ਏ ਗੁੱਡ ਮੋਰਨਿੰਗ ਥੈਰੇਪੀ ਫੋਰ ਆਲ, ਲਵ ਦਾ ਸ਼ੋ ਐਂਡ ਦਾ ਕਿਡਜ਼ ਟੋਕ, ਆਈ ਵਿਲ ਬੀ ਫਸਟ ਸਟੂਡੈਂਟ ਟੂ ਅਸੀਸ ਫੋਰ ਹਰ ਬੋਲੀਆਂ ਕਲਾਸ। ਲੈ ਅਸੀਸ
2: ਹੋ ਗਿਆ, ਕਲਾਸਾਂ ਸਟਾਰਟ,
0: ਹਾਂ ਵੇਖ ਲਾ,
2: ਟਾਈਮ ਕੱਢ ਲੈਣ ਬਸ ਪੜ੍ਹਾ,
0: ਹਾਂ ਵੇਖ ਲਾ, ਤੇਰਾ ਇੱਕ ਸਟੂਡੈਂਟ ਹੋਰ ਆ ਗਏ, ਸਾਡਾ ਜਮਾਤੀ ਆ ਗਏ ਇੱਕ ਹੋਰ,
2: ਫੋਟੋ ਵੇਖੇ ਨਾ
0: ਅਸੀਂ, ਦੋ ਦੋ ਜਮਾਤੀ। ਅਤੇ ਥੈਂਕ ਯੂ ਤੁਹਾਡਾ ਜੀ, ਮਿਹਰਬਾਨੀ। ਅਤੇ ਢਿੱਲੋਂ ਸਾਹਿਬ ਤੁਸੀਂ ਆਉਣੇ ਰੋ, ਕੀ ਹਾਲ ਚਾਲ ਹੈ? ਹੈਲੋ,
3: ਹਾਂਜੀ, ਮੈਨੂੰ ਮੈਨੂੰ ਆਵਾਜ਼ ਵੱਜੀ ਆ?
0: ਹਾਂਜੀ ਹਾਂਜੀ, ਤੁਹਾਨੂੰ ਜੇ ਤੁਹਾਨੂੰ ਪੀੜ ਹੋਈ ਤੇ ਤੁਹਾਡੇ ਵੱਜੀ ਹੋਣੀ।
3: ਸਤਿ ਸ੍ਰੀ ਅਕਾਲ ਦੋਨਾਂ ਭਾਈਆਂ ਨੂੰ, ਕੀ ਹਾਲ ਚਾਲ ਆ?
2: ਵਧੀਆ
0: ਵਧੀਆ ਭਾਈ,
2: ਤੁਸੀਂ ਸੁਣਾਓ?
0: ਸੁਣਾਓ।
3: ਬਸ ਵਧੀਆ, ਮੈਂ ਹਾਂ ਆ ਜਿਹੜਾ ਉਹ ਠੰਡੇ ਹੈ ਨੇ ਗਾਹ ਕਰਨ ਬੱਚੇ ਜਿਹੜੇ ਸਿਰੇ ਲਾਤਾ, ਇਹ ਤੋਂ ਇਲਾਵਾ ਉਹ ਤੋਂ ਅੱਗੇ ਕੁਛ ਨੀ ਹੈਗਾ, ਬਸ ਸੱਸੀ ਜਾਣ ਡਿਆ
2: ਜਵਾਕ ਸੀਰੀਅਸ ਲੈ ਗਏ ਨਾ, ਦੋ ਤਿੰਨ ਹਫ਼ਤੇ ਚੱਲਣੇ ਆ ਵਿਆਹ ਦੇ ਚੱਕਰ, ਦੋ ਤਿੰਨ ਦਿਨ ਹੈ, ਦੋ ਤਿੰਨ ਹਫ਼ਤੇ ਲੈ ਗਏ ਖਿੱਚ ਕੇ,
3: ਫੜ ਗਏ ਨੇ ਕੁਛ ਨੀ ਚਾਹੀਦਾ। ਨਹੀਂ ਨਹੀਂ, ਇੱਕ ਗੱਲ ਹੈਗੀ, ਬੜੀ ਪੋਜ਼ਿਟਿਵਿਟੀ ਪਈ ਬੱਚੇ ਚ, ਹਨਾ, ਮੈਂ ਤੇ ਸੱਚੀ ਗੱਲ ਹੈ, ਨਹੀਂ ਤੇ ਅੱਜ ਕੱਲ੍ਹ ਤੇ ਆਉਂਦਾ ਹੈ ਵੀ ਨਹੀਂ ਜਵਾਕ ਚਾਹੀਦੇ ਨੀ ਹੈ, ਵਿਆਹ ਭਾਵੇਂ ਕਰਾਓ ਨਾ ਕਰਾਓ, ਸ਼ਿੰਦੂ ਦੇ ਮਿੰਦੂ ਬੈਠੇ ਹੁੰਦੇ ਆ, ਤੇ ਮਿੰਦੂ ਵਿਚਾਰਾ ਥੋੜਾ ਜਿਹਾ ਸਿੱਧਾ ਬੰਦਾ ਹੁੰਦਾ ਵਾ, ਸਕੂਲ ਸਕੂਲ ਘੱਟ ਗਿਆ ਹੁੰਦਾ, ਉਹ ਕਹਿੰਦਾ ਓਏ ਓਏ ਓਏ ਵੱਡੇ ਭਾਈ ਉਹ ਗੱਲ ਸੁਣ ਮੇਰੀ, ਤੈਨੂੰ ਕੁਛ ਪਤਾ ਲੱਗਾ? ਕਹਿੰਦਾ ਕੀ ਗੱਲ ਹੋਈ ਆ? ਕਹਿੰਦਾ ਉਹ ਲੰਬੜਾਂ ਦੀ ਕੁੜੀ ਨੂੰ ਆਇਲਸ ਦੀ ਬਿਮਾਰੀ ਹੋ ਗਈ, ਉਹਨੂੰ ਆਸਟ੍ਰੇਲੀਆ ਲੱਗ ਚੱਲੇ ਈ।
0: ਅੱਛਾ,
3: ਬਿਮਾਰੀ ਹੋ ਗਈ ਆਇਲਸ ਦੀ, ਉਹਨੂੰ ਆਸਟ੍ਰੇਲੀਆ ਲੱਗ ਚੱਲੇ, ਇੱਥੇ ਇਲਾਜ ਨੀ ਹੋਇਆ। ਕਹਿੰਦਾ ਉਹ ਭਲਿਆ ਮਾਨਸਾ, ਉਹ ਮੂਰਖਾ, ਜੇ ਕਿਤੇ ਚਾਰ ਅੱਖਰ ਪੜ੍ਹ ਜਾਣੋ ਨਾ ਤੇ ਤੈਨੂੰ ਪਤਾ ਲੱਗ ਜਾਣਾ, ਇਹਨੂੰ ਆਇਲਸ ਕੀਤਾ, ਉਹਨੂੰ 7.5 ਬੈਂਡ ਆਏ, ਆਸਟ੍ਰੇਲੀਆ ਚੱਲੀ ਹੈ ਪੜ੍ਹਨ।
0: ਅੱਛਾ, ਅੱਛਾ ਪਹਿਲਾਂ ਇਹ ਇਹ ਦੱਸੋ ਵੀ ਮੁੱਕਿਆ ਕੌਣ ਅਗਲਾ ਜਿਹਦੇ ਨਾਲ ਗਈ?
3: ਹੋ ਗਿਆ
0: ਮੈਂ ਖਰੇ ਅਗਲਾ ਪੂਰਾ ਹੋ ਗਿਆ ਜੇ ਨਾਲ ਗਈ
2: ਗੱਲ ਅਸੀਂ ਚੁੱਕ ਲਈ ਸੀ
0: ਗੱਲ ਅਸੀਂ ਵੇਖੋ ਓਨਾ ਚਿਰ ਨਹੀਂ ਚੁੱਕੀ ਜਿੰਨਾ ਚਿਰ ਸਾਨੂੰ ਇਹ ਨਹੀਂ ਪਤਾ ਲੱਗਾ ਵੀ ਸਰਟੀਫਿਕੇਟ ਅਸਲੀ ਹੈ ਕਿ ਨਕਲੀ ਇਸ ਕਰਕੇ ਥੋੜੀ ਜਿਹੀ ਵੇਸਟ ਹੋਈ
2: ਜਦੋਂ ਤੱਕ ਇੱਥੇ ਲੈਂਡ ਦੀ ਹੋਈ ਨਾ ਸਾਨੂੰ ਇਹ ਨਹੀਂ ਪਤਾ ਲੱਗਣਾ ਹਸਣਾ ਕਿਸੇ ਤੇ
3: ਨਹੀਂ ਅੱਜ ਕੱਲ੍ਹ ਚੁਟਕਲੇ ਏਦਾਂ ਦੇ ਹੁੰਦੇ ਆ ਨਾ ਜਿੱਦਾਂ ਦੀ ਇਹਨਾਂ ਨੇ ਕਹਾਣੀ
0: ਹਲੇ ਉੱਥੇ ਤੁਰੇ ਫਿਰਦੇ
2: ਆ ਉਸੇ ਸ਼ਸ਼ੁਪਨ ਚ ਪਏ
0: ਇਹੋ ਜਿਹੇ ਬੰਦੇ ਜਿਹੜੀਆਂ ਬੀਬੀਆਂ ਨਹੀਂ ਰੱਖੀਆਂ ਹੁੰਦੀਆਂ ਨਾ ਉਹਨਾਂ ਨੂੰ ਹੌਸਲਾ ਦੇਣ ਹੁੰਦੇ ਜਾ ਥੈਂਕ ਯੂ ਤੁਹਾਡਾ ਤੁਸੀਂ ਏਡਾ ਧਿਆਨ ਦਿੱਤਾ ਬੀਬੀਆਂ ਵੱਲ ਵੇਖੋ ਜਿਹੜੀ ਲਾਸਟ ਵਾਲੀ ਸੀ ਨਾ ਉਹ ਤੇ ਰੱਖ ਲਈ ਬਾਬੇ ਨੇ ਬਾਕੀ ਤਿੰਨਾਂ ਦਾ ਕਰ ਲਓ ਪਤਾ
2: ਅੱਛਾ
0: ਰਹਿਣ ਇਹਨਾਂ ਦੇ ਉਹ ਵੀ ਸਰਚ ਮਾਰ ਲਈ ਢਿੱਲੋ ਵੱਲੋਂ ਜੀ ਕਰਨ ਨੂੰ ਫਿਰਨ ਡਿਆ ਇਹਨਾਂ ਦੀ ਇਮੈਜੀਨੇਸ਼ਨ ਘੱਟ ਹੈ ਤਾਂ ਨਿਆਣਿਆਂ ਨਾਲ
2: ਕਿੱਥੇ ਨਿਆਣੇ ਵੀ ਸਾਡੇ ਨੇ ਜੇ ਸਾਡੀ ਨੀ ਮੁੱਕੀ ਆਏ ਤਾਂ
0: ਥੈਂਕ ਯੂ ਮਨਦੀਪ ਜੀ ਥੈਂਕ ਯੂ ਅਮਰ ਜੀ ਥੈਂਕ ਯੂ ਅਜੀਤ ਬੁੱਟਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਮਿਹਰਬਾਨੀ ਅਤੇ ਗੁਰਜੀਤ ਜੀ ਧੰਨਵਾਦ ਤੁਹਾਡਾ ਅਤੇ ਸੁਖਦੀਪ ਘੁੰਮਣ ਜੀ ਕਹਿੰਦੇ ਬੜੀ ਖੂਬਸੂਰਤ ਸੀ ਅੱਜ ਦੀ ਕਹਾਣੀ ਅਤੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਮਿਹਰਬਾਨੀ ਰਜਿੰਦਰ ਬਾਬਾ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਮੰਗਲਵਾਰ ਦੇ ਦਿਨ ਦੀਆਂ ਸ਼ੁਭਕਾਮਨਾਵਾਂ ਸਭ ਖੁਸ਼ ਰਹਿਣ ਤੰਦਰੁਸਤ ਰਹਿਣ ਚੜ੍ਹਦੀ ਕਲਾ ਦੀ ਜ਼ਿੰਦਗੀ ਜੀਉਣ ਸੇਖੋ ਸਾਹਿਬ ਕਹਿੰਦੇ ਨੇ ਕਿ ਗੁੱਡ ਮੋਰਨਿੰਗ ਅਤੇ ਪਰਮਜੋਸਨ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਮਿਹਰਬਾਨੀ ਜਤਿੰਦਰ ਕੌਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਅਤੇ ਸਾਰਿਆਂ ਦਾ ਦਿਨ ਵਧੀਆ ਵਧੀਆ ਰਹੇ ਕੁਲਤਾਰ ਜੀ ਕਹਿੰਦੇ ਨੇ ਕਿ ਅੱਜ ਦੀ ਕਹਾਣੀ ਬੜੀ ਵਧੀਆ ਲੱਗੀ ਬਹੁਤ ਮਿਹਰਬਾਨੀ ਜੀ ਧੰਨਵਾਦ ਤੁਹਾਡਾ ਐਪਰੀਸੀਏਸ਼ਨ ਦੇ ਲਈ ਅਤੇ ਜਗਨ ਜੀ ਚਲੋ ਜਗਨ ਨਹੀਂ ਕਹਿ ਲੈਂਦੇ ਧੰਨਵਾਦ ਤੁਹਾਡਾ ਮਿਹਰਬਾਨੀ ਅਤੇ ਥੈਂਕ ਯੂ ਤੁਹਾਡਾ ਐਪਰੀਸੀਏਸ਼ਨ ਦੇ ਲਈ ਅਤੇ ਇਸੇ ਤਰ੍ਹਾਂ ਹੱਸਦੇ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM

0: ਅਜਿਹੀ ਦੁਨੀਆ ਜਿੱਥੇ ਜਿਰਾਫ ਹੁਣ ਸਭ ਤੋਂ ਉੱਚੇ ਜਾਨਵਰ ਨਹੀਂ ਹਨ। ਜ਼ੂਜ਼ ਵਿਕਟੋਰੀਆ ਮਾਨ ਨਾਲ ਚਿੜੀਆ ਘਰ ਵਿੱਚ ਡਾਇਨਾਸੌਰਸ ਨੂੰ ਪੇਸ਼ ਕਰਦਾ ਹੈ ਆਪਣੇ ਸਾਰੇ ਮਨਪਸੰਦ ਜਾਨਵਰਾਂ ਦੇ ਵਿੱਚ। ਤਿੰਨ ਚਿੜੀਆ ਘਰਾਂ ਵਿੱਚ 60 ਤੋਂ ਵੱਧ ਅਸਲੀ ਆਕਾਰ ਤੇ ਡਾਇਨਾਸੌਰਸ ਦੇ ਨਾਲ ਇੱਕ ਪੁਰਾਤਨ ਇਤਿਹਾਸਿਕ ਮੁਹਿੰਮ ਲਈ ਤਿਆਰ ਹੋਵੋ। ਮੈਲਬਰਨ ਚਿੜੀਆ ਘਰ, ਵੈਰੀਬੀ ਓਪਨ ਰੇਂਜ ਚਿੜੀਆ ਘਰ ਅਤੇ ਹਿਲਜ਼ਵਿਲ ਸੈਂਚੁਰੀ ਦੇ ਵਿਲੱਖਣ ਬਾਹਰੀ ਵਾਤਾਵਰਣ ਵਿੱਚ ਐਨੀਮੇਟ੍ਰੋਨਿਕ ਜੀਵਾਂ ਨੂੰ ਜਿਉਂਦੇ ਜਾਗਦੇ ਵੇਖੋ। ਚਿੜੀਆ ਘਰ ਵਿਖੇ ਡਾਇਨਾਸੌਰਸ ਸਿਰਫ ਸੀਮਿਤ ਸਮੇਂ ਲਈ ਹਨ। ਅੱਜ ਹੀ ਆਪਣੀ ਮੁਹਿੰਮ ਦੀ ਯੋਜਨਾ ਬਣਾਓ।
1: ਭੈਣ ਜੀ, ਕੀ ਹਾਲ ਹੈ ਪਿੱਠ ਦਰਦ ਦਾ?
2: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
3: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ। ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
4: ਲਓ ਜੀ, ਤੁਹਾਡੀ ਨਜ਼ਰ ਹੈ ਭੋਲਾ।
5: ਓਏ ਭੋਲੇ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ।
6: ਭੋਲੇ ਨੇ ਕਸੂਤੇ ਫਸਾਤੇ।
5: ਓਏ ਭੋਲੇ ਓਏ 2 ਕਾਮੇਡੀ, ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ। ਓਏ ਭੋਲੇ ਓਏ 2
7: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ, ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।
8: ਕੀ ਤੁਸੀਂ ਜਾਣਦੇ ਹੋ ਕਿ ਬੱਚੇ ਦਾ ਲਗਭਗ 90% ਦਿਮਾਗ ਉਹਨਾਂ ਦੇ 5 ਸਾਲ ਦੇ ਹੋਣ ਤੋਂ ਪਹਿਲਾਂ ਹੀ ਵਿਕਸਿਤ ਹੋ ਜਾਂਦਾ ਹੈ? ਮੁਫਤ ਕਿੰਡਰ 3 ਅਤੇ 4 ਸਾਲ ਦੇ ਬੱਚਿਆਂ ਨੂੰ ਪ੍ਰਾਇਮਰੀ ਸਕੂਲ ਸ਼ੁਰੂ ਕਰਨ ਤੋਂ ਪਹਿਲਾਂ 2 ਸਾਲ ਲਈ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਦਾ ਹੈ ਅਤੇ ਪਰਿਵਾਰਾਂ ਲਈ ਪੈਸਿਆਂ ਦੀ ਬਚਤ ਕਰਦਾ ਹੈ। ਕਿੰਡਰ ਵਿੱਚ ਬੱਚੇ ਖੇਡ ਰਾਹੀਂ ਸਿੱਖਦੇ ਹਨ, ਜਿਸ ਨਾਲ ਉਹ ਮਹੱਤਵਪੂਰਨ ਸਮਾਜਿਕ, ਭਾਵਾਤਮਕ ਅਤੇ ਬੌਧਿਕ ਹੁਨਰ ਵਿਕਸਿਤ ਕਰਦੇ ਹਨ ਅਤੇ ਨਵੇਂ ਦੋਸਤ ਵੀ ਬਣਾਉਂਦੇ ਹਨ। ਵਧੇਰੇ ਜਾਣਕਾਰੀ ਲਈ wic.gov.au/kinder ਤੇ ਜਾਓ।
9: ਓਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।
10: ਕਿਚਨ ਦਾ ਸਟਾਈਲ ਡਰ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿਨਸ ਰੋਡ, ਮਿਲਟਨ।
11: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
12: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
11: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
12: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
8: ਬਹੁਤ ਲੰਬੇ ਸਮੇਂ ਤੋਂ ਔਰਤਾਂ ਦੀ ਸਿਹਤ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਹੈ। ਹੁਣ ਬਿਹਤਰ ਕਰਨ ਦਾ ਸਮਾਂ ਹੈ। ਬਿਹਤਰ ਸਹਾਇਤਾ, ਵਧੇਰੇ ਸਪਸ਼ਟ ਜਾਣਕਾਰੀ ਅਤੇ ਵਧੇਰੇ ਆਸਾਨੀ ਨਾਲ ਉਪਲਬਧ ਦੇਖਭਾਲ। ਐਂਡੋਮੈਟਰੀਓਸਿਸ ਵਿੱਚ ਸਹਾਇਤਾ, IUD ਲਗਵਾਉਣ ਸਮੇਂ ਮੁਫਤ ਦਰਦ ਰਾਹਤ ਅਤੇ ਮੈਨੋਪੌਜ਼ ਦੌਰਾਨ ਸਹਾਇਤਾ। ਅਸੀਂ ਬਿਹਤਰ ਹੋ ਰਹੇ ਹਾਂ ਤਾਂ ਜੋ ਤੁਸੀਂ ਵੀ ਬਿਹਤਰ ਹੋ ਸਕੋ। womenshealth.wic.gov.au ਤੇ ਜਾ ਕੇ ਹੋਰ ਜਾਣੋ। ਵਿਕਟੋਰੀਅਨ ਸਰਕਾਰ, ਮੈਲਬਰਨ ਦੁਆਰਾ ਜਾਰੀ।
0: ਇੱਕ ਅਜਿਹੀ ਦੁਨੀਆ ਜਿੱਥੇ ਜਿਰਾਫ ਹੁਣ ਸਭ ਤੋਂ ਉੱਚੇ ਜਾਨਵਰ ਨਹੀਂ ਹਨ। ਜ਼ੂਜ਼ ਵਿਕਟੋਰੀਆ ਮਾਨ ਨਾਲ ਚਿੜੀਆ ਘਰ ਵਿੱਚ ਡਾਇਨਾਸੌਰਸ ਨੂੰ ਪੇਸ਼ ਕਰਦਾ ਹੈ ਆਪਣੇ ਸਾਰੇ ਮਨਪਸੰਦ ਜਾਨਵਰਾਂ ਦੇ ਵਿੱਚ।
13: तीन चिड़ियाघरां विच 60 तो वध असली आकार ते डायनासोरस दे नाल एक पुरातन इतिहासिक मुहिम लई तैयार होवो। मेलबर्न चिड़ियाघर, वेरीबी ओपन रेंज चिड़ियाघर अते हिल्सविल सेंचुरी दे विलक्खण बाहरी वातावरण विच एनिमेट्रॉनिक जीवां नूं जिउंदे जागदे वेखो। चिड़ियाघर विखे डायनासोरस सिर्फ सीमित समय लई हन, अज ही

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਦੇ ਉੱਤੇ ਝਾਤ ਮਾਰਨ ਦਾ। ਇਸ ਟਾਈਮ ਸਾਡੇ ਨਾਲ ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ। 22 ਤਰੀਕ ਹੈ ਅੱਜ ਜੂਨ। ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਦੇ ਉੱਤੇ ਝਾਤ ਮਾਰਨ ਦਾ। ਇਸ ਟਾਈਮ ਸਾਡੇ ਨਾਲ ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ। 22 ਤਰੀਕ ਹੈ ਅੱਜ ਜੂਨ ਦਾ ਮਹੀਨਾ, ਮੰਗਲਵਾਰ ਦਾ ਦਿਨ ਆ। ਉਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਗੌਤਮ ਜੀ ਤੁਸੀਂ ਆਨਰ ਹੋ, ਸਵਾਗਤ ਤੁਹਾਡਾ ਮੈਲਬਨ ਸਟੂਡੀਓ ਤੋਂ।
1: ਬਹੁਤ ਧੰਨਵਾਦ ਰੰਜੋਤ ਜੀ ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰ ਆਓ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ। ਅੱਜ ਆਸਟ੍ਰੇਲੀਆ ਦੀਆਂ ਖਬਰਾਂ ਵੀ ਅੱਗੇ ਚੱਲ ਕੇ ਥੋੜਾ ਲੰਬਾ ਬੁਲੇਟਿਨ ਹੈ, ਸੋ ਉਹਨਾਂ ਦੇ ਵਿੱਚ ਵੀ ਸਾਂਝ ਪਾਇਓ। ਭਾਰਤੀ ਭਾਈਚਾਰੇ ਦੇ ਨਾਲ ਜੁੜੀ ਹੋਈ ਵੀ ਇੱਕ ਖਬਰ ਹੈ, ਬਰਤਾਨੀਆ ਤੋਂ ਪਹਿਲੀ ਖਬਰ। ਔਰ ਜਿੱਥੇ ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਇਸ ਖਬਰ ਦੇ ਜ਼ਰੀਏ ਸੰਕੇਤ ਦੇ ਦਿੱਤੇ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਰਤਾਨੀਆ ਦੇ ਪ੍ਰਧਾਨ ਮੰਤਰੀ ਅਸਤੀਫਾ ਦੇ ਦੇਣਗੇ, ਔਰ ਹੋਇਆ ਵੀ ਉਹੀ। ਕੇਅਰ ਸਟਾਰਮਰ ਨੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਤੇ ਲੇਬਰ ਪਾਰਟੀ ਦੇ ਨੇਤਾ ਦੇ ਤੌਰ ਤੋਂ ਅਹੁਦੇ ਤੋਂ ਆਪਣਾ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ। 10 ਡਾਊਨਿੰਗ ਸਟਰੀਟ ਦੇ ਉੱਤੇ ਆਪਣੇ ਫੈਸਲੇ ਦੇ ਬਾਰੇ ਉਹਨਾਂ ਦੱਸਦਿਆਂ ਕਿਹਾ ਕਿ ਉਹਨਾਂ ਦੀ ਪਾਰਟੀ ਇਹ ਸਵਾਲ ਪੁੱਛ ਰਹੀ ਹੈ ਕਿ ਕੀ ਉਹ ਆਪਣੀ ਅਗਲੀਆਂ ਚੋਣਾਂ ਦੇ ਵਿੱਚ ਪਾਰਟੀ ਦੀ ਅਗਵਾਈ ਕਰਨ ਦੇ ਲਈ ਤਿਆਰ ਹੋਣਗੇ ਕਿ ਨਹੀਂ। ਉਹਨਾਂ ਕਿਹਾ ਕਿ ਇਸੇ ਸਵਾਲ ਦੇ ਉੱਤੇ ਪਾਰਟੀ ਦਾ ਜਵਾਬ ਉਹਨਾਂ ਨੇ ਸੁਣ ਵੀ ਲਿਆ ਤੇ ਸਭ ਨੂੰ ਉਹਨਾਂ ਨੇ ਆਪਣਾ ਜਵਾਬ ਵੀ ਦੇ ਦਿੱਤਾ ਔਰ ਸਭ ਨੇ ਇਸ ਜਵਾਬ ਨੂੰ ਸਵੀਕਾਰ ਵੀ ਕਰ ਲਿਆ। ਉਹਨਾਂ ਕਿਹਾ ਹੈ ਕਿ ਹੁਣ ਜੋ ਵੀ ਫੈਸਲਾ ਉਹ ਆਪਣੇ ਦੇਸ਼ ਨੂੰ ਸਭ ਤੋਂ ਪਹਿਲਾਂ ਰੱਖਣ ਦੇ ਬਾਰੇ ਆ, ਜਿਸ ਨੂੰ ਉਹ ਪਿਆਰ ਕਰਦੇ ਨੇ, ਇਸੇ ਕਰਕੇ ਉਹ ਲੇਬਰ ਪਾਰਟੀ ਦੇ ਲੀਡਰ ਦੇ ਤੌਰ ਦੇ ਉੱਤੇ ਅਸਤੀਫਾ ਦਿੰਦੇ ਨੇ। ਸਟਾਰਮਰ ਦਾ ਕਹਿਣਾ ਹੈ ਕਿ ਉਹਨਾਂ ਨੇ ਸੋਮਵਾਰ ਦੇ ਦਿਨ ਕਿੰਗ ਚਾਰਲਸ ਤੀਸਰੇ ਦੇ ਨਾਲ ਗੱਲਬਾਤ ਵੀ ਕੀਤੀ ਤੇ ਆਪਣੇ ਫੈਸਲੇ ਦੇ ਬਾਰੇ ਜਾਣੂ ਵੀ ਕਰਵਾ ਦਿੱਤਾ। ਉਹਨਾਂ ਨੇ ਲੇਬਰ ਪਾਰਟੀ ਦੀ ਨੈਸ਼ਨਲ ਐਗਜ਼ੀਕਿਊਟਿਵ ਕਮੇਟੀ ਨੂੰ ਇਹ ਵੀ ਕਿਹਾ ਹੈ ਕਿ ਇੱਕ ਟਾਈਮ ਟੇਬਲ ਤੈਅ ਕਰ ਲਿਆ ਜਾਵੇ ਜਿਸ ਦੇ ਵਿੱਚ ਲੀਡਰਸ਼ਿਪ ਦੇ ਲਈ ਨੋਮੀਨੇਸ਼ਨ 9 ਜੁਲਾਈ ਤੋਂ ਸ਼ੁਰੂ ਹੋ ਸਕੇ ਤੇ ਇਸ ਦੀ ਪ੍ਰਕਿਰਿਆ ਗਰਮੀਆਂ ਦੀ ਛੁੱਟੀਆਂ ਤੱਕ ਪੂਰੀ ਹੋ ਸਕੇ। ਇਸਦਾ ਮਤਲਬ ਇਹ ਹੈ ਕਿ ਸਤੰਬਰ ਮਹੀਨੇ ਦੇ ਵਿੱਚ ਪਾਰਲੀਮੈਂਟ ਦੇ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਨਵਾਂ ਲੀਡਰ ਬਣ ਜਾਏਗਾ। ਉਹਨਾਂ ਕਿਹਾ ਕਿ ਉਦੋਂ ਤੱਕ ਉਹ ਪ੍ਰਧਾਨ ਮੰਤਰੀ ਅਹੁਦੇ ਦੇ ਉੱਤੇ ਬਣੇ ਰਹਿਣਗੇ। ਮੇਕਰਫੀਲਡ ਬਾਈ ਇਲੈਕਸ਼ਨ ਦੇ ਵਿੱਚ ਐਂਡੀ ਬਰਨਹੈਮ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਕੇਅਰ ਸਟਾਰਮਰ ਤੋਂ ਡਾਊਨਿੰਗ ਸਟਰੀਟ ਦੇ ਵਿੱਚ ਆਪਣਾ ਟਾਈਮ ਟੇਬਲ ਤੈਅ ਕਰਨ ਦੇ ਲਈ ਵੀ ਕਿਹਾ ਜਾ ਰਿਹਾ। ਮੰਨਿਆ ਜਾ ਰਿਹਾ ਹੈ ਕਿ ਹਾਲ ਫਿਲਹਾਲ ਜਿਹੜਾ ਇੱਕ ਨਵਾਂ ਨੇਤਾ ਹੈ ਉਸਦੇ ਨਾਮ ਦੇ ਉੱਤੇ ਲੇਬਰ ਪਾਰਟੀ ਮੰਥਨ ਕਰਨਾ ਚਾਹੁੰਦੀ ਹੈ। ਲੇਬਰ ਪਾਰਟੀ ਦੇ ਜ਼ਿਆਦਾ ਤੋਂ ਜ਼ਿਆਦਾ ਸੰਸਦ ਮੈਂਬਰ ਕੇਅਰ ਸਟਾਰਮਰ ਨੂੰ ਕਹਿ ਰਹੇ ਨੇ ਕਿ ਉਹ ਗ੍ਰੇਟਰ ਮੈਨਚੈਸਟਰ ਦੇ ਸਾਬਕਾ ਮੇਅਰ ਨੂੰ ਸੱਤਾ ਸੌਂਪਣ ਦਾ ਪਲਾਨ ਬਣਾ ਲੈਣ। ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਅਗਲੇ ਲੇਬਰ ਲੀਡਰ ਦੇ ਲਈ ਕੋਈ ਮੁਕਾਬਲਾ ਹੋਏਗਾ ਜਾਂ ਨਹੀਂ। ਉਦਾਹਰਨ ਦੇ ਲਈ ਜੇਕਰ ਐਂਡੀ ਬਰਨਹੈਮ 9 ਜੁਲਾਈ ਨੂੰ ਮੁਕਾਬਲਾ ਸ਼ੁਰੂ ਕਰ ਦਿੰਦੇ ਨੇ, ਸ਼ੁਰੂ ਹੋਣ ਤੋਂ ਪਹਿਲਾਂ ਬਿਨਾਂ ਕਿਸੇ ਚੁਣੌਤੀ ਤੋਂ ਚੋਣਾਂ ਲੜਦੇ ਨੇ ਤਾਂ ਨੋਮੀਨੇਸ਼ਨ ਬੰਦ ਹੋਣ ਤੋਂ ਬਾਅਦ ਉਹ ਲੇਬਰ ਲੀਡਰ ਬਣ ਸਕਦੇ ਨੇ। ਕੇਅਰ ਸਟਾਰਮਰ ਅਪ੍ਰੈਲ 2020 ਦੇ ਵਿੱਚ ਲੇਬਰ ਪਾਰਟੀ ਦੇ ਨੇਤਾ ਚੁਣੇ ਗਏ ਸੀ ਤੇ ਲੇਬਰ ਦੀ ਆਮ ਚੋਣਾਂ ਦੀ ਜਿੱਤ ਦੇ ਵਿੱਚ 5 ਜੁਲਾਈ 2024 ਨੂੰ ਉਹ ਪ੍ਰਧਾਨ ਮੰਤਰੀ ਬਣੇ ਸੀ। ਉਹਨਾਂ ਦੇ ਅਹੁਦਾ ਛੱਡਣ ਦੇ ਫੈਸਲੇ ਦਾ ਮਤਲਬ ਇਹ ਹੈ ਕਿ ਬਰਤਾਨੀਆ ਨੂੰ 2016 ਤੋਂ ਬਾਅਦ ਹੁਣ ਆਪਣਾ 7ਵਾਂ ਪ੍ਰਧਾਨ ਮੰਤਰੀ ਮਿਲਣ ਜਾ ਰਹੇ ਹੈ। ਐਸਾ ਕੀ ਹੋਇਆ ਹੈ ਬਰਤਾਨੀਆ ਦੇ ਵਿੱਚ, ਸੱਤਾ ਦੀ ਇਹ ਫੇਰ ਬਦਲ ਕਿਉਂ ਹੁੰਦੇ ਰਹੇ ਨੇ ਔਰ ਦੁਨੀਆ ਦਾ ਸਭ ਤੋਂ ਪਹਿਲਾ ਪੁਰਾਣਾ ਲੋਕਤੰਤਰ ਹੋਣ ਦਾ ਦਾਅਵਾ ਕਰਨ ਵਾਲਾ ਮੁਲਕ ਅੱਜ ਕੱਲ ਲੋਕਤੰਤਰੀ ਖਤਰੇ ਦੇ ਵਿੱਚੋਂ ਕਿਉਂ ਗੁਜ਼ਰ ਰਿਹਾ ਹੈ? ਜਾਂ ਇੰਝ ਕਹਿ ਲਈਏ ਕਿ ਪ੍ਰਧਾਨ ਮੰਤਰੀ ਦੀ ਸਭ ਤੋਂ ਉੱਚੀ ਮੰਨੀ ਜਾਂਦੀ ਕੁਰਸੀ ਉੱਥੇ ਵਾਰ ਵਾਰ ਕਿਉਂ ਬਦਲੀ ਜਾ ਰਹੀ ਹੈ? ਇਸ ਦੇ ਨਾਲ ਜੁੜਿਆ ਹੋਇਆ ਇੱਕ ਪੋਲੀਟੀਕਲ ਐਨਾਲਿਸਿਸ ਕਰਦਾ ਪ੍ਰੋਗਰਾਮ ਸ਼ਾਮ ਵੇਲੇ ਤੁਹਾਡੇ ਨਾਲ ਰੇਡੀਓ ਹਾਂਜੀ ਦੇ ਸਿਡਨੀ ਸ਼ੋਅ ਤੋਂ ਲੈ ਕੇ ਆਵਾਂਗੇ, ਸਿਡਨੀ ਸਟੂਡੀਓ ਤੋਂ ਇਨਸਾਈਟ ਰਿਪੋਰਟ। ਉਧਰ ਸਟਾਰਮਰ ਨੇ ਆਪਣੇ ਅਸਤੀਫੇ ਦੇ ਐਲਾਨ ਤੋਂ ਪਹਿਲਾਂ ਇਹ ਵੀ ਕਿਹਾ ਕਿ ਉਹਨਾਂ ਨੂੰ ਵਿਰਾਸਤ ਦੇ ਵਿੱਚ ਲੇਬਰ ਪਾਰਟੀ ਮਿਲੀ ਸੀ ਜੋ ਕਿ ਪੋਲੀਟੀਕਲੀ ਫਾਈਨੈਂਸ਼ੀਅਲ ਤੇ ਨੈਤਿਕ ਰੂਪ ਦੇ ਵਿੱਚ ਦਿਵਾਲੀਆ ਸੀ। ਅਜਿਹੇ ਦੇ ਵਿੱਚ ਹੁਣ ਉਹਨਾਂ ਨੇ ਪਾਰਟੀ ਦੇ ਲਈ ਬਹੁਤ ਕੁਝ ਕੀਤਾ, ਆਪਣੇ ਦਾਅਵੇ ਉਹ ਕਰਦੇ ਰਹੇ। ਐਂਡੀ ਬਰਨਹੈਮ ਜਿਨ੍ਹਾਂ ਨੂੰ ਕਿੰਗ ਆਫ ਨੌਰਥ ਵੀ ਜਿਹੜੇ ਬਣਨਾ ਚਾਹੁੰਦੇ ਨੇ, ਉਹਨਾਂ ਦੇ ਨਾਲ ਜੁੜਿਆ ਹੋਇਆ ਵੀ ਇੱਕ ਵੱਖਰਾ ਸੈਗਮੈਂਟ ਤੁਹਾਡੇ ਨਾਲ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਲੈ ਕੇ ਆਵਾਂਗੇ। ਵੈਸੇ ਯੂਰਪ ਦੇ ਵੱਲ ਵਾਪਸ ਚੱਲਦੇ ਹਾਂ ਉੱਥੇ ਦੀ ਗਰਮੀ ਦੀ ਖਬਰ ਦੇ ਲਈ, ਪਰ ਪਹਿਲਾਂ ਅਮਰੀਕਾ ਤੋਂ ਕੁਝ ਖਬਰਾਂ। ਅਮਰੀਕਾ ਦੇ ਵਿੱਤ ਵਿਭਾਗ ਨੇ

ਈਰਾਨ ਦੇ ਤੇਲ ਉਤਪਾਦਾਂ ਦੇ ਉੱਤੇ ਲੱਗੀ ਪਾਬੰਦੀ ਨੂੰ ਹੁਣ ਹਟਾ ਲਿਆ। ਹਾਲਾਂਕਿ ਇਹ ਪਾਬੰਦੀ 60 ਦਿਨਾਂ ਦੇ ਲਈ ਹੀ ਹਟਾਈ ਗਈ ਹੈ, ਯਾਨੀ ਕਿ ਅਗਲੇ 2 ਮਹੀਨਿਆਂ ਦੇ ਲਈ ਈਰਾਨ ਨੂੰ ਖੁੱਲ੍ਹ ਦੇ ਦਿੱਤੀ ਗਈ ਹੈ, ਛੋਟ ਦੇ ਦਿੱਤੀ ਗਈ ਹੈ ਕਿ ਉਹ ਤੇਲ ਦਾ ਉਤਪਾਦਨ ਕਰੇ ਤੇ ਵੇਚੇ ਜਿੱਥੇ ਵੇਚਣਾ ਹੈ। ਸਵਿਟਜ਼ਰਲੈਂਡ ਦੇ ਵਿੱਚ ਚੱਲ ਰਹੀ ਸਕਾਰਾਤਮਕ ਜਿਹੜੀ ਗੱਲਬਾਤ ਹੈ, ਉਸ ਦੇ ਵਿੱਚ ਈਰਾਨ ਨੇ ਹੋਰਮੁਜ਼ ਸਟ੍ਰੇਟ ਦੇ ਵਿੱਚ ਫ੍ਰੀ ਆਵਾਜਾਈ ਤੈਅ ਕਰਨ ਦੇ ਲਈ, ਫ੍ਰੀ ਇਸ ਕਰਕੇ ਕਹਿ ਰਹੇ ਹਨ ਕਿਉਂਕਿ ਪਹਿਲਾਂ ਈਰਾਨ ਸੰਕੇਤ ਦੇ ਰਿਹਾ ਸੀ ਕਿ ਇੱਥੇ ਟੋਲ ਲਗਾਇਆ ਜਾਏਗਾ, ਈਰਾਨ ਇੱਕ ਪੈਸੇ ਵਸੂਲੇਗਾ, ਇੱਕ ਕਿਸਮ ਦਾ ਸਰਚਾਰਜ ਕਹਿ ਸਕਦੇ ਹੋ ਇੱਥੋਂ ਗੁਜ਼ਰਨ ਵਾਲੇ ਸਾਰੇ ਸਮੁੰਦਰੀ ਜਹਾਜ਼ਾਂ ਦੇ ਉੱਤੇ, ਕੰਟੇਨਰਸ ਦੇ ਉੱਤੇ। ਪਰ ਇਸ ਤੋਂ ਇਲਾਵਾ ਇਸ ਹੋਰਮੁਜ਼ ਸਟ੍ਰੇਟ ਨੂੰ ਈਰਾਨ ਨੇ ਮੰਨਿਆ ਕਿ ਹਾਲ ਫਿਲਹਾਲ ਉਹ ਫ੍ਰੀ ਆਵਾਜਾਈ ਦੇ ਲਈ ਖੋਲਣਗੇ। ਔਰ ਇਸ ਤੋਂ ਇਲਾਵਾ IAEA ਜਿਹੜੀ ਕੌਮਾਂਤਰੀ ਪਰਮਾਣੂ ਊਰਜਾ ਏਜੰਸੀ ਹੈ, ਉਹਦੇ ਜਿਹੜੇ ਸੁਪਰਵਿਜ਼ਨ ਕਰਨ ਵਾਲੇ ਲੋਕ ਨੇ, ਉਹਨਾਂ ਨੂੰ ਈਰਾਨ ਦੇ ਵਿੱਚ ਆਉਣ ਦੀ ਇਜਾਜ਼ਤ ਹੋਏਗੀ। ਤੇ ਈਰਾਨ ਦੇ ਵਿੱਚ ਦਾਖਲ ਹੋ ਕੇ ਉਹ ਪਹਿਲਾਂ ਵੀ ਕਰਦੇ ਰਹੇ ਨੇ, ਪਰ ਹੁਣ ਪਰਮਾਣੂ ਪ੍ਰੋਗਰਾਮ ਦੀ ਸਮੀਖਿਆ ਕਰਨਗੇ, ਨਿਰੀਖਣ ਕਰਨਗੇ ਕਿ ਕਿਵੇਂ ਚੱਲ ਰਿਹਾ ਹੈ। ਇਸ ਫਰੇਮਵਰਕ ਦੇ ਤਹਿਤ ਅਮਰੀਕੀ ਵਿੱਤ ਵਿਭਾਗ ਨੇ ਅਗਲੇ 60 ਦਿਨਾਂ ਦੇ ਲਈ ਇੱਕ ਆਮ ਜਿਹਾ ਲਾਇਸੈਂਸ ਜਾਰੀ ਕੀਤਾ ਹੈ ਈਰਾਨ ਦੇ ਲਈ, ਤੇ ਈਰਾਨ ਨੂੰ ਕਿਹਾ ਕਿ ਉਹ ਤੇਲ ਦਾ ਉਤਪਾਦਨ ਕਰੇ, ਇਸਦੀ ਸਪਲਾਈ ਕਰੇ, ਇਸਦੀ ਵਿਕਰੀ ਕਰੇ। ਔਰ ਇਸ ਤੋਂ ਪਹਿਲਾਂ ਸ਼ਾਂਤੀ ਗੱਲਬਾਤ ਦੇ ਵਿੱਚ ਅਮਰੀਕਾ ਦੇ ਜਿਹੜੇ ਪ੍ਰਮੁੱਖ ਵਫਦ ਦੇ ਜਿਹੜੇ ਅਗਵਾਈ ਕਰਨ ਵਾਲੇ ਸੀ, ਜੇਡੀ ਵੈਂਸ, ਉੱਥੋਂ ਦੇ ਉਪ ਰਾਸ਼ਟਰਪਤੀ, ਉਹਨਾਂ ਨੇ ਇਹ ਗੱਲ ਕਹਿ ਦਿੱਤੀ ਸੀ ਕਿ ਈਰਾਨ ਨੂੰ ਆਪਣੇ ਦੇਸ਼ ਦੇ ਵਿੱਚ ਇਜਾਜ਼ਤਾਂ ਦੇਣੀਆਂ ਹੋਣਗੀਆਂ। ਔਰ ਨਹੀਂ ਤੇ ਫਿਰ ਇਹ ਗੱਲਬਾਤ ਅੱਗੇ ਵੀ ਨਹੀਂ ਤੇ ਫਿਰ ਗੱਲਬਾਤ ਅੱਗੇ ਨਹੀਂ ਤੁਰ ਸਕੇਗੀ ਵਾਲੀ ਧਮਕੀ ਥੋੜੀ ਜ਼ਿਆਦਾ ਹੋ ਗਈ। ਪਰ ਅਮਰੀਕਾ ਦੇ ਉਪ ਰਾਸ਼ਟਰਪਤੀ ਨੇ ਸਵਿਟਜ਼ਰਲੈਂਡ ਦੇ ਵਿੱਚ ਇੰਨਾ ਜ਼ਰੂਰ ਕਿਹਾ ਕਿ ਈਰਾਨ ਨੂੰ ਆਪਣੇ ਪਰਮਾਣੂ ਪ੍ਰੋਗਰਾਮ ਨੂੰ ਲੈ ਕੇ ਜਿਹੜਾ ਉਹ ਪਾਰਦਰਸ਼ਤਾ ਰੱਖਣੀ ਹੋਏਗੀ। ਦਰਅਸਲ ਕੌਮਾਂਤਰੀ ਪਰਮਾਣੂ ਊਰਜਾ ਏਜੰਸੀ ਦੇ ਨਿਦੇਸ਼ਕ ਜਿਹੜੇ ਨੇ ਜਾਂ ਡਾਇਰੈਕਟਰ ਜਿਹੜੇ ਨੇ, ਰਾਫੇਲ ਗਰੋਸੀ, ਉਹਨਾਂ ਨੇ ਐਤਵਾਰ ਨੂੰ ਸਵਿਟਜ਼ਰਲੈਂਡ ਦੇ ਵਿੱਚ ਈਰਾਨ ਅਮਰੀਕਾ ਗੱਲਬਾਤ ਦੇ ਦਰਮਿਆਨ ਹੀ ਸਵਿਸ ਵਿਦੇਸ਼ ਮੰਤਰੀ ਦੇ ਨਾਲ ਵੀ ਗੱਲਬਾਤ ਕੀਤੀ ਸੀ, ਤਾਂ ਕਿ ਉਹ ਉਹਨਾਂ ਦਾ ਮਸਲਾ ਵੀ ਅੰਦਰ ਗੱਲਬਾਤ ਦੇ ਵਿੱਚ ਰੱਖ ਸਕਣ। ਉਪ ਰਾਸ਼ਟਰਪਤੀ ਜੇ ਡੀ ਵੈਂਸ ਨੇ ਪ੍ਰੈਸ ਕਾਨਫਰੰਸ ਦੇ ਦਰਮਿਆਨ ਕਿਹਾ ਕਿ IAEA ਦੇ ਜਿਹੜੇ ਨਿਰੀਖਕ ਨੇ, ਜਿਹੜੇ ਸੁਪਰਵਿਜ਼ਨ ਕਰਨ ਵਾਲੇ ਲੋਕ ਨੇ, ਉਹ ਈਰਾਨ ਦੇ ਵਿੱਚ ਹੁਣ ਬਗੈਰ ਰੋਕ ਟੋਕ ਜਾ ਸਕਣਗੇ। ਉਂਝ ਅਮਰੀਕੀ ਉਪ ਰਾਸ਼ਟਰਪਤੀ ਨੇ ਈਰਾਨੀ ਸੰਪਤੀਆਂ ਦੇ ਰਿਲੀਜ਼ ਦੇ ਨਾਲ ਜੁੜੀਆਂ ਉਹਨਾਂ ਅਮਰੀਕੀ ਯੋਜਨਾਵਾਂ ਦਾ ਜ਼ਿਕਰ ਵੀ ਕੀਤਾ ਹੈ, ਜਿਸ ਦੇ ਤਹਿਤ ਇਹ ਸੰਪਤੀਆਂ ਰਿਲੀਜ਼ ਕੀਤੇ ਜਾਣ ਤੋਂ ਬਾਅਦ ਅਮਰੀਕੀ ਸੋਇਆਬੀਨ, ਮੱਕਾ ਤੇ ਗੇਹੂੰ ਖਰੀਦਿਆ ਜਾ ਸਕੇਗਾ, ਕਣਕ ਖਰੀਦੀ ਜਾ ਸਕੇਗੀ। ਅਮਰੀਕੀ ਰਾਸ਼ਟਰਪਤੀ ਉਪ ਰਾਸ਼ਟਰਪਤੀ ਜੈਡੀ ਵੈਂਸ ਨੇ ਇਹ ਵੀ ਦੱਸਿਆ ਹੈ ਕਿ ਇਸ ਯੋਜਨਾ ਦੇ ਤਹਿਤ ਜਿਹੜੀ ਪ੍ਰਵਾਨਗੀ ਦੇ ਦਿੱਤੀ ਗਈ ਹੈ, ਅਸਲ ਚ ਇਸ ਪ੍ਰਵਾਨਗੀ, ਹਾਲਾਂਕਿ ਇਹਨਾਂ ਖਬਰਾਂ ਦੀ ਪੁਸ਼ਟੀ ਤਾਂ ਨਹੀਂ ਕੀਤੀ ਜਾ ਸਕਦੀ, ਪਰ ਇਹ ਕਿਹਾ ਜਾ ਰਿਹਾ ਹੈ ਕਿ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਾਮਾਦ ਜੈਰਡ ਕੁਸ਼ਨਰ ਦੇ ਕਹੇ ਦੇ ਉੱਤੇ ਹੀ ਇਹ ਪ੍ਰਵਾਨਗੀ ਈਰਾਨ ਨੂੰ ਦਿੱਤੀ ਗਈ ਹੈ। ਇਸ ਦੇ ਵੀ ਕੀ ਮਤਲਬ ਨਿਕਲਦੇ ਨੇ, ਇਹ ਵੀ ਇੱਕ ਵੱਖਰੀ ਚਰਚਾ ਤੁਹਾਡੇ ਨਾਲ ਸ਼ਾਮ ਦੇ ਪ੍ਰੋਗਰਾਮ ਚ ਸਾਂਝੀ ਕਰਾਂਗੇ। ਉਧਰ ਈਰਾਨ ਨੇ ਕਿਹਾ ਕਿ ਸਵਿਟਜ਼ਰਲੈਂਡ ਦੇ ਵਿੱਚ 2 ਦਿਨ ਤੱਕ ਚੱਲੀ ਸ਼ਾਂਤੀ ਵਾਰਤਾ ਦੇ ਨਾਲ ਜੁੜੇ MOU ਦੇ ਕੁਝ ਮੁੱਦਿਆਂ ਦੇ ਉੱਤੇ ਗੱਲ ਹੋਈ ਹੈ, ਕਈਆਂ ਦੇ ਉੱਤੇ ਬਾਕੀ ਪਈ ਹੈ। ਪਰ ਈਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਇਲ ਬਾਕਈ ਨੇ ਐਕਸ ਦੇ ਉੱਤੇ ਇੱਕ ਟਵੀਟ ਕਰਦਿਆਂ ਲਿਖਿਆ ਹੈ ਕਿ ਮੰਗਲਵਾਰ ਦੇ ਦਿਨ, ਯਾਨੀ ਅੱਜ, ਈਰਾਨੀ ਰਾਸ਼ਟਰਪਤੀ ਮਸੂਦ ਪੇਜ਼ਿਸ਼ਕਿਆਨ 1 ਦਿਨਾ ਦੌਰੇ ਦੇ ਲਈ ਪਾਕਿਸਤਾਨ ਜਾ ਰਹੇ ਨੇ। ਦੱਸ ਦਈਏ ਕਿ ਸਵਿਟਜ਼ਰਲੈਂਡ ਦੇ ਵਿੱਚ ਹੋਈ ਸ਼ਾਂਤੀ ਗੱਲਬਾਤ ਦੇ ਵਿੱਚ ਪਾਕਿਸਤਾਨ ਕਤਰ ਦੇ ਨਾਲ ਵਿਚੋਲਗੀ ਧਿਰ ਬਣਿਆ ਹੋਇਆ ਸੀ। ਬਕਈ ਨੇ ਸ਼ਾਂਤੀ ਵਾਰਤਾ ਦੇ ਪ੍ਰਮੁੱਖ ਬਿੰਦੂਆਂ ਦੇ ਉੱਤੇ ਚਰਚਾ ਕਰਨ ਦੇ ਬਾਰੇ ਇਹ ਗੱਲ ਕਹੀ ਕਿ ਲੈਬਨਾਨ ਦੇ ਵਿੱਚ ਜੰਗ ਰੋਕਣ, ਈਰਾਨ ਦੀਆਂ ਫਰੀਜ਼ ਸੰਪਤੀਆਂ ਰਿਲੀਜ਼ ਕਰਨ ਤੇ ਈਰਾਨ ਦੇ ਤੇਲ ਨਿਰਯਾਤ ਦੇ ਨਾਲ ਜੁੜੇ ਹੋਏ ਕੁਝ ਮੁੱਦਿਆਂ ਦੇ ਉੱਤੇ ਚਰਚਾ ਜਿਹੜੀ ਉਹ ਖੁੱਲ ਕੇ ਹੋ ਸਕੀ ਹੈ। ਬਾਕੀ ਮੁੱਦਿਆਂ ਦੇ ਉੱਤੇ ਹਲੇ ਚਰਚਾ ਹੋਣੀ ਬਾਕੀ ਹੈ। ਉਂਝ ਦੱਸ ਦਈਏ ਕਿ 14 ਨੁਕਤੇ ਜਿਹੜੇ ਨੇ ਅਮਰੀਕਾ ਦੀ ਤਰਫ ਤੋਂ ਸੁਝਾਏ ਗਏ ਸੀ ਇਸ MOU ਦੇ ਵਿੱਚ, ਔਰ ਇਸ ਦੇ ਮੁਤਾਬਕ ਈਰਾਨ ਕਦੇ ਵੀ ਪਰਮਾਣੂ ਹਥਿਆਰ ਨਹੀਂ ਬਣਾਏਗਾ ਭਵਿੱਖ ਦੇ ਵਿੱਚ, ਇਹ ਵੀ ਗੱਲ ਕਹੀ ਗਈ ਸੀ। ਪਰ ਇਸ ਦੇ ਇਲਾਵਾ ਈਰਾਨ ਦੇ ਰੀਸੈਟਲਮੈਂਟ ਪ੍ਰੋਗਰਾਮ ਦੇ ਬਾਰੇ ਹਾਲੇ ਕੋਈ ਗੱਲ ਅੱਗੇ ਨਹੀਂ ਤੁਰੀ ਹੈ। ਉਧਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਬਾਜ਼ ਸ਼ਰੀਫ ਨੇ ਇਸ ਨੂੰ ਇੱਕ ਸਫਲ ਗੱਲਬਾਤ ਕਿਹਾ, ਔਰ ਇਸ ਨੂੰ ਇਸਲਾਮਾਬਾਦ ਮੈਮੋਰੰਡਮ ਆਫ ਅੰਡਰਸਟੈਂਡਿੰਗ ਕਿਹਾ ਹੈ। ਕਿਹਾ ਗਿਆ ਹੈ ਕਿ ਜਦੋਂ ਪਹਿਲੀ ਵਾਰ ਪਾਕਿਸਤਾਨ ਨੇ ਇਸਲਾਮਾਬਾਦ ਦੇ ਵਿੱਚ ਗੱਲਬਾਤ ਕਰਵਾਈ ਸੀ ਦੋਹਾਂ ਧਿਰਾਂ ਦੀ, ਇਹ ਉਸੇ ਤੋਂ ਅੱਗੇ ਵਧੀ ਇਹ ਚਰਚਾ। ਸਵਿਟਜ਼ਰਲੈਂਡ ਦੇ ਬਰਗਨਸਟਾਕ ਦੇ ਵਿੱਚ ਇਹ ਚਰਚਾ ਸਿਰੇ ਚੜੀ ਹੈ, ਤੇ ਇਸ ਤਰੀਕੇ ਦੇ ਨਾਲ ਦੋਵੇਂ ਦੇਸ਼ ਜਿਹੜੇ ਨੇ ਉਹ, ਚਾਹੇ ਕਤਰ ਹੈ ਚਾਹੇ ਪਾਕਿਸਤਾਨ ਹੈ, ਉਹਨਾਂ ਨੇ ਵਿਚੋਲਗੀ ਕੀਤੀ ਹੈ ਔਰ ਸਵਿਟਜ਼ਰਲੈਂਡ ਦਾ ਧੰਨਵਾਦ ਵੀ ਕੀਤਾ। ਅਸਲ ਚ ਇਸ ਨੂੰ ਸੰਕੇਤਕ ਤੌਰ ਦੇ ਉੱਤੇ ਸਵਿਟਜ਼ਰਲੈਂਡ ਦੇ ਵਿੱਚ ਰੱਖਿਆ ਗਿਆ ਸੀ, ਕਿਉਂਕਿ ਅਮਰੀਕੀ ਮੀਡੀਆ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਹੁਣ ਖਬਰਾਂ ਤੁਰ ਪਈਆਂ ਸੀ ਕਿ ਪਾਕਿਸਤਾਨ ਵਿਚੋਲਗੀ ਕਰ ਰਿਹਾ ਹੈ ਜਾਂ ਕਤਰ ਵਿਚੋਲਗੀ ਕਰ ਰਿਹਾ ਹੈ।
ਜੰਗ ਅਮਰੀਕਾ ਦੀ ਹੈ ਤੇ ਅਮਰੀਕਾ ਦੇ ਸਾਥੀ ਮੁਲਕ ਜਿਹੜੇ ਰਹੇ ਨੇ ਜਾਂ ਨੇਟੋ ਕੰਟਰੀਜ਼ ਨੇ ਉਹ ਇਸ ਜੰਗ ਤੋਂ ਸ਼ੁਰੂ ਤੋਂ ਹੀ ਦੂਰ ਰਹੀਆਂ ਨੇ, ਨਾ ਹੀ ਹੁਣ ਉਹ ਜਿਹੜਾ ਸਮਝੌਤੇ ਦੇ ਵਿੱਚ ਨੇੜੇ ਆ ਰਹੀਆਂ ਨੇ। ਇਸੇ ਕਰਕੇ ਸੰਕੇਤਕ ਤੌਰ ਦੇ ਉੱਤੇ ਇੱਕ ਯੂਰਪੀ ਮੁਲਕ ਨੂੰ ਚੁਣਿਆ ਗਿਆ। ਬੇਸ਼ੱਕ ਪਾਰਟੀਆਂ ਉਹੀ ਸੀ, ਈਰਾਨ ਅਮਰੀਕਾ ਦੇ ਨਾਲ ਵਿਚੋਲਗੀਆਂ ਧਿਰਾਂ ਕਤਰ ਤੇ ਪਾਕਿਸਤਾਨ ਬਣੀਆਂ ਰਹੀਆਂ, ਪਰ ਥਾਂ ਜਿਹੜੀ ਸੀ ਉਹ ਸਵਿਟਜ਼ਰਲੈਂਡ ਦੀ ਚੁਣੀ ਗਈ ਸੀ। ਕੁਝ ਹੋਰ ਖਬਰਾਂ ਦੀ ਸਾਂਝ ਪਾਈਏ, ਤੇ ਸਵਿਟਜ਼ਰਲੈਂਡ ਦੀ ਗੱਲ ਤੁਰੀ ਹੈ ਹੁਣ ਯੂਰਪ ਦੀ ਖਬਰ ਤੋਰਦੇ ਚੱਲਦੇ ਹਾਂ। ਯੂਰਪ ਦੇ ਵਿੱਚ ਇਸ ਵਕਤ ਭਿਆਨਕ ਹੀਟ ਵੇਵ ਚੱਲ ਰਹੀ ਹੈ, ਲੂ ਚੱਲ ਰਹੀ ਹੈ, ਭਿਆਨਕ ਗਰਮੀ ਪੈ ਰਹੀ ਹੈ ਔਰ ਕਈ ਦੇਸ਼ਾਂ ਦੇ ਵਿੱਚ ਪੁਰਾਣੇ ਰਿਕਾਰਡ ਵੀ ਟੁੱਟੇ ਨੇ। ਸਹਾਰਾ ਜਿਹੜਾ ਇੱਕ ਕਿਸਮ ਦਾ ਡੈਜ਼ਰਟ ਹੈ, ਰੇਤੀਲਾ ਇਲਾਕਾ ਹੈ, ਉੱਥੋਂ ਗਰਮ ਹਵਾਵਾਂ ਹੀਟ ਵੇਵ ਨੂੰ ਹੋਰ ਵੀ ਹੱਲਾਸ਼ੇਰੀ ਦੇ ਰਹੀਆਂ ਨੇ। ਜੂਨ 2026 ਦੇ ਵਿੱਚ ਪਾਰਾ 40 ਡਿਗਰੀ ਤੋਂ ਉੱਪਰ ਹੀ ਰਿਕਾਰਡ ਕੀਤਾ ਗਿਆ ਪੂਰੇ ਮਹੀਨੇ ਦੇ ਵਿੱਚ। ਇਸ ਤੋਂ ਪਹਿਲਾਂ ਮਈ ਦਾ ਮਹੀਨਾ ਵੀ ਯੂਰਪ ਦੇ ਇਤਿਹਾਸ ਦੇ ਵਿੱਚ ਸਭ ਤੋਂ ਗਰਮ ਮਹੀਨਾ ਦਰਜ ਕੀਤਾ ਗਿਆ ਸੀ। ਫਰਾਂਸ ਦੇ ਵਿੱਚ ਕਈ ਹਿੱਸਿਆਂ ਦੇ ਅੰਦਰ ਪਾਰਾ 45 ਡਿਗਰੀ ਸੈਲਸੀਅਸ ਤੋਂ ਪਾਰ ਜਾ ਚੁੱਕਿਆ। ਦੇਸ਼ ਦੇ ਵਿੱਚ ਰੈਡ ਅਲਰਟ ਜਾਰੀ ਕੀਤਾ ਗਿਆ, ਸਪੇਨ ਦੇ ਕਈ ਸੂਬਿਆਂ 'ਚ ਔਰੇਂਜ ਤੇ ਰੈਡ ਅਲਰਟ ਜਾਰੀ ਹੈ। ਆਉਣ ਵਾਲੇ ਦਿਨਾਂ 'ਚ ਪਾਰਾ 45 ਡਿਗਰੀ ਜਾਂ ਇਸ ਤੋਂ ਪਾਰ ਰਹਿਣ ਦੀ ਹੀ ਉਮੀਦ ਹੈ। ਬਰਤਾਨੀਆ ਦੇ ਵਿੱਚ ਮਈ ਮਹੀਨੇ ਦੇ ਅਖੀਰ ਦੇ ਵਿੱਚ ਹੀ 35 ਡਿਗਰੀ ਤੱਕ ਇਹ ਪਾਰਾ ਚਲਾ ਗਿਆ ਸੀ, ਜੋ ਕਿ ਆਮ ਦੇ ਨਾਲੋਂ ਕਿਤੇ ਵਧੇਰੇ ਮੰਨਿਆ ਜਾਂਦਾ ਹੈ। ਹੁਣ 40 ਡਿਗਰੀ ਦੇ ਆਸ ਪਾਸ ਵੀ ਉੱਥੇ ਟੈਂਪਰੇਚਰ ਚਲਾ ਗਿਆ। ਵੈਸੇ ਬਰਤਾਨੀਆ 'ਚ ਸਿਆਸੀ ਗਰਮੀ ਵੀ ਆਪਣੇ ਸਿਖਰ ਤੇ। ਉਧਰ ਜਰਮਨੀ ਦੀ ਗੱਲ ਕਰੀਏ ਤਾਂ ਇੱਥੇ ਵੀ 38-39 ਡਿਗਰੀ ਦੇ ਆਸ ਪਾਸ ਹੀ ਕੱਲ ਦੇ ਦਿਨ ਪਾਰਾ ਰਿਹਾ ਔਰ ਇਟਲੀ ਦੇ ਰੋਮ ਤੋਂ ਲੈ ਕੇ ਫਲੋਰੈਂਸ ਤੱਕ ਕਈ ਸ਼ਹਿਰਾਂ ਦੇ ਵਿੱਚ ਭਿਆਨਕ ਗਰਮੀ ਪੈਂਦੀ ਦਿਖ ਰਹੀ ਹੈ। ਇਸ ਦਰਮਿਆਨ ਫਰਾਂਸ ਦੇ ਇੱਕ ਛੋਟੇ ਸ਼ਹਿਰ ਕਾਰਪੋਂਟ੍ਰਾਸ ਦੇ ਵਿੱਚ ਇੱਕ ਕਾਰ ਦੇ ਅੰਦਰ 2 ਛੋਟੇ ਬੱਚੇ ਮਰੇ ਤੱਕ ਪਾਏ ਗਏ ਨੇ। 2 ਤੇ 4 ਸਾਲ ਦੀ ਉਮਰ ਦੇ ਬੱਚੇ ਦੱਸੇ ਗਏ ਨੇ, ਜੋ ਕਿ ਸ਼ਹਿਰ ਦੇ ਬੋਇਸਡੀਬੇ ਇਲਾਕੇ ਦੇ ਵਿੱਚ ਇੱਕ ਰਿਹਾਇਸ਼ੀ ਇਲਾਕੇ ਦੇ ਅੰਦਰ ਖੜੀ ਕਾਰ ਦੇ ਵਿੱਚ ਮਰੇ ਤੱਕ ਪਾਏ ਗਏ ਸੀ। ਹਾਲ ਫਿਲਹਾਲ ਉਸਦੇ ਘਟਨਾ ਦੇ ਕਾਰਨ ਜਾਂਚੇ ਜਾ ਰਹੇ ਨੇ। ਬ੍ਰਿਟੇਨ ਦੇ ਵਿੱਚ ਭਿਆਨਕ ਹੀਟ ਵੇਵ ਦੇ ਚੱਲਦਿਆਂ ਹੋਇਆ ਰੈੱਡ ਵਾਰਨਿੰਗ ਦੀ ਚੇਤਾਵਨੀ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਜਾਰੀ ਕਰ ਦਿੱਤੀ ਗਈ ਹੈ। ਮੈਟ ਆਫਿਸ ਦੀ ਤਰਫ ਤੋਂ ਰੋਜ਼ਮਰਾ ਦੀ ਜ਼ਿੰਦਗੀ 'ਚ ਭਾਰੀ ਰੁਕਾਵਟ ਵਾਲੀ ਚੇਤਾਵਨੀ ਦਾ ਮਤਲਬ ਇਹ ਹੈ ਕਿ ਸੜਕਾਂ ਤੇ ਟ੍ਰੇਨਾਂ ਤੇ ਹਵਾਈ ਯਾਤਰਾ ਦੇ ਵਿੱਚ ਦੇਰੀਆਂ ਹੋ ਸਕਦੀਆਂ ਨੇ, ਕਿਉਂਕਿ ਗਰਮੀ ਦੇ ਨਾਲ ਸੜਕਾਂ ਪਿਘਲ ਜਾਂਦੀਆਂ ਨੇ, ਰੇਲ ਪਟੜੀਆਂ ਟੇਢੀਆਂ ਹੋ ਜਾਂਦੀਆਂ ਨੇ। ਮੌਸਮ ਦਾ ਅੰਦਾਜ਼ਾ ਲਗਾਉਣ ਵਾਲੇ ਕਹਿ ਰਹੇ ਨੇ ਕਿ ਇਸ ਦਾ ਆਬਾਦੀ ਦੇ ਉੱਤੇ ਵੀ ਵੱਡੀ ਆਬਾਦੀ ਦੀ ਸਿਹਤ ਦੇ ਉੱਤੇ ਵੀ ਮਾੜਾ ਅਸਰ ਪਏਗਾ। ਪਿਛਲੇ ਕੁਝ ਸਾਲਾਂ 'ਚ ਯੂਰਪ, ਜਿਹੜੇ ਕਿ ਠੰਡੇ ਦੇਸ਼ਾਂ ਦਾ ਇੱਕ ਮਹਾਦੀਪ ਹੈ, ਉੱਥੇ ਅਕਸਰ ਬੇਹੱਦ ਅੱਤ ਦੀ ਗਰਮੀ ਦੇ ਨਾਲ ਬੜੇ ਨੁਕਸਾਨ ਹੋਏ ਨੇ। ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਪਿਛਲੇ 4 ਸਾਲਾਂ ਦੇ ਵਿੱਚ ਇਸ ਮਹਾਦੀਪ ਦੇ ਨਾਲ ਜੁੜੀਆਂ ਗਰਮੀ ਦੀ ਵਜ੍ਹਾ ਦੇ ਚੱਲਦਿਆਂ 2 ਲੱਖ ਤੋਂ ਵਧੇਰੇ ਲੋਕਾਂ ਦੀ ਸਿੱਧੇ ਅਸਿੱਧੇ ਤਰੀਕੇ ਦੇ ਨਾਲ ਹੋਈ ਮੌਤ ਦੇ ਉੱਤੇ ਚਿੰਤਾ ਜਤਾਈ ਹੈ। ਸੰਯੁਕਤ ਰਾਸ਼ਟਰ ਨੇ ਚੇਤਾਵਨੀ ਦਿੱਤੀ ਹੈ ਕਿ ਅਗਲੇ 5 ਸਾਲਾਂ 'ਚ ਗਰਮੀ ਦੇ ਰਿਕਾਰਡ ਹੋਰ ਵੀ ਟੁੱਟਣਗੇ ਯੂਰਪ ਦੇ ਵਿੱਚ। ਖਾਸ ਤੌਰ ਦੇ ਉੱਤੇ ਦੱਸ ਦਈਏ ਕਿ ਵਾਤਾਵਰਣ ਵਿਗਾੜ ਦੇ ਚੱਲਦਿਆਂ ਲਗਾਤਾਰ ਇੱਥੇ ਜਿਹੜੀਆਂ ਇਨਸਾਨੀ ਜਾਨ ਦੇ ਉੱਤੇ ਅਸਰ ਪੈ ਰਹੇ ਨੇ, ਉਸਦੇ ਚੱਲਦਿਆਂ ਹੋਰ ਬੜੇ ਸਾਰੇ ਪ੍ਰੋਗਰਾਮ ਰੱਦ ਕੀਤੇ ਗਏ ਨੇ। ਯੂਰਪ ਦੇ ਜ਼ਿਆਦਾਤਰ ਦੇਸ਼ਾਂ ਦੇ ਵਿੱਚ ਖੇਡਾਂ ਦਾ ਬੜਾ ਸ਼ੌਂਕ ਜਿਹਾ ਬਣਿਆ ਰਹਿੰਦਾ ਹੈ। ਸਪੈਨਿਸ਼ ਫੁੱਟਬਾਲ ਫੈਡਰੇਸ਼ਨ ਨੇ ਕਿਹਾ ਹੈ ਕਿ ਜ਼ਿਆਦਾਤਰ ਮੈਚਾਂ ਦੀ ਜਿਹੜੀ ਸਕਰੀਨਿੰਗ ਹੈ ਸੋਕਰ ਵਰਲਡ ਕੱਪ ਦੇ ਦਰਮਿਆਨ, ਕਿਉਂਕਿ ਸਪੇਨ ਇੱਕ ਬੜਾ ਪਸੰਦੀਦਾ ਦੇਸ਼ ਮੰਨਿਆ ਜਾ ਰਿਹਾ, ਖਿਤਾਬੀ ਦਾਅਵੇਦਾਰ ਵੀ ਮੰਨਿਆ ਜਾ ਰਿਹਾ, ਉੱਥੇ ਹਰ ਇੱਕ ਸ਼ਹਿਰ ਦੇ ਵਿੱਚ ਵੱਡੀਆਂ ਵੱਡੀਆਂ ਸਕਰੀਨਾਂ ਲੱਗੀਆਂ ਹੋਈਆਂ ਨੇ ਇਸ ਫੀਫਾ ਵਿਸ਼ਵ ਕੱਪ ਦੇ ਲਈ। ਉਹਨਾਂ ਸਕਰੀਨਾਂ ਦੇ ਉੱਤੇ ਫਿਲਹਾਲ ਜਿਹੜੀ ਵਿਸ਼ਵ ਕੱਪ ਦੀ ਸਕਰੀਨਿੰਗ ਉਹ ਹਾਲੇ ਰੋਕ ਦਿੱਤੀ ਗਈ ਹੈ। ਬਰਲਿਨ ਦੇ ਵਿੱਚ ਫੈਟੇਡੀ ਲਾ ਮਿਊਜ਼ਿਕ ਫੈਸਟੀਵਲ ਬੜਾ ਵੱਡਾ ਹੁੰਦਾ ਹੈ ਸਾਲਾਨਾ, ਉਹਨੂੰ ਫਿਲਹਾਲ ਬੰਦ ਕਰ ਦਿੱਤਾ ਗਿਆ ਹੈ। ਇਸ ਤਰੀਕੇ ਦੇ ਨਾਲ ਜਿਹੜਾ ਇਟਲੀ ਦੇ ਵਿੱਚ ਪੌਪ ਅਕਸਰ ਜਿਹੜੇ ਖਿੜਕੀ ਦੇ ਵਿੱਚ ਆਉਂਦੇ ਨੇ, ਆਪਟੋਸਲਿਕ ਪੈਲੇਸ ਦੀ ਖਿੜਕੀ ਦੇ ਵਿੱਚ ਆ ਕੇ ਉਹ ਆਪਣੇ ਜਿਹੜੇ ਸ਼ਰਧਾਲੂ ਨੇ ਉਹਨਾਂ ਨੂੰ ਦ੍ਰਿਸ਼ ਦਿੰਦੇ ਨੇ, ਉਹ ਪ੍ਰਥਾ ਵੀ ਫਿਲਹਾਲ ਰੋਕ ਦਿੱਤੀ ਗਈ ਹੈ, ਕਿਤੇ ਪੌਪ ਨੂੰ ਗਰਮੀ ਨਾ ਲੱਗ ਜਾਵੇ। ਉਧਰ ਕਤਰ ਤੋਂ ਅਗਲੀ ਖਬਰ ਭਾਰਤ ਦੇ ਨਾਲ ਵੀ ਜੁੜੀ ਹੋਈ ਹੈ। ਕਤਰ ਦੇ ਰਾਸ ਲਫਾਨ ਖੇਤਰ ਦੇ ਵਿੱਚ ਅੱਗ ਦੀ ਖਬਰ ਕੱਲ ਸ਼ਾਮ ਦੇ ਬੁਲੇਟਿਨ 'ਚ ਤੁਹਾਡੇ ਨਾਲ ਸਾਂਝੀ ਕੀਤੀ ਸੀ। ਇਸ ਧਮਾਕੇ ਦੇ ਵਿੱਚ 13 ਲੋਕ ਜਿਹੜੇ ਮਾਰੇ ਗਏ ਨੇ, ਉਹਨਾਂ ਦੇ ਵਿੱਚ 12 ਭਾਰਤੀ ਦੱਸੇ ਗਏ ਨੇ। ਦੱਸ ਦਈਏ ਕਿ ਕੱਲ ਦੇ ਦਿਨ ਤੱਕ ਇਸ ਦੀ ਗਿਣਤੀ ਸਪਸ਼ਟ ਨਹੀਂ ਹੋ ਸਕੀ ਸੀ। ਇੰਨਾ ਜ਼ਰੂਰ ਕਿਹਾ ਜਾ ਰਿਹਾ ਸੀ ਕਿ ਕੁਝ 66 ਲੋਕ ਜ਼ਖਮੀ ਹੋਏ ਨੇ ਤੇ ਕੁਝ ਲੋਕ ਲਾਪਤਾ ਵੀ ਦੱਸੇ ਗਏ ਨੇ। ਹੁਣ ਭਾਰਤੀ ਸਫਾਰਤਖਾਨੇ ਦੀ ਤਰਫ ਤੋਂ ਪੁਸ਼ਟੀ ਕੀਤੀ ਗਈ ਹੈ ਕਿ ਰਾਸ ਲਫਾਨ ਰਿਫਾਇਨਰੀ ਦੇ ਵਿੱਚ ਲੱਗੀ ਅੱਗ ਤੋਂ ਬਾਅਦ 12 ਭਾਰਤੀ
ਮੂਲ ਦੇ ਜਿਹੜੇ ਲੋਕ ਨੇ ਉਹਨਾਂ ਦੀ ਪਛਾਣ ਕਰ ਲਈ ਗਈ ਹੈ। ਉਹਨਾਂ ਦੇ ਭਾਰਤ ਦੇ ਵਿੱਚ ਮੌਜੂਦ ਪਰਿਵਾਰਾਂ ਨੂੰ ਦੱਸ ਦਿੱਤਾ ਗਿਆ। ਧਮਾਕੇ ਦੇ ਵਿੱਚ ਜਿਹੜਾ ਇੱਕ 12 ਭਾਰਤੀ ਤੇ ਇੱਕ ਜਿਹੜਾ ਦੂਸਰਾ ਹੋਰ ਵਿਅਕਤੀ ਵੀ ਸੀ, ਕੁੱਲ 13 ਲੋਕਾਂ ਦੀ ਮੌਤ ਹੋਈ ਹੈ। ਉਹ 13ਵਾਂ ਵਿਅਕਤੀ ਪਾਕਿਸਤਾਨੀ ਮੂਲ ਦਾ ਦੱਸਿਆ ਗਿਆ ਹੈ। ਔਰ ਇਸ ਦਰਮਿਆਨ ਮੰਤਰਾਲੇ ਨੇ ਇਹ ਵੀ ਗੱਲ ਕਹੀ ਹੈ ਕਿ ਰਾਸ ਲਫਾਨ ਦੇ ਵਿੱਚ ਫਿਲਹਾਲ ਐਮਰਜੈਂਸੀ ਜਿਹੜੀ ਦਲ ਦੇ ਕਰਮਚਾਰੀ ਨੇ ਉਹ ਉੱਥੇ ਮੌਕੇ ਦੇ ਉੱਤੇ ਪੂਰੀ ਘਟਨਾ ਦੀ ਜਾਂਚ ਵੀ ਕਰ ਰਹੇ ਨੇ ਔਰ ਲੋਕਾਂ ਦੇ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਦਾ ਹੱਲ ਵੀ ਕਰਨ ਚ ਲੱਗੇ ਹੋਏ ਨੇ। ਜਾਂਚ ਇਸ ਕਰਕੇ ਮੁਸ਼ਕਲ ਬਣੀ ਹੋਈ ਹੈ ਕਿਉਂਕਿ ਇਸ ਦੁਰਘਟਨਾ ਦੇ ਵਿੱਚ ਕੋਈ ਗੈਸ ਦਾ ਰਿਸਾਵ ਤਾਂ ਨਹੀਂ ਹੋਇਆ। ਆਲੇ ਦੁਆਲੇ ਦੇ ਰਹਿਣ ਵਾਲੇ ਲੋਕਾਂ ਨੂੰ ਵੀ ਕੋਈ ਖਤਰਾ ਨਹੀਂ ਹੈ, ਪਰ ਫਿਲਹਾਲ ਪਤਾ ਕੀਤਾ ਜਾ ਰਿਹਾ ਹੈ ਕਿ ਇਸ ਦੀ ਵਜ੍ਹਾ ਕੀ ਹੋਈ ਹੋਏਗੀ ਇਸ ਅੱਗ ਲੱਗਣ ਦੀ ਘਟਨਾ ਦੀ। ਉਧਰ ਅੱਗ ਲੱਗਣ ਦੀ ਇੱਕ ਮੰਦਭਾਗੀ ਘਟਨਾ ਭਾਰਤ ਦੇ ਵਿੱਚ ਵੀ ਵਾਪਰੀ ਹੈ। ਨੁਕਸਾਨ ਸਿਰਫ ਕਤਰ ਦੇ ਵਿੱਚ ਹੀ ਨਹੀਂ ਹੋਇਆ ਭਾਰਤੀਆਂ ਦਾ, ਭਾਰਤ ਦੇ ਉੱਤਰ ਪ੍ਰਦੇਸ਼ ਸੂਬੇ ਦੇ ਲਖਨਊ ਦੇ ਅਲੀਗੰਜ ਸਥਿਤ ਇਲਾਕੇ ਦੇ ਵਿੱਚ ਇੱਕ ਇਮਾਰਤ ਦੇ ਅੰਦਰ ਅੱਗ ਲੱਗਣ ਦੇ ਚੱਲਦਿਆਂ 15 ਬੱਚਿਆਂ ਦੀ ਮੌਤ ਹੋਈ ਹੈ, 5 ਬੱਚੇ ਜ਼ਖਮੀ ਹੋਏ ਨੇ। ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਬ੍ਰਿਜੇਸ਼ ਪਾਠਕ ਨੇ ਕਿਹਾ ਹੈ ਕਿ ਅੱਗ ਕੋਚਿੰਗ ਸੈਂਟਰ ਦੇ ਵਿੱਚ ਲੱਗੀ ਹੈ। ਗਰਾਉਂਡ ਫਲੋਰ ਦੇ ਉੱਤੇ ਇੱਕ ਪੈਟ ਸ਼ਾਪ ਸੀ, ਜਦਕਿ ਉੱਪਰਲੀ ਮੰਜ਼ਿਲਾਂ ਦੇ ਉੱਤੇ ਗੇਮਿੰਗ ਜ਼ੋਨ ਚੱਲ ਰਿਹਾ ਸੀ। KGMU ਟਰਾਮਾ ਸੈਂਟਰ ਦੇ ਵਿੱਚ ਬੱਚਿਆਂ ਨੂੰ ਭੇਜਿਆ ਗਿਆ। ਦੱਸਿਆ ਗਿਆ ਕਿ ਪਹਿਲਾਂ 22 ਬੱਚੇ ਲਿਆਂਦੇ ਗਏ ਸੀ, 5 ਦੇ ਗੰਭੀਰ ਜ਼ਖਮ ਸੀ ਅੱਗ ਦੇ ਨਾਲ। 2 ਬੱਚਿਆਂ ਦੇ ਸੱਟਾਂ ਇਸ ਕਰਕੇ ਲੱਗੀਆਂ ਕਿਉਂਕਿ ਉਹ ਅੱਗ ਤੋਂ ਬਚਣ ਦੇ ਲਈ ਇਸ ਇਮਾਰਤ ਤੋਂ ਕੁੱਦ ਪਏ ਸੀ। ਉਹਨਾਂ ਦੀ ਕਮਰ ਦੇ ਵਿੱਚ ਸੱਟ ਲੱਗੀ ਹੈ, ਕਈਆਂ ਦੇ ਉਹਨਾਂ ਦਾ ਸੀਟੀ ਸਕੈਨ ਕਰਵਾ ਕੇ ਇਲਾਜ ਕੀਤਾ ਜਾ ਰਿਹਾ ਤੇ 15 ਬੱਚੇ ਮ੍ਰਿਤਕ ਅਵਸਥਾ ਦੇ ਵਿੱਚ ਲਿਆਂਦੇ ਗਏ ਸੀ। ਇਹਨਾਂ ਦਾ ਪੰਚਨਾਮਾ ਕਰਕੇ ਬਾਅਦ ਚ ਇਹਨਾਂ ਨੂੰ ਮੋਰਚਰੀ ਭੇਜ ਦਿੱਤਾ ਗਿਆ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਇਸ ਘਟਨਾ ਦੇ ਵਿੱਚ ਮਾਰੇ ਗਏ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੂੰ 5-5 ਲੱਖ ਰੁਪਏ ਵਿੱਤੀ ਮਦਦ ਤੇ ਗੰਭੀਰ ਰੂਪ ਦੇ ਵਿੱਚ ਜ਼ਖਮੀਆਂ ਨੂੰ 50,000 ਰੁਪਏ ਦਾ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਇਸ ਦਰਮਿਆਨ ਪ੍ਰਧਾਨ ਮੰਤਰੀ ਦਫ਼ਤਰ ਦੀ ਤਰਫ ਤੋਂ ਵੀ ਮ੍ਰਿਤਕ ਬੱਚਿਆਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੀ ਵਿੱਤੀ ਮਦਦ ਦੇਣ ਦਾ ਅਲੱਗ ਤੋਂ ਐਲਾਨ ਕੀਤਾ ਗਿਆ। ਇਸ ਕਰਕੇ ਵੀ ਇਹ ਘਟਨਾ ਜਿਹੜੀ ਹੈ ਚਰਚਾ ਦਾ ਵਿਸ਼ਾ ਬਣ ਗਈ ਹੈ ਕਿਉਂਕਿ ਭਾਰਤ ਦੇ ਵਿੱਚ ਹੁਣ ਪਿਛਲੇ ਕੁਝ ਦਿਨਾਂ ਤੋਂ ਭਾਰਤ ਸਰਕਾਰ ਦੇ ਉੱਤੇ ਇਲਜ਼ਾਮ ਲੱਗ ਰਹੇ ਨੇ ਕਿ ਉਹ ਵਿਦਿਆਰਥੀਆਂ ਦੇ ਨਾਲ ਅਣਦੇਖੀ ਕਰ ਰਹੀ ਹੈ। ਇਹ ਕੋਚਿੰਗ ਸੈਂਟਰ ਦੇ ਵਿੱਚ ਹਾਲ ਫਿਲਹਾਲ ਅੱਗ ਲੱਗਣ ਦੀ ਘਟਨਾ ਜਿਹੜੀ ਸੀ ਉਸਦੀ ਜਾਂਚ ਕੀਤੀ ਜਾ ਰਹੀ ਹੈ, ਪਰ ਫਾਇਰ ਬ੍ਰਿਗੇਡ ਵੀ ਕਹਿੰਦੇ ਨੇ 40 ਮਿੰਟ ਇਸ ਥਾਂ ਦੇ ਉੱਤੇ ਲੇਟ ਪਹੁੰਚੀ ਹੈ। ਜੇਕਰ ਫਾਇਰ ਬ੍ਰਿਗੇਡ ਥੋੜੀ ਹੋਰ ਲੇਟ ਵੀ ਹੁੰਦੀ ਤੇ ਪੂਰੀਆਂ ਇਮਾਰਤਾਂ ਜਿਹੜੀਆਂ ਸੀ ਉਹ ਜਲ ਗਈਆਂ ਹੁੰਦੀਆਂ, ਨੁਕਸਾਨ ਕਿਤੇ ਜ਼ਿਆਦਾ ਹੋਰ ਹੋਇਆ ਹੁੰਦਾ। ਹਾਲ ਫਿਲਹਾਲ ਇਸ ਮਾਮਲੇ ਦੇ ਵਿੱਚ ਸਿਆਸਤ ਵੀ ਬਣ ਗਈ ਹੈ ਕਿਉਂਕਿ ਯੋਗੀ ਆਦਿੱਤਿਆਨਾਥ ਨੇ ਬਿਆਨ ਦਿੱਤਾ ਜਿਹੜੇ ਕਿ ਉਹ ਅਲੀਗੜ੍ਹ ਦੌਰੇ ਦੇ ਉੱਤੇ ਸੀ, ਉਹਨਾਂ ਨੇ ਬਾਅਦ ਦੇ ਵਿੱਚ ਆਪਣਾ ਦੌਰਾ ਰੱਦ ਕਰਕੇ ਇਹ ਗੱਲ ਕਹੀ ਹੈ ਕਿ ਲਖਨਊ ਦੁਰਘਟਨਾ ਇੱਕ ਮਾੜੀ ਦੁਰਘਟਨਾ ਹੈ। ਭਾਰਤ ਦੇ ਵਿੱਚ ਆਮ ਤੌਰ ਦੇ ਉੱਤੇ ਅਗਨੀਕਾਂਡ ਜਾਂ ਇਸ ਕਿਸਮ ਦੇ ਨਾਲ ਅੱਗ ਲੱਗਣ ਦੀਆਂ ਘਟਨਾਵਾਂ ਅਕਸਰ ਵਾਪਰਦੀਆਂ ਨੇ, ਪਰ ਅੱਗ ਲੱਗਣ ਦੀ ਇਸ ਘਟਨਾ ਦੇ ਵਿੱਚ ਜਿਹੜੇ ਬੱਚੇ ਆਪਣੇ ਭਵਿੱਖ ਬਣਾਉਣ ਦੀ ਤਿਆਰੀ ਕਰ ਰਹੇ ਸੀ ਉਹਨਾਂ ਦਾ ਭਵਿੱਖ ਹੀ ਪੂਰੀ ਤਰ੍ਹਾਂ ਦੇ ਨਾਲ ਜਲ ਕੇ ਰਾਖ ਹੋ ਗਿਆ। ਇਸ ਕਰਕੇ ਪਿਛਲੀਆਂ ਕਈ ਘਟਨਾਵਾਂ ਵੀ ਜਿਹੜੀਆਂ ਨੇ ਉਹ ਵਾਪਸ ਜਿਹੜੀਆਂ ਭਾਰਤ ਨੂੰ ਸਤਾਉਣ ਲੱਗ ਪਈਆਂ ਨੇ। ਇੱਧਰ ਇੱਕ ਖਬਰ ਪੱਛਮ ਬੰਗਾਲ ਦੇ ਨਾਲ, ਵੈਸਟ ਬੰਗਾਲ ਦੇ ਨਾਲ ਜੁੜੀ ਹੋਈ, ਜਿੱਥੇ ਇੱਕ ਝਟਕੇ ਦੇ ਵਿੱਚ ਵੈਸਟ ਬੰਗਾਲ ਦੀ ਨਵੀਂ ਸਰਕਾਰ, ਸ਼ੁਭੇਂਦੂ ਅਧਿਕਾਰੀ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਦੀ ਅਗਵਾਈ ਵਾਲੀ ਸਰਕਾਰ ਨੇ ਸਰਕਾਰੀ ਕਰਮਚਾਰੀਆਂ ਨੂੰ ਇੱਕ ਵੱਡਾ ਤੋਹਫਾ ਦਿੱਤਾ ਹੈ। ਸਰਕਾਰ ਨੇ ਸਰਕਾਰੀ ਕਰਮਚਾਰੀਆਂ ਦਾ DA ਯਾਨੀ ਮਹਿੰਗਾਈ ਭੱਤਾ ਇੱਕੋ ਹੀ ਝਟਕੇ ਚ 20% ਵਧਾ ਦਿੱਤਾ। ਇਸ ਦੇ ਚੱਲਦਿਆਂ ਹੁਣ ਸੂਬੇ ਦੇ ਕਰਮਚਾਰੀਆਂ ਨੂੰ DA 38% ਮਿਲੇਗਾ। ਔਰ ਸਰਕਾਰ ਵੱਲੋਂ ਸੋਮਵਾਰ ਦੇ ਦਿਨ ਬਜਟ ਪੇਸ਼ ਕੀਤਾ ਗਿਆ, ਉਸ ਦੇ ਵਿੱਚ ਇਸ ਵਾਧੇ ਦਾ ਐਲਾਨ ਕਰ ਦਿੱਤਾ ਗਿਆ। ਹਾਲਾਂਕਿ ਵੈਸਟ ਬੰਗਾਲ ਦਾ ਪੰਜਾਬ ਦੇ ਨਾਲ ਜਾਂ ਪੰਜਾਬੀ ਖਬਰਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਪਰ ਘੱਟੋ ਘੱਟ DA ਦਾ ਤਾਂ ਲੈਣਾ ਦੇਣਾ ਹੈ। ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਪਿਛਲੇ 4 ਸਾਲ ਤੋਂ ਸਰਕਾਰੀ ਕਰਮਚਾਰੀਆਂ ਦਾ DA ਦੱਬੀ ਬੈਠੀ ਹੈ, ਕਰਮਚਾਰੀਆਂ ਨੂੰ ਜਾਂ ਪੈਨਸ਼ਨਰਸ ਨੂੰ ਅਦਾਲਤਾਂ ਦੇ ਚੱਕਰ ਕੱਟ ਕੇ ਸਰਕਾਰ ਤੋਂ ਇਹ ਕਹਾਣਾ ਪੈ ਰਿਹਾ ਕਿ ਇਹਨਾਂ ਦਾ DA ਦਿੱਤਾ ਜਾਵੇ, ਉੱਥੇ ਵੈਸਟ ਬੰਗਾਲ ਦੇ ਵਿੱਚ ਨਵੀਂ ਚੁਣੀ ਸਰਕਾਰ ਨੇ ਆਉਂਦੇ ਸਾਰ 20% ਇਨਕਰੀਜ਼ ਦੇ ਨਾਲ ਮਹਿੰਗਾਈ ਭੱਤਾ ਦੇ ਦਿੱਤਾ। ਮਹਿੰਗਾਈ ਭੱਤਾ ਕਰਮਚਾਰੀਆਂ ਦੀ ਤਨਖਾਹ ਦਾ ਹੀ ਇੱਕ ਹਿੱਸਾ ਹੁੰਦਾ, ਹਾਲਾਂਕਿ ਪੰਜਾਬ ਦੇ ਵਿੱਚ ਸਰਕਾਰ
IAS ਰੈਂਕ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਤਾਂ DA ਦੇ ਰਹੀ ਹੈ, ਪਰ ਅਧਿਆਪਕਾਂ ਤੋਂ ਲੈ ਕੇ ਬਿਜਲੀ ਕਰਮਚਾਰੀਆਂ ਤੱਕ, ਸਿਹਤ ਕਰਮਚਾਰੀਆਂ ਤੋਂ ਲੈ ਕੇ ਜਿਹੜੇ ਇਰੀਗੇਸ਼ਨ ਮਹਿਕਮੇ ਤੱਕ ਦੇ ਕਰਮਚਾਰੀ ਨੇ, ਕਿਸੇ ਨੂੰ ਵੀ DA ਹਾਲ ਫਿਲਹਾਲ ਨਹੀਂ ਦਿੱਤਾ ਗਿਆ। ਔਰ 4 ਸਾਲਾਂ ਦਾ ਕਰੋੜਾਂ ਰੁਪਇਆ ਬਕਾਇਆ ਪੰਜਾਬ ਸਰਕਾਰ ਦੇ ਵੱਲ ਬਕਾਇਆ ਪਿਆ ਹੈ। ਭਾਰਤ ਦੀਆਂ ਖਬਰਾਂ ਦੀ ਖੈਰ ਇੱਧਰ ਸਾਂਝ ਪਾਈਏ, ਭਾਰਤ ਦੀਆਂ ਖਬਰਾਂ ਤੋਂ ਬਾਅਦ, ਮਾਫ ਕਰਨਾ, ਆਸਟ੍ਰੇਲੀਆ ਦੀਆਂ ਖਬਰਾਂ ਦੇ ਵੱਲ, ਜਿੱਥੇ ਆਸਟ੍ਰੇਲੀਆ ਨੇ ਡਿਫੈਂਸ ਖੇਤਰ ਦੇ ਵਿੱਚ ਐਕਸਪੋਰਟ ਦੇ ਨਾਲ ਜੁੜੀ ਹੁਣ ਤੱਕ ਦੀ ਸਭ ਤੋਂ ਵੱਡੀ ਡੀਲ ਕੀਤੀ ਹੈ। ਆਸਟ੍ਰੇਲੀਆ ਨੇ ਲਗਭਗ $2.5 ਬਿਲੀਅਨ ਆਸਟ੍ਰੇਲੀਅਨ ਡਾਲਰ ਦੇ ਹਥਿਆਰ ਜਾਂ ਹੋਰ ਰਡਾਰ ਟੈਕਨੋਲੋਜੀ ਜਾਂ ਰੱਖਿਆ ਖੇਤਰ ਦੇ ਨਾਲ ਜੁੜੇ ਲੋਜਿਸਟਿਕਸ ਜਿਹੜੇ ਨੇ ਉਹ ਕੈਨੇਡਾ ਨੂੰ ਐਕਸਪੋਰਟ ਕਰਨ ਦਾ ਇੱਕ ਕਰਾਰ ਕੀਤਾ ਹੈ। ਦੱਸ ਦਈਏ ਕਿ ਕੈਨੇਡਾ ਦੀ ਤਰਫ ਤੋਂ ਅਮਰੀਕਾ ਤੋਂ ਹਟ ਕੇ ਆਪਣੇ ਰਿਲੇਸ਼ਨਸ਼ਿਪ, ਖਾਸ ਤੌਰ ਦੇ ਉੱਤੇ ਡਿਫੈਂਸ ਮਾਮਲਿਆਂ ਦੇ ਵਿੱਚ ਜਿਹੜੇ ਸੰਬੰਧ ਨੇ ਉਹ ਦੂਸਰੇ ਦੇਸ਼ਾਂ ਦੇ ਨਾਲ ਮਜ਼ਬੂਤ ਕੀਤੇ ਜਾ ਰਹੇ ਨੇ। ਇਸੇ ਦੇ ਚੱਲਦਿਆਂ ਕੈਨਬਰਾ ਦੇ ਵਿੱਚ ਸੋਮਵਾਰ ਦੇ ਦਿਨ ਰੱਖਿਆ ਮੰਤਰੀ ਰਿਚਰਡ ਮਾਲਸ ਤੇ ਕੈਨੇਡਾ ਦੇ ਡਿਫੈਂਸ ਸਟੇਟ ਸਕੱਤਰ, ਹਾਲਾਂਕਿ ਸਟੇਟ ਸਕੱਤਰ ਕਹਿ ਲਿਆ ਜਾਂਦਾ ਪਰ ਉਹ ਰੱਖਿਆ ਮੰਤਰੀ ਦਾ ਹੀ ਅਹੁਦਾ ਹੁੰਦਾ, ਸਟੀਫਨ ਫੋਹਰ, ਉਹਨਾਂ ਦੇ ਨਾਲ ਮੁਲਾਕਾਤ ਕੀਤੀ। ਔਰ ਇਸ ਮੌਕੇ ਇਸ ਦੁਵੱਲੇ ਇਤਿਹਾਸਕ ਸਮਝੌਤੇ ਦੇ ਬਾਰੇ ਮੀਡੀਆ ਨੂੰ ਜਾਣੂ ਕਰਵਾਇਆ ਗਿਆ। ਕੈਨੇਡਾ ਫਿਲਹਾਲ ਆਸਟ੍ਰੇਲੀਆ ਦੀਆਂ ਜਿੰਡੈਲੀ ਆਪਰੇਸ਼ਨਲ ਰਡਾਰ ਨੈਟਵਰਕ ਜਿਹੜਾ ਹੈ ਉਸ ਨੂੰ, ਜਿਹਨੂੰ ਜੌਰਨ ਵੀ ਕਹਿ ਲਿਆ ਜਾਂਦਾ ਹੈ, JORN, ਉਹਨੂੰ ਵਰਤੇਗਾ ਆਰਕਟਿਕ ਸਾਗਰ ਜਾਂ ਉਸ ਖਿੱਤੇ ਦੇ ਵਿੱਚ ਨਿਗਰਾਨੀ ਰੱਖਣ ਦੇ ਲਈ। ਇਸ ਤੋਂ ਇਲਾਵਾ ਕੁਝ ਹੋਰ ਵੀ ਲੋਜਿਸਟਿਕਸ ਨੇ ਜਿਹੜੇ ਆਸਟ੍ਰੇਲੀਆ ਕੈਨੇਡਾ ਨੂੰ ਦਏਗਾ। ਉਂਝ ਦੱਸ ਦਈਏ ਕਿ ਕੈਨੇਡਾ ਤੇ ਆਸਟ੍ਰੇਲੀਆ ਕਾਮਨਵੈਲਥ ਮੁਲਕ ਵੀ ਨੇ, ਇਸ ਕਰਕੇ ਵੀ ਸਾਂਝ। ਉਸ ਤੋਂ ਇਲਾਵਾ 5 Eyes ਦੇ ਵਿੱਚ ਪਾਰਟਨਰ ਵੀ ਨੇ, ਯਾਨੀ ਇੰਟੈਲੀਜੈਂਸ ਸ਼ੇਅਰਿੰਗ ਅਰੇਂਜਮੈਂਟ ਦੋਹਾਂ ਦੇਸ਼ਾਂ ਦੇ ਵਿੱਚ ਹੋਏ ਹੋਏ ਨੇ। ਰੱਖਿਆ ਖੇਤਰ ਦਾ ਇਹ ਆਸਟ੍ਰੇਲੀਆ ਦਾ ਕਿਸੇ ਦੇਸ਼ ਨੂੰ ਦਿੱਤਾ ਜਾਣ ਵਾਲਾ ਸਭ ਤੋਂ ਵੱਡਾ ਸੌਦਾ ਆਮ ਤੌਰ ਦੇ ਉੱਤੇ ਆਸਟ੍ਰੇਲੀਆ ਰੱਖਿਆ ਖੇਤਰ ਦੇ ਵਿੱਚ ਜਾਂ ਡਿਫੈਂਸ ਸੈਕਟਰ ਦੇ ਵਿੱਚ ਕੋਈ ਬਹੁਤ ਵੱਡਾ ਉਤਪਾਦਨ ਜਾਂ ਮੈਨੂਫੈਕਚਰਰ ਨਹੀਂ ਹੈ। ਸੋ ਜਿਹੜੀ ਵੀ ਟੈਕਨੋਲੋਜੀ ਹੈ ਉਸ ਟੈਕਨੋਲੋਜੀ ਸ਼ੇਅਰਿੰਗ ਦਾ ਜਾਂ ਫਿਰ ਜਿਹੜੇ ਥੋੜੇ ਬਹੁਤ ਲੋਜਿਸਟਿਕਸ ਨੇ ਉਹਨਾਂ ਦਾ ਐਕਸਪੋਰਟ ਦਾ ਕੰਮ ਜਿਹੜਾ ਆਸਟ੍ਰੇਲੀਆ ਕਰ ਲੈਂਦਾ, ਇਸ ਕਰਕੇ $2.5 ਬਿਲੀਅਨ, ਹਾਲਾਂਕਿ ਕੋਈ ਬਹੁਤ ਵੱਡੀ ਰਕਮ ਨਹੀਂ ਮੰਨੀ ਜਾ ਸਕਦੀ ਦਵੱਲੇ ਰੱਖਿਆ ਸੰਬੰਧਾਂ ਦੇ ਮਾਮਲੇ ਚ ਜਾਂ ਡੀਲਸ ਦੇ ਮਾਮਲੇ ਚ, ਪਰ ਆਸਟ੍ਰੇਲੀਆ ਦੇ ਲਿਹਾਜ਼ ਦੇ ਨਾਲ ਫਿਰ ਵੀ ਵੱਡੀ ਰਕਮ ਕਹੀ ਜਾ ਰਹੀ ਹੈ। ਖੈਰ, ਸਿਆਸਤ ਦੀਆਂ ਖਬਰਾਂ ਦੀ ਸਾਂਝ ਪਾਈਏ। ਰੋਏ ਮੋਰਗਨ ਨਾਮ ਦੇ ਪੋਲਸਟਰ ਦੀ ਤਰਫ ਤੋਂ ਹੁਣ ਇੱਕ ਨਵਾਂ ਸਰਵੇਖਣ ਆਇਆ, ਜਿਵੇਂ ਕਿ ਤੁਹਾਨੂੰ 1 ਮਹੀਨਾ ਪਹਿਲਾਂ ਹੀ ਦੱਸਿਆ ਸੀ ਕਿ ਹੁਣ ਜ਼ਿਆਦਾਤਰ ਸਰਵੇਖਣ ਜਿਹੜੇ ਹੋਣਗੇ ਉਹ ਪੌਲਿਨ ਹੈਨਸਨ ਜਾਂ ਉਹਨਾਂ ਦੀ ਵਨ ਨੇਸ਼ਨ ਪਾਰਟੀ ਦੇ ਹੱਕ ਦੇ ਵਿੱਚ ਹੀ ਤੁਰਨਗੇ ਜਦ ਤੱਕ ਚੋਣਾਂ ਨਹੀਂ ਹੋ ਜਾਂਦੀਆਂ। ਘੱਟੋ ਘੱਟ ਰਾਈਟ ਵਿੰਗਰ ਸੰਸਥਾਵਾਂ ਦੀ ਤਰਫ ਤੋਂ ਤਾਂ ਇਹੀ ਉਮੀਦ ਹੋਏਗੀ ਤੁਹਾਨੂੰ। ਰੋਏ ਮੋਰਗਨ ਵੀ ਕੋਈ ਅਲੱਗ ਨਹੀਂ ਹੈ ਇਸ ਮਾਮਲੇ ਦੇ ਵਿੱਚ। ਇਹਨਾਂ ਨੇ ਹੁਣ ਪੌਲਿਨ ਹੈਨਸਨ ਦੀ ਮਕਬੂਲੀਅਤ ਦੇ ਵਿੱਚ 2% ਹੋਰ ਇਜ਼ਾਫਾ ਦੱਸਿਆ। 31.5% ਪੌਲਿਨ ਹੈਨਸਨ ਦੀ ਮਕਬੂਲੀਅਤ ਚ ਦੱਸੀ ਗਈ ਹੈ, ਜਿਹੜੀ ਕਿ ਐਂਥਨੀ ਐਲਬਨੀਜ਼ ਦੇ ਮੁਕਾਬਲੇ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਦਿੱਤੀ ਆਪਣੀ ਸਪੀਚ ਤੋਂ ਬਾਅਦ ਉਹਨਾਂ ਦੀ ਲੋਕਪ੍ਰਿਯਤਾ ਜਾਂ ਉਹਨਾਂ ਦੀ ਮਕਬੂਲੀਅਤ ਜਾਂ ਉਹਨਾਂ ਦੀ ਪ੍ਰਸਿੱਧੀ ਜਿਹੜੀ ਹੈ ਉਹ ਹੋਰ ਵੀ ਜ਼ਿਆਦਾ ਵਿਆਪਕ ਹੋਈ ਹੈ ਦੇਸ਼ ਭਰ ਦੇ ਵਿੱਚ। ਕਿਹਾ ਗਿਆ ਕਿ ਲੇਬਰ ਪਾਰਟੀ ਨੂੰ ਥੋੜਾ ਨੁਕਸਾਨ ਵੀ ਹੋਇਆ, ਲੇਬਰ ਪਾਰਟੀ 27% ਤੇ ਆਈ ਹੈ, 1% ਦਾ ਨੁਕਸਾਨ ਹੋਇਆ ਜੇਕਰ ਦੂਸਰੇ ਸਰਵੇਖਣਾਂ ਦੇ ਨਾਲ ਇਸ ਦੀ ਤੁਲਨਾ ਕਰੀਏ। ਗੱਠਜੋੜ ਹਾਲ ਫਿਲਹਾਲ ਗਿਣਤੀ ਦੇ ਵਿੱਚ ਵੀ ਨਹੀਂ ਹੈ, ਨਾ 3 ਚ ਨਾ 13 ਚ ਨਾ ਖੇਡਣ ਵਾਲੇ ਪਲੇਅਰਾਂ ਚ, ਇਸ ਕਰਕੇ ਲਿਬਰਲ ਨੈਸ਼ਨਲ ਗੱਠਜੋੜ ਦਾ ਜ਼ਿਕਰ ਵੀ ਨਹੀਂ ਕੀਤਾ ਜਾ ਰਿਹਾ। ਗ੍ਰੀਨਸ ਪਾਰਟੀ ਦਾ ਤਾਂ ਹਾਲ ਹੀ ਬੁਰਾ ਦੱਸਿਆ ਜਾ ਰਿਹਾ। ਗ੍ਰੀਨਸ ਪਾਰਟੀ ਤੇ ਲਿਬਰਲ ਨੈਸ਼ਨਲ ਗੱਠਜੋੜ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਹੈ, ਜਿੱਥੇ ਦੇਸ਼ ਦੇ ਵਿੱਚ 32% ਦੇ ਆਸ ਪਾਸ ਸਪੋਰਟ ਵਨ ਨੇਸ਼ਨ ਨੂੰ ਹੈ, 27% ਸਪੋਰਟ ਲੇਬਰ ਪਾਰਟੀ ਨੂੰ ਹੈ, ਉੱਥੇ 15% ਗੱਠਜੋੜ ਤੇ 13% ਗ੍ਰੀਨਸ ਪਾਰਟੀ ਦੀ ਰਹਿ ਗਈ ਹੈ, ਬਲਕਿ 10.5-11% ਦੇ ਆਸ ਪਾਸ ਤਾਂ ਇੰਡੀਪੈਂਡੈਂਟ ਤੇ ਛੋਟੀਆਂ ਪਾਰਟੀਆਂ ਦੀ ਸਪੋਰਟ ਵੀ ਦੱਸੀ ਗਈ ਹੈ। ਯਾਨੀ ਗ੍ਰੀਨਸ ਪਾਰਟੀ ਨੂੰ ਵਨ ਨੇਸ਼ਨ ਦੀ ਮਕਬੂਲੀਅਤ ਦਾ ਸਭ ਤੋਂ ਵੱਧ ਨੁਕਸਾਨ ਵੀ ਹੋ ਰਿਹਾ, ਹਾਲਾਂਕਿ ਸਭ ਤੋਂ ਵੱਧ ਨੁਕਸਾਨ ਅਕਸਰ ਉਸੇ ਪਾਰਟੀ ਦਾ ਮੰਨਿਆ ਜਾਂਦਾ ਹੈ ਜਿਹੜੀ ਸੱਤਾ ਦੇ ਵਿੱਚ ਹੁੰਦੀ ਹੈ। 2 ਪਾਰਟੀ ਫਾਰ ਐਫਰਟ ਬੇਸਿਸ ਦੀ ਗੱਲ ਕਰੀਏ ਤਾਂ ਰਿਜ਼ਲਟ ਹੋਰ ਵੀ ਜ਼ਿਆਦਾ ਲੇਬਰ ਪਾਰਟੀ ਦੇ ਲਈ ਭਿਆਨਕ ਹੈ। ਵਨ ਨੇਸ਼ਨ ਜਿੱਥੇ 51% ਤੇ ਖੜੀ, ਉੱਥੇ ਲੇਬਰ 29% ਦੇ ਉੱਤੇ ਖੜੀ ਦਿਖਾਈ ਦੇ ਰਹੀ ਹੈ। ਖੈਰ, ਸਰਵੇਖਣ ਤੋਂ ਬਾਅਦ ਅਸਲੀਅਤ ਦੀ ਗੱਲ ਕਰਦੇ ਚੱਲੀਏ, ਜਿੱਥੇ ਕੱਲ ਸ਼ਾਮ ਦੀਆਂ ਖਬਰਾਂ ਦੇ ਵਿੱਚ ਤੁਹਾਡੇ ਨਾਲ ਇੱਕ ਕੁਐਸਚਨ ਟਾਈਮ ਚੱਲ ਰਿਹਾ ਸੀ ਪਾਰਲੀਮੈਂਟ ਦੇ ਵਿੱਚ, ਉਹਦੇ ਨਾਲ ਜੁੜਿਆ ਇੱਕ ਕਿੱਸਾ ਸਾਂਝਾ ਕੀਤਾ ਸੀ। ਸਿਡਨੀ ਦੇ ਪੱਛਮੀ ਇਲਾਕੇ ਜਿੱਥੇ ਜ਼ਿਆਦਾਤਰ ਵੀਤਨਾਮੀਜ਼ ਮੂਲ ਦੇ ਲੋਕ ਰਹਿੰਦੇ ਨੇ, ਇਹਨਾਂ ਇਲਾਕਿਆਂ ਦੇ ਨਾਲ ਜੁੜੀ ਇੱਕ ਵੀਤਨਾਮੀਜ਼ ਮੂਲ ਦੀ ਇੰਡੀਪੈਂਡੈਂਟ MP ਡਾਇਲੀ ਜਿੱਤੇ ਸੀ। ਨਿਊ ਸਾਊਥ ਵੇਲਜ਼ ਦੀ ਸਾਬਕਾ ਇੱਕ ਪ੍ਰੀਮੀਅਰ ਨੂੰ ਹਰਾ ਕੇ ਇਹਨਾਂ ਨੇ ਇਹ MP ਦੀ ਸੀਟ ਜਿੱਤੇ ਸੀ।
ਤੇ ਸਟੇਟ ਐਮਪੀ ਦੀ ਗੱਲ ਕਰ ਰਹੇ। ਸੋ ਇਸ ਡਾਇਲੀ ਐਮਪੀ ਦੀ ਤਰਫ ਤੋਂ ਕੱਲ ਦੇ ਦਿਨ ਪਾਰਲੀਮੈਂਟ ਦੇ ਵਿੱਚ ਇੱਕ ਸਵਾਲ ਖੜਾ ਕੀਤਾ ਗਿਆ। ਹਾਲਾਂਕਿ ਇਸ ਖਬਰ ਦੇ ਦੋ ਅੰਸ਼ ਤੁਸੀਂ ਮੰਨ ਸਕਦੇ ਹੋ। ਪਹਿਲਾ ਤਾਂ ਇਹ ਕਿ ਜਿਵੇਂ ਭਾਰਤ ਦੇ ਵਿੱਚ ਜਦੋਂ ਡੀਮੋਨੀਟਾਈਜੇਸ਼ਨ ਕੀਤੀ ਗਈ ਸੀ ਭਾਰਤ ਸਰਕਾਰ ਦੀ ਤਰਫ ਤੋਂ, ਤਾਂ ਹਾਲਾਂਕਿ ਵਿਰੋਧੀ ਧਿਰ ਨੇ ਪੁੱਛਿਆ ਜ਼ਰੂਰ ਸੀ ਮੋਦੀ ਸਰਕਾਰ ਤੋਂ ਕਿ ਉਸ ਵਕਤ ਕਿੰਨੇ ਭਾਜਪਾ ਦੇ ਸਿਖਰਲੇ ਨੇਤਾਵਾਂ ਨੂੰ ਸਣੇ, ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਸਣੇ, ਇਹ ਜਾਣਕਾਰੀ ਸੀ ਕਿ ਭਾਰਤ ਸਰਕਾਰ ਉਹ ਡੀਮੋਨੀਟਾਈਜੇਸ਼ਨ ਕਰਨ ਜਾ ਰਹੀ ਹੈ, ਕਿਉਂਕਿ ਉਹ ਉਸ ਖੱਜਲ ਖੁਆਰੀ ਤੋਂ ਬਚ ਗਏ, ਪਰ ਬਾਕੀ ਦਾ ਭਾਰਤ ਜਿਹੜਾ ਸੀ ਕੁੱਲ ਹਿੰਦ ਉਸ ਖੱਜਲ ਖੁਆਰੀ ਦਾ ਸ਼ਿਕਾਰ ਹੋਇਆ ਸੀ। ਉਸਦਾ ਕਦੇ ਜਵਾਬ ਨਹੀਂ ਮਿਲਿਆ। ਹੁਣ ਆਸਟ੍ਰੇਲੀਆ ਦੇ ਵਿੱਚ ਜਵਾਬ ਤਲਬੀ ਕੀਤੀ ਜਾ ਰਹੀ ਹੈ। ਹਾਲਾਂਕਿ ਡੀਮੋਨੀਟਾਈਜੇਸ਼ਨ ਦੀ ਗੱਲ ਤਾਂ ਨਹੀਂ ਹੈ,

ਨਿਵੇਸ਼ਕ ਦੇ ਰੂਪ ਦੇ ਵਿੱਚ, ਜਿਹੜੇ ਇਨਵੈਸਟਰਸ ਦੇ ਰੂਪ ਦੇ ਵਿੱਚ ਆਸਟ੍ਰੇਲੀਆ 'ਚ ਕੰਮ ਕਰਦੇ ਨੇ, ਜਾਂ ਜਿਹੜੀ ਵੱਧ ਤਨਖਾਹਾਂ ਜਾਂ ਵਧੇਰੇ ਆਮਦਨੀ ਵਾਲੇ ਲੋਕ ਨੇ, ਉਹਨਾਂ ਦੇ ਉੱਤੇ ਅਸਰ ਪਏ ਨੇ ਇਹਦੇ। ਜ਼ਾਹਰ ਜੀ ਗੱਲ ਹੈ ਕਿ ਡਾਈਲੀ ਜਿਸ ਇਲਾਕੇ ਨੂੰ ਰਿਪ੍ਰੈਜ਼ੈਂਟ ਕਰਦੇ ਨੇ ਉਸ ਦੇ ਵਿੱਚ ਇੰਨੀ ਵੱਡੀ ਆਬਾਦੀ ਨਹੀਂ ਹੈ ਇਨਵੈਸਟਰ ਆਬਾਦੀ, ਪਰ ਫਿਰ ਵੀ ਉਹਨਾਂ ਨੇ ਇੱਕ ਸਵਾਲ ਜ਼ਰੂਰ ਕੀਤਾ। ਔਰ ਇਸ ਖਬਰ ਦਾ ਦੂਸਰਾ ਅੰਸ਼ ਇਹ ਹੈ ਕਿ ਕਈ ਵਾਰ ਸਵਾਲ ਨੂੰ ਨੱਪਣ ਲੱਗਿਆਂ ਤੇ ਕਈ ਵਾਰ ਕੁਝ ਐਸਾ ਕਿਹਾ ਜਾਂਦਾ ਹੈ ਸਿਆਸਤਦਾਨਾਂ ਤੋਂ ਜਿਹੜਾ ਉਹਨਾਂ ਦੇ ਉੱਤੇ ਉਲਟਾ ਭਾਰੀ ਪੈ ਜਾਂਦਾ। ਹੁਣ ਇਸ ਖਬਰ ਨੂੰ ਸਮਝੋ ਜ਼ਰਾ। ਡਾਈਲੀ ਨੇ ਕੱਲ ਦੇ ਦਿਨ ਪਾਰਲੀਮੈਂਟ ਦੇ ਜਿਹੜਾ ਕੁਐਸਚਨ ਆਵਰ ਸੀ ਉਦੋਂ ਇੱਕ ਸਵਾਲ ਪ੍ਰਧਾਨ ਮੰਤਰੀ ਤੱਕ ਰੱਖਿਆ ਸੀ ਸਪੀਕਰ ਦੇ ਹਵਾਲੇ ਦੇ ਨਾਲ ਕਿ ਇਹ ਦੱਸਿਆ ਜਾਵੇ ਕਿ ਇਹ ਜਿਹੜੇ ਚੇਂਜਸ ਤੁਸੀਂ ਲਿਆਂਦੇ ਸੀ ਟੈਕਸ ਦੇ, ਇਹਦੇ ਬਾਰੇ ਤੁਹਾਡੇ ਆਪਣਿਆਂ ਨੂੰ ਪਤਾ ਸੀ। ਬਾਅਦ ਦੇ ਵਿੱਚ ਟੋਨੀ ਬਰਕ ਬੁੜਕ ਕੇ ਪਏ ਤੇ ਉਹਨਾਂ ਨੇ ਕਿਹਾ ਕਿ ਡਾਇਲੀ ਨੂੰ ਇਹ ਕੀ ਗੱਲ ਹੋਈ ਕਿ ਤੁਸੀਂ ਏਦਾਂ ਕਿਵੇਂ ਦੇ ਸਵਾਲ ਕਰ ਸਕਦੇ ਹੋ, ਪਾਰਲੀਮੈਂਟ ਦੀ ਇੱਕ ਮਰਿਆਦਾ ਹੁੰਦੀ ਹੈ ਫਲਾਣਾ ਧਮਕਾ। ਔਰ ਇਹ ਸਵਾਲ ਉਸ ਵਕਤ ਪੁੱਛਿਆ ਗਿਆ ਸੀ ਜਦੋਂ ਕੱਲ ਦੇ ਦਿਨ ਵੱਡੀ ਗਿਣਤੀ 'ਚ ਕੌਂਸਲਰਸ ਮੇਅਰਸ ਪਾਰਲੀਮੈਂਟ ਦੇ ਵਿੱਚ ਹਾਜ਼ਰ ਸੀ, ਔਰ ਉਹ ਆਮ ਤੌਰ ਦੇ ਉੱਤੇ ਇਸ ਤਰੀਕੇ ਦੇ ਨਾਲ ਇਜਾਜ਼ਤ ਦਿੱਤੀ ਜਾਂਦੀ ਹੈ ਕਿ ਜਿਹੜੀ ਸਰਕਾਰ ਦੀ ਹੇਠਲੀ ਇਕਾਈ ਹੈ ਯਾਨੀ ਸਥਾਨਕ ਸਰਕਾਰਾਂ ਨੇ ਉਹਨਾਂ ਦੇ ਨਾਲ ਜੁੜੇ ਹੋਏ ਨੁਮਾਇੰਦੇ ਅਕਸਰ ਪਾਰਲੀਮੈਂਟ ਦੇ ਵਿੱਚ ਮੌਜੂਦ ਰਹਿੰਦੇ ਨੇ ਕਿਉਂਕਿ ਉਹਨਾਂ ਦੇ ਵਿੱਚੋਂ ਹੀ ਚੁਣ ਕੇ ਅੱਗੇ ਕਈਆਂ ਨੇ ਆਉਣਾ, ਸੋ ਪਾਰਲੀਮੈਂਟ ਦੀ ਕਾਰਵਾਈ ਦੇਖ ਰਹੇ ਸੀ। ਪਰ ਪ੍ਰਧਾਨ ਮੰਤਰੀ ਦੀ ਫਜ਼ੀਹਤ ਹੁੰਦੀ ਹੋਈ ਦੇਖਣਾ ਉਹਨਾਂ ਦੀ ਪਾਰਟੀ ਦੇ ਨੇਤਾਵਾਂ ਨੂੰ ਬੜਾ ਮੁਸ਼ਕਿਲ ਗੁਜ਼ਰਿਆ। ਹੁਣ ਜਦੋਂ ਇਹ ਪੁੱਛਿਆ ਗਿਆ ਕਿ ਤੁਹਾਡੇ ਕਹਿਣ ਦਾ ਕੀ ਮਤਲਬ ਹੈ, ਤਾਂ ਡਾਇਲੇ ਨੇ ਇਸ ਸਵਾਲ ਨੂੰ ਹੋਰ ਖੁੱਲ੍ਹ ਕੇ ਪੁੱਛ ਲਿਆ। ਉਹਨਾਂ ਕਿਹਾ ਕਿ ਇੰਨਾ ਦੱਸ ਦਿਓ ਕਿ ਬਜਟ ਪੇਸ਼ ਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ, ਉਹਨਾਂ ਦੇ ਮੰਤਰੀ ਜਾਂ ਉਹਨਾਂ ਦੇ ਰਿਸ਼ਤੇਦਾਰਾਂ ਨੂੰ, ਇਹਨਾਂ ਮੰਤਰੀਆਂ ਦਿਆਂ ਨੂੰ ਇਹ ਜਾਣਕਾਰੀ ਸੀ ਕਿ ਇਸ ਕਿਸਮ ਦੇ ਨਾਲ ਤੁਸੀਂ ਬਦਲਾਅ ਕਰਨ ਜਾ ਰਹੇ ਹੋ, ਔਰ ਇਸ ਕਿਸਮ ਦੇ ਬਦਲਾਵਾਂ ਦੇ ਨਾਲ ਫਾਈਨੈਂਸ਼ੀਅਲ ਬੈਨੀਫਿਟ ਕਿਹਨੂੰ ਮਿਲਣਾ ਹੈ ਕਿਹਨੂੰ ਨਹੀਂ ਮਿਲਣਾ, ਇਹਦੇ ਬਾਰੇ ਤੁਹਾਨੂੰ ਪਤਾ ਸੀ। ਸਵਾਲ ਪੁੱਛਣ ਦੀ ਦੇਰ ਸੀ ਕਿ ਖੰਡਾਰਾ ਪੈ ਗਿਆ। ਪ੍ਰਧਾਨ ਮੰਤਰੀ ਨੇ ਤਾਂ ਇੰਨਾ ਕਿਹਾ ਕਿ ਵੈਸਟਰਨ ਸਿਡਨੀ ਦੀ ਐਮਪੀ ਨੂੰ ਜਵਾਬ ਦੇਣ ਦੀ ਬਜਾਏ ਉਹ ਇਹ ਦੱਸਣਾ ਪਸੰਦ ਕਰਨਗੇ ਕਿ ਐਮਪੀਜ਼ ਤੇ ਉਹਨਾਂ ਦੇ ਕਲੋਜ਼ ਰਿਲੇਸ਼ਨਸ਼ਿਪ ਨੂੰ ਕੋਈ ਜਾਣਕਾਰੀ ਤਾਂ ਨਹੀਂ ਸੀ, ਪਰ ਇਸ ਕਿਸਮ ਦੇ ਸਵਾਲ ਪੁੱਛ ਕੇ ਉਹ ਪਾਰਲੀਮੈਂਟ ਦੇ ਵਿੱਚ ਇੱਕ ਨਵੀਂ ਪਿਰਤ ਪਾ ਰਹੇ ਨੇ। ਹਾਲਾਂਕਿ ਸਵਾਲ ਦੇ ਵਿੱਚ ਤੁਹਾਨੂੰ ਕੋਈ ਇਤਰਾਜ਼ ਨਹੀਂ ਲੱਗ ਰਿਹਾ ਹੋਏਗਾ, ਜ਼ਿਆਦਾਤਰ ਵਿਰੋਧੀ ਨੇਤਾਵਾਂ ਨੂੰ ਵੀ ਕੋਈ ਇਤਰਾਜ਼ ਨਹੀਂ ਲੱਗਿਆ, ਪਰ ਇਸ ਸਵਾਲ ਦਾ ਸਿੱਧਾ ਜਵਾਬ ਕਿਤੇ ਨਹੀਂ ਆ ਸਕਿਆ। ਇਹ ਜ਼ਰੂਰ ਕਿਹਾ ਗਿਆ ਕਿ ਇਸ ਦੇ ਨਾਲ ਇਸ ਕਿਸਮ ਦੇ ਐਲੀਗੇਸ਼ਨ ਜਦੋਂ ਪ੍ਰਧਾਨ ਮੰਤਰੀ ਤੇ ਟ੍ਰੈਜਰ ਤੇ ਲੱਗਦੇ ਨੇ ਪਾਰਲੀਮੈਂਟ ਦੇ ਵਿੱਚ, ਤਾਂ ਉਹ ਇੱਕ ਨਵੀਂ ਪਾਰਲੀਮੈਂਟਰੀ ਪਿਰਤ ਤੋਰਦੇ ਨੇ। ਪਹਿਲੀ ਵਾਰ ਤਾਂ ਨਹੀਂ ਹੋਇਆ ਕਿ ਪ੍ਰਧਾਨ ਮੰਤਰੀ ਦੇ ਉੱਤੇ ਜਾਂ ਟ੍ਰੈਜਰ ਦੇ ਉੱਤੇ ਜਾਂ ਕਿਸੇ ਕੈਬਨਿਟ ਮੰਤਰੀ ਦੇ ਉੱਤੇ ਇਲਜ਼ਾਮ ਲੱਗਿਆ ਹੋਵੇ, ਪਰ ਡਾਇਲੇ ਕਿਉਂਕਿ ਕਿਸੇ ਪਾਰਟੀ ਨੂੰ ਰਿਪ੍ਰੈਜ਼ੈਂਟ ਨਹੀਂ ਕਰਦੇ ਇਸ ਕਰਕੇ ਇਕੱਲੇ ਅਲੱਗ ਥਲੱਗ ਇਸ ਮਸਲੇ ਦੇ ਉੱਤੇ ਪੈ ਗਏ। ਉਹ ਵੱਖਰੀ ਗੱਲ ਹੈ ਕਿ ਪਾਰਲੀਮੈਂਟ ਸੈਸ਼ਨ ਦੇ ਕੁਐਸਚਨ ਆਵਰ ਖਤਮ ਹੋਣ ਤੋਂ ਬਾਅਦ ਵਿਰੋਧੀ ਧਿਰ ਲਿਬਰਲ ਨੈਸ਼ਨਲ ਗਠਜੋੜ ਦੇ ਨੇਤਾਵਾਂ ਦੀ ਤਰਫ ਤੋਂ ਇਸ ਦੇ ਬਾਰੇ ਮੀਡੀਆ ਦੇ ਵਿੱਚ ਬਿਆਨ ਜ਼ਰੂਰ ਦਿੱਤੇ ਗਏ। ਆਉਣ ਵਾਲੇ ਦਿਨਾਂ ਦੇ ਵਿੱਚ ਇਸ ਖਬਰ ਦੀ ਚਰਚਾ ਵੀ ਹੋ ਸਕਦੀ ਹੈ, ਇਹ ਵੀ ਸਰਗੋਸ਼ੀਆਂ ਚੱਲ ਰਹੀਆਂ ਨੇ। ਉੱਥੇ ਅਗਲੀਆਂ ਕੁਝ ਖਬਰਾਂ ਦੀ ਸਾਂਝ ਪਾਈਏ ਤੇ ਪਹਿਲਾਂ ਹਾਂਟਾ ਵਾਇਰਸ ਦੇ ਨਾਲ ਜੁੜੀਆਂ ਹੋਈਆਂ। ਤੁਹਾਨੂੰ ਪਤਾ ਹੋਣਾ ਹੈ ਕਿ ਅੱਜ ਤੋਂ 42 ਦਿਨ ਪਹਿਲਾਂ ਇੱਕ ਕਰੂਜ਼ ਸ਼ਿਪ ਜਿਹੜਾ ਯੂਰਪੀ ਦੇਸ਼ਾਂ ਦੇ ਵਿੱਚ ਗਿਆ ਸੀ ਉਸ ਦੇ ਉੱਤੇ ਇੱਕ ਆਸਟ੍ਰੇਲੀਅਨ ਮਾਫ ਕਰਨਾ ਇੱਕ ਨਿਊਜ਼ੀਲੈਂਡ ਦਾ ਵਸਨੀਕ ਤੇ ਕੁਝ 4 ਆਸਟ੍ਰੇਲੀਅਨ ਸਿਟੀਜ਼ਨ ਤੇ ਕੁਝ ਹੋਰ ਲੋਕ ਜਿਹੜੇ ਸੀ ਇਸ ਦੇ ਉੱਤੇ ਸਵਾਰ ਹੋਏ ਸੀ। ਕੁੱਲ 6 ਪੈਸੇਂਜਰ ਮੰਨੇ ਗਏ ਸੀ ਜਿਹੜੇ MV ਹੋਂਡੀਓਸ ਕਰੂਜ਼ ਦੇ ਉੱਤੇ ਸਵਾਰ ਸੀ, ਜਿਹੜੇ ਹੰਟਾ ਵਾਇਰਸ ਦੇ ਮਰੀਜ਼ਾਂ ਦੇ ਸੰਪਰਕ ਦੇ ਵਿੱਚ ਆਏ ਸੀ, ਇਸੇ ਕਰਕੇ ਉਹਨਾਂ ਨੂੰ ਇੱਕ ਕੁਆਰੰਟੀਨ ਕੀਤਾ ਗਿਆ ਸੀ। ਹੁਣ ਉਹ 42 ਦਿਨ ਦਾ ਆਈਸੋਲੇਸ਼ਨ ਪੀਰੀਅਡ ਖਤਮ ਹੋ ਚੁੱਕਿਆ। ਵੈਸਟਰਨ ਆਸਟ੍ਰੇਲੀਆ ਦੇ ਵਿੱਚ ਇੱਕ ਥਾਂ ਦੇ ਉੱਤੇ ਇਹਨਾਂ ਨੂੰ ਰੱਖਿਆ ਗਿਆ ਸੀ। ਆਸਟ੍ਰੇਲੀਅਨ ਨਾਗਰਿਕਾਂ, ਪਰਮਾਨੈਂਟ ਰੈਜੀਡੈਂਟਸ ਤੇ ਨਿਊਜ਼ੀਲੈਂਡਰ ਵਸਨੀਕ ਨੂੰ ਇਸ ਥਾਂ ਤੋਂ ਹੁਣ ਸ਼ਿਫਟ ਕਰ ਦਿੱਤਾ ਗਿਆ, ਉਹ ਆਪਣੇ ਘਰਾਂ ਨੂੰ ਜਾ ਸਕਣਗੇ। ਪਰ ਦੂਜੀ ਬਿਮਾਰੀ ਦੀ ਗੱਲ ਕਰਦੇ ਚੱਲੀਏ, H5N1 ਏਵੀਅਨ ਇਨਫਲੂਐਂਜ਼ਾ ਹੈ, ਪਰ ਆਂਡਿਆਂ ਦੀ ਸਪਲਾਈ ਦੇ ਉੱਤੇ ਇਸ ਦਾ ਅਸਰ ਪੈ ਸਕਦਾ ਹੈ ਕਿ ਨਹੀਂ, ਇਹ ਇੱਕ ਸਵਾਲ ਖੜੇ ਹੋਣ ਲੱਗ ਪਏ ਨੇ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਜਦੋਂ H7 ਬਰਡ ਫਲੂ ਫੈਲਿਆ ਸੀ ਉਦੋਂ NSW ਵਿਕਟੋਰੀਆ ACT ਕੈਨਬਰਾ ਦੇ ਵਿੱਚ ਆਂਡਿਆਂ ਦੀ ਫਾਰਮਿੰਗ ਕਰ ਰਹੇ ਜਿਹੜੇ ਕਿਸਾਨ ਸੀ ਉਹਨਾਂ ਦੇ ਉੱਤੇ ਅਸਰ ਪਏ ਸੀ, ਉਹ 2024-25 ਦੀ ਗੱਲ ਹੈ, ਤੇ ਲਗਭਗ 18 ਲੱਖ ਜਿਹੜੇ ਜਾਨਵਰ ਸੀ ਉਹਨਾਂ ਨੂੰ ਖਤਮ ਕੀਤਾ ਗਿਆ ਸੀ, ਮਾਰਿਆ ਗਿਆ ਸੀ, ਕਿਉਂਕਿ H7 ਬਰਡ ਫਲੂ ਬੜੇ ਵੱਡੇ ਪੱਧਰ ਦੇ ਉੱਤੇ ਫੈਲ ਗਿਆ ਸੀ। ਹਾਲਾਂਕਿ ਔਰ ਉਸ ਵਕਤ ਆਂਡਿਆਂ ਦੀ ਸਪਲਾਈ ਜ਼ਿਆਦਾਤਰ ਜਿਹੜੀਆਂ ਸੁਪਰ ਮਾਰਕਿਟ ਸੀ ਉਹਨਾਂ ਦੇ ਉੱਤੇ ਪ੍ਰਭਾਵਿਤ ਹੋਈ ਸੀ। ਹੁਣ H5N1 ਜਿਹੜਾ ਵੇਰੀਅੰਟ ਹੈ ਇਹ ਇਨਫਲੂਐਂਜ਼ਾ ਉਨਾ ਭਿਆਨਕ ਨਹੀਂ ਔਰ ਉਨੀ ਤੇਜ਼ੀ ਦੇ ਨਾਲ ਨਹੀਂ ਫੈਲੇਗਾ,
ਬਟ ਆਸਟ੍ਰੇਲੀਅਨ ਐਗਜ਼

ਦੇ ਡਾਇਰੈਕਟਰ ਰੋਵਨ ਮੈਕਮੋਨਿਸ ਦਾ ਕਹਿਣਾ ਹੈ ਕਿ H5 ਵੇਰੀਐਂਟ ਦੇ ਅਸਰ ਸੇਮ ਹੀ ਹੁੰਦੇ ਨੇ। ਹਾਲਾਂਕਿ ਜਾਨਵਰਾਂ ਨੂੰ ਕਲਿੰਗ ਕਰਨ ਦੀ ਕੋਈ ਲੋੜ ਨਹੀਂ ਉਹਨਾਂ ਨੂੰ ਪਏਗੀ, ਪਰ ਬਾਵਜੂਦ ਇਸ ਦੇ ਆਂਡਿਆਂ ਦੀ ਸਪਲਾਈ ਦੇ ਉੱਤੇ ਅਸਰ ਜ਼ਰੂਰ ਪੈ ਸਕਦੇ ਨੇ। ਫ੍ਰੀ ਰੇਂਜ ਜਿਹੜੇ ਆਂਡੇ ਨੇ ਉਹਨਾਂ ਦੀ ਸਪਲਾਈ ਦੇ ਉੱਤੇ ਅਸਰ ਤੁਹਾਨੂੰ ਵੈਸਟਰਨ ਆਸਟ੍ਰੇਲੀਆ, ਵਿਕਟੋਰੀਆ, ਸਾਊਥ ਆਸਟ੍ਰੇਲੀਆ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਨੇ, ਤੇ ਜੇਕਰ ਇਸ ਦਾ ਅਸਰ ਵੱਧਦਾ ਗਿਆ ਆਉਣ ਵਾਲੇ ਦਿਨਾਂ 'ਚ, ਬਿਮਾਰੀ ਵੀ ਵੱਧੀ ਗਈ, ਤਾਂ ਫਿਰ ਇਸ ਦੇ ਅਸਰ ਨਿਊ ਸਾਊਥ ਵੇਲਸ ਤੇ ਕੁਇਨਜ਼ਲੈਂਡ ਤੱਕ ਵੀ ਦੇਖਣ ਨੂੰ ਮਿਲਣਗੇ। ਉੱਥੇ NSW ਦੇ ਬਜਟ ਦੀ ਗੱਲ ਕਰੀਏ ਤਾਂ NSW ਦੇ ਵਿੱਚ ਚੰਗੀਆਂ ਖਬਰਾਂ ਨੇ। ਜੇਕਰ ਤੁਸੀਂ ਨਿਊ ਸਾਊਥ ਵੇਲਸ ਦੇ ਵਸਨੀਕ ਹੋ, ਅਗਲੀਆਂ 2-3 ਖਬਰਾਂ ਸੁਣ ਲਵੋ। ਪਹਿਲਾਂ ਤਾਂ ਵਾਹਨ ਚਾਲਕਾਂ ਦੇ ਲਈ ਚੰਗੀ ਖਬਰ ਹੈ, ਤੁਸੀਂ ਹਫਤੇ ਦੇ $10 ਹੋਰ ਬਚਾ ਸਕਦੇ ਹੋ, ਕਿਉਂਕਿ ਸੂਬੇ ਦੀ ਕ੍ਰਿਸਮਸ ਸਰਕਾਰ ਦੀ ਤਰਫ ਤੋਂ ਮੋਟਰ ਚਾਲਕਾਂ ਨੂੰ ਇਸ ਚਾਲੂ ਵਿੱਤ ਵਰੇ ਦੇ ਬਜਟ ਦੇ ਵਿੱਚ ਰਾਹਤ ਦਿੱਤੀ ਗਈ ਹੈ। ਅਗਲੇ 12 ਮਹੀਨਿਆਂ ਤੱਕ ਤੁਸੀਂ ਕਿਸੇ ਵੀ ਟੋਲ ਤੋਂ ਗੁਜ਼ਰਦੇ ਹੋ, ਵੱਧ ਤੋਂ ਵੱਧ ਹਫਤੇ ਦਾ ਤੁਹਾਡਾ ਟੋਲ $50 ਹੋਏਗਾ। ਪਹਿਲਾਂ ਇਹ $60 ਸੀ, ਉਹ ਪਰਮਾਨੈਂਟ ਕਰ ਦਿੱਤੀ ਸੀ ਸਕੀਮ, ਪਰ ਹੁਣ ਸਰਕਾਰ ਨੇ ਆਰਜ਼ੀ ਤੌਰ ਦੇ ਉੱਤੇ ਉਸ ਨੂੰ $50 ਯਾਨੀ $10 ਹੋਰ ਘਟਾ ਦਿੱਤਾ ਹੈ। ਤੇ ਤੁਸੀਂ NSW ਦੇ ਕਿਸੇ ਵੀ ਟੋਲ ਤੋਂ ਇੱਕ ਵਾਰ ਗੁਜ਼ਰੋ, ਦੋ ਵਾਰ ਗੁਜ਼ਰੋ, ਚਾਰ ਵਾਰ ਗੁਜ਼ਰੋ, ਵੱਧ ਤੋਂ ਵੱਧ $50 ਹੀ ਤੁਹਾਡਾ ਖਰਚ ਹੋਏਗਾ। ਹਾਲਾਂਕਿ ਇਸ ਦੇ ਨਾਲ ਕੁਝ ਸ਼ਰਤਾਂ ਜੁੜੀਆਂ ਹੋਈਆਂ ਜ਼ਰੂਰ ਸੀ, ਉਹ ਸ਼ਰਤਾਂ ਹੁਣ ਵੀ ਲਾਗੂ ਹੋਣਗੀਆਂ। ਜਿਵੇਂ ਪ੍ਰਾਈਵੇਟ ਟ੍ਰਿਪ ਹੋਣੇ ਚਾਹੀਦੇ ਨੇ, ਤੇ ਦੂਸਰਾ ਇਹਨਾਂ ਦੀ ਰਿਬੇਟ ਸਰਵਿਸ NSW ਦੀ ਰਿਬੇਟ ਤੁਹਾਨੂੰ ਲੈ ਸਕਦੇ ਹੋ। ਯਾਨੀ ਕਿ ਇਹ ਟ੍ਰਿਪਸ ਦੇ ਵਿੱਚ ਤੁਸੀਂ ਕੋਈ ਕੰਮ ਨਹੀਂ ਕਰ ਸਕਦੇ, ਯਾਨੀ ਕਿ ਕਮਰਸ਼ੀਅਲ ਵਾਹਨ ਨਹੀਂ ਹੋਣਾ ਚਾਹੀਦਾ, ਉਬਰ ਨਹੀਂ ਚਲਾ ਸਕਦੇ, ਰਾਈਡ ਸ਼ੇਅਰਿੰਗ ਜਾਂ ਫਿਰ ਕੋਰੀਅਰ ਦਾ ਕੰਮ, ਪੋਸਟੇਜ ਦਾ ਕੰਮ, ਉਹ ਤੁਸੀਂ ਆਪਣੇ ਵਾਹਨ ਦੇ ਵਿੱਚ ਨਹੀਂ ਕਰ ਸਕੋਗੇ, ਜਾਂ ਜੇ ਉਸ ਕਿਸਮ ਦੇ ਨਾਲ ਵਾਹਨ ਰਜਿਸਟਰਡ ਹੈ ਤਾਂ ਉਹਨਾਂ ਤੇ ਕਲੇਮ ਨਹੀਂ ਲੈ ਸਕੋਗੇ। ਇਸ ਤੋਂ ਇਲਾਵਾ ਡੈਨੀਅਲ ਮੁਖੀ ਜਿਹੜੇ ਕਿ NSW ਦੇ ਟ੍ਰੈਜਰ ਨੇ, ਉਹਨਾਂ ਨੇ ਬਜਟ ਦੇ ਵਿੱਚ ਇੱਕ ਸੈਂਟਰ ਪੀਸ ਵੀ ਰੱਖਿਆ, ਇੱਕ ਹੋਰ ਐਲਾਨ ਕੀਤਾ। ਐਲਾਨ ਥੋੜਾ ਤਕਨੀਕੀ ਹੈ ਪਰ ਸਮਝ ਲਿਓ। ਐਡਮਿਨਿਸਟ੍ਰੇਸ਼ਨ ਫੀਸ ਜਿਹੜੀ ਉਹ ਮਾਫ ਕੀਤੀ ਗਈ ਹੈ, ਇਹ 1 ਜੁਲਾਈ ਤੋਂ ਟੋਲ ਨੋਟਿਸ ਦੇ ਉੱਤੇ ਇਹ ਐਲਾਨ ਜਾਰੀ ਕੀਤਾ ਗਿਆ। ਹੁਣ ਐਡਮਿਨਿਸਟ੍ਰੇਸ਼ਨ ਫੀਸ ਮਾਫ ਕਰਨ ਦਾ ਮਤਲਬ ਕੀ ਹੁੰਦਾ? ਜੇਕਰ ਤੁਸੀਂ ਈ ਟੈਗ ਤੁਹਾਡੇ ਕੋਲ ਲੱਗਿਆ ਹੋਇਆ ਗੱਡੀ ਦੇ ਵਿੱਚ ਤੇ ਤੁਸੀਂ ਟੋਲ ਕ੍ਰੋਸ ਕਰਦੇ ਹੋ ਤਾਂ ਤੁਹਾਨੂੰ ਟੋਲ ਦੀ ਹੀ ਫੀਸ ਵਸੂਲੀ ਜਾਂਦੀ ਹੈ। ਪਰ ਜੇਕਰ ਤੁਸੀਂ ਈ ਟੈਗ ਨਹੀਂ ਲਗਾ ਕੇ ਰੱਖਿਆ ਹੋਇਆ ਜਾਂ ਘਰੇ ਪਿਆ ਜਾਂ ਤੁਸੀਂ ਲਿਆ ਹੀ ਨਹੀਂ ਕਦੇ, ਤਾਂ ਫਿਰ ਤੁਹਾਨੂੰ ਇੱਕ $10 ਦੀ ਐਡਮਿਨਿਸਟ੍ਰੇਸ਼ਨ ਫੀਸ ਹਰ ਇੱਕ ਟੋਲ ਤੋਂ ਗੁਜ਼ਰਨ ਦੇ ਨਾਲ ਜੋੜ ਦਿੱਤੀ ਜਾਂਦੀ ਹੈ। ਯਾਨੀ ਕਿ ਫਰਜ਼ ਕਰੋ $5.40 ਤੁਹਾਡਾ ਟੋਲ ਹੈ ਤੇ ਉਹਦੇ ਉੱਤੇ $10 ਹੋਰ, ਯਾਨੀ ਕਿ $15.40 ਤੁਹਾਨੂੰ ਦੇਣੇ ਪੈਂਦੇ ਨੇ। ਪਰ ਹੁਣ ਟ੍ਰੈਜਰ ਦਾ ਕਹਿਣਾ ਹੈ ਕਿ ਐਡਮਿਨਿਸਟ੍ਰੇਸ਼ਨ ਫੀਸ ਮਾਫ ਕਰ ਦਿੱਤੀ ਗਈ ਹੈ। ਫਿਰ ਤੋਂ ਇਹ ਕਾਨੂੰਨ ਵੀ ਜਿਹੜਾ ਫਿਲਹਾਲ ਆਰਜ਼ੀ ਹੈ, ਹਾਲ ਫਿਲਹਾਲ ਇਹ 12 ਮਹੀਨਿਆਂ ਦੇ ਲਈ ਲਾਗੂ ਕੀਤਾ ਗਿਆ, ਉਸ ਤੋਂ ਬਾਅਦ ਇਹ ਫਿਰ ਤੋਂ ਹੋ ਸਕਦਾ ਫੈਸਲਾ ਲਾਗੂ ਕਰ ਦਿੱਤਾ ਜਾਵੇ। ਸਰਕਾਰ ਨੇ ਇਹ ਗੱਲ ਕਹੀ ਹੈ ਕਿ ਇਸ ਦੇ ਨਾਲ ਸੂਬੇ ਦੇ ਵਿੱਚ ਲੋਕਾਂ ਨੂੰ ਜਿਹੜੇ ਪ੍ਰਾਈਵੇਟ ਵਾਹਨਾਂ ਦੇ ਵਿੱਚ ਗੁਜ਼ਰਦੇ ਨੇ ਉਹਨਾਂ ਨੂੰ ਥੋੜੀ ਰਾਹਤ ਮਿਲ ਸਕੇਗੀ ਇਸ ਕਾਸਟ ਆਫ ਲਿਵਿੰਗ ਦੇ ਕ੍ਰਾਈਸਿਸ ਦੇ ਵਿੱਚੋਂ, ਔਰ ਜਿਹੜਾ ਤੇਲ ਦੀ ਇੱਕ ਕਮੀ ਚੱਲ ਰਹੀ ਹੈ, ਇਸ ਕਰਕੇ ਇੰਨੀ ਕੁ ਬਚਤ ਤਾਂ ਉਹ ਪਰਿਵਾਰਾਂ ਦੀ ਕਰ ਸਕਦੇ ਨੇ। ਹਾਂ, ਉਹ ਵੱਖਰੀ ਗੱਲ ਹੈ ਕਿ ਸਰਵਿਸ NSW ਦੀ ਐਪ ਦੇ ਉੱਤੇ ਜਾ ਕੇ ਤੁਸੀਂ ਉਹ ਕਲੇਮ ਹਾਸਲ ਕੀਤਾ ਕਿ ਨਹੀਂ ਕੀਤਾ, ਕਿਉਂਕਿ ਪਿਛਲੇ ਸਾਲ ਵਾਲਾ ਕਲੇਮ ਹੈ ਜਿਹੜਾ ਉਹ 30 ਜੂਨ ਤੋਂ ਬਾਅਦ ਖਤਮ ਹੋ ਜਾਣਾ ਹੈ। ਸੋ ਉਹ ਤੋਂ ਪਹਿਲਾਂ ਪਹਿਲਾਂ ਤੁਸੀਂ ਸਰਵਿਸ NSW ਦੀ ਐਪ ਦੇ ਉੱਤੇ ਜਾ ਕੇ ਕਲੇਮ ਹਾਸਲ ਕਰ ਲਓ। ਜੇ ਨਹੀਂ ਪਤਾ ਤਾਂ ਸਰਵਿਸ NSW ਦੇ ਕਿਸੇ ਵੀ ਸੈਂਟਰ ਤੇ ਜਾਓ, ਨੇੜਲੇ ਸੈਂਟਰ ਤੇ, ਉੱਥੇ ਜਾ ਕੇ ਮਦਦ ਲਵੋ। ਦੂਜੀ ਗੱਲ ਇਹ ਵੀ ਹੈ ਕਿ ਹਾਲੇ ਤੱਕ ਕਈਆਂ ਨੂੰ 2025 ਦੇ ਵੀ ਕਲੇਮ ਨਹੀਂ ਮਿਲੇ ਨੇ, ਉਹ ਅਲੱਗ ਗੱਲ ਹੈ ਕਿ ਉਹਨਾਂ ਨੇ ਸਫ਼ਰ ਕਰ ਲਿਆ ਸੀ, ਟੋਲ ਖਰਚ ਦਿੱਤੇ ਸੀ, ਠਾ ਠਾ ਗੇੜੇ ਵੀ ਮਾਰੇ, ਪਰ ਹੁਣ ਪਤਾ ਇਹ ਚੱਲਿਆ ਹੈ ਕਿ $110 ਮਿਲੀਅਨ ਹਾਲੇ ਵੀ NSW ਸਰਕਾਰ ਦੇ ਵੱਲ ਬਕਾਇਆ ਪਿਆ। ਹਾਲਾਂਕਿ ਦੇ ਦੇਗੀ ਸਰਕਾਰ, ਉਹ ਇੱਕ ਵੱਖਰੀ ਗੱਲ ਹੈ, ਪਰ ਇਹ ਗੱਲ ਮੰਨੀ ਜਾਂਦੀ ਹੈ ਕਿ ਇਕੱਲੇ ਵੈਸਟਰਨ ਸਿਡਨੀ ਦੇ ਵਿੱਚ 9.5 ਲੱਖ ਡਰਾਈਵਰ $60 ਪਰ ਵੀਕ ਵਾਲੀ ਉਸ ਕੈਬ ਦਾ ਇਸਤੇਮਾਲ ਕਰਨ ਦੇ ਲਈ ਅਲੱਗ ਅਲੱਗ ਟੋਲਸ ਤੋਂ ਗੁਜ਼ਰੇ ਸੀ। ਹੁਣ 1 ਜੁਲਾਈ ਤੋਂ ਕੁਝ ਇੱਕ ਥਾਵਾਂ ਦੇ ਉੱਤੇ ਟੋਲ ਰਿਵਾਈਜ਼ ਵੀ ਕੀਤੇ ਗਏ ਨੇ, ਉਹ ਅਲੱਗ ਗੱਲ ਹੈ ਕਿ NSW ਸਰਕਾਰ ਨੇ ਕਿਹਾ ਹੈ ਕਿ ਉਹ ਕੋਈ ਵੀ ਨਵਾਂ ਟੈਕਸ ਨਹੀਂ ਲਗਾਉਣ ਲੱਗੀ NSW ਦੇ ਲੋਕਾਂ ਦੇ ਉੱਤੇ, ਕਿਉਂਕਿ ਪਹਿਲਾਂ ਹੀ ਮਹਿੰਗਾਈ ਦਾ ਦੌਰ ਚੱਲ ਰਿਹਾ। ਸੋ 1 ਜੁਲਾਈ ਤੋਂ ਜੇਕਰ ਤੁਸੀਂ M2 ਮੋਟਰਵੇ ਦਾ ਇਸਤੇਮਾਲ ਕਰਦੇ ਹੋ ਤਾਂ ਘੱਟੋ ਘੱਟ ਤੁਹਾਡਾ $3.15 ਦਾ ਟੋਲ ਲੱਗੇਗਾ ਹੀ ਲੱਗੇਗਾ। ਇੱਕ ਵਾਰ ਫਿਰ ਤੋਂ ਦੱਸ ਦਈਏ, ਐਡਮਿਨਿਸਟ੍ਰੇਸ਼ਨ ਫੀਸ ਕੋਈ ਨਹੀਂ ਹੈ, ਪਰ ਫਿਰ ਵੀ ਵੱਧ ਤੋਂ ਵੱਧ, ਯਾਨੀ ਇੱਕ ਜਿੱਥੋਂ ਟੋਲ ਸ਼ੁਰੂ ਹੁੰਦਾ ਤੇ ਜਿੱਥੇ ਖਤਮ ਹੁੰਦਾ, ਜੇਕਰ ਉੱਥੋਂ ਤੁਸੀਂ ਐਗਜ਼ਿਟ ਲੈਂਦੇ ਹੋ ਤਾਂ ਵੱਧ ਤੋਂ ਵੱਧ $10.64 ਤੱਕ ਦਾ ਇਹ ਟੋਲ ਹੈ। ਤੇ ਲੇਨ ਕੋਵ ਟਨਲ ਦਾ ਜਿਹੜਾ ਰਿਵਾਈਜ਼ ਕੀਤੇ ਗਏ ਟੋਲ ਨੇ ਉਹ $4.30 ਮਿਨੀਮਮ ਦੱਸੇ ਗਏ ਨੇ। ਈਸਟਰਨ ਡਿਸਟ੍ਰੀਬਿਊਟਰ ਦਾ $10.48, M7 ਦਾ ਟੋਲ $0.71 ਹੋਰ ਵਧਿਆ, $10.50 ਹੁਣ ਕਰ ਦਿੱਤਾ ਗਿਆ ਹੈ।
ਹਾਲੇ ਸਰਕਾਰ ਕਹਿ ਰਹੀ ਹੈ ਟੋਲ ਨਹੀਂ ਵਧਾਣੇ, ਟੈਕਸ ਨਹੀਂ ਲਗਾਣੇ। ਖੈਰ ਇੱਕ ਹੋਰ ਖਬਰ ਦੀ ਗੱਲ ਕਰੀਏ NSW ਤੋਂ, ਜਿੱਥੇ ਦੁਨੀਆ ਦੇ ਵਿੱਚ ਬਿਹਤਰੀਨ ਯੂਨੀਵਰਸਿਟੀਜ਼ ਦੀ ਰੈਂਕਿੰਗ ਦੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਪਿਛਲੇ ਦਿਨਾਂ 'ਚ। ਆਸਟ੍ਰੇਲੀਆ ਦੀ ਟੌਪ ਯੂਨੀਵਰਸਿਟੀ ਯੂਨੀਵਰਸਿਟੀ ਆਫ NSW ਯਾਨੀ UNSW, ਜਿਹਨੂੰ QS ਵਰਲਡ ਰੈਂਕਿੰਗ ਦੇ ਵਿੱਚ ਆਸਟ੍ਰੇਲੀਆ ਦੀਆਂ ਟੌਪ 10 ਯੂਨੀਵਰਸਿਟੀਆਂ ਦੇ ਵਿੱਚ ਸਥਾਨ ਮਿਲਿਆ, ਤੇ ਦੁਨੀਆ ਦੀਆਂ ਵੀ ਟੌਪ 20 ਯੂਨੀਵਰਸਿਟੀਜ਼ ਦੇ ਵਿੱਚ ਇਹ ਸ਼ਾਮਲ ਹੁੰਦੀ ਹੈ। UNSW ਨੇ ਐਲਾਨ ਕੀਤਾ ਹੈ ਕਿ ਉਹ ਪੈਰਾਮੈਟਾ ਕੈਂਪਸ ਤੋਂ ਹੁਣ ਸਾਲ 2027 ਤੋਂ ਫੈਕਲਟੀ ਆਫ ਲਾਅ ਤੇ ਜਸਟਿਸ ਦੀ ਪੜ੍ਹਾਈ ਸ਼ੁਰੂ ਕਰੇਗੀ, ਤੇ ਫਿਰ ਹੌਲੀ ਹੌਲੀ ਦੂਸਰੀਆਂ ਪੜ੍ਹਾਈਆਂ ਵੀ ਪੈਰਾਮੈਟਾ 'ਚ ਆ ਜਾਣਗੀਆਂ। ਅਸਲ 'ਚ UNSW ਦੇ ਵਾਈਸ ਚਾਂਸਲਰ ਤੇ ਮੌਜੂਦਾ ਪ੍ਰਮੁੱਖ ਨੇ ਜਿਹੜੇ ਅਟੀਲਾ ਬੰਜਿਸ, ਉਹਨਾਂ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਦੀਆਂ 56% ਜਿਹੜੀਆਂ ਹਾਇਰ ਐਜੂਕੇਸ਼ਨ 'ਚ ਐਨਰੋਲਮੈਂਟਸ ਨੇ ਸਿਡਨੀ ਦੀਆਂ, ਉਹ ਵੈਸਟਰਨ ਸਿਡਨੀ ਤੋਂ ਆਉਂਦੀਆਂ ਨੇ। ਸੋ ਵੈਸਟਰਨ ਸਿਡਨੀ ਦੀਆਂ ਲੋੜਾਂ ਤਾਂ ਪੂਰੀਆਂ ਕਰਨੀਆਂ ਹੀ ਹੋਣਗੀਆਂ, ਇਸੇ ਕਰਕੇ ਹੁਣ ਪੈਰਾਮੈਟਾ ਦੇ ਵਿੱਚ UNSW ਆਪਣਾ ਪਹਿਲਾ ਕੈਂਪਸ ਖੋਲ੍ਹਣ ਜਾ ਰਹੀ ਹੈ। ਉੱਥੇ ਮੈਲਬਨ ਦੇ ਜਿਹੜੇ ਲੋਕ ਨੇ, ਆਵਾਸ ਤੇ ਪ੍ਰਵਾਸ ਦੇ ਨਾਲ ਜੁੜੀਆਂ ਹੋਈਆਂ ਦੋ ਚੀਜ਼ਾਂ ਹੁੰਦੀਆਂ ਨੇ। ਆਵਾਸ, ਤੁਸੀਂ ਆਪਣਾ ਘਰ ਇੱਕ ਥਾਂ ਤੋਂ ਦੂਜੀ ਥਾਂ ਤੱਕ ਬਦਲਦੇ ਹੋ ਪ੍ਰਵਾਸ ਦੀ ਪ੍ਰਕਿਰਿਆ ਦੇ ਤਹਿਤ, ਪ੍ਰਵਾਸ ਕਰਕੇ ਭਾਰਤ ਤੋਂ, ਪਾਕਿਸਤਾਨ ਤੋਂ ਜਾਂ ਹੋਰਨਾਂ ਦੇਸ਼ਾਂ ਤੋਂ ਤੁਸੀਂ ਆਸਟ੍ਰੇਲੀਆ ਤਾਂ ਆ ਗਏ ਹੋਵੋਗੇ, ਪਰ ਹੁਣ ਆਸਟ੍ਰੇਲੀਆ ਦੇ ਵਿੱਚ ਆ ਕੇ ਵੀ ਇੱਕ ਥਾਂ ਤੋਂ ਦੂਜੀ ਥਾਂ ਲੋਕ ਅਕਸਰ ਮੂਵ ਹੁੰਦੇ ਨੇ, ਬਹੁਤੀ ਵਾਰ ਘਰਾਂ ਦੇ ਚੱਕਰ 'ਚ ਤੇ ਬਹੁਤੀ ਵਾਰ ਮਨ ਦੀ ਸ਼ਾਂਤੀ ਦੇ ਲਈ ਜਾਂ ਥਾਂ ਬਦਲਣ ਦੇ ਲਈ। ਰੀਜਨਲ ਆਸਟ੍ਰੇਲੀਆ ਇੰਸਟੀਚਿਊਟ ਦੀ ਤਰਫ ਤੋਂ ਦੱਸਿਆ ਗਿਆ ਕਿ ਵਿਕਟੋਰੀਆ NSW ਤੋਂ ਬਾਅਦ ਦੂਜਾ ਸੂਬਾ ਜਿੱਥੇ ਜ਼ਿਆਦਾਤਰ ਲੋਕ ਸ਼ਹਿਰਾਂ ਵੱਲ ਜਾਣ ਦੀ ਬਜਾਏ ਪਿੰਡਾਂ ਵੱਲ ਗਏ ਨੇ। ਜਨਵਰੀ 2026 ਤੋਂ ਲੈ ਕੇ ਮਾਰਚ 2026 ਦੇ ਦਰਮਿਆਨ 36% ਮੈਲਬੋਨੀਅਨਸ ਨੇ ਮੈਲਬਨ ਜਾਂ ਮੈਲਬਨ CBD ਦਾ ਜਾਂ ਗ੍ਰੇਟਰ ਮੈਲਬਨ ਦਾ ਜਿਹੜਾ ਇਲਾਕਾ ਹੈ ਉਹ ਛੱਡ ਕੇ, ਯਾਨੀ ਰਾਜਧਾਨੀ ਇਲਾਕਾ ਛੱਡ ਕੇ ਖੇਤਰੀ ਇਲਾਕਿਆਂ ਵੱਲ ਯਾਨੀ ਪੇਂਡੂ ਇਲਾਕਿਆਂ ਦੇ ਵੱਲ ਆਪਣਾ ਕੂਚ ਕੀਤਾ ਹੈ। ਸਿਡਨੀ ਸਾਈਡਰਸ ਨੇ ਜ਼ਿਆਦਾਤਰ ਇਸ ਮਾਮਲੇ 'ਚ ਮੈਲਬੋਨੀਅਨਸ ਨੂੰ ਵੀ ਪਛਾੜਿਆ। ਸਿਡਨੀ ਦੇ 55% ਲੋਕਾਂ ਨੇ ਗ੍ਰੇਟਰ ਸਿਡਨੀ ਜਾਂ ਸਿਡਨੀ CBD ਛੱਡ ਕੇ ਖੇਤਰੀ ਇਲਾਕਿਆਂ ਦੇ ਵੱਲ ਪਹੁੰਚ ਕੀਤੀ ਹੈ। ਪਰ ਮੈਲਬਨ ਦੇ ਨਾਲ ਜੁੜੀ ਇਸ ਖਬਰ ਦੇ ਵਿੱਚ ਇਹ ਦੱਸਿਆ ਗਿਆ ਕਿ ਜੀ ਲੌਂਗ ਇਸ ਮਾਮਲੇ ਦੇ ਵਿੱਚ ਵਿਨਰ ਸਾਬਤ ਹੋਇਆ। ਸਭ ਤੋਂ ਵਧੇਰੇ ਲੋਕ ਜਿਹੜੇ ਨੇ ਵਿਕਟੋਰੀਆ ਦੇ ਅੰਦਰ ਉਹ ਜੀਲੋਂਗ ਦੇ ਵੱਲ ਮੂਵ ਹੋਏ ਨੇ, ਖੇਤਰੀ ਇਲਾਕਿਆਂ ਦੀ ਜੇਕਰ ਗੱਲ ਕੀਤੀ ਜਾਵੇ। ਇਸ ਤੋਂ ਇਲਾਵਾ ਵਿਕਟੋਰੀਆ ਦੇ ਵਿੱਚ ਮੁਰਾਬੂਲ ਦਾ ਇਲਾਕਾ, ਜਿੱਥੇ ਜੀਲੋਂਗ ਤੋਂ ਬਾਅਦ ਦੂਸਰੇ ਨੰਬਰ ਤੇ ਸਭ ਤੋਂ ਵੱਧ ਲੋਕਾਂ ਨੇ ਆਪਣਾ ਘਰ ਬਣਾਇਆ ਇਸ ਨੂੰ ਹੁਣ, ਜਾਂ ਫਿਰ ਸੈਂਟਰਲ ਗੋਲਡ ਫੀਲਡ ਦਾ ਇਲਾਕਾ, ਇੰਡੀਗੋ ਦਾ ਇਲਾਕਾ। ਇਸ ਤਰ੍ਹਾਂ 133% ਲੋਕ ਸ਼ਹਿਰੀ ਇਲਾਕੇ ਛੱਡ ਕੇ ਜਾਂ ਰਾਜਧਾਨੀ ਇਲਾਕਾ ਛੱਡ ਕੇ ਇੱਧਰ ਮੂਵ ਹੋਏ ਨੇ 2018 ਤੋਂ ਬਾਅਦ। ਇਹ ਟ੍ਰੈਂਡ ਕੋਵਿਡ ਤੋਂ ਬਾਅਦ ਬਦਲਿਆ, ਬਹੁਤ ਜ਼ਿਆਦਾ ਬਦਲਿਆ, ਸ਼ਹਿਰੀ ਇਲਾਕਿਆਂ ਨੂੰ ਛੱਡ ਛੱਡ ਕੇ ਖੇਤਰੀ ਇਲਾਕਿਆਂ ਦੇ ਵੱਲ ਜਾਣਾ। ਹਾਲਾਂਕਿ ਅਕਰੋਸ ਦੀ ਕੰਟਰੀ ਯਾਨੀ ਦੇਸ਼ ਭਰ ਦੇ ਵਿੱਚ 3 ਲੋਕ ਜਿਹੜੇ ਨੇ ਉਹ ਮੂਵ ਹੋਏ ਨੇ ਸ਼ਹਿਰੀ ਇਲਾਕਿਆਂ ਵੱਲ ਨੂੰ, ਯਾਨੀ ਕਿ ਰਾਜਧਾਨੀ ਇਲਾਕਿਆਂ 'ਚ ਗਏ ਨੇ, ਤੇ 4 ਲੋਕ ਸ਼ਹਿਰੀ ਇਲਾਕੇ ਛੱਡ ਕੇ ਖੇਤਰੀ ਇਲਾਕਿਆਂ ਵੱਲ ਨੂੰ ਗਏ ਨੇ। ਯਾਨੀ ਕਿ ਅਨੁਪਾਤ ਦੇ ਵਿੱਚ ਖੇਤਰੀ ਇਲਾਕਿਆਂ ਦੇ ਵੱਲ ਜਾਣ ਵਾਲੇ ਲੋਕਾਂ ਦੀ ਗਿਣਤੀ ਵਧੀ ਹੈ। ਪਰ ਇੱਕ ਵਾਰ ਫੇਰ ਤੋਂ ਦੱਸ ਦਈਏ ਕਿ ਇਹ ਪੂਰੇ ਦੇਸ਼ ਦੀ ਔਸਤ ਹੈ। NSW ਤੇ ਵਿਕਟੋਰੀਆ 'ਚ ਇਹ ਟ੍ਰੈਂਡ ਬਿਲਕੁਲ ਉਲਟਾ ਹੈ। ਹੋ ਸਕਦਾ ਵੈਸਟਰਨ ਆਸਟ੍ਰੇਲੀਆ ਜਾਂ ਕੁਈਨਜ਼ਲੈਂਡ ਦੇ ਵਿੱਚ ਸ਼ਹਿਰੀ ਇਲਾਕਿਆਂ ਦੇ ਵੱਲ ਲੋਕ ਜਾ ਰਹੇ ਹੋਣ, ਨਾਰਦਰਨ ਟੈਰੀਟਰੀ 'ਚ ਸ਼ਹਿਰੀ ਇਲਾਕਿਆਂ ਵੱਲ ਜਾ ਰਹੇ ਹੋਣ, ਪਰ ਵਿਕਟੋਰੀਆ ਤੇ NSW ਦੇ ਟ੍ਰੈਂਡ ਵੱਖਰੇ ਦੇਖੇ ਗਏ ਨੇ। ਦੱਸ ਦਈਏ ਕਿ 2043 ਤੱਕ ਸਿਟੀ ਆਫ ਮੈਲਬਨ ਦੀ ਆਬਾਦੀ ਵੀ 2,92,000 ਦੇ ਮਾਰਕ ਤੋਂ ਉੱਪਰ ਚਲੀ ਜਾਏਗੀ, ਔਰ ਪੋਰਟ ਮੈਲਬਨ ਦਾ ਏਰੀਆ ਤਾਂ ਡਿਵੈਲਪ ਕੀਤਾ ਹੀ ਜਾ ਰਿਹਾ ਹੈ। ਪਰ ਇਸ ਤੋਂ ਇਲਾਵਾ CBD ਤੋਂ ਇਲਾਵਾ ਮੈਲਬਨ ਦੇ ਵਿੱਚ ਕਾਰਲਟਨ, ਪਾਰਕਵਿਲ, ਈਸਟ ਮੈਲਬਨ ਦੇ ਇਲਾਕਿਆਂ ਦੇ ਵਿੱਚ ਵੀ ਆਬਾਦੀ ਦਾ ਵਿਸਤਾਰ ਹੋ ਰਿਹਾ ਹੈ। ਆਖਰੀ ਖਬਰ ਭਾਰਤੀ ਭਾਈਚਾਰੇ ਦੇ ਨਾਲ ਜੁੜੀ ਹੋਈ। ਪਿਛਲੇ ਮਹੀਨਿਆਂ ਦੇ ਵਿੱਚ ਤੁਹਾਡੇ ਨਾਲ ਇੱਕ ਖਬਰ ਸਾਂਝੀ ਕੀਤੀ ਸੀ, ਪਰਥ ਦੇ ਇੱਕ ਸ਼ਾਪਿੰਗ ਸੈਂਟਰ ਦੀ ਕਾਰ ਪਾਰਕ ਦੇ ਵਿੱਚ 19 ਸਾਲ ਦੀ ਨਰਸਿੰਗ ਦੀ ਸਟੂਡੈਂਟ, ਇੰਟਰਨੈਸ਼ਨਲ ਸਟੂਡੈਂਟ ਪੰਜਾਬ ਦੀ ਕੋਮਲਪ੍ਰੀਤ ਕੌਰ ਦਾ ਪਰਥ ਦੇ ਵਿੱਚ ਸੜਕੀ ਹਾਦਸੇ 'ਚ ਦੇਹਾਂਤ ਹੋ ਗਿਆ ਸੀ। 19 ਸਾਲ ਦੇ ਇੱਕ ਫੋਸਟਫੀਲਡ ਨਾਮ ਦੇ ਸਬਬ 'ਚ ਰਹਿਣ ਵਾਲੇ ਲੜਕੇ ਨੇ ਉਸਨੂੰ 16 ਮਈ ਦੇ ਦਿਨ ਬੈਂਟਲੀ ਪਲਾਜ਼ਾ ਦੇ ਵਿੱਚ ਪਾਰਕਿੰਗ ਦੇ ਅੰਦਰ ਹੀ ਆਪਣੀ i30 ਹਿਉਂਡਈ ਕਾਰ ਦੇ ਥੱਲੇ ਕੁਚਲ ਦਿੱਤਾ ਸੀ। ਉਸ ਦੇ ਵਿੱਚ ਉਹ ਫਸ ਗਈ ਸੀ। ਬਾਅਦ ਚ ਉਸਨੂੰ ਰਾਇਲ ਪਰਥ ਹਸਪਤਾਲ ਵੀ ਲਿਜਾਇਆ ਗਿਆ। ਹੁਣ ਇਸ ਮਾਮਲੇ ਦੇ ਵਿੱਚ ਹਾਲਾਂਕਿ ਉਸ ਸ਼ਖਸ ਦਾ, ਉਸ ਲੜਕੇ ਦਾ ਨਾਮ ਤਾਂ ਨਹੀਂ ਦੱਸਿਆ ਜਾ ਸਕਦਾ, ਪਰ ਉਸਦੇ ਦੋਸ਼ ਆਇਦ ਕਰ ਲਏ ਗਏ ਨੇ। ਤਾਜ਼ਾ ਖਬਰ ਇਹ ਹੈ ਕਿ ਆਰਮਾਡੇਲ ਮੈਜਿਸਟ੍ਰੇਟ ਕੋਰਟ ਦੇ ਵਿੱਚ ਉਸਨੂੰ ਹੁਣ 3 ਜੁਲਾਈ ਨੂੰ ਪੇਸ਼ ਕੀਤਾ ਜਾਏਗਾ। ਹਾਲਾਂਕਿ ਸੈਂਟੈਂਸਿੰਗ ਦਾ ਦਿਨ ਨਹੀਂ ਹੈ, ਪਰ ਫਿਰ ਵੀ ਅਦਾਲਤ ਉਸ ਦਿਨ ਦੱਸ ਸਕਦੀ ਹੈ ਕਿ ਇਸ ਲੜਕੇ ਨੂੰ ਸਜ਼ਾ ਦਿੱਤੀ ਜਾਣੀ ਹੈ ਜਾਂ ਨਹੀਂ ਦਿੱਤੀ ਜਾਣੀ, ਉਸ ਦਾ ਪੱਖ ਵੀ ਸੁਣਿਆ ਜਾਏਗਾ।
ਫੀਫਾ ਵਿਸ਼ਵ ਕੱਪ ਦੇ ਵਿੱਚ ਮੈਸੀ ਕਮਾਲ ਕਰ ਰਿਹਾ ਹੈ, ਰਿਕਾਰਡ ਬਣਾ ਰਿਹਾ ਹੈ ਇਸ ਉਮਰ ਦੇ ਵਿੱਚ ਔਰ ਆਪਣੇ 6ਵੇਂ ਵਿਸ਼ਵ ਕੱਪ ਨੂੰ ਖੇਡਦਿਆਂ ਹੋਇਆਂ। ਮੈਸੀ ਨੇ ਕੱਲ ਦੇ ਦਿਨ ਵੀ ਆਪਣੀ ਟੀਮ ਨੂੰ 2-0 ਦੇ ਨਾਲ ਜਿੱਤ ਤਾਂ ਦਿਲਵਾਈ ਆਸਟ੍ਰੀਆ ਦੇ ਨਾਲ ਹੋਏ ਮੈਚ, ਪਰ ਰਿਕਾਰਡ ਵੀ ਬਣਾ ਲਿਆ ਸਭ ਤੋਂ ਵੱਧ ਵਿਸ਼ਵ ਕੱਪ ਦੇ ਵਿੱਚ ਗੋਲ ਕਰਨ ਦਾ। 18 ਗੋਲ ਇਸ ਵਕਤ ਮੈਸੀ ਦੇ ਨਾਮ ਹੈਗੇ ਨੇ ਔਰ ਹਾਲੇ ਟੂਰਨਾਮੈਂਟ ਦੀ ਸ਼ੁਰੂਆਤ ਹੋਈ ਹੈ। ਔਰ ਅਰਜਨਟੀਨਾ ਨੂੰ ਮੈਸੀ ਜਾਂ ਉਸਦੇ ਟੀਮਮੇਟਸ ਜਿਹੜੇ ਨੇ ਉਹ ਹੁਣ ਨੌਕਆਊਟ ਸਟੇਜ ਦੇ ਵਿੱਚ ਲੈ ਗਏ ਨੇ, ਜਿੱਥੇ ਇਸ ਟੂਰਨਾਮੈਂਟ ਦੀਆਂ ਸਿਖਰਲੀਆਂ 32 ਟੀਮਾਂ ਆਪਸ ਦੇ ਵਿੱਚ ਭਿੜਣਗੀਆਂ ਤੇ ਫਿਰ ਉਹਦੇ ਚੋਂ ਜਿਹੜੀਆਂ 16 ਟੀਮਾਂ ਚੁਣੀਆਂ ਜਾਣਗੀਆਂ ਉਹ ਰਾਊਂਡ ਆਫ 16 ਚ ਪਹੁੰਚਣਗੀਆਂ ਤੇ ਬਾਕੀ 16 ਟੀਮਾਂ ਟੂਰਨਾਮੈਂਟ ਚੋਂ ਬਾਹਰ ਹੋ ਜਾਣਗੀਆਂ। ਔਰ ਮੈਸੀ ਨੂੰ ਪੂਰੀ ਉਮੀਦ ਹੈ ਕਿ ਉਹ ਸਿਰਫ ਨੌਕਆਊਟ ਨਹੀਂ ਸੈਮੀਫਾਈਨਲ ਹੀ ਨਹੀਂ ਬਲਕਿ ਫਾਈਨਲ ਤੱਕ ਆਪਣੀ ਟੀਮ ਨੂੰ ਲੈ ਕੇ ਜਾਏਗਾ। ਕੱਲ ਦੇ ਦਿਨ ਇੱਕ ਮੈਚਾਂ ਦਾ ਜਿਹੜਾ ਵੇਰਵਾ ਉਹ ਦੱਸ ਦਈਏ ਕਿ ਨਿਊਜ਼ੀਲੈਂਡ ਤੇ ਮਿਸਰ ਦੇ ਦਰਮਿਆਨ ਮੈਚ ਹੋਇਆ, ਨਿਊਜ਼ੀਲੈਂਡ 21 ਗੋਲ ਕਰ ਸਕਿਆ, ਮਿਸਰ ਨੇ 3 ਗੋਲ ਕਿਤੇ, ਮਿਸਰ ਇਹ ਮੈਚ ਜਿੱਤ ਗਿਆ। ਯੂਰੂਗਵਾਏ ਤੇ ਕੋਪੋ ਵੇਰਡੇ ਚ ਮੈਚ 2-2 ਦੇ ਬਰਾਬਰੀ ਦੇ ਉੱਤੇ ਖਤਮ ਹੋਇਆ। ਬੈਲਜੀਅਮ ਵਰਗੀ ਜਿਹੜੀ ਮਜ਼ਬੂਤ ਟੀਮ ਹੈ ਉਹ ਈਰਾਨ ਦੇ ਖਿਲਾਫ 0-0 ਦੇ ਉੱਤੇ ਹੀ ਫੁੱਲ ਟਾਈਮ ਦੇ ਵਿੱਚ ਮੈਚ ਡਰਾ ਕਰ ਸਕੀ, ਜਦਕਿ ਸਪੇਨ ਨੇ ਸਾਊਦੀ ਅਰੇਬੀਆ ਨੂੰ 4-0 ਦੇ ਨਾਲ ਕੁਚਲ ਲਿਆ। ਅੱਜ ਦੇ ਦਿਨ ਜਿਹੜਾ ਇੱਕ ਮੈਚ ਚੱਲ ਰਿਹਾ ਸੀ ਫਰਾਂਸ ਤੇ ਇਰਾਕ ਦਾ, ਉਹ ਫਿਲਹਾਲ ਡਿਲੇ ਕਰ ਦਿੱਤਾ ਗਿਆ ਹੈ। ਫਿਲੇਡੇਲਫੀਆ ਦੇ ਵਿੱਚ ਇਹ ਮੈਚ ਚੱਲ ਰਿਹਾ, ਪਰ ਫਰਾਂਸ ਦੇ ਮਬਾਪੇ ਨੇ 1 ਗੋਲ ਕਰ ਦਿੱਤਾ। ਦੱਸ ਦਈਏ ਕਿ ਮੈਸੀ ਤੋਂ ਬਾਅਦ ਮਬਾਪੇ ਹੀ ਜਿਹੜੇ ਨੇ ਉਹ ਇਸ ਟੂਰਨਾਮੈਂਟ ਦੇ ਵਿੱਚ ਸਭ ਤੋਂ ਵੱਧ ਗੋਲ ਕਰਨ ਵਾਲੇ ਸਕੋਰਰ ਚੱਲ ਰਹੇ ਨੇ ਮੌਜੂਦਾ ਖਿਡਾਰੀਆਂ ਦੀ ਸੂਚੀ ਚ। ਉਹਨਾਂ ਨੇ 14 ਗੋਲ ਕੀਤੇ ਨੇ, ਪੁਰਤਗਾਲ ਦੇ ਰੋਨਾਲਡੋ ਨੇ 8 ਗੋਲ ਕੀਤੇ ਹੋਏ ਨੇ। ਉਧਰ ਨਾਰਵੇ ਤੇ ਸੈਨੇਗਲ ਦਾ ਮੁਕਾਬਲਾ, ਜਾਰਡਨ ਤੇ ਅਲਜੀਰੀਆ ਦਾ ਮੁਕਾਬਲਾ ਅੱਜ ਦੇ ਦਿਨ ਹੋਣਾ ਬਾਕੀ ਹੈ। ਪੁਰਤਗਾਲ ਦੀ ਜਦੋਂ ਗੱਲ ਕੀਤੀ ਹੈ ਤਾਂ ਰੋਨਾਲਡੋ ਦੀ ਟੀਮ ਕੱਲ ਦੇ ਦਿਨ ਉਜ਼ਬੇਕਿਸਤਾਨ ਦੇ ਨਾਲ ਆਪਣਾ ਮੈਚ ਖੇਡੇਗੀ। ਔਰ ਇਸ ਟੇਬਲ ਸੂਚੀ ਦੇ ਵਿੱਚ ਹੁਣ ਨੌਕਆਊਟ ਸਟੇਜ ਦੀ ਜੇ ਗੱਲ ਕਰੀਏ, ਜਰਮਨੀ, ਅਮਰੀਕਾ ਤੇ ਮੈਕਸੀਕੋ ਇਹ ਪਹਿਲਾਂ ਹੀ ਪਹੁੰਚ ਚੁੱਕੇ ਨੇ ਨੌਕਆਊਟ ਸਟੇਜ ਦੇ ਵਿੱਚ, ਜਦਕਿ ਜਿਹੜਾ ਇਸ ਟੂਰਨਾਮੈਂਟ ਦੇ ਵਿੱਚ ਅਗਲੀਆਂ ਜਿਹੜੀਆਂ ਟੀਮਾਂ ਨੇ ਉਹਨਾਂ ਦੀ ਸਥਿਤੀ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੋਏਗੀ ਉਹ ਤੁਹਾਨੂੰ ਦੱਸਦੇ ਚੱਲੀਏ। ਫਰਾਂਸ ਜੇਕਰ ਮੈਚ ਜਿੱਤ ਲੈਂਦਾ ਤਾਂ ਫਰਾਂਸ ਵੀ ਕੁਆਟਰ ਫਾਈਨਲ ਮਾਫ ਕਰਨਾ ਅਗਲੇ ਦੌਰ ਦੇ ਵਿੱਚ ਹੋਏਗਾ, ਨੌਕਆਊਟ ਸਟੇਜ ਦੇ ਵਿੱਚ ਹੋਏਗਾ। ਤੇ ਇਸੇ ਤਰੀਕੇ ਦੇ ਨਾਲ ਅਮਰੀਕਾ ਤੋਂ ਬਾਅਦ ਹੁਣ ਆਸਟ੍ਰੇਲੀਆ ਦੇ ਲਈ ਵੀ ਮੌਕਾ ਹੈ, ਜਦੋਂ 26 ਜੂਨ ਨੂੰ ਆਸਟ੍ਰੇਲੀਆ ਪੈਰਾਗੁਏ ਦੇ ਖਿਲਾਫ ਖੇਡੇਗਾ ਤੇ ਉਸ ਮੈਚ ਨੂੰ ਡਰਾ ਕਰਕੇ ਜਾਂ ਜਿੱਤ ਕੇ ਆਸਟ੍ਰੇਲੀਆ ਨੌਕਆਊਟ ਦੇ ਵਿੱਚ ਦਾਖਲ ਹੋ ਸਕਦਾ ਹੈ। ਫਿਲਹਾਲ ਖਬਰਾਂ ਦੇ ਸੈਗਮੈਂਟ ਚ ਨਹੀਂ ਦਿਓ ਜ਼ਿਆਦਾ, ਧੰਨਵਾਦ।

0: ਤੁਹਾਡੀ ਨਜ਼ਰ ਹੈ ਭੋਲਾ
1: ਓਏ ਭੋਲੀ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ
2: ਭੋਲੇ ਨੇ ਕਸੂਤੇ ਫਸਾਤੇ
1: ਓਏ ਭੋਲੇ ਓਏ 2 ਕਾਮੇਡੀ ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ ਓਏ ਭੋਲੇ ਓਏ 2

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਅਤੇ ਗਾਣਾ ਤੁਸੀਂ ਸੁਣ ਰਹੇ ਸੀ ਬੱਬੂ ਮਾਨ ਦੀ ਆਵਾਜ਼ ਦੇ ਵਿੱਚ। ਫਿਲਮ ਆ ਰਹੀ ਆ ਕੈਰੀ ਔਨ ਜੱਟਾ ਚਾਰ, ਅਤੇ ਇਸ ਫਿਲਮ ਦਾ ਗਾਣਾ ਤੁਸੀਂ ਸੁਣ ਰਹੇ ਹੈਪੀ ਰਾਏਕੋਟੀ ਦੀ ਕਲਮ ਤੋਂ ਲਿਖਿਆ ਇਹ ਗਾਣਾ ਅਤੇ ਬੱਬੂ ਮਾਨ ਦੇ ਦੁਆਰਾ ਗਾਇਆ ਗਿਆ। ਅਤੇ ਆਓ ਆਪਾਂ ਵੱਧਦੇ ਹਾਂ ਪ੍ਰੋਗਰਾਮ ਦੇ ਵਿੱਚ ਅੱਗੇ। ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਸਾਡੀ ਕੋਸ਼ਿਸ਼ ਰਹਿੰਦੀ ਹੈ ਵੀ ਕੁਛ ਗਾਉਣ ਪਾਣੀ ਵੀ ਨਾਲ ਮਿਕਸ ਕੀਤਾ ਜਾਵੇ, ਖਬਰਾਂ ਤੋਂ ਬਾਅਦ ਕੁਛ ਮਾਹੌਲ ਜਿਹਾ ਹਲਕਾ ਕੀਤਾ ਜਾਵੇ। ਅਤੇ ਆਸ ਕਰਦੇ ਹਾਂ ਗਾਣੇ ਤੁਸੀਂ ਪਸੰਦ ਕੀਤੇ ਹੋਣਗੇ ਅਤੇ ਗਾਣਿਆਂ ਦੇ ਨਾਲ ਤੁਸੀਂ ਚਾਹ ਵੀ ਇੰਜੋਏ ਕਰ ਲਈ ਹੋਊਗੀ। ਅਤੇ ਆਓ ਹੁਣ ਆਪਾਂ ਵੱਧਦੇ ਹਾਂ ਅੱਗੇ, ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ। ਪ੍ਰੋਗਰਾਮ ਹਾਂਜੀ ਮੈਲਬਨ, ਮੈਂ ਰਣਜੋਤ ਸਿੰਘ ਅਤੇ ਮੇਰੇ ਨਾਲ ਨੇ ਅੱਜ ਹਰਮੀਤ। ਤੂੰ
1: ਜੀ? ਰਾਮ ਰਾਮ ਸਾਰੇ ਭਾਈਆਂ ਨੇ, ਧੂਪ ਨਿਕਲਾਈ ਭਾਈ ਸਾਹਿਬ ਬਾਹਰ ਤੋਂ।
0: ਅੱਜ ਆਪਣੇ ਬੋਲਾ ਨਹੀਂ ਉਨ ਕੀ ਲਗਾਈਆਂ ਨੇ?
1: ਲਗਾਈਆਂ ਸਵੇਰੀ ਹੋ ਗਈ ਭਾਈ ਸਾਹਿਬ। ਬਾਰ ਬਾਰ ਬੰਦਾ ਕਹਾਗਾ ਭਾਈ ਮਾਰੀ ਲਗਾਈ ਕੇ ਪਿੱਛੇ ਵੜ ਗਿਆ। ਰਾਮ ਰਾਮ ਭਾਈਆਂ ਨੇ।
0: ਹਾਂ
1: ਚਲੋ ਭਾਈ, ਉਹਨੂੰ ਕੀ ਲਗਾਈਆਂ
0: ਕੀ ਲਗਾਈਆਂ ਨੇ?
1: ਯੂ ਕੌਣ ਸਾਰਾ ਮਾਰੀ ਲਗਾਈਆਂ ਨੇ? ਰਾਮ ਰਾਮ ਕਹਿ ਜੇ ਰੋ ਸਵੇਰੀ ਸਵੇਰੀ। ਉਸ ਮੈਂ ਡਾਇਲੋਗ ਨਹੀਂ ਤਾ ਫਿਲਮ ਆਈ ਤੀ ਵੇਖ ਬਰਾਤਾ ਚੱਲੀਆਂ ਵਾ, ਅਮਰਿੰਦਰ ਗਿੱਲ ਜਾਵਾ ਉਸ ਪਾ ਬਿਨੂ ਡੀ ਲੋਵਾ ਉਸ ਪੇ ਉਹਨਾਂ ਕਹਾ ਬੇਜਵਾਨ ਜਾਨਵਰ ਤੇ ਵਿਆਹ ਕਰਿਆ ਕੌਣ ਸਾਰਾ ਤਾ ਜੰਗਲ ਕਾ ਸ਼ੇਰ। ਭਾਈ ਭਾਈ ਵੀ ਅੱਛੇ ਤਬੀ ਲਗਾ ਜਬ ਲਗਾਈ ਸਾਥਮਾ।
0: ਵਧੀਆ ਫਿਲਮ ਹੈ ਭਾਈ।
1: ਹਾਂ ਵਧੀਆ ਸੀ,
0: ਥੋੜ੍ਹੀ ਜਿਹੀ ਛੁੱਟੀ ਕਰਦੀ ਹੈ ਤਾਂ ਹੋਰ ਵਧੀਆ ਹੈ। ਚਲੋ ਖੈਰ, ਫਿਲਮਾਂ ਦਾ ਮਾਹੌਲ ਚੱਲ ਰਿਹਾ ਅਤੇ ਇੱਦਾਂ ਲੱਗਦਾ ਵੀ ਜਿੱਦਾਂ